0: ਕਾਨੂੰਨ ਹੋਵੇ ਜਿਹਦੇ ਵਿਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ, ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ ਤੇ ਉਹ ਮਾਫ਼ ਕਰਨ ਦਾ ਹੋਵੇ, ਭਾਵੇਂ ਆਨੰਦਪੁਰ ਸਾਹਿਬ ਦੇ ਵਿਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿਚ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ, ਭਾਵੇਂ ਉਹ 3 ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ, ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ। ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿ ਬਿਨਾਂ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਫਿਰ ਲੋਕਾਂ ਦੇ ਦਿਮਾਗ ਚ ਪਾ ਦੋ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ। ਇਹ ਪੋਸੀਬਲ ਨਹੀਂ ਹੋਊਗਾ ਜੀ, ਕਿਉਂਕਿ ਮੈਂ ਪੁੱਛਣਾ ਚਾਹੁੰਦਾ SGPC ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ, ਸਾਰੀ ਦੁਨੀਆ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ, ਇਹਦੇ ਮੂੰਹ ਨੂੰ ਮੂੰਹ ਨਾ ਲਾਓ। ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ ਜੀ, ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ। ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ, ਉਹਨਾਂ ਦੇ ਬੋਰਡ ਕਿਉਂ ਨਹੀਂ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ, ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ, ਇਹ ਉਹਦੇ ਜ਼ਿੰਮੇਵਾਰ ਨੇ। ਇਹਨਾਂ ਨੂੰ ਮੂੰਹ ਨਾ ਲਾਇਓ, ਇਹਨਾਂ ਦਾ ਬਾਈਕਾਟ ਕਰੋ, ਇਹ ਉਦੋਂ ਕਿਉਂ ਨਹੀਂ ਲੱਗੇ ਜੀ ਬੋਰਡ? ਇਹ ਤਾਂ ਸਿੱਧ ਹੁੰਦਾ ਜਦੋਂ SGPC ਦਾ ਪ੍ਰਧਾਨ ਆਪ ਹੀ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ, ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ। ਫਿਰ ਉੱਥੋਂ ਤੋਂ ਪਤਾ ਲੱਗ ਹੀ ਜਾਂਦਾ ਕਿ ਉਹ ਕਿਹਦੇ ਉਹਨਾਂ ਦੇ ਆਕਾ ਕਿਹੜੇ ਨੇ। ਸੋ ਇਹ ਵੀਡੀਓ ਜਿਹੜੀ ਹੈ, ਮੈਂ ਉਹਦੇ ਚ ਜਿਸ ਵੇਲੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਸੀ, ਮੈਂ ਗਿਆ ਸੀ, ਇੱਕ ਨਿਮਾਣੇ ਸਿੱਖ ਦੇ ਤੌਰ ਤੇ ਮੈਂ ਗਿਆ ਸੀ। ਅੱਜ ਵੀ ਜੇ ਮੈਨੂੰ ਕਿਤੇ ਬੁਲਾਇਆ ਜਾਊਗਾ ਮੈਂ ਹਾਜ਼ਰ ਹੋਊਂਗਾ ਉੱਥੇ। ਮੈਂ ਅਕਾਲ ਤਖ਼ਤ ਦੀ ਸਰਵ ਉੱਚਤਾ ਨੂੰ ਕਦੇ ਵੀ ਮੈਂ ਕੋਈ ਚੁਣੌਤੀ ਨਹੀਂ ਦੇ ਸਕਦਾ, ਨਾ ਹੀ ਮੇਰੀ ਔਕਾਤ ਹੈ ਇਸ ਤਰ੍ਹਾਂ ਦੀ। ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ, ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦੋ, ਉਦੋਂ ਲਾਈਵ ਬਾਰੇ ਕਹਿੰਦੇ ਤੁਸੀਂ, ਮੈਂ ਤਾਂ ਬੇਨਤੀ ਕੀਤੀ ਸੀ, ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ, ਸਿਰਫ ਰਿਕਾਰਡਿੰਗ 5 ਸਾਹਿਬਾਨਾਂ ਵਾਸਤੇ ਰੱਖੀ ਹੈ। ਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗ ਗਏ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ, ਤੇ ਉਹਦੇ ਵਿੱਚ ਵੀ ਮੈਂ ਇਹੀ ਕਹਿਣਾ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਿਓ ਜੀ, ਇਹ ਵੀਡੀਓ ਚ ਮੈਂ ਨਹੀਂ ਹੈਗਾ। ਉਸ ਬੰਦੇ ਦੀ ਜਿਹੜਾ ਵੀਡੀਓ ਦੇ ਵਿੱਚ ਹੈ, ਉਹਦੀ ਸਰੀਰਕ ਬਾਡੀ ਦਾ ਸਟਰਕਚਰ ਮੇਰੇ ਬਣਾਇਆ ਉਹਨਾਂ ਨੇ, ਭੁੱਲ ਗਏ ਇੱਕ ਉਹ ਮਾਸਕ ਲਾਇਆ ਹੋਇਆ ਤੇ ਮਾਸਕ ਨਜ਼ਰ ਆਉਂਦਾ ਹੈ। ਅਜਰ ਇਸ ਵੀਡੀਓ ਚ ਦੇਖਿਓ
1: ਜੀ ਦੋਸਤੋ, ਮਾਸਕ ਦਿਖਾਇਆ ਗਿਆ ਤੇ ਅੱਜ ਵੀਡੀਓ ਦਾ ਕਾਫੀ ਚਰਚਾ ਦੇ ਵਿਚ ਰਿਹਾ, ਤੇ ਦੂਸਰੇ ਪਾਸੇ ਇਕ ਛੋਟਾ ਜਿਹਾ ਕਲਿਪ ਹੋਰ ਤੁਹਾਨੂੰ ਸੁਣਾਉਂਦੇ ਆ, ਆਪਣੇ ਬਿਕਰਮ ਮਜੀਠੀਆ ਸਾਹਿਬ ਕੀ ਕਹਿੰਦੇ ਆ।
2: ਲੇਟ ਦਾ ਕਾਰਨ ਵੀ ਹੈ ਕਿਉਂਕਿ ਅੱਜ ਸਾਡੇ, ਮੈਂ ਸਮਝਦਾ ਹਾਂ ਕਿ ਸਾਡੇ ਮੁੱਖ ਮੰਤਰੀ ਭਗਵੰਤ, ਇਹਨਾਂ ਨੂੰ ਵਾਸਤੇ ਵੀ ਕੋਈ ਸਪੈਸ਼ਲ ਅਵਾਰਡ ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਤਿਆਰ ਕਰਨ, ਔਰ ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ, ਜਾਂ ਆਪਦੇ ਬਿਆਨ ਰੋਜ਼ ਬਦਲਦਾ, ਜਾਂ ਆਈ ਵਾਰੀ ਆਪਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ, ਜਾਂ ਸਮਰਸੌਲਟ ਮਾਰਦਾ, ਉਹ ਇੱਕੋ ਹੀ ਹੈ ਭਗਵੰਤ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ। ਜਦੋਂ ਇਹ ਵੀਡੀਓ ਆਈ, ਇਹ ਵੀਡੀਓ ਬਾਰੇ ਇਹਨੇ ਜਾ ਕੇ, ਪਹਿਲੀ ਗੱਲ ਵੀਡੀਓ ਆਈ ਕਿਹਦੇ ਕੋਲੋਂ? ਆਪੋਜੀਸ਼ਨ ਪਾਰਟੀ ਨੇ ਨਹੀਂ ਦਿੱਤੀ ਜੀ ਇਹ ਵੀਡੀਓ, ਪਹਿਲਾਂ ਇਹਦਾ ਗੱਲ ਸਮਝ ਲਓ। ਇਹਦੇ ਜਿਗੜੀ ਯਾਰ, ਇਹਦਾ ਬੈਸਟ ਫਰੈਂਡ ਜਿਹੜਾ, ਜਿਹਦੇ ਨਾਲ ਇਹ ਉੱਠਦਾ ਬੈਠਦਾ ਸੀ, ਖਾਂਦਾ ਪੀਂਦਾ ਸੀ, ਸੌਂਦਾ ਸੀ, ਕੈਨੇਡਾ ਅਮਰੀਕਾ ਦੇ ਟੂਰ ਕਰਦਾ ਸੀ, ਇਹਦਾ ਕੈਸ਼ੀਅਰ ਸੀ, ਇਹਦਾ PA ਸੀ, ਮਤਲਬ ਆਲ ਇਨ ਵਨ ਸੀ ਜਗਮਨ ਸਮਰਾ, ਉਹ ਬੰਦਾ ਇਹ ਵੀਡੀਓ ਲੈ ਕੇ ਆਇਆ। ਅਕਤੂਬਰ ਮੈਨੂੰ ਲਗਦਾ 21 ਜਾਂ 23 ਤਰੀਕ
1: ਜੀ ਦੋਸਤੋ ਲੋ ਇਹ ਸਨ ਜੀ ਕੁਝ ਵਿਚਾਰ ਮਜੀਠੀਆ ਸਾਹਿਬ ਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
3: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਜੀ ਅਨੁਜ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ
3: ਹਾਲ ਚਾਲ ਠੀਕ ਹੈ ਪਹਿਲਾਂ ਮੈਨੂੰ ਇਹ ਦੱਸੋ ਅੱਜ ਮੇਰੀ ਆਵਾਜ਼ ਠੀਕ ਹੈ ਜੀ
1: ਆਵਾਜ਼ ਤਾਂ ਗੱਜਦੀ ਹੈ ਪੂਰੀ ਦੀ
3: ਨੈਟਵਰਕ ਠੀਕ ਹੈ ਜੀ
1: ਬਹੁਤ ਵਧੀਆ ਜੀ
3: ਮੈਂ ਕਿਹਾ ਕੱਲ ਵਾਲੇ ਜਿਹੜੇ ਹੈਗੇ ਫਿਰ ਗਨਾਹ ਬਖਸ਼ਾਈਏ ਨਾ ਜੀ
1: ਕੱਲ ਤਾਂ ਦੇਖੋ ਸਿੱਧੀ ਕਾਲ ਲਾਈ ਤਾਂ ਉਹ ਤਾਂ ਉਹਦੇ ਤੋਂ ਵੀ ਭੈੜੀ ਨਿਕਲੀ ਸੀ
3: ਪਤਾ ਹੀ ਨਹੀਂ ਸੀ ਜੀ ਨੈਟਵਰਕ ਹੀ ਹੈਂਡੀ ਸੀਗਾ ਜੀ ਬਿਲਕੁਲ
1: ਜੀ ਜੀ
3: ਜੀ ਭਾਰੇ ਸਾਹਿਬ ਭਾਰੇ ਸਾਹਿਬ ਪਹਿਲਾਂ ਤਾਂ ਜਨਾਬ ਨੇ ਜਿਹੜਾ ਹੈਗਾ ਆ ਐਮਰਜੈਂਸੀ ਦੀ ਗੱਲ ਕੀਤੀ ਵੀ ਐਮਰਜੈਂਸੀ ਅੱਜ ਦੇ ਦਿਨ ਲੱਗੀ ਸੀ ਜੀ
1: ਜੀ
3: ਸਰ ਵੈਸੇ ਤਾਂ ਜਿਹੜਾ ਹੈਗਾ ਆ ਐਸਾ ਕੋਈ ਦਿਨ ਨੀ ਹੁੰਦਾ ਜਿਦਨ ਕੋਈ ਮਹੱਤਵਪੂਰਨ ਘਟਨਾ ਨਾ ਘਟੀ ਹੋਵੇ
1: ਘਟੀ ਹੋਵੇ ਜੀ ਬਿਲਕੁਲ
3: ਕੁਛ ਇੱਕ ਚਲੋ ਸਾਨੂੰ ਨਾ ਪਤਾ ਹੋਊਗੀ ਜੀ ਵੈਸੇ ਤਾਂ ਜਾਣਕਾਰ ਕਹਿੰਦੇ ਆ ਕਿ ਧਰਤੀ ਦੇ ਉੱਤੇ ਜਿੱਥੇ ਵੀ ਅਸੀਂ ਕਦਮ ਰੱਖਦੇ ਹੈਗੇ ਹਾਂ ਇੱਕ ਕਦਮ ਰੱਖਦੇ ਹਾਂ ਵੀ ਲਗਭਗ 1300 ਬੰਦੇ ਦੀ ਥੱਲੇ ਕਵਰ ਆ
1: ਜੀ
3: ਵੀ ਜਦੋਂ ਦੀ ਧਰਤੀ ਬਣੀ ਹੈਗੀ ਹੈ ਇਸ ਧਰਤੀ ਦੇ ਵਿੱਚ ਪਤਾ ਨੀ ਕਿੰਨਾ ਕੁ ਬੰਦਾ ਸਮਾ ਚੁੱਕਾ ਆ
1: ਜੀ
3: ਸੋ ਇਸ ਕਰਕੇ ਜਿਹੜਾ ਇਹ ਐਮਰਜੈਂਸੀ ਦਾ ਦੌਰ ਆ ਭਾਰਤ ਸਾਹਿਬ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ ਮੈਨੂੰ ਥੋੜੀ ਬਚਪਨ ਦੀ ਮਾੜੀ ਮਾੜੀ
1: ਸੋਚੀ ਬਿਲਕੁਲ
3: ਓਕੇ ਓਕੇ ਹਾਂਜੀ ਹਾਂਜੀ ਹਾਂਜੀ ਤੇ ਉਹ ਅਸੀਂ ਦੇਖਿਆ ਜੀ ਉਸ ਵੇਲੇ ਜਿਹੜਾ ਹੈਗਾ ਆ ਭਾਰਤ ਸਾਹਿਬ ਅਸੀਂ ਬੱਚੇ ਸੀ ਦੇ ਵੱਲੋਂ ਨਾ ਗੱਲਾਂ ਹੁੰਦੀਆਂ ਸੀ ਉਹ ਗੱਲਾਂ ਸੁਣਦੇ ਸੀ ਫਲਾਨੇ ਨੂੰ ਵੀ ਚੱਕ ਕੇ ਲੈ ਗਏ ਉਹ ਟਿੰਪਰੇ ਨੂੰ ਚੱਕ ਕੇ ਲੈ ਗਏ ਕੋਈ ਕਿਤੇ ਲੁਕਿਆ ਆ ਅਸੀਂ ਜਿਹੜਾ ਕੋਈ ਇਸ ਤਰੀਕੇ ਨਾਲ ਕੋਈ ਪੋਲੀਟੀਕਲ ਲੀਡਰ ਹੁੰਦੇ ਸੀਗੇ ਉਹ ਏਦਾਂ ਕਰਕੇ ਤੇ ਬਟ ਇੰਨਾ ਆ ਜੀ ਵੀ ਦੁਕਾਨਦਾਰ ਪੂਰਾ ਤੋਲਣ ਲੱਗ ਪਏ ਸੀ ਜੇ ਬੱਚਾ ਚੀਜ਼ ਲੈਣ ਜਾਵੇ ਤੇ ਬੱਚੇ ਨੂੰ ਚੀਜ਼ ਪੂਰੀ ਮਿਲੂਗੀ ਜੇ ਬਜ਼ੁਰਗ ਜਾਵੇ ਤੇ ਮਤਲਬ ਕਈ ਬੰਦੇ ਐਪਰੀਸ਼ੀਏਟ ਕਰਦੇ ਸੀ ਪਤਾ ਨਾ ਐਮਰਜੈਂਸੀ ਲੱਗੀ ਹੈਗੀ ਕਰ ਸਕਦਾ ਕੋਈ ਤੋਲ ਦੇ ਵਿੱਚ ਹੇਰਾ ਫੇਰੀ
1: ਬਿਲਕੁਲ
3: ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਦੇਖਦਾ ਹੈਗਾ ਆ ਬਾਕੀ ਜਿਹੜਾ ਹੈਗਾ ਆ ਚਲੋ ਕੰਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ ਸਸਪੈਂਡ ਹੋਣੇ ਜਾਂ ਕਰਟੇਲ ਹੋਣੇ ਉਹ ਤਾਂ ਮਾੜੇ ਆ
1: ਜੀ ਉਹ ਇੰਦਰਾ ਗਾਂਧੀ ਦੀ ਚੀਜ਼ਾਂ ਨੂੰ ਚੰਗਾ ਕਹਿ ਵੀ ਨਹੀਂ ਸਕਦੇ ਮਾੜਾ ਵੀ ਨਹੀਂ ਕਹਿ ਸਕਦੇ ਜੀ ਸਮੇਂ ਦੇ ਨਾਲ ਜੋ ਜੋ ਹਾਲਾਤ ਬਣੇ ਉਸ ਤਰ੍ਹਾਂ ਦਾ ਵਾਪਰਿਆ ਪਰ ਹੈਰਾਨਗੀ ਇਹ ਹੁੰਦੀ ਹੈ ਕਿ ਇੱਕ ਆਪਣਾ ਸਿਆਸੀ ਫਾਇਦਾ ਲੈਣ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਪੋਲੀਟਿਕਸ ਗੰਦੀ ਪੋਲੀਟਿਕਸ ਦੇ ਵਿੱਚ ਘੜੀਸਣਾ ਜਾਂ ਚੈਪਟਰ ਲਾਉਣੇ ਇਹਨਾਂ ਚੀਜ਼ਾਂ ਦੇ ਉਹ ਚੈਪਟਰ ਲਾਉਣਾ ਤਾਂ ਤੁਸੀਂ ਲਾਓ ਭਾਈ 1947 ਦੀ ਵੰਡ ਦਾ ਲਾਓ
3: ਪਰ ਸਭ ਇੱਕ ਵਾਰੀ ਨਾ ਕਿਸੇ ਮੀਟਿੰਗ ਚ ਬੈਠੇ
1: ਜੀ
3: ਬਹੁਤ ਵੱਡਾ ਨੇਤਾ ਸੀਗਾ ਜੀ ਅੱਜ ਦੀ ਰੂਲਿੰਗ ਪਾਰਟੀ ਦਾ ਬੀਜੇਪੀ ਦਾ ਜੀ ਹਾਂਜੀ ਮੈਂ ਮਤਲਬ ਓਹਦੀ ਵਰਡਿੰਗ ਦੀ ਮਤਲਬ ਬੋਲੂਗਾ ਮੈਂ ਮਤਲਬ ਉਹ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ ਉਹਨਾਂ ਜੀ ਕੋਈ ਮਤਲਬ ਜਿਹੜਾ ਹੈਗਾ ਆ ਉਹਨੇ ਅਪਲੇ ਕੀਤੀ ਵੀ ਆਈ ਡਿਕਲੇਅਰ ਐਮਰਜੈਂਸੀ ਜਿਹੜੀ ਹੈਗੀ ਨਾ ਜੀ ਹਾਂਜੀ ਉਹ ਉਹ ਵਰਡਿੰਗ ਜਿਹੜੀ ਹੈਗੀ ਆ ਉਹ ਰਿਕਾਰਡਡ ਵਰਡਿੰਗ ਸੀ ਉਹ ਮਤਲਬ ਏਦਾਂ ਕਰਕੇ ਕਹਿੰਦਾ ਵਟ ਏ ਨੌਨਸੈਂਸ ਲੇਡੀ ਜੈਂਟਲਮੈਨ ਇਜ਼ ਇਟ ਟੂ ਬੀ ਡਿਕਲੇਅਰਡ ਹਾਂਜੀ ਪਰ ਕੋਈ ਗਲਤ ਕੰਮ ਕਰਨਾ ਆ ਉਹਨੂੰ ਕਿਤੇ ਡਿਕਲੇਅਰ ਕਰਨ ਦੀ ਲੋੜ ਹੁੰਦੀ ਆ ਮੈਂ ਸਟਨ ਰਹਿ ਗਿਆ
1: ਜੀ
3: ਅੱਜ ਰਿਜ਼ਲਟ ਪਤਾ ਲੱਗਦਾ ਆ ਵੀ ਇਹਨਾਂ ਦੀ ਮਾਨਸਿਕਤਾ ਕੀ ਸੀ
1: ਕਿੱਥੇ ਖੜੀ
3: ਬਿਲਕੁਲ ਨਾ ਜੀ ਅੱਜ ਜਿਹੜਾ ਹੈਗਾ ਆ ਉਸ ਹਾਲਾਤ ਨਾਲੋਂ ਵੀ ਜ਼ਿਆਦਾ ਅੱਜ ਪੰਜਾਬ ਚ ਵੀ ਸਾਡੇ ਹੈਗਾ ਤੁਸੀਂ ਬੋਲ ਨਹੀਂ ਸਕਦੇ ਫਰੀਲੀ
1: ਜੀ
3: ਤੁਹਾਨੂੰ ਜਿਹੜੇ ਓਹਦੇ ਕੰਸੀਕੁਐਂਸ ਭੁਗਤਣੇ ਪੈ ਜਾਣਗੇ
1: ਜੀ
3: ਪਰ ਤੁਸੀਂ ਲੋਕਤੰਤਰ ਇੰਜੋਏ ਕਰ ਰਹੇ
1: ਬਿਲਕੁਲ
3: ਠੀਕ ਹੈ ਜੀ ਉਹ ਮਤਲਬ ਜਿਹੜਾ ਹੈਗਾ ਤੁਸੀਂ ਦੇਖੋ ਨਾ ਵੀ ਉਹਦੇ ਤਾਂ ਡਿਕਲੇਅਰ ਕਰਕੇ ਤੁਹਾਡੇ ਰਾਈਟਸ ਸਸਪੈਂਡ ਕੀਤੇ ਇਹਨਾਂ ਨੇ ਤੁਹਾਡੇ ਰਾਈਟਸ ਵੈਸੇ ਹੀ ਜਿਹੜੇ ਹੈਗੇ ਖਤਮ ਕਰ ਦਿੱਤੇ ਹੈਗੇ ਤੇ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ
1: ਅੱਜ ਦੇਖੋ ਜੋ ਹਾਲਾਤ ਨੇ ਉਹ ਕੀ ਹੋ ਰਿਹਾ ਬਾਹਰਲੇ ਮੁਲਕ ਵੀ ਰੋਲਾ ਪਾ ਰਹੇ ਨੇ ਰੈੱਡ ਲਾਈਨ ਦੇ ਵਿੱਚ ਇੰਡੀਆ ਦੀ ਗੱਲ ਆਉਂਦੀ ਹੈ ਘੱਟ ਕਮਿਊਨਿਟੀਆਂ ਦੇ ਨਾਲ ਜੋ ਵਿਹਾਰ ਹੋ ਰਿਹਾ ਤਾਂ ਫਿਰ ਕੱਲ ਨੂੰ ਤਾਂ ਜਦੋਂ ਹੋਰ ਪਾਰਟੀਆਂ ਆਉਣਗੀਆਂ ਜਦੋਂ ਇਹ ਚੀਜ਼ ਬੀਜੇਪੀ ਦਾ ਸ਼ਾਸਨ ਜਾਂ ਰਾਜ ਕਰਨ ਦੀ ਨੀਤੀ ਅਗਲੇ ਪੰਨੇ ਦਰਜ ਕਰਵਾਉਣਗੇ ਫਿਰ ਇਹਨਾਂ ਨੂੰ ਵੀ ਤਾਂ ਹੋਏਗਾ ਹੀ ਕਿ ਭਾਈ ਇਹ ਕਾਹਤੋਂ ਕਰਨ ਲੱਗੇ ਹੋ
3: ਭਾਰੇ ਸਾਹਿਬ ਮਜੋਰਟੀ ਕਲਾਸ ਦਾ ਇਸ ਤਰੀਕੇ ਨਾਲ ਹੁੰਦਾ
1: ਜੀ
3: ਮੈਂ ਕਹਿੰਦਾ ਹੈਗਾ ਆ ਵੀ ਇੱਕ ਹਸਬੰਡ ਵਾਈਫ ਵਾਲਾ ਜਿਹੜਾ ਹੈਗਾ ਇਹ ਆ ਵੀ ਮੰਨ ਲਓ ਰਿਸ਼ਤਾ ਹੋਏਗਾ ਹਾਂਜੀ ਮੈਜੋਰਿਟੀ ਕਲਾਸ ਦਾ ਤੇ ਮਨੋਰਟੀ ਕਲਾਸ ਦਾ
1: ਜੀ
3: ਹੁਣ ਉਹ ਹਸਬੈਂਡ ਦਾ ਆਪਣੀ ਵਾਈਫ ਨਾਲ ਜਿੰਨਾ ਮਰਜ਼ੀ ਪਿਆਰ ਹੋਵੇ ਜੋ ਮਰਜ਼ੀ ਹੋਵੇ
1: ਜੀ
3: ਪਰ ਜੇ ਵਾਈਫ ਨੂੰ ਮਹਿਸੂਸ ਹੁੰਦਾ ਹੈਗਾ ਆ ਕਿ ਆਈ ਐਮ ਨੋਟ ਇਨ ਸੇਫ ਇਨ ਹਿਜ ਹੈਂਡਸ
1: ਜੀ
3: ਇਹ ਮੇਰੀ ਪ੍ਰੋਟੈਕਸ਼ਨ ਨਹੀਂ ਕਰ ਰਿਹਾ ਮੈਨੂੰ ਐਕਸਪਲਾਇਟ ਕਰ ਰਿਹਾ ਆ
1: ਜੀ
3: ਹੁਣ ਗੱਲ ਇਹ ਹੈਗੀ ਆ ਵੀ ਜੇ ਤਾਂ ਉਹ ਬੰਦਾ ਜਿਹੜਾ ਹੈਗਾ ਆ ਵੀ ਵਾਕਈ ਪ੍ਰੋਟੈਕਟ ਕਰਦਾ ਹੋਵੇ
1: ਜੀ
3: ਫੇਰ ਜਿਹੜਾ ਹੈਗਾ ਆ ਇਹ ਵਿਚਾਰ ਉਹਦੇ ਮਨ ਚ ਕਿਉਂ ਆਇਆ ਜੀ ਤਾਂ ਕਹਿ ਸਕਦੇ ਆ ਜੀ ਭਰਮ ਆ ਜੀ ਐਵੇਂ ਇਨਸਿਕਿਉਰਿਟੀ ਫੀਲ ਕਰਦੀ ਹੈ ਜੀ ਬਟ ਜੇ ਉਹਦੇ ਬੰਦੇ ਦੇ ਆਪਣੇ ਐਕਟ ਐਂਡ ਐਕਸ਼ਨ ਇਸ ਤਰੀਕੇ ਦੇ ਹੋਣ ਤੇ ਫੇਰ ਜਿਹੜੀ ਮਨੋਰਟੀ ਕਲਾਸ ਇਨਸਿਕਿਉਰ ਫੀਲ ਕਰੂਗੀ ਤੇ ਵਿਦੇਸ਼ਾਂ ਵਿਚ ਤਾਂ ਗੱਲਾਂ ਹੋਣਗੀਆਂ ਫਿਰ ਤਰੀਕੇ ਦੇ ਵਿਚ ਤਾਂ ਗੱਲਾਂ ਹੋਣਗੀਆਂ
1: ਬਿਲਕੁਲ ਹੈ ਜੀ
3: ਹੁਣ ਉਹ ਬਾਹਰਲੇ ਮੁਲਕਾਂ ਦੇ ਵਿਚ ਗੱਲਾਂ ਤਾਂ ਹੁੰਦੀਆਂ ਜੀ ਮੈਂ ਕਹਿੰਦਾ ਹੈਗਾ ਜੀ ਤੁਸੀਂ ਬਿਲਕੁਲ ਜੀ ਤੁਹਾਡੇ ਮਨ ਚ ਕੁਛ ਨੀ ਹੈਗਾ ਜੀ ਮੈਜੋਰਟੀ ਕਲਾਸ ਦੇ ਮਨ ਚ ਕੁਛ ਨੀ ਹੈ ਜੀ ਇੱਥੇ ਮੁਸਲਮਾਨ ਵੀ ਸੁਰੱਖਿਅਤ ਆ ਇੱਥੇ ਸਿੱਖ ਵੀ ਸੁਰੱਖਿਅਤ ਆ ਇੱਥੇ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਵਾਲੇ ਬੈਠੇ ਹਰਨੇਕ ਸਿੰਘ ਹੁਣੀ ਕਹਿੰਦੇ ਹੈਗੇ ਆ ਵੀ ਜੀ ਤੋ ਹੋਰ ਕੁਛ ਨੀ ਇਹ ਲਾਡ ਨੀ ਰੱਖੀ ਇਹ ਇਹਨਾਂ ਦੇ ਅਖੇ ਡੰਡਾ ਫਿਰਨਾ ਚਾਹੀਦਾ ਤਾਂ ਕਰਕੇ ਬਟ ਸਹੀ ਨਹੀਂ ਸਹੀ ਉਹਨਾਂ ਦੀ ਵਰਡਿੰਗ ਹੀ ਬੋਲ ਰਿਹਾ ਮੈਂ ਆਪਣੇ ਕੋਲੋਂ ਕੁਛ ਨੀ ਬੋਲ ਰਿਹਾ ਹਾਂਜੀ ਉਹ ਬਟ ਇਹ ਆ ਕਿ ਜੇ ਇੱਥੇ ਰਹਿੰਦੀ ਮਨੋਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ ਔਰ ਕਿਤੇ ਆ ਕੇ ਜਿਹੜਾ ਹੈਗਾ ਆ ਵੀ ਉਹ ਰਿਫਲੈਕਟ ਵੀ ਹੁੰਦੀ ਹੋਵੇ ਫਿਰ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਕੁਛ ਨਾ ਕੁਛ ਤਾਂ ਭਾਈ ਗਲਤ ਹੋ ਹੀ ਰਿਹਾ ਹੈਗਾ ਤੁਸੀਂ ਉਹਦੇ ਵੱਲ ਧਿਆਨ ਦੇ ਲਓ
1: ਕਿਉਂਕਿ ਉਹ ਇਹਦੇ ਵਿਚ ਇਹ ਆ ਨਾ ਕਿ ਉਹ ਸਟੇਟ ਦੀ ਫਿਰ ਗੱਲ ਜਿੱਦਾਂ ਕਲੋਨੀਆਂ ਸੀਗੀਆਂ ਪਹਿਲਾਂ ਸਟੇਟ ਦੀ ਗੱਲ ਆ ਗਈ ਸਟੇਟ ਫਿਰ ਕਿਤੇ ਨਾ ਕਿਤੇ ਜੋ ਇੰਡੀਆ ਦੀ ਕਹਿ ਲੋ ਅਜੇ ਵੀ ਉਹ ਸੋਚ ਆ ਜਾਂ ਇੱਕ ਜਿਹੜੀ ਤੜ ਆ ਕਹਿ ਲੋ ਉਹ ਦਿਖਾਉਂਦੇ ਰਹਿੰਦੇ ਆ ਕਿ ਇੱਕ ਸਟੇਟ ਵੀ ਇੱਕ ਮਤਲਬ ਕਿ ਅਸੀਂ ਵੀ ਕੁਝ ਹੈਗੇ ਆ ਨਾ ਉਹ ਸਟੇਟ ਸ਼ੋ ਕਰਦੇ ਆ
3: ਭਾਰੀ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਜੀ ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋ ਨਾ ਜਦੋਂ ਨਾ ਇਹ ਬੀਜੇਪੀ ਸਰਕਾਰ ਆਈ ਹੈਗੀ ਜੀ ਕਾਂਗਰਸ ਰਾਜ ਕਰਦੀ ਸੀ ਬਿਲਕੁਲ ਠੀਕ ਗੱਲ ਹੈਗੀ ਆ ਜੀ ਉਹਨਾਂ ਨੇ ਜਿਸ ਟਾਈਮ ਤੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਕੰਸੀਕੁਐਂਸਿਸ ਭੁਗਤੇ ਹੋਣਗੇ ਜੀ ਬਟ ਓਵਰਆਲ ਜਿਹੜਾ ਹੈਗਾ ਜੀ ਤੇ ਉਹਨਾਂ ਦਾ ਨਾ ਸੈਕੂਲਰ ਰਾਜ ਰਿਹਾ ਹੈਗਾ ਆ ਇੱਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ ਨਾ ਓਦਾਂ ਨੇਸ਼ਨ ਦਾ ਕਰੈਕਟਰ ਵੀ ਸੈਕੂਲਰ ਰਿਹਾ ਹੈਗਾ ਜਿੱਦਾਂ ਹੀ ਇਹ ਆਏ ਹੈਗੇ ਜੀ ਤੁਹਾਡੇ ਅਵਾਰਾ ਡੰਗਰਾਂ ਦੀਆਂ ਸਮੱਸਿਆਵਾਂ ਵਧੀਆ ਕਿ ਨਹੀਂ ਵਧੀਆ ਜੀ
1: ਵਧੀਆ ਨਾਲੇ ਦੇਖੋ ਇੱਕ ਗੱਲ ਹੋਰ ਨਾਲ ਜੋੜਦਾ ਸੈਣੀ ਸਾਹਿਬ ਮਤਲਬ ਕਿ ਜੇ ਐਮਰਜੈਂਸੀ ਨਾ ਲਾਉਂਦੇ ਤਾਂ ਫਿਰ ਸਿਵਲ ਵਾਰ ਤਾਂ ਹੋਣੀ ਸੀ ਉਹਨੂੰ ਥੋੜੀ ਰੋਕ ਕੰਟਰੋਲ ਕਰ ਸਕਦੇ ਸੀ ਫਿਰ ਜੀ ਉਹ ਤਾਂ ਪੂਰਾ ਦੇਸ਼ ਹੀ ਫਿਰ ਅੱਗ ਦੇ ਵਿੱਚ ਜਾਣਾ ਸੀ
3: ਭਾਰੇ ਸਾਹਿਬ ਇਹ ਤਾਂ ਉਸ ਟਾਈਮ ਦਾ ਜਿਹੜੇ ਬੰਦੇ ਹੈਗੇ ਆ ਨਾ ਵੀ ਉੱਥੇ ਉਸ ਵੇਲੇ ਕੀ ਹਾਲਾਤ ਸੀ ਕੀ ਕਿਸ ਤਰੀਕੇ ਦੇ ਸੀ ਕਿਉਂਕਿ ਕੁਛ ਇੱਕ ਚੀਜ਼ਾਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਆ ਪਰ ਐਕਚੁਅਲੀ ਹੋ ਸਕਦਾ ਕੁਛ ਵੀ ਨਾ ਹੁੰਦਾ ਹੋਵੇ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ
1: ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਚੀਜ਼ਾਂ ਤੁਸੀਂ ਬਿਲਕੁਲ ਅਲੱਗ ਰੱਖ ਲਓ ਜੀ ਸਵਾਲ ਤਾਂ ਇਹ ਹੈਗਾ ਇੱਥੇ ਜਿੱਦਾਂ ਹੀ ਬੀਜੇਪੀ ਸਰਕਾਰ ਆਈ ਇੱਥੇ ਗਊ ਰਕਸ਼ਕ ਦਲ ਉਹ ਪਤਾ ਹੀ ਨੀ ਕਿੱਥੋਂ
1: ਆ ਗਿਆ
3: ਹਾਂਜੀ ਉਹ ਉੱਥੇ ਜਿਹੜਾ ਹੈਗਾ ਉਹ ਗੱਡੀਆਂ ਦੇ ਵਿੱਚ ਜਿਹੜੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਦਾਤਰ ਹਾਂਜੀ ਫਿਰ ਜਿਹੜਾ ਹੈਗਾ ਉਹ ਦਾਤਰ ਤਾਂ ਜਿਹੜੇ ਹੋਣੇ ਉਹ ਪੰਜ ਸੱਤ ਮਸਲਮੈਨ ਜਿਹੜੇ ਹੁੰਦੇ ਉਹਨਾਂ ਕੋਲ ਹੁੰਦੇ ਸੀ ਇੱਕ ਉਹਨਾਂ ਦਾ ਭਾਜੀ ਹੁੰਦਾ ਸੀਗਾ ਉਹਦੇ ਕੋਲੋਂ ਵੀ ਜਿਹੜਾ ਹੈਗਾ ਪਿਸਟਲ ਹੁੰਦਾ
1: ਜੀ
3: ਉਹ ਟਰੱਕ ਘੇਰ ਲਏ ਆ ਜੀ ਮਤਲਬ ਇਹ ਹੈਗਾ ਕਿ ਲਾ ਐਂਡ ਆਰਡਰ ਦੀ ਕੋਈ ਨਾਂ ਦੀ ਚੀਜ਼ ਹੈ ਸਹੀ
1: ਜੀ
3: ਤੂੰ ਸਾਨੂੰ ਹੂ ਆਥੋਰਾਈਜ਼ਡ ਯੂ ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ ਉਹ ਇੱਕ ਚੀਜ਼ ਹੁੰਦੀ ਆ ਵੀ ਅੰਡਰ ਦਾ ਕਰਟਨ ਜਿਹੜਾ ਆ ਨਾ ਜੀ ਵੀ ਜਦੋਂ ਰਾਜਸੀ ਸ਼ਕਤੀ ਜਿਹੜੀ ਉਭਰਦੀ ਆ ਉਹ ਕੱਲਾ ਜਿਹੜਾ ਹੈਗਾ ਸਿਸਟਮ ਨਾਲ ਨੀ ਚੱਲਦੀ ਉਹਦੇ ਥੱਲੇ ਗੁੰਡੇ ਵੀ ਹੁੰਦੇ ਆ
1: ਜੀ ਬਿਲਕੁਲ ਬਿਲਕੁਲ ਜਿਵੇਂ ਦੇਖੋ ਜ਼ਿਕਰ ਕਰਕੇ ਹਟਿਆ ਸ਼ੁਰੂ ਦੇ ਵਿਚ ਸੈਣੀ ਸਾਹਿਬ ਕਿ ਕਹਿੰਦੇ ਆ ਨਸ਼ਾ ਖਤਮ ਕਰ ਦੋ ਹਰ ਮੁਲਕ ਕਹਿੰਦਾ ਵੀ ਨਸ਼ਾ ਖਤਮ ਕਰੀਏ ਕੰਟਰੋਲ ਕਰੀਏ ਤਾਂ ਕਿ ਟਰੰਪ ਵੀ ਜਾਂ ਜੋ ਹਾਲਾਤ ਬਣਾਏ ਉਹਨੇ ਭਈ ਸਾਰਾ ਕੁਝ ਕੀਤਾ ਨਸ਼ਾ ਖਤਮ ਕਰਨ ਦੇ ਲਈ ਭਈ ਤੁਸੀਂ ਆਪਣਾ ਇਧਰੋਂ ਕੈਨੇਡਾ ਤੋਂ ਜਾਂ ਮੈਕਸੀਕੋ ਤੋਂ ਨਸ਼ਾ ਆ ਰਿਹਾ ਹੁਣ ਦੇਖੋ ਦੁਨੀਆਂ ਦਾ ਸਭ ਤੋਂ ਚੌਥੇ ਨੰਬਰ ਦਾ ਵੱਡਾ ਵਪਾਰ ਹੈ ਜੀ ਤੇ ਉਹਨੂੰ ਕਿੱਦਾਂ ਬੰਦ ਕਰ ਦੇਣਗੇ ਜੀ
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ ਉਹ ਤਾਂ ਚਲੋ ਲੀਗਲ ਜਿਹੜਾ ਹੈਗੀਆਂ ਚੀਜ਼ਾਂ ਲੀਗਲ ਤੇ ਇਲੀਗਲ ਦੇ ਸਪੈਨ ਚ ਆ ਜਾਂਦੀਆਂ ਨਾ ਜੀ
1: ਜੀ
3: ਮੈਨੂੰ ਤਾਂ ਇਹ ਆ ਰਿਹਾ ਸੀ ਜੀ ਜਨਾਬ ਵੀ ਰਿਪੋਰਟ ਕਰ ਰਹੇ ਸੀ ਸ਼ਰਾਬ ਦੇ ਉੱਤੇ ਪਹਿਲਾਂ ਆਉਂਦਿਆਂ ਨਾਲ ਹੀ
1: ਜੀ
3: ਹਾਂਜੀ ਤੇ ਜਦੋਂ ਤੁਸੀਂ ਕਰ ਰਹੇ ਸੀ ਤੇ ਮੈਂ ਕਿਹਾ ਹੁਣ ਜਦੋਂ ਭਾਰਤ ਸਾਹਿਬ ਨੇ ਸਪੋਂਸਰਡ ਕਹਿਣਾ ਨਾ ਸਿਕੰਦਰ ਸਿੰਘ ਔਜਲਾ ਹੈਂਜੀ ਏਦਾਂ ਕਰਕੇ ਮੈਂ ਕਹਿਣਾ ਜੀ ਬਿਲਕੁਲ ਸਟੋਰ ਤੇ ਬੈਠੇ ਅਗਰਬੱਤੀ ਦੇ ਦੁਕਾਨ ਨੀ ਕਰਦੇ ਤੁਸੀਂ ਦੱਸੋ
1: ਤਾਂ ਨਹੀਂ ਉਹ ਕੱਲਾ ਉਹ ਹੀ ਨੀ ਵੇਚਦੇ ਉਹਦੇ ਉੱਤੇ ਵੈਸੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਹੈ ਉਹ ਕਿਹੜੀ ਬੋਤਲ ਨਹੀਂ ਲਿਖਿਆ ਜੀ
3: ਭਾਰਤ ਸਾਹਿਬ ਤੁਸੀਂ ਆ ਜਿਹੜੀ ਗੱਲ ਕਰਦੇ ਹੈਗੇ ਨਾ ਇਹ ਸੰਸਾਰ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨਾਲ ਹੀ
1: ਚੱਲਦਾ ਜੀ ਬਿਲਕੁਲ
3: ਇਕੋਨਮੀ ਇਹਨਾਂ ਚੀਜ਼ਾਂ ਨਾਲ ਹੀ ਚੱਲਦੀ ਹੈ ਖਾਣ ਪੀਣ ਵਾਲਾ ਖਾਣ ਪੀਣ ਵਾਲਾ ਬੰਦਾ ਜਿਹੜਾ ਹੈਗਾ ਆ ਜੀ ਉਹ ਸੂਮ ਨੀ ਹੁੰਦਾ ਪਰਿਵਾਰ ਚ ਵੀ ਚੰਗਾ ਹੁੰਦਾ ਉਹ ਦੋ ਪੈਸੇ ਪਰਿਵਾਰ ਤੇ ਖਰਚਣ ਲੱਗਿਆ ਚੀਕਾਂ ਨੀ ਮਾਰਦਾ ਜੀ
1: ਬਿਲਕੁਲ
3: ਤੁਸੀਂ ਮੇਰੀ ਗੱਲ ਨੋਟ ਕਰ ਲੋ ਪਰਖ ਕਰ ਲਓ ਕਿਤੇ
1: ਕਿ
3: ਜਿਹੜਾ ਬੰਦਾ ਖਾਂਦਾ ਪੀਂਦਾ ਨੀ ਹੋਊਗਾ ਜੇ ਉਹਦੇ ਪਰਿਵਾਰ ਦਾ ਬੱਚਾ ਜਿਹੜਾ ਹੈਗਾ ਨਾ ਕੋਈ ਕੱਪ ਮਤਲਬ ਆਪਣਾ ਕੋਈ ਕੱਪ ਵੀ ਜਿਹੜਾ ਹੈਗਾ ਆ ਉਹ ਟੁੱਟ ਜਾਊਗਾ ਉਹ ਘਰ ਦੇ ਵਿੱਚ ਹੰਗਾਮਾ ਖੜਾ ਕਰ ਦੂ ਜੀ ਜੇ ਗਿਰਾਨੀ ਕੋਲ ਕੋਈ ਨੁਕਸਾਨ ਹੋ ਜਾਏ ਤੇ ਉਹਦੇ ਤੇ ਹੰਗਾਮਾ ਖੜਾ ਕਰ ਦੂ
1: ਬਿਲਕੁਲ
3: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਆ ਇਹ ਜਿਹੜੇ ਬੰਦੇ ਹੁੰਦੇ ਆ ਇਹ ਮਤਲਬ ਥੋੜੇ ਜੇ ਸੋਫਟ ਹਾਰਟਡ ਹੁੰਦੇ ਹੈਗੇ ਆ ਦੂਜੇ ਦੀਆਂ ਫੀਲਿੰਗ ਵੀ ਸਮਝਦੇ ਆ ਨਾਲੇ ਵੀ ਸੋਚ ਲੈਂਦੇ ਯਾਰ ਜੇ ਆਪਾਂ ਸ਼ਾਮ ਨੂੰ ਬਹਿ ਜਾਂਦੇ ਤੇ ਇੰਨਾ ਨੁਕਸਾਨ ਤਾਂ ਵੈਸੇ ਕਰ ਦੇਣਾ ਸੀ ਜੇ ਆਪਣੇ ਬੱਚੇ ਨੇ ਕਰਤਾ ਜਾਂ ਵਾਈਫ ਨੇ ਕਰ ਦਿੱਤਾ ਤੇ ਤਾਂ ਕਿਹੜੀ ਗੱਲ ਹੋ ਗਈ ਫੇਰ ਕੀ ਹੋ ਗਿਆ ਸਗੋਂ ਉਲਟਾ ਫੇਰ ਕੀ ਹੋ ਗਿਆ ਹੋਰ ਲੈ ਹੋਣਗੇ ਇੰਨੀ ਗੱਲ ਕਹਿੰਦੇ ਇਹੀ ਹੋ
1: ਬਿਲਕੁਲ
3: ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਵੇਸ਼ਾ ਕੰਡੈਮ ਨਾ ਕਰਿਆ ਕਰੋ ਇਹਦੇ ਗੁਣ ਵੀ ਦੇਖੋ
1: ਨਹੀਂ ਨਹੀਂ ਕੰਡੈਮ ਨਹੀਂ ਕਰਦੇ ਚਲੋ ਏਦਾਂ ਦੀ ਗੱਲ ਨੀ ਮੈਂ ਤਾਂ ਓਨ ਏਅਰ ਵੀ ਕਹਿੰਦਾ ਮੈਂ ਵੀ ਕਿਤੇ ਕਿਤੇ ਲਾ ਲਈਦੀ ਆ ਕਰ ਲਈਦਾ ਏਦਾਂ ਦੀ ਗੱਲ ਨੀ ਗੀ ਕੋਈ ਦਿਨ ਹੋ ਗਿਆ ਤਿਉਹਾਰ ਹੋ ਗਿਆ ਜਾਂ ਜਿੱਦਣ ਮਨ
3: ਹੋਇਆ ਪੰਜੀ ਸੱਤੀ ਸਾਲ
1: ਕਹਾਣੀ ਪਈ ਆ ਭਾਈ ਪੀਣੀ ਪੀਣੀ ਆ ਰੋਜ਼ ਹੀ ਪੀਣੀ ਉਹ ਕੰਮ ਨੀ ਗਾ ਜੀ
3: ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਬਹੁਤ ਚੰਗੀ ਗੱਲ ਹੈ ਜੀ ਚੰਗੀ ਚੀਜ਼ ਹੁੰਦੀ ਹੈ ਜੀ ਕਿਤੇ ਨਾ ਕਿਤੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ ਐਨੀਵੇ ਹੁਣ ਆ ਜੀ ਹੈ ਜੀ ਮਾਨ ਸਾਹਿਬ ਦੀ
1: ਜੀ
3: ਪਰ ਸਭ ਬੜਾ ਦਿਲ ਕਰਦਾ ਮਾਨ ਸਾਹਿਬ ਤੇ ਯਕੀਨ ਕਰ ਲਈਏ
1: ਜੀ
3: ਹਾਂਜੀ
1: ਪਰ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ
3: ਪਰ ਸਵਾਲ ਇਹ ਹੈਗਾ ਆ ਕਿ ਜੋ ਡਿਫੈਂਸ ਤੁਸੀਂ ਅੱਜ ਦਿੰਦੇ ਹੈਗੇ ਆ ਉਹ ਕੱਲ ਕਿਉਂ ਨੀ ਦਿੱਤਾ
1: ਜਦੋਂ ਸਾਹਮਣੇ ਬੈਠੇ ਜੀ ਜਥੇਦਾਰ ਸਾਹਿਬ ਦੇ ਉਦੋਂ ਹੀ ਨਹੀਂ ਦਿੱਤਾ
3: ਉਦੋਂ ਕਿਉਂ ਨਹੀਂ ਦਿੱਤਾ ਜੀ ਜੋ ਕੱਲ ਦੇ ਰਹੇ ਸੀ ਉਹ ਪਹਿਲਾਂ ਕਿਉਂ ਨਹੀਂ ਦਿੱਤਾ ਜੀ
1: ਜੀ
3: ਔਰ ਜੇ ਇਹ ਡਿਫੈਂਸ ਤੁਹਾਡੇ ਕੋਲ ਮੌਜੂਦ ਹੈਗਾ ਸੀ ਤੇ ਫਿਰ ਜਿਹੜਾ ਹੈਗਾ ਇਸ ਵੀਡੀਓ ਦੀ ਟੈਸਟਿੰਗ ਕਿਉਂ ਕਰਾਉਣ ਚੱਲ ਗਏ ਸੀ ਵੀ ਮੈਂ ਹੈ ਨਹੀਂ ਵਿੱਚ
1: ਜੀ
3: ਤੁਹਾਨੂੰ ਤਾਂ ਪਤਾ ਹੀ ਹੋਊਗਾ ਨਾ ਤੁਸੀਂ ਤਾਂ ਕੌਨਫੀਡੈਂਟ ਸੀ ਨਾ ਵੀ ਮੈਂ ਤਾਂ ਹੈ ਨਹੀਂ ਗਾ
1: ਜੀ
3: ਠੀਕ ਹੈ ਜੀ ਇਹ ਤਾਂ ਮਤਲਬ ਮੇਰੀ ਬੋਡੀ ਦਾ ਮਾਸਕ ਲਾਇਆ ਹੋਊਗਾ ਜਾਂ ਬਟ ਨੈਚੁਰਲ ਆ ਤੇ ਮੇਰਾ ਜਿਹੜਾ ਹੈਗਾ ਠੀਕ ਹੈ
1: ਜੀ
3: ਇੱਕ ਪਾਸੇ ਤੁਸੀਂ ਨਾਲ ਲਓ ਜੇ ਨਾ ਕਹਿੰਦੇ ਅੱਖਾਂ ਨੀ ਬਣਦੀਆਂ ਤਾਂ ਕਰਕੇ ਜਿਹੜਾ ਹੈਗਾ ਆ ਤੇ ਉਹਨੇ ਬੰਦੇ ਨੇ ਚਸ਼ਮਾ ਲਾ ਲਿਆ ਤੇ ਇਹ ਦੇਖ ਨੀ ਰਹੇ ਹੈਗੇ ਆ ਕਿ ਜਿਹੜਾ ਮਾਸਕ ਜਗਵੰਤ ਸਿੰਘ ਉਹ ਸਮਰੇ ਦੇ ਹੱਥ ਫੜਾਇਆ ਆ ਉਹਦੀਆਂ ਅੱਖਾਂ ਵੀ ਹੈਗੀਆਂ ਹਾਂਜੀ ਸਰ ਇਹ ਐਕਸਪਰਟ ਹੈਗੇ ਆ ਇਹ ਐਕਸਪਰਟ ਹੈਗੇ ਆ ਸਰ ਨਹੀਂ ਇਹ ਕੁਦਰਤ ਆ ਕੁਦਰਤ ਬੜੀ ਵੱਡੀ ਚੀਜ਼ ਹੁੰਦੀ ਸਰ
1: ਬਿਲਕੁਲ
3: ਕੁਦਰਤ ਹੀ ਬੰਦੇ ਕੋਲੋਂ ਜਿਹੜਾ ਹੈਗਾ ਜੇ ਸੱਚਾਈ ਸਾਹਮਣੇ ਲਿਆਉਣ ਤੇ ਆ ਜਾਏ ਨਾ ਕੁਦਰਤ
1: ਜੀ
3: ਇਹ ਸਰ ਲੋਕੀ ਕਿਉਂ ਅਰਦਾਸ ਕਰਦੇ ਹੈਗੇ ਇਹ ਦਾਤਿਆ ਪੜਦੇ ਢੱਕੇ ਰੱਖੀ
1: ਜੀ
3: ਸਰ ਇਸ ਹਮਾਮ ਮੈਂ ਸਾਰੇ ਨੰਗੇ ਹੈਗੇ ਆ ਜੀ
1: ਤੁਸੀਂ ਗਲਤੀ ਕੀਤੀ ਨੀ ਜਾਂ ਕੁਝ ਗਲਤ ਬੋਲਿਆ ਨੀ ਜਾਂ ਤੁਸੀਂ ਉਹਦੇ ਵਿਚ ਹੈ ਹੀ ਨੀ ਤੁਹਾਨੂੰ ਸਪਸ਼ਟੀਕਰਨ ਦੇਣ ਦੀ ਕੀ ਜ਼ਰੂਰਤ ਹੈ ਚੁੱਪ ਕਰਕੇ ਬੈਠੇ ਰਹੋ ਆਰਾਮ ਨਾਲ
3: ਪਰ ਇਹ ਤਾਂ ਹੁਣ ਦੋ ਚੀਜ਼ਾਂ ਆ ਅੱਜ ਇਹ ਟੁੱਟ ਗਏ ਕਿਉਂਕਿ ਜਿਹੜੇ ਨਾਲ ਵਾਲੇ ਸੀਗਾ ਉਹ ਸਾਥ ਛੱਡ ਗਏ
1: ਅੱਜ
3: ਕੀ ਕਹਿ ਰਹੇ ਹੈਗੇ ਆ ਕਿ ਮੈਂ ਮਤਲਬ ਜਿਹੜਾ ਹੈਗਾ ਜੇ ਅਕਾਲ ਤਖ਼ਤ ਮੈਨੂੰ ਬੁਲਾਊਗਾ ਮੈਂ ਜਾਣ ਨੂੰ ਤਿਆਰ ਆ ਤੇ ਮਹਾਰਾਜ ਜਥੇਦਾਰ ਤੋਂ ਉੱਥੇ ਫੇਰ ਉਹੀ ਬੈਠਾ ਹੋਣਾ ਜਿਹਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹਟੇ
1: ਬਿਲਕੁਲ
3: ਹਾਂਜੀ
1: ਬਾਦਲਾਂ ਦਾ ਲੱਗਿਆ ਕਹਿੰਦੇ
3: ਤੁਹਾਡੀ ਬਾਦਲਾਂ ਦਾ ਲੱਗਿਆ ਆ ਤੁਹਾਡੀ ਆਈ ਟੀ ਟੀਮ ਜਿਹੜੀ ਹੈਗੀ ਆ ਉਹਨੇ ਕੀ ਨੀ ਕਿਹਾ ਜਥੇਦਾਰ ਨੂੰ ਹਾਂਜੀ ਤੁਸੀਂ ਜਿਹੜਾ ਹੈਗਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੀਆਂ ਤਾਂ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਕਿਸੇ ਦਾ ਜਿਹੜਾ ਆ ਜਾਂ ਤੁਹਾਡਾ ਆਈ ਟੀ ਵਿੰਗ ਜਿਹੜਾ ਆ ਕੋਈ ਘੱਟ ਨੀ ਕਰਦਾ ਕਿਸੇ ਦਾ
1: ਜੀ ਜਿੱਦਾਂ ਦੇ ਦੇਖੋ ਜਥੇਦਾਰ ਸਾਹਿਬ ਬੋਲੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਆਇਆ ਇਸ ਚੀਜ਼ ਦੇ ਉੱਤੇ ਤੁਸੀਂ ਜਿੰਨੀ ਸਿਆਸਤ ਹੈ ਜਾਂ ਉਹ ਸਾਰੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿਚ ਕਾਂਗਰਸ ਨੂੰ ਜਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੂੰ ਅਕਾਲੀ ਦਲ ਨੂੰ ਲਿਆ ਰਹੇ ਹੋ ਉਹਦੇ ਵਿਚ ਖਿੱਚ ਰਹੇ ਹੋ ਤੇ ਉਹ ਆਪਣੇ ਜਥੇਦਾਰ ਸਾਹਿਬ ਵੀ ਤਾਂ ਚੁੱਪ ਕਰਕੇ ਬੈਠੇ ਨੇ ਨਾ ਉਦਣ ਦੇ
3: ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਜੀ ਜੀ ਪਰ ਸਭ ਹਰ ਇੱਕ ਚੀਜ਼ ਦੀ ਸੈਂਟੀਟੀ ਹੁੰਦੀ ਆ ਕੁਛ ਨਾ ਕੁਛ ਸੈਂਟੀਟੀ ਜੁੜੀ ਹੁੰਦੀ ਹੈਗੀ ਆ ਉਸ ਚੀਜ਼ ਦੇ ਨਾਲ
1: ਜੀ
3: ਕੱਲ ਨਾ ਜੀ, ਕੱਲ ਰਾਤ ਸੁਖਦੇਵ ਸਿੰਘ ਭੌਰ ਹੁਣਾਂ ਨੇ ਇੱਕ ਪ੍ਰੋਗਰਾਮ ਕੀਤਾ ਜੀ ਉਹਨਾਂ ਨਾਲ, ਹਮੀਰ ਸਿੰਘ ਹੁਣਾਂ ਨਾਲ
1: ਜੀ।
3: ਸਰ ਉਹਨਾਂ ਦਾ ਵਿਊ ਪੁਆਇੰਟ ਜਿਹੜਾ ਹੈਗਾ ਆ ਦੇਖ ਕੇ ਮੈਂ ਮਤਲਬ ਇੰਪ੍ਰੈਸ ਹੋਇਆ, ਮੈਂ ਟੋਟਲੀ ਜਨਾਬ ਨੂੰ ਦੱਸਦਾ
1: ਜੀ।
3: ਉਹਨਾਂ ਨੇ ਕਿਹਾ ਜੱਜ ਚੰਗਾ ਆ ਜੱਜ ਮਾੜਾ ਆ, ਜਦੋਂ ਸੀਟ ਤੇ ਬੈਠਾ ਉਹ ਜੱਜ ਆ, ਫੈਸਲਾ ਉਹਦਾ ਲਾਗੂ ਹੋਣਾ
1: ਬਿਲਕੁਲ
3: ਹੈ ਜੀ। ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਵੀ ਭਾਰਤ ਸਭਾ ਅਸੀਂ ਕੋਰਟ ਦੇ ਵਿੱਚ ਕੰਮ ਕਰਦੇ ਹੈਗੇ ਨਾ, ਜੇ ਕੋਈ ਬੰਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਉੱਚੀ ਬੋਲਦਾ ਹੈਗਾ ਨਾ ਜੀ, ਸਾਨੂੰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿ ਅੱਜ ਇਹ ਚੇਅਰ ਦੀ ਰਿਸਪੈਕਟ ਨਹੀਂ ਕਰਦਾ ਤੇ ਕੱਲ ਨੂੰ ਇਹਨੇ ਸਾਡੀ ਵੀ ਨਹੀਂ
1: ਕਰਨੀ ਸੀ। ਬਿਲਕੁਲ,
3: ਜੇ ਤੁਸੀਂ ਆਪਣੇ ਇੰਸਟੀਟਿਊਸ਼ਨ ਦੀ ਰਿਸਪੈਕਟ ਨਹੀਂ ਕਰੋਗੇ ਕੱਲ ਨੂੰ ਤੁਸੀਂ ਧਰਮ ਦੀ ਕੀ ਕਰੋਗੇ ਜੀ।
1: ਬਿਲਕੁਲ ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਉੱਤੇ ਜੀ ਜੈਸੇ ਘਰ ਬਾਦਲਾ ਦਾ ਲਾਇਆ ਆ ਤੇ ਫਲਾਨਾ, ਹੁਣ ਅੱਜ ਜਿਹੜਾ ਹੈਗਾ ਆ ਇਹਨਾਂ ਨੇ ਦੇਖਿਆ ਤੇ ਹੁਣ ਫਿਰ ਟਵਿਸਟ ਕਰ ਗਏ ਹੈਗੇ। ਮਜੀਠੀਆ ਸਾਹਿਬ ਦਾ ਕਹਿਣ ਦਾ ਮਤਲਬ ਵੀ ਸੀ ਵੀ ਗਿਰਗਟ ਨਾਲੋਂ ਵੀ ਵੱਧ ਰੰਗ ਬਦਲ।
1: ਇਹਦੇ ਵਿੱਚ ਕਿਤੇ ਨਾ ਕਿਤੇ ਸੈਣੀ ਸਾਹਿਬ ਇਹ ਜਿਹੜਾ ਟਵਿਸਟ ਕੀਤਾ ਜੋ ਕਿ ਹਰਿਆਣੇ ਦੇ ਵੱਲੋਂ ਕਾਰਵਾਈ ਕੀਤੀ ਗਈ, ਐਫ ਆਈ ਆਰ ਕੀਤੀ ਗਈ, ਜਾਂ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਦੋ ਅਧਿਕਾਰੀ ਉੱਥੇ ਮਿਲ ਕੇ ਆਏ ਆ, ਹੋਟਲ ਦੇ ਵਿੱਚ ਗੱਲਬਾਤ ਹੋਈ ਹੈ, ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ, ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਥਾਰਟੀ ਨਹੀਂ ਦੇਣੀ, ਇੱਕ ਸੂਬੇ ਨੂੰ ਜਾਂ ਸਰਹੱਦ ਦੇ ਉੱਤੇ ਹੱਦ ਦੇ ਉੱਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਤਾਂ ਉਹ ਕੀ ਦੇ ਨਹੀਂ ਰਹੀ?
3: ਨਹੀਂ ਨੇ ਦੇਣੀ ਵੀ ਨਹੀਂ, ਇਹਨਾਂ ਨੇ ਕੋਪਰੇਟ ਵੀ ਨਹੀਂ ਕਰਨਾ, ਕਰਕੇ ਜਿਹੜਾ ਹੈਗਾ ਕੇਸ ਉਹਨਾਂ ਨੇ ਹਰਿਆਣਾ ਸਰਕਾਰ ਨੇ ਲਿਖ ਕੇ ਦੇ ਦੇਣਾ ਕਿ ਸੀਬੀਆਈ ਕੋਲ ਚੱਲ ਜਾਣਾ ਜੀ, ਇਹਨਾਂ ਨੂੰ ਇਹ ਵੀ ਖਤਰਾ ਪੈ ਗਿਆ ਹੁਣ,
1: ਤਾਂ ਹੀ ਕਰਕੇ ਫਿਰ ਇਹ ਚੀਜ਼ਾਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕੀਤੀ
3: ਹੈ ਸੀਬੀਆਈ ਨੂੰ। ਦੇਖੋ ਸੀਬੀਆਈ ਜਿਹੜੀ ਹੈਗੀ ਜਦੋਂ ਕੇਸ ਲੈ ਲਿਆ ਨਾ ਜੀ, ਫਿਰ ਉਹ ਕਿਸੇ ਸਟੇਟ ਦੇ ਵਿੱਚ ਵੀ ਜਾ ਕੇ ਉਹ ਇਨ ਵਿਊ ਆਫ ਦੈਟ ਜਿਹੜਾ ਕੇਸ ਆ ਉਹ ਜਾ ਸਕਦੀ ਹੈ
1: ਜੀ,
3: ਉਹ ਕਿਤੇ ਵੀ ਆਲਰੇਡੀ ਜਾ ਸਕਦੀ ਹੈਗੀ ਜੀ। ਹੁਣ ਕੇਸ ਐਟ ਦਾ ਜੇ ਐਟ ਦਾ ਰਿਕੁਐਸਟ ਆਫ ਸਟੇਟ ਆਫ ਹਰਿਆਣਾ ਉਹ ਲੈ ਰਹੇ ਹੈਗੇ ਕੇਸ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਹੋਮ ਮਿਨਿਸਟਰੀ ਦੁਆਰਾ, ਤੇ ਉਹ ਜਿੱਦਾਂ ਮਰਜ਼ੀ ਉਹ ਭਾਵੇਂ ਆਈ ਪੀ ਐਸ ਅਫਸਰ ਹੋਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਏ, ਉਹ ਕਿਸੇ ਨੂੰ ਵੀ ਪੁੱਛਤਾਛ ਕਰਕੇ ਇਫ ਦੇ ਫਾਊਂਡ ਵੀ ਇਹਦੀ ਅਰੈਸਟ ਜ਼ਰੂਰੀ ਆ ਤੇ ਉਹ ਅਰੈਸਟ ਵੀ ਕਰ ਸਕਦੇ ਆ ਜੀ। ਇਹ ਤਾਂ ਸਰ ਜੇ ਮਤਲਬ ਜਿਹੜਾ ਹੈਗਾ ਆ ਸੈਂਟਰ ਇਸ ਚੀਜ਼ ਦੀ ਤਸਦੀਕ ਕਰਨ ਤੇ ਆ ਜਾਏ ਨਾ ਜੀ, ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਨਾ ਉਹ ਸੜਕ ਤੇ ਆਜੂ ਜੀ।
1: ਬਿਲਕੁਲ,
3: ਪਰ ਇਹ ਆ ਵੀ ਹੁਣ ਦੇਖੋ ਵੀ ਸੈਂਟਰ ਕਿਸ ਐਕਸਟੈਂਟ ਤੱਕ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਨੇ ਆਪਣਾ ਪੈਮਾਨੇ ਨਾਲ ਤੋਲਣਾ ਹੁੰਦਾ ਜੀ ਕਿ ਸਾਡੇ ਕੀਤਿਆਂ ਜਿਹੜਾ ਹੈਗਾ ਆ ਫਿਰ ਲਾਭ ਕਿਹਨੂੰ ਹੁੰਦਾ ਹੈਗਾ ਜੀ, ਤੇ ਸਾਨੂੰ ਹੁੰਦਾ ਲਾਭ, ਕਿਤੇ ਕਾਂਗਰਸਾਂ ਨੀ ਇਹਦਾ ਫਰੂਟ ਇੰਜੋਏ ਕਰ ਲਿਓ
1: ਜੀ।
3: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਆ, ਇੱਕ ਨਿਰਮਲ ਸਿੰਘ ਹੋਣੀ ਆ ਉਹ ਈਡੀ ਵਾਲੇ ਆਏ ਸੀ, ਉਹਨਾਂ ਦਾ ਵੀ ਪ੍ਰੋਗਰਾਮ ਜਿਵੇਂ ਦੇਖਿਆ ਸੀ, ਉਹਨਾਂ ਦਾ ਵੀ ਸਰ ਵਰਸ਼ਨ ਇਹ ਸੀਗਾ ਕਿ ਸਰਕਾਰਾਂ ਜਿਹੜੀਆਂ ਇੰਸਟੀਟਿਊਸ਼ਨਾਂ ਨੂੰ ਜਿਹੜੀਆਂ ਨਾ ਮਤਲਬ ਉਹ ਓਨੀ ਕੁ ਢਿੱਲ ਦਿੰਦੀਆਂ ਹੈਗੀਆਂ ਜਿੰਨੇ ਕੁ ਜਿਹੜਾ ਹੈਗਾ ਆ ਉਹ ਕੰਮ ਕਰਕੇ ਇੱਕ ਟੈਰਰ ਕ੍ਰੀਏਟ ਕਰ ਸਕਣ, ਇਹਨੂੰ ਐਜ ਅ ਸਵੋਰਡ ਯੂਜ਼ ਕਰਦੀਆਂ ਜੀ।
1: ਬਿਲਕੁਲ
3: ਹਾਂਜੀ, ਉਹ ਇੰਡੀਪੈਂਡੈਂਟਲੀ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਬਈ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਅੱਜ ਜਿਹੜਾ ਹੈਗਾ, ਕਿਉਂਕਿ ਜੇ ਸਰ ਇਹਨਾਂ ਦਾ ਜਿਹੜਾ ਅੱਜ ਵਾਲਾ ਵਰਸ਼ਨ ਹੈ ਨਾ ਉਹ ਕੰਮ ਕਰ ਜਾਂਦਾ, ਪਰ ਜੇ ਇਹਨਾਂ ਨੇ ਰਿਪੋਰਟ ਵਾਲਾ ਆਹ ਖੇਡ ਖੇਡੀ ਨਾ ਹੁੰਦੀ,
1: ਨਾ ਹੁੰਦੀ
3: ਕੀ ਤੁਹਾਡੇ ਆਫਿਸ ਕੇ ਤੁਹਾਡੇ ਕੋਈ ਤੁਹਾਡੇ ਆਫਿਸਰ, ਤੁਸੀਂ ਕਿਉਂ ਨੀ ਤੁਹਾਡੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਲੈਬ ਹੈਗੀਆਂ ਉਹਨਾਂ ਤੇ ਕਿਉਂ ਨੀ ਰਿਲਾਈ ਅਪੋਨ ਕੀਤਾ ਜੀ?
1: ਜੀ
3: ਤੁਸੀਂ ਜੋ ਗੁੜਗਾਵਾਂ ਨੂੰ ਚਲ ਗਏ ਜਾਂ ਉਧਰ ਨੂੰ ਚਲ ਗਏ, ਤੁਸੀਂ ਪੰਜਾਬ ਚ ਆਪਣੀਆਂ ਲੈਬ ਤੇ ਕਰਾਉਂਦੇ ਜੀ?
1: ਜੀ
3: ਠੀਕ ਨੇ ਜੀ, ਜੇ ਤੁਸੀਂ ਜਿਹੜਾ ਹੈਗਾ ਵੀ ਆਹ ਲਓ ਜੀ ਤੁਸੀਂ ਅਸੀਂ ਜਿਹੜੀ ਆਹ ਚੀਜ਼ ਪੇਸ਼ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਹੈ, ਉਹ ਜਿਹੜੇ ਬੰਦੇ ਨੇ ਹੁਣ ਮਜ਼ੇ ਵਾਲੀ ਗੱਲ ਜਿਹੜੀ ਆ ਕਿ ਜਿਹੜੀ ਗੱਲ ਅੱਜ ਮਾਨ ਸਾਹਿਬ ਕਹਿ ਰਹੇ ਆ ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜੇ 1191 ਐਂਗਲ ਬਣਾਏ ਸੀਗੇ ਤੇ ਉਹਨੇ ਐਂਗਲਾਂ ਤੋਂ ਰਿਪੋਰਟ ਦਿੱਤੀ ਸੀ ਉਹਨੂੰ ਕਿਤੇ ਮਾਸਕ ਨਜ਼ਰ ਹੀ ਨਹੀਂ ਆਇਆ ਜੀ। ਪਰ ਮੈਨੂੰ ਇਹ ਬਹੁਤ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਇਸ ਵੀਡੀਓ ਦਾ, ਇਹ ਸਰ ਅੱਜ ਕੱਲ ਐਡੀਟਿੰਗ ਹੋ ਜਾਂਦੀ ਆ ਜੀ, ਤੇ ਉਹ ਮਤਲਬ ਉਹਦੇ ਉੱਤੇ ਜਿੱਦਾਂ ਮਤਲਬ ਹੈਗਾ ਨਾ ਜੀ ਉਸ ਉਹਨੇ ਪੋਰਸ਼ਨ ਨੂੰ ਰੈਡਿਸ਼ ਕਰਕੇ ਤੇ ਉਹਤੇ ਕਲਰ ਕਰਕੇ ਉਹ ਕਰ ਦਿੰਦੇ ਆ ਜੀ, ਟੈਕਨੀਕ ਵਾਲੇ ਜਿੱਦਾਂ ਹੈਗੇ ਆ ਉਹ ਬਣਾ ਦਿੰਦੇ ਹੈਗੇ ਡਾਊਟਫੁਲ ਜੀ ਤੇ ਲੋਕਾਂ ਨੂੰ, ਇਹ ਸਰ ਹੁਣ ਜਿਹੜਾ ਹੈਗਾ ਆ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈਗੀ ਆ, ਤੇ ਸਮਝਦਾਰ ਲੋਕ ਤਾਂ ਇਹ ਵੀ ਕਹਿੰਦੇ ਹੈਗੇ ਆ ਵੀ ਚਲੋ ਇਹ ਪਹਿਲਾਂ ਇਹ ਤੇ ਜ਼ੋਰ ਲਾ ਲਓ ਜਿੰਨਾ ਜਾਣਾ ਤੇ ਅਗਲੀ ਵੀ ਅਗਲੇ ਰਜੀਤ ਕਰਨ ਵਾਲੀ ਆ ਜੀ, ਜਿਹੜੀ ਅਰਦਾਸ ਦੀ ਬੇਅਦਬੀ ਕੀਤੀ ਆ।
1: ਬਿਲਕੁਲ,
3: ਸੋ ਇਸ ਕਰਕੇ ਉਹ ਪਹਿਲਾਂ ਹੀ ਟੈਸਟ ਕਰਾ ਲਓ ਜਿਹੜੀਆਂ ਜਿਹੜੀਆਂ ਕਰਾਉਣੀਆਂ ਜੀ, ਤੇ ਸਰ ਇਹ ਮਾਨ ਸਾਹਿਬ ਨੂੰ ਇਸ ਪਿੱਚ ਤੇ ਨਹੀਂ ਸੀ ਖੇਡਣਾ ਚਾਹੀਦਾ, ਉਹ ਤੇ ਜਾ ਕੇ ਕਹਿਣਾ ਸੀ ਜੀ ਮੈਨੂੰ ਨੀ ਪਤਾ ਮੈਂ ਕਮੇਡੀਅਨ ਰਿਹਾ ਹੈਗਾ ਹੈ ਜੀ, ਪਤਾ ਨੀ ਕੀ ਕੁਛ ਕਰਾ ਲੈਂਦੇ ਹੈਗੇ ਆ ਜੀ, ਤੇ ਉਸ ਵੇਲੇ ਤਾਂ ਲੋਕੀ ਹੱਸ ਕੇ ਚੱਲ ਜਾਂਦੇ ਹੈਗੇ ਆ ਜੀ, ਤੇ ਸਾਨੂੰ ਬਾਅਦ ਚ ਬਸ ਇਹ ਆ ਮੈਨੂੰ ਇੰਨਾ ਯਾਦ ਆ ਵੀ ਜੋ ਇਹ ਡਿਫੈਂਸ ਲੈਂਦੇ ਹੈਗੇ ਇਹਦੇ ਵਿਚ ਮੈਂ ਹੈ ਨੀ ਗਾ ਜੀ, ਪਰ ਫਿਰ ਵੀ ਕਿਉਂਕਿ ਇਹ ਮੇਰੀ ਸ਼ਕਲ ਵੀ ਹੈਗੀ ਆ ਤਾਂ ਵੀ ਇਹ ਮੇਰੇ ਸਮਾਜ ਨੇ ਮੇਰੀ ਝੋਲੀ ਪਾਉਣੀ ਹੈਗੀ ਆ, ਤੁਸੀਂ ਮੈਨੂੰ ਜਿਹੜਾ ਹੈਗਾ ਆ ਵੀ ਮੇਰੀ ਬੇਨਤੀ ਆ ਵੀ ਮੇਰੀ ਮਾਫ਼ੀ ਦੀ ਅਰਦਾਸ ਕਰੋ ਤੇ ਤੁਸੀਂ ਜਿਹੜੀ ਮੈਨੂੰ ਜੇ ਸਜ਼ਾ ਲਾਉਣੀ ਆ ਸਜ਼ਾ ਲਾਓ ਹੈ ਜੀ, ਬਾਕੀ ਮੈਂ ਤੁਹਾਡੇ ਤੋਂ ਬਾਹਰਾ ਥੋੜਾ ਆ, ਮੈਂ ਜੋ ਮਰਜ਼ੀ ਬਣ ਜਾਵਾਂ ਪਰ ਅਲਟੀਮੇਟਲੀ ਤਾਂ ਮੈਂ ਸੇਫ ਹੀ ਰਹਿਣਾ, ਇੱਥੇ ਗੱਲ ਮੁੱਕ ਜਾਂਦੀ ਸੀ ਜੀ। ਤੁਸੀਂ ਤੇ ਚੱਲੇ ਹੈਗੇ ਵੀ ਹਾਂ ਠੀਕ ਹੈ ਜੀ, ਉਹ ਹੁਣ ਜਿਹੜਾ ਹੈਗਾ ਉਹ ਹੁਣ ਤਾਂ ਸਰ ਮਾਲਵੇ ਦਾ ਇੱਕ ਜਿਹੜੇ ਹੈਗਾ ਆ ਕਿ ਮਾਲਵੇ ਦੇ ਵਿੱਚ ਇਹਨਾਂ ਦੇ ਨਾਂ ਦੇ ਬੋਰਡ ਲੱਗਣ ਲੱਗ ਪਏ, ਹਿੱਲੇ ਤਾਂ ਤਾਂ ਆ ਜੀ
1: ਇਹਨਾਂ ਨੂੰ ਮੂੰਹ ਨਾ ਲਾਓ, ਪਹਿਲਾਂ ਇਹਨਾਂ ਨੂੰ ਮਿਲਿਆ ਸੀ
3: ਹਾਂ ਜੀ ਮਾਝੇ, ਇਸ ਕਰਕੇ ਥੋੜਾ ਜਿਹਾ ਹੈਗਾ ਆ ਜੀ, ਇਸ ਕਰਕੇ ਹੁਣ ਮੈਨੂੰ ਲੱਗਦਾ ਆ ਜੀ ਕਿ ਜਾਂ ਤਾਂ ਕੋਈ ਬੈਕਡੋਰ ਚੈਨਲ ਓਪਰੇਟ ਕਰਦਾ ਪਿਆ ਆ ਜਿਹੜਾ ਇਹ ਕਹਿੰਦੇ ਆ ਵੀ ਮੈਨੂੰ ਹੁਣ ਵੀ ਬੁਲਾਲਣ, ਮੈਂ ਹੁਣ ਵੀ ਜਾਣ ਨੂੰ ਤਿਆਰ ਆ, ਉਧਰੋਂ ਜਥੇਦਾਰ ਸਾਹਿਬ ਤੱਕ ਵੀ ਸੁਨੇਹ ਲੱਗਦੇ ਹੋਣਗੇ ਵੀ ਹਾਂ ਜੀ ਵੀ ਤੁਸੀਂ ਕਾਹਨੂੰ ਧਿਰ ਬਣਦੇ ਹੈਗੇ ਆ ਜੀ, ਉਹ ਕੁਛ ਨਾ ਕੁਛ ਕਰਦੇ ਹੋਣਗੇ ਜੀ, ਬਟ ਇਹ ਹੈਗਾ ਇਟ ਇਜ਼ ਟੂ ਲੇਟ, ਉਹ ਤਾਂ 5 ਮਹੀਨੇ ਤੁਹਾਨੂੰ ਉਡੀਕਦੇ ਰਹੇ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਕਾਨੂੰਨ ਚ ਸੋਧ ਕਰ ਲਓ, ਤੁਸੀਂ ਹੰਕਾਰਾ ਹੀ ਇਹਦੇ ਹੈਗੇ ਜੀ ਮੈਂ ਨੀ ਕਰਦਾ ਹੈ ਜੀ, ਉਹ ਪਤਾ ਨੀ ਸਾਨੂੰ ਇਹ ਨੀ ਸਮਝ ਆਉਂਦੀ ਕਿ ਇਹਨਾਂ ਨੂੰ ਸ਼ਾਬਾਸ਼ੀ ਕਿਹੜਾ ਬੰਦਾ ਸ਼ਾਬਾਸ਼ੀ ਦੇਈ ਜਾਂਦਾ ਜੀ ਜਿਹੜੇ ਇਹ ਕੰਮ ਲਾਉਂਦੇ ਪਏ, ਸਰ ਸਾਹਿਬ ਉਹਦੇ ਵਿੱਚੋਂ ਦੱਸੋ ਪੰਜਾਬ ਦਾ ਕੀ ਲਾਭ ਆ ਜੀ,
1: ਬਿਲਕੁਲ
3: ਪੰਜਾਬ ਦਾ ਕੀ ਫਾਇਦਾ ਹੋਇਆ ਜੀ ਉਸ ਚੀਜ਼ ਦੇ ਨਾਲ,
1: ਕੁਛ ਨੀ ਜੀ ਕਲੈਸ਼ ਹੀ
3: ਜਿੱਦਣ ਇਹਨਾਂ ਨੇ ਸਰ ਪਹਿਲਾ ਜਿਹੜਾ ਹੈਗਾ ਆ ਉਹ ਵਿਧਾਨ ਸਭਾ ਦੇ ਵਿੱਚ, ਹੁਣ ਵਿਧਾਨ ਸਭਾ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਲਾ ਲਈ, ਉਹ ਤੁਹਾਨੂੰ ਕੌਣ ਕਹਿੰਦਾ ਯਾਰ ਵੀ ਤੁਸੀਂ ਵਿਧਾਨ ਸਭਾ ਅਨੰਦਪੁਰ ਲਾ ਲਓ,
1: ਜਿੱਥੇ
3: ਦਾ ਘਰ ਹੈਗਾ ਤੁਹਾਡੀ ਵਿਧਾਨ ਸਭਾ ਲਾਉਣ ਨਾਲ ਉਹਦੀ ਇੰਪੋਰਟੈਂਸ ਵੱਧ ਜਾਣੀ ਆ, ਉਹ ਗੁਰੂ ਸਾਹਿਬ ਨੇ ਉੱਥੇ ਖਾਲਸਾ ਸਾਜਿਆ ਆ, ਤੂੰ ਵਿਧਾਨ ਸਭਾ ਨਾ ਜਿੱਥੇ ਮਰਜ਼ੀ ਲਾ ਜਿੱਦਾਂ ਮਰਜ਼ੀ, ਤੇਰੀ ਵਿਧਾਨ ਸਭਾ ਲਾਉਣ ਨਾਲ ਕੀ ਹੋਇਆ, ਬੋਲਿਆ ਤਾਂ ਤੁਸੀਂ ਫੇਰ ਝੂਠ ਹੀ ਉੱਥੇ ਹਾਂਜੀ, ਤੁਸੀਂ ਆਪਣਾ ਜਿਹੜਾ ਹੈਗਾ ਇਹ ਝੂਠ ਝਾੜ ਬੋਲਣਾ ਜਿਹੜਾ ਹੈਗਾ ਉਹ ਦੂਰ ਚੰਡੀਗੜ੍ਹ ਹੀ ਰੱਖ ਲਓ, ਤੁਸੀਂ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ, ਉਹ ਪਵਿੱਤਰਤਾ ਮਨ ਚ ਹੁੰਦੀ ਹੈਗੀ, ਪਵਿੱਤਰਤਾ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਆ, ਪਵਿੱਤਰਤਾ ਉਹ ਹੈਗਾ ਹੀ ਆ ਜੀ, ਉਹ ਤਾਂ ਤੁਹਾਡੇ ਕਹਿਣ ਨਾਲ ਥੋੜਾ ਹੋ ਜਾਣਾ ਹੈਗਾ, ਤੁਸੀਂ ਨਾ ਵੀ ਕਹੋ, ਤੁਸੀਂ ਪਵਿੱਤਰ ਸ਼ਹਿਰ ਵੀ ਕਹਿ ਲੋ ਤਾਂ ਵੀ ਜਿਹੜਾ ਹੈਗਾ ਆ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ।
1: ਨਾਲੇ ਸੈਣੀ ਸਾਹਿਬ ਦੇਖੋ ਗੁਰੂ ਸਾਹਿਬਾਂ ਨੇ ਜਿਹੜੀਆਂ ਜਗਾਵਾਂ ਸਥਾਪਿਤ ਕੀਤੀਆਂ ਨਾ ਉਹਨਾਂ ਨੇ ਦੁਬਾਰਾ ਮੁੜ ਕੇ ਨੀ ਦੇਖਿਆ, ਉਹ ਜਦੋਂ ਛੱਡ ਦਿੱਤੀਆਂ ਤਾਂ ਛੱਡ ਦਿੱਤੀਆਂ, ਤੁਸੀਂ ਤਾਂ ਆਪਣੀ ਕੁਰਸੀ ਛੱਡ ਕੇ ਰਾਜੀ ਨੀ।
3: ਦੂਜੀ ਗੱਲ ਭਾਰੇ ਸਾਹਿਬ ਇਹਨਾਂ ਚੀਜ਼ਾਂ ਨਾ ਆਊਟਪੁੱਟ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਹੀ ਕੀਤਾ ਨਾ, ਖਰਚਿਆ ਹੀ ਹੁਣ। ਅੱਛਾ ਬਾਕੀ ਸਰਕਾਰਾਂ ਵੀ ਮਤਲਬ ਖਰਚ ਦੀਆਂ ਸੀ ਟੈਕਸ ਪੇਅਰ ਦਾ ਪੈਸਾ, ਉਹ ਕੋਈ ਨਾ ਕੋਈ ਕੰਸਟਰਕਟਿਵ ਵੇ ਤੇ ਖਰਚ ਦੀਆਂ ਸੀ, ਚੱਲ ਕੋਈ ਵਿਰਾਸਤ ਖਾਲਸਾ ਬਣਾ ਤਾ ਜੀ ਨਾਲ ਏਦਾਂ ਕਰਕੇ, ਨਾਲੇ ਆਪਣੇ ਬੰਦੇ ਬੰਦੇ ਕਰਾ ਲਏ, ਨਾਲੇ ਟਿਕਟ ਲਾ ਤੀ ਉੱਥੇ, ਪੈਸੇ ਜਿਹੜੇ ਆਉਣ ਲੱਗ ਪਏ ਸਰਕਾਰ ਨੂੰ ਹੈਂਜੀ, ਕੁਛ ਚੀਜ਼ ਜਿਹੜੀ ਹੈਗੀ ਤੇ ਹਾਂ ਜੀ, ਤੇ ਉਹ ਸਰਕਾਰਾਂ ਇਹ ਦੇਖਦੀਆਂ ਸੀ ਵੀ ਅਸੀਂ ਜਦੋਂ ਛੱਡ ਕੇ ਜਾਵਾਂਗੇ ਜਾਂ ਚੱਲ ਜਾਵਾਂਗੇ ਤੇ ਸਾਡੇ ਨਾਂ ਦੇ ਉੱਤੇ ਕੀ ਯਾਦ ਰੱਖਿਆ ਜਾਊਗਾ, ਵੀ ਆਹ ਚੀਜ਼ਾਂ ਕੈਰੋ ਸਾਹਿਬ ਨੇ ਦੇਖੋ ਕਿੰਨੀ ਪ੍ਰੋਗਰੈਸ ਕੀਤੀ ਹੈਗੀ, ਪੀ ਜੀ ਆਈ ਸਾਰਾ ਕੁਛ ਜਿਹੜਾ ਹੈਗਾ ਆ ਇੱਥੇ ਹੈਗਾ ਹੈਂਜੀ, ਹੁਣ ਅਕਾਲੀਆਂ ਦੇ ਬੀਜਾ ਬਠਿੰਡੇ ਜਦੋਂ ਏਮਸ ਦੀ ਗੱਲ ਹੋਊਗੀ ਤੇ ਅਕਾਲੀਆਂ ਦਾ ਹੀ ਨਾਂ ਚੱਲੂਗਾ,
1: ਬਿਲਕੁਲ
3: ਤੁਸੀਂ ਤਾਂ 16 ਮੈਡੀਕਲ ਕਾਲਜ ਗਏ ਸੀਗੇ ਜੀ, ਪਤਾ ਨੀ ਅੱਜ ਤੱਕ ਜਿਹੜਾ ਹੈਗਾ ਆ ਕਿੰਨਿਆਂ ਦੇ ਲਿੰਟਰ ਪੈ ਗਿਆ ਕਿ ਨਹੀਂ ਪੈ ਗਿਆ
1: ਜੀ
3: ਹਾਂਜੀ, ਉਹ ਸਾਰੀਆਂ ਉੱਥੇ ਉਹਦੇ ਆਲੇ ਦੁਆਲੇ ਝੋਨਾ ਲੱਗਾ ਆ ਜੀ, ਉਹ ਜਿੱਥੇ ਇਹਨਾਂ ਨੇ ਨਾ ਜੀ ਵਸਤੂ ਆਲੇ ਲੱਗੇ ਆਇਆ ਸੀ ਜੀ, ਉਹ ਉੱਥੇ ਮੀਂਹ ਪੱਥਰ ਦੇ ਨਾਲ ਆਲੇ ਦੁਆਲੇ ਝੋਨਾ ਲੱਗਾ ਆ
1: ਜੀ,
3: ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੀਆਂ ਕਹਿਣ ਦੀ ਗੱਲ ਹੈਗੀ ਆ ਜੀ,
1: ਬਿਲਕੁਲ।
3: ਬਾਕੀ ਭਾਰਤ ਸਾਹਿਬ ਇਸ ਖਬਰ ਦੇ ਉੱਤੇ ਤਾਂ ਵਾਇੰਡ ਅਪ ਇਹਨੂੰ ਇਸੇ ਚੀਜ਼ ਤੇ ਕਰਦੇ ਹੈਗੇ ਆ ਵੀ ਮਾਨ ਸਾਹਿਬ ਸਾਡਾ ਬਹੁਤ ਦਿਲ ਕਰਦਾ ਆ ਤੁਹਾਡੇ ਤੇ ਯਕੀਨ ਕਰਨ ਨੂੰ, ਪਰ ਕੀ ਕਰੀਏ ਵੀ ਤੁਹਾਡੀ ਕੱਲ ਵਾਲੀ ਗੱਲ ਤੇ ਜੇ ਯਕੀਨ ਕਰੀਏ ਤੇ ਅੱਜ ਵਾਲੀ ਝੂਠੀ ਹੋ ਜਾਂਦੀ ਆ, ਤੇ ਜੇ ਅੱਜ ਵਾਲੀ ਤੇ ਯਕੀਨ ਕਰੀਏ ਤੇ ਕੱਲ ਵਾਲੀ ਝੂਠੀ ਹੋ ਜਾਂਦੀ ਆ, ਉਹਦੇ ਤੇ ਕੱਲ ਵਾਲੀ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਹੈਗਾ ਆ, ਇੱਥੇ ਹੁਣ ਪਤਾ ਨੀ ਕੀ ਕਾਰਵਾਈ ਹੁੰਦੀ ਆ ਜੀ, ਦੇਖ ਲੈਂਦੇ ਆ ਸਰ,
1: ਬਿਲਕੁਲ
3: ਹਾਂਜੀ
1: ਜੀ। ਤੇ ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਹਰ ਚੀਜ਼ ਦੇ ਵਿੱਚ ਹੀ ਸਿਆਸਤ ਹੀ ਚੱਲ ਰਹੀ ਆ, ਤਾਂ ਦੇਖੋ ਭਾਜਪਾ ਦਾ ਅੰਮ੍ਰਿਤਸਰ ਤੋਂ ਇੱਕ ਜਿਹੜਾ ਫੜਿਆ ਗਿਆ ਤਾਂ ਉਹਦੇ ਵਿੱਚ AK-47 ਤੇ ਹੋਰ ਜਿਹੜੇ ਐਡਵਾਂਸ ਜਿਹੜੇ ਨੇ ਵੈਪਨ ਨੇ ਉਹ ਫੜੇ ਗਏ ਨੇ, ਪਰ ਉਹਦੇ ਵਿੱਚ ਵੀ ਧਾਲੀਵਾਲ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੇ ਮੇਰੇ ਖਿਆਲ ਵੀ, ਤੇ ਉਹ ਕਹਿੰਦੇ ਨੇ ਭਾਈ ਵੀ ਅਸੀਂ ਤਾਂ ਬਥੇਰਾ ਕਿਹਾ ਭਾਈ, ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਥੇ ਜਿਹੜੇ ਡਰੋਨ ਜਿਹੜੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਕੀਤੀ ਸੀ ਵਾਰ ਵਾਰ, ਪਰ ਕਹਿੰਦੇ ਕੇਂਦਰ ਸਰਕਾਰ ਜਿਹੜੀ ਆ ਸਹਿਯੋਗ ਨਹੀਂ ਕਰਦੀ ਇਸ ਕਰਕੇ, ਤੇ 2027 ਦੀਆਂ ਚੋਣਾਂ ਲੱਗ ਗਏ ਨੇ ਤਾਂ ਇਹਦੇ ਵਿਚ ਕਿਤੇ ਨਾ ਕਿਤੇ ਸੂਬੇ ਦੇ ਵਿਚ ਖਲਬਲੀ ਮਚਾਉਣਾ ਜਾਂ ਵੋਟਾਂ ਨੂੰ ਡਿਸਟਰਬ ਕਰਨ ਦੇ ਲਈ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ ਤੇ ਭਾਈ ਸਾਢੇ ਚਾਰ ਸਾਲਾਂ ਦੇ ਵਿਚ ਕਿੰਨੇ ਥਾਣਿਆਂ ਦੇ ਉੱਤੇ ਕਿੰਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਜਾਂ ਸਾਰਾ ਕੁਝ ਹੋ ਗਿਆ ਉਦੋਂ ਤਾਂ ਹਥਿਆਰ ਨਜ਼ਰ ਨਹੀਂ ਆਏ ਜੀ
3: ਭਾਰੇ ਸਾਹਿਬ ਏਦਾਂ ਆ ਭਾਈ ਜੇ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਜਾਂ ਨਹੀਂ ਸੁਣੀ ਹੈਗੀ ਤੁਸੀਂ ਹੋ ਤੁਸੀਂ ਤੁਹਾਡੀ ਪਾਰਟੀ ਤਾਂ ਧਰਨਿਆਂ ਤੋਂ ਉੱਠੀ ਪਾਰਟੀ ਆ ਚੁੱਪ ਕਰਕੇ ਕੈਬਨਿਟ ਜਾ ਕੇ ਤੇ ਬਾਹਰ ਧਰਨਾ ਲਾ ਦਿੰਦੇ ਹੋਮ ਮਿਨਿਸਟਰ ਦੇ ਸਾਡੇ ਤੋਂ ਸਿਆਹ ਲਾ ਕੇ ਥਾਣਿਆਂ ਤੇ ਹਮਲਾ ਹੋਣ ਡਿਆ ਤੇ ਤੁਸੀਂ ਸਾਨੂੰ ਆਹ ਚੀਜ਼ ਨਹੀਂ ਦਿੰਦੇ ਹੈਗੇ ਐਂਟੀ ਡਰੋਨ ਸਿਸਟਮ ਨਹੀਂ ਦਿੰਦੇ ਹਾਂਜੀ ਉਹ 50 ਕਿਲੋਮੀਟਰ ਤਾਂ ਵੈਸੇ ਬੀ ਐਸ ਐਫ ਕੋਲ ਆ ਜੀ
1: ਬਿਲਕੁਲ
3: ਠੀਕ ਹੈ ਜੀ ਅੱਛਾ ਉਹ 50 ਕਿਲੋਮੀਟਰ ਤੋਂ ਅੱਗੇ ਨਿਕਲੇ ਆਉਂਦਾ ਹੈਗਾ ਤੇ ਤੁਹਾਡੀ ਹੈਗੀ ਹੈ ਸ਼ੁਰੂ ਹੋ ਜਾਂਦੀ ਜੁਰਿਸਡਿਕਸ਼ਨ
1: ਜੀ
3: ਤੁਸੀਂ ਕਿੰਨੇ ਕੁ ਅਟੈਂਟਿਵ ਹੈਗੇ ਆ ਉਹ ਪਤਾ ਲੱਗ ਜਾਂਦਾ ਹੈ ਜੀ
1: ਜੀ
3: ਭਾਰੇ ਸਾਹਿਬ ਇਹ ਤਾਂ ਇੱਕ ਬੰਦਾ ਫੜਿਆ ਆ ਇਕੱਲਾ ਹੀ ਥੋੜਾ ਹੋਊਗਾ ਹੋਰ ਇੱਦਾਂ ਦੇ ਕਰੇ ਬਾਰਡਰ ਤੇ ਕਿੰਨੇ ਬਾਰਡਰ ਤੇ ਬੈਠੇ ਆ ਜੀ ਜਿਹੜੇ ਤੁਸੀਂ ਦੇਖੋ ਤੁਸੀਂ ਇੰਨਾ ਅਸਲਾ ਆ ਚੁੱਕਾ ਹੈਗਾ ਜੀ ਉਧਰੋਂ ਵੀ ਆਇਆ ਹੈਗਾ ਬੀਜੇਪੀ ਰੂਲਡ ਸਟੇਟ ਦੇ ਵਿਚੋਂ ਵੀ ਆਉਂਦਾ ਹੈਗਾ ਮੱਧ ਪ੍ਰਦੇਸ਼ ਤੋਂ ਉਥੋਂ ਵੀ ਬਣ ਕੇ ਆਉਂਦਾ ਹੈ
1: ਜੀ
3: ਵੱਡੀ ਗੱਲ ਇਹ ਹੈਗੀ ਆ ਤੇ ਇਹਨਾਂ ਨੇ ਕਿੰਨੀ ਕੁ ਵਾਰੀ ਜਿਹੜਾ ਹੈਗਾ ਆ ਤੁਹਾਡੇ ਜੋ ਹੁਣ ਤਾਂ ਚਲੋ ਜਿਹੜੇ 6 ਤੁਹਾਡੇ ਰਾਜ ਸਭਾ ਵਾਲੇ ਚੱਲ ਗਏ ਉਧਰਲੇ ਪਾਸੇ ਬਾਕੀ ਹਜੇ ਵੀ ਤਾਂ ਹੈਗਾ ਹੀ ਆ ਉੱਥੇ ਐਮ ਪੀ ਤਾਂ ਤੁਹਾਡੇ ਹੈਗੇ ਹੀ ਆ
1: ਬਿਲਕੁਲ
3: ਹਾਂਜੀ ਉੱਥੇ ਉਹਨਾਂ ਨੇ ਗੱਲ ਨੀ ਕੀਤੀ ਮੀਤ ਹੇਰ ਨੇ ਕਿਉਂ ਨੀ ਗੱਲ ਕੀਤੀ ਬਈ ਪਾਰਲੀਮੈਂਟ ਚ ਖੜੇ ਹੋ ਕੇ ਗੱਲ ਕਰੋ ਤੁਸੀਂ
1: ਜੀ
3: ਉਹ ਤਾਂ ਸੈਸ਼ਨ ਚੱਲਦਾ ਹੀ ਰਹਿੰਦਾ ਨਾ ਜੀ ਉੱਥੇ ਉੱਥੇ ਤਾਂ ਗੱਲ ਕਰੋ ਤੁਸੀਂ
1: ਬਿਲਕੁਲ
3: ਭਾਈ ਆ ਦੇਖੋ ਜੀ ਤੁਹਾਡੇ ਹਾਲਾਤ ਆ
1: ਸੀਚੇਵਾਲ ਸਾਹਿਬ ਇਨਸਾਨੀਅਤ ਦੇ ਕਦਰਦਾਰ ਨੇ ਕੁਦਰਤ ਦੇ ਕਦਰਦਾਰ ਨੇ ਉਹਨਾਂ ਦਾ ਤਾਂ ਫਰਜ਼ ਬਣਦਾ ਇਹ ਗੱਲ ਪਹਿਲਾਂ ਰੱਖਣ ਪਈ ਇੰਨਾ ਕੁਝ ਹੋ ਰਿਹਾ ਜੀ ਸਾਡੇ ਸੂਬੇ ਚ ਤੁਹਾਡੇ ਸੂਬਿਆਂ ਚੋਂ ਆਹ ਚੀਜ਼ਾਂ ਆ ਰਹੀਆਂ ਨੇ ਇਹਨਾਂ ਨੂੰ ਬੰਦ ਕਰੋ ਭਾਈ
3: ਭਾਰੇ ਸਾਹਿਬ ਮੈਨੂੰ ਇੱਕ ਸਿਆਸਤਦਾਨ ਨੇ ਕਿਹਾ ਸੀਗਾ
1: ਜੀ
3: ਮੈਂ ਕਿਹਾ ਉਹ ਮੈਨੂੰ ਕਹਿੰਦਾ ਉਹ ਕਿਸੇ ਅੱਗੇ ਐਮ ਪੀ ਦਾ ਹੈਗਾ ਸੀਗਾ ਜੀ ਨੇੜੇ ਉਹ ਮੈਨੂੰ ਕਹਿੰਦਾ ਵੀ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ
1: ਜੀ
3: ਇਹ ਤਾਂ ਪਾਣੀਪਤ ਅੱਗੇ ਜਾ ਕੇ ਜਿਹੜਾ ਹੈਗਾ ਜਿਹੜਾ ਵੀ ਜ਼ਬਾਨ ਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਹੈਜੀ ਵੀ ਉੱਥੇ ਜਾ ਕੇ ਹਿੰਦੀ ਬੋਲਣੀ ਪੈਣੀ ਆ ਅੰਗਰੇਜ਼ੀ ਬੋਲਣੀ ਪੈਣੀ ਆ ਹਾਲੇ ਕਿ ਕਹਿੰਦਾ ਉੱਥੇ ਗੱਲ ਪੰਜਾਬੀ ਚ ਵੀ ਹੋ ਸਕਦੀ ਆ ਜਿੱਦਾਂ ਮਰਜ਼ੀ ਕਹਿੰਦਾ ਉੱਥੇ ਤੁਸੀਂ ਕਹਿੰਦਾ ਜੋ ਮਰਜ਼ੀ ਕਰ ਲਓ ਕਦੀ ਵੀ ਤੁਹਾਨੂੰ ਪ੍ਰਾਈਮ ਮਿਨਿਸਟਰੀ ਜਿਹੜੀ ਹੈਗੀ ਨਾ ਭਾਈ ਪ੍ਰਾਈਮ ਵਧੀਆ ਮਿਨਿਸਟਰੀ ਜਿਹੜੀ ਆ ਉਹ ਪੰਜਾਬ ਵਾਲਿਆਂ ਦੇ ਛਾਤੇ ਚ ਨਹੀਂ ਆਊਗੀ
1: ਜੀ
3: ਮੈਂ ਕਿਹਾ ਉਹ ਕਿਉਂ ਕਹਿੰਦਾ ਉਹ ਲੈ ਕੇ ਜਾਂਦੇ ਸਾਊਥ ਵਾਲੇ
1: ਜੀ
3: ਜਿਹਨਾਂ ਦੀ ਇੰਗਲਿਸ਼ ਤੇ ਵੀ ਕਮਾਂਡ ਆ ਜਿਹਨਾਂ ਦੀ ਮਤਲਬ ਮੈਥ ਤੇ ਵੀ ਕਮਾਂਡ ਹੈਗੀ ਆ ਹਾਂਜੀ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੱਲੇ ਹੈਗੀਆਂ ਕਹਿੰਦਾ ਸਾਡੇ ਬੰਦੇ ਜਿਹੜੇ ਹੈਗੇ ਇੱਥੇ ਜਿਹੜੀਆਂ ਗੱਲਾਂ ਕਰ ਸਕਦੇ ਆ ਉਹ ਡਾਰੇ ਲਾ ਸਕਦੇ ਹੈਗੇ ਆ ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤਿਆਰੀ ਕਰਕੇ ਬੋਲਣਾ ਜਿਹੜਾ ਆ ਉਹ ਕਹਿੰਦਾ ਵੀ ਕੁਛ ਹੋਰ ਗੱਲ ਹੈਗੀ ਆ
1: ਦੇਖੋ ਆਪਣੇ ਕਿੰਨੇ ਹੋਣਹਾਰ ਲੋਕ ਨੇ ਮੈਂ ਚਲੋ ਕਿਸੇ ਦੀ ਹਮਾਇਤ ਨਹੀਂ ਕਰਦਾ ਅਰਥ ਸ਼ਾਸਤਰੀ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਸ਼ਰਮਾ ਸਾਹਿਬ ਨੇ ਕਿੰਨੇ ਵਿਦਵਾਨ ਨੇ ਆਪਣੇ ਕਹਿ ਸਕਦੇ ਜਿਹੜੇ ਐਨ ਧਾਕੜ ਕਹਿ ਸਕਦੇ ਆ ਕਿ ਪੂਰੇ ਪੁਆਇੰਟਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਆਪਣੀਆਂ ਪੰਜਾਬ ਦੀਆਂ ਕਿਸਾਨੀ ਦੀਆਂ ਉਹਦੇ ਵਿੱਚ ਬੁਲਾਰੇ ਜਿਹੜੇ ਨੇ ਕਿੰਨੇ ਉਹ ਤਰਕ ਦੇ ਨਾਲ ਤੇ ਕਿੰਨੇ ਅੰਕੜਿਆਂ ਦੇ ਨਾਲ ਗੱਲ ਕਰਦੇ ਆ ਕਿ ਉਹਨਾਂ ਲੋਕਾਂ ਨੂੰ ਨੀ ਭੇਜਣਾ ਚਾਹੀਦਾ ਕਿ ਸਿਰਫ ਪੈਸਾ ਹੀ ਜਿਹੜਾ ਪੈਸਾ ਲੈ ਕੇ ਉਹਨੂੰ ਦੇਖ ਕੇ ਭੇਜ ਦਿੱਤਾ ਜਾਵੇ
3: ਪਰ ਸਾਹਿਬ ਉਮੀਦ ਤਾਂ ਸੀ ਇਹਨਾਂ ਦੀ ਪਾਰਟੀ ਤੋਂ ਵੀ ਹਾਂ ਜੀ ਕੋਈ ਹਟ ਕੇ ਕੰਮ ਕਰਨਗੇ ਕੋਈ ਮਤਲਬ ਕੋਈ ਟੈਲੈਂਟਡ ਬੰਦੇ ਜਿਹੜੇ ਹੈਗੇ ਆ ਉੱਥੇ ਭੇਜਣਗੇ ਜੀ ਇੰਟੈਲੀਜੈਂਟ ਬੰਦੇ ਜਾਣਗੇ ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਜੀ
1: ਵਿਦ
3: ਫੈਕਟਸ ਐਂਡ ਫਿਗਰਸ
1: ਬਿਲਕੁਲ
3: ਤੇ ਉਹ ਆਪਣੇ ਆਪ ਉਹਦੇ ਨਾਲ ਕੋਈ ਹੱਲ ਹੋਊਗਾ ਜੀ ਬਟ ਇਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਇਹ ਤਾਂ ਨਿਕਲੇ ਜੀ ਹੁਣ ਜਿਹੜਾ ਧਾਲੀਵਾਲ ਸਾਹਿਬ ਦਾ ਜਿਹੜਾ ਹੈਗਾ ਆ ਜਿਹਨਾਂ ਨੂੰ ਅਕਸਰ ਟਮਾਟਰ ਮੰਤਰੀ ਵੀ ਕਹਿੰਦੇ ਆ ਉਹਨਾਂ ਦਾ ਤਾਂ ਵੈਸੇ ਏਦਾਂ ਹੀ ਹੈ ਜੀ ਆਹ ਲੋਕਾਂ ਵਾਸਤੇ ਜਿਹੜੇ ਕਾਊਂਟਰ ਅਟੈਕ ਕਰਨ ਦੀ ਗੱਲ ਆ ਬਾਕੀ ਓਦਾਂ ਸਰ ਪਤਾ ਨੀ ਹੈਗਾ ਜੀ ਵੀ ਚਲੋ ਇੱਕ ਬੰਦੇ ਤੋਂ ਰਿਕਵਰੀ ਹੋਈ ਆ ਖਰੀ ਏਦਾਂ ਦੇ ਕਿੰਨੇ ਹੈਗੇ ਆ ਜੀ
1: ਇਹਦੇ
3: ਸਰ ਇਹ ਜੇ ਕਿਤੇ ਹਾਲਾਤ ਖਰਾਬ ਹੋ ਗਏ ਇੰਨਾ ਅਸਲਾ ਜਿਹੜਾ ਹੈਗਾ ਬਣੂਗਾ ਕੀ ਪੰਜਾਬ ਦਾ
1: ਜੀ ਬਿਲਕੁਲ
3: ਸਰ ਪਰ ਸਾਹਿਬ ਤੁਸੀਂ ਯਕੀਨ ਕਰੋ ਇਸ ਵੇਲੇ ਪੰਜਾਬ ਚ ਉਹ ਬੰਦੇ ਬੈਠੇ ਹੈਗੇ ਆ ਵੀ ਜਿਹੜੇ ਕਿਸੇ ਕਾਰਨ ਵਸ਼ ਬਾਹਰਲੇ ਕੰਟਰੀਆਂ ਦੇ ਵਿੱਚ ਮੂਵ ਨਹੀਂ ਕਰ ਸਕੇ
1: ਜੀ
3: ਅਦਰਵਾਈਜ਼ ਜੇ ਕਿਸੇ ਦਾ ਸਰਦਾ ਆ ਜਾਂ ਕਿਸੇ ਦਾ ਜ਼ਰੀਆ ਹੈਗਾ ਆ ਤੇ ਉਹ ਨਿਕਲ ਰਿਹਾ ਛੇਤੀ ਤੋਂ ਛੇਤੀ ਬਿਜ਼ਨਸਮੈਨ ਤਾਂ ਨਿਕਲ ਰਿਹਾ ਹੈਗਾ ਆ ਜੀ ਬਿਜ਼ਨਸਮੈਨ ਤਾਂ ਇੱਥੋਂ ਬਿਜ਼ਨਸ ਤੁਸੀ ਯਕੀਨ ਕਰੋ ਅੱਗੇ ਮਤਲਬ ਜਿਹੜੇ ਹੈਗੇ ਆ ਯੂਪੀ ਬਿਹਾਰ ਤੋਂ ਬੰਦੇ ਆਉਂਦੇ ਹੁੰਦੇ ਸੀਗੇ ਇੱਥੇ ਸਾਡਾ ਉਦਯੋਗ ਜਿਹੜਾ ਹੈਗਾ ਆ ਹੁਣ ਉੱਥੇ ਨੂੰ ਜਾ ਰਿਹਾ
1: ਜੀ।
3: ਪੰਜਾਬੀਆਂ ਨੂੰ ਹੱਡ ਹਰਾਮੀ ਬਣਾ ਦਿੱਤਾ ਹੈਗਾ ਜੀ ਵੀ ਹਜ਼ਾਰ ਹਜ਼ਾਰ ਰੁਪਇਆ ਆਊਗਾ ਤਾਂ ਇਹ ਹੋਊਗਾ ਜੀ ਫਰੀ ਵੀਜ਼ ਦੇ ਉੱਤੇ ਜੀ ਤੇ ਨਾ ਤਾਂ ਇੱਥੇ ਲੇਬਰ ਮਿਲਦੀ ਆ ਜੀ ਤੇ ਨਾ

0: ਵਾਲੀ ਗੱਲ ਹੈਗੀ ਆ ਭਾਈ ਡੇਰੀ ਪ੍ਰੋਡਕਟ ਤੁਸੀਂ ਕਹਿ ਤਾਂ ਦਿੱਤਾ ਇੱਕ ਪਾਸੇ ਤੁਹਾਡੇ ਜਿਹੜੇ ਹੈਗੇ ਆ ਉੱਥੇ ਦੇ ਮਤਲਬ ਖੁਰਾਕ ਪਸ਼ੂਆਂ ਦੀ ਉੱਥੇ ਨੋਨ ਵੈਜ ਵੀ ਦਿੱਤਾ ਜਾਂਦਾ ਹੈਗਾ
1: ਪਸ਼ੂਆਂ ਨੂੰ
0: ਜੀ ਫੇਰ ਜਿਹੜਾ ਹੈਗਾ ਆ ਫੇਰ ਤੁਸੀਂ ਆਪੋ ਇਸ ਚੀਜ਼ ਦੇ ਉੱਤੇ ਕਹਿੰਦੇ ਹੈਗੇ ਆ ਜੀ ਸਾਡੇ ਸ਼ਾਕਾਹਾਰੀ ਜਿਹੜੀ ਦੁੱਧ ਨੂੰ ਮੰਨਦੇ ਆ ਜੀ ਇਹ ਥੋੜਾ ਕਲਚਰ ਡਿਫਰੈਂਸ ਹੈਗਾ ਥੋੜੇ ਹੋਰ ਚੀਜ਼ਾਂ ਹੈਗੀਆਂ ਜੀ ਬਾਕੀ ਜਿਹੜਾ ਵੱਡੀ ਗੱਲ ਇਹ
1: ਸਾਹਿਬ ਦੁਨੀਆਂ ਦੇ ਉੱਤੇ ਸ਼ਾਕਾਹਾਰੀ ਤਾਂ ਕੁਝ ਵੀ ਨੀ ਚਲੋ ਸਾਡੀਆਂ ਮਨ ਦੀਆਂ ਮਨੌਤਾਂ ਨੇ ਜਾਂ ਕੁਝ ਵੀ ਹੈ ਹੁਣ ਦੇਖੋ ਕੋਈ ਕਣਕ ਦਾ ਬੀਜ ਵੀ ਪਾਉਂਦਾ ਜਿੰਨਾ ਚਿਰ ਉਹਦੇ ਵਿਚ ਕੋਈ ਆਪਣਾ ਕੀਟ ਪਤੰਗਾ ਜਿਹੜਾ ਉਹ ਘੁੰਮਦਾ ਨਹੀਂ ਗਾ ਜਾਂ ਕਿੰਨੇ ਜਿਹੜੇ ਆਪਣੇ ਸ਼ਹਿਦ ਦੀ ਮੱਖੀ ਕਹਿ ਲੋ ਜਾਂ ਹੋਰ ਸਾਰੇ ਜਿੰਨੇ ਇਹ ਹੈਗੇ ਨੇ ਜੀ ਜਿੰਨਾ ਚਿਰ ਉਹਨਾਂ ਦਾ ਇੱਕ ਸੰਗਮ ਨਹੀਂ ਹੁੰਦਾ ਇੱਕ ਦੂਸਰੇ ਦੇ ਨਾਲ ਪੋਲੀਏਸ਼ਨ ਨਹੀਂ ਹੁੰਦੀ ਹੈ ਉਹਨਾਂ ਚਿਰ ਕੋਈ ਵੀ ਫਸਲ ਕੋਈ ਵੀ ਫਲ ਨਹੀਂ ਲੱਗ ਸਕਦਾ ਦਰਖਤ ਨੂੰ ਕੋਈ ਫੁੱਲ ਨਹੀਂ ਖਿੜ ਸਕਦਾ ਜੀ
0: ਪਰ ਬੇਨਤੀ ਇਹ ਹੈਗੀ ਆ ਇਹ ਨਾ ਤੁਸੀਂ ਮਨ ਨੂੰ ਗੱਲ ਹੁੰਦੀ ਆ ਮੈਂ ਅੱਜ ਤੱਕ ਜਿਹੜਾ ਹੈਗਾ ਨੋਨ ਵੈਜ ਮੈਂ ਨੋਨ ਵੈਜ ਨਹੀਂ ਖਾਧਾ ਜੀ ਠੀਕ ਹੈ ਜੀ ਉਹ ਮੈਨੂੰ ਕਿਸੇ ਨੇ ਜਿਹੜਾ ਹੈਗਾ ਫਿਸ਼ ਆਇਲ ਦੇ ਕੈਪਸੂਲ ਭੇਜ ਦਿੱਤੇ ਸੱਜਣ ਮਿੱਤਰ ਦਾ ਸਰ ਮੈਂ ਚਾਹ ਕੇ ਵੀ ਨਹੀਂ ਖਾ ਸਕਿਆ ਤੇ ਮੈਂ ਮਤਲਬ ਕਿਸੇ ਗਾਂ ਆਪਣੇ ਸੱਜਣ ਨੂੰ ਦੇ ਤੇ ਵੀ ਯਾਰ ਤੂੰ ਨੋਨ ਵੈਜ ਯੂਜ਼ ਕਰ ਰਿਹਾ ਹੈਗਾ ਤੇ ਤੂੰ ਲੈ ਲੈ
1: ਮੈਂ ਚਾਹੁੰਦਾ ਸੀ ਮੈਂ ਆਪਣੀ ਵੀ ਸੁਣਾਉਂਦਾ ਤੁਹਾਨੂੰ ਮੈਂ ਬਹੁਤ ਔਖਾ ਹੋਇਆ ਸੀ ਜਦੋਂ ਮੈਂ ਨਵਾਂ ਨਵਾਂ ਇੱਥੇ ਆਇਆ ਚਲੋ ਸਾਰੀ ਉਮਰ ਜਿਹੜਾ ਬੀਫ ਨਹੀਂ ਖਾਧਾ ਸੀ ਕਦੇ ਵੀ ਤਾਂ ਉਹ ਕੀ ਹੋਇਆ ਉਹ ਸੱਜਣ ਲੈ ਆਏ ਜੀ ਮਤਲਬ ਕਿ ਪੂਛ ਤੇ ਪਹਿਲੀ ਯਾਰੀ ਜੀ ਤੇ ਉਹ ਜਦੋਂ ਨਾ ਮੈਂ ਬੁਰਕੀ ਭਰਾਂ ਤਰੀ ਦੇ ਨਾਲ ਤੇ ਮੋਰੇ ਮੇਰੇ ਮੋਰੇ ਪੂਰੇ ਦਾ ਪੂਰਾ ਬੀਫ ਆ ਕੇ ਖੜਾ ਹੋ ਜਾ ਕਰੇ ਜੀ ਉਹ ਮੈਂ ਕਿਹਾ ਭਰਾਵਾ ਲੈ ਜਾਓ ਚੱਕ ਮੈਰੀ ਖਾਂਦਾ ਇਹਨੂੰ ਹਾਲਾਤ ਬਣਦੇ ਨੇ ਜੀ ਏਦਾਂ ਦੇ ਬਿਲਕੁਲ ਜਿਹੜੀ ਚੀਜ਼ ਕਦੇ ਨਾ ਖਾਧੀ ਹੋਵੇ ਨਾ ਪਹਿਲਾਂ
0: ਅਸੀਂ ਉਹਨਾਂ ਹੱਥਾਂ ਦੇ ਵਿੱਚੋਂ ਨਿਕਲੇ ਹੁੰਨੇ
1: ਜੀ
0: ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੈਟਰ ਕਰਦੀ ਆਇਆ ਜੀ ਹੋਰ ਕੋਈ ਪਰ ਐਸਾ ਖਬਰ ਹੈ ਤੇ ਲੈ ਲਓ ਜੀ ਹਾਂਜੀ ਫਿਰ
1: ਸੈਣੀ ਸਾਹਿਬ ਜਿਹੜਾ ਹਜ਼ੂਰ ਸਾਹਿਬ ਐਕਟ 1956 ਦਾ ਰੋਲਾ ਪਿਆ ਆ ਉਹਦੇ ਵਿੱਚ ਕਾਫੀ ਜਿਹੜੀ ਅੱਜ ਸਿਆਸੀ ਵੀ ਸ਼ਖਸੀਅਤਾਂ ਤੇ ਸਿੱਖ ਸ਼ਖਸੀਅਤਾਂ ਦੇ ਵੀ ਜਿਹੜੇ ਬਿਆਨ ਆਏ ਆ ਮਹਾਰਾਸ਼ਟਰ ਸਰਕਾਰ ਦੀ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜਾ ਐਕਟ ਜਿਹੜਾ 1956 ਨੂੰ ਉਹ ਰੱਦ ਕਰਨ ਤੇ ਇਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਸਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ ਤੇ ਇਹ ਫੈਸਲਾ ਪੰਜ ਪਿਆਰਿਆਂ ਸੀਨੀਅਰ ਧਾਰਮਿਕ ਅਹਿਲਕਾਰਾਂ ਤੇ ਵੱਖ ਵੱਖ ਸਿੱਖ ਧਾਰਮਿਕ ਸੰਸਥਾਵਾਂ ਨੇ ਜਿਹੜੇ ਨੁਮਾਇੰਦੇ ਹੈ ਉਨ੍ਹਾਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਤੇ ਇਹਦੇ ਵਿਚ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਅੱਜ ਬਿਆਨ ਲੱਗਿਆ ਤੇ ਇਸੇ ਤਰ੍ਹਾਂ ਬੁੱਢਾ ਦਲ ਤੋਂ ਜਿਹੜੇ ਨੇ ਆਪਣੇ ਇੱਕ ਮਿੰਟ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਬਿਆਨ ਆਏ ਨੇ ਤੇ ਕੰਗ ਹੁਣਾਂ ਦੇ ਆਪਣੇ ਮਾਲਵਿੰਦਰ ਸਿੰਘ ਕੰਗ ਹੁਣਾਂ ਦਾ ਤੇ ਇਸੇ ਤਰ੍ਹਾਂ ਆਪਣੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਵੀ ਇਹ ਬਿਆਨ ਆਇਆ ਇਹਦੇ ਵਿਚ ਇਹਨੂੰ ਰੱਦ ਕੀਤਾ ਜਾਵੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਹੜਾ ਉਹਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਹਦਾ ਵਿਰੋਧ ਕੀਤਾ ਹੈ ਜੀ
0: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਦੋਂ ਬੋਲੀਆਂ ਆ ਜਦੋਂ ਮੀਡੀਆ ਨੇ ਇਹਨਾਂ ਨੂੰ ਲਾਹਨਤਾਂ
1: ਪਾਈਆਂ ਜੀ ਬਿਲਕੁਲ
0: ਐਕਚੁਅਲੀ ਇਹ ਜਿਹੜਾ ਹੈਗਾ ਮੁੱਦਾ ਚੱਕਿਆ ਮੀਡੀਆ ਨੇ
1: ਜੀ
0: ਮੀਡੀਆ ਨੇ ਮੁੱਦਾ ਚੱਕ ਕੇ ਦੱਸਿਆ ਵੀ ਭਾਈ ਉਹਨਾਂ ਨੇ ਜਿਹੜਾ ਹੈਗਾ ਆ ਵੀ ਪੁਰਾਣਾ ਐਕਟ ਜਿਹੜਾ ਆ ਉਹ ਅਬੋਲਿਸ਼ ਕਰ ਦਿੱਤਾ
1: ਜੀ
0: ਤੇ ਉਹ ਨਵਾਂ ਐਕਟ ਲਿਆਉਣ ਲੱਗੇ ਹੈਗੇ ਆ ਜੀ
1: ਜੀ
0: ਹੁਣ ਪੁਰਾਣਾ ਅਬੋਲਿਸ਼ ਕਰ ਦਿੱਤਾ ਨਵੇਂ ਦਾ ਜੇ ਡਰਾਫਟ ਆਇਆ ਕੋਈ ਨੀ ਸਰ
1: ਜੀ
0: ਜਦ ਤੱਕ ਨਵਾਂ ਜਿਹਾ ਡਰਾਫਟ ਆਉਂਦਾ ਨੀ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ ਕਿਉਂਕਿ ਲਕੀਰ ਤੇ ਫਕੀਰ ਬਟ ਜੇ ਪੁਰਾਣਾ ਉਹਨਾਂ ਨੇ ਅਬੋਲਿਸ਼ ਕੀਤਾ ਆ ਤੇ ਬਟ ਨੈਚੁਰਲ ਆ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਵੀ ਉੱਥੇ ਦੀ ਸਰਕਾਰ ਦੀ ਇੰਟਰਫੇਰੈਂਸ ਜ਼ਿਆਦਾ ਵਧਾਉਣ ਦੀ ਹੋਏਗੀ ਉੱਥੇ
1: ਜਾਂ
0: ਕੰਟਰੋਲ ਆਪਣੇ ਹੱਥ ਚ ਲੈਣ ਦੀ ਹੋਏਗੀ ਜੀ
1: ਜੀ
0: ਸੋ ਇਸ ਕਰਕੇ ਲੈਟ ਅਸ ਸੀ ਕੀ ਡਰਾਫਟ ਆਉਂਦਾ ਹੈਗਾ ਜੀ
1: ਬਿਲਕੁਲ
0: ਉਹ ਤੋਂ ਬਾਅਦ ਪ੍ਰਤੀਕਿਰਿਆ ਦੇਵਾਂਗੇ ਬਟ ਇਹ ਆ ਜੀ ਕਿ ਜੇ ਉਹਨੂੰ ਅਬੋਲਿਸ਼ ਵੀ ਕਰਨਾ ਸੀ ਤੇ ਸਿੱਖ ਸੰਸਥਾਵਾਂ ਨਾਲ ਸਲਾਹ ਕਰ ਲੈਂਦੇ ਐਸ ਜੀ ਪੀ ਸੀ ਨਾਲ ਸਲਾਹ ਕਰ ਲੈਂਦੇ ਇਹ ਚੀਜ਼ ਜਿਹੜਾ ਹੈਗਾ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਕੌਨਫੀਡੈਂਸ ਚ ਲੈ ਲੈਂਦੇ ਉਸ ਤੋਂ ਬਾਅਦ ਉਹ ਡਰਾਫਟ ਬਣਾ ਕੇ ਪਹਿਲਾਂ ਇਹਨੂੰ ਅਬੋਲਿਸ਼ ਕਰਨ ਵਾਲੀ ਖਬਰ ਪਹਿਲਾਂ ਕਿਉਂ ਆਈ ਹੈਗੀ ਆ ਪਹਿਲਾਂ ਇਹਨਾਂ ਦਾ ਡਰਾਫਟ ਨਵੇਂ ਦਾ ਆ ਜਾਂਦਾ ਔਰ ਸਾਰਿਆਂ ਧਿਰਾਂ ਨੂੰ ਮਨਜ਼ੂਰ ਹੋ ਕੇ ਤੇ ਫਿਰ ਨਾਲ ਹੀ ਅਬੋਲਿਸ਼ ਕਰ ਦਿੰਦੇ ਤੇ ਨਾਲ ਹੀ ਦੂਜਾ ਪਾਸ ਕਰ ਲੈਂਦੇ ਇੰਡੀ ਕਾਹਲੀ ਕੀ ਸੀ ਜੀ
1: ਬਿਲਕੁਲ
0: ਇਹਦੇ ਵਿਚ ਏਦਾਂ ਲੱਗਦਾ ਹੈਗਾ ਆ ਕਿ ਸਰਕਾਰ ਦੀ ਮਹਿਲਾ ਫਾਈਡ ਆ ਇਹਨਾਂ ਨੂੰ ਇਹ ਹੋਣਾ ਆ ਕਿ ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਫਿਰ ਜਿਹੜਾ ਹੋ ਸਕਦਾ ਆ ਪੋਲੀਟੀਕਲੀ ਨੁਕਸਾਨ ਹੋਵੇ ਜੀ

0: ਇਸ ਕਰਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਕੀਤਾ ਜੀ। ਤੇ ਉਹ ਜਿੱਦਾਂ ਡਰਾਫਟ ਜਿੱਦਾਂ ਇੱਥੇ ਨੀ ਸੀ ਪਤਾ ਲੱਗਿਆ ਉਦਾਂ ਉੱਥੇ ਡਰਾਫਟ ਨੀ ਆ ਰਿਹਾ ਜੀ, ਤੋਂ ਸ਼ੰਕਾ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਹੈ ਜੀ।
1: ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਜਿਹੜਾ 29 ਜੂਨ ਨੂੰ ਮਾਮਲਾ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹੈ। ਸੁਪਰੀਮ ਕੋਰਟ ਨੇ ਜਿਹੜਾ ਸੀ ਵੀਰਵਾਰ ਨੂੰ ਇੱਕ ਪਟੀਸ਼ਨ ਅੱਜ ਜਿਹੜੀ ਹੈ ਉਹਨੂੰ ਕਿਹਾ ਕਿ ਅਯੁੱਧਿਆ ਦੇ ਵਿਚ ਰਾਮ ਮੰਦਰ ਦੇ ਲਈ ਜਿਹੜਾ ਮਿਲੇ ਦਾਨ ਦੇ ਵਿਚ ਕਥਿਤ ਹੇਰ ਫੇਰ ਦੇ ਮਾਮਲੇ ਚ ਐਫ ਆਈ ਆਰ ਦਰਜ ਕਰਨ ਤੇ ਨਿਰਪੱਖ ਤੇ ਸਮਾਬੰਧ ਜਿਹੜੀ ਹੈ ਜਾਂਚ ਦੀ ਮੰਗ ਵਾਲੀ ਆਪਣੀ ਪਟੀਸ਼ਨ ਦਾ 29 ਜੂਨ ਨੂੰ ਅਦਾਲਤ ਦੇ ਵਿਚ ਜ਼ਿਕਰ ਕਰੇ। ਇਹ ਜਿਹੜਾ ਮਾਮਲਾ ਜਸਟਿਸ ਆਪਣੇ ਇੱਕ ਮਿੰਟ ਜੀ ਜਸਟਿਸ ਬੀ ਵੀ ਨਗਾਰਥਨਾ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਜਿਹੜਾ ਜ਼ਰੂਰੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਜੀ, ਤੇ ਉਨ੍ਹਾਂ ਨੇ ਆਰਡਰ ਕਰ ਦਿੱਤਾ ਕਿ ਭਾਈ 29 ਤਰੀਕ ਨੂੰ ਇਹ ਪੇਸ਼ ਕੀਤਾ ਜਾਵੇ। ਵੈਸੇ ਰੱਬ ਦੇ ਘਰ ਇਹੋ ਕੁਝ ਹੋ ਰਿਹਾ ਜੀ, ਰੱਬ ਨੂੰ ਜਿਹਨੂੰ ਮੰਨਦੇ ਆ ਉਹਦੇ ਉਹਨੂੰ ਹੀ ਕੁੰਡੀ ਲਾਈ ਜਾਂਦੇ ਆ ਜੀ ਫੰਡਿੰਗ ਦੇ ਵਿੱਚੋਂ ਹੀ।
0: ਬਿਲਕੁਲ ਜੀ ਬਿਲਕੁਲ, ਜਸਟਿਸ ਡੀ ਵੀ ਨਾਗਰਤਨਾ ਹੋਣਾ ਜੀ। ਹਾਂਜੀ ਠੀਕ ਹੈ ਠੀਕ ਹੈ ਜੀ। ਹਾਂਜੀ ਸਰ, ਗੱਲ ਏਦਾਂ ਹੈਗੀ ਆ ਜੀ ਕਿ ਜਿਹਨਾਂ ਦੇ ਉੱਤੇ ਦੋਸ਼ ਲੱਗਦੇ ਆ ਉਹ ਵੀ ਕਹਿੰਦੇ ਹੋਣਗੇ ਜੀ ਕਿ ਜਿੱਦਾਂ ਲਾਲੂ ਪ੍ਰਸ਼ਾਦ ਕਹਿੰਦਾ ਸੀਗਾ ਜੀ ਕਿ ਜਿਸ ਕਾ ਹਮਨੇ ਚਾਰਾ ਖਾਇਆ ਵੋ ਤੋ ਬੋਲਤੇ ਨਹੀਂ, ਹਾਂਜੀ ਵੋ ਤੋ ਆਜ ਵੀ ਹਮੇ ਚਾੜਤੇ ਹੈ ਕਹਿੰਦਾ। ਇਹ ਜਿਹੜਾ ਹੈਗਾ ਐਵੇਂ ਰੌਲਾ ਪਾਈ ਜਾਂਦੇ ਆ ਜੀ, ਨਾ ਦੇਖੋ ਆਪਾਂ ਨਾ ਪੰਜੀ ਮੱਥਾ ਟੇਕਿਆ ਤੇ ਨਾ ਸਾਡਾ ਕੁਛ ਗਿਆ ਜੀ, ਨਾ ਪੰਜਾਬ ਮੈਨੂੰ ਮੈਂ ਦਾਵੇ ਨਾਲ ਕਹਿੰਦਾ ਨਾ ਪੰਜਾਬੀਆਂ ਨੇ ਕੋਈ ਉੱਥੇ ਮੱਥਾ ਟੇਕਿਆ ਤੇ ਨਾ ਉਹਨਾਂ ਦਾ ਕੁਛ ਗਿਆ। ਉਹ ਰਾਮ ਭਗਤਾਂ ਦਾ ਰਾਮ ਦੇ ਨਾਂ ਤੇ ਚੜੇ ਰਾਮ ਭਗਤਾਂ ਨੇ ਖਾਧੇ ਆ ਜੀ। ਸਰ ਵੱਡੀ ਗੱਲ ਤੇ ਹੈਗੀ ਇਹ ਤਾਂ ਲੜਾਈ ਕਿਸੇ ਦੀ, ਅਸੀਂ ਐਵੇਂ ਆਪਣੀ ਗੱਲ ਪਵਾ ਲਈਏ। ਅੱਛਾ ਜੀ ਮੈਂ ਕਹਿੰਦਾ ਹੈਗਾ ਵੀ ਚੜਾਉਣ ਵਾਲਾ ਤੇ ਖਾਣ ਵਾਲਾ ਦੋਨੇ ਖੜੇ ਕਰ ਦਿਓ ਤੇ ਸਾਡੇ ਵਰਗਾ ਰੌਲਾ ਪਾਉਣ ਵਾਲਾ ਉਹ ਅਲੱਗ ਖੜਾ ਕਰ ਦਿਓ। ਉਹ ਕਹੂਗਾ ਵੀ ਮੈਂ ਤੇਰੇ ਫੇਵਰ ਦੀ ਗੱਲ ਤੇਰਾ ਪੈਸਾ ਚੜਾਇਆ ਇਹ ਚੱਕ ਕੇ ਲੈ ਆ ਜਿਹੜਾ ਤੂੰ ਰਾਮ ਜੀ ਨੂੰ, ਉਹ ਕਹੂਗਾ ਤੇਰਾ ਢਿੱਡ ਲੁੱਟਦਾ ਹੈਗਾ ਆ ਕਿਉਂਕਿ ਉਹ ਤਾਂ ਅੰਦਰੋਂ ਉਹਨਾਂ ਦੀ ਅੰਦਰੋਂ
1: ਬਿਲਕੁਲ
0: ਹਾਂਜੀ ਪੈਸਾ ਮੇਰਾ ਗਿਆ ਖਾਧਾ ਇਸ ਮੇਰੇ ਭਰਾ ਦੇ ਹੈਗਾ ਆ ਰਾਮ ਜੀ ਸਾਡੇ ਆ ਤੁਸੀਂ ਕੀ ਲੱਗਦੇ ਆ ਫੇਰ ਇਸ ਕਰਕੇ ਜਿਹੜਾ ਹੈਗਾ। ਹਾਂਜੀ ਸੋ ਇਸ ਕਰਕੇ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤੇ ਉਹਦੇ ਉੱਤੇ ਤਾਂ ਇਹੀ ਕਹਿਣਾ ਪੈਂਦਾ ਵੀ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਹਾਂਜੀ ਤੇ ਬਾਕੀ ਇਹ ਤਾਂ ਸਰ ਲੁੱਟ ਜਿਹੜੀ ਆ ਫੜ ਹੋ ਗਈ ਆ ਜਾਂ ਮਤਲਬ ਪੁਆਇੰਟ ਆਊਟ ਹੋਈ ਆ ਖਰੇ ਕਿੱਥੇ ਕਿੱਥੇ ਕੌਣ ਕੌਣ ਲੁੱਟੀ ਜਾਂਦਾ ਭਗਵਾਨ ਦੇ ਨਾਂ ਤੇ। ਹਾਂਜੀ ਇੱਥੇ ਤਾਂ ਲੋਟੀ ਭਗਵਾਨ ਦੇ ਨਾਂ ਤੇ ਹੁੰਦੀ ਹੈਗੀ ਆ ਜੀ, ਸਾਰੇ ਹੀ ਕਰਦੇ ਆ। ਉਹ ਜੇ ਉਹ ਚੰਪਤ ਰਾਏ ਜਿਹੜਾ ਚੰਪਤ ਲਾ ਗਿਆ ਤਾਂ ਵੀ ਹੋ ਗਿਆ ਜੀ।
1: ਬਿਲਕੁਲ ਹੈ ਜੀ, ਲੋ ਆਪਾਂ ਔਜਲਾ ਸਾਹਿਬ ਤੋਂ ਸੁਣਦੇ ਆ। ਹਾਂਜੀ ਸਤਿ ਕੀ ਕਹਿੰਦੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ।
2: ਰਾਜਨ ਜੀ ਅਸੀਂ ਤਾਂ ਫਿਰ ਪੰਗਾ ਤਾਂ ਲੈਣੇ ਆ ਨਾ, ਅਸੀਂ ਹਨੂਮਾਨ ਦੀ ਲਾਦ ਹੈ
1: ਭਾਜੀ ਨੇ ਸਿਰੇ ਲਾਤੀ ਵੈਸੇ।
0: ਬਿਲਕੁਲ ਜੀ ਬਿਲਕੁਲ
1: ਜੀ,
2: ਕਹਿੰਦਾ ਸਾਨੂੰ ਉਹਦਾ ਨਾਂ ਸੀ ਮਾਨ ਉਹਦਾ ਗੋਲ ਸੀ ਕਹਿੰਦਾ
1: ਪੂਛ ਨੂੰ ਅੱਗ ਲਵਾਈ ਫਿਰਦੇ ਆ।
0: ਬਿਲਕੁਲ ਜੀ ਬਿਲਕੁਲ
1: ਜੀ,
2: ਚਾਹੇ ਅਸੀਂ ਰੁਪਈਆ ਚੜਿਆ ਕਿ ਨਹੀਂ ਚੜਿਆ ਹੁਣ ਤਾਂ ਗੱਲ ਲੱਭਣੀ ਚਾਹੀਦੀ ਹੈ
1: ਜੀ।
2: ਤੁਸੀਂ ਆਹ ਦੇਖੋ
0: ਬਿਲਕੁਲ ਜੀ ਬਿਲਕੁਲ,
2: ਕੋਈ ਕਹਿੰਦੇ ਐਸਪੋਰਟ ਦੀ ਮੂਵੀ ਹੈ ਜਾਂ ਕਿਸੇ ਦੀ ਹੈ, ਉਹ ਕਹਿ ਰਿਹਾ ਕਿ ਇਹ ਮੂਵੀ ਦਿੱਲੀ ਦੀ ਹੈ ਜਦੋਂ ਮਾਨ ਸਾਹਿਬ ਐਮ ਪੀ ਸੀ ਉੱਥੇ ਨੂੰ ਕੋਈ ਜਵਾਬ ਦੇ ਰਿਹਾ ਉਸ ਗੱਲ ਦਾ ਜੀ ਕੋਈ
1: ਨਾ ਜੀ। ਉਹਨਾਂ ਦਾ ਜ਼ੋਰ ਲੱਗਿਆ ਸਾਬਤ ਕਰਨ ਨੂੰ ਕਿ ਭਾਈ ਇਹ ਐਕਸਪੋਰਟ ਦੀ ਆ ਤੇ ਐਕਸਪੋਰਟ ਦੀ ਆ ਤੇ ਉਹ ਕਹਿੰਦੇ ਦਿੱਲੀ ਦੀ ਆ ਜੀ।
0: ਅਸੀਂ ਤਾਂ ਆਪ ਵੀਰ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਸਾਡਾ ਬਹੁਤ ਦਿਲ ਕਰਦਾ ਆ ਵੀ ਮਾਨ ਸਾਹਿਬ ਜੋ ਕਹਿੰਦੇ ਆ ਉਹ ਗੱਲ ਸੱਚ ਹੋਵੇ, ਮਾਨ ਸਾਹਿਬ ਸੱਚੇ ਹੋਣ, ਪਰ ਕਰੀਏ ਕਿ ਜਿਹੜਾ ਅੱਜ ਸੱਚ ਦੱਸਦੇ ਹੈਗੇ ਉਹ ਕੱਲ ਵਾਲਾ ਜਿਹੜਾ ਝੂਠ ਹੋ ਜਾਂਦਾ, ਜਿਹੜਾ ਕੱਲ ਵਾਲਾ ਤੇ ਡਿਪੈਂਡ ਕਰਦੇ ਤੇ ਅੱਜ ਵਾਲਾ ਝੂਠ ਹੋ ਜਾਂਦਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਸਮਝਿਆ ਨੀ, ਪਤਾ ਨੀ ਇਹਨਾਂ ਦਾ ਸਟੈਂਡ ਹੀ ਝੂਠ ਵਾਲਾ ਹੋ ਗਿਆ। ਇਸ ਕਰਕੇ ਝੂਠ ਇਹਦਾ ਮਤਲਬ ਇਹ ਆ ਵੀ ਜੋ ਜਥੇਦਾਰ ਸਾਹਿਬ ਕਹਿੰਦੇ ਉਹੀ ਸੱਚ ਆ, ਬਾਕੀ ਸਭ ਝੂਠ ਹੀ ਆ ਜੀ।
2: ਮੈਂ ਉਹੀ ਗੱਲ ਕਰਦਾ ਵੀ ਉਸ ਗੱਲ ਦਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਨੀ ਕਰ ਰਿਹਾ। ਮੈਂ ਉਨੇ ਤਾਂ ਗਿਆ ਨੀ ਉੱਥੇ, ਕੈਨੇਡਾ ਨੀ ਗਿਆ ਮੈਂ। ਉਹ ਤਾਂ ਕਹਿ ਰਿਹਾ ਕਿ ਇਹ ਤਾਂ ਹੈ ਹੀ ਦਿੱਲੀ ਦੀ ਹੈ ਜਦੋਂ ਐਮ ਪੀ ਸੀ ਉਹਦੇ ਕਮਰੇ ਦੀ ਬਣੀ ਹੋਈ ਹੈ
1: ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਕੋਈ ਬੰਦਾ ਇਸ ਗੱਲ ਦੇ ਉੱਤੇ ਕੰਸਿਡਰ ਨੀ ਕਰਦਾ, ਕੋਈ ਇਹਨਾਂ ਦਾ ਆਗੂ ਉਸ ਗੱਲ ਤੇ ਪ੍ਰਤੀਕਿਰਿਆ ਨੀ ਦਿੰਦਾ ਵੀ ਜਰਨੈਲ ਸਿੰਘ ਦੇ ਕਮਰੇ ਦੀ ਆ ਇੱਥੇ ਦਿੱਲੀ ਦੀ ਹੈਗੀ ਆ, ਉਸ ਵੇਲੇ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਇਹਦੇ ਸ਼ੁਰੂ ਹੋਈ ਸੀਗੀ ਚੜ ਤੇ ਉਸ ਵੇਲੇ ਜਿਹੜਾ ਹੈਗਾ ਇਹਨਾਂ ਨੇ ਉਸ ਉਹਦੇ ਕਮਰੇ ਦੇ ਵਿੱਚ ਰਹੇ ਆ
1: ਜੀ।
0: ਐਮ ਐਲ ਏ ਹੋਸਟਲ ਦੀ ਆ, ਜਰਨੈਲ ਸਿੰਘ ਇਸ ਦੁਨੀਆਂ ਚ ਨਹੀਂ ਹੈਗੀ, ਉਹਨੇ ਇਹ ਦਿੱਤੀ ਹੈਗੀ ਉਹਨੂੰ ਸਵਾਤੀ ਮਾਲੀਵਾਲ ਨੂੰ। ਸਵਾਤੀ ਮਾਲੀਵਾਲ ਨੇ ਜਗਮਨ ਸਮਰੇ ਨੂੰ ਦਿੱਤੇ, ਉਹਨੂੰ ਕਿਹਾ ਸਰ ਵੀ ਮੇਰਾ ਨਾਂ ਨਾ ਲਈ ਵੀ ਜੇ ਮੇਰਾ ਨਾਂ ਲਿਆ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ।
1: ਉਹ ਮੈਨੂੰ ਥੋੜਾ ਥੋੜਾ ਯਾਦ ਹੁੰਦਾ ਭਾਜੀ ਦੇ, ਸ਼ਾਇਦ ਯਾਦ ਹੋਵੇ, ਉਹ ਅਸਲ ਦੇ ਵਿੱਚ ਜੁੱਤੀ ਵੀ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਆਪਣੇ ਕੇਜਰੀਵਾਲ ਤੇ ਕਹਿੰਦੇ ਤੇ ਸਿੱਟੀ ਸੀ
2: ਉਹ ਚਿੰਦਰ
0: ਪੱਤਰਕਾਰ ਸੀਗਾ ਜੀ ਇਹ।
1: ਹਾਂਜੀ ਪੱਤਰਕਾਰ ਸੀਗਾ, ਆਮ ਆਦਮੀ ਪਾਰਟੀ
0: ਸਿੱਟੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਰਿਵਾਰਡ ਦੇ ਵਿੱਚ ਉਹਨੂੰ ਟਿਕਟ ਦੇ ਕੇ
1: ਟਿਕਟ ਦਿੱਤੀ ਸੀ।
2: ਜੇ ਫਿਰ ਐਮ ਐਲ ਏ ਬਣਿਆ ਸੀ ਦੂਜੀ ਗੇਰੀ ਨੂੰ ਟਿਕਟ ਨਹੀਂ ਦਿੱਤੀ, ਫਿਰ ਇਹ ਉਸ ਚੱਕਰ ਚ ਇਹਨੇ ਕੋਈ ਨਾ ਕੋਈ ਮੂਵੀ ਬਣਾਈ ਹੈ
1: ਜੀ।
2: ਉਹ ਤਾਂ ਕਹਿੰਦਾ ਕੇਜਰੀਵਾਲ ਦੀ ਵੀ ਇਸੇ ਕਮਰੇ ਦੀਆਂ ਮੂਵੀਆਂ ਨੇ
1: ਜੀ,
2: ਉਹ ਤਾਂ ਇਹ ਵੀ ਕਹਿ ਰਿਹਾ ਜਗਮਨ, ਕਿਉਂਕਿ ਕੇਜਰੀਵਾਲ ਵੀ ਪਤਾ ਅੰਦਰ ਖਾਤੇ ਹੁਣ ਭਗਵੰਤ ਮਾਨ ਤੇ ਦਬਾਅ ਬਣਾ ਰਹੇ ਨੇ ਪੂਰਾ
1: ਜੀ। ਮੈਨੂੰ ਲੱਗਦਾ ਕਿ ਇਹਨਾਂ ਦਾ ਕੀਤਾ ਆਪਣਿਆਂ ਦਾ ਕੀਤਾ ਕਰਾਇਆ ਜੀ, ਉਹ ਮੇਰੇ ਕੱਦ ਤੋਂ ਉੱਪਰ ਨਾ ਚੱਲ ਜਾਵੇ ਮਾਨ ਕਿਤੇ, ਉਹ ਕਿਤੇ ਨਾ ਕਿਤੇ ਇਹ ਵੀ ਕੰਡੀ ਹੋ ਸਕਦੀ।
2: ਭਾਰਤ ਸਾਹਿਬ ਜਿਹੜੀਆਂ ਸੀੜੀਆਂ ਮੈਂ ਵਰਤ ਕੇ ਤਾਹਾਂ ਚੜਿਆ ਨਾ
1: ਜੀ,
2: ਤੇ ਉਹ ਸੀੜੀਆਂ ਮੇਰੇ ਲਈ ਕੋਈ ਹੋਰ ਵੀ ਵਰਤ ਸਕਦਾ ਹੈ,
1: ਵਰਤ ਸਕਦਾ ਜੀ, ਬਿਲਕੁਲ ਹੈ ਜੀ, ਬਿਲਕੁਲ।
2: ਇਹ ਮੂਵੀ ਵਾਲੀ ਪਾਰਟੀ ਸੀਗੀ, ਦੂਜੇ ਨੂੰ ਥੱਲੇ ਲਾਉਂਦੇ ਸੀ ਭਾਈ, ਫਿਰ ਜੇ ਮੈਂ ਮੇਰੇ ਪਿੱਛੇ ਵੀ ਕੋਈ ਖੜਾ ਬਣਾ ਹੀ ਰਿਹਾ ਹੋਣਾ,
1: ਬਿਲਕੁਲ ਹੈ ਜੀ,
2: ਜੇ ਮੈਂ ਭਾਰਤ ਦੀ ਬਣਾ ਰਿਹਾ ਤਾਂ ਰਾਜ ਨੇ ਮੇਰੇ ਪਿੱਛੇ ਵੀ ਬਣਾਇਆ,
1: ਬਿਲਕੁਲ ਬਿਲਕੁਲ
0: ਬਿਲਕੁਲ ਜੀ ਬਿਲਕੁਲ। ਇਹ ਚੀਜ਼
2: ਨਾਲ ਰਹਿੰਦਾ, ਹੁਣ ਅਸੀਂ ਆ ਦੁਆਬਾ ਰੇਡੂਆ ਜੁੜੇ ਆ, ਟਵਾਣਾ ਰੇਡੂਆ ਜੁੜੇ ਆ, ਜੇ ਅਸੀਂ ਆਪਦਾ ਰੇਡੂਆ ਚਲਾਵਾਂਗੇ ਭਾਈ ਚਲਾ ਵੀ ਰਹੇ ਨੇ ਬੰਦੇ, ਤੇ 100 ਨੀ ਤਾਂ 70 ਦਾ ਕੁਝ ਸਿੱਖਿਆ ਹੀ ਆ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਜੇ ਨਾਲ ਰਹੇ ਸੁਣਿਆ ਕਰਿਆ
1: ਜੀ।
2: ਸੋ ਇਸ ਕਰਕੇ ਭਾਈ ਉਹਨਾਂ ਨੇ ਵੀ ਜੇ ਮੂਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਰਹਿੰਦੀਆਂ ਨੇ ਵੀ ਸਾਰਾ ਕੁਝ ਸਿੱਖਿਆ ਵੀ ਭਾਈ ਅੱਜ ਇਹ ਫਲਾਣੇ ਦੀ ਮੂਵੀ ਬਣਾ ਕੇ ਉਹਨੂੰ ਐਂ ਡੋਮਲਾਈਜ਼ ਕਰ ਰਹੇ ਨੇ
1: ਜੀ,
2: ਤੇ ਉਹਦੇ ਲਈ ਆਹ ਕੱਲ ਲਈ ਰੱਖ ਰਹੇ ਨੇ ਵੀ ਕੱਲ ਨੂੰ ਐਂ ਕਰੂਗਾ, ਤਾਂ ਫਿਰ ਅਗਲੇ ਨੇ ਆਪਦੇ ਕੋਲ ਵੀ ਬਣਾ ਕੇ ਰੱਖ ਲਈ ਹੋਣੀਆਂ ਨੇ
1: ਜੀ,
2: ਨੈਚੁਰਲੀ ਹੈ ਨਾ,
1: ਕਿਉਂਕਿ ਉਹ ਕਹਿਣਗੇ ਵੀ ਇਹਨੂੰ ਬਦਨਾਮ ਹੀ ਇੰਨਾ ਕਰ ਦਿਓ, ਓਦਾਂ ਇਹਨੂੰ ਲਾ ਨੀ ਸਕਦੇ, ਕਿੰਨਾ ਉਹ ਹਰ ਵੇਲੇ ਹੋਸਪਿਟਲ ਭੱਜ ਜਾਂਦਾ ਸੀ।
2: ਹੁਣ ਮਾਨ ਸਾਹਿਬ ਹਸਪਤਾਲ ਨੀ ਜਾ ਰਹੇ, ਹੁਣ ਹਰੇਕ ਜਗ੍ਹਾ ਹਰੇਕ ਪਿੰਡ ਮਿਲਣੀ ਕਰ ਰਹੇ,
1: ਬਿਲਕੁਲ ਹੈ ਜੀ,
2: ਹੁਣ ਕੋਈ ਬਿਮਾਰ ਨੀ ਹੈਗੇ
1: ਜੀ।
0: ਕਿਤੇ ਕੇਜਰੀਵਾਲ ਨਾ ਹਸਪਤਾਲ ਮੰਨ ਕੇ ਬਹਿ ਜਾਏ ਤੇ ਮੈਨੂੰ ਦੁਖੀ ਬਹੁਤ ਲੱਗਾ।
2: ਮਾਨ ਸਾਹਿਬ ਨੂੰ ਇੱਕ ਇੱਕ ਗੱਲ ਹੋਰ ਵੀ ਲੱਗਦੀ ਹੈ, ਉਹ ਕੱਲਾ ਅੱਜ ਵਾਲੀ ਗੱਲ ਤੇ ਨਹੀਂ ਰਹਿ ਰਹੇ, ਉਹ ਉਸ ਪਹਿ ਨੂੰ ਵੀ ਰੋ ਰਹੇ ਨੇ,
1: ਅਜੇ
2: ਉਹਨਾਂ ਨੂੰ ਪਤਾ ਹੋਣਾ ਹੁਣ ਵੀ ਕਿੱਥੇ ਕਿੱਥੇ ਕੀ ਪਿਆ,
1: ਇਹਨੂੰ ਲਾ ਨੀ ਸਕਦੇ ਕਿਸੇ ਨੂੰ ਅੱਗੇ ਲਾ ਨੀ ਸਕਦੇ।
2: ਮਾਨ ਸਾਹਿਬ ਇੱਕ ਗੱਲ ਹੋਰ ਤੋਂ ਵੀ ਡਰ ਰਹੇ ਨੇ ਵੀ ਉਹ
0: ਉਹਨਾਂ
2: ਨੂੰ ਫਿਕਰ ਹੋਰ ਖਾ ਰਿਹਾ,
1: ਫਿਕਰ
2: ਨੀ ਇਹ ਮੂਵੀ ਦਾ,
1: ਬਿਲਕੁਲ ਹੈ ਜੀ।
2: ਹੋਰ ਬਹੁਤ ਕੁਛ ਜਿਵੇਂ ਉਹਨਾਂ ਦੀ ਵਾਈਫ ਦਾ ਪੜ੍ਹ ਕੇ ਦੇਖੋ ਤੁਸੀਂ, ਉਹ ਕਹਿੰਦੇ ਵੀ ਜਿਹੜੇ ਆਲੇ ਦੁਆਲੇ ਜਿਹੜੇ ਇਹਦੇ ਉਦੋਂ ਵੀ ਦੋਸਤ ਸੀ ਤੇ ਅੱਜ ਵੀ ਨੇ, ਉਹੀ ਦੱਸਦੇ ਨੇ ਵੀ ਇਹ ਕੀ ਕਰਤੂਤਾ ਕਰਦਾ ਰਿਹਾ,
1: ਬਿਲਕੁਲ ਹੈ ਜੀ।
2: ਗੱਲ ਖਲਾਰਾ ਖਾਸਾ ਪਿਆ ਹੋਇਆ, ਗੱਲ ਇਹ ਹੈ ਵੀ ਹੁਣ ਜੇ ਇਹਨੂੰ ਲਾਉਣਗੇ ਵੀ ਤਾਂ ਵੀ, ਅੱਛਾ ਜਿਹੜੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਮੇਰੀਆਂ ਫੋਟੋਆਂ ਲਾ ਰਹੇ ਨੇ
1: ਜੀ,
2: ਦੇਖੋ ਇੱਥੇ ਮੈਂ ਉਹਨਾਂ ਦੀ ਇਸ ਬਿਆਨ ਨਾਲ ਐਗਰੀ ਨਹੀਂ ਕਰਦਾ ਵੀ ਸੁਖਵੀਰ ਦੀਆਂ ਕਿਉਂ ਨਹੀਂ ਲਾਈਆਂ
1: ਜੀ,
2: ਜਦੋਂ ਸੁਖਵੀਰ ਨੂੰ ਸਰਕਾਰੀਆ ਕਰਾਰ ਦਿੱਤਾ ਉਹਨੇ ਮੁੜ ਕੇ ਕੋਈ ਕਾਲ ਤੱਕ ਤੇ ਰਿਐਕਟ ਤਾਂ ਕੀਤਾ ਹੀ ਨਹੀਂ,
1: ਕੁਛ ਕੇ ਵੀ ਨਹੀਂ ਮੁੜ ਕੇ ਕੋਈ ਗੱਲ ਕੋਈ ਬਿਆਨ
2: ਨਾ, ਕੋਈ ਬਿਆਨ ਤਾਂ ਮੈਂ ਨਹੀਂ ਕਹਿੰਦਾ ਸੁਖਵੀਰ ਸਹੀ ਸੀ, ਮੈਂ ਅੱਜ ਵੀ ਮੈਂ ਤਾਂ ਚਲੋ ਬਹੁਤ ਆਪਾਂ ਉਹਦੇ ਨਾਲ ਸਹਿਮਤ ਕਦੇ ਵੀ ਨਹੀਂ ਰਹੇ,
1: ਬਿਲਕੁਲ ਹੈ ਜੀ,
2: ਪਰ ਉਹਨਾਂ ਨੇ ਉਹਨਾਂ ਜਾਂ ਕਿਸੇ ਵੀ ਬੰਦੇ ਨੇ ਕੋਈ ਰਿਐਕਟ ਕੀਤਾ
1: ਨਹੀਂ ਜੀ,
2: ਤੇ ਇਹਨਾਂ ਦੀ ਬੀਬੀ ਅੱਜ ਜਸੇਦਾਰ ਨੂੰ ਕੀ ਕਹਿ ਰਹੀ ਆ, ਅੰਮ੍ਰਿਤਸਰ ਵਾਲੀ, ਉਹ ਅੰਮ੍ਰਿਤਸਰ ਵਾਲੀ ਇੱਕ ਮੋਗੇ ਵਾਲੀ ਆ, ਉਹ
0: ਹਾਂ ਜੀ
2: ਕੁਰਸੀ ਪਿੱਛੇ ਬੈਠੇ ਨੇ ਵੀ ਗਾਹਾਂ ਨੂੰ ਸਾਡੀ ਟਿਕਟ ਲੱਗੀ ਆ,
1: ਉਹ ਗਰਾਊਂਡ ਬਣਾ ਰਹੇ ਨਾ 27 ਦੀ ਗਰਾਊਂਡ ਬਣਾ ਰਹੇ ਆ, ਹੋਰ ਕੁਛ
2: ਉਹ ਜੇ ਹੁਣ ਮਾਨ ਸਾਹਿਬ ਇਹ ਕਹਿੰਦੇ ਨੇ ਹੁਣ ਤੁਸੀਂ ਤਾਂ ਹੁਣ ਹੌਲੀ ਹੌਲੀ ਕਹਿ ਰਹੇ ਹੋ ਅਸੀਂ ਮੀਟਿੰਗ ਕਰਾਂਗੇ ਅਸੀਂ ਸਲਾਹ ਕਰਾਂਗੇ, ਪਹਿਲਾਂ ਕਹਿੰਦੀ ਅਸੀਂ ਜਾਣਾ ਜੀ ਸਾਨੂੰ ਬਦਨਾਮ ਕਰਦੇ ਨੇ
1: ਜੀ,
2: ਉਹ ਭਾਈ ਤੁਹਾਡੀਆਂ ਫੋਟੋਆਂ ਤਾਂ ਕਰਕੇ ਲੱਗੀਆਂ ਜੇ ਉਦਣ ਇਹ ਕਹਿੰਦੇ ਜੀ ਹਾਂਜੀ ਅਸੀਂ ਆਵਾਂਗੇ ਕੱਲ ਤੱਕ ਤੇ ਨਵਾਣੇ ਸਿੱਖ ਹੋ ਕੇ ਆਵਾਂਗੇ
1: ਜੀ,
2: ਸੁਖਵੀਰ ਹੋਣਾ ਤਾਂ ਕੋਈ ਬਿਆਨ ਨਹੀਂ ਦਿੱਤਾ ਸੀ,
1: ਉਹਨਾਂ ਨੇ
2: ਕਹਿੰਦੇ ਹਾਂਜੀ ਤੁਸੀਂ ਬੁਲਾਵਾਂ ਕਿ ਅਸੀਂ ਆਵਾਂਗੇ,
1: ਬਿਲਕੁਲ ਉਹਨਾਂ ਨੇ ਭੁਗਤਿਆ ਜੋ ਲੱਗਾ ਸੀਗਾ ਸਾਰਾ ਕੁਝ ਕੀਤਾ
2: ਹੈਨਾ
1: ਜੀ,
2: ਫਿਰ ਤੁਸੀਂ ਬਿਆਨਬਾਜ਼ੀ ਤੁਸੀਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਉਦੋਂ ਗਾਹਾਂ ਹੋਰ ਗਾਹਾਂ ਕਰਨ ਲੱਗ ਗਏ
1: ਜੀ,
2: ਫਿਰ ਜੇ ਹੁਣ ਤੁਸੀਂ ਗਾਹਾਂ ਕੋ ਕਰੇਗੇ ਫਿਰ ਗਾਹਾਂ ਤੋਂ ਕੁਛ ਹੋਊਗਾ ਹੀ ਨਾ।
1: ਬਿਲਕੁਲ ਹੈ ਜੀ।
2: ਹੁਣ ਜਦੋਂ ਆ ਕੇ ਸੀਬੀਆਈ ਨੇ ਇੱਕ ਵਾਰੀ ਚੱਕੇ ਅਫਸਰ ਤੇ ਅਫਸਰ ਦਾ ਤੋਤੇ ਵਾਂਗੂ ਬੋਲ ਦੇਣਾ, ਅਫਸਰ ਕਿਹਦੇ ਨੇ, ਅਫਸਰ ਤਾਂ ਉਹਦੇ ਨੇ ਜਿਹਦੇ ਨਾਲ ਹੁੰਦੇ ਨੇ, ਇਹ ਸਰਕਾਰ ਹੁੰਦੀ ਹੈ।
1: ਬਿਲਕੁਲ ਹੈ ਜੀ।
2: ਭੱਲਾ ਸਾਹਿਬ ਕਹਿੰਦੇ ਜੀ, ਕਹਿੰਦਾ 5 ਸਾਲ ਸਲੂਟ ਮਾਰਦੇ ਰਹਿੰਦੇ ਨੇ, ਉਹੀ 5 ਸਾਲ ਬਾਅਦ ਹੱਥਾਂ ਤੁੱਕ ਲਾ ਕੇ ਉਹੀ ਚੱਕ ਲੈਂਦੇ ਨੇ ਜਿਹੜੇ ਨਾਲ ਬਾਡੀਗਾਰਡ ਹੁੰਦੇ ਨੇ
1: ਜੀ।
2: ਵੀ ਤਾਂ ਉਹਦੇ ਪੱਬੂ ਨੇ ਭਾਈ ਜਿਹਦੀ ਸਰਕਾਰ ਹੈ
1: ਜੀ,
2: ਹੁਕਮ ਦੇ ਵਧੇ ਹੋਏ ਨੇ।
1: ਬਿਲਕੁਲ।
2: ਸੋ ਜਿਹੜੀ ਗੱਲ ਦੇ ਜਵਾਬ ਆ ਉਹ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਭਾਈ ਇਹ ਤਾਂ ਦਿੱਲੀ ਦੀ ਹੈ ਮੂਵੀ, ਐਪੀਸੋਡ ਦੀ ਦੱਸੀ ਜਾਂਦੇ ਨੇ
1: ਜੀ।
2: ਮਾਨਸਾ ਐਪੀਸੋਡ ਰਹੇ ਹੋਣੇ ਨਾ ਹੋਟਲ ਚ ਜੀ।
1: ਬਿਲਕੁਲ ਹੈ ਜੀ, ਬਿਲਕੁਲ।
2: ਤੇ ਇਹਨਾਂ ਨੂੰ ਉਹ ਨਾ ਡਰ ਵੀ ਉੱਥੋਂ ਕੋਈ ਹੋਰ ਨਾ ਆ ਜਾਵੇ
1: ਜੀ।
0: ਵੱਡੀ ਗੱਲ ਹੈ ਵੀਰ ਜੀ, ਪੈਰਲਲ ਵੀ ਕੰਮ ਚੱਲਦਾ। ਮਾਨ ਸਾਹਿਬ ਝੁਕ ਗਏ ਤੇ ਉਹ ਅੰਮ੍ਰਿਤਸਰ ਵਾਲੀ ਦੇਖੋ ਉਹੀ ਜੋ ਇਹ ਬੋਲਦੇ ਸੀ ਉਹ ਬੋਲਣ ਲੱਗ ਪਏ ਜੀ।
2: ਉਹ ਤਾਂ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਪਤਾ ਵੀ ਸਾਨੂੰ ਗਾਹਾਂ ਦੀ ਟਿਕਟ ਕੱਟੀ ਹੈ, ਉਹ ਤਾਂ ਬਸ ਉਹ ਕੰਮ ਨੂੰ ਆਏ ਤਾਂ ਆਪਣੇ ਨਕੋਦਰ ਵਾਲੀ ਨੀ ਆਈ, ਮੈਨੂੰ ਤਾਂ ਆਏ ਆ ਉਹਨੂੰ ਤਾਂ ਪੱਕਾ ਪਤਾ ਲੱਗ ਗਿਆ ਵੀ ਚਾਹੇ ਮੈਂ ਬੋਲਾਂ ਚਾਹੇ ਨਾ ਬੋਲਾਂ ਟਿਕਟ ਮਿਲਣੀ ਉਹਦੀ
1: ਨਹੀਂ ਮਿਲਣੀ।
2: ਨਹੀਂ ਜੀ, ਮੇਰੇ ਹਿਸਾਬ ਨਾਲ ਇਹਦੇ ਨਾਲ ਪਹਿਲਾਂ ਉਹਨੇ ਆ ਜਾਣਾ ਸੀ
1: ਜੀ,
2: ਨਕੋਦਰ ਵਾਲੀ ਮਾਨ ਨੇ, ਇੰਦਰਜੀਤ ਕੌਰ ਮਾਨ।
0: ਬਿਲਕੁਲ ਬਿਲਕੁਲ ਬਿਲਕੁਲ
1: ਜੀ,
0: ਇੰਦਰਜੀਤ ਕੌਰ ਮਾਨ।
2: ਟਮਾਟਰ ਮੰਤਰੀ ਆਏ ਨੇ ਅਜੇ ਤੱਕ, ਉਹਨਾਂ ਵਿਚਾਰੇ ਉਹ ਵੀ ਠੰਡੇ ਜੇ ਪੈ ਗਏ, ਉਹਨਾਂ ਨੂੰ ਵੀ ਪਤਾ ਲੱਗ ਗਿਆ ਮੈਨੂੰ ਵੀ ਮੇਰੇ ਟਿਕਟ ਮਿਲਣੀ ਨੀ
1: ਜੀ।
0: ਹਾਂਜੀ ਹਾਂਜੀ,
2: ਸਾਰਿਆਂ ਨੂੰ ਵੱਧ ਉਹਨਾਂ ਨੇ ਭੁੜਕਣਾ ਸੀਗਾ
1: ਜੀ।
2: ਬਾਕੀ ਦੇਖੋ ਜੀ ਕੀ ਹੈ ਕੀ ਨਹੀਂ ਹੋ ਰਿਹਾ ਇਹ, ਪਰ ਬਹੁਤਾ ਨੀ ਜਿਵੇਂ ਅਕਾਲੀਆਂ ਦੇ ਗੱਲ ਪਈ ਹੋਈ ਹੈ, ਜੇ ਉਹਨਾਂ ਨਹੀਂ ਵੀ ਤੇ ਇਹ ਸਾਡੀ ਕੌਮ ਨਾਲ ਜੁੜਿਆ, ਸਾਡੇ ਭਾਵਨਾ ਨਾਲ ਜੁੜਿਆ ਮਸਲਾ, ਇਹ ਅਸਰ ਕਰੂਗਾ ਇਹਨਾਂ ਦੀ ਗੱਲ ਯਾਦ ਰੱਖਿਓ। ਅੱਜ ਸਰਕਾਰ ਹੈ, ਸਾਰਾ ਕੁਛ ਹੈ, ਚੀਜ਼ਾਂ ਕਈ ਦੱਬ ਵੀ ਜਾਂਦੀਆਂ ਨੇ, ਤੇ ਤੁਸੀਂ ਦੇਖੋ ਜਦੋਂ ਅਕਾਲੀਆਂ ਦਾ ਉਹਨਾਂ ਨੇ ਏਦੂ ਵੱਡਾ ਕਾਂਡ ਸੀ ਤੇ ਅਕਾਲੀ ਚੰਡੀਗੜ੍ਹ ਤੋਂ ਨਹੀਂ ਨਿਕਲੇ।
1: ਬਿਲਕੁਲ ਹੈ ਜੀ, ਬਿਲਕੁਲ,
2: ਨਾਲੇ ਸਰਕਾਰ ਸੀ
1: ਜੀ,
2: ਉਹਦਾ ਨਤੀਜਾ ਅੱਜ ਤੱਕ ਭੁਗਤ ਰਹੇ ਨੇ।
1: ਬਿਲਕੁਲ ਹੈ ਜੀ।
2: ਤੁਸੀਂ ਉਦਣੇ ਆਹ ਗੱਲ ਕਹਿ ਦੇ ਭਾਈ ਠੀਕ ਹੈ ਜੀ ਅਸੀਂ ਨਵਾਣੇ ਸਿੱਖਾਂ ਨੂੰ ਜਾਏਂਗੇ, ਮੇਰੇ ਤੇ ਜਾਣੇ ਅਣਜਾਣੇ ਦੀ ਗਲਤੀ ਹੋ ਗਈ। ਹੁਣ ਤਾਂ ਉਹ ਕੰਮ ਹੋਊਗਾ ਨਾ, 100 ਛਿੱਤਰ 100 ਗੰਢੇ ਵਾਲੇ ਕੰਮ ਕਰ ਰਹੇ ਨੇ, ਉਹ ਕਰ ਰਹੇ ਨੇ।
1: ਬਿਲਕੁਲ ਹੈ ਜੀ।
2: ਔਰ ਉਧਰ ਨੂੰ ਵੱਧ ਰਹੇ ਨੇ ਮਾਨ ਸਾਹਿਬ ਹੁਣ।
0: ਹਾਂਜੀ, ਹੁਣ ਇਹ ਚਾਹੁੰਦੇ ਹੈਗੇ ਕਿ ਸਮੇਂ ਨੂੰ ਸੱਦ ਲੈਣ, ਤੇ ਉਹਨਾਂ ਨੇ ਹੁਣ ਸੱਦਣਾ ਨਹੀਂ,
1: ਸੱਦਣਾ ਨਹੀਂ ਜੀ।
2: ਬਸ
0: ਇਹਨੂੰ ਥੋੜਾ ਸੱਦਣਾ ਹੈਗਾ, ਤੈਨੂੰ ਕੱਲ ਨੀ ਸੱਦਣਾ ਹੁਣ, ਉਹਨਾਂ ਨੇ ਤੈਨੂੰ ਦੇਖ ਲਿਆ, ਅਗਲਿਆਂ ਨੇ ਤੈਨੂੰ ਸਜ਼ਾ ਲਾਤੀ ਹੈਗੀ ਆ ਵੀ ਤੈਨੂੰ ਦੱਸ ਦਿੱਤਾ ਵੀ ਹਾਂ ਜੀ
1: ਜੀ
2: ਠੀਕ ਹੈ ਜੀ।
1: ਥੈਂਕ ਯੂ ਅਜਰਾ ਸਾਹਿਬ, ਸ਼ੁਕਰੀਆ। ਥੈਂਕ ਯੂ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ
1: ਸ਼ੁਕਰੀਆ ਜੀ। ਆਪਣੇ ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
0: ਨਹੀਂ ਸਰ, ਮਿਹਰਬਾਨੀ ਸਰ, ਸ਼ੁਕਰੀਆ ਜੀ
1: ਜੀ,
0: ਥੈਂਕ ਯੂ ਸਮਾਂ ਦੇਣ ਲਈ, ਧੰਨਵਾਦ।
1: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ। ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲ ਔਜਲਾ ਸਾਹਿਬ US ਤੋਂ ਤੇ ਗੱਲਾਂ ਬਾਤਾਂ ਹੋਈਆਂ ਨੇ ਰਲ ਮਿਲ ਕੇ ਸਭ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਮੈਂ ਹੋਰ ਜਿਹੜੀਆਂ ਖਬਰਾਂ ਦੇ ਵੱਲ ਨੂੰ ਵੱਧਦਾ, ਫਿਰ ਆਪਾਂ ਕੁਝ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਨਾਲ ਕਰਨ ਵਾਲੀਆਂ ਵੀ, ਤੇ ਉਹਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਧਰਮ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ। ਤੇ ਹਜ਼ੂਰ ਸਾਹਿਬ ਦੀ ਵੀ ਗੱਲ ਕਰ ਲਈ, ਆਪਾਂ ਸਾਰਾ ਕੁਝ ਕਰ ਹੀ ਲਿਆ ਤਕਰੀਬਨ ਕੰਪਲੀਟ, ਤੇ ਗੱਲ ਕਰਦੇ ਹਾਂ ਇੰਡੀਆ ਦੀ ਥੋੜੀ ਜਿਹੀ ਪਾਸਪੋਰਟ ਦੇ ਬਾਰੇ। ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਸਬੂਤ ਨਹੀਂ, ਸਰਕਾਰ ਇਹ ਕਹਿੰਦੀ ਹੈ। ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ਦੇ ਉੱਤੇ ਇੱਕ ਯਾਤਰਾ ਦਸਤਾਵੇਜ਼ ਹੈ ਤੇ ਇਸ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਣਾ ਚਾਹੀਦਾ। ਇੱਕ ਅਜਿਹਾ ਬਿਆਨ ਜਿਸ ਨੇ ਬਹਿਸ ਛੇੜ ਦਿੱਤੀ ਹੈ, ਸਿਆਸੀ ਪ੍ਰਤੀਕਿਰਿਆਵਾਂ ਖਿੱਚੀਆਂ ਨੇ। ਮੀਡੀਆ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਜਿਹੜੇ ਨੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਮੌਕੇ ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਇਕੋ ਸਿਸਟਮ ਦੇ ਵਿਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪਸ਼ਟ ਕਰਨ ਦੀ ਜਿਹੜੀ ਹੈ ਸਪਸ਼ਟੀਕਰਨ ਦਿੱਤਾ ਹੈ। ਅਧਿਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਇੱਕ ਜਿਹੜਾ ਪਾਸਪੋਰਟ ਵਿਦੇਸ਼ ਦੇ ਵਿਚ ਯਾਤਰਾ ਕਰਨ ਵੇਲੇ ਇੱਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ, ਪਰ ਇਹ ਆਪਣੇ ਆਪ ਦੇ ਵਿਚ ਨਾਗਰਿਕਤਾ ਦਾ ਜਿਹੜਾ ਇੱਕ ਦਸਤਾਵੇਜ਼ ਨਹੀਂ ਹੈ। ਨਿਊਜ਼ ਰਿਪੋਰਟਾਂ ਦੇ ਵਿਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਪਾਸਪੋਰਟ ਸਿਰਫ ਵਿਆਪਕ ਤਸਦੀਕ ਜਿਹੜੀ ਹੈ ਤੇ ਕਈ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਪੜਤਾਲ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦਸਤਾਵੇਜ਼ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣਾ ਅਤੇ ਵਿਦੇਸ਼ਾਂ ਦੇ ਵਿਚ ਪਛਾਣ ਸਥਾਪਤ ਕਰਨਾ ਹੈ। ਇਹ ਸਪਸ਼ਟੀਕਰਨ ਨਾਗਰਿਕਤਾ ਸਥਾਪਿਤ ਕਰਨ ਦੇ ਲਈ ਕਿਹੜੇ ਦਸਤਾਵੇਜ਼ਾਂ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਚੱਲ ਰਹੀ ਜਨਤਕ ਬਹਿਸ ਦੇ ਵਿਚਕਾਰ ਆਇਆ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਅਦਾਲਤੀ ਫੈਸਲਿਆਂ ਨੇ ਇਹ ਮੰਨਿਆ ਕਿ ਇਹ ਜਿਹੜਾ ਆਪਣਾ ਆਧਾਰ ਕਾਰਡ ਹੈਗਾ ਵੋਟਰ ਪਛਾਣ ਪੱਤਰ ਪੈਨ ਕਾਰਡ ਤੇ ਹੋਰ ਰਿਕਾਰਡ ਆਪਣੇ ਆਪ ਦੇ ਵਿੱਚ ਨਾਗਰਿਕਤਾ ਦਾ ਜਿਹੜਾ ਨਿਰਣਾਇਕ ਜਿਹੜਾ ਸਬੂਤ ਨਹੀਂ ਨੇ। ਇੱਕ ਹੋਰ ਰਿਪੋਰਟ ਦੇ ਵਿੱਚ ਨੋਟ ਕੀਤਾ ਗਿਆ ਕਿ ਜਨਮ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਕੋਈ ਵੀ ਇੱਕ ਵਿਆਪਕ ਤੌਰ ਦੇ ਉੱਤੇ ਪ੍ਰਮਾਣਿਤ ਨਾਗਰਿਕਤਾ ਦਸਤਾਵੇਜ਼ ਨਹੀਂ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਦੇ ਜਿਹੜਾ ਦਾਅਵੇ ਅਕਸਰ ਨਾਗਰਿਕਤਾ ਐਕਟ ਦੇ ਤਹਿਤ ਰਿਕਾਰਡਾਂ ਅਤੇ ਕਾਨੂੰਨੀ ਵਿਵਸਥਾਵਾਂ ਦੇ ਸੁਮੇਲ ਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਨੇ। ਐਮ ਈ ਏ ਦੀਆਂ ਜਿਹੜੀਆਂ ਨੇ ਟਿੱਪਣੀਆਂ ਨੇ ਸਿਆਸੀ ਆਲੋਚਨਾ ਵੀ ਜਿਹੜੀ ਭੜਕਾਈ ਹੈ। ਸ਼ਿਵ ਸੈਨਾ ਦੇ ਜਿਹੜੇ ਨੇਤਾ ਨੇ ਆਦਿਤਿਆ ਠਾਕਰੇ ਨੇ ਸਪਸ਼ਟੀਕਰਨ ਦੇ ਪਿੱਛੇ ਦੇ ਤਰਕ ਦੇ ਸਵਾਲ ਉਠਾਏ ਨੇ ਤੇ ਪੁੱਛਦੇ ਹੋਏ ਕਿਹਾ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਕੀਤੀ ਗਈ ਪੁਲਿਸ ਤਸਦੀਕ ਆਪਣੀ ਮਹੱਤਤਾ ਗੁਆ ਦੇਵੇਗੀ ਜੇ ਪਾਸਪੋਰਟ ਨੂੰ ਨਾਗਰਿਕਤਾ ਦਾ ਜਿਹੜਾ ਸਬੂਤ ਨਹੀਂ ਮੰਨਿਆ ਜਾਂਦਾ। ਸਰਕਾਰ ਨੇ ਹਾਲਾਂਕਿ ਬਰਕਰਾਰ ਰੱਖਿਆ ਕਿ ਪਾਸਪੋਰਟ ਇਕ ਸੁਰੱਖਿਅਤ ਅਤੇ ਸਖ਼ਤੀ ਦੇ ਨਾਲ ਤਸਦੀਕ ਜਿਹੜਾ ਕੀਤਾ ਯਾਤਰਾ ਦਸਤਾਵੇਜ਼ ਬਣਿਆ ਹੋਇਆ। ਅਧਿਕਾਰੀਆਂ ਨੇ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਤੇ ਦੇਸ਼ ਭਰ ਦੇ ਵਿਚ ਪਾਸਪੋਰਟ ਸੇਵਾਵਾਂ ਨੂੰ ਜਿਹੜਾ ਆਧੁਨਿਕ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ ਹੈ। ਦੂਸਰੇ ਪਾਸੇ ਪੀਐਮ ਮੋਦੀ ਨੂੰ ਮਿਲਣ ਮਗਰੋਂ ਐਮਾਜ਼ੋਨ ਦੇ ਵੱਲੋਂ 13 ਅਰਬ ਡਾਲਰ ਦਾ ਹੋਰ ਨਿਵੇਸ਼ ਕੀਤਾ ਗਿਆ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ 2030 ਤੱਕ ਭਾਰਤ ਦੇ ਵਿਚ AI ਤੇ ਕਲਾਊਡ ਇਨਫਰਾਸਟਰਕਚਰ ਜਿਹੜਾ ਦੇ ਵਿਸਤਾਰ ਦੇ ਲਈ ਵਾਧੂ 13 ਅਰਬ ਅਮਰੀਕਨ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਦੇ ਨਾਲ 2026 ਤੋਂ 2030 ਦੇ ਦਰਮਿਆਨ ਜਿਹੜਾ ਦੇਸ਼ ਦੇ ਵਿਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ 48 ਅਰਬ ਡਾਲਰ ਜਿਹੜਾ ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਨਿਵੇਸ਼ ਭਾਰਤ ਦੇ ਵਿਚ AI ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਤਾਰ ਦੇ ਲਈ 2026 ਤੋਂ 2030 ਦੇ ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ 21 ਅਰਬ ਡਾਲਰ ਤੋਂ ਵੱਧ ਕਰ ਦੇਵੇਗਾ ਜਿਸ ਦੇ ਨਾਲ ਕੰਪਨੀ ਦੇਸ਼ ਦੇ ਵਿਚ ਸਭ ਤੋਂ ਵੱਡੇ ਵਿਸ਼ਵ ਪੱਧਰੀ AI ਅਤੇ ਕਲਾਊਡ ਨਿਵੇਸ਼ਕਾਂ ਦੇ ਵਿਚ ਸ਼ਾਮਲ ਹੋ ਜਾਵੇਗੀ। ਦੂਸਰੇ ਪਾਸੇ ਇੰਡੀਆ ਅਮਰੀਕਾ ਜਿਹੜੀ ਹੈ ਵੱਲੋਂ ਵਪਾਰ ਸਮਝੌਤੇ ਵੱਲ ਪੇਸ਼ਕਦਮੀ ਕੀਤੀ ਹੈ। ਅਹਿਮ ਪਹਿਲੂਆਂ ਦੇ ਉੱਤੇ ਨਜ਼ਰਸਾਨੀ ਹੋਈ ਹੈ ਤੇ 2 ਰੋਜ਼ਾ ਮੰਤਰੀ ਪੱਧਰ ਦੀ ਗੱਲਬਾਤ ਸਮਾਪਤ ਹੋ ਗਈ ਹੈ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ 2 ਰੋਜ਼ਾ ਬੈਠਕ ਦੇ ਦੌਰਾਨ ਅੰਤਰਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦੇ ਉੱਤੇ ਪੇਸ਼ਕਦਮੀ ਦੇ ਬਾਰੇ ਸਮੀਖਿਆ ਕੀਤੀ ਹੈ ਤੇ ਬਾਜ਼ਾਰ ਜਿਹੜਾ ਪਹੁੰਚ ਡਿਜੀਟਲ ਵਪਾਰ ਅਤੇ ਗੈਰ ਟੈਰਿਫ ਰੁਕਾਵਟਾਂ ਵਰਗੇ ਅਹਿਮ ਪਹਿਲੂਆਂ ਦੇ ਉੱਤੇ ਚਰਚਾ ਹੋਈ ਹੈ। ਦੋਵਾਂ ਮੁਲਕਾਂ ਦਾ ਟੀਚਾ ਵਾਸ਼ਿੰਗਟਨ ਦੇ ਵੱਲੋਂ ਲਾਏ ਗਏ ਅਸਥਾਈ ਜਿਹੜਾ 10% ਟੈਰਿਫ ਦੇ ਲਈ 24 ਜੁਲਾਈ ਤੱਕ ਦੀ ਨਿਰਧਾਰਿਤ ਮਿਆਦ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਅਧਿਕਾਰਤ ਵਫਦ ਦੀ ਨੁਮਾਇੰਦਗੀ ਕਰ ਰਹੇ ਜੇਮੀਸਨ ਗ੍ਰੇਅਰ 22 ਜੂਨ ਤੋਂ ਨਵੀਂ ਦਿੱਲੀ ਦੇ ਵਿਚ ਨੇ। ਗ੍ਰੇਅਰ ਨੇ ਜਿਹੜਾ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦੇ ਨਾਲ ਦਵੱਲੇ ਵਪਾਰ ਸਮਝੌਤੇ BTA ਦੇ ਪਹਿਲੇ ਗੇੜ ਦੇ ਬਾਰੇ ਚਰਚਾ ਕੀਤੀ ਹੈ ਤੇ ਵਣਜ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਦੋਵੇਂ ਮੰਤਰੀ ਹੁਣ ਤੱਕ ਕਈ ਗੇੜਾਂ ਦਾ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਇਸ ਦੇ ਵਿਚ ਦਵੱਲੇ ਵਪਾਰ ਸਮਝੌਤੇ ਦੇ ਅਹਿਮ ਪਹਿਲੂਆਂ ਦੀ ਵਿਆਪਕ ਜਿਹੜੀ ਹੈ ਸਮੀਖਿਆ ਵਧੀ ਹੋਈ ਮਾਰਕੀਟ ਪਹੁੰਚ ਡਿਜੀਟਲ ਵਪਾਰ ਸਪਲਾਈ ਚੇਨ ਲਚਕਤਾ ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣਾ ਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਦਾ ਘੇਰਾ ਵਧਾਉਣਾ ਆਦਿ ਸ਼ਾਮਲ ਨੇ। ਬਿਆਨ ਦੇ ਮੁਤਾਬਕ ਦੋਵਾਂ ਧਿਰਾਂ ਨੇ ਹਾਲੀਆ ਮਹੀਨਿਆਂ ਦੇ ਦੌਰਾਨ ਇਸ ਪਾਸੇ ਅਹਿਮ ਪ੍ਰਗਤੀ ਕੀਤੀ ਹੈ। ਗੱਲਬਾਤ ਦੇ ਦੌਰਾਨ ਦੋਵਾਂ ਮੰਤਰੀਆਂ ਨੇ ਅਜਿਹੇ ਵਪਾਰ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਵਪਾਰਕ ਤੌਰ ਦੇ ਉਤੇ ਅਰਥਪੂਰਨ ਹੋਵੇ ਤੇ ਦੋਵਾਂ ਮੁਲਕਾਂ ਦੇ ਕਾਰੋਬਾਰਾਂ ਕਿਸਾਨਾਂ ਕਾਮਿਆਂ ਅਤੇ ਖਪਤਕਾਰਾਂ ਦੇ ਲਈ ਠੋਸ ਲਾਭ ਮੁਹੱਈਆ ਕਰਵਾਵੇ। ਇਸ ਤੋਂ ਪਹਿਲਾਂ ਅੱਜ ਦਿਨੇ ਜਿਹੜਾ ਗੋਇਲ ਹੁਣਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੇ ਉਤੇ ਨਜ਼ਰਸਾਨੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਮੈਂ ਰਾਜਦੂਤ ਗ੍ਰੀਰਰ ਦੀ ਲੀਡਰਸ਼ਿਪ ਅਤੇ ਦੋਵਾਂ ਧਿਰਾਂ ਵੱਲੋਂ ਆਪਣੀ ਗੱਲਬਾਤ ਨੂੰ ਸਾਰੂ ਤਰੀਕੇ ਦੇ ਨਾਲ ਅੱਗੇ ਲਿਜਾਣ ਦੇ ਲਈ ਕੀਤੇ ਜਾ ਰਹੇ ਟਿਕਾਊ ਯਤਨਾਂ ਦੀ ਤਾਰੀਫ ਕਰਦਾ। ਦੋਵੇਂ ਮੁਲਕ ਇਤਿਹਾਸਕ ਵਪਾਰ ਸਮਝੌਤੇ ਦੇ ਬਹੁਤ ਨੇੜੇ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਵਿਚੋਂ ਜਿਹੜਾ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਇਤਿਹਾਸਕ ਦੁਵੱਲੇ ਵਪਾਰ ਸਮਝੌਤੇ ਨੂੰ ਸਿਰੇ ਚਾੜਨ ਦੇ ਬਹੁਤ ਨੇੜੇ ਨੇ। ਇਸੇ ਸਮਝੌਤੇ ਦੇ ਤਹਿਤ ਆਪਸੀ ਅਤੇ ਇਕ ਦੂਜੇ ਦੇ ਲਈ ਲਾਹੇਬੰਦ ਸ਼ਰਤਾਂ ਤਹਿਤ ਅਮਰੀਕੀ ਵਸਤਾਂ ਦੇ ਲਈ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਦਾ ਰਾਹ ਖੁੱਲ ਜਾਏਗਾ। ਅਮਰੀਕਾ ਦੇ ਉਪ ਸਹਾਇਕ ਜਿਹੜੇ ਨੇ ਵਿਦੇਸ਼ ਮੰਤਰੀ ਆਪਣੇ ਬੈਂਥਨੀ ਪਾਉਲੋਸ ਮੋਰੀਸਨ ਨੇ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਬਾਰੇ ਫਾਊਂਡੇਸ਼ਨ FIIDS ਦੇ ਵੱਲੋਂ ਕੈਪੀਟਲ ਹਿੱਲ ਅਮਰੀਕੀ ਸੰਸਦ ਦੇ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਤੀਜਾ ਮੁਖੀ ਰਿਸ਼ਤੇ ਨੂੰ ਜਿਹੜਾ ਅੱਗੇ ਵਧਾ ਰਹੇ ਨੇ। ਇਕ ਮਿੰਟ ਹੋਲਡ ਰੱਖਣਾ ਆਪਣੇ ਮੁਕੱਦਰ ਜੀ। ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਵੱਖ ਵੱਖ ਥਾਈਂ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਸਮਝੌਤੇ ਦੇ ਤਜਵੀਜ਼ਤ ਖਰੜੇ ਨੂੰ ਕਿਸਾਨਾਂ ਦੇ ਲਈ ਮੌਤ ਦੇ ਵਾਰੰਟ ਦਸਿਆ। ਕਿਸਾਨਾਂ ਨੇ ਲੰਘੇ ਦਿਨ ਵੀ ਦਿੱਲੀ ਦੇ ਜੰਤਰ ਮੰਤਰ ਦੇ ਉਤੇ ਧਰਨਾ ਲਾ ਕੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਭਾਰਤ ਦੌਰੇ ਦੇ ਉਤੇ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਰਰ ਸਣੇ ਪੂਰੇ ਵਫਦ ਨੂੰ ਵਾਪਸ ਭੇਜਣ ਸਬੰਧੀ ਵੀ ਨਾਅਰੇ ਲਾਏ ਸਨ। ਲੋ ਦੋਸਤੋ, ਇਸ ਦੇ ਨਾਲ ਹੀ ਕੈਨੇਡਾ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿੱਥੋਂ ਲਾਊਡ ਸਪੀਕਰ ਤੇ ਅਜ਼ਾਨ ਦੇ ਪ੍ਰਸਾਰਣ ਮਗਰੋਂ ਰੈਜ਼ੀਨਾ ਦੇ ਵਿਚ ਤਣਾਅ ਵਧਿਆ। ਨਿਯਮਾਂ ਦੇ ਤਹਿਤ ਮਿਲਿਆ ਪਰਮਿਟ ਤੇ ਸ਼ਹਿਰ ਦੇ ਵਿਚ ਹਰ ਸਾਲ ਜਾਰੀ ਹੁੰਦੇ ਨੇ ਇਹ ਪਰਮਿਟ ਤੇ ਅਜਿਹੇ 100 ਤੋਂ ਵੱਧ ਆਗਿਆ ਪੱਤਰ ਦੱਸੇ ਜਾਂਦੇ ਆ, ਪਰ ਫਿਰ ਵੀ ਵਿਵਾਦ ਜਿਹੜਾ ਛਿੜਿਆ ਤੇ ਹਰ ਪਾਸੇ ਧਰਮ ਦਾ ਹੀ ਰੋਲਾ ਹੈ ਜਿੱਥੇ ਮਰਜ਼ੀ ਦੇਖ ਲਓ। ਤੇ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਇਸ ਖ਼ਬਰ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਲੰਘਿਆ ਹੋ ਜੀ, ਕੀ ਕਹਿਣਾ ਚਾਹੋਗੇ?
3: ਉਹ ਕਹਿੰਦਾ ਤਾਂ ਹੈਗਾ ਸਿੱਧੂ ਮੂਸੇਵਾਲਾ, ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਹੈ ਸੱਚ ਬੋਲੇਗਾ ਤਾਂ ਮਿਲੂ 295
1: ਜੀ,
3: ਹੈ ਤੇ ਕਰੇਗਾ ਤਰੱਕੀ ਬਹੁਤ ਹੇਠ ਮਿਲੂਗੀ,
1: ਹੇਠ ਮਿਲੂਗੀ ਜੀ।
3: ਉਹ ਮੈਂ ਤਾਂ ਨਾ, ਚਲੋ ਆ ਗੱਲ ਮੈਂ ਲੇਟ ਸੀ ਥੋੜਾ ਜਿਹਾ, ਪਿੱਛੋਂ ਸੁਣਦਾ ਆਉਂਦਾ ਪਿਆ ਸੀ ਆਪਣਾ ਸੈਣੀ ਬਾਈ ਜੋਧਰਾ ਬਾਈ ਜੀ ਲੱਗੇ ਹੋਏ ਸੀ ਗੱਲ ਕਰਨ
1: ਜੀ,
3: ਤੇ ਉਹ ਮੈਂ ਤਾਂ, ਮੈਨੂੰ ਤਾਂ ਹੋਰ ਤਾਂ ਨੀ ਮੈਨੂੰ ਸਮਝ ਆਉਂਦੀ, ਚਲੋ ਆਪਾਂ ਰੱਬ ਦੀ ਗੱਲ ਕਰਦੇ ਪਏ ਸੀ ਵੀ ਰੱਬ ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਸੀ, ਹੁਣ ਗੱਲ ਤਾਂ ਉਹੀ ਹੈ ਨਾ ਵੀ ਹੁਣ ਜੇ ਅਸਲ ਚ ਨਾ ਜੇ ਤਾਂ ਤਰਕ ਨਾਲ ਜੋੜਦੇ ਆ ਫਿਰ ਦੁਕਾਨਦਾਰੀਆਂ ਚੱਲਦੀਆਂ ਨੀ, ਜੇ ਕਰਾਮਾਤਾਂ ਨਾਲ ਜੋੜਦੇ ਆ ਫਿਰ ਉਹੀ ਗੱਲ ਦੁਕਾਨਦਾਰੀਆਂ ਚੱਲਦੀਆਂ ਨੇ,
1: ਹੈਂ
3: ਜੇ ਤਰਕ ਨਾਲ ਜੋੜ ਦਾਂਗੇ ਮੇਰੇ ਵਰਗੇ ਨੂੰ ਕੋਈ ਕਹਿ ਦੂ ਵੀ ਯਾਰ ਤੂੰ ਆਪਣੇ ਘਰ ਉਹੀ ਗੱਲ ਆਪਣਾ ਕੰਮ ਕਰ, ਚਲੋ ਜੇ ਨਾਮ ਜਪਣਾ ਜਪ ਤੇ ਆਪਣੀ ਮਿਹਨਤ ਕਰ ਵੀ ਤੂੰ ਕੀ ਲੈਣਾ ਉਹੀ ਗੱਲ ਇਧਰ ਉਧਰ ਫਿਰ ਕੇ
1: ਜੀ,
3: ਤੇ ਫਿਰ ਉੱਥੇ ਕੌਣ ਜਾਊ ਉਹੀ ਗੱਲ। ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਏਤੀ ਮਾਰ ਪਈ ਕਰ ਲਾਣੇ ਤੈਂ ਕਿਉਂ ਦਰਦ ਨਾ ਆਇਆ ਹੈ,
1: ਬਿਲਕੁਲ।
3: ਉਹ ਭਗਤ ਸਿੰਘ ਨੇ ਵੀ ਉਹੀ ਬਾਬੇ ਨਾਨਕ ਵਾਲੀ ਗੱਲ ਕਹੀ ਵੀ ਜੇ ਤੂੰ ਰੱਬਾ ਹੈਗਾ ਤੇ ਫਿਰ ਆ ਜਿੰਨਾ ਦੁਨੀਆਂ ਦੇ ਜ਼ੁਲਮ ਜੋ ਅਤਿਆਚਾਰ ਹੋਣ ਦਿਆ ਮਾਤੜ ਨਾਲ ਤੇ ਫਿਰ ਤੂੰ ਕਰਦਾ ਕਿਉਂ ਨੀ ਕੁਛ, ਹੈ
1: ਉਹ ਗੱਲ ਉਹੀ। ਪਾਕਿਸਤਾਨ ਵਾਲੇ ਬਾਈਆਂ ਨੇ ਵੀ ਇੱਕ ਨਾ ਕਵਿਤਾ ਲਿਖੀ ਸੀ ਮੇਰੇ ਖਿਆਲ ਨਾਲ, ਕਿ ਕਲਾਮ ਲਿਖਿਆ ਸੀ ਸ਼ਾਇਦ, ਰੱਬਾ ਥੱਲੇ ਆ ਤੈਨੂੰ ਪੈਣਗੇ ਜਬ ਲਗਭਗ, ਇਦਾਂ ਕਰਕੇ ਸੀ।
3: ਨਹੀਂ ਬਿਲਕੁਲ ਬਿਲਕੁਲ
1: ਜੀ,
3: ਕੋਈ ਸ਼ੱਕ ਨੀ ਵੀ ਜੇ ਹੁਣ ਉਹੀ ਗੱਲ ਵੀ ਜੇ ਰੱਬ ਦਾ ਕੰਮ ਇਹੀ ਹੈ ਵੀ ਉਹ ਮੰਨ ਲਓ ਵੀ ਉੱਤੇ ਗਿਆਨ ਨੂੰ ਹੀ ਉਹਨੇ ਨਫਾ ਨੁਕਸਾਨ ਕੋਈ ਦੇਣਾ ਜਾਂ ਜੋ ਮੰਨ ਲਓ ਲਿਖਿਆ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਜਾਂ ਜੋ ਲੌਜਿਕ ਦਿੰਦੀ ਹੈ ਜਨਤਾ
1: ਜੀ,
3: ਉਹ ਇੱਥੇ ਵਾਲੇ ਜੋ ਕੁਛ ਕਰੀ ਆਉਂਦੇ ਨੇ ਤੁਸੀਂ ਦੇਖ ਲੋ ਵੀ ਰੋਜ਼ ਦੀ ਰੋਜ਼ ਕਿੰਨੇ ਕਿੰਨੇ ਜ਼ੁਲਮ ਮੰਨ ਲਓ ਮਾਤੜ ਦੇ ਹੁੰਦੇ ਨੇ, ਕਿੰਨੇ ਰੇਪ ਕਈ ਕੁਛ ਹੁੰਦਾ
1: ਜੀ,
3: ਉਹਨਾਂ ਨੂੰ ਸਜ਼ਾ ਕੌਣ ਦਊ ਜੀ? ਉਹ ਰੱਬ ਚੁੱਪ ਕਿਤੇ ਵੇਖੀ ਜਾਂਦਾ ਉੱਤੇ ਬੈਠਾ ਦੋ, ਫਿਰ ਮੁੜ ਕੇ ਜਦੋਂ ਜ਼ਿਆਦਾਤਰ ਤਾਂ ਵੇਖੋ ਰੱਬ ਨੂੰ ਵਰਤਦੇ ਇਹ ਗੱਲ ਚੱਕਰ ਇਹ ਆ ਵੀ ਜਿਹੜੇ ਨਾ ਇਹ ਮੰਨ ਲਓ ਪੈਸੇ ਟਕੇ ਵਾਲੇ ਲਾ ਲਓ ਜਾਂ ਦੂਜੇ ਲਾ ਲਓ ਵੀ ਇਹ ਜਿਹੜੇ ਉਹ ਮਹਾਰਾਸ਼ਟਰ ਵਾਲਾ ਸੀ ਬਾਬਾ, ਉਹ ਹੁਣ ਉਹੀ ਗੱਲ ਕਿੰਨੀਆਂ ਉਹ ਲੇਡੀਜ਼ ਨਾਲ ਉਹਨੇ ਉਹ ਕਰਤਾ
1: ਜੀ,
3: ਤੇ ਰੱਬ ਨੂੰ ਵਰਤਣ ਵਾਲੇ ਇਹੀ ਨੇ
1: ਜੀ,
3: ਰੱਬ ਦੇ ਨਾਂ ਤੇ ਵਰਤਦੇ ਨੇ ਜੀ ਇਹ।
1: ਆ ਦੇਖੋ ਆਪਣੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇੱਕ ਕਵਿਤਾ, ਚਲੋ ਗੱਲਾਂ ਬੁੱਲੇ ਦੇ ਨਾਲ ਪਾਈ ਹੈ, ਸਾਬਰ ਅਲੀ ਸਾਬਰ ਉਹਨਾਂ ਦੀ ਲਿਖੀ ਹੈ, ਚਲੋ ਦੋ ਕਲਾਈਨਾਂ ਸਾਂਝੀਆਂ ਕਰਦਾ, ਤੁਸੀਂ ਗੱਲ ਵੀ ਉਹੀ ਕਰਦੇ ਹੋ। ਕਹਿੰਦੇ ਕਿ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਨਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੋਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ
3: ਨਿਕਲੇ ਚੋਰ ਬਿਲਕੁਲ ਨਹੀਂ ਉਹੀ ਗੱਲ ਹੈ ਜਿਹੜੇ ਹੁਣ ਰਾਮ ਮੰਦਿਰ ਵਾਲੇ ਮਸਲੇ ਨੇ ਸਾਰੇ ਉਹੀ ਨੇ ਵੀ ਹੁਣ ਜੇ ਰੱਬ ਬੈਠਾ ਤਾਂ ਫਿਰ ਇਹਨਾਂ ਨੂੰ ਡੱਕਦਾ ਕਿਉਂ ਨੀ
1: ਜੀ
3: ਇਹ ਤਾਂ ਇਹ ਤਾਂ ਉਸੇ ਉਹੀ ਗੱਲ ਰੱਬ ਦੇ ਘਰ ਚੋਂ ਹੀ ਇਹ ਚੋਰੀ ਕਰੀ ਜਾਂਦੇ ਨੇ
1: ਜੀ
3: ਗੱਲ ਉਹੀ ਹੈ ਭਾਰਜ ਬਾਈ ਜੀ ਕਿਸੇ ਨੇ ਨੀ ਡੱਕਣਾ ਰੱਬ ਦੇ ਨਾਂ ਤੇ ਲੁੱਟ ਕਰਨੀ ਬੜੀ ਸੌਖੀ ਹੈ ਉਹੀ ਗੱਲ ਹੈ ਤੇ
1: ਬਿਲਕੁਲ
3: ਜਿਹੜੀ ਸਾਡੀ ਤਾਂ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਸਾਡੀ ਸਿੱਖੀ ਤਾਂ ਹੈ ਹੀ ਇਹਦੇ ਚ ਕੋਈ ਕਰਾਮਾਤ ਦਾ ਕੋਈ ਕੰਸੈਪਟ ਜੇ ਕਰਾਮਾਤ ਦਾ ਕੰਸੈਪਟ ਹੁੰਦਾ ਫਿਰ ਤਾਂ ਜੋ ਹਿੰਦੂ ਧਰਮ ਦੇ ਵਿੱਚ ਚੱਲੀ ਜਾਂਦਾ ਸੀ ਤੇ ਉਹ ਚੱਲੀ ਹੋਈ ਜਾਂਦਾ ਫਿਰ ਬਾਬੇ ਨਾਨਕ ਨੂੰ ਕੀ ਲੋੜ ਸੀ ਉਹਦੇ ਉੱਤੇ ਲੌਜਿਕ ਦੇਣ ਦੀ ਵੀ ਜੇ ਤੂੰ ਬ੍ਰਾਹਮਣੀ ਬਾਹਮਣ ਜਾਏ ਤਾਂ ਆਣ ਵਾਟ ਕਿਉਂ ਨਾ ਆਇਆ ਜਾਂ ਹੋਰ ਕਈ ਚੀਜ਼ਾਂ ਨੇ ਵੀ ਜੇ ਤੂੰ ਵਾਕਈ ਵੱਖਰਾ ਦੁਨੀਆਂ ਤੋਂ ਫਿਰ ਤੂੰ ਕੋਈ ਵੱਖਰਾ ਰਾਹ ਨੀ ਆਇਆ ਜਾਂ ਹੋਰ ਕਿੰਨੇ ਲੌਜਿਕ ਨੇ ਉਹਦੇ ਉੱਤੇ ਜਿਹੜਾ ਜਿਹੜਾ ਉਹ ਹਰਿਦੁਆਰ ਜਾ ਕੇ ਬ੍ਰਾਹਮਣ ਪਾਣੀ ਦੇਣ ਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਦੇਣ ਲੱਗੇ ਪਾਣੀ ਪਰ ਉਹ ਗੱਲ ਉਹੀ ਹੈ ਬਾਈ ਜੀ ਇਹਦੇ ਇਹਦੇ ਬਿਨਾਂ ਇਹਨਾਂ ਦੀ ਦੁਕਾਨਦਾਰੀ ਨੀ ਚੱਲਦੀ ਇਹ ਤਾਂ ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਭਾਰਜ ਬਾਈ ਜੀ ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਵੱਖਰਾ ਧਰਮ ਹੈ ਜੀ ਹੁਣ ਵੀ ਆ ਚਲੋ ਸਾਰੇ ਹੀ ਕਹੀ ਜਾਂਦੇ ਨੇ ਪਰ ਅਸੀਂ ਤਾਂ ਹੁਣ ਉਦੋਂ ਵੀ ਥੱਲੇ ਆ ਗਏ ਸਾਰਾ ਕੁਛ ਅਸੀਂ ਜੋ ਜਿੱਥੋਂ ਬਾਬਾ ਨਾਨਕ ਕੱਢ ਕੇ ਲਿਆਇਆ ਸੀ ਆ ਜਿਹੜੀ ਕੁੱਕੀ ਗਿੱਲ ਦੀ ਖਿਲਾਫਤ ਕਰਦੇ ਨੇ ਉਹ ਇਹੀ ਗੱਲ ਕਹਿੰਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲ ਸੁੱਟ ਜਿਹੜੀ ਹੁਣ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਮੈਨੂੰ ਇੱਕ ਦਿਨ ਚਲੋ ਮੈਂ ਨਾਂ ਨੀ ਲੈਂਦਾ ਆਪਣੀ ਪਿਆਰੇ ਸੱਜਣ ਨੇ ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੀ ਗੱਲ ਹੁੰਦੀ ਆ ਕਈ ਵਾਰੀ ਉਹਦੇ ਜੋ ਤੁਹਾਨੂੰ ਪਤਾ ਹੀ ਹੈ ਕਿਵੇਂ ਉਹ ਚੱਲਦਾ ਤੇ ਉਹ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਉਹੀ ਗੱਲ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਰਤੀ ਜਗਾ ਕੇ ਮੋਮਬੱਤੀਆਂ ਤੇ ਉੱਥੇ ਫੁੱਲ ਸੁੱਟੀ ਜਾਣ ਤੇ ਆਰਤੀ ਕਰੀ ਜਾਣ ਪਰ ਹੁਣ ਮੈਨੂੰ ਦੱਸੋ ਵੀ ਜਿਹੜੀ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਵੀ ਉਹ ਭਾਵ ਖੰਡਨ ਆਰਤੀ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਉਹ ਆਰਤੀ ਸੀ ਕਿ ਇਹ ਆਰਤੀ ਸੀ ਜਿਹੜੀ ਇਹ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੇ ਤੁਸੀਂ ਉਹਨਾਂ ਨੇ ਉਹਨਾਂ ਜਿਹੜੇ ਉਹ ਜਿਹੜੇ ਉਹਨਾਂ ਦੇ ਪਖੰਡ ਸੀ ਉਹਨਾਂ ਨੂੰ ਭੰਡਿਆ ਸੀ ਨਾ ਵੀ ਇਹ ਤਾਂ ਨਹੀਂ ਹੁੰਦਾ
1: ਜੀ
3: ਤੇ ਉਹ ਹੁਣ ਕੀ ਹੋਣ ਦਿਆ ਸਾਡੇ ਉਹੀ ਗੱਲ ਦਰਬਾਰ ਸਾਹਿਬ ਦੀ ਜਿਹੜੀ ਕੁੱਕੀ ਗੱਲ ਇਹੀ ਤਾਂ ਗੱਲ ਕਹਿੰਦਾ ਵੀ ਉੱਥੇ ਤੁਸੀਂ ਲੱਸੀ ਨਾਲ ਧੋਈ ਆਉਂਦੇ ਹੋ ਉੱਥੇ ਵੀ ਜਿਹੜੇ ਤੁਸੀਂ ਰੋਜ਼ ਮੋਢਾ ਦੇਣ ਵਾਲੇ ਨੇ ਉਹੀ ਹੁੰਦੇ ਨੇ ਕਿਸੇ ਦੂਜੇ ਦੀ ਵਾਰੀ ਨੀ ਆਉਣ ਦਿੰਦੇ ਤੁਸੀਂ ਵੀ ਬਣਾ ਕੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲੱਗਣਾ ਕਿਸੇ ਨੇ ਵੀ ਜਦੋਂ ਕਿ ਉਦੋਂ ਪੜ੍ਹ ਕੇ ਗਿਆਨ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ
1: ਜੀ
3: ਹੈ ਤੇ ਇਹਨਾਂ ਨੇ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨੇੜੇ ਨੀ ਜਾਣਾ ਉੱਤੇ ਰੁਮਾਲੇ ਪਾ ਤੇ ਸਾਰਾ ਕੁਛ ਕਰਤਾ ਉਹੀ ਗੱਲ ਵੀ ਤੁਸੀਂ ਦੂਰ ਰਹਿਣਾ ਗੱਲ ਤਾਂ ਉਹੀ ਉਹਨਾਂ ਨੇ ਗੁਰਬਾਣੀ ਲਿਖੀ ਹੋਈ ਇਸੇ ਕਰਕੇ ਸੀ ਗਿਆਨ ਲੈਣ ਵਾਸਤੇ
1: ਜੀ ਹੈ
3: ਤੇ ਇਹਨਾਂ ਨੇ ਉਹੀ ਗੱਲ ਵੀ ਜੇ ਮੰਨ ਲਓ ਉਹਨੂੰ ਪੜ੍ਹਨ ਦੀ ਜਾਂ ਸਮਝਣ ਦਾ ਕੋਈ ਯਤਨ ਕਰੂਗਾ ਤੇ ਫਿਰ ਉਹ ਪੁਜਾਰੀਆਂ ਦੇ ਪਿੱਛੇ ਨੀ ਤੁਰੂਗਾ ਉਹੀ ਗੱਲ ਵੀ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੂਗਾ ਗੁਰਬਾਣੀ ਤਾਂ ਜੀਵਨ ਜਾਚ ਚਲੋ ਮੈਂ ਜਿਹੜੀਆਂ ਗੱਲਾਂ ਕਰਨ ਦਿਆਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਮੈਂ ਕੋਈ ਵੱਖਰੀ ਨੀ ਗੱਲ ਕਰਨ ਪਰ ਗੱਲ ਇਹ ਵੀ ਇਹਨਾਂ ਨੇ ਉਹੀ ਗੱਲ ਇਹ ਪੁਜਾਰੀਆਂ ਦੀ ਦੁਕਾਨ ਨੀ ਨਾ ਚੱਲਦੀ ਬਾਈ ਜੀ ਭਾਵੇਂ ਕਿਸੇ ਵੀ ਧਰਮ ਚ ਨੀ ਮੈਂ ਇਹ ਨੀ ਕਹਿੰਦਾ ਰਾਮ ਮੰਦਿਰ ਚ ਚੱਲਦੀ ਪਈ ਜਾਂ ਭਾਵੇਂ ਹੋਰ ਹੈ ਇਹ ਚੱਲਦੀ ਹੋਈ ਕਰਾਮਾਤਾਂ ਦੇ ਨਾਂ ਤੇ
1: ਬਿਲਕੁਲ
3: ਇਸ ਕਰਕੇ ਵੀ ਇਹ ਤਾਂ ਹੁਣ ਆਪਾਂ ਕਹਿਣ ਨੂੰ ਕਹਿ ਦਿੰਦੇ ਵੀ ਸਾਡਾ ਵੱਖਰਾ ਧਰਮ ਜਾਂ ਕੁਛ ਹੈ ਅਸੀਂ ਤਾਂ ਉਸੇ ਕੱਚੀ ਰੱਸੀ ਨਾਲ ਉਹ ਜਿਵੇਂ ਉਹਨੇ ਉਹ ਰਣਜੀਤ ਬਾਵੇ ਨੇ ਕਿਹਾ ਸੀ ਵੀ ਭੁੱਖਿਆਂ ਨੂੰ ਉਹ ਕੀ ਉਹ ਗਾਣਾ ਗਾਇਆ ਸੀ ਜਿਹਦੇ ਉੱਤੇ ਕੇਸ ਵੀ ਹੋ ਗਿਆ ਸੀ ਉਹਦਾ
1: ਜੀ ਆਪਣਾ ਹਾਂਜੀ ਮੇਰਾ ਕੀ
3: ਹਾਂ ਉਹਨੇ ਗਾਇਆ ਸੀ ਨਾ ਹਾਂ ਮੇਰਾ ਕੀ ਕੁਛ ਤਾਂ ਹਾਂ ਤੇ ਉਹਦੇ ਦੇਖ ਲਓ ਤੁਸੀਂ ਉਹਨੇ ਕੋਈ ਗੱਲ ਗਲਤ ਥੋੜੀ ਕਹੀ ਸੀ ਜਿਹੜੇ ਹੁਣ ਤੁਸੀਂ ਦੇਖੋ ਵੀ ਉਸੇ ਦੀਵਾਲੀ ਦੇ ਰਾਮ ਮੰਦਿਰ ਦੇ ਵਿੱਚ ਮੰਨ ਲਓ ਦੀਵੇ ਜਲਦੇ ਹੁੰਦੇ ਨੇ ਅਯੋਧਿਆ ਦੇ ਵਿੱਚ ਤੇ ਉੱਥੋਂ ਹੀ ਉਹ ਗਰੀਬ ਜਨਤਾ ਉਹ ਬੁੱਝੇ ਹੋਏ ਦੀਵਿਆਂ ਚੋਂ ਤੇਲ ਕੱਢ ਕੇ ਲਿਜਾਂਦੀ ਹੈ
1: ਜੀ
3: ਤੇ ਆਪਾਂ ਜੇ ਹੁਣ ਸੋਚੀਏ ਹੀ ਨਾ ਤਾਂ ਫਿਰ ਬਾਈ ਜੀ ਉਹੀ ਗੱਲ ਹੈ ਵੀ ਅਸੀਂ ਤੁਰੇ ਚੱਲੀਏ ਕਰਾਮਾਤਾਂ ਦੇ ਪਿੱਛੇ ਵੀ ਇੱਕ ਪਾਸੇ ਬੰਦਾ ਭੁੱਖਾ ਬੈਠਾ ਇੱਕ ਪਾਸੇ ਅਸੀਂ ਦੁੱਧ ਜਾਂ ਕੱਚੀ ਲੱਸੀ ਰੋੜੀ ਤੁਰੇ ਜਾਂਦੇ ਹਾਂ
1: ਹੈ
3: ਤੇ ਫਿਰ ਇਨਸਾਨ ਜੇ ਭੁੱਖਾ ਬੈਠਾ ਤੇ ਫਿਰ ਉਹ ਪੱਥਰਾਂ ਦੇ ਉੱਤੇ ਰੋੜਨ ਦਾ ਤਾਂ ਉਹਦਾ ਤਾਂ ਕੋਈ ਤੁੱਕ ਨਹੀਂ ਬਣਦਾ
1: ਬਾਈ ਨਹੀਂ ਪੜਦਾ
3: ਪਰ ਇੱਥੇ ਸੁਣਨ ਵਾਲਾ ਕੋਈ ਨੀ ਨਾ ਬਾਈ ਜੀ ਗੱਲ ਉਹੀ ਹੈ ਵੀ ਉਹ ਸਭ ਉਹਦੇ ਬਿਨਾ ਨਾ ਇਹਨਾਂ ਦੇ ਦੁਕਾਨਾਂ ਚੱਲਣ ਤੇ ਨਾ ਕੋਈ ਗੱਲ ਹੋਵੇ
1: ਬਿਲਕੁਲ
3: ਠੀਕ ਆ ਭਾਰਜ ਬਾਈ ਜੀ ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ ਅੱਗੇ
1: ਜਾ ਕੇ ਗੱਲ ਕਰੂੰਗਾ ਇੱਕ ਆਰਟੀਕਲ ਮੇਰੇ ਕੋ ਹੈਗਾ ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਇਹਨੂੰ ਸਾਂਝ ਪਾਵਾਂ ਅੱਜ ਜਾ ਕੇ ਜਾਂਦੇ ਜਾਂਦੇ ਪਾਵਾਂਗਾ ਆਸਥਾ ਬਨਾਮ ਇਨਸਾਨ ਤੇ ਜ਼ਰੂਰ
3: ਬਿਲਕੁਲ ਨਹੀਂ ਏਦਾਂ ਦੇ ਟੌਪਿਕ ਤੇ ਹੋਣੀ ਵੀ ਚਾਹੀਦੀ ਹੈ ਗੱਲ ਬਾਈ ਜੀ ਆਸਥਾ ਇਨਸਾਨ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ ਸਾਡੇ ਬਾਬੇ ਨਾਨਕ ਨੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ ਬਾਈ ਉਸ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ
1: ਬਿਲਕੁਲ ਹੈ ਬਾਖੂਬ ਤੇ ਅਗਲੀ ਗੱਲ ਕੁਝ ਖਬਰਾਂ ਇੱਕ ਦੋ ਹੋਰ ਨੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਤੇ ਕੈਨੇਡਾ ਲਾਊਡ ਸਪੀਕਰ ਦਾ ਰੋਲਾ ਜੋ ਪੈ ਗਿਆ ਕੈਨੇਡਾ ਜਿਹੜੀ ਗੱਲ ਹੈ ਉਹਦੇ ਵਿਚ ਇੱਕ ਮਿੰਟ ਜੀ ਹਾਂਜੀ ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਿਚ ਸਥਿਤ ਇਕ ਮਸਜਿਦ ਨੂੰ ਜਨਤਕ ਤੌਰ ਦੇ ਉਤੇ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਬਾਅਦ ਨਫ਼ਰਤ ਅਤੇ ਧਮਕੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਡਾਊਨਟਾਊਨ ਸਥਿਤ ਰੈਜੀਨਾ ਸਿਟੀ ਜਾਮੀਆਂ ਮਸਜਿਦ ਦੇ ਵੱਲੋਂ ਹਾਲ ਹੀ ਦੇ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਲਾਊਡ ਸਪੀਕਰ ਦੇ ਰਾਹੀਂ ਬਾਹਰ ਅਜ਼ਾਨ ਜਿਹੜੀ ਸੀ ਨਮਾਜ਼ ਦਾ ਸੱਦਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਤੁਰੰਤ ਬਾਅਦ ਮਸਜਿਦ ਪ੍ਰਬੰਧਕਾਂ ਨੂੰ ਫੋਨ ਜਿਹੜਾ ਈਮੇਲ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਨਫ਼ਰਤ ਭਰੇ ਜਿਹੜੇ ਸੰਦੇਸ਼ ਅਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਵਿਚ ਡੂੰਘੀ ਚਿੰਤਾ ਪੈਦਾ ਕੀਤੀ ਮਸਜਿਦ ਦੇ ਨਿਰਦੇਸ਼ਕ ਐਮ ਅਨੀਸੁਰ ਰਹਿਮਾਨ ਹੋਣਾ ਨੇ ਸਪਸ਼ਟ ਕੀਤਾ ਕਿ ਅਜ਼ਾਨ ਰੋਜ਼ਾਨਾ ਪੰਜ ਵਾਰ ਨਹੀਂ ਬਲਕਿ ਹਫ਼ਤੇ ਦੇ ਵਿਚ ਸਿਰਫ਼ ਇਕ ਵਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮਹਿਜ 2 ਤੋਂ 3 ਮਿੰਟ ਲਈ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਮਸਜਿਦ ਨੇ ਇਹ ਵੀ ਜਿਹੜਾ ਕਾਰਵਾਈ ਸ਼ਹਿਰ ਦੇ ਨਿਯਮਾਂ ਤਹਿਤ ਜਿਹੜਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਜਿਹੜਾ ਬਕਾਇਦਾ ਪ੍ਰਵਾਨਗੀ ਲੈ ਕੇ ਹੀ ਸ਼ੁਰੂ ਕੀਤੀ ਸੀ ਰਹਿਮਾਨ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੇ ਵਿਚ ਇਹ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਅਜ਼ਾਨ ਰੋਜ਼ਾਨਾ ਕਈ ਵਾਰ ਉੱਚੀ ਆਵਾਜ਼ ਦੇ ਵਿਚ ਚਲਾਈ ਜਾਏਗੀ ਜਿਸ ਦੇ ਕਾਰਨ ਇਹ ਨਕਾਰਾਤਮਕ ਨੈਗੇਟਿਵ ਜਿਹੜੀ ਪ੍ਰਤੀਕਿਰਿਆ ਵਧੀ ਹੈ ਅਸੀਂ ਇੱਥੇ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਲਕਿ ਆਪਸੀ ਸਾਂਝ ਗੱਲਬਾਤ ਤੇ ਆਪਣੀ ਪਰੰਪਰਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਹਿੰਦੇ ਹਾਂ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਰੈਜੀਨਾ ਪੁਲਿਸ ਜਿਹੜੀ ਹੈ ਸਰਵਿਸ RPS ਨੇ ਸਖ਼ਤ ਰੁੱਖ ਅਖਤਿਆਰ ਕੀਤਾ ਤੇ ਪੁਲਿਸ ਚੀਫ ਲੋਰੀਲੀ ਡੇਵਿਸ ਨੇ ਕਿਹਾ ਕਿ ਸਮਾਜ ਦੇ ਵਿਚ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਹੈ ਤੇ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਇਕੱਠ ਵਾਲੀਆਂ ਥਾਵਾਂ ਤੇ ਮਸਜਿਦਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਕੈਨੇਡਾ ਦੇ ਸਖ਼ਤ ਨਫ਼ਰਤੀ ਅਪਰਾਧ ਕਾਨੂੰਨਾਂ ਹੇਟ ਕ੍ਰਾਈਮਸ ਜਿਹੜਾ ਹੈ ਦੇ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਮਸਜਿਦ ਨੂੰ ਦਿੱਤਾ ਗਿਆ ਪਰਮਿਟ ਨਿਯਮਾਂ ਦੇ ਅਨੁਸਾਰ ਹੈ ਜੋ 10 ਜੁਲਾਈ 2026 ਤੱਕ ਵੈਧ ਰਹੇਗਾ ਇਸ ਤੋਂ ਬਾਅਦ ਸਿਟੀ ਕੌਂਸਲ ਤੇ ਪੁਲਿਸ ਦੇ ਵੱਲੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਵੱਲੋਂ ਹਰ ਸਾਲ ਵੱਖ ਵੱਖ ਕਮਿਊਨਿਟੀ ਗਰੁੱਪਾਂ ਨੂੰ ਅਜਿਹੇ 100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾਂਦੇ ਹੈ ਦੂਜੇ ਪਾਸੇ ਯੂਨੀਵਰਸਿਟੀ ਆਫ਼ ਰੈਜ਼ੀਨਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਵੱਡੇ ਸਮਾਜਿਕ ਸੰਵਾਦ ਦੇ ਅਜਿਹੀਆਂ ਧਾਰਮਿਕ ਪ੍ਰਥਾਵਾਂ ਨੂੰ ਜਿਹੜਾ ਜਨਤਕ ਤੌਰ ਦੇ ਉੱਤੇ ਵਧੇਰੇ ਦ੍ਰਿਸ਼ਮਾਨ ਬਣਾਉਣ ਦੇ ਨਾਲ ਕਈ ਵਾਰ ਪੱਖਪਾਤ ਵੱਧ ਸਕਦਾ ਹੈ ਦੂਸਰੇ ਪਾਸੇ ਆਸਟ੍ਰੇਲੀਆ ਦੋਸ਼ੀ ਪੰਜਾਬੀ ਟੈਕਸੀ ਡਰਾਈਵਰ ਦੇ ਵੀਜ਼ੇ ਦੇ ਉੱਤੇ ਵਿਵਾਦ ਛਿੜ ਗਿਆ ਸਰਕਾਰ ਤੇ ਟ੍ਰਿਬਿਊਨਲ ਆਮੋ ਸਾਹਮਣੇ ਹੋ ਗਿਆ ਆਸਟ੍ਰੇਲੀਆ ਦੇ ਵਿਚ ਇਮੀਗ੍ਰੇਸ਼ਨ ਨੀਤੀਆਂ ਤੇ ਅਦਾਲਤੀ ਫੈਸਲਿਆਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਭਾਰਤੀ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਹੋਣਾ ਦੇ ਮਾਮਲੇ ਨੇ ਸਰਕਾਰ ਤੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਨੂੰ ਆਮੋ ਸਾਹਮਣੇ ਖੜਾ ਕਰ ਦਿੱਤਾ ਹੈ ਮਹਿਲਾ ਯਾਤਰੀ ਦੇ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਦੋਸ਼ ਹੇਠ ਜਗਦੀਪ ਸਿੰਘ ਦਾ ਵੀਜ਼ਾ ਰੱਦ ਦਾ ਜਿਹੜਾ ਕੇਸ ਅਦਾਲਤ ਦੇ ਵਿਚ ਹੈ ਤਤਕਾਲੀ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਮਾਮਲੇ ਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦਿਆਂ ਜਗਦੀਪ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਸੀ ਪਰ ਇਮੀਗ੍ਰੇਸ਼ਨ ਟ੍ਰਿਬਿਊਨਲ ਦੀ ਮੈਂਬਰ ਮਿਰੀਅਮ ਹੋਲਮਜ਼ ਨੇ ਫੈਸਲਾ ਪਲਟ ਦਿੱਤਾ ਤੇ ਜਗਦੀਪ ਸਿੰਘ ਨੂੰ ਆਸਟ੍ਰੇਲੀਆ ਦੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਇਕ ਕਮਜ਼ੋਰ ਮਹਿਲਾ ਦੇ ਨਾਲ ਗੰਭੀਰ ਜਿਨਸੀ ਦੁਰਵਿਹਾਰ ਕਰਨ ਦੇ ਬਾਵਜੂਦ ਜਗਦੀਪ ਨੂੰ ਰਾਹਤ ਮਿਲ ਗਈ ਸੀ ਪਰ ਮਾਮਲਾ ਇੱਥੇ ਨਹੀਂ ਰੁਕਿਆ ਟ੍ਰਿਬਿਊਨਲ ਜਿਹੜਾ ਉਹਦੇ ਕਾਰਜਕਾਰੀ ਪ੍ਰਧਾਨ ਜਸਟਿਸ ਜੌਨ ਲੋਗਨ ਨੇ ਬਾਅਦ ਦੇ ਵਿਚ ਸਿੰਘ ਦੀ ਅਰਜ਼ੀ ਦੇ ਉੱਤੇ ਉਸ ਨੂੰ ਇਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ ਜਿਸ ਦੇ ਕਾਰਨ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋਣਾ ਪੈ ਗਿਆ ਇਮੀਗ੍ਰੇਸ਼ਨ ਮੰਤਰੀ ਦੇ ਪ੍ਰਤੀਨਿਧੀ ਨੇ ਤੁਰੰਤ ਜਗਦੀਪ ਨੂੰ ਜਾਰੀ ਹੋਇਆ ਨਵਾਂ ਵੀਜ਼ਾ ਵੀ ਰੱਦ ਕਰ ਦਿੱਤਾ ਤੇ ਜਗਦੀਪ ਨੂੰ ਮੁੜ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ ਜਿੱਥੇ ਉਹ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ ਇਸ ਮਾਮਲੇ ਤੋਂ ਇਲਾਵਾ ਟ੍ਰਿਬਿਊਨਲ ਤੇ ਕਈ ਗੰਭੀਰ ਅਪਰਾਧਾਂ ਦੇ ਵਿਚ ਸ਼ਾਮਲ ਦੋਸ਼ੀ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਦੇ ਇਲਜ਼ਾਮ ਲੱਗੇ ਨੇ ਤੇ ਜਿਸ ਦੇ ਕਾਰਨ ਇਮੀਗ੍ਰੇਸ਼ਨ ਵਿਭਾਗ ਤੇ ਟ੍ਰਿਬਿਊਨਲ ਵਿਚਾਲੇ ਤਕਰਾਰ ਪੈਦਾ ਹੋਣ ਦੇ ਚਲਦਿਆਂ ਸਥਿਤੀ ਸਰਕਾਰ ਜਿਹੜੀ ਹੈ ਲਈ ਚਿੰਤਾਜਨਕ ਬਣੀ ਹੋਈ ਹੈ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਨਗਦੀ ਮਿਲੀ ਹੈ। ਬੰਦੂਕਾਂ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਕੈਨੇਡਾ ਤੋਂ ਖ਼ਬਰ ਹੈ, ਡੈਲਟਾ ਦੇ ਵਿਚ ਖੜੇ ਸ਼ੱਕੀ ਟਰੱਕ ਦੇ ਵਿਚੋਂ ਨਸ਼ੇ ਤੇ ਬੰਦੂਕਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਦੇ ਦੌਰਾਨ 15 ਲੱਖ ਡਾਲਰ ਕਰੰਸੀ ਨੋਟ, ਕਰੀਬ 10 ਕਰੋੜ ਰੁਪਏ, ਕਈ ਮਾਰੂ ਹਥਿਆਰ, ਵੱਡੀ ਮਾਤਰਾ ਦੇ ਵਿਚ ਵੱਖ ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਅਤੇ 5 ਆਲੀਸ਼ਾਨ ਘਰ ਆਪਣੇ ਕਬਜ਼ੇ ਦੇ ਵਿਚ ਲਏ ਨੇ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਦੇ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਹ ਦਾਅਵਾ ਕੀਤਾ ਗਿਆ ਕਿ ਇਸ ਕਾਰਵਾਈ ਨੇ ਸਰੀ ਖੇਤਰ ਦੇ ਵਿਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੇ ਜਿਹੜੇ ਨੇ, ਸਰਬਜੀਤ ਕੌਰ ਸੰਘਾ ਨੇ ਦਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਸੰਪਰਕਾਂ ਦਾ ਪਤਾ ਵੀ ਲਗਾਇਆ ਜਾ ਸਕੇਗਾ। ਵੈਂਕੂਵਰ ਖੇਤਰ ਤੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਜਿਹੜਾ ਇਸ ਨੈਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਦੇ ਵਿਚ 1 ਸਾਲ ਦਾ ਸਮਾਂ ਲਿਆ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ਦੇ ਵਿਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀ ਸਿੱਕਾ ਵੀ ਮਿਲਿਆ, ਜਿਸ ਨੂੰ ਉਹ ਕਥਿਤ ਤੌਰ ਉਤੇ ਵੇਚਣ ਦਾ ਧੰਦਾ ਵੀ ਜਿਹੜਾ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ਦੇ ਵਿਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਾਈਆਂ ਸਨ ਜਿਨ੍ਹਾਂ ਦੇ ਉਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਕਿ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ ਤੇ ਉਨ੍ਹਾਂ ਦਸਿਆ ਕਿ ਮੁੱਢਲੇ ਤੌਰ ਦੇ ਉਤੇ ਮੁਲਜ਼ਮਾਂ ਦੇ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ ਨੇ ਤਾਂ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀ ਦੇ ਆਧਾਰ ਦੇ ਉਤੇ ਅਦਾਲਤ ਦੇ ਵਿਚ ਠੋਸ ਸਬੂਤ ਜਿਹੜੇ ਜੁਟਾਏ ਜਾ ਸਕਣ। ਅਰਥਕੁਇਕ ਆਇਆ ਜੀ, ਕਾਫੀ ਨਿਰਾਸ਼ਾਜਨਕ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਅਮਰੀਕਾ ਦੇ ਟਰੰਪ ਸਾਹਿਬ ਵੀ ਕਹਿੰਦੇ ਨੇ ਮਦਦ ਅਸੀਂ ਭੇਜਾਂਗੇ। ਥੋੜਾ ਜਿਹਾ ਕਿਤੇ ਨਾ ਕਿਤੇ ਇਨਸਾਨੀਅਤ ਜਾਗੀ ਹੈ। ਵੈਨਜੁਏਲਾ ਦੇ ਵਿਚ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲ ਆਏ, 32 ਮੌਤਾਂ ਹੋਈਆਂ, 700 ਜ਼ਖਮੀ ਹੋਏ ਆ ਜੋ ਖ਼ਬਰ ਛਪਣ ਤੱਕ ਸੀਗਾ। ਕਰਾਕਸ ਦੇ ਵਿਚ ਤਬਾਹੀ ਮਚੀ ਹੈ। ਵੈਨਜੁਏਲਾ ਦੇ ਵਿਚ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ ਤੇ ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਜਿਹੜਾ ਸੀ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਦੇ ਵਿਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 700 ਲੋਕ ਜ਼ਖਮੀ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਲਬੇ ਦੇ ਵਿਚ ਬਚਾਅ ਕਾਰਜ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਆਇਰਾ ਦੱਸਿਆ ਜਾ ਰਿਹਾ, ਜਿੱਥੇ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕੀ ਭੂ ਵਿਗਿਆਨ ਸਰਵੇਖਣ ਜਿਹੜਾ ਦੇ ਉਹਦੇ ਅਨੁਸਾਰ ਪਹਿਲਾਂ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਦੇ ਉਤੇ ਮੋਰੋਨ ਸ਼ਹਿਰ ਤੋਂ ਪੱਛਮ ਦੇ ਵੱਲ 22 ਕਿਲੋਮੀਟਰ ਦੀ ਡੂੰਘਾਈ ਦੇ ਉਤੇ ਆਇਆ। ਇਸ ਦੇ 1 ਮਿੰਟ ਦੇ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਦੇ ਉਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ 1 ਸਦੀ ਦੇ ਵਿਚ ਵੈਨਜੁਏਲਾ ਦੇ ਵਿਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਨੇ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ਿਲ ਦੇ ਐਮਾਜ਼ਾਨ ਖੇਤਰ ਤੱਕ ਵੀ ਜਿਹੜਾ ਇਮਾਰਤਾਂ ਖਾਲੀ ਕਰਵਾਉਣੀਆਂ ਪੈ ਗਈਆਂ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44976 ਨਿਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਆਸਥਾ ਬਨਾਮ ਇਨਸਾਨੀਅਤ ਦੀ। ਤੇ ਮੈਂ ਨਜ਼ਮ ਜਿਹੜੀ ਬੜੀ ਪਿਆਰੀ ਲੱਗੀ ਹੈ ਮੈਨੂੰ, ਸ਼ਿਵ ਕੁਮਾਰ ਗਰੇਵਾਲ ਬਾਈ ਜੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ, ਸਾਬਿਰ ਅਲੀ ਸਾਬਰ ਜੀ ਦੀ, ਤੇ ਉਨ੍ਹਾਂ ਦੀ ਨਜ਼ਮ ਆਖਰ ਦੇ ਵਿਚ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਸਭ ਤੋਂ ਪਹਿਲਾਂ ਲਓ ਫਿਰ ਆਪਾਂ ਗੱਲ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਦੀ। ਲਖਵਿੰਦਰ ਸਿੰਘ ਰਈਆ ਜੀ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਪੰਜਾਬੀ ਟ੍ਰਿਬਿਊਨ ਤੋਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇਕ ਵਿਸ਼ਵਾਸ ਯਕੀਨ ਤੇ ਟਿਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਦੇ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਦੇ ਨਾਲ ਚੱਲ ਰਿਹਾ। ਮਨੁੱਖੀ ਜੀਵਨ ਦੇ ਵਿਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ ਤੇ ਵੀ ਬੜਾ ਪ੍ਰਭਾਵ ਪਾਇਆ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ, ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ ਸ਼ਰਧਾ ਦੇ ਵਿਚ ਬਦਲ ਗਿਆ। ਤਰਕ ਭਰਪੂਰ ਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜਰੇ ਜਰੇ ਦੇ ਵਿੱਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਨੂੰ ਰੂਪ ਦਾ ਜਿਹੜਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਨ ਅੰਧ ਵਿਸ਼ਵਾਸੀ ਪ੍ਰਾਣੀ ਸਿਰਫ ਕਰਮ ਕਾਂਡਾਂ ਦੇ ਵਿੱਚ ਗਲਤਾਨ ਹੋ ਕੇ ਹੀ ਰਹਿ ਜਾਂਦਾ ਹੈ। ਸਵੈ ਸ਼ਕਤੀ ਦੇ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਨ੍ਹਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਨ੍ਹਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ ਪੂਜਾ ਅਰਚਨਾ ਕਰਨ ਦੇ ਹਿੱਤ ਮਨੁੱਖ ਨੇ ਆਪਣੀ ਕਲਪਨਾ ਮਿੱਥ ਦੇ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਦੇ ਉੱਤੇ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਦੇ ਵਿੱਚ ਜਨਮ ਵੀ ਧਾਰ ਲੈਂਦੀਆਂ ਨੇ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰ ਉਪਾਧੀਆਂ ਵਿਸ਼ੇਸ਼ਣਾਂ ਪੀਰ ਪੈਗੰਬਰ ਸੰਤ ਮਹਾਂਪੁਰਸ਼ ਰੱਬੀ ਦੂਤ ਭਗਵਾਨ ਗੁਰੂ ਮਹਾਤਮਾ ਆਦਿ ਦੇ ਨਾਲ ਸੰਬੋਧਨ ਕੀਤਾ ਗਿਆ। ਉਨ੍ਹਾਂ ਦਾ ਵਿਸ਼ੇਸ਼ ਆਦਰ ਮਾਨ ਦਿੱਤਾ ਜਾਣ ਲੱਗ ਪਿਆ। ਇਨ੍ਹਾਂ ਦੇ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ ਰੱਬ ਦੇ ਅਧੀਨ ਮੰਨਿਆ ਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮਤ ਦੇ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਮਤ ਦੇ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ। ਧਰਮ ਸ਼ਬਦ ਨੂੰ ਨਖੇੜ ਕੇ ਧਰਮ ਜਾਣੀ ਕਿ ਧੱਦੇ ਦੇ ਪੈਰ ਦੇ ਵਿੱਚ ਰਾਰਾ ਤੇ ਪਲੱਸ ਮੰਮਾ ਧਰਮ ਧਰਮ ਵੇਖੀਏ ਤਾਂ ਧੱਦੇ ਦੇ ਪੈਰ ਰਾਰਾ ਦਾ ਜਿਹੜਾ ਅਰਥ ਰੱਖਣਾ ਟਿਕਾਉਣਾ ਤੇ ਮੰਮਾ ਮੈਂ ਜਾਣੀ ਕਿ ਮਨ ਧਰਮ ਦਾ ਜਿਹੜਾ ਮਤਲਬ ਇਹੀ ਬਣਦਾ ਹੈ ਪੂਰੇ ਦਾ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਦੇ ਵਿੱਚ ਮਨ ਰੱਖ ਟਿਕਾ ਕਿ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸ ਤੌਰ ਦੇ ਉੱਤੇ ਕਾਰ ਵਿਹਾਰ ਕਰਦਿਆਂ ਵਿਚਰਨਾ ਹੈ। ਸਰਸਰੀ ਨਜ਼ਰ ਦੇ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਦੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਨੇ। ਪਰ ਤਰਾਸਦੀ ਹੈ ਕਿ ਧਰਮਾਂ ਦੇ ਵਿੱਚ ਪੁੱਠੀ ਮਤ ਮਨਮਤ ਵਾਲਿਆਂ ਦੀ ਵੱਡੀ ਪੱਧਰ ਦੇ ਉੱਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਲਈ ਅੰਧ ਵਿਸ਼ਵਾਸ ਤੇ ਪਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਹੈ ਕਿ ਫਲਾਨੇ ਫਲਾਨੇ ਕਰਮ ਕਾਂਡ ਦੇ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ ਤੇ ਦੂਜੇ ਪਾਸੇ ਅਜਿਹੇ ਕਰਮ ਕਾਂਡ ਨਾ ਕਰਨ ਦੇ ਉੱਤੇ ਮਹਾਂਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜਾਵਾਂ ਮਿਲਣ ਦਾ ਵੀ ਡਰ ਪੈਦਾ ਕੀਤਾ ਹੋਇਆ। ਸੋ ਅਚੇਤ ਮਨ ਦੇ ਵਿੱਚ ਘੁਸੇੜੇ ਜਾ ਰਹੇ ਕਲਪਿਤ ਇਸ ਲਾਲਚ ਤੇ ਡਰ ਦੇ ਨਾਲ ਆਤਮ ਵਿਸ਼ਵਾਸ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਦੇ ਵਿੱਚ ਸੁੱਟਣ ਦਾ ਰੁਝਾਨ ਵੱਡੀ ਪੱਧਰ ਦੇ ਉੱਤੇ ਜਾਰੀ ਹੈ ਜਿਹਦੇ ਵਿੱਚ ਅਨਪੜ੍ਹਤਾ ਕੀ ਪੜ੍ਹੇ ਲਿਖੇ ਵੀ ਇਸ ਤੋਂ ਨਹੀਂ ਬਚ ਸਕੇ ਤੇ ਬਹੁ ਗਿਣਤੀ ਧਰਮ ਦੇ ਅਸਲ ਅਸੂਲਾਂ ਤੋਂ ਬੇਮੁੱਖ ਹੋ ਕੇ ਤਰਕਹੀਨ ਕਰਮ ਕਾਂਡਾਂ ਦੇ ਸ਼ਿਕਾਰ ਬਣੇ ਹੋਏ ਨੇ। ਇਸ ਤੋਂ ਵੀ ਅੱਗੇ ਜਿਹੜਾ ਸਿਤਮ ਜ਼ਰੀਫੀ ਵੇਖ ਲਓ ਕਿ ਕਈ ਥਾਈਂ ਤਾਂ ਮਨੁੱਖੀ ਸਿਹਤ ਦੇ ਲਈ ਵਰਜਿਤ ਅਜਿਹੇ ਪਦਾਰਥ ਜੋ ਸਿੱਧੇ ਅਸਿੱਧੇ ਤੌਰ ਦੇ ਉੱਤੇ ਨਸ਼ਿਆਂ ਦਾ ਹੀ ਰੂਪ ਹੁੰਦੇ ਨੇ ਵਰਤੇ ਵਰਤਾਏ ਜਾਂਦੇ ਨੇ। ਅੰਨੀ ਸ਼ਰਧਾ ਨੂੰ ਕੈਸ਼ ਕਰਨ ਦੇ ਲਈ ਪਖੰਡੀ ਲੁਟੇਰੇ ਵਰਗ ਨੇ ਸਾਧ ਸੰਤਾਂ ਦੇ ਭੇਜ ਦੇ ਵਿੱਚ ਅਸਲ ਗੁਰਮੁਖ ਫਕੀਰੀ ਸੰਤ ਸਾਧ ਪੁਣੇ ਦੇ ਕਿਰਦਾਰਾਂ ਨੂੰ ਵੀ ਵਿਖਾਵੇ ਅਡੰਬਰਾਂ ਦੀ ਲਿਫਾਫੇਬਾਜ਼ੀ ਦੇ ਨਾਲ ਦਾਗੋ ਦਾਗ ਕੀਤਾ ਹੋਇਆ। ਵਿਗਿਆਨਕ ਖੋਜਾਂ ਦੀ ਜਿਹੜੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤ ਕਣ ਬੰਨਣੂ ਬੰਨੇ ਜਾ ਰਹੇ ਨੇ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਦੇ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਨੇ। ਧਰਮ ਦੇ ਨਾਂ ਦੇ ਹੇਠ ਫਿਰਕੂ ਨਫ਼ਰਤਾਂ ਸਿਖਰਾਂ ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ਸੰਕਟ ਦੇ ਵਿੱਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਜਿਹੜਾ ਚੁਕਾਈ ਹੀ ਰੱਖਦੇ ਹੈ। ਬਦੀ ਉੱਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਨੇ ਪਰ ਬਦੀ ਹੋਰ ਵੀ ਵੱਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਜਿਹੜਾ ਇੱਕ ਵੱਡਾ ਕਾਰਨ ਬਣ ਰਿਹਾ। ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਤਹਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ। ਚਿੱਟੇ ਵਜੋਂ ਆਲਮ ਦੇ ਵਿੱਚ ਤਪਸ ਦਾ ਵਧਣਾ ਜਾਰੀ ਹੈ। ਅੰਨੀ ਆਸਥਾ ਦੀ ਆੜ ਦੇ ਵਿੱਚ ਮਨ ਮਤੀਆਂ ਦੇ ਨਾਲ ਧਾਰਮਿਕ ਸਥਾਨਾਂ ਦੇ ਵਿੱਚੋਂ ਕੁਦਰਤੀ ਤੇ ਇਤਿਹਾਸਕ ਸੂਝ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਨੇ। ਫਿਰ ਇਨ੍ਹਾਂ ਦੇ ਸੰਗ ਮਰਮਰੀ ਫਰਸ਼ਾਂ ਪੱਥਰਾਂ ਦੀ ਦੁੱਧਾਂ ਦੇ ਨਾਲ ਨੁਹਾਈ ਧੁਆਈ ਕਰਵਾਈ ਜਾ ਰਹੀ ਹੈ ਤੇ ਅੰਮ੍ਰਿਤ ਰੂਪੀ ਕੁਦਰਤ ਤੋਹਫੇ ਪਾਣੀ ਦੀ ਬੇਅਦਬੀ ਭਰੀ ਬਰਬਾਦੀ ਕਰਨ ਨੂੰ ਹੀ ਅਸਲ ਆਸਥਾ ਸ਼ਰਧਾ ਮੰਨ ਕੇ ਸੇਵਾ ਕਮਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੁੱਕੀ ਸਾਫ਼ ਸਫਾਈ ਡਰਾਈ ਕਲੀਨ ਦੀ ਥਾਂ ਵਾਰ ਵਾਰ ਧੁਆਈ ਦੇ ਲਈ ਬੇਹਿਸਾਬਾ ਜਲ ਰੋੜਿਆ ਜਾ ਰਿਹਾ। ਦੁਸਹਿਰੇ ਦੀਵਾਲੀ ਵਰਗੇ ਬਹੁਤ ਸਾਰੇ ਪਾਕ ਪਵਿੱਤਰ ਦਿਨ ਦਿਹਾੜਿਆਂ ਪੂਰਬਾਂ ਦੇ ਉੱਤੇ ਬੇਹੱਦ ਬੇਹੁਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਫੈਲਾਓ ਸਾਧਨਾ ਆਤਿਸ਼ਬਾਜ਼ੀ ਤੇ ਹੋਰ ਕਰਮ ਕਾਂਡਾਂ ਦੇ ਨਾਲ ਸ਼ਾਂਤੀ ਭੰਗ ਕਰਨ ਦੇ ਉੱਤੇ ਤੇ ਵਾਤਾਵਰਣ ਦੇ ਧੂਆਂ ਖਣ ਨੂੰ ਹੀ ਜਿਹੜਾ ਸੇਵਾ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਰਾਦਰੀ ਹੈ। ਇੱਥੇ ਬਸ ਨਹੀਂ ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਦੇ ਵਿੱਚ ਕੈਸ਼ ਕਰਨ ਦੇ ਵਿੱਚ ਰੁੱਝੀ ਹੋਈ ਹੈ। ਅਦਾਲਤਾਂ ਦੇ ਵੱਲੋਂ ਐਲਾਨੇ ਦੋਸ਼ੀਆਂ ਖੋਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਦੇ ਵਿੱਚੋਂ ਖੁੱਲ੍ਹਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਨੇ। ਇੱਕ ਪਾਸੇ ਮਹਾਂਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਤੇ ਦੂਜੇ ਪਾਸੇ ਝੂਠ ਮੂਠ ਕੂੜ ਕਬਾੜ ਦੇ ਵਿੱਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੋਤੀ ਸਿਆਸਤ ਦੀਆਂ ਗਲਤ ਨੀਤੀਆਂ ਦਾ ਮੂੰਹ ਚੜਾ ਰਹੀਆਂ ਨੇ। ਪਰ ਰਾਜ ਗੱਦੀਆਂ ਦੇ ਉੱਤੇ ਕਾਬਜ਼ ਬਹੁਤ ਸਾਰੀਆਂ ਸ਼ਕਤੀਆਂ ਮਹਾਂਸ਼ਕਤੀਆਂ ਲੂੰਬੜ ਚਾਲਾਂ ਦੇ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਦੰਗਿਆਂ ਫਸਾਦਾਂ ਜੰਗਾਂ ਯੁੱਧਾਂ ਦੇ ਵਿੱਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ਤੇ ਮਨੁੱਖਤਾ ਦਾ ਸੱਤਿਆਨਾਸ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਦੇ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹੈ। ਵੈਸੇ ਪਿੰਡਾਂ ਕਸਬਿਆਂ ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਉਹਦੇ ਉੱਤੇ ਇਹ ਦਾਅਵਾ ਕਰ ਰਹੇ ਨੇ। ਪਰ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ, ਸੜਕਾਂ, ਰੇਲ ਪਹਾੜੀ ਖੇਤਰਾਂ ਚ ਏਅਰਲਿਫਟ, ਮੁਫ਼ਤ ਬੱਸਾਂ, ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ ਆਸਥਾ ਵੱਟੇ ਵੋਟਾਂ ਵਟੋਰੂ ਇੱਕ ਰਾਜਨੀਤਿਕ ਵਣਜ ਹੀ ਹੈ, ਜੋ ਰਾਜਨੀਤੀ ਦੇ ਵਿੱਚ ਵੱਡੇ ਨਿਗਾਰ ਦੀ ਨਿਸ਼ਾਨੀ ਨੇ। ਜਾਣੀ ਕਿ ਸ਼ਕਲ ਮਨੁੱਖ ਦੀ ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਜਿਹੜੇ ਨੇ ਵਾਪਰ ਦੇ ਕਾਲੇ ਕਾਰਨਾਮੇ ਅਸਲ ਨਰਕ ਕਲਯੁੱਗ ਦਾ ਭੁਲੇਖਾ ਪਾ ਜਾਂਦੇ ਹੈ, ਪਰ ਇਸਦੇ ਐਨ ਉਲਟ ਕੁਝ ਸੰਪਰਦਾਵਾਂ ਦੇ ਵਿੱਚ ਸਚਿਆਰਤਾ ਦੇ ਸਭ ਗੁਣਾਂ ਨੂੰ ਆਪਣਾ ਜਿਹੜਾ ਅਪਣਾ ਕੇ ਚੱਲਿਆ ਜਾਂਦਾ ਹੈ ਤੇ ਇਨਸਾਨੀਅਤ ਧਰਮ ਦੇ ਅਸੂਲਾਂ ਦੇ ਉੱਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਂਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਹਾਰ ਦੇ ਅਭਿਆਸੀ ਯਤਨਾਂ ਦੇ ਨਾਲ ਸਿਜਦਾ ਕਰ ਰਹੇ ਹੁੰਦੇ ਨੇ। ਬੁੱਧੀਮਾਨੀ ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਦੇ ਵਿੱਚੋਂ ਚੱਜ ਵਿਹਾਰ ਉਪਜਦਾ ਹੈ ਤੇ ਮਨੁੱਖ ਦੀ ਸ਼ਕਲ ਦੇ ਵਿੱਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ ਬੋਲਦੇ ਨੇ। ਕੁਦਰਤ ਦੇ ਨਾਲ ਅਥਾਂ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਤੇ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਆਈ ਲੋਕਾਂ ਦੇ ਵਿੱਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾ ਹੁੰਦਾ ਹੈ ਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਪਨ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਵਿਕਾਸ ਨੂੰ ਵੀ ਜਿਹੜਾ ਜ਼ਰੂਰ ਅਪਣਾਉਂਦੇ ਨੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਬਾ ਕਮਾਲ ਗੱਲਬਾਤ, ਮੈਨੂੰ ਤਾਂ ਲੱਗੀ ਹੈ ਬਹੁਤ ਕੁਝ ਸਿਖਾਉਂਦੀ ਹੈ। ਆਸਥਾ ਬਨਾਮ ਇਨਸਾਨੀਅਤ, ਲਖਵਿੰਦਰ ਸਿੰਘ ਰਈਆ ਜੀ ਉਹਨਾਂ ਦੀ ਕਲਮ ਤੇ ਉਹਨਾਂ ਦਾ ਸੰਪਰਕ ਨੰਬਰ 9876 74858। ਹੱਲਾ ਸ਼ੇਰੀ ਦਿਆ ਕਰੋ ਇਸ ਤਰ੍ਹਾਂ ਦੀ ਲਿਖਤਾਂ ਨੂੰ ਦੋਸਤੋ ਜ਼ਰੂਰ। ਤੇ ਬਾਕਮਾਲ ਗੱਲਬਾਤ ਉਹਨਾਂ ਦੀ ਆਸਥਾ ਬਨਾਮ ਇਨਸਾਨੀਅਤ, ਬਹੁਤ ਕੁਝ ਸਿਖਾ ਜਾਂਦੀ ਹੈ ਜੀ। ਤੇ ਲੋ ਦੋਸਤੋ, ਇਸ ਆਖਰ ਦੇ ਵਿੱਚ ਵਾਅਦਾ ਕੀਤਾ ਸੀ ਜਾਂਦੇ ਜਾਂਦੇ ਇਸ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਨੂੰ ਜਿਹੜੀ ਹੈ ਸ਼ਿਵਕਰਨ ਗਰੇਵਾਲ ਬਾਈ ਜੀ, ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਨਾਲ ਜੁੜਦੀ ਗੱਲਬਾਤ ਹੈ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰੇ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ ਬੁੱਲਿਆ ਮੇਰੀ ਬੁੱਕਲ ਦੇ ਵਿੱਚੋਂ ਕਿਸਰਾ ਨਿਕਲੇ ਚੋਰ ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ ਸੱਚ ਨਾ ਸੱਚ ਨਪੀਚਾ ਸ਼ਰਮਾ ਧਰਮਾਂ ਤੇ ਅਨਾਵਾਂ ਥੱਲੇ ਧਰਤੀ ਦੇ ਰੱਬ ਆਏ ਪਏ ਨੇ ਆਪ ਬਲਾਵਾਂ ਥੱਲੇ ਸੂਰਜ ਲੁਕਣ ਮਿੱਟੀ ਖੇਡੇ ਧੁੱਪਾਂ ਛਾਵਾਂ ਥੱਲੇ ਆਪਣੀ ਭਲਕ ਦੇ ਆਪ ਹਾਂ ਵੈਰੀ ਸਾਨੂੰ ਦੱਸੇ ਕੌਣ ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ ਮਨ ਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ ਸਾਪਣਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਬਰਦੇ ਇਨ੍ਹਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ ਡਰ ਦੋਜਖ ਦਾ ਪੂਰੀ ਜਾਵੇ ਸੋਚਾਂ ਦੀ ਡੰਗਿਆਈ ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਆਹੋ ਕਹਿ ਕੇ ਜੇ ਮੈਂ ਵੀ ਟਾਲ ਗਿਆ ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ ਜੇ ਭੇਤ ਨਾ ਖੋਲਾਂ ਤੇ ਫਿਰ ਮੇਰਾ ਹਾਲ ਗਿਆ ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਬਾਰ ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ ਕਰ ਕਰਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ ਜ਼ੁਲਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਫਾਰ ਆਖਰੀ ਲਿਖਦੇ ਨੇ ਕਿ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ ਮੋਨ ਮੁਨਾ ਕੇ ਫਿਰੀਏ ਕਾਨੂ ਰੱਖੀਏ ਪੰਜੇ ਕੱਕੇ ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋਂ ਜਿਹੜਾ ਡੱਕੇ ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਸ਼ਿਵ ਕਰਨ ਗਰੇਵਾਲ ਬਾਈ ਜੀ ਨੇ ਇਹ ਸਾਂਝੀ ਕੀਤੀ ਹੈ ਬਾਕਮਾਲ ਗੱਲਬਾਤ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ ਤੇ ਲਓ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੇ ਲਾਈਨ ਖੁੱਲੀ ਹੈ ਤੁਹਾਡੇ ਲਈ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ ਸਮਾਂ ਤਾਂ ਤਕਰੀਬਨ ਆਪਣਾ ਸਮਾਪਤੀ ਵਾਲਾ ਹੋ ਹੀ ਗਿਆ ਹੈ ਪਰ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਦੁਆਬਾ ਪਰਿਵਾਰ ਨੂੰ ਜੀ ਤੇ ਰਾਜਨ ਸੈਣੀ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਆ ਲਾਈਕ ਨੰਬਰ 3 ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਸਤਿ ਸ੍ਰੀ ਅਕਾਲ ਹੈ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਖਬਰਾਂ ਅੱਜ ਰਹਿਣ ਹੀ ਦਿਓ ਕਹਿੰਦੇ ਚੱਕ ਲਓ ਗੌਣ ਪਾਣੀ ਦੀ ਭਾਰਤ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਮੁਕੱਦਰ ਜੀ ਕਹਿੰਦੇ ਅੱਜ ਇਹ ਖਿਆਲ ਕਿਉਂ ਆਇਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆ ਤੇ ਆਪ ਹੀ ਕਹਿੰਦੇ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਸ਼ੰਮੀ ਬਾਈ ਜੀ ਦਾ ਵੀ ਪਤਾ ਲੈ ਲਿਓ ਇੰਨੇ ਲਾਰੇ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਹੀਂ ਸੁਣੇ ਸੀਗੇ ਵੇਖੇ ਜਿੰਨੇ ਸ਼ੰਮੀ ਬਾਈ ਨੇ ਲਾਤੇ ਨੇ ਕਹਿੰਦੇ ਜੀ ਲਾਰਾ ਲੱਪਾ ਲਾਈ ਰੱਖਦੀ ਉਹ ਗੀਤ ਬੜਾ ਮਸ਼ਹੂਰ ਹੋਇਆ ਸੀ ਉਦੋਂ ਟੀਨੇਜਰ ਹੁੰਦੇ ਸੀ ਹੈ ਨਾ ਚੇਤੇ ਆ ਗਿਆ ਉਹਨਾਂ ਤੁਹਾਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਮੈਂ ਥੋੜਾ ਲੇਟ ਹੋ ਗਿਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੇਸਰ ਕਸ਼ਮੀਰ ਦੇ ਵਿੱਚ ਪਾਇਆ ਜਾਂਦਾ ਮੁਕੱਦਰ ਵੀਰ ਜੀ ਹਾ ਹਾ ਹਾ ਤੇ ਮੁਕੱਦਰ ਜੀ ਕਹਿੰਦੇ ਆ ਇੱਕ ਪੈਗ ਪਹਿਲਾਂ ਫਿਰ ਆਮ ਹੁੰਦੇ ਗਏ ਦਿਨੋ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਹੋਸ਼ ਜਦੋਂ ਆਈ ਮਸ਼ਹੂਰ ਹੋ ਗਏ ਪਰ ਹੁਸਨਾ ਦੇ ਪਾਰਕੂ ਜ਼ਰੂਰ ਹੋ ਗਏ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਜੀਵਾ ਕਿਆ ਬਾਤਾਂ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਜੀ ਗ੍ਰੇਟ ਜੀ ਹੱਸ ਰਹੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ ਗੁਲਾਬ ਦੇ ਫੁੱਲ ਭੇਜੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਦਾ ਗੁੱਸਾ ਠੀਕ ਹੈ ਇਕੱਲਾ

ਦੇ ਠੇਕੇ ਸਨ ਉਨ੍ਹਾਂ ਨੇ ਕਦੇ ਅਫੀਮ ਨੂੰ ਮੂੰਹ ਲਾ ਕੇ ਨਹੀਂ ਸੀ ਦੇਖਿਆ ਜੀ। ਲੀਕਰ ਸਟੋਰ ਵਾਲੇ ਆਪ ਨਹੀਂ ਪੀਂਦੇ, ਬਸ ਵੇਚਦੇ ਫਲਾਉਂਦੇ ਹੀ ਨੇ ਜੀ। ਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਜੀਆਂ ਨੂੰ ਜੀ, ਪਰਮਿੰਦਰ ਜੀ ਸਵਾਗਤ ਹੈ ਜੀ ਤੁਹਾਡਾ ਵੀ। ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਉਹ ਠੇਕੇਦਾਰ ਨਹੀਂ, ਆਪ ਵੀ ਸਵਾਦ ਚੱਖਦੇ ਹਾਂ। ਤੇ ਕਹਿੰਦੇ ਨੇ ਵੈਸੇ ਆਡੀਓ ਕਲਿੱਪ ਪਲੇ ਨਾ ਕਰਿਓ ਜੀ, ਉਹ ਮਾਫ਼ੀ ਚਾਹੁੰਦਾ ਜੀ, ਮੈਂ ਪਹਿਲਾਂ ਪੜਿਆ ਨਹੀਂ ਸੀ ਸੁਣੇ ਹਾਂ। ਔਜਲਾ ਸਾਹਿਬ ਕਹਿੰਦੇ ਤਕਰੀਬਨ ਸਾਰਿਆਂ ਨੂੰ ਸੁਣ ਹੀ ਲਿਆ ਪਹਿਲਾਂ ਜੀ। ਤੇ ਮੁਕੱਦਰ ਜੀ ਹਿੰਦੀ ਦੇ ਵਿੱਚ ਲਿਖਦੇ ਆ, ਜਿਹਦੇ ਵਿੱਚ ਮੇਰਾ ਹੱਥ ਟਾਈਟ ਹੈ ਜੀ, ਤੇ ਵੈਸੇ ਪੜਨ ਦੀ ਕੋਸ਼ਿਸ਼ ਕਰਦਾ ਗਲਤ ਮਲਤੇ ਹੀ। ਬਾਰਿਸ਼ ਕੇ ਦਿਨ ਸ਼ਰਾਬ ਕੋ ਪੀਣਾ ਸ਼ਬਾਬ ਹੈ, ਬਾਰਿਸ਼ ਕੋ ਉਲਟਾ ਕਰ ਦੇਖੋ ਤੋ ਬਣਤੀ ਕਹਿੰਦੇ ਸ਼ਰਾਬ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਉਹ। ਪਰਮਿੰਦਰ ਬਰਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ। ਤੇ ਆਪਣੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਅਮਰੀਕਾ ਦੇ ਵਿੱਚ ਤੰਬਾਕੂ ਤੇ ਸ਼ਰਾਬ ਵਾਲੀਆਂ ਕੰਪਨੀਆਂ ਪਾਰਟੀਆਂ ਨੂੰ ਦਾਨ ਤੇ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀ। ਬਿਲਕੁਲ ਇਹ ਤਾਂ ਹੈ ਜੀ। ਤੇ ਕਹਿੰਦੇ ਨੇ ਕਿ ਖੰਘ ਦੀ ਦਵਾਈ ਵਾਂਗ। ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਪੀਂਦੇ ਅਸੀਂ ਆਏ ਗਏ ਤੇ ਹਾਂ ਸੁੱਖ ਦੇ ਨਾਲ ਆਇਆ ਗਿਆ ਸਾਡੇ ਰੋਜ਼ ਹੀ ਰਹਿੰਦਾ ਜੀ ਕਹਿੰਦੇ। ਕਿਆ ਬਾਤ ਹੈ ਜੀ ਪਰਮਿੰਦਰ ਜੀ, ਸਿਰਾਈ ਲਾਤਾ ਜੀ। ਤੇ ਸੁਰਜੀਤ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਜਗਤਾਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਮੁਕੱਦਰ ਜੀ ਗ੍ਰੇਟ ਕਹਿੰਦੇ ਨੇ ਜੀ। ਔਜਲਾ ਸਾਹਿਬ ਲਿਖਦੇ ਨੇ ਪਹਿਲਾਂ 3 ਕੁਇੰਟਲ ਫੀਮ, ਹੁਣ ਡਰੱਗ ਤੇ ਬਹੁਤਾਤ ਡਾਲਰ, ਪੰਜਾਬੀ ਦੱਬਦੇ ਕਿੱਥੋਂ ਆ ਕਹਿੰਦੇ ਜੀ। ਬਿਲਕੁਲ ਹੈ ਜੀ, ਤਾਂ 1 ਸਾਲ ਲਾਇਆ ਜੀ ਦੇਖੋ ਇਹ ਸਾਰਾ ਕੁਝ ਫੜਨ ਦੇ ਲਈ, ਕਿਉਂਕਿ ਉੱਥੇ ਬਹੁਤ ਹੈ। ਮੈਂ ਵੀ ਦੇਖ ਕੇ ਆਇਆ, ਗਿਆ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ, ਆਪਣਾ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਸਰੀ ਜਾਂ ਡੈਲਟਾ ਦੇ ਵਿੱਚ ਕਾਫੀ ਇਹ ਰੁਝਾਨ ਹੈਗੇ ਨੇ ਜੀ। ਪਰ ਦੇਖੋ ਉਹਨਾਂ ਦਾ ਵੀ ਧੰਨ ਜਿਗਰਾ, 1 ਸਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਪੱਕੇ ਹੱਥੀ ਫਿਰ ਪੱਕੇ ਪੈਰੀ ਜਿਹੜਾ ਹੱਥ ਪਾਇਆ ਜੀ। ਮੁਕੱਦਰ ਜੀ ਕਹਿੰਦੇ ਬਿਲਕੁਲ ਭਾਰਤ ਬਾਈ ਜੀ, ਸਵਰਗ ਅਤੇ ਨਰਕ ਦੇ ਚੱਕਰ ਦੇ ਵਿੱਚ ਸਾਡਾ ਜੀਵਨ ਨਰਕ ਕੀਤਾ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਕਿਉਂਕਿ ਅੱਗੇ ਸਵਰਗ ਦੇ ਵਿੱਚ ਜਾਣਾ ਮੁਕੱਦਰ ਵੀਰੇ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਨਿਬੇੜ ਦਿੰਦੇ ਨੇ ਪੰਜਾਬੀ, ਮਾੜੀ ਚੀਜ਼ ਰੱਖਦੇ ਨਹੀਂ। ਤੇ ਔਜਲਾ ਸਾਹਿਬ ਕਹਿੰਦੇ ਇੱਥੋਂ ਕੱਢ ਲਵੋ ਔਖਾ ਸਮਾਂ ਫੇਰ ਨਜ਼ਾਰੇ। ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਇਸ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਨੂੰ ਵੀ ਕੋਈ ਸਜ਼ਾ ਮਿਲੇਗੀ ਜਾਂ ਅਗਲੇ ਜਨਮ ਦਾ ਇੰਤਜ਼ਾਰ ਕਰਨਾ ਪਵੇਗਾ। ਮੁਕੱਦਰ ਜੀ ਬਹੁਤ ਵਧੀਆ ਲਿਖਿਆ ਜੀ ਆਰਟੀਕਲ ਜਿਹੜਾ ਸਾਂਝਾ ਕੀਤਾ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ ਜਿਹਦਾ ਲੋਟ ਲੱਗ ਗਿਆ ਉਹਦਾ ਸਵਰਗ ਹੈ, ਮਿਹਨਤਾਂ ਵਾਲਿਆਂ ਨੂੰ ਤਾਂ ਰੋਜ਼ ਮਾਰ ਜ਼ਿੰਦਗੀ ਨੇ ਹੀ ਕਹਿੰਦੇ ਉਲਝਾ ਲਿਆ ਜੀ। ਮੁਕੱਦਰ ਜੀ ਕਹਿੰਦੇ ਇਸ ਸਮਾਜ ਦੀਆਂ ਰੀਤਾਂ ਰਸਮਾਂ ਨੇ ਬੜੀਆਂ ਜ਼ਿੰਦਗੀਆਂ ਉਜਾੜ ਸੁੱਟੀਆਂ ਨੇ, ਘੁੱਟ ਘੁੱਟ ਕੇ ਮੌਤ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰ ਦਿੱਤੀਆਂ ਨੇ। ਬਿਲਕੁਲ ਔਜਲਾ ਬਾਈ ਜੀ ਕਹਿੰਦੇ ਮੁਕੱਦਰ ਜੀ ਆਖਰ ਦੇ ਵਿੱਚ। ਤੇ ਔਜਲਾ ਸਾਹਿਬ ਤੋਂ ਬਾਅਦ ਕੋਈ ਸੁਨੇਹਾ ਨਹੀਂ ਹੈ ਤੇ ਆਪਣੇ ਮੁਕੱਦਰ ਜੀ ਦੇ ਸੁਨੇਹੇ ਨੇ ਦੋ ਆਖਰ ਦੇ ਵਿੱਚ। ਬਹੁਤ ਵਧੀਆ ਗੱਲਬਾਤ ਜੀ। ਤੇ ਸਾਡੇ ਕੋਲ ਸ਼ਾਮ ਵੀ ਖੂਬ ਹੈ ਕਹਿੰਦੇ ਪਰ ਪਾਸ ਕੁਐਸਚਨ ਮਾਰਕ ਕਰ ਦਿੱਤਾ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਤੇ ਮਿਲਦੇ ਹਾਂ ਫਿਰ ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਤੇ ਫਰਾਈਡੇ ਵਾਲਾ ਦਿਨ ਹੈ ਤੇ ਕੱਲ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ। ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦਿਆ ਕਰੋ। ਇਸੇ ਉਮੀਦ ਦੇ ਨਾਲ ਫਿਰ ਆਗਿਆ ਲੈਂਦੇ ਹਾਂ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਰਲ ਮਿਲ ਕੇ ਬੈਠਾਂਗੇ, ਫਿਰ ਕੋਈ ਨਾ ਕੋਈ ਗੱਲ ਕਰਾਂਗੇ। ਤੇ ਨਾਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਨਹੀਂ ਕਰ ਸਕੇ, ਪਿਛਲੇ ਵੀਕਐਂਡ ਦੇ ਉੱਤੇ ਛੁੱਟੀ ਮਾਰਨੀ ਪੈ ਗਈ ਫਰਾਈਡੇ ਵਾਲੇ ਦਿਨ ਨੂੰ। ਤੇ ਅੱਜ ਜਿਹੜਾ ਫਿਰ ਆਪਾਂ ਅਗਲੇ ਕੱਲ ਨੂੰ ਜਾਣੀ ਕਿ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਰਲ ਮਿਲ ਕੇ ਬਹਿੰਦੇ ਹਾਂ ਤੇ ਨਾਵਲ ਦੀ ਅੱਗੇ ਸਾਂਝ ਪਾਵਾਂਗੇ। ਤੇ ਔਰੰਗਜ਼ੇਬ ਤੋਂ ਮਾਊਂਟਬੈਟਨ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਮੁਕੱਦਰ ਜੀ ਗੱਲ ਕਰਕੇ ਗਏ ਸੀ ਇੱਕ ਗੀਤ ਦੀ ਤੇ ਉਹ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ, ਮੇਰਾ ਕੀ ਕਸੂਰ ਜੇ ਮੈਂ ਇਸ ਘਰ ਜੰਮਿਆ। ਤੇ ਉਹ ਗੀਤ ਤੁਹਾਡੇ ਨਾਲ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

決まったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜੀ ਸੀ ਦੁਨੀਆਦਾਰੀ ਰੱਖ, ਮਤ

0: ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
1: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼੍ਰੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਤੇਰਾ ਲੱਗਦਾ ਕੰਤ ਭੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਭੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਭੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਤੂੰ ਸ਼ੀ ਪਾਇਆ ਵੇ, ਕੁੱਟ ਵਾਟੀ ਪੀ ਨੰਦੀ ਦੇ ਪਾਇਆ ਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਇਆ ਵੇ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਭੋਲੀਏ ਨਾਰੇ ਨੀ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਭੋਲੀਏ ਨਾਰੇ ਨੀ। ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਇਆ ਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਇਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਇਆ ਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਇਆ ਵੇ। ਧੰਨਵਾਦ ਜੀ।
1: ਕੰਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
1: ਤੇ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਿਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦਿਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ ਵਤ ਉਸਦੀ ਦੀਵਾਲੀ ਖਰੀ ਹੋ ਜਾਸੀ
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
5: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
6: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
1: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: ਸੁਤਿਓ ਹਫ਼ਤਾ ਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰ ਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾ ਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बने आ रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

ரேடியோ ரேடியோ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਅੱਜ 24 June 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੋ ਗਿਆ ਤੇ ਬੁੱਧ ਕੰਮ ਸ਼ੁੱਧ। ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕੁਝ ਵਿਸ਼ੇ ਲੈ ਕੇ ਉਹਦੇ ਉੱਤੇ ਚਰਚਾ ਆਪਾਂ ਕਰਦੇ ਹਾਂ ਰਲ ਮਿਲ ਕੇ, ਪਰ ਹੋਲੀਡੇ ਦੇ ਉੱਤੇ ਨੇ ਤੇ ਜਲਦ ਹੀ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਰਾਬਤਾ ਜੋੜਾਂਗੇ ਤੇ ਗੱਲਾਂ ਬਾਤਾਂ ਕਰਾਂਗੇ। ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਸੁਣਾਂਗੇ ਤੇ ਸਟੂਡੀਓ ਦਾ ਨੰਬਰ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੇਸ਼ ਦੀਆਂ ਖ਼ਬਰਾਂ ਤੇ ਅੱਜ ਦੇ ਵਿਚਾਰ ਦੀ ਨਾਲ ਸ਼ੁਰੂਆਤ ਕਰਾਂਗੇ। ਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 24 June 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕੀ ਸੁਨੇਹਾ ਦਿੰਦਾ ਹੈ? ਕਹਿੰਦੇ ਨੇ ਕਿ ਜਦੋਂ ਮਨੁੱਖ ਸਮਾਜ ਦੀ ਸੇਵਾ ਕਰਨੀ ਬੰਦ ਕਰ ਦਿੰਦਾ ਹੈ ਤਾਂ ਉਸ ਵਿਚਲਾ ਜਿਹੜਾ ਮਨੁੱਖ ਹੈ, ਇਨਸਾਨੀਅਤ ਜਿਹੜੀ ਹੈ, ਉਹ ਮਰ ਜਾਂਦਾ ਹੈ, ਮਰ ਜਾਂਦੀ ਹੈ। ਤੇ ਅੱਜ ਦੇ ਦਿਹਾੜੇ ਦੇ ਉੱਤੇ 24 June 1812 ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ, ਨੈਪੋਲੀਅਨ ਬੋਨਾਪਾਰਟ ਦੇ ਵੱਲੋਂ ਰੂਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਸੀ। 1885 ਦੇ ਵਿੱਚ ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1908 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਦਿੱਲੀ ਦੇ ਵਿੱਚ ਸਥਾਪਨਾ ਕਰ ਦਿੱਤੀ ਜਾਂਦੀ ਹੈ। 1941 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੇ ਰੂਸ ਨੂੰ ਜਿਹੜਾ ਮਦਦ ਦੇਣ ਦਾ ਐਲਾਨ ਕਰ ਦਿੱਤਾ ਸੀ। 1974 ਦੇ ਵਿੱਚ ਭਾਰਤੀ ਕ੍ਰਿਕਟ ਟੀਮ ਟੈਸਟ ਮੈਚ ਦੇ ਵਿੱਚ 42 ਦੇ ਸਕੋਰ ਦੇ ਉੱਤੇ 77 ਮਿੰਟਾਂ ਦੇ ਵਿੱਚ ਆਊਟ ਹੋ ਗਈ ਸੀ। 2010 ਦੇ ਵਿੱਚ ਵਿਬਲਡਨ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੀ, ਜ਼ਿਆਦਾ ਸਮਾਂ ਚੱਲਣ ਵਾਲਾ ਜਿਹੜਾ ਟੈਨਿਸ ਦਾ ਜਿਹੜਾ ਮੈਚ 11 ਘੰਟੇ ਤੇ 5 ਮਿੰਟ ਜਿਹੜਾ ਸੀ ਅਮਰੀਕਾ ਅਤੇ ਫਰਾਂਸ ਇਸ ਖਿਡਾਰੀਆਂ ਦੇ ਵਿੱਚ ਜਿਹੜਾ ਹੋਇਆ ਸੀ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ ਤੇ ਫਿਰ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਉਹਨਾਂ ਦੇ ਬਾਰੇ ਬਾਤ ਪਾਉਂਦੇ ਹਾਂ ਤੇ ਵਰਲਡ ਮਨੀ ਕੀ ਹੈ ਉਹਦੀ ਬਲੱਡ ਮਨੀ ਕੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਤੇ ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ, ਨਾਲ ਜੁੜੇ ਹੋਏ ਨੇ ਸ਼ੈਲੀ ਬਾਈ ਜੀ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਭੇਜਦੇ ਨੇ ਤੇ ਨਾਲ ਹੀ ਔਜਲਾ ਸਾਹਿਬ ਵੀ ਜਿਹੜੇ ਨੇ ਗੱਲ ਲਿਖ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਗੱਲਬਾਤ ਸ਼ਾਇਦ ਪੰਜਾਬ ਦੇ ਵਿੱਚ ਬੱਤੀ ਜਿਹੜੀ ਆ ਗੁੱਲ ਹੋਈ ਪਈ ਹੈ ਤੇ ਸੈਣੀ ਸਾਹਿਬ ਦਾ ਸੁਨੇਹਾ ਆਇਆ ਅੱਜ ਕਿ ਸ਼ਾਇਦ ਜੁੜ ਪਾਉਣਗੇ ਜਾਂ ਨਹੀਂ ਜੁੜ ਪਾਉਣਗੇ, ਦੇਖਦੇ ਆ। ਤੇ ਬਾਕੀ ਚਲੋ ਮਾਸਟਰ ਤਾਰਾ ਸਿੰਘ ਉਹਨਾਂ ਦੀ ਗੱਲ ਕਰਦੇ ਆ, ਸ਼ੁਰੂਆਤ ਕਰਦੇ ਆ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਗੋਪੀ ਚੰਦ ਦੇ ਘਰ 24 June 1885 ਨੂੰ ਹੁੰਦਾ ਹੈ ਤੇ ਬਚਪਨ ਦੇ ਵਿੱਚ ਉਹਨਾਂ ਦਾ ਨਾਂ ਨਾਨਕ ਚੰਦ ਜਿਹੜਾ ਸੀ। ਉਹਨਾਂ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ 1902 ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਤੇ ਉਹਨਾਂ ਆਪ ਦਾ ਨਾਂ ਜਿਹੜਾ ਸੀ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ। 1903 ਦੇ ਵਿੱਚ ਉਹਨਾਂ ਨੇ ਮਿਸ਼ਨ ਸਕੂਲ ਰਾਵਲਪਿੰਡੀ ਜਿਹੜਾ ਹੈ ਪਿੰਡੀ ਤੋਂ ਜਿਹੜਾ ਸੀ ਮੈਟ੍ਰਿਕ ਤੇ 1907 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BA ਦਾ ਇਮਤਿਹਾਨ ਪਾਸ ਕੀਤਾ ਤੇ ਬਾਅਦ ਦੇ ਵਿੱਚ ਉਹ ਆਪਣਾ ਚਲੇ ਜਾਂਦੇ ਹੈ। 1907 ਤੋਂ ਬਾਅਦ ਖਾਲਸਾ ਕਾਲਜ ਤੋਂ ਅੰਮ੍ਰਿਤਸਰ ਜਿਹੜਾ BA ਦਾ ਇਮਤਿਹਾਨ ਪਾਸ ਕਰਕੇ ਤੇ ਟ੍ਰੇਨਿੰਗ ਕਾਲਜ ਤੋਂ BT ਪਾਸ ਕਰ ਲਈ। 15 May 1908 ਨੂੰ ਉਹ ਖਾਲਸਾ ਹਾਈ ਸਕੂਲ ਲਾਇਲਪੁਰ ਦੇ ਹੈੱਡ ਮਾਸਟਰ ਨਿਯੁਕਤ ਕੀਤੇ ਜਾਂਦੇ ਹੈ।
ਫਿਰ ਉਹ ਚੱਕ 41 ਅਤੇ ਖਾਲਸਾ ਹਾਈ ਸਕੂਲ ਕੱਲਰ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਕੁਝ ਸਮਾਂ ਹੈੱਡ ਮਾਸਟਰ ਵੀ ਰਹੇ। 1909 ਦੇ ਵਿੱਚ ਸੱਚ ਢੰਡੋਰਾ ਨਾਂ ਦਾ ਜਿਹੜਾ ਹਫ਼ਤਾਵਾਰੀ ਰਸਾਲਾ ਕੱਢਿਆ ਗਿਆ। 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਤੇ 1921 ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ

ਖਜ਼ਾਨੇ ਦੀਆਂ ਤੇ ਕੁਝ ਹੋਰ ਚਾਬੀਆਂ ਜਿਹੜੀਆਂ ਲੈ ਕੇ ਰੱਖ ਲਈਆਂ ਗਈਆਂ ਤੇ ਸਰਕਾਰ ਨੇ ਐਲਾਨ ਕੀਤਾ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਇਸ ਕਰਕੇ ਚਾਬੀਆਂ ਲਈਆਂ ਗਈਆਂ ਨੇ। ਇਸ ਹਰਕਤ ਦੇ ਨਾਲ ਸਿੱਖਾਂ ਦੇ ਵਿਚ ਸਰਕਾਰ ਦੇ ਵਿਰੁੱਧ ਗੁੱਸੇ ਦੀ ਲਹਿਰ ਫੈਲ ਜਾਂਦੀ ਹੈ। 11 ਤੇ 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇਕ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁੰਦੀ ਹੈ ਜਿਹਦੇ ਵਿਚ ਫੈਸਲਾ ਹੋਇਆ ਕਿ ਬਹਾਦਰ ਸਿੰਘਾਂ ਨੂੰ ਗੁਰਦੁਆਰਾ ਇੰਤਜ਼ਾਮ ਦੇ ਵਿਚ ਦਖਲ ਨਾ ਦੇਣ ਦਿੱਤਾ ਜਾਏ। ਅਖੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਨ੍ਹਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ। 1921 ਤੋਂ 1967 ਤੱਕ ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਮੁੱਦਿਆਂ ਦੇ ਉੱਤੇ ਮਹੱਤਵਪੂਰਨ ਰੋਲ ਨਿਭਾਇਆ। ਮਾਸਟਰ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। 6 ਦਸੰਬਰ 1921 ਦੇ ਦਿਨ ਹੋਈ ਇਕ ਮੀਟਿੰਗ ਦੇ ਵਿਚ ਮਤਾ ਜਿਹੜਾ ਸੀ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਸੰਬੰਧ ਦੇ ਵਿਚ ਗ੍ਰਿਫ਼ਤਾਰ ਕੀਤੇ ਆਗੂ ਰਿਹਾ ਨਹੀਂ ਕਰ ਦਿੰਦੀ। ਇਸ ਦੇ ਉੱਤੇ 17 ਜਨਵਰੀ ਨੂੰ 193 ਦੇ ਵਿਚੋਂ 150 ਆਗੂ ਰਿਹਾ ਕਰ ਦਿੱਤੇ ਗਏ। ਮਾਸਟਰ ਜੀ ਨੂੰ ਪਹਿਲੀ ਵਾਰ 1921 ਦੇ ਵਿਚ ਚਾਬੀਆਂ ਦੇ ਮੋਰਚੇ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਦੇ ਵਿਚ ਗੁਰੂ ਕੇ ਬਾਗ ਦੇ ਮੋਰਚੇ ਦੇ ਵਿਚ ਹੁੰਦੀ ਹੈ। ਜੁਲਾਈ 1923 ਦੇ ਵਿਚ ਮਹਾਰਾਜਾ ਰੁਪਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੇ ਦੁਆਰਾ ਗੱਦੀਓਂ ਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ ਜਿਨ੍ਹਾਂ ਦੇ ਵਿਚ ਮਾਸਟਰ ਤਾਰਾ ਸਿੰਘ ਵੀ ਸਨ। 40 ਦੇ ਵਿਚੋਂ 23 ਲੀਡਰ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰਕੇ ਰਿਹਾਅ ਹੋ ਗਏ। ਜਿਨ੍ਹਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ ਉਨ੍ਹਾਂ ਦੇ ਵਿਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠਿਕਰੀਵਾਲਾ ਤੇ ਜਥੇਦਾਰ ਤੇਜਾ ਸਿੰਘ ਅਕਰਮਪੁਰੀ ਪ੍ਰਮੁੱਖ ਸਨ। 17 ਜੁਲਾਈ 1926 ਨੂੰ ਤੇਜਾ ਸਿੰਘ ਹੁਣੀ ਜਿਹੜੇ ਨੇ ਤੇਜਾ ਸਿੰਘ ਸਮੁੰਦਰੀ ਉਨ੍ਹਾਂ ਦੀ ਜੇਲ੍ਹ ਦੇ ਵਿਚ ਮੌਤ ਤੋਂ ਬਾਅਦ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। 1926 ਦੇ ਵਿਚ ਗੁਰਦੁਆਰਾ ਐਕਟ ਦੇ ਅਨੁਸਾਰ ਚੋਣ ਜਿਹੜੀ ਹੈ ਵਿਚ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ 1928 ਦੇ ਵਿਚ ਸਾਈਮਨ ਕਮਿਸ਼ਨ ਭਾਰਤ ਦੇ ਵਿਚ ਆ ਗਿਆ। 1929 ਦੇ ਵਿਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿਚੋਂ ਸਨ। 1935 ਦੇ ਵਿਚ ਮੁਸਲਮਾਨਾਂ ਨੇ ਜਦੋਂ ਸ਼ਹੀਦਗੰਜ ਐਜੀਟੇਸ਼ਨ ਕੀਤੀ ਤਾਂ ਮਾਸਟਰ ਜੀ ਨੇ ਇਸਦਾ ਵੀ ਡਟ ਕੇ ਜਿਹੜਾ ਸੀ ਵਿਰੋਧ ਕਰ ਦਿੱਤਾ। 17 ਮਈ 1976 ਨੂੰ ਕ੍ਰਿਪਸ ਮਿਸ਼ਨ ਨੇ ਸਿੱਖਾਂ ਦੇ ਵਿਰੁੱਧ ਫੈਸਲਾ ਲਿਆ ਤੇ 3 ਜੂਨ 1946 ਨੂੰ ਮਾਊਂਟਬੈਟਨ ਦੇ ਫੈਸਲੇ ਦੇ ਅਨੁਸਾਰ ਹਿੰਦ ਪਾਕ ਵੰਡ ਹੋ ਗਈ। ਮਾਸਟਰ ਜੀ ਨੇ ਹਿੰਦੂ ਸਿੱਖਾਂ ਨੂੰ ਬਚਾਉਣ ਦੇ ਲਈ ਅਣਥੱਕ ਕਹਿੰਦੇ ਯਤਨ ਕੀਤੇ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤੇ ਮਾਸਟਰ ਜੀ ਨੇ 28 ਮਈ 1948 ਨੂੰ ਤੇ ਦੂਜੀ ਵਾਰ 29 ਮਈ 1960 ਨੂੰ ਪੰਜਾਬੀ ਸੂਬੇ ਦੇ ਲਈ ਫਿਰ ਮੋਰਚਾ ਲਾ ਦਿੱਤਾ ਤੇ 15 ਅਗਸਤ 1961 ਨੂੰ ਪੰਜਾਬੀ ਸੂਬੇ ਦੇ ਲਈ ਮਰਨ ਵਰਤ ਜਿਹੜਾ ਰੱਖਿਆ ਜੋ ਉਨ੍ਹਾਂ 48 ਦਿਨਾਂ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਦੇ ਵਿਚ ਪ੍ਰਭਾਵ ਜਿਹੜਾ ਘਟਣ ਲੱਗ ਪਿਆ। 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਵਿਚ ਸੰਤ ਫਤਿਹ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਨੂੰ 40 ਸੀਟਾਂ ਮਿਲੀਆਂ। ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਉਨ੍ਹਾਂ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਤੇ ਉਹ ਸਿਆਸਤ ਤੋਂ ਲਾਂਭੇ ਹੋ ਗਏ ਨੇ। ਨਵੰਬਰ 1966 ਦੇ ਵਿਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ ਤੇ ਮਾਸਟਰ ਤਾਰਾ ਸਿੰਘ ਜੀ ਦਾ ਦੇਹਾਂਤ 22 ਨਵੰਬਰ 1967 ਨੂੰ ਫਿਰ ਚੰਡੀਗੜ੍ਹ ਦੇ ਵਿਚ ਹੁੰਦਾ ਹੈ। ਜੀ ਦੋਸਤੋ, ਇਹ ਸੀ ਜੀ ਮਾਸਟਰ ਤਾਰਾ ਸਿੰਘ ਉਨ੍ਹਾਂ ਦੇ ਅੱਜ ਦੇ ਜਨਮ ਦਿਹਾੜੇ ਦੇ ਉੱਤੇ ਉਨ੍ਹਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਖੇਪ ਦੇ ਵਿਚ ਤੇ ਅਗਲੀ ਗੱਲਬਾਤ ਕਰਦੇ ਹਾਂ ਬਲੱਡ ਮਨੀ ਦੀ। ਬਲੱਡ ਮਨੀ ਕੀ ਹੈ? ਇਸਲਾਮੀ ਦੇਸ਼ਾਂ ਦੇ ਵਿਚ ਬਲੱਡ ਮਨੀ ਨੂੰ ਦਇਆ ਕਿਹਾ ਜਾਂਦਾ ਹੈ ਜੋ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਨਿਤ ਹੈ। ਇਸਲਾਮੀ ਕਾਨੂੰਨ ਦੇ ਵਿਚ ਮਕਤੂਲ ਦੇ ਵਾਰਸਾਂ ਦੇ ਵੱਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਤਲ ਨੂੰ ਜਿਹੜਾ ਮਾਫ਼ ਕਰਨ ਦੇਣ ਦੀ ਅਵਸਥਾ ਹੈ। ਇਹ ਦੋ ਕਿਸਮ ਦੀ ਹੁੰਦੀ ਹੈ। ਇੱਕ ਬਲੱਡ ਮਨੀ ਜੱਜ ਕਤਲ ਜਾਂ ਹੋਰ ਫੌਜਦਾਰੀ ਕੇਸਾਂ ਦੇ ਵਿਚ ਸਜ਼ਾ ਸੁਣਾਉਣ ਸਮੇਂ ਜੁਰਮਾਨੇ ਦੇ ਰੂਪ ਦੇ ਵਿਚ ਮੁਲਜ਼ਮ ਤੋਂ ਜਿਹੜਾ ਵਸੂਲ ਕਰਕੇ ਮਕਤੂਲ ਦੇ ਵਾਰਸਾਂ ਨੂੰ ਦਿੰਦਾ ਹੈ, ਜਾਣੀ ਕਿ ਸਜ਼ਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ। ਦੂਸਰੀ ਕਿਸਮ ਦੇ ਵਿਚ ਜ਼ਖਮੀ ਜਾਂ

0: ਤੂਲ ਦੇ ਵਾਰਸ ਦੋਸ਼ੀ ਜਿਹੜੇ ਨੇ ਉਹ ਤੋਂ ਭਾਰੀ ਮੁਆਵਜ਼ਾ ਲੈ ਕੇ ਉਸ ਨੂੰ ਜਿਹੜਾ ਮਾਫ਼ ਕਰ ਦਿੱਤਾ ਜਾਂਦਾ ਅਤੇ ਅਦਾਲਤਾਂ ਲਿਖਤੀ ਮਾਫ਼ੀਨਾਮਾ ਜਿਹੜਾ ਲੈ ਕੇ ਪੇਸ਼ ਕਰਨ ਦੇ ਉੱਤੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਦੋਸ਼ੀ ਨੂੰ ਬਰੀ ਕਰ ਦਿੰਦੀ ਹੈ। ਇਹ ਸਮਾਜਿਕ ਤੌਰ ਦੇ ਉੱਤੇ ਜਿਹੜਾ ਇੱਕ ਪਾਸੇ ਚੰਗੀ ਵੀ ਹੈ ਗੱਲ ਕਿ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਦੇ ਗੁਜ਼ਾਰੇ ਦੇ ਲਈ ਰਕਮ ਮਿਲ ਜਾਂਦੀ ਹੈ ਅਤੇ ਦੂਜੇ ਪਾਸੇ ਇਹ ਮਾੜੀ ਵੀ ਹੈ ਜੇ ਕਾਤਲ ਅਮੀਰ ਹੋਵੇ ਤਾਂ ਪਰਿਵਾਰ ਦੇ ਦਬਾਅ ਪਾ ਕੇ ਸਿਰਫ ਪੈਸੇ ਦੇ ਜ਼ੋਰ ਦੇ ਉੱਤੇ ਹੀ ਬਰੀ ਹੋ ਜਾਂਦਾ ਹੈ। ਕਈ ਲੋਕ ਖੂਨ ਦਾ ਜਿਹੜਾ ਬਦਲਾ ਖੂਨ ਦੀ ਨੀਤੀ ਅਪਣਾ ਕੇ ਬਲੱਡ ਮਣੀ ਨੂੰ ਠੁਕਰਾ ਦਿੰਦੇ ਨੇ ਅਤੇ ਉਹ ਕਹਿੰਦੇ ਨਹੀਂ ਇਹਨੂੰ ਬਣ ਦੀ ਸਜ਼ਾ ਦਿੱਤੀ ਜਾਵੇ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿਵਾਉਂਦੇ ਨੇ। UAE ਦੇ ਵਿੱਚ ਜਿਹੜਾ ਮਰਦ ਦੇ ਕਤਲ ਹੋਣ ਦੇ ਉੱਤੇ 2 ਲੱਖ ਦਰਾਮ ਅਤੇ ਔਰਤ ਦੇ ਕਤਲ ਹੋਣ ਦੇ ਉੱਤੇ 1 ਲੱਖ ਜਿਹੜਾ ਭਾਵ ਅੱਧੀ ਰਕਮ ਮਰਦ ਔਰਤ ਦਾ ਜਿਹੜਾ ਵਿਤਕਰਾ ਵੀ ਹੈ ਦਿੱਤੀ ਜਾਂਦੀ ਹੈ। ਜ਼ਖਮੀ ਦੀ ਰਕਮ ਡਾਕਟਰ ਦੀ ਸਲਾਹ ਦੇ ਨਾਲ ਰਕਮ ਤੈਅ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ ਤਾਂ ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ ਜਾਂ ਕਰੰਟ ਲੱਗ ਕੇ ਮੌਤ ਹੋ ਜਾਵੇ ਤਾਂ 2 ਲੱਖ ਦਰਾਮ ਦਿੱਤਾ ਜਾਂਦਾ ਹੈ ਅਤੇ ਕਾਨੂੰਨ ਦੇ ਬਾਰੇ ਜਾਣਕਾਰੀ ਨਾ ਹੋਣ ਦੇ ਬਹਾਨੇ ਨਹੀਂ ਹੈ। ਵਿਦੇਸ਼ ਦੇ ਵਿੱਚ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਗੈਰ ਕਾਨੂੰਨੀ ਧੰਦਿਆਂ ਤੋਂ ਹਮੇਸ਼ਾ ਦੂਰ ਵੀ ਰਹਿਣਾ ਚਾਹੀਦਾ ਹੈ। ਲਓ ਦੋਸਤੋ, ਇਹ ਹੈ ਸਖ਼ਤ ਸਜ਼ਾਵਾਂ ਦੀ ਜਿਹੜੀ ਗੱਲ ਜੋ ਕਿ ਆਪਣੇ ਕਹਿ ਸਕਦੇ ਹਾਂ ਕਿ ਅਰਬ ਮੁਲਕਾਂ ਦੇ ਵਿੱਚ ਜੋ ਚੱਲਦੇ ਹੈ ਅਤੇ ਹੁਣ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਖ਼ਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਸਟੂਡੀਓ ਦਾ ਨੰਬਰ ਹੈ। ਪੈ ਗਈ ਹੈ ਥੋੜੀ ਜਿਹੀ ਗੱਲਬਾਤ ਮਾਨ ਸਾਹਿਬ ਦੀ ਵੀ ਕਰਦੇ ਹਾਂ। ਪੈ ਗਈ CM ਮਾਨ ਹੋਣਾ ਨੂੰ ਹੱਥਾਂ ਪੈਰਾਂ ਦੀ ਪ੍ਰੈਸ ਕਾਨਫਰੰਸਾਂ ਦੇ ਉੱਤੇ ਹੜ ਆਏ ਨੇ ਅਤੇ ਮਿਲਣਗੇ ਸਰਪੰਚਾਂ ਨੂੰ ਭਾਈ ਗੱਫੇ ਅਤੇ ਇਸੇ ਤਰ੍ਹਾਂ ਕਿਸਾਨੋਂ ਬਚ ਜਾਓ ਅਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਜੋ ਦੁਨੀਆਂ ਦੇ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਅਤੇ ਇਸੇ ਤਰ੍ਹਾਂ ਅਮਰੀਕਾ ਅਤੇ ਇਰਾਨ ਦੇ ਨਾਲ ਜੋ ਗੱਲਬਾਤ ਅੱਗੇ ਚੱਲ ਰਹੀ ਹੈ ਉਹਦਾ ਵੀ ਜ਼ਿਕਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੰਖੇਪ ਦੇ ਵਿੱਚ। ਇੱਕ ਪਾਸੇ ਪੰਜਾਬ ਸਰਕਾਰ ਸਰਪੰਚਾਂ ਨੂੰ ਮਹੀਨਾਵਾਰ ਤਨਖਾਹ ਦੇਣ ਦੀ ਤਿਆਰੀ ਕਰ ਰਹੀ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਨੂੰ ਲੈ ਕੇ ਜਿਹੜਾ ਕਾਨਫਰੰਸਾਂ ਦਾ ਹੜ੍ਹ ਆਇਆ ਹੋਇਆ ਹੈ। ਸਵਾਲ ਇਹ ਹੈ ਕਿ ਲੋਕ ਵਿਕਾਸ ਦੇ ਮੁੱਦਿਆਂ ਨੂੰ ਤਰਜੀਹ ਦੇਣਗੇ ਜਾਂ ਧਾਰਮਿਕ ਅਤੇ ਸਿਆਸੀ ਵਿਵਾਦ ਆਉਣ ਵਾਲੀਆਂ ਚੋਣਾਂ ਦਾ ਕੇਂਦਰ ਬਣਨਗੇ। ਪੰਜਾਬ ਦੀ ਸਿਆਸਤ ਇੱਕ ਨਵੇਂ ਮੋੜ ਦੇ ਉੱਤੇ ਖੜ ਗਈ ਹੈ ਜਿੱਥੇ ਹਰ ਪਾਰਟੀ ਲੋਕਾਂ ਦੀ ਅਦਾਲਤ ਦੇ ਵਿੱਚ ਆਪਣਾ ਪੱਖ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਦੁਨੀਆ ਕਈ ਵੱਡੇ ਜਿਹੜਾ ਸਵਾਲਾਂ ਦਾ ਨਾਲ ਜੂਝ ਰਹੀ ਹੈ। ਇਰਾਨ ਦੇ ਜਿਹੜੇ ਨੇ ਪਰਮਾਣੂ ਟਿਕਾਣਿਆਂ ਦੀ ਜਾਂਚ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਅਤੇ ਅਮਰੀਕਾ ਇਰਾਨ ਤਣਾਅ ਜਿਹੜਾ ਬਣਿਆ ਹੋਇਆ ਬਰਕਰਾਰ ਹੈ। ਭਾਰਤੀ ਜਲ ਸੈਨਾ ਦੀ ਰਣਨੀਤਿਕ ਤੈਨਾਤੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਅਤੇ ਪ੍ਰਵਾਸੀ ਭਾਰਤੀਆਂ ਦੀ ਰਾਜਨੀਤਿਕ ਭਾਗੀਦਾਰੀ ਦੇ ਲਈ ਜਿਹੜਾ ਹੋਕਾ ਦਿੱਤਾ ਜਾ ਰਿਹਾ ਅਮਰੀਕਾ ਦੇ ਵਿੱਚ ਵੀ। ਧਰਮ ਪਛਾਣ ਨੂੰ ਲੈ ਕੇ ਜਿਹੜੇ JD ਵੈਸ ਹੈ ਉਹ ਬਿਆਨਬਾਜ਼ੀ ਕਰ ਰਿਹਾ, ਕਹਿੰਦੇ ਮੈਨੂੰ ਹਿੰਦੂ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵਿਸ਼ਵ ਰਾਜਨੀਤੀ ਦੇ ਲਈ ਬਹੁਤ ਨਿਰਣਾਇਕ ਹੋ ਸਕਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਅਹਿਮ ਸਵਾਲ ਵੀ ਚੁੱਕਾਂਗੇ ਕਿ ਆਸਥਾ ਇਨਸਾਨੀਅਤ ਤੋਂ ਉੱਪਰ ਹੋ ਗਈ ਹੈ ਜਾਂ ਫਿਰ ਇਨਸਾਨੀਅਤ ਹੀ ਹਰ ਧਰਮ ਦਾ ਅਸਲ ਆਧਾਰ ਹੈ। ਕਿ ਅੱਜ ਦੀ ਰਾਜਨੀਤੀ ਵਿਕਾਸ ਦੇ ਮੁੱਦਿਆਂ ਦੇ ਉੱਤੇ ਚੱਲ ਰਹੀ ਹੈ ਜਾਂ ਧਰਮ ਅਤੇ ਭਾਵਨਾਵਾਂ ਦੇ ਆਸਰੇ ਜਿਹੜਾ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਹੈ ਲੱਗੀ ਹੋਈ ਹੈ। ਲਓ ਦੋਸਤੋ, ਪੰਜਾਬ ਦੀਆਂ ਖ਼ਬਰਾਂ ਤੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰਪੰਚਾਂ ਦੀ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਸਰਪੰਚਾਂ ਦੇ ਬਾਰੇ ਮਾਨ ਸਾਹਿਬ ਤੇ ਇੱਕ ਦੋ ਜਿਹੜੀਆਂ ਨੇ ਤੁਹਾਨੂੰ ਆਡੀਓ ਵੀ ਵਿੱਚ ਵਿੱਚ ਸੁਣਾਵਾਂਗਾ ਜਦੋਂ ਖ਼ਬਰ ਦੇ ਵਿੱਚ ਜਾਵਾਂਗੇ ਤੇ ਉਹਦੇ ਉੱਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੇ ਸਰਪੰਚਾਂ ਦੀ ਲਾਟਰੀ ਲੱਗ ਗਈ ਹੈ। ਹੁਣ ਹਰ ਮਹੀਨੇ ਕਹਿੰਦੇ ਨੇ ਮਿਲਣਗੇ 10,000 ਰੁਪਏ ਤਨਖਾਹ। 1-2 ਦਿਨਾਂ ਦੇ ਵਿੱਚ ਰਸਮੀ ਐਲਾਨ ਜਿਹੜਾ ਹੋ ਸਕਦਾ ਹੈ। 15 ਅਗਸਤ ਤੋਂ ਸਰਪੰਚਾਂ ਨੂੰ ਤਨਖਾਹ ਦੇਣ ਦਾ ਜਿਹੜਾ ਆਗਾਜ਼ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਦਾ ਜਿਹੜਾ ਫੈਸਲਾ ਕਰ ਲਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਤਨਖਾਹ ਸ਼ੁਰੂ ਕਰਨ ਬਾਰੇ ਵਿਉਂਤਬੰਦੀ ਕਰ ਲਈ ਹੈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪੈਂਤੜਾ ਲਿਆ। ਮੁੱਖ ਮੰਤਰੀ ਭਗਵੰਤ ਮਾਨ 1-2 ਦਿਨਾਂ ਦੇ ਵਿੱਚ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਬਾਰੇ ਜਿਹੜਾ ਐਲਾਨ ਕਰ ਸਕਦੇ ਐ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਗਲੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖਾਹ ਦੇਣ ਦੀ ਸ਼ੁਰੂਆਤ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ। ਅਗਰ ਇਹ ਯੋਜਨਾ ਅਮਲ ਦੇ ਵਿਚ ਆਉਂਦੀ ਹੈ ਤਾਂ ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਸਕਦੀ ਹੈ। ਸੂਬਾ ਸਰਕਾਰ ਨੂੰ ਇਸ ਤਨਖਾਹ ਦੇ ਲਈ ਸਾਲਾਨਾ 158.83 ਕਰੋੜ ਦਾ ਜਿਹੜਾ ਹੋਰ ਪ੍ਰਬੰਧ ਕਰਨਾ ਪਵੇਗਾ। 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਕੀਤਾ ਸੀ ਆਗਾਜ਼। ਪੰਜਾਬ ਸਰਕਾਰ ਜਿਹੜੀ ਹੈ ਉਹਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਤੇ 2 ਨਵੰਬਰ 2011 ਨੂੰ ਇਹ ਮਾਣ ਭੱਤਾ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਪੰਚਾਇਤ ਦਿਵਸ ਦੇ ਉੱਤੇ 24 ਅਪ੍ਰੈਲ 2025 ਦੇ ਸਮਾਗਮਾਂ ਦੇ ਵਿਚ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਰੁਪਏ ਕਰਨ ਦਾ ਜਿਹੜਾ ਐਲਾਨ ਕੀਤਾ ਸੀ। ਮੌਜੂਦਾ ਸਰਕਾਰ ਦੇ ਸਮੇਂ ਦੇ ਵਿਚ 15 ਅਕਤੂਬਰ 2024 ਨੂੰ ਪੰਚਾਇਤਾਂ ਦੀ ਚੋਣ ਹੋਈ ਸੀ ਤੇ ਬਹੁ ਗਿਣਤੀ ਪਿੰਡਾਂ ਦੇ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਚੁਣੇ ਗਏ। ਇਸ ਤੋਂ ਪਹਿਲਾਂ ਪਿੰਡਾਂ ਦੇ ਵਿਚ ਆਪ ਦੇ ਸਰਪੰਚ ਟਾਵੇਂ ਟਾਵੇਂ ਸਨ। ਇਸ ਤੋਂ ਪਹਿਲਾਂ ਆਮਦਨੀ ਵਾਲੀਆਂ ਪੰਚਾਇਤਾਂ ਵੱਲੋਂ ਆਪਣੇ ਖਜ਼ਾਨੇ ਦੇ ਵਿਚੋਂ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਸੂਬੇ ਦੇ ਵਿਚ 8008 ਪੰਚਾਇਤਾਂ ਅਜਿਹੀਆਂ ਨੇ ਜਿਨ੍ਹਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੇਂ ਐਲਾਨ ਸ਼ੁਰੂ ਕਰਤੇ ਹੈ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੂਬੇ ਦੇ ਵਿਚ ਸਰਪੰਚ ਮਿਲਣੀ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ। ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਸਰਪੰਚਾਂ ਨੂੰ ਗ੍ਰਾਂਟਾਂ ਦਾ ਜਿਹੜਾ ਗ੍ਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਕਹਿੰਦੇ ਇਮਾਨਦਾਰੀ ਦੇ ਨਾਲ ਲਾਉਣ ਦੀ ਨਸੀਹਤ ਜਿਹੜੀ ਹੈ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਭਗਵੰਤ ਮਾਨ ਵਾਇਰਲ ਵੀਡੀਓ ਮਾਮਲਾ ਜਿਹੜਾ ਵਿਰੋਧੀਆਂ ਦੇ ਦੋਸ਼ ਬੇਬੁਨਿਆਦ ਨੇ। ਹਾਰ ਦੀ ਬੁਖਲਾਟ ਦੇ ਵਿਚ ਧਰਮ ਦਾ ਸਹਾਰਾ ਲੈ ਰਹੇ ਹੈ ਵਿਰੋਧੀ ਜਿਹੜੇ ਨੇ ਗੱਠਜੋੜ। ਮਾਨ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਰਾਹੀਂ ਵਿਰੋਧੀ ਧਿਰਾਂ ਦੇ ਉਤੇ ਤਿੱਖਾ ਪਲਟਵਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਦੇ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਕਾਰਨ ਹੈ ਕਿ ਹੁਣ ਇਹ ਜਿਹੜਾ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਧਰਮ ਨੂੰ ਹਥਿਆਰ ਵਜੋਂ ਵਰਤ ਰਹੀਆਂ ਨੇ, ਉਨ੍ਹਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਰਾਸਰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਦੇ ਵਿਚ ਜੁਟਿਆ ਹੋਇਆਂ, ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਵਿਰੋਧੀ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਵੀਡੀਓ ਦੇ ਵਿਚ ਜਿਸ ਵਿਅਕਤੀ ਨੂੰ ਦਿਖਾ ਕੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹੈ ਉਹ ਮੈਂ ਨਹੀਂ ਹਾਂ। ਉਸ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਨਹੀਂ ਮਿਲਦੀ, ਨਾ ਤਾਂ ਉਸਦੇ ਖੜੇ ਹੋਣ ਦਾ ਤਰੀਕਾ ਮੇਰੇ ਨਾਲ ਕਹਿੰਦੇ ਵਰਗਾ ਤੇ ਨਾ ਹੀ ਮੇਰੇ ਤਰ੍ਹਾਂ ਚੱਲਦਾ ਹੈ। ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਇਕ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਜਨਤਾ ਨੇ ਇਸ ਵੀਡੀਓ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਤੇ ਉਨ੍ਹਾਂ ਨੂੰ ਪੰਜਾਬ ਭਰ ਦੇ ਵਿਚੋਂ ਸੈਂਕੜੇ ਫੋਨ ਕਾਲਾਂ ਤੇ ਵੀਡੀਓ ਸੰਦੇਸ਼ ਆਏ ਨੇ। ਕਿਆ ਬਾਤ ਹੈ ਜੀ, ਇੰਨੇ ਵਿਹਲੇ ਆ ਮਾਨ ਸਾਹਿਬ, ਜਿਨ੍ਹਾਂ ਦੇ ਵਿਚ ਲੋਕਾਂ ਦੇ ਖੁਦ ਮੰਨਿਆ ਕਿ ਵੀਡੀਓ ਦੇ ਵਿਚ ਦਿਖਾਏ ਦੇ ਰਿਹਾ ਜਿਹੜਾ ਬੰਦਾ ਹੈ ਮੁੱਖ ਮੰਤਰੀ ਨਹੀਂ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਵਿਰੋਧੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫਰਜ਼ੀ ਵੀਡੀਓ ਜਿਹੜੀ ਹੈ ਵਾਲੀ ਚਾਲ ਫੇਲ ਹੋ ਗਈ ਹੈ ਤਾਂ ਉਨ੍ਹਾਂ ਨੇ ਨਵੀਂ ਕਹਾਣੀ ਘੜ ਲਈ ਤੇ ਜਦਕਿ ਸਰਕਾਰ ਨੇ ਸੁਤੰਤਰ ਲੈਬਾਰਟਰੀਆਂ ਤੋਂ ਇਸ ਦੀ ਜਾਂਚ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਵੀਡੀਓ ਨਕਲੀ ਹੈ। ਭਾਜਪਾ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦਾ ਵੱਡਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਲੈਬ ਮਾਲਕਾਂ ਨੂੰ ਡਰਾਇਆ ਧਮਕਾਇਆ ਤੇ ਜਿਨ੍ਹਾਂ ਤੋਂ ਅਸੀਂ ਜਾਂਚ ਜਿਹੜੀ ਕਰਵਾਈ ਉਨ੍ਹਾਂ ਤੇ ਇਹ ਕਹਿਣ ਦੇ ਲਈ ਦਬਾਅ ਪਾਇਆ ਕਿ ਅਸੀਂ ਗਲਤ ਰਿਪੋਰਟ ਤਿਆਰ ਕਰਵਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਕਿਸ ਆਧਾਰ ਦੇ ਉਤੇ ਆਪਣੀਆਂ ਚੁਣੀਆਂ ਹੋਈਆਂ ਲੈਬਾਂ ਦੀਆਂ ਰਿਪੋਰਟਾਂ ਨੂੰ ਸਹੀ ਦੱਸ ਰਹੀ ਹੈ। ਮਾਨ ਨੇ ਕਿਹਾ ਕਿ ਜਨਤਾ ਸਭ ਕੁਝ ਜਾਣਦੀ ਹੈ ਤੇ ਫੈਸਲਾ ਲੋਕਾਂ ਦੀ ਕਚਹਿਰੀ ਦੇ ਵਿਚ ਹੀ ਹੋਵੇਗਾ। ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਸਿਆਸੀ ਤੇ ਸਮਾਜਿਕ ਤੌਰ ਦੇ ਉਤੇ ਨਕਾਰ ਦਿੱਤਾ ਹੈ, ਜਿਸ ਕਰਕੇ ਇਹ ਸਾਨੂੰ ਨੀਵਾਂ ਦਿਖਾਉਣ ਦੇ ਲਈ ਅਜਿਹੇ ਕਹਿੰਦੇ ਧੋਖੇਬਾਜ਼ ਹੱਥਕੰਡੇ ਜਿਹੜੇ ਨੇ ਅਪਣਾ ਰਹੀਆਂ ਨੇ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਤੇ ਸਮਾਜਿਕ ਬਾਈਕਾਟ ਕੀਤਾ, ਅਸਤੀਫੇ ਦੀ ਮੰਗ ਰੱਖੀ ਹੈ। ਪੰਜਾਬ ਕਾਂਗਰਸ ਦੇ ਅੱਜ ਜਿਹੜਾ ਵਿਵਾਦਿਤ ਵੀਡੀਓ ਦੇ ਸੰਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰ ਲਈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਮੂਹਿਕ ਤੌਰ ਦੇ ਉਤੇ ਮੁੱਖ ਮੰਤਰੀ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਘੇਰਾਬੰਦੀ ਕੀਤੀ ਹੈ ਤੇ ਵੜਿੰਗ ਨੇ ਕਿਹਾ ਕਿ ਗੁੜਗਾਉਂ ਦੀ ਫੋਰੈਂਸਿਕ ਲੈਬ ਤੋਂ ਤਿਆਰ ਕਰਵਾਈ ਰਿਪੋਰਟ ਦਾ ਹੁਣ ਸੱਚ ਸਾਹਮਣੇ ਆ ਚੁੱਕਿਆ। ਹਰਿਆਣਾ ਪੁਲਿਸ ਨੇ ਕੇਸ ਦਰਜ ਕਰਕੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਵੱਲੋਂ ਬੁਣੇ ਤਾਣੇ ਦੀਆਂ ਜੜੀਆਂ ਨੇ ਤੰਦਾਂ ਜੜੀਆਂ ਨੇ ਉਧੇੜ ਦਿੱਤੀਆਂ ਨੇ। ਸਮੁੱਚੀ ਸੰਗਤ ਤੋਂ ਮਾਫ਼ੀ ਮੰਗੇ ਮੁੱਖ ਮੰਤਰੀ ਮਾਨ ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੁਖੀ ਐਲਾਨਿਆ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਅਤੇ ਸਮੁੱਚੀ ਸੰਗਤ ਤੋਂ ਮਾਫ਼ੀ ਮੰਗਣ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਵਾਦਿਤ ਵੀਡੀਓ ਦੇ ਉੱਤੇ ਬੋਲੇ ਹੱਲੇ ਮਗਰੋਂ ਅੱਜ ਕਾਂਗਰਸ ਨੇ ਵੀ ਮੁੱਦੇ ਨੂੰ ਚੋਕਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਵਾਦਿਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦਾ ਸਮਾਜਿਕ ਤੇ ਸਿਆਸੀ ਤੌਰ ਦੇ ਉੱਤੇ ਬਾਈਕਾਟ ਕਰਨ ਦਾ ਜਿਹੜਾ ਐਲਾਨ ਕਰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਤੇ ਜਾਣ ਤੋਂ ਪਹਿਲਾਂ ਕੁਝ ਤੁਹਾਨੂੰ ਜਿਹੜੀਆਂ ਨੇ ਸੁਰਖੀਆਂ ਦੇ ਬਾਰੇ ਗੱਲਬਾਤ ਸੁਣਾਉਂਦੇ ਆ ਤੇ ਫੀਫੇ ਦੀ ਵੀ ਗੱਲ ਕਰਨੀ ਹੈ। ਫਿਰ ਸਭ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਵੀਡੀਓ ਨੇ ਉਨ੍ਹਾਂ ਦੀ ਬਾਤ ਤੁਹਾਨੂੰ ਸੰਖੇਪ ਦੇ ਵਿੱਚ ਸੁਣਾਉਂਦੇ ਆ। ਕਾਂਗਰਸ ਨੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹ ਕੀ ਕਹਿੰਦੇ ਨੇ।
1: ਸਾਰੇ ਮੀਡੀਆ ਦਾ ਧੰਨਵਾਦ ਹੈ ਜੀ। ਆਨਰੇਬਲ ਪ੍ਰੈਜ਼ੀਡੈਂਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਤਮਾਮ ਸਾਡੇ ਸਤਿਕਾਰਯੋਗ ਕਾਂਗਰਸ ਲੀਡਰਸ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਜਾਲੀ ਵੀਡੀਓ ਤੇ, ਇਸ ਜਾਲਸਾਜ਼ੀ ਤੇ, ਇਸ ਨੌਟੰਕੀਬਾਜ਼ੀ ਤੇ ਬਹੁਤ ਵਧੀਆ ਢੰਗ ਦੇ ਨਾਲ ਭਗਵੰਤ ਮਾਨ ਨੂੰ ਕਟਘਰੇ ਚ ਖੜਾ ਕੀਤਾ, ਕਚਹਿਰੀ ਚ ਖੜਾ ਕਰਕੇ ਨੰਗਾ ਕੀਤਾ ਔਰ ਉਹਦੇ ਅਸਤੀਫੇ ਦੀ ਮੰਗ ਕਰਦੀ। ਮੈਂ ਸ਼ੁਰੂਆਤ ਚ ਹੀ ਇਨ੍ਹਾਂ ਦੀ ਤਾਈਦ ਕਰਦਾ, ਅਸਤੀਫੇ ਦੀ ਮੰਗ ਕਰਦਾ। ਬੇਅਦਬੀ ਦੇ ਨਵੇਂ ਕਾਨੂੰਨ ਦੇ ਤਹਿਤ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੇ ਪੇਸ਼ਾਬ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਬੇਅਦਬੀ ਕੀਤੀ ਆ। ਉਸੇ ਕਾਨੂੰਨ ਦੇ ਤਹਿਤ ਇਹਦੇ ਪਹਿਲਾਂ ਬੇਅਦਬੀ ਦਾ ਪਰਚਾ ਦਰਜ ਕੀਤਾ ਜਾਵੇ, ਇਹਦਾ ਤੁਰੰਤ ਅਸਤੀਫਾ ਹੋਵੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਅਵੱਗਿਆ ਕੀਤੀ, ਦੂਸਰੀ ਸਟੇਟ ਤੇ ਜਾ ਕੇ ਪੰਜਾਬ ਦੇ ਸਰਮਾਏ ਨੂੰ ਲੁਟਾਇਆ ਜਾ ਕੇ ਰਿਸ਼ਵਤਖੋਰੀ ਕੀਤੀ, ਉਨ੍ਹਾਂ ਦੇ ਖਿਲਾਫ਼ ਬਣਦੀ ਪ੍ਰੋਪਰ ਕਾਰਵਾਈ, ਮਤਲਬ ਕਿ ਕੱਲਾ FIR ਤੇ ਗ੍ਰਿਫ਼ਤਾਰੀ ਨਹੀਂ, ਉਨ੍ਹਾਂ ਦਾ ਡਿਸਮਿਸਲ ਹੋਣਾ ਚਾਹੀਦਾ ਹੈ। ਨਾਲ ਮੈਂ ਚੰਨੀ ਸਾਹਿਬ ਦੀ ਉਸ ਗੱਲ ਦੀ ਡਿਮਾਂਡ ਦੀ ਤਾਈਦ ਕਰਦਾ ਕਿ ਜਿੰਨਾ ਕਾਂਗਰਸ ਦਾ ਕੇਡਰ ਹੈ, ਵਰਕਰ ਲੀਡਰ, ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ, ਨਾ ਇਹਦੇ ਮੱਥੇ ਲੱਗਣਾ ਵਾ, ਨਾ ਇਹਦੇ ਨਾਲ ਕੋਈ ਸਰੋਕਾਰ ਰੱਖਣਾ। ਇੱਕ ਕਦਮ ਅੱਗੇ ਜਾ ਕੇ ਮੈਂ ਤਮਾਮ ਸਿੱਖ ਜਿਹੜੀਆਂ ਸੰਗਤਾਂ ਨੇ, ਅਗਰ ਤੁਹਾਨੂੰ ਵਿਸ਼ਵਾਸ ਹੈ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਵਿਚ, ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਸਾਡੇ ਗੁਰੂ ਸਾਹਿਬਾਨ ਹਰਗੋਬਿੰਦ ਜੀ ਦੇ ਉੱਤੇ ਭਰੋਸਾ ਵਾ, ਤੇ ਫਿਰ ਤੁਹਾਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਅਨੁਸਾਰ ਇਹਦੇ ਸਾਰੇ ਤਮਾਮ ਸਮਾਗਮਾਂ ਨੂੰ ਬੋਇਕਾਟ ਕਰਨਾ ਚਾਹੀਦਾ। ਅਫਸੋਸ ਹੁੰਦਾ ਜਦੋਂ ਉੱਥੇ ਸਿੱਖ ਜਾਂ ਗੁਰਸਿੱਖ ਤਾੜੀਆਂ ਮਾਰਦੇ, ਇਹਦੀ ਕਿਕਲੀਆਂ ਸੁਣਦੇ ਨੇ, ਇਹਦਾ ਮਤਲਬ ਤੁਸੀਂ ਉਨ੍ਹਾਂ ਦੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰ ਰਹੇ ਹੋ। ਇਸ ਜਾਲੀ ਵੀਡੀਓ ਤੋਂ ਜੋ ਬਣਵਾਈ ਗਈ ਆ, ਉਦੋਂ ਤਿੰਨ ਪਹਿਲੂਆਂ ਤੇ ਮੈਂ ਆਪਣੀ ਗੱਲ ਰੱਖੂੰਗਾ। ਸਭ ਤੋਂ ਪਹਿਲਾ ਪਹਿਲੂ ਇਹ ਆ ਕਿ ਇਹ ਅਕਾਲ ਤਖ਼ਤ ਦੇ ਦੋਖੀ ਨੇ, ਇਹ ਅਕਾਲ ਤਖ਼ਤ ਨੂੰ ਸਿੱਧਾ ਚੁਣੌਤੀ ਦੇ ਰਹੇ ਨੇ। ਇਹਦੇ ਪਿੱਛੇ ਮਾਨਸਿਕਤਾ ਅਰਵਿੰਦ ਕੇਜਰੀਵਾਲ ਦੀ ਆ, ਦਿੱਲੀ ਵਾਲੇ ਲੀਡਰਾਂ ਦੀ ਆ। ਭਗਵੰਤ ਮਾਨ ਇੱਕ ਕਿਸਮ ਦਾ ਨਾਸਤਿਕ ਬੰਦਾ ਵਾ, ਇਹਨੂੰ ਇਸ ਦਸਤਾਰ ਦੀ ਕੋਈ ਪਰਵਾਹ ਨਹੀਂ ਕਿ ਚਲਦੇ ਕਬੱਡੀ ਦੇ ਮੈਚ ਵਿਚ ਐ ਵਗਾ ਕੇ ਮਾਰਦਾ। ਇਸ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਨੂੰ ਬਾਰ ਬਾਰ ਚੁਣੌਤੀ, ਭੱਦੇ ਸ਼ਬਦ ਨਾ ਸਿਰਫ ਜਥੇਦਾਰ ਸਾਹਿਬ ਦੇ ਮੁਤਲਕ ਬਲਕਿ ਅਕਾਲ ਤਖ਼ਤ ਸਾਹਿਬ ਨੂੰ। ਇੱਕ ਪਹਿਲੂ ਇਹ ਆ ਗਿਆ ਕਿ ਆਮ ਆਦਮੀ ਪਾਰਟੀ ਅਕਾਲ ਤਖ਼ਤ ਦੇ ਵਿਰੁੱਧ ਖੜ ਗਈ ਆਣ ਕੇ ਬਤੌਰ ਇੱਕ ਪਾਰਟੀ। ਦੂਸਰਾ ਇਹਨਾਂ ਦਾ ਹੈਗਾ ਕਿ ਇਹ ਚਾਲਬਾਜ਼ਾਂ ਦੀ ਪਾਰਟੀ ਹੈ, ਟ੍ਰਿਕਰੀ ਅੰਗਰੇਜ਼ੀ ਦਾ ਵਰਡ ਆ, ਦੇ ਆਰ ਆਲ ਟ੍ਰਿਕਸਟਰਸ, ਜਿਵੇਂ ਪ੍ਰਗਟ ਜੀ ਨੇ ਕਿਹਾ ਵੀਡੀਓ ਕਰਦੇ ਨੇ, ਰਿਕਾਰਡਿੰਗਾਂ ਕਰਦੇ। ਛੋਟੇਪੁਰ ਸਾਹਿਬ ਦੀ ਵੀਡੀਓ ਅੱਜ ਤੱਕ ਨਹੀਂ ਦਿਖਾਈ, ਉਹਦਾ ਪੋਲੀਟੀਕਲ ਕਰੀਅਰ ਖਤਮ ਕਰਤਾ। ਇਹ ਟ੍ਰਿਕਸਟਰਸ ਨੇ, ਚਾਲਬਾਜ਼ ਨੇ ਔਰ ਇਹਨਾਂ ਦੀ ਰਾਜਨੀਤੀ ਕੋਈ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਨਹੀਂ। ਇਹ ਹਰ ਵਕਤ ਇਹੀ ਸ਼ਰਾਰਤਾਂ ਸੋਚ ਕੇ, ਚਾਲਾਂ ਸੋਚ ਕੇ ਕਿਵੇਂ ਕਿ ਇਸ ਨੂੰ ਕਿਹੜੇ ਝੂਠੇ ਪਰਚੇ ਚ ਫਸਾਉਣਾ, ਕਿਹਨੂੰ ਜੇਲ੍ਹ ਸੁੱਟਣਾ, ਕਿਹੜੇ ਮੀਡੀਆ ਦੇ ਟੈਲੀਵਿਜ਼ਨ ਨੂੰ ਬੰਦ ਕਰਾਉਣਾ, ਕਿਹਦਾ ਪੋਰਟਲ ਬੰਦ ਕਰਾਉਣਾ, ਕਿਹਦੇ ਪੇਜ ਬੰਦ ਕਰਾਉਣੇ, ਇਹ ਚਾਲਬਾਜ਼ਾਂ ਦੀ ਪਾਰਟੀ ਆ। ਤੀਸਰਾ ਪਹਿਲੂ, ਕੱਟੜ ਇਮਾਨਦਾਰੀ ਦਾ ਫੱਟਾ ਲਾਈ ਫਿਰਦੇ ਸੀਗੇ ਕੱਲ ਤੱਕ, ਉਹ ਇਹਨਾਂ ਦਾ ਫੱਟਾ ਤੈਸ਼ ਨੈਸ਼ ਹੋ ਗਿਆ ਵਾ। ਇਹ ਕੱਟੜ ਬੇਈਮਾਨਾਂ ਦੀ ਪਾਰਟੀ ਸਾਬਤ ਹੋ ਗਈ ਆ, ਜਿਹੜੀ ਅਕਾਲ ਤਖ਼ਤ ਦੇ ਖਿਲਾਫ਼ ਪੰਜਾਬ ਦੇ ਧਨ ਤੇ ਸਰਮਾਏ, ਜਿਹੜਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲ ਕੀਤੀ ਆ, ਉਸ ਸਰਮਾਏ ਦਾ, ਤੁਹਾਡੇ ਸਾਰਿਆਂ ਦਾ ਪੈਸਾ, ਆਪਣੇ ਸਾਰਿਆਂ ਦਾ ਪੈਸਾ ਉਥੇ ਇੱਕ ਜਾਲੀ ਵੀਡੀਓ ਬਣਾਉਣ ਵਾਸਤੇ, ਜਾਲੀ ਰਿਪੋਰਟ ਲੈਣ ਵਾਸਤੇ ਫੋਰੈਂਸਿਕ, ਉਹ ਜਿਹੜਾ ਕੀਤਾ ਗਿਆ ਇਹਦਾ ਮਤਲਬ ਕਿ ਇਹ ਮਹਾ ਕਰਪਟ ਬੰਦੇ ਨੇ।
0: ਜੀ ਦੋਸਤੋ, ਇਹ ਸੀ ਜੀ ਖਹਿਰਾ ਸਾਹਿਬ ਕਾਂਗਰਸ ਤੋਂ, ਰਾਜਾ ਵੜਿੰਗ ਤੋਂ ਬਾਅਦ ਉਨ੍ਹਾਂ ਨੇ ਬੋਲੇ ਨੇ ਤੇ ਉਨ੍ਹਾਂ ਦੇ ਬਿਆਨ, ਤਿੰਨ ਪਹਿਲੂ ਉਨ੍ਹਾਂ ਨੇ ਰੱਖੇ ਨੇ ਅੱਗੇ ਤੇ ਅਗਲੀ ਗੱਲਬਾਤ ਅਕਾਲੀ ਦਲ। ਭੁੰਦੜ ਸਾਹਿਬ ਨੇ ਜਲੰਧਰ ਦੇ ਵਿਚ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਕੀ ਗੱਲਬਾਤ ਕੀਤੀ ਹੈ, ਉਹਦੀ ਗੱਲ ਸੁਣ।
2: ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਇਸ਼ੂ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬੁਲਾਇਆ, ਗੱਲਬਾਤ ਕਰਨੀ ਹੈ। ਇਹ ਬਹੁਤ ਪੰਜਾਬ ਵਾਸਤੇ ਅਹਿਮ ਇਸ਼ੂ ਹੈ। ਅੱਜ ਜਿੱਥੇ ਕਿਤੇ ਪਹਿਲਾਂ ਕਦੇ ਅੱਜ ਤੱਕ ਵਾਪਰਿਆ ਨਹੀਂ ਸੀ, ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸਰਕਾਰ ਨੇ ਹੰਕਾਰ ਚ ਟੱਕਰ ਲੈ ਛੱਡੀ ਹੈ। ਉਸ ਤੋਂ ਬਾਅਦ ਉਸ ਟੱਕਰ ਨੂੰ ਸੱਚ ਸਾਬਤ ਕਰਨ ਵਾਸਤੇ ਸਾਰਾ ਅੱਡੀ ਤੋਂ ਚੋਟੀ ਦਾ ਜ਼ੋਰ ਲਾਇਆ ਹੈ, ਔਰ ਉਸ ਜ਼ੋਰ ਲਾਉਂਦੇ ਲਾਉਂਦੇ ਗੁਰੂ ਮਹਾਰਾਜ ਦੀ ਬੜੀ ਵੱਡੀ ਸ਼ਕਤੀ ਹੈ, ਉਸਦੀ ਸ਼ਕਤੀ ਨੂੰ ਹਰ ਅੱਖ ਦੇਖ ਨਹੀਂ ਸਕਦੀ। ਕਿਸੇ ਮਨ ਚ ਗੁਰੂ ਦਾ ਪਾਇਆ ਉਹੀ ਅੱਖ ਦੇਖਦੀ ਹੈ। ਉਹ ਸ਼ਕਤੀ ਨਾਲ ਹੋਰ ਟਕਰਾਉਣ ਵਾਸਤੇ ਗੁਰਗਾਓਂ ਤੋਂ ਇੱਕ ਝੂਠੀ ਰਿਪੋਰਟ ਤਿਆਰ ਕਰਾ ਕੇ ਕੋਸ਼ਿਸ਼ ਕੀਤੀ ਕਿ ਅਸੀਂ ਝੂਠ ਨੂੰ ਸੱਚ ਸਾਬਤ ਕਰੀਏ ਤੇ ਸੱਚ ਨੂੰ ਝੂਠ ਸਾਬਤ ਕਰੀਏ। ਪਰ ਵਾਹਿਗੁਰੂ ਦੀ ਕਿਰਪਾ, ਉਹ ਸ਼ਕਤੀਸ਼ਾਲੀ ਤਖ਼ਤ ਹੈ, ਉੱਥੇ ਵੱਡੇ ਵੱਡੇ ਲੋਕ ਆ ਕੇ ਮਾਰ ਖਾ ਕੇ ਗਏ, ਕਦੇ ਕੋਈ ਬਚ ਕੇ ਉੱਥੋਂ ਗਿਆ ਨਹੀਂ। ਨੀਵਾਂ ਹੋ ਕੇ ਆਇਆ, ਸਤਿਕਾਰ ਮਿਲਿਆ, ਉੱਚਾ ਹੋ ਕੇ ਆਇਆ, ਤੱਕੋ ਉਸਦਾ ਮੁਕਾਬਲਾ ਹੋਇਆ, ਉਸਦਾ ਖਾਤਮਾ ਹੋਇਆ। ਸੋ ਉਸਦੇ ਵਿੱਚ ਅੱਜ ਹਰਿਆਣੇ ਚ ਪਰਚਾ ਦਰਜ ਹੋ ਗਿਆ, ਬੰਦੇ ਫੜੇ ਗਏ, ਸਾਰੀ ਗੱਲ ਸਾਬਤ ਹੋ ਗਈ। ਉਹਦੇ ਵਾਸਤੇ ਸਾਰੀ ਚੀਜ਼ ਵਾਸਤੇ ਕਿੱਡੀ ਵੱਡੀ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਪੰਜਾਬ ਦੀ ਸਰਕਾਰ ਹੋਵੇ, ਮੁੱਖ ਮੰਤਰੀ ਹੋਵੇ, ਔਰ ਉਹ ਝੂਠਾ ਸਾਰਾ ਪਰਿੰਦਾ ਬਣਾ ਕੇ ਸਰਕਾਰ ਦੀ ਸ਼ਕਤੀ ਦੇ ਨਾਲ, ਹੰਕਾਰ ਦੇ ਨਾਲ ਤੇ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਵੇ, ਜਿੱਥੋਂ ਕਿ ਸਭ ਵਰਨਾਂ ਨੂੰ ਸਾਂਝਾ ਸੰਦੇਸ਼ ਹੈ, ਜਿੱਥੇ ਕੋਈ ਵਿਤਕਰਿਆ ਹੀ ਨਹੀਂ। ਔਰ ਇਹੋ ਜਿਹੇ ਸਮੇਂ ਆਏ ਜਿਸ ਸਮੇਂ ਤੇ ਦੁਨੀਆਂ ਖੜਕੀ ਸੀ, ਲੇਕਿਨ ਇਹ ਗੁਰੂ ਦੀ ਸ਼ਕਤੀ, ਗੁਰੂ ਨਾਨਕ ਦੇਵ ਦਾ ਘਰ, ਕੋਰੋਨੇ ਵਾਲੀ ਦੁਨੀਆਂ ਘਰੇ ਬਹਿ ਗਈ ਸੀ, ਲੇਕਿਨ ਦੁਨੀਆਂ ਜਿੱਥੇ ਕਿਤੇ ਗੁਰਦੁਆਰਾ ਸਾਹਿਬ ਸੀ, ਜਿੱਥੇ ਕਿਤੇ ਸਿੱਖ ਸੀ, ਉੱਥੇ ਲੰਗਰ ਵੀ ਮਿਲਿਆ, ਉੱਥੇ ਦਵਾਈ ਵੀ ਮਿਲੀ। ਔਰ ਉਸ ਵੇਲੇ ਟਰੰਪ ਨੂੰ ਕਹਿਣਾ ਪਿਆ ਸੀ ਕਿ ਦੁਨੀਆਂ ਦੇ ਵਿੱਚ ਹਰ ਪਿੰਡ ਚ ਹਰ ਜਗ੍ਹਾ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ, ਸਿੱਖ ਹੋਣਾ ਚਾਹੀਦਾ, ਤਾਂ ਕਿ ਵਕਤ ਪੈਣ ਤੇ ਲੋਕ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਇਹ ਇਸ ਤਰ੍ਹਾਂ ਦਾ ਧਰਮ ਹੈ। ਅੱਜ ਉਸ ਧਰਮ ਨੂੰ ਐਡਾ ਵੱਡਾ ਮੁਕਾਬਲਾ ਹੋਇਆ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨੀ। ਸੋ ਇਹਦੇ ਵਾਸਤੇ ਸਾਰਾ ਡਿਟੇਲ ਦੇ ਵਿੱਚ ਚੀਬਾ ਸਾਹਿਬ ਬੈਠੇ ਹੈ, ਗਰੇਵਾਲ ਸਾਹਿਬ ਬੈਠੇ, ਸਾਰੀ ਗੱਲ ਕਰਨਗੇ। ਮੈਂ ਤਾਂ ਸਿਰਫ ਬੇਨਤੀ ਕਰਕੇ ਸ਼ੁਰੂ ਕਰਦਾ ਸੀ ਕਿ ਇਸ ਤੋਂ ਵਾਸਤੇ ਸਾਰੇ।
0: ਜੀ ਦੋਸਤੋ, ਇਹ ਸੀ ਜੀ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਵਿਚ ਪ੍ਰੈਸ ਕਾਨਫਰੰਸ ਤੇ ਅਗਲੀ ਗੱਲ ਦਿੱਲੀ ਤੋਂ ਸੁਣਦੇ ਆ ਮਨਜਿੰਦਰ ਸਿਰਸਾ ਹੋਣਾ ਦੀ।
3: ਆਜ ਪੰਜਾਬ ਕੇ ਅੰਦਰ ਜਿਸ ਤਰ੍ਹਾਂ ਮੁਗਲੋਂ ਕੇ ਰਾਜ ਕੇ ਦੌਰਾਨ ਜਿਸ ਮਾਨਸਿਕਤਾ ਕੇ ਸਾਥ ਪਾਪ ਕੀਆ ਜਾਤਾ ਥਾ, ਮੱਸਾ ਰੰਗੜ ਜੈਸਾ ਆਦਮੀ ਜਿਸਨੇ ਇਹਨੇ ਬੜਾ ਪਾਪ ਕੀਆ, ਔਰ ਇਸੀ ਤਰ੍ਹਾਂ ਗੁਰੂ ਸਾਹਿਬਾਨੋ ਕੇ ਪ੍ਰਤੀ ਅਪਸ਼ਬਦ ਔਰ ਸ਼ਰਾਬ ਕਾ ਇਸੀ ਤਰ੍ਹਾਂ ਸੇ ਯੇ ਪਾਪ ਕੀਏ ਗਏ, ਉਸੀ ਰੂਪ ਮੇ ਆਕਰ ਆਜ ਆਮ ਆਦਮੀ ਪਾਰਟੀ ਕੇ ਅਰਵਿੰਦ ਕੇਜਰੀਵਾਲ ਉਨਕੇ ਸਾਥੀ ਦੁਨੀਆ ਭਰ ਮੇ ਬਸੇ ਸਿੱਖੋ ਕੋ ਚੈਲੇਂਜ ਕਰਤੇ ਹੋਏ, ਹਮ ਤੋ ਯੇ ਪਾਪ ਵੀ ਕਰੇਂਗੇ, ਪੈਸੇ ਕੇ ਦਮ ਪਰ ਨਕਲੀ ਰਿਪੋਰਟੇ ਬਣਾ ਕਰ ਅਕਾਲ ਤਖ਼ਤ ਕੋ ਚੈਲੇਂਜ ਕਰੇ, ਔਰ ਫਿਰ ਸਭ ਲੋਗੋ ਨੇ ਆਮ ਆਦਮੀ ਪਾਰਟੀ ਕੇ ਸਾਰੇ ਹੀ ਲੋਗੋ ਸੇ ਵੀਡੀਓ ਡਲਵਾਈ ਗਈ ਅਕਾਲ ਤਖ਼ਤ ਕੇ ਖਿਲਾਫ, ਅਕਾਲ ਤਖ਼ਤ ਕੇ ਮਾਨ ਮਰਿਆਦਾ ਕੋ ਤਾਰ ਤਾਰ ਕੀਆ ਗਿਆ, ਅਕਾਲ ਤਖ਼ਤ ਕੀ ਸਰਵੋਚਤਾ ਕੋ ਖਤਮ ਕਰਨੇ ਕਾ ਪਾਪ ਕੀਆ ਗਿਆ। ਆਜ ਸਬਸੇ ਬੜਾ ਸਵਾਲ ਕਿਆ ਹੈ ਕਿ ਜੋ ਬੇਅਦਬੀ ਕਾਨੂੰਨ ਪੰਜਾਬ ਕੀ ਵਿਧਾਨ ਸਭਾ ਮੇ ਪਾਸ ਹੋਏ, ਆਜ ਉਨਕਾ ਲਿਟਮਸ ਟੈਸਟ ਹੈ, ਕਿਆ ਉਨ੍ਹੀਂ ਬੇਅਦਬੀ ਕਾਨੂੰਨੋ ਕੇ ਉਪਰ ਪੰਜਾਬ ਪੁਲਿਸ ਭਗਵੰਤ ਮਾਨ ਕੋ ਮੁਕਦਮਾ ਦਰਜ ਕਰਕੇ ਰਜਿਸਟਰ ਕਰਕੇ ਕਿਆ ਉਸਕੋ ਮੁਕਦਮਾ ਦਰਜ ਅਰੈਸਟ ਕਰਤੀ ਹੈ, ਕਿਆ ਭਗਵੰਤ ਮਾਨ ਇਹ ਸਭ ਕੁਛ ਸਾਹਮਣੇ ਆਨੇ ਕੇ ਬਾਅਦ ਪੰਜਾਬ ਪੁਲਿਸ ਅਰਵਿੰਦ ਕੇਜਰੀਵਾਲ ਅਭੀ ਵੀ ਮੂੰਹ ਮੇ ਫੈਵੀਕੋਲ ਡਾਲਕਰ ਬੈਠੇ ਰਹੇਗੇ? ਦੁਨੀਆਂ ਭਰ ਕੇ ਸਿੱਖ ਅੱਜ ਪੁੱਛ ਰਹੇ ਹੈ, ਸਿੱਖ ਜਥੇਬੰਦੀਆਂ ਬਾਰ ਬਾਰ ਸਵਾਲ ਕਰ ਰਹੀ ਹੈ, ਇਹ ਸਭ ਕੁਛ ਸਚਾਈ ਆਨੇ ਕੇ ਬਾਅਦ ਜੈਸੇ ਸਾਂਪ ਸੁੰਘ ਜਾਤਾ ਹੈ, ਭਗਵੰਤ ਮਾਨ ਵੀ ਚੁੱਪ ਕਰਕੇ ਬੈਠ ਗਏ, ਅਰਵਿੰਦ ਕੇਜਰੀਵਾਲ ਵੀ ਦੁਮ ਦਬਾ ਕਰ ਬੈਠ ਗਏ, ਔਰ ਇਸ ਫੋਰੈਂਸਿਕ ਰਿਪੋਰਟ ਦੇਣ ਵਾਲੋ ਕੇ ਉਪਰ ਜੋ ਮੁਕਦਮਾ ਦਰਜ ਕੇ ਅਰੈਸਟ ਕੀਆ ਗਿਆ ਹੈ, आज उसके ऊपर कुछ बोलने के लायक उन्हें बचा नहीं। आज पंजाब के अंदर
0: जी दोस्तों ऐसी जी मनजिंदर सिरसा जी ते अकाली दल ने जड़ी है हरियाणा दे मुख्यमंत्री दी जड़ी है शलाघा भी कीती है ते उन्हां दा धन्नवाद भी कीता है कि जो भी परचा दर्ज कीता है उहदे लई शुक्रिया अदा कीता है। ते अगे बलतेज पन्नू साहब दा जिक्र करदे आं, सुणदे उन्हां दी भी संखेप दे विच इक दो मिनट दी गल्लबात, ते वैसे तां 12-13 मिनट दी है पर इक दो मिनट शुरुआत दे विचों ही सुणांगे ਉਨ੍ਹਾਂ ਦਾ ਕੀ ਜਿਹੜਾ ਕਹਿਣਾ ਹੈ ਇਸ ਸਾਰੀ ਸਥਿਤੀ ਦੇ ਉੱਤੇ ਤੇ ਮਾਨ ਸਾਹਿਬ ਜਿਹੜੇ ਨੇ ਸੱਥਾਂ ਦੇ ਵਿਚ ਜਾ ਕੇ ਕੀ ਸੁਨੇਹਾ ਦੇ ਰਹੇ ਨੇ ਉਨ੍ਹਾਂ ਦੇ ਨਾਲ ਆਪਾਂ ਫਿਰ ਇਸ ਵੀਡੀਓ ਜਾਂ ਕਾਨਫਰੰਸਾਂ ਦੀ ਜਿਹੜੀ ਹੈ ਸਮਾਪਤੀ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ।
4: ਤੁਹਾਡਾ ਨਿੱਘਾ ਸਵਾਗਤ ਹੈ ਸਭ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿਚ। ਕੁਛ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਬੜੀ ਕਾਵਾਂ ਰੌਲੀ ਪੈ ਰਹੀ ਹੈ, ਕੱਲ ਦੀ ਕਾਂ ਕਾਂ ਥਾਂ ਥਾਂ ਦੇ ਉੱਤੇ ਜਿਹੜੀ ਆ ਉਹ ਹੋ ਰਹੀ ਹੈ। ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ਦੇ ਵਿੱਚੋਂ ਆ। ਅਕਾਲੀ ਦਲ ਵਾਲੇ ਕਾਂਗਰਸ ਦੀਆਂ ਸ਼ੇਅਰ ਕਰੀ ਜਾਂਦੇ ਆ, ਕਾਂਗਰਸ ਵਾਲੇ ਅਕਾਲੀ ਦਲ ਦੀਆਂ ਸ਼ੇਅਰ ਕਰੀ ਜਾਂਦੇ ਆ, ਇੱਕ ਦੂਜੇ ਦੀਆਂ ਪ੍ਰੈਸ ਕਾਨਫਰੰਸਾਂ ਸ਼ੇਅਰ ਕਰ ਰਹੇ ਆ। ਪ੍ਰੈਸ ਕਾਨਫਰੰਸਾਂ ਕਾਹਦੀਆਂ ਜਿਹੜੀਆਂ ਆਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਰਹੇ ਆ। ਸੋਸ਼ਲ ਮੀਡੀਆ ਖੇਡਿਆ ਜਾ ਰਿਹਾ। ਆ ਪਿਛਲੇ ਦਿਨਾਂ ਦੇ ਵਿਚ ਜਿਹੜੇ ਬੈਡਾਂ ਹੇਠਾਂ ਵੜੇ ਫਿਰਦੇ ਸੀਗੇ ਉਹ ਇਹ ਕਹਿੰਦੇ ਕਿ ਯੋਧੇ ਅਸੀਂ ਫੇਰ ਤੋਂ ਬਣ ਗਏ। ਜੇ ਇਕੱਠੇ ਬਹਿ ਕੇ ਫੇਸਬੁੱਕਾਂ ਦੇ ਉੱਤੇ ਸਾਂਝੀ ਗੱਲ ਕਰ ਲਿਆ ਕਰਨ ਤੇ ਉਹ ਥੋੜਾ ਸੌਖਾ ਹੋਵੇ, ਕਿਉਂਕਿ ਟਾਰਗੇਟ ਤਾਂ ਇੱਕੋ ਹੀ ਆ ਨਾ, ਟਾਰਗੇਟ ਸਾਰਿਆਂ ਦਾ ਇੱਕੋ ਆ, ਉਹ ਭਗਵੰਤ ਮਾਨ ਹੈ। ਭਗਵੰਤ ਮਾਨ ਹੁਰੀ ਟਾਰਗੇਟ ਨੇ। ਇਸੇ ਕਰਕੇ ਜੇ ਇੱਕ ਜਿਹੜਾ ਕਾਵਾਂ ਰੌਲੀ ਪਾਉਣ ਵਾਲਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਦੂਜੀ ਪਾਰਟੀ ਦੀ ਦੂਜੀ ਕਾਵਾਂ ਰੌਲੀ ਪਾਉਣ ਵਾਲਾ ਉਹਨੂੰ ਸ਼ੇਅਰ ਕਰ ਰਿਹਾ, ਤੇ ਫਿਰ ਜਿਹੜਾ ਜਦੋਂ ਦੂਜਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਪਹਿਲੇ ਕਾਵਾਂ ਦੇ ਵਿੱਚੋਂ ਜਿਹੜਾ ਜੀ ਉਹਨੂੰ ਸ਼ੇਅਰ ਕਰ ਰਿਹਾ, ਇਹ ਕਾਵਾਂ ਰੌਲੀ ਜਿਹੜੀ ਉਹ ਪੰਜਾਬ ਸੁਣ ਰਿਹਾ। ਕਾਂ ਕਾਂ ਕਾਂ ਕਾਂ ਜਿਹੜੀ ਉਹ ਹੋ ਰਹੀ ਹੈ, ਹੋ ਕਿਉਂ ਰਹੀ ਹੈ, ਮੈਂ ਉਸ ਗੱਲ ਦੇ ਉੱਤੇ ਜਿਹੜਾ ਜੀ ਉਹ ਆਉਣਾ ਬਾਅਦ ਦੇ ਵਿੱਚ। ਬਾਅਦ ਚ ਤਾਂ ਕਿ ਪਹਿਲਾਂ ਇੱਕ ਤੁਹਾਨੂੰ ਇਸ ਕਾਵਾਂ ਦੀ ਇੱਕ ਨਵੀਂ ਜਿਹੜੀ ਹੈ ਜੀ ਉਹ ਦਿਖਾ ਦਈਏ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਸਾਹਿਬ ਨੇ ਸਟੇਜ ਦੇ ਨਜ਼ਦੀਕ ਇੱਕ ਔਰਤ ਨੂੰ ਸੱਦਿਆ, ਉਹਨੂੰ ਇਹ ਪੁੱਛਿਆ ਕਿ ਜਦੋਂ ਉਹਦੇ ਖਾਤੇ ਦੇ ਵਿੱਚ ਪੈਸੇ ਆਉਣੇ ਆ ਤੇ ਉਹ ਇਹਨਾਂ ਪੈਸਿਆਂ ਨੂੰ ਕਿਵੇਂ ਵਰਤੂਗੀ। ਮੈਂ ਟੀਮ ਨੂੰ ਕਹੂੰਗਾ ਕਿ ਪਹਿਲਾਂ ਉਹ ਓਰਿਜਨਲ ਵਾਲੀ ਵੀਡੀਓ ਜਿਹੜੀ ਜੀ ਉਹ ਦਿਖਾ ਦੇਣ, ਤਾਂ ਕਿ ਫਿਰ ਆਪਾਂ ਦੂਜੀ ਦੇ ਗੱਲ ਉੱਤੇ ਕਰੀਏ ਕਿ ਇਹ ਲੋਕ ਜਿਨ੍ਹਾਂ ਦੀ ਅਕਲ ਦਾ ਜਨਾਜ਼ਾ ਨਿਕਲ ਗਿਆ ਹੋਇਆ ਇਹ ਸਮਝਦੇ ਆ ਕਿ ਅਗਲੀਆਂ ਚੋਣਾਂ ਅਸੀਂ ਫੇਕ ਵੀਡੀਓ ਦੇ ਉੱਤੇ ਆਧਾਰਿਤ ਜਿਹੜੀਆਂ ਉਹ ਲੜਨੀਆਂ ਨੇ, ਤਾਂ ਹੀ ਕਰਕੇ ਫੇਕ ਵੀਡੀਓ ਦੇ ਬਾਰੇ ਦੇ ਵਿੱਚ ਕੀ ਕੁਛ ਇਹ ਕਰ ਰਹੇ ਆ ਉਹਦੀ ਗੱਲ ਮੈਂ ਬਾਅਦ ਚ ਕਰਦਾ, ਪਹਿਲਾਂ ਓਰਿਜਨਲ ਆ ਵੀਡੀਓ ਦੇਖਣਾ।
5: ਇੱਕ ਤਰੀਕ ਨੂੰ ਪੈਸੇ ਆਉਣਗੇ, ਕਿੰਨੇ ਘਰੇ ਬੇਟੀਆਂ, ਦੋ ਦੋ ਮਤਲਬ 2000 ਆਊਗਾ, ਜਨਰਲ 2000 ਆਊਗਾ, ਕੀ ਕਰੋਗੇ? ਸੂਟ ਲਵਾਂਗੇ। ਅੱਛਾ ਫਿਰ 2000 ਤਾਂ ਸੂਟ ਆ ਜਾਣਗੇ, ਅਗਲੇ ਮਹੀਨੇ ਫਿਰ ਜੇ ਡਿਜ਼ਾਇਨ ਚੇਂਜ ਹੋ ਗਿਆ ਫਿਰ ਸੂਟ ਲਵਾਂਗੇ, ਫਿਰ ਮੇਕਅਪ ਦਾ ਸਮਾਨ ਲਵਾਂਗੇ। ਅੱਛਾ ਇਹ ਨੀ ਸੋਚਿਆ ਸੀ। ਅੱਛਾ ਇੱਕ ਗੱਲ ਦੱਸੋ, ਇੱਕ ਮਹੀਨੇ ਦੇ ਪਾਵਾਂ ਤਾਂ 2 ਦੇ ਇਕੱਠੇ ਪਾ, ਚੱਲ 2 ਦੇ ਵੀ ਇਕੱਠੇ ਕਹਿੰਦਾ, 3 ਦੇ ਬਾਰੇ ਇਕੱਠੇ, ਚੱਲ ਮੇਲਾ ਚਨਾਰ ਫੁੱਲ ਵਿੱਚ ਵਾਲਾ ਕਰ ਲਿਆ, 3 ਮਹੀਨਿਆਂ ਦੇ ਇਕੱਠੇ ਪੈਸੇ ਆਉਣਗੇ।
4: ਇਹ ਓਰਿਜਨਲ ਵੀਡੀਓ ਹੈ, ਇਹ ਓਰਿਜਨਲ ਵੀਡੀਓ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਚਨਾਰਥਲ ਪਿੰਡ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੀ ਸੱਥ ਅੱਜ ਕੱਲ ਕਰ ਰਹੇ ਆ, ਜਿਹਦੇ ਵਿੱਚ ਲੋਕਾਂ ਦਾ ਉਮੜ ਰਿਹਾ ਇਕੱਠ, ਇੰਨਾ ਜ਼ਿਆਦਾ ਤਕਲੀਫ ਦੇਣ ਲੱਗ ਗਿਆ ਵਿਰੋਧੀ ਧਿਰਾਂ ਨੂੰ ਕਿ ਉਹ ਜਿਹੜੇ ਸਾਰੇ ਕਾਂ ਸੀ ਉਹ ਇਕੱਠੇ ਹੋ ਕੇ ਇਕੱਠੀ ਕਾਵਾਂ ਰੌਲੀ ਹੁਣ ਜਿਹੜੀ ਉਹ ਪਾਉਣ ਲੱਗ ਗਏ। ਇਸ ਓਰਿਜਨਲ ਵੀਡੀਓ ਨੂੰ ਉਹਨਾਂ ਨੇ ਕੀ ਕੀਤਾ, ਜਿਹੜੀ ਵੀਡੀਓ ਸੀਗੀ,
0: ਚਲੋ ਹੋਰ ਹੀ ਪਾਸੇ ਨੂੰ ਚੱਲ ਪਿਆ ਕੰਮ, ਤੇ ਆਪਾਂ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਦੇ ਆ, ਤੇ ਮਾਨ ਸਾਹਿਬ ਕੀ ਕਹਿੰਦੇ ਆਖਰ ਦੇ ਵਿੱਚ, ਉਹਦੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆ। ਇੱਕ ਮਿੰਟ ਜੀ, ਇੱਕ ਮਿੰਟ ਜੀ, ਆ ਵੀ ਚੱਲੀ ਜਾਂਦੀ ਹੈ ਪਿੱਛੇ।
6: ਅਕਾਲੀ ਦਲ ਨੂੰ ਕਹਿੰਦੇ ਕਾਨੂੰਨ ਪ੍ਰਵਾਨ ਨੀ, ਕਿਉਂ? ਅਕਾਲੀ ਦਲ ਕੌਣ ਹੈ? ਪੰਥ ਹੈ ਅਕਾਲੀ ਦਲ, ਇੱਕ ਟੱਬਰ ਪੰਥ ਹੁੰਦਾ ਜਿਨ੍ਹਾਂ ਨੇ ਸਾਰੀ ਉਮਰ ਪੰਥ ਨੂੰ ਵਰਤਿਆ, ਪੰਥ ਹੋ ਗਏ ਉਹ। ਅੱਗੇ ਫਖਰੇ ਕੌਮ, ਕਾਹਦਾ ਫਖਰ ਕਰੀਏ? ਹੁਣ ਤੱਕ ਬਾਣੀ ਰੋਲੀ ਹੈ, ਧਰਮ ਨੂੰ ਵਰਤਿਆ ਹੀ ਹੈ। ਕਦੇ ਕਿਸੇ ਨੂੰ ਮਾਫੀ ਦੇ ਦੋ, ਆਹ ਮਾਫੀ ਕੈਂਸਲ ਕਰ ਦੋ, ਆਹ ਜੇਬ ਚੋਂ ਜਥੇਦਾਰ ਨਿਕਲਿਆ ਆ, ਆਹ ਜੇਬ ਚੋਂ ਜਥੇਦਾਰ ਨੂੰ ਕੈਂਸਲ ਕਰ ਦੋ, ਆਹੀ ਕੀਤਾ ਇਹਨਾਂ ਨੇ। ਹੁਣ ਮੈਨੂੰ ਮੇਰੇ ਮਗਰ ਪਏ ਹੋਏ ਨੇ, ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਂ ਨੀ ਡਰਦਾ
0: ਜੀ। ਦੋਸਤੋ ਕਹਿੰਦੇ ਜੀ 3 ਕਰੋੜ ਪੰਜਾਬੀ ਮੇਰੇ ਨਾਲ ਨੇ ਤੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ। ਤੇ ਸੈਣੀ ਸਾਹਿਬ ਜੀ ਨੂੰ ਜੀ, ਐਡਵੋਕੇਟ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ?
7: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਜੀ ਸਵਾਗਤ ਹੈ ਜੀ।
7: ਹਾਂਜੀ ਪਾਰੇ ਸਾਹਿਬ, ਏਦਾਂ ਆ ਕਿ ਸਾਡੇ ਲਾਈਟ ਹੈ ਨੇ ਗੀ ਤੇ ਨੈਟਵਰਕ ਵੀ ਉੱਡਿਆ ਆ, ਵਾਈਫਾਈ ਵੀ ਬੰਦ ਆ,
0: ਜਿੰਨਾ ਚਿਰ ਤੱਕ ਜੋਸ਼ੂਗਾ ਜੀ ਤੁਹਾਨੂੰ ਹੁਣ ਅਗਲੀ ਵਾਰੀ ਵਾਈਫਾਈ ਫ੍ਰੀ ਹੋਵੇ ਸਭ ਨੂੰ ਜੀ।
7: ਵਾਈਫਾਈ ਤਾਂ ਸਰ ਹੁਣ ਹੈਗਾ ਆ, ਜਿੱਦਾਂ ਮਰਜ਼ੀ ਆ, ਜਦੋਂ ਹਨੇਰੀ ਜੀ ਆ ਗਈ ਤੇ ਫਿਰ ਸਾਡੇ ਆਉਂਦਾ ਹੈਗਾ ਨਾ ਜੀ ਫਾਈਬਰ ਦੇ ਜਿਹੜੀ ਹੈਗੀ ਤਾਰ ਆਉਂਦੀ ਆ
0: ਜੀ,
7: ਉਹ ਕਈ ਜਗ੍ਹਾ ਤੇ ਅੰਡਰਗਰਾਉਂਡ ਆ ਗਿਆ ਨੈਟ, ਉੱਥੇ ਜਿਹੜਾ ਹੈਗਾ ਆ ਸਰਵਿਸ ਜਿਹੜੀਆਂ ਠੀਕ ਰਹਿੰਦੀਆਂ। ਇੱਥੇ ਤਾਂ ਸਾਡੇ 1 ਵਜੇ ਥੋੜੀ ਜੀ ਹਵਾ ਚੱਲੀ ਜੀ, ਉਹ ਤੋਂ ਬਾਅਦ ਨਾ ਲਾਈਟ ਆਈ ਹੈਗੀ ਦੁਪਹਿਰ 1 ਵਜੇ ਦੀ
0: ਜੀ,
7: ਤੇ
0: ਕੋਈ ਨੀ ਤੁਸੀਂ ਆਪਣੀ ਗੱਲ ਰੱਖ ਲੋ ਜਿਹੜੀ ਰੱਖਣੀ ਆ, ਥੋੜਾ ਜਿਹਾ ਉਸੇ ਪੋਜੀਸ਼ਨ ਚ ਹੋ ਜਾਓ ਜਿੱਥੇ ਪਹਿਲੇ ਸੀ, ਸ਼ਾਇਦ ਤੁਸੀਂ ਹਿੱਲ ਗਏ ਤਾਂ ਹੁਣ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ। ਜੀ ਸੈਣੀ ਸਾਹਿਬ, ਹਾਂਜੀ ਕੰਟੀਨਿਊ ਜੀ।
7: ਹਾਂਜੀ
0: ਨਹੀਂ ਤਾਂ 1 ਮਿੰਟ ਰੁਕੋ ਸੈਣੀ ਸਾਹਿਬ, ਮੈਂ ਇੱਦਾਂ ਕਰਦਾ ਤੁਹਾਨੂੰ ਸਿੱਧੀ ਕਾਲ ਲਾ ਲੈਂਦਾ ਇੱਧਰੋਂ, ਤੇ 1 ਮਿੰਟ ਰੁਕੋ ਜੀ, ਮੈਂ ਤੁਹਾਨੂੰ ਬੈਕ ਕਾਲ ਕਰ ਲੈਂਦਾ। ਲਓ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਤੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ ਆਪਾਂ ਸੰਖੇਪ ਦੇ ਵਿੱਚ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਗੱਲਬਾਤ ਰੱਖ ਸਕਦੇ ਹੋ। ਜੋ ਕੁਝ ਵੀ ਤੁਸੀਂ ਸੁਣਿਆ, ਤੁਹਾਡੇ ਆਪਣੇ ਕੀ ਵਿਚਾਰ ਨੇ ਸਾਰੇ ਸਿਲਸਿਲੇ ਦੇ ਵਿੱਚ ਜੀ।
8: ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਬਾਰਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ ਪਿਕ ਪਾਰਜ 604-377-1092 British Columbia, Bestwood Kitchen Cabinets LTD।
9: ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-40।
0: ਲੋ ਜੀ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਫਿਰ ਤੋਂ ਰਾਜਨ ਸੈਣੀ ਜੀ, ਤੇ ਉਹਨਾਂ ਨਾਲ ਗੱਲਬਾਤ ਸੁਣਦੇ ਆ, ਕਰਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਹੁਣ ਕਿਵੇਂ ਆ ਜੀ?
7: ਹਾਂਜੀ ਮੈਨੂੰ ਤਾਂ ਠੀਕ ਹੈ ਜੀ, ਆਵਾਜ਼ ਤੁਸੀਂ ਦੇਖੋ ਸਰ ਠੀਕ ਆ ਰਹੀ ਜੀ?
0: ਲੰਘਿਆ ਹੋ ਜੀ ਆਉਣ ਸੀ।
7: ਹਾਂਜੀ ਪਾਰੇ ਸਾਹਿਬ ਸ਼ੁਕਰੀਆ ਜੀ, ਤੁਹਾਨੂੰ ਖੇਡ ਦਿੱਤੀ।
0: ਨਹੀਂ ਨਹੀਂ ਕੋਈ ਗੱਲ ਨੀ।
7: ਇਹ ਸਰ ਪਾਰੇ ਸਾਹਿਬ ਅੱਜ ਨਾ ਮੇਰੇ ਹੁਣੇ ਆਪਣੇ ਦੇਸ਼ ਨੂੰ ਲੀਤੀ ਹੈ ਨਾ, ਥੋੜਾ ਮੈਟਰ ਪੈ ਗਿਆ ਹਾਂਜੀ, ਉਹ ਹੈਗਾ ਯਾਰ ਕਿਉਂਕਿ ਖੇਤਾਂ ਵਿੱਚ ਬੰਦ ਹੁੰਦਾ
0: ਹੈ। ਸੈਣੀ ਸਾਹਿਬ 1 ਮਿੰਟ ਸਪੀਕਰ ਤਾਂ ਨਹੀਂ ਲੱਗਿਆ ਉਹਨਾਂ ਦਾ, 1 ਮਿੰਟ ਰੁਕਿਓ ਜੀ। ਹਾਂਜੀ ਸਪੀਕਰ ਤਾਂ ਨਹੀਂ ਲੱਗਿਆ ਤੁਹਾਡੇ ਵੱਲੋਂ? ਥੋੜੀ ਜੀ ਛਣਕ ਕੇ ਆਉਂਦੀ ਹੈ ਜੀ ਆਵਾਜ਼, ਛਣਕ ਕੇ ਆਉਂਦੀ ਹੈ। ਥੋੜੀ ਜੀ ਪੁੱਜੀ ਇੱਥੇ ਠੀਕ ਆ ਜੀ। ਹਾਂਜੀ ਥੋੜੇ ਜਿਹਾ ਚੇਂਜ ਕਰ ਲੋ ਪੋਜੀਸ਼ਨ ਜੀ।
7: ਗਲਤੀਆਂ ਕਰਦਾ ਕਰਦਾ ਬੰਦਾ ਨਾ ਕਰ ਬੈਠਦਾ
0: ਜੀ ਸੈਣੀ ਸਾਹਿਬ ਆਵਾਜ਼ ਕੱਟ ਹੋ ਰਹੀ ਹੈ, ਦੇਖਿਓ ਮਾੜਾ ਜਿਹਾ ਚੇਂਜ ਕਰੋ, ਥੋੜਾ ਜਿਹਾ ਪੋਜੀਸ਼ਨ ਚੇਂਜ ਕਰ ਲਓ, ਸ਼ਾਇਦ ਇਹਦੇ ਵਿੱਚ ਵੀ ਸਿੱਧੀ ਹੁਣ ਤਾਂ ਲਾਈ ਹੈ ਕਾਲ।
7: ਹਰ ਨੈਟਵਰਕ ਹੀ ਉੱਡੀ ਜਾਂਦਾ
0: ਹੈ, ਇੱਥੇ ਹੀ ਰੱਖੋ ਜੀ, ਬਸ ਹੀ ਲਿਆਉਣਾ ਹੋਏ ਇੱਥੋਂ। ਹਾਂਜੀ
7: ਠੀਕ ਹੈ ਜੀ, ਸੋ ਇਸ ਕਰਕੇ ਜਿਹੜਾ ਹੈਗਾ ਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਏਡੀ ਛੇਤੀ ਜੋ ਹੈਗਾ ਮਾਨ ਸਾਹਿਬ ਹਾਰ ਮੰਨਣ ਵਾਲੇ ਨਹੀਂ।
0: ਬਿਲਕੁਲ ਹੈ ਜੀ,
7: ਕਿਉਂਕਿ ਜਦੋਂ ਹੁਣ ਹਾਂਜੀ ਕਿ ਜਦੋਂ ਬੰਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਖੜਾ ਹੀ ਹੋ ਗਿਆ ਲੜਾਈ ਲੜਨ ਵਾਸਤੇ
0: ਜੀ,
7: ਜੇ ਜਾਂ ਤਾਂ ਹੁੰਦਾ ਹੈ ਨਾ ਕਿ ਬੰਦਾ ਰਿਲਾਈਜ਼ ਕਰ ਲਏ ਹਾਂ ਯਾਰ ਇੱਥੇ ਗਲਤੀ ਹੋ ਗਈ ਹੈ, ਤੇ ਫਟਾਫਟ ਉਹਨੂੰ ਵਾਇੰਡ ਅਪ ਕਰਨ ਦੀ ਕੋਸ਼ਿਸ਼ ਕਰੇ
0: ਜੀ,
7: ਇਹਦੇ ਵਿੱਚ ਮੰਨ ਲਓ
0: ਜੀ।
7: ਅੱਜ ਇਹਨਾਂ ਨੇ ਨਵਾਂ
0: ਜੀ
7: ਜਿਹੜੀ ਰਿਪੋਰਟ ਆ ਉਹ ਬੀਜੇਪੀ ਕਹਿ ਕੇ ਝੂਠੀ ਪ੍ਰਚਾਰ ਕਰਵਾਈ ਆ
0: ਜੀ,
7: ਜਾਣੀ ਕਿ ਲਵਾ ਜਿਹੜੇ ਲੈਬ ਵਾਲੇ ਸੀ ਉਹਨਾਂ ਤੇ ਦਬਾਅ ਪਾ ਕੇ ਤੇ ਉਹਨਾਂ ਤੋਂ ਜਿਹੜਾ ਆ ਸਟੇਟਮੈਂਟ ਗਲਤ ਦਵਾਈ ਆ, ਤੇ ਅਸੀਂ ਆਪਣੀ ਮਰਜ਼ੀ ਮੁਤਾਬਕ ਰਿਪੋਰਟ ਲਈ
0: ਜੀ,
7: ਜਦਕਿ ਉਹ ਤਾਂ ਸਾਰਾ ਕੁਛ ਲੋਕਾਂ ਨੂੰ ਪਤਾ ਹੈਗਾ ਜੀ
0: ਜੀ,
7: ਮਜਬੂਰੀ ਇਹ ਹੈਗੀ ਆ ਕਿ ਮਾਨ ਸਾਹਿਬ ਵਾਲੇ ਮੁੱਖ ਮੰਤਰੀ
0: ਜੀ ਸੈਣੀ ਸਾਹਿਬ ਕੁਝ ਵੀ ਅੱਜ ਲੱਗਦਾ ਕੁਝ ਜ਼ਿਆਦਾ ਹੀ ਗੜਬੜ ਹੈ, ਮੈਂ ਤਾਂ ਸਿੱਧੀ ਕਾਲ ਵੀ ਲਾ ਕੇ ਦੇਖੀ, ਚਲੋ ਮੈਂ ਵਟਸਐਪ ਦੁਬਾਰਾ ਕਰਕੇ ਦੇਖ ਲੈਣਾ ਸ਼ਾਇਦ ਉਹਦੇ ਉੱਤੇ। ਹਾਂਜੀ
7: ਆਈਡੀ ਆਪਾਂ ਕੱਲ ਤੋਂ ਲੈ ਲਾਂਗੇ, ਕੱਲ ਨੂੰ ਲੈ ਲਾਂਗੇ ਜੀ, ਮਜ਼ਾ ਨੀ ਆਣਾ ਜੀ ਗੱਲ ਦਾ, ਜੇ ਵਿੱਚ ਲਾਈਟ ਆ ਗਈ ਤੇ ਮੈਂ ਖੁਦ ਜੁੜ ਜਾਊਂਗਾ।
0: ਠੀਕ ਹੈ ਜੀ, ਇੱਕ ਵਾਰੀ ਟਰਾਈ ਕਰ ਲੈਣੇ ਆ, ਜੇ ਹੋ ਗਿਆ ਤਾਂ ਠੀਕ ਹੈ ਜੀ। ਲਓ ਦੋਸਤੋ, ਆ ਮੈਂ ਤਾਂ ਸਿੱਧੀ ਕਾਲ ਵੀ ਲਾਈ ਸੀ, ਮੈਂ ਕਿਹਾ ਚਲੋ ਅੱਜ ਸਿੱਧਾ ਹੀ ਜੋੜ ਲੈਂਦੇ ਹਾਂ ਸੈਣੀ ਸਾਹਿਬ ਨੂੰ, ਪਰ ਲੱਗਦਾ ਕਿ ਸਿੱਧੀ ਕਾਲ ਕਰਕੇ ਵੀ ਜ਼ਿਆਦਾ ਬੇੜਾ ਗਰਕ ਹੀ ਹੋਇਆ ਪਿਆ। ਦੱਸੋ ਹੈ ਨੈੱਟ ਦਾ ਉੱਧਰ ਇੰਨਾ ਕੁਛ ਵਾਪਰ ਰਿਹਾ ਜੀ, ਅਤੇ ਅੱਗੇ ਤਾਂ BSNL ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਗੱਲਬਾਤ ਹੋ ਜਾਂਦੀ ਸੀ, ਪਰ ਕਾਰਨ ਪਤਾ ਨਹੀਂ ਕੀ ਬਣੇ ਨੇ ਜੀ, ਨਹੀਂ ਕਾਲਿੰਗ ਦੇ ਉੱਤੇ ਆ ਰਿਹਾ ਜੀ, ਨੈੱਟਵਰਕ ਲੱਗਦਾ ਉੱਧਰੋਂ ਖਰਾਬ ਹੀ ਹੈ। ਚਲੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਦੋਸਤੋ। ਰਾਜਨ ਜੀ ਲੋਕੇਸ਼ਨ ਬਦਲੋ ਕਹਿੰਦੇ ਨੇ, ਹਾਂਜੀ ਬਿਲਕੁਲ ਹੈ ਜੀ, ਅਤੇ ਨਹੀਂ ਜੀ ਨੈੱਟਵਰਕ ਨਹੀਂ ਆ ਰਿਹਾ ਉਹਨਾਂ ਦੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਰੱਖ ਸਕਦੇ ਹੋ। ਜਿਵੇਂ ਕਿ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ 3 ਕਰੋੜ ਦੇ ਵਿੱਚੋਂ ਮੈਂ ਤਾਂ ਕਹਿੰਦੇ ਨਾਲ ਨਹੀਂ ਹਾਂ, ਇੱਕ ਮਾਈਨਸ ਕਰ ਦਿਓ ਜੀ ਵਿੱਚੋਂ ਜੀ। ਹਾਂਜੀ, ਅਤੇ ਭਾਰਤ ਸਾਹਿਬ ਜੀ ਆ ਕਹਿੰਦੇ ਨੇ ਦਗੜ ਗੰਜੇ ਨਹੀਂ, ਚਲੋ ਜੋ ਵੀ ਹੈ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ, ਜੋ ਵੀ ਹੈ ਜਿੱਦਾਂ ਵੀ ਹੈ, ਚਲੋ ਉਹਨਾਂ ਦੇ ਬੋਲ ਬਾਣੀ ਜੇ ਉੱਦਾਂ ਦੀ ਹੈ ਤਾਂ ਆਪਾਂ ਵੈਸੇ ਠੀਕ ਨਹੀਂ, ਉਹਨਾਂ ਦੀ ਵੀ ਆਪ ਵੀ ਪੱਤਰਕਾਰੀ ਕਰਦੇ ਰਹੇ ਨੇ, ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਜਿੱਦਾਂ ਮਰਜ਼ੀ ਹੈ ਬਣਦੀ ਹੈ ਨਹੀਂ ਬਣਦੀ ਹੈ, ਪਰ ਬੋਲ ਬਾਣੀ ਦਰੁਸਤ ਹੋਣੀ ਚਾਹੀਦੀ ਜੀ। ਸੈਣੀ ਸਾਹਿਬ ਸਵਾਗਤ ਹੈ ਜੀ।
7: ਹਾਂਜੀ ਭਾਰੀ ਸਾਹਿਬ ਆ ਰਹੀ ਜੀ ਆਵਾਜ਼ ਹੁਣ?
0: ਮੈਂ ਕਿਹਾ ਜੀ ਪਤਾ ਨੀ ਕੀ ਕਰ ਦਿੱਤਾ, ਤੁਸੀਂ ਗੱਲ ਕਰੋ ਹੁਣ, ਬਹੁਤ ਵਧੀਆ ਆ ਰਹੀ ਹੈ।
7: ਹਾਂਜੀ ਭਾਰੀ ਸਾਹਿਬ, ਇੱਕ ਤਾਂ ਇਹ ਜਿਹੜੀ ਖਬਰ ਹੈਗੀ ਆ ਇਹਨੂੰ ਤਾਂ ਜਿੰਨਾ ਮਰਜ਼ੀ ਲੱਸੀ ਨੂੰ ਰਿੜਕੀ ਜਾਓ ਓਨਾ ਵੱਧ ਜਾਂਦੀ ਹੈ,
0: ਵੱਧ ਜਾਣੀ ਹੈ ਜੀ।
7: ਦੋ ਖਬਰਾਂ ਮੈਂ ਪਹਿਲਾਂ ਸ਼ੇਅਰ ਕਰ ਦਿਆਂ ਜੀ
0: ਜੀ।
7: ਇੱਕ ਭਾਰੀ ਸਾਹਿਬ ਬੜੀ ਸੈਡ ਨਿਊਜ਼ ਆਈ, ਤਲਵੀਰ ਗਿੱਲ ਜਿਹੜੇ ਹੈਗੇ ਆ ਆਪ ਆਗੂ ਇਹਨਾਂ ਦੇ ਹਲਕੇ ਚੋਂ ਜੀ, ਇਹਨਾਂ ਦੇ ਹਲਕੇ ਦੇ ਵਿੱਚ ਨਾ ਜੀ ਇੱਕ ਕੋਈ ਹੋਊਗਾ ਅਕਾਲੀ ਦਲ ਦਾ ਸਪੋਰਟਰ ਹੋਊਗਾ ਜਾਂ ਇਹਨਾਂ ਦਾ ਨਾ ਸਪੋਰਟਰ ਹੋਊਗਾ ਜੀ, ਉਹਦੀ ਬੱਚੀ ਜਿਹੜੀ ਹੈਗੀ ਸੀ ਉਹਦਾ ਲੀਵਰ ਦਾ ਆਪਰੇਸ਼ਨ ਸੀਗਾ ਜੀ, ਲੀਵਰ ਟਰਾਂਸਪਲਾਂਟ ਹੋਣਾ ਸੀਗਾ, ਬੱਚੀ ਛੋਟੀ 3-4 ਸਾਲ ਦੀ ਜੀ, ਤੇ ਉਹ ਕਿਉਂ ਬਟ ਨੈਚੁਰਲ ਆ, ਉਹਦਾ ਡੋਨਰ ਉਹਦਾ ਬਾਪ ਹੀ ਸੀਗਾ ਜੀ, ਬਾਪ ਨੇ ਆਪਣਾ ਲੀਵਰ ਦੇ ਕੇ ਬੱਚੀ ਨੂੰ ਬਚਾਉਣਾ ਸੀ ਜੀ, ਉਹਨਾਂ ਦਾ ਸਾਰਾ ਕੁਛ ਇਹਦੇ ਵਾਸਤੇ, ਤੁਹਾਨੂੰ ਤਾਂ ਪਤਾ ਹੈਗਾ ਆ ਜੀ ਵੀ ਇਹਦੇ ਵਾਸਤੇ ਸਾਰਾ ਕੁਛ ਜਿਹੜੀ ਪ੍ਰੋਸੈਸ ਬੜੀ ਲੰਬੀ ਹੁੰਦੀ ਆ, ਵੀ ਸਾਰਾ ਕੁਛ ਟੈਸਟਿੰਗ ਵਗੈਰਾ ਹੋ ਕੇ,
0: ਬਿਲਕੁਲ
7: ਉਹ ਜਦੋਂ ਹੁਣ ਉਹ ਜਦੋਂ ਟਰਾਂਸਪਲਾਂਟ ਕਰਨਾ ਸੀ ਜਿਸ ਦਿਨ ਡੇਟ ਆਉਣੀ ਸੀ, ਉਹ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਜਿਹੜਾ ਆ ਪਿਓ ਦੇ ਉੱਤੇ ਕੋਈ ਪਰਚਾ ਪਵਾ ਦਿੱਤਾ, ਉਹ ਪਿਓ ਹੋ ਗਿਆ ਅੰਦਰ ਜੀ, ਅਲਟੀਮੇਟਲੀ ਜਿਹੜੀ ਆ ਉਹ ਬੱਚੀ ਜਿਹੜੀ ਹੈਗੀ ਵੇਟ ਕਰਦੇ ਕਰਦੇ ਐਕਸਪਾਇਰ ਹੋ ਗਈ ਜੀ।
0: ਮਾੜੀ ਗੱਲ ਹੈ ਜੀ।
7: ਉਹ ਸਰ ਉਹ ਬਹੁਤ ਭਾਵਕ ਫੋਟੋ ਲੱਗੀ ਸੀਗੀ ਕਿ ਪਹਿਲਾਂ ਬੱਚੀ ਜਿਹੜੀ ਹੈਗੀ ਮਾਂ ਦੀ ਗੋਦੀ ਦੇ ਵਿੱਚ ਜਾਂਦੀ ਪਈ ਆ ਤੇ ਮੁੜ ਕੇ ਮਾਂ ਖਾਲੀ ਹੱਥ ਆਂਦੀ ਪਈ ਆ ਜੀ।
0: ਬਿਲਕੁਲ ਹੈ ਜੀ।
7: ਤੇ
0: ਆਪਣੀ ਰੰਜਿਸ਼ ਦੇ ਵਿੱਚ ਦੁਖਾਂਤ ਵਾਪਰ ਰਿਹਾ ਜੀ, ਪਰਿਵਾਰਾਂ ਦਾ ਘਾਣ ਹੋ ਰਿਹਾ।
7: ਹਾਂਜੀ, ਸਮਾਜ ਦਾ ਬਹੁਤ ਹੀ ਜਿਹੜਾ ਹੈਗਾ ਆ ਦੁਖਾਂਤ ਜਿਹੜਾ ਹੈਗਾ ਸਮਝਿਆ ਜਾ ਰਿਹਾ ਤੇ ਲੋਕੀ ਬਹੁਤ ਇਸ ਚੀਜ਼ ਨੂੰ ਮਾਇੰਡ ਕਰ ਰਹੇ ਜੀ।
0: ਬਿਲਕੁਲ ਹੈ।
7: ਤੇ ਤਲਵੀਰ ਗਿੱਲ ਹੋਣਾ ਦਾ ਤਾਂ ਕਿਸੇ ਨੇ ਤਲਵੀਰ ਗਿੱਲ ਹੋਣਾ ਦਾ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨੀ ਉਹਨਾਂ ਦੀ ਬੱਚੀ ਬਾਰੇ ਜੀ।
0: ਜੀ ਜੀ।
7: ਹੁਣ ਪਰ ਸਵਾਲ ਇਹ ਹੈਗਾ ਆ ਕਿ ਇੱਥੇ ਜਿਹੜਾ ਆ ਦੋਸ਼ੀ ਕੌਣ ਆ? ਦੋਸ਼ੀ ਹੈਗਾ ਸਿਸਟਮ।
0: ਸਿਸਟਮ
7: ਜੇ ਉਸ ਬੰਦੇ ਨੇ ਕੈਦੀ ਨੇ ਜੇਲ੍ਹ ਅਥਾਰਟੀਜ਼ ਨੂੰ ਲਿਖ ਕੇ ਦਿੱਤਾ ਸੀ ਤੇ ਜੇਲ੍ਹ ਅਥਾਰਟੀਜ਼ ਨੂੰ ਟਾਈਮ ਰਹਿੰਦੇ ਜਿਹੜਾ ਹੈਗਾ ਆ ਉਹ ਇੰਨੀ ਕੁ ਪਰਮਿਸ਼ਨ ਤਾਂ ਉਹ ਵੀ ਦੇ ਸਕਦੇ ਹੈਗੇ ਸੀ।
0: ਜੀ ਬਿਲਕੁਲ।
7: ਜੇ ਕੈਦੀ ਬਿਮਾਰ ਹੋ ਜਾਂਦਾ ਤਾਂ ਵੀ ਤਾਂ ਉਹਨੂੰ ਹੋਸਪਿਟਲਾਈਜ਼ ਕੀਤਾ ਹੀ ਜਾਂਦਾ ਆ।
0: ਜੀ।
7: ਤੇ ਜੇ ਉਹਦੀ ਉਹਨੇ ਹੈਗਾ ਸੀ ਲੀਵਰ ਟਰਾਂਸਪਲਾਂਟ ਕਰਾਣਾ ਸੀਗਾ, ਆਪਣਾ ਦੇਣਾ ਸੀ, ਡੋਨਰ ਸੀਗਾ ਉਹ, ਉਹਨੂੰ ਤਾਂ ਰਿਸਪੈਕਟਫੁਲੀ ਲੈ ਕੇ ਜਾਣਾ ਚਾਹੀਦਾ ਸੀ ਇੱਕ ਬਾਪ ਆਪਣੀ ਬੱਚੀ ਨੂੰ ਜਿਹੜੀ ਹੈਗੀ ਆ ਤੇ ਲੀਵਰ ਆਪਣਾ ਡੋਨੇਟ ਕਰਕੇ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ।
0: ਦੇਖੋ ਫਾਦਰ ਡੇ ਤੋਂ ਪਹਿਲਾਂ ਦੋ ਕੁੜੀਆਂ ਜਿਹੜੀਆਂ ਸੀਗੀਆਂ ਖੋਣਹਾਰ ਨੌਕਰੀਆਂ ਕਰਦੀਆਂ ਨੇ, ਇੱਧਰ ਆਪਣੇ ਸੀਗੀ ਈਸਟ ਦੀ ਖਬਰ ਸੀ ਮੇਰੇ ਖਿਆਲ ਨਾਲ ਇੰਡੀਆ ਦੀ, ਤਾਂ ਉਹ ਆਪਣੇ ਬਾਪ ਨੂੰ ਜਿਹੜਾ ਉਹਨਾਂ ਨੇ ਆਪਣੇ ਕਿਡਨੀਆਂ ਦਿੱਤੀਆਂ, ਇੱਥੇ ਤੱਕ ਕਿ ਉਹਨਾਂ ਦੇ ਸਹੁਰੇ ਪਰਿਵਾਰ ਨੇ ਵੀ ਨਾਂਹ ਨੁੱਕਰ ਨਹੀਂ ਕੀਤੀ, ਉਹਨੇ ਬਹੁਤ ਵਧੀਆ ਉਪਰਾਲਾ ਕਰ ਰਹੀਆਂ ਨੇ ਤੇ ਉਹ ਕਿੰਨਾ ਵਧੀਆ ਉਹ ਇੱਕ ਸੁਨੇਹਾ ਜਾਂਦਾ ਹੈ ਮਤਲਬ ਕਿ ਪੂਰੇ ਸੰਸਾਰ ਦੇ ਵਿੱਚ ਜੀ ਉਹਨਾਂ ਚੀਜ਼ਾਂ ਦਾ।
7: ਇੱਕ ਤਾਂ ਇਹ ਰਿਸ਼ਤਿਆਂ ਦਾ ਸਰ ਜਿਹੜਾ ਹੈਗਾ ਆ ਵੀ ਸੱਚ ਵੀ ਜਿੱਥੇ ਇਮੋਸ਼ਨਸ ਅਟੈਚ ਹੁੰਦੇ ਆ ਤੇ ਉੱਥੇ ਮਤਲਬ ਕਿੱਥੇ ਤੱਕ ਬੰਦਾ ਕਿਸ ਐਕਸਟੈਂਟ ਤੱਕ ਜਾਂਦਾ ਹੈਗਾ ਵੀ ਆਪਣੀ ਜਾਨ ਵੀ ਰਿਸਕ ਚ ਪਾ ਕੇ ਤੇ ਆਪਣੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਜੀ।
0: ਬਿਲਕੁਲ ਹੈ ਜੀ।
7: ਇੱਕ ਦੂਜੀ ਖਬਰ ਹੋਰ ਆ ਜੀ,
0: ਜੀ
7: ਉਹ ਇਹ ਹੈਗੀ ਆ ਜੀ ਕਿ ਵਿੱਚ ਜਿਹੜਾ ਆ ਜੀ ਇੱਕ ਲੜਕੀ ਨੇ ਆਪਣਾ ਮੰਗੇਤਰ ਜਿਹੜਾ ਹੈਗਾ ਆ ਉਹਨੂੰ ਲੋਹਗੜ੍ਹ ਦੇ ਕਿਲੇ ਦੇ ਵਿੱਚ ਉਹਨੂੰ ਅੰਗੇਜਮੈਂਟ ਤੋਂ ਬਾਅਦ ਜਿਹੜਾ ਆ ਉੱਥੇ ਲੈ ਗਿਆ ਜੀ ਘੁਮਾਉਣ ਵਾਸਤੇ ਤੇ ਆਪਣੇ ਐਕਸ ਬੋਏਫ੍ਰੈਂਡ ਨਾਲ ਜਿਹੜਾ ਰਲ ਕੇ ਤੇ ਉਹਨੂੰ ਜਿਹੜਾ ਆ ਉੱਥੋਂ ਧੱਕਾ ਦੇ ਦਿੱਤਾ ਜੀ 400 ਫੁੱਟ ਗਹਿਰੀ ਖਾਈ ਚ।
0: ਸੈਣੀ ਸਾਹਿਬ ਇੱਕ ਜ਼ਰੂਰ ਕਲੀਅਰ ਕਰ ਲਈਏ ਕਿ ਪੰਜਾਬ ਚ ਨਹੀਂ ਹੈ, ਮਹਾਰਾਸ਼ਟਰ ਵਾਲੇ ਕਿਲੇ ਦੀ ਗੱਲ ਕਰਦੇ ਹਾਂ, ਉੱਥੇ ਵੀ ਲੋਹਗੜ੍ਹ ਹੈਗਾ।
7: ਹਾਂਜੀ ਹਾਂਜੀ ਉੱਥੇ ਹੀ ਆ ਜੀ, ਉੱਥੇ ਹੀ ਆ। ਮੈਂ ਉਹੀ ਬੇਨਤੀ ਕੀਤੀ ਨਾ ਜਨਾਬ ਨੂੰ, ਹੋਰ ਉਹਨਾਂ ਨੇ ਪੰਜਾਬ ਚ ਥੋੜਾ ਆਉਣਾ ਜੀ ਪੂਨੇ ਤੋਂ।
0: ਬਿਲਕੁਲ ਹੈ ਜੀ।
7: ਉਹ ਦੇਖੋ ਤੇ ਉਹ ਸਵਾਲ ਤਾਂ ਇਹ ਹੈਗਾ ਜੀ ਉਹ ਮੁੰਡੇ ਦੇ ਨਾਲ ਜਿਹਦੇ ਨਾਲ ਅੰਗੇਜਮੈਂਟ ਹੋਈ ਬੜਾ ਸਮਾਰਟ ਮੁੰਡਾ ਉਹਦਾ ਨਾਂ ਕੇਤਨ ਹੈ ਜੀ, ਤੇ ਜਿਹਦੇ ਕਰਕੇ ਜਿਹਦੇ ਆਪਣੇ ਬੋਏਫ੍ਰੈਂਡ ਨਾਲ ਜਿਹੜਾ ਹੈਗਾ ਆ ਉਹ ਮਿਲ ਕੇ ਮਾਰਿਆ ਉਹਦਾ ਨਾਂ ਚੇਤਨ ਜੀ।
0: ਜੀ।
7: ਸੋ ਇਸ ਕਰਕੇ ਇਹ 26 ਸਾਲ ਦਾ ਮੁੰਡਾ ਸੀਗਾ ਜੀ ਜਿਹਦੇ ਨਾਲ ਅੰਗੇਜਮੈਂਟ ਹੋਈ ਸੀ ਤੇ ਕੁੜੀ ਦੀ ਆਪਣੀ ਉਮਰ ਜਿਹੜੀ ਹੈਗੀ ਆ 21 ਸਾਲ ਸੀ ਜੀ।
0: ਜੀ।
7: ਤੇ ਜਿਹੜਾ ਇਹਦਾ ਪ੍ਰੇਮੀ ਹੈਗਾ ਜੀ ਉਹਦੀ ਉਮਰ ਹੈਗੀ ਸੀ 22 ਸਾਲ।
0: ਜੀ।
7: ਔਰ ਉਹ ਜਿਹਦੇ ਨਾਲ ਅੰਗੇਜਮੈਂਟ ਹੋਈ ਉਹ ਇੰਨੇ ਮਤਲਬ ਜਿਹੜਾ ਹੈਗਾ ਕਾਰੋਬਾਰੀ ਬੰਦੇ ਸੀ ਕਿ ਇੱਥੇ ਤੱਕ ਉਹਨਾਂ ਨੇ ਵਿਆਹ ਵਾਸਤੇ ਜਿਹੜਾ ਹਾਲ ਬੁੱਕ ਕਰਾਇਆ ਹੋਇਆ ਸੀ ਉਹਦੀ ਜਿਹੜੀ ਹੈਗੀ ਆ ਰੈਂਟ 18 ਕਰੋੜ ਰੁਪਇਆ ਸੀ ਜੀ।
0: ਕਿਆ ਬਾਤ ਹੈ ਜੀ।
7: ਮਤਲਬ ਵੈਲ ਟੂ ਡੂ ਫੈਮਿਲੀ ਦੇ ਵਿੱਚ ਜਿਹੜਾ ਹੈਗਾ ਆ ਅੰਗੇਜਮੈਂਟ ਹੋਈ ਪਰ ਪਤਾ ਨੀ ਕੁੜੀਆਂ ਦੇ ਦਿਮਾਗ ਨੂੰ ਕੀ ਹੋਇਆ ਜੀ ਅੱਗੇ ਪੰਜਾਬ ਦੇ ਵਿੱਚ ਵੀ ਏਦਾਂ ਹੀ ਰੁਪਿੰਦਰ ਨਾਂ ਦੀਆਂ 2 ਕੁੜੀਆਂ ਹੈਗੀਆਂ ਸੀਗੀਆਂ 2 ਕੇਸ ਹੋਏ ਜੀ
0: ਹੋਏ ਸੀ ਜੀ ਬਿਲਕੁਲ
7: ਤੇ ਉਦੋਂ ਵੀ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਆਦਮੀ ਜਿਹੜੇ ਆ ਉਹ ਖਤਮ ਕੀਤੇ ਜੀ ਇੱਥੇ ਤਾਂ ਇਹ ਆ ਅਜੇ ਤਾਂ ਵਿਆਹ ਵੀ ਨੀ ਸੀ ਹੋਇਆ ਮੁੰਡੇ ਦਾ ਤੇ ਉਹ ਇਹ ਰਿਸ਼ਤੇ ਜਿਹੜੇ ਤਾਰ ਤਾਰ ਹੁੰਦੇ ਨਾ ਜੀ ਇਹ ਸਮਾਜਿਕ ਤੌਰ ਤੇ ਖਤਰਨਾਕ ਚੀਜ਼ ਹੈਗੀ ਜੀ ਇਹਦੇ ਨਾਲ ਜਿਹੜਾ ਆ ਅੱਗੇ ਪਰਿਵਾਰਾਂ ਦੇ ਵਿੱਚ ਨਾ ਜੀ ਹਸਬੈਂਡ ਵਾਈਫ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈਗਾ ਜੀ ਪਰ ਇਹਨਾਂ ਵਿੱਚ ਵਿਸ਼ਵਾਸ ਜਿਹੜਾ ਹੈਗਾ ਆ ਰਿਸ਼ਤਿਆਂ ਦੇ ਵਿੱਚ ਖਤਮ ਹੋ ਰਿਹਾ ਜੀ।
0: ਬਿਲਕੁਲ ਹੈ ਜੀ।
7: ਹਾਂਜੀ
0: ਜੀ।
7: ਬਾਕੀ ਜਿਹੜਾ ਹੈਗਾ ਆ ਤੇ ਇੱਕ ਜਿਹੜੀ ਖਬਰ ਹੈਗੀ ਆ ਜੀ ਵੀ ਕਾਂਗਰਸ ਨੇ ਬਾਈਕਾਟ ਕੀਤਾ ਹੈਗਾ ਜੀ ਇਹ ਤਾਂ ਪੋਲੀਟੀਕਲ ਮਾਨ ਸਾਹਿਬ ਦਾ ਜੀ ਮਾਨ ਸਾਹਿਬ ਦਾ ਜਿੰਨਾ ਮਰਜ਼ੀ ਬਾਈਕਾਟ ਕਰ ਲੈਣ ਜਦ ਤੱਕ ਉਹ ਕੁਰਸੀ ਤੇ ਵਿਰਾਜਮਾਨ ਹੈਗੇ ਆ ਜੀ ਉਹਨਾਂ ਦਾ ਬਾਈਕਾਟ ਜਿਹੜਾ ਹੈਗਾ ਆ ਸਹੀ ਤਰੀਕੇ ਨਾਲ ਜਿੱਦਾਂ ਦਾ ਹੋਣਾ ਚਾਹੀਦਾ ਉਦਾਂ ਨਹੀਂ ਹੋ ਸਕਦਾ।
0: ਬਿਲਕੁਲ ਹੈ ਜੀ।
7: ਔਰ ਇਸੇ ਚੀਜ਼ ਨੂੰ ਉਹ ਕੈਸ਼ ਕਰ ਰਹੇ ਹੈਗੇ ਆ ਜੀ ਪਰ ਇਹ ਧਰਮ ਦਾ ਜਿਹੜਾ ਆ ਵੀ ਇਹ ਹੁਣ ਜਿਹੜਾ ਹੈਗਾ ਨਾ ਅੱਗੇ ਅੱਜ ਤੱਕ ਮਾਨ ਸਾਹਿਬ ਖੇਡਦੇ ਰਹੇ ਆ ਆਪਣੀ ਪਿੱਚ ਤੇ ਖੇਡਣ ਵਾਸਤੇ ਉਹਨਾਂ ਦਾ ਮੁਕਾਬਲਾ ਨਹੀਂ ਸੀ ਹੁੰਦਾ
0: ਜੇ
7: ਗੱਲਾਂ ਬਾਤਾਂ ਦੇ ਵਿੱਚ ਕਹੋ ਤੇ ਮਾਨ ਸਾਹਿਬ ਦਾ ਮੁਕਾਬਲਾ ਨਹੀਂ ਹੋ ਸਕਦਾ ਜੀ ਅਕਾਲੀ ਦਲ ਨਹੀਂ ਮੁਕਾਬਲਾ ਕਰ ਸਕਦਾ
0: ਜੀ
7: ਤੇ ਹੁਣ ਇਸ ਵਾਰੀ ਜਿਹੜਾ ਹੈਗਾ ਇਹ ਖੇਡਦੇ ਖੇਡਦੇ ਚੱਲ ਗਿਆ ਧਰਮ ਦੀ ਪਿੱਚ ਤੇ
0: ਜੀ
7: ਉੱਥੇ ਜਾ ਕੇ ਇਹਨਾਂ ਨੇ ਮਾਰ ਖਾ ਜਾਣੀ ਹੈਗੀ ਆ ਕਿ ਇਹਨਾਂ ਨੂੰ ਨਹੀਂ ਪਤਾ ਵੀ ਇਹ ਕੰਸੀ ਇਹ ਇੱਕ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਹਿਸਟਰੀ ਜਿਹੜੀ ਆ ਉਹ ਕ੍ਰੀਏਟ ਹੁੰਦੀ ਆ, ਹਿਸਟਰੀ ਬਣੀ ਰਹਿੰਦੀ ਹੈਗੀ ਤੇ ਲੋਕ ਐਗਜ਼ਾਮਪਲ ਦਿੰਦੇ ਇਸ ਚੀਜ਼ ਦੀ, ਫਿਰ ਬਾਅਦ ਦੇ ਵਿੱਚ
0: ਰਿਪੀਟ ਵੀ ਹੁੰਦੀ ਆ ਜੀ ਫਿਰ ਮੁੜ ਕੇ। ਬਿਲਕੁਲ
7: ਹਾਂਜੀ, ਤੁਸੀਂ ਜਿਹੜਾ ਹੈਗਾ ਬਾਰ ਬਾਰ ਅਕਾਲੀਆਂ ਨੂੰ ਦੋਸ਼ ਦੇ ਦੇ ਕੇ ਤੇ ਜਿਹੜਾ ਹੈਗਾ ਆਪਾਂ ਦੂਜੇ ਦੇ ਉੱਤੇ ਛਿੱਟੇ ਉਹਦੇ ਉਹਦਾ ਕੁੜਤਾ ਕਾਲਾ ਉਹਦਾ ਕੁੜਤਾ ਕਾਲਾ ਕਹਿ ਕੇ ਜਿਹੜਾ ਆ ਆਪਣਾ ਕੁੜਤਾ ਚਿੱਟਾ ਨਹੀਂ ਹੋ ਜਾਣਾ।
0: ਬਿਲਕੁਲ
7: ਦੋਸ਼ ਆਪਣੇ ਤੇ ਲੱਗੇ ਆ, ਆਪਾਂ ਨੂੰ ਸਫਾਈ ਦੇਣੀ ਪੈਣੀ ਆ।
0: ਬਿਲਕੁਲ,
7: ਸੋ ਇਸ ਕਰਕੇ ਅੱਜ ਮੇਰੀ ਇੰਨੀ ਕੀ ਹਾਜ਼ਰੀ ਰੱਖੋ ਜੀ,
0: ਮੈਨੂੰ
7: ਲੱਗਦਾ ਫਿਰ ਨੈਟਵਰਕ
0: ਵਧੀਆ ਲੱਗਿਆ।
7: ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ ਜੀ, ਕੱਲ ਨੂੰ ਲਵਾਂਗੇ।
0: ਓਕੇ ਜੀ,
7: ਬਿਲਕੁਲ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਵੀ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਦੇ ਵਿੱਚ ਯੋਗਦਾਨ ਤੁਸੀਂ ਵੀ ਪਾ ਸਕਦੇ ਹੋ। ਤੇ ਤਦ ਤੱਕ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਜਾਣ ਤੋਂ ਪਹਿਲਾਂ ਜੋ ਟਰੰਪ ਸਾਹਿਬ ਮੇਕ ਇਨ ਇੰਡੀਆ ਦੀ ਮੇਕ ਇਨ ਇੰਡੀਆ ਮੋਦੀ ਸਾਹਿਬ ਬਣਾ ਰਹੇ ਨੇ ਤੇ ਉਧਰ ਦੂਸਰੇ ਪਾਸੇ ਮੇਕ ਗ੍ਰੇਟ ਅਮੈਰੀਕਾ ਜਿਹੜਾ ਅਗੇਨ ਦਾ ਲਾਰਾ ਲੱਪਾ ਜਿਹੜੇ ਨੇ ਟਰੰਪ ਸਾਹਿਬ ਵੀ ਉਧਰ ਲਾ ਰਹੇ ਨੇ ਲੰਮੇ ਸਮੇਂ ਤੋਂ, ਤੇ ਜੇ ਡੀ ਵੈਸ ਸਾਹਿਬ ਜਿਹੜੇ ਨੇ ਕੁਝ ਸਵਾਲਾਂ ਦੇ ਘੇਰਿਆਂ ਦੇ ਵਿੱਚ ਜਿਹੜਾ ਘਿਰ ਗਏ ਨੇ। ਦੂਸਰੇ ਪਾਸੇ ਫੀਫਾ ਵਰਲਡ ਕੱਪ ਦੀ ਥੋੜੀ ਅਪਡੇਟ ਕਰਕੇ ਫਿਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ। ਫੀਫਾ ਵਿਸ਼ਵ ਕੱਪ ਜਿਹੜਾ 2026 ਚ 24 ਜੂਨ ਦਾ ਜਿਹੜਾ ਅੱਜ ਦਾ ਸਿਲਸਿਲਾ ਹੈ ਬੇਹੱਦ ਰੋਮਾਂਚਕ ਤੇ ਰਿਕਾਰਡ ਤੋੜ ਰਿਹਾ ਹੈ। ਪੁਰਤਗਾਲ ਦੇ ਸਟਾਰ ਖਿਡਾਰੀ ਜਿਹੜੇ ਨੇ ਕ੍ਰਿਸਟੀਆਨੋ ਰੋਨਾਲਡੋ ਨੇ ਇਤਿਹਾਸ ਰਚਦਿਆਂ ਹੋਇਆਂ ਉਜ਼ਬੇਕਿਸਤਾਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ 5-0 ਦੀ ਇਕ ਤਰਫਾ ਜਿਹੜੀ ਜਿੱਤ ਦਵਾਈ ਹੈ। ਇਸ ਮੁਕਾਬਲੇ ਦੇ ਵਿਚ 2 ਗੋਲ ਦਾਗ ਕੇ 41 ਸਾਲਾ ਰੋਨਾਲਡੋ 6 ਵੱਖ-ਵੱਖ ਵਿਸ਼ਵ ਕੱਪਾਂ ਦੇ ਵਿਚ ਗੋਲ ਜਿਹੜਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਹੈ। ਦੂਜੇ ਪਾਸੇ ਇੰਗਲੈਂਡ ਅਤੇ ਘਾਨਾ ਵਿਚਕਾਰ ਜਿਹੜਾ ਖੇਡਿਆ ਗਿਆ ਵੱਡਾ ਮੁਕਾਬਲਾ 0-0 ਦੀ ਬਰਾਬਰੀ ਤੇ ਖਤਮ ਹੋਇਆ ਤੇ ਜਿੱਥੇ ਕਿ 79% ਪੁਜੀਸ਼ਨ ਦੇ ਬਾਵਜੂਦ ਇੰਗਲੈਂਡ ਦੀ ਟੀਮ ਜਿਹੜੀ ਹੈ ਘਾਨਾ ਦੇ ਮਜ਼ਬੂਤ ਰੱਖਿਆਤਮਕ ਘੇਰੇ ਨੂੰ ਤੋੜਨ ਦੇ ਵਿਚ ਜਿਹੜੀ ਹੈ ਅਸਫਲ ਰਹੀ ਹੈ। ਦਿਨ ਦੇ ਹੋਰ ਮੁਕਾਬਲਿਆਂ ਦੇ ਵਿਚ ਕੁਰੇਸ਼ੀਆ ਅਤੇ ਕੋਲੰਬੀਆ ਨੇ ਗਰੁੱਪ ਪੜਾਅ ਦੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਦਿਆਂ 1-0 ਦੇ ਨਜ਼ਦੀਕੀ ਫਰਕ ਦੇ ਨਾਲ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਕੁਰੇਸ਼ੀਆ ਨੇ ਪਨਾਮਾ ਨੂੰ ਜਿਹੜਾ ਐਟੇ ਬੁਡੀਮੀਰ ਦੇ ਜਿਹੜੇ ਨੇ ਗੋਲ ਦੀ ਬਦੌਲਤ 1-0 ਦੇ ਨਾਲ ਹਰਾਇਆ, ਜਦਕਿ ਕੋਲੰਬੀਆ ਨੇ ਡੀ ਆਰ ਕਾਂਗੋ ਤੇ 1-0 ਦੀ ਬਾਰੀਕ ਜਿੱਤ ਦੇ ਹਾਸਲ ਕਰਕੇ ਅਗਲੇ ਦੌਰ ਦੇ ਵੱਲ ਕਦਮ ਵਧਾ ਦਿੱਤਾ। ਇਨ੍ਹਾਂ ਨਤੀਜਿਆਂ ਨੇ ਵੱਖ ਵੱਖ ਗਰੁੱਪਾਂ ਦੇ ਵਿਚ ਨਾਕਆਊਟ ਦੀ ਦੌੜ ਨੂੰ ਹੋਰ ਵੀ ਜਿਹੜਾ ਦਿਲਚਸਪ ਜਿਹੜਾ ਬਣਾ ਦਿੱਤਾ। ਕੱਲ ਨੂੰ ਖੇਡੇ ਜਾਣ ਵਾਲੇ ਜਿਹੜੇ ਮੁਕਾਬਲੇ ਨੇ ਉਹਦੇ ਵਿਚ ਗਰੁੱਪ ਬਾਰ ਜਿਹੜਾ ਜੋ ਕੁਝ ਹੋਣਾ ਹੈ, ਗਰੁੱਪ ਸੀ ਤੇ ਏ ਦੇ ਜਿਹੜੇ ਮੁਕਾਬਲੇ ਆ ਸਵੇਰ ਦੇ ਮੈਚ ਹੋਣਗੇ, ਮੋਰਾਕੋ ਬਨਾਮ ਹੈਤੀ, ਸਕਾਟਲੈਂਡ ਬਨਾਮ ਬ੍ਰਾਜ਼ਿਲ, ਦੱਖਣੀ ਅਫਰੀਕਾ ਬਨਾਮ ਦੱਖਣੀ ਕੋਰੀਆ ਤੇ ਚੈੱਕ ਗਣਰਾਜ ਜਿਹੜਾ ਤੇ ਬਨਾਮ ਮੈਕਸੀਕੋ ਦਾ ਮੁਕਾਬਲਾ ਹੋਏਗਾ। ਇਸੇ ਤਰ੍ਹਾਂ ਗਰੁੱਪ ਈ ਦੇ ਵਿਚ ਮੁਕਾਬਲੇ ਦੇਰ ਰਾਤ ਨੂੰ ਹੋਣੇ ਆ, ਕਰਾਸਾਓ ਬਨਾਮ ਆਈਵਰੀ ਕੋਸਟ ਤੇ ਇਕਵਾਡੋਰ ਬਨਾਮ ਜਿਹੜਾ ਜਰਮਨੀ ਦਾ ਮੁਕਾਬਲਾ ਹੋਣਾ ਹੈ। ਅੱਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਕੰਟੀਨਿਊ ਕਰਦੇ ਆ ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ। ਕਹਿੰਦੇ ਮੈਨੂੰ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ, ਹਿੰਦੂ ਆਸਥਾ ਜਿਹੜੀ ਹੈ ਉਹ ਤੋਂ ਖੁਸ਼ ਹਾਂ ਤੇ US ਉਪ ਰਾਸ਼ਟਰਪਤੀ ਜੇ ਡੀ ਵੈਸ ਦੀ ਪਤਨੀ ਊਸ਼ਾ ਦਾ ਜਿਹੜਾ ਬਿਆਨ ਆਇਆ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਸ ਇਨੀ ਦਿਨੀ ਕਾਫੀ ਚਰਚਾ ਦੇ ਵਿਚ ਨੇ। ਉਹ ਆਪਣੇ ਅਜੀਬੋ ਗਰੀਬ ਰਿਲੇਸ਼ਨਸ਼ਿਪ ਸਟੇਟਸ ਅਪਡੇਟਸ ਕਰਕੇ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਵਿਚਾਲੇ ਆਪਣੀ ਪਕੜ ਜਿਹੜਾ ਗੁਆਉਂਦੇ ਜਾ ਰਹੇ ਨੇ। ਵੈਸ ਨੇ ਹਾਲ ਹੀ ਦੇ ਵਿਚ ਸਵਿਟਜ਼ਰਲੈਂਡ ਦੇ ਵਿਚ ਆਪਣੀ ਸ਼ਾਂਤੀ ਯਾਤਰਾ ਦੇ ਦੌਰਾਨ ਜਿਹੜਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਤੀ ਆਪਣਾ ਪਿਆਰ ਜਿਹੜਾ ਜ਼ਾਹਰ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੀ ਜਿਹੜੀ ਮੌਜੂਦਗੀ ਦੇ ਵਿਚ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਜਿਹੜਾ ਮਜ਼ਾਕ ਦੇ ਵਿਚ ਕਿਹਾ ਹੈ ਕਿ ਮੇਰੀ ਜ਼ਿੰਦਗੀ ਦੇ ਵਿਚ ਦੋ ਬਹੁਤ ਹੀ ਅਹਿਮ ਲੋਕ ਨੇ, ਇਕ ਭਾਰਤੀ ਤੇ ਇਕ ਪਾਕਿਸਤਾਨੀ। ਭਾਰਤੀ ਮੇਰੀ ਪਤਨੀ ਹੈ ਤੇ ਪਾਕਿਸਤਾਨੀ ਫੀਲਡ ਮਾਰਸ਼ਲ ਮੁਨੀਰ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੂਰੇ ਜੋਸ਼ ਦੇ ਨਾਲ ਇਹ ਵੀ ਕਿਹਾ ਕਿ ਮੈਨੂੰ ਪਾਕਿਸਤਾਨ ਦੇ ਨਾਲ ਪਿਆਰ ਹੈ। ਰਿਪਬਲਿਕਨ ਸੈਨੇਟਰ ਰਿਕ ਸਕਾਟ ਨੇ ਜਨਤਕ ਤੌਰ ਦੇ ਉੱਤੇ ਸ਼ਿਕਾਇਤ ਕੀਤੀ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਲੰਮਾ ਇਤਿਹਾਸ ਰਿਹਾ। ਇਸ ਵੇਲੇ ਉਹ ਕੋਈ ਸਾਰਥਕ ਸ਼ਾਂਤੀ ਹਾਸਲ ਕਰਨ ਦੀ ਬਜਾਏ ਇਰਾਨ ਦੀਆਂ ਦਹਾਕਿਆਂ ਪੁਰਾਣੀਆਂ ਅੱਤਵਾਦੀ ਮੁਹਿੰਮਾਂ ਨੂੰ ਜਿਹੜਾ ਬੜਾਵਾ ਦੇਣ ਦੇ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਨੇ। ਦੂਜੇ ਪਾਸੇ ਮੋਟਾਨਾ ਦੀ ਟੀਮ ਸ਼ੀਹੀ ਨੇ ਜਿਹੜਾ ਫੋਕਸ ਨਿਊਜ਼ ਨੂੰ ਦਸਿਆ ਕਿ ਇਸ ਦੇਸ਼ ਨੇ ਉਸਾਮਾ ਬਿਨ ਲਾਦਿਨ ਨੂੰ ਲੁਕਾਉਣ ਦੇ ਵਿਚ ਇਕ ਦਹਾਕਾ ਬਤਾਇਆ ਤੇ ISI ਰਾਹੀਂ ਇਆਤੁੱਲਾ ਨੂੰ ਜਿਹੜਾ ਫੰਡਿੰਗ ਦਿੱਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕੀ ਉਪ ਰਾਸ਼ਟਰਪਤੀ ਉਦੋਂ ਚਰਚਾ ਦੇ ਵਿਚ ਆ ਗਏ ਜਦੋਂ ਉਨ੍ਹਾਂ ਦੀ ਪਤਨੀ ਊਸ਼ਾ ਵੈਸ ਜਿਹੜੀ ਹੈ ਉਹਨੇ CBS ਨੂੰ ਜਿਹੜਾ ਸੀ ਨਿਊਜ਼ ਨੂੰ ਦਿੱਤੇ ਇਕ ਸਾਂਝੇ ਇੰਟਰਵਿਊ ਦੇ ਵਿਚ ਦਸਿਆ ਕਿ ਉਨ੍ਹਾਂ ਨੂੰ ਧਰਮ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ। ਊਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਇਕ ਅਜਿਹੇ ਹਿੰਦੂ ਪਰਿਵਾਰ ਦੇ ਵਿਚ ਪਲੀ ਵੱਡੀ ਹਾਂ ਹੋਈਆਂ ਜੋ ਬਹੁਤ ਸਥਿਰ ਸੀ ਤੇ ਮੈਨੂੰ ਆਪਣੇ ਲਈ ਕੁਝ ਵੱਖਰਾ ਲੱਭਣ ਦੀ ਉਸ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਹੈ ਜਿਵੇਂ ਉਨ੍ਹਾਂ JD ਵੈਸ ਨੂੰ ਹੋਈ ਹੈ। ਬਾਅਦ ਦੇ ਵਿਚ ਉਨ੍ਹਾਂ ਨੇ ਵੈਸ ਨੂੰ ਕਿਹਾ ਕਿ ਥੈਰਾਪੀ ਤੁਹਾਡੇ ਕੰਮ ਨਹੀਂ ਆਈ, ਚਰਚ ਕੰਮ ਆਉਂਦਾ ਹੈ। ਕੁਝ ਹੀ ਮਿੰਟਾਂ ਦੇ ਵਿਚ ਟਿੱਪਣੀਕਾਰਾਂ ਨੇ ਉਨ੍ਹਾਂ ਦੀਆਂ ਗੱਲਾਂ ਦਾ ਮਤਲਬ ਇਹ ਕੱਢ ਲਿਆ ਕਿ ਮੈਨੂੰ ਧਰਮ ਬਦਲਣ ਦੀ ਲੋੜ ਨਹੀਂ ਸੀ ਕਿਉਂਕਿ ਮੇਰਾ ਬਚਪਨ ਤੁਹਾਡੇ ਜਿੰਨਾ ਉਥਲ ਪੁਥਲ ਵਾਲਾ ਨਹੀਂ ਸੀ ਤੇ ਮੈਂ ਆਪਣੇ ਧਰਮ ਦੇ ਵਿਚ ਪੂਰੀ ਤਰ੍ਹਾਂ ਸਹਿਜ ਹਾਂ, ਧੰਨਵਾਦ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਗੁਰਦੁਆਰਾ ਜਿਹੜਾ ਕਲੈਸ਼ ਚੱਲਿਆ ਪਿਛਲੇ ਦਿਨਾਂ ਦੇ ਵਿਚ ਜਿਹੜੇ ਖ਼ਬਰ ਆਈ ਸੀ ਕੀਤੀ ਸੀ ਸਾਊਥ ਸਿੱਖ ਸੈਂਟਰ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਜਿਹੜਾ ਸਥਿਤ ਸਾਊਥ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜਿਹੜੀ ਹੈ ਉਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਨ੍ਹਾਂ ਨੂੰ ਤਨਖਾਹੀਆਂ ਧਾਰਮਿਕ ਤੌਰ ਦੇ ਉੱਤੇ ਦੋਸ਼ੀ ਕਰਾਰ ਦੇਣ ਦੇ ਫੈਸਲੇ ਦੇ ਉੱਤੇ ਸਵਾਲ ਉਠਾਏ ਨੇ। ਗੁਰਦੁਆਰਾ ਸਾਹਿਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਹੁਕਮਨਾਮੇ ਨੂੰ ਇਕ ਪਾਸੜ ਦਸਿਆ। ਉਨ੍ਹਾਂ ਦਾ ਕਹਿਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਲੋਂ ਜਿਹੜਾ ਉਨ੍ਹਾਂ ਦਾ ਪੱਖ ਪੂਰੀ ਤਰ੍ਹਾਂ ਸੁਣੇ ਬਿਨਾਂ ਹੀ ਇਹ ਜਿਹੜਾ ਵੱਡਾ ਫੈਸਲਾ ਸੁਣਾ ਦਿੱਤਾ ਗਿਆ। ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਕੁਝ ਲੋਕ ਲੰਬੇ ਸਮੇਂ ਤੋਂ ਇਤਰਾਜ਼ ਜਤਾ ਰਹੇ ਨੇ। ਇਹ ਮਸਲਾ ਸਥਾਨਕ ਅਦਾਲਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਵੀ ਚੱਲ ਰਿਹਾ। ਕਮੇਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮੇਂ ਦੇ ਉੱਤੇ ਜਿਹੜਾ ਈਮੇਲ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਰਾਹੀਂ ਆਪਣਾ ਪੱਖ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਸੀ ਪਰ ਕੁਝ ਕਾਰਨਾਂ ਕਰਕੇ ਮੈਂਬਰ ਖੁਦ ਨਿੱਜੀ ਤੌਰ ਦੇ ਉੱਤੇ ਉੱਥੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਗਲਤ ਜਾਣਕਾਰੀ ਫੈਲਾ ਕੇ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ ਤੇ ਜਥੇਦਾਰ ਦਫ਼ਤਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿਚ ਵੀ ਕੀਤੀ ਹੈ ਤੇ ਪਰ ਕੋਈ ਵੀ ਜਵਾਬ ਨਹੀਂ ਮਿਲਿਆ। ਹੁਣ ਕਮੇਟੀ ਇਸ ਹੁਕਮਨਾਮੇ ਤੋਂ ਬਾਅਦ ਅਗਲੀ ਰਣਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ ਤੇ ਜਲਦੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਨਾਲ ਦੁਬਾਰਾ ਸੰਪਰਕ ਕਰੇਗੀ। ਪਿਛਲੇ ਦਿਨੀ ਅਕਾਲੀ ਦਲ ਦੇ ਵਫ਼ਦ ਦੇ ਕੈਨੇਡਾ ਦੌਰੇ ਦੇ ਦੌਰਾਨ ਮੀਡੀਆ ਨੇ ਇਹ ਮੁੱਦਾ ਚੁੱਕਿਆ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਦੇ ਖੇਤਰ ਦਾ ਹੈ। ਇਸ ਦੇ ਲਈ SGPC ਇਸ ਦੇ ਵਿਚ ਜਿਹੜਾ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੀਗਾ ਕਿ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਜਿਹੜੀ ਸਲਾਹ ਦਿੱਤੀ ਸੀ। ਇਹ ਉਦੋਂ ਦੋ ਫੈਸਲੇ ਆਏ ਸੀਗੇ ਜਦੋਂ ਮਹਾਂ ਸਾਹਿਬ ਦਾ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿਚ ਵੀ ਇਕ ਗੁਰੂ ਘਰ ਦਾ ਤੇ ਕੈਨੇਡਾ ਦੇ ਇਕ ਗੁਰੂ ਘਰ ਦਾ ਮਸਲਾ ਸੀਗਾ। ਇਹ ਦੋ ਕਮੇਟੀਆਂ ਦੇ ਉੱਤੇ ਐਕਸ਼ਨ ਵੀ ਲਿਆ ਗਿਆ ਸੀ। ਪਰਮਾਣੂ ਟਿਕਾਣਿਆਂ ਦੀ ਜਾਂਚ ਹੋ ਕੇ ਰਹੇਗੀ। ਇਰਾਨ ਦੀ ਨਾਂ ਨੁੱਕਰ ਵਿਚਾਲੇ IAEA ਮੁਖੀ ਜਿਹੜੇ ਨੇ ਉਹਦਾ ਦੋ ਟੁੱਕ ਜਵਾਬ ਆ ਗਿਆ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਮਾਰੀਓਨੋ ਗਰੋਸੀ ਨੇ ਜਿਹੜਾ ਬੁੱਧਵਾਰ ਨੂੰ ਸਪਸ਼ਟ ਅੱਜ ਕਰ ਦਿੱਤਾ, ਸੰਕੇਤ ਦਿੱਤੇ ਹੈ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਇਰਾਨ ਦੇ ਨਿਊਕਲੀਅਰ ਇਨਰੀਚਮੈਂਟ ਸਾਈਟਸ ਯਾਨੀ ਕਿ ਪਰਮਾਣੂ ਸੰਵਰਧਨ ਕੇਂਦਰਾਂ ਦਾ ਜਿਹੜਾ ਨਿਰਮਾਣ ਨਿਰੀਖਣ ਕਰੇਗੀ। ਇਹ ਨਿਰੀਖਣ ਅਮਰੀਕਾ ਤੇ ਇਰਾਨ ਵਿਚਕਾਰ ਜੰਗ ਨੂੰ ਖਤਮ ਕਰਨ ਦੇ ਲਈ ਹੋਏ ਅੰਤਰਿਮ ਸਮਝੌਤੇ ਦਾ ਇਕ ਅਹਿਮ ਜਿਹੜਾ ਹਿੱਸਾ ਮੰਨਿਆ ਜਾ ਰਿਹੈ। ਜਪਾਨ ਦੇ ਫੁਕੂਸ਼ੀਮਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਗਰੋਸੀ ਨੇ ਕਿਹਾ ਕਿ ਹਾਲਾਂਕਿ ਰਾਜਨੀਤਿਕ ਬਿਆਨਬਾਜ਼ੀ ਹੋ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਨੇ ਤੇ ਉਨ੍ਹਾਂ ਕਿਹਾ ਕਿ ਉਸ ਸਮਝੌਤੇ ਦੇ ਵਿਚ ਸਪਸ਼ਟ ਲਿਖਿਆ ਗਿਆ ਕਿ ਪਰਮਾਣੂ ਗਤੀਵਿਧੀਆਂ ਦੀ ਨਿਗਰਾਨੀ IAEA ਦੇ ਵੱਲੋਂ ਕੀਤੀ ਜਾਏਗੀ ਏਜੰਸੀ ਵੱਲੋਂ। ਗਰੋਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਭਾਵੇਂ ਅੱਜ ਹੋਵੇ ਜਾਂ 10 ਦਿਨਾਂ ਦੇ ਬਾਅਦ ਪਰ ਇਹ ਹੋ ਕੇ ਰਹੇਗੀ। ਇਸ ਜਾਂਚ ਨੂੰ ਲੈ ਕੇ ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਵਾਲੇ ਬਿਆਨ ਸਾਹਮਣੇ ਆ ਰਹੇ ਨੇ। ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਸ ਦੇ ਦਾਅਵੇ ਦੇ ਉਲਟ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਗਾਈ ਹੁਣਾਂ ਨੇ ਕਿਹਾ ਕਿ ਪਿਛਲੇ ਸਾਲ ਅਮਰੀਕੀ ਬੰਬਾਰੀ ਦਾ ਸ਼ਿਕਾਰ ਹੋਏ ਟਿਕਾਣਿਆਂ ਦੀ ਜਾਂਚ ਦੇ ਲਈ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਬੁਲਾਉਣ ਦੀ ਜਿਹੜੀ ਹੈ ਫਿਲਹਾਲ ਕੋਈ ਯੋਜਨਾ ਨਹੀਂ ਹੈ। ਅਸਲ ਦੇ ਵਿਚ ਕਿਉਂ ਇਹ ਜਾਂਚ ਜਿਹੜੀ ਅਹਿਮ ਦੱਸੀ ਜਾ ਰਹੀ ਹੈ, ਮਾਹਰਾਂ ਦੇ ਅਨੁਸਾਰ ਇਹ ਜਾਂਚ ਬੇਹੱਦ ਜ਼ਰੂਰੀ ਹੈ ਕਿਉਂਕਿ ਸਮਝੌਤੇ ਦੇ ਤਹਿਤ ਇਰਾਨ ਦੇ ਉੱਚ ਪੱਧਰੀ ਯੂਰੇਨੀਅਮ ਭੰਡਾਰ ਨੂੰ ਘਟਾਉਣਾ ਲਾਜ਼ਮੀ ਹੈ। ਸਾਲ 2025 ਦੇ ਵਿਚ ਹੋਈ 12 ਦਿਨਾਂ ਦੀ ਜੰਗ ਦੇ ਦੌਰਾਨ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਨਤਾਜ, ਫੋਰਦੋ ਅਤੇ ਇਸਫਾਨ ਵਰਗੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਅਨੁਮਾਨ ਹੈ ਕਿ ਇਰਾਨ ਦੇ ਕੋਲ ਇਸ ਸਮੇਂ 60% ਤੱਕ ਸਵਰਧਿਤ ਜਿਹੜਾ ਇੰਨਾ ਯੂਰੇਨੀਅਮ ਮੌਜੂਦ ਹੈ ਜਿਸ ਦੇ ਨਾਲ ਉਹ 10 ਪਰਮਾਣੂ ਬੰਬ ਬਣਾ ਸਕਦਾ ਹੈ। IAEA ਨੂੰ ਡਰ ਹੈ ਕਿ ਇਰਾਨ ਆਪਣੇ ਯੂਰੇਨੀਅਮ ਭੰਡਾਰ ਨੂੰ ਕਿਸੇ ਗੁਪਤ ਥਾਂ ਦੇ ਉੱਤੇ ਤਬਦੀਲ ਕਰ ਸਕਦਾ ਹੈ। ਇਸ ਦੇ ਲਈ ਪਰਮਾਣੂ ਕੇਂਦਰਾਂ ਤੇ ਉੱਥੇ ਲੱਗੀਆਂ ਜਿਹੜੀਆਂ ਨੇ ਸੈਂਟਰੀਫਿਊਜ਼ ਮਸ਼ੀਨਾਂ ਦੀ ਸਥਿਤੀ ਦੀ ਪੋਜੀਸ਼ਨ ਜਿਹੜੀ ਹੈ ਪੁਸ਼ਟੀ ਕਰਨਾ ਏਜੰਸੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਦੂਸਰੇ ਪਾਸੇ ਜੰਗ ਜਿਹੜੀ ਰੁਕੀ ਹੈ ਤੇ ਹੌਰਮੁਜ਼ ਖੁੱਲਣ ਤੋਂ ਬਾਅਦ ਵੀ ਖਾੜੀ ਓਮਾਨ ਦੇ ਵਿਚ ਜਾਰੀ ਰਹੇਗੀ ਜਲ ਸੈਨਾ ਦੀ ਤੈਨਾਤੀ। ਕੱਚੇ ਤੇਲ ਦੇ ਕਾਰਗੋ ਅਤੇ ਵਪਾਰ ਦੇ ਲਈ ਹੌਰਮੁਜ਼ ਦੀ ਜਲ ਮਾਰਗ ਜਿਹੜੀ ਹੈ ਉਹਦੇ ਖੁੱਲਣ ਦੇ ਬਾਵਜੂਦ ਭਾਰਤੀ ਜਲ ਸੈਨਾ ਖਾੜੀ ਓਮਾਨ ਦੇ ਵਿਚ ਆਪਣੀ ਮੌਜੂਦਗੀ ਜਿਹੜੀ ਹੈ ਬਰਕਰਾਰ ਰੱਖੇਗੀ। ਜਲ ਸੈਨਾ ਨੇ ਜੂਨ 2019 ਤੋਂ ਖਾੜੀ ਓਮਾਨ ਦੇ ਵਿਚ ਇਕ ਨਿਰੰਤਰ ਤੇ ਅਟੁੱਟ ਜਿਹੜਾ ਮੌਜੂਦਗੀ ਬਣਾਈ ਰੱਖੀ ਹੈ ਤੇ ਇਸ ਤੈਨਾਤੀ ਨੂੰ ਆਪਰੇਸ਼ਨ ਸੰਕਲਪ ਕਿਹਾ ਜਾਂਦਾ ਹੈ। ਖਾੜੀ ਓਮਾਨ ਉਹ ਜਲ ਖੇਤਰ ਹੈ ਜੋ ਹੌਰਮੁਜ਼ ਦੇ ਜਲਡਮਰੂ ਮੱਧ ਤੋਂ ਨਿਕਲਣ ਵਾਲੇ ਰਸਤੇ ਦੇ ਉੱਤੇ ਸਥਿਤ ਹੈ। ਜੰਗੀ ਬੇੜਿਆਂ ਸਮੇਤ ਹੋਰ ਸੰਪਤੀਆਂ ਦੀ ਤੈਨਾਤੀ ਜਾਰੀ ਰਹੇਗੀ ਤੇ ਜੇ ਲੋੜ ਪਈ ਤਾਂ ਭਾਰਤ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਜਾਵੇਗੀ। ਦੂਸਰੇ ਪਾਸੇ ਹੁਣ ਇਰਾਨ ਦੇ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ ਸਾਹਿਬ ਤੇ ਅਮਰੀਕੀ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਕਾਂਗਰਸ ਦੇ ਉੱਪਰਲੇ ਸਦਨ ਸੈਨੇਟ ਨੇ ਮੰਗਲਵਾਰ ਕੱਲ ਬੀਤੇ ਚ ਨੂੰ ਪਹਿਲੀ ਵਾਰ ਯੁੱਧ ਸ਼ਕਤੀਆਂ ਦੇ ਸਬੰਧੀ ਮਤੇ ਨੂੰ ਜਿਹੜਾ ਮਨਜ਼ੂਰੀ ਦਿੱਤੀ ਹੈ ਤਾਂ ਜੋ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਿਆ ਜਾ ਸਕੇ। ਅਮਰੀਕੀ ਕਾਨੂੰਨ ਸਾਜ ਰਾਸ਼ਟਰਪਤੀ ਡੋਨਲਡ ਟਰੰਪ ਦੇ ਯੁੱਧ ਨੂੰ ਖਤਮ ਕਰਨ ਦੇ ਯਤਨਾਂ ਦੇ ਉੱਤੇ ਨੇੜਿਓ ਨਜ਼ਰ ਰੱਖ ਰਹੇ ਨੇ। ਯੁੱਧ ਸ਼ੁਰੂ ਕਰਨ ਦਾ ਫੈਸਲਾ ਅਮਰੀਕੀ ਪ੍ਰਸ਼ਾਸਨ ਦੇ ਦੁਆਰਾ ਲਿਆ ਗਿਆ ਸੀ ਪਰ ਹੁਣ ਇਸ ਨੂੰ ਸੰਸਦ ਤੋਂ ਫੰਡਿੰਗ ਦੀ ਜ਼ਰੂਰਤ ਹੈ। ਸੈਨੇਟ ਨੇ ਯੁੱਧ ਨੂੰ ਰੋਕਣ ਦੀ ਆਪਣੀ 10ਵੀਂ ਕੋਸ਼ਿਸ਼ ਕੀਤੀ ਹੈ। ਮਤੇ ਦੇ ਵਿਚ ਪੱਖ ਦੇ ਵਿਚ 50 ਵੋਟਾਂ ਤੇ ਵਿਰੋਧ ਦੇ ਵਿਚ 48 ਵੋਟਾਂ ਪਈਆਂ ਨੇ ਜੋ ਕਿ ਪਿਛਲੀਆਂ ਕੋਸ਼ਿਸ਼ਾਂ ਤੋਂ ਜਿਹੜਾ ਹੈਰਾਨੀਜਨਕ ਮੋੜ ਹੈ। ਇਹ ਜਿਹੜਾ ਮਤਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਇਸ ਨੂੰ ਪੂਰੀ ਕਾਨੂੰਨਾਂ ਦਾ ਜਿਹੜਾ ਦਰਜਾ ਹਾਸਲ ਨਹੀਂ ਹੈ ਪਰ ਇਹ ਯੁੱਧ ਅਤੇ ਇਸ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਨਾਲ ਟਰੰਪ ਦੇ ਸਮਝੌਤੇ ਬਾਰੇ ਪ੍ਰਤੀਨਿਧੀ ਸਭਾ ਤੇ ਸੈਨੇਟ ਦੇ ਵਿਚ ਬਹੁਤ ਸਾਰੇ ਰਿਪਬਲਿਕਨਾਂ ਦੀਆਂ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਸਦਨ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿਚ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਨੇਟ ਦੇ ਡੈਮੋਕਰੇਟਿਕ ਨੇਤਾ ਚੱਕ ਸ਼ੂਮਰ ਹੁਣਾਂ ਨੇ ਸੈਨੇਟ ਦੇ ਵਿਚ ਵੱਡੀ ਗਿਣਤੀ ਚ ਰਿਪਬਲਿਕਨਾਂ ਦੇ ਅਮਰੀਕੀ ਜਨਤਾ ਦੀ ਬਜਾਏ ਵਾਰ ਵਾਰ ਟਰੰਪ ਅਤੇ ਉਨ੍ਹਾਂ ਦੇ ਜੰਗ ਜਾਰੀ ਰੱਖਣ ਦੇ ਫੈਸਲੇ ਦਾ ਪੱਖ ਲਿਆ। ਸ਼ੂਮਰ ਨੇ ਕਿਹਾ ਕਿ ਅਮਰੀਕੀਆਂ ਨੇ ਟਰੰਪ ਦੀ ਇਰਾਨ ਦੇ ਵਿਚ ਇਤਿਹਾਸਕ ਗਲਤੀ ਦੀ ਕੀਮਤ ਚੁਕਾਈ ਹੈ ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਇਤਿਹਾਸ ਦੇ ਵਿਚ ਅਮਰੀਕੀ ਵਿਦੇਸ਼ ਨੀਤੀ ਦੇ ਸਭ ਤੋਂ ਭੈੜੇ ਫੈਸਲਿਆਂ ਦੇ ਵਿਚੋਂ ਇਕ ਦੇ ਵਜੋਂ ਦਰਜ ਰਹੇਗਾ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 4 ਰਿਪਬਲਿਕਨ ਸੈਨੇਟਰਾਂ ਨੇ ਯੁੱਧ ਸ਼ਕਤੀਆਂ ਦੇ ਮਤੇ ਦੇ ਹੱਕ ਦੇ ਵਿਚ ਵੋਟ ਦਿੱਤੀ ਸੀ ਤੇ ਉਨ੍ਹਾਂ ਨੇ ਮੰਗਲਵਾਰ ਨੂੰ ਦੁਬਾਰਾ ਇਸ ਦਾ ਸਮਰਥਨ ਕੀਤਾ। ਇਨ੍ਹਾਂ ਦੇ ਵਿਚ ਅਲਾਸਕਾ ਦੀ ਲੀਜ਼ਾ ਮੁਰਕੋ ਵਸਕੀ, ਮੇਨ ਦੀ ਸੂਜ਼ਨ ਕੋਲਨਿਜ਼, ਕੈਟਕੀ ਦੀ ਜਿਹੜੀ ਹੈ ਰੈਡਪਾਲ ਅਤੇ ਲੁਈਸਿਆਨਾ ਦੀ ਜਿਹੜੀ ਹੈ ਬਿੱਲ ਕੈਸੀਡੀ ਜਿਹੜੀ ਸ਼ਾਮਲ ਨੇ। ਪੈਨਸਲਵੇਨੀਆ ਦੇ ਜਿਹੜੇ ਨੇ ਡੈਮੋਕਰੇਟਿਕ ਸੈਨੇਟਰ ਜੌਨ ਫੈਟਰਮੈਨ ਨੇ ਮਤੇ ਦੇ ਵਿਰੁੱਧ ਜਿਹੜਾ ਵੋਟ ਦਿੱਤੀ ਹੈ। ਇਹ ਵੋਟ ਅਜਿਹੇ ਸਮੇਂ ਆਈ ਹੈ ਜਦੋਂ ਪੈਟਾਗਨ ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ ਜਿਹੜਾ ਮੁੱਖ ਤੌਰ ਦੇ ਉੱਤੇ ਇਰਾਨ ਯੁੱਧ ਤੋਂ ਬਾਅਦ ਗੋਲਾ ਬਾਰੂਦ ਅਤੇ ਹਥਿਆਰਾਂ ਦੇ ਆਪਣੇ ਭੰਡਾਰ ਨੂੰ ਭਰਨ ਦੇ ਲਈ ਕਾਂਗਰਸ ਤੋਂ 80 ਬਿਲੀਅਨ ਅਮਰੀਕਨ ਡਾਲਰ ਦੀ ਮੰਗ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਦੇ ਵਿਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ ਦੇ ਵਿਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਭਾਰਤ ਦੇ ਵਿਰੋਧੀ ਨਫ਼ਰਤ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ ਭਾਰਤੀ ਅਮਰੀਕੀ ਕਾਨੂੰਨ ਸਾਜ਼ਾਂ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਚੋਣਾਂ ਲੜਨ ਅਤੇ ਜਨਤਕ ਜੀਵਨ ਦੇ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਜਿਹੜੀ ਹੈ ਸੁਣੀ ਜਾ ਸਕੇ। ਮੰਗਲਵਾਰ ਕੱਲ ਬੀਤੇ ਚ ਕੈਪੀਟਲ ਹਿੱਲ ਦੇ ਉੱਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਦੁਆਰਾ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਹੁਣਾਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਪੜ੍ਹੇ ਲਿਖੇ ਤੇ ਖੁਸ਼ਹਾਲ ਭਾਈਚਾਰਿਆਂ ਦੇ ਵਿਚੋਂ ਹੋਣ ਦੇ ਬਾਵਜੂਦ ਭਾਰਤੀ ਅਮਰੀਕੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਉਨ੍ਹਾਂ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਰਾਜਨੀਤਿਕ ਪ੍ਰਕਿਰਿਆ ਦੇ ਵਿਚ ਵਧੇਰੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੂ ਵਿਰੋਧੀ, ਭਾਰਤ ਵਿਰੋਧੀ ਤੇ ਦੇਸ਼ੀ ਵਿਰੋਧੀ ਜਿਹੜੇ ਨੇ ਨਫ਼ਰਤ ਵੱਧ ਰਹੀ ਹੈ। ਇਲੀਨੋਇਸ ਦੇ ਜਿਹੜਾ ਇੱਕ ਕਾਨੂੰਨ ਸਾਜ ਕ੍ਰਿਸ਼ਨ ਮੂਰਤੀ ਉਨ੍ਹਾਂ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹੋਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਬੋਲਣਾ ਪਵੇਗਾ, ਅੱਗੇ ਆਉਣਾ ਪਵੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡੀ ਆਵਾਜ਼ ਹਰ ਜਗ੍ਹਾ ਜਿਹੜੀ ਸੁਣੀ ਜਾਵੇ। ਕ੍ਰਿਸ਼ਨਾ ਮੂਰਤੀ ਉਨ੍ਹਾਂ ਨੇ ਭਾਰਤੀ ਅਮਰੀਕੀਆਂ ਨੂੰ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਹੋਣ ਦੀ ਪਰਵਾਹ ਕੀਤੇ

ਕਰਾਂਗੇ ਦੋਸਤੋ ਖਮਨੇਈ ਦੇ ਅੰਤਮ ਸੰਸਕਾਰ ਦੇ ਵਿਚ ਸ਼ਾਮਲ ਹੋਣਗੇ ਪੀਐਮ ਮੋਦੀ ਸਾਹਿਬ ਤੇ ਈਰਾਨ ਦੇ ਰਾਸ਼ਟਰਪਤੀ ਨੇ ਸੱਦਾ ਦਿੱਤਾ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਸਰਵਉੱਚ ਨੇਤਾ ਰਹੇ ਆਯਾਤੁੱਲਾ ਅਲੀ ਖਮਨੇਈ ਦੇ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ। ਡਿਪਲੋਮੈਟ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜੀਆਂ ਰਸਮਾਂ 5 ਤੋਂ 9 ਜੁਲਾਈ ਤੱਕ ਹੋਣਗੀਆਂ ਤੇ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਣ ਦੀ ਪੁਸ਼ਟੀ ਭਾਰਤ ਨੇ ਅਜੇ ਨਹੀਂ ਕੀਤੀ ਹੈ। ਖਮਨੇਈ ਨੇ 3 ਦਹਾਕਿਆਂ ਤੱਕ ਈਰਾਨ ਦੇ ਸ਼ਾਸਨ ਕੀਤਾ ਹੈ। ਉਹ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸੰਯੁਕਤ ਰੂਪ ਦੇ ਨਾਲ ਈਰਾਨ ਦੇ ਉੱਤੇ ਕੀਤੇ ਗਏ ਹਮਲੇ ਦੇ ਵਿਚ ਮਾਰੇ ਗਏ ਸਨ। ਡਿਪਲੋਮੈਟ ਸੂਤਰਾਂ ਨੇ ਦਸਿਆ ਕਿ ਰਾਸ਼ਟਰੀ ਜਿਹੜੇ ਆਪਣੇ ਪਜੇਸ਼ਕੀਅਨ ਨੇ ਪੀਐਮ ਮੋਦੀ ਹੁਣਾਂ ਨੂੰ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ। ਖਮਨੇਈ ਦੇ ਜਿਹੜਾ ਅੰਤਮ ਸੰਸਕਾਰ ਦੇ ਨਾਲ ਜੁੜੇ ਪ੍ਰੋਗਰਾਮ 5, 6 ਤੇ 7 ਜੁਲਾਈ ਨੂੰ ਤਹਿਰਾਨ ਅਤੇ ਕੌਮ ਦੇ ਵਿਚ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਮ ਪ੍ਰੋਗਰਾਮ 9 ਜੁਲਾਈ ਨੂੰ ਮਸ਼ਹਦ ਸ਼ਹਿਰ ਦੇ ਵਿਚ ਹੋਵੇਗਾ। ਅਮਰੀਕਾ ਨੇ ਵੈਨਜ਼ੂਏਲਾ ਦੇ ਤੇਲ ਤੋਂ ਜੰਗ ਦੀ ਕੀਮਤ 28 ਗੁਣਾ ਵਸੂਲ ਲਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੈਨਜ਼ੂਏਲਾ ਦੇ ਵਿਚ ਆਪਣੀ ਜੰਗ ਦੀ ਕੀਮਤ ਦਾ 28 ਗੁਣਾ ਪਹਿਲਾਂ ਹੀ ਜਿਹੜਾ ਵੈਨਜ਼ੂਏਲਾ ਦੇ ਤੇਲ ਦੇ ਰਾਹੀਂ ਵਸੂਲ ਕਰ ਚੁੱਕਿਆ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਤੋਂ ਬਹੁਤ ਪੈਸਾ ਕਮਾ ਰਿਹਾ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਜੰਗ ਨੂੰ ਜਿੱਤਣ ਦੇ ਵਿਚ ਸਿਰਫ 48 ਮਿੰਟ ਲੱਗੇ ਨੇ, ਅਸੀਂ ਉਥੋਂ ਲੱਖਾਂ ਬੈਰਲ ਤੇਲ ਬਾਹਰ ਲੈ ਕੇ ਆਏ ਹਾਂ। ਇਹ ਅੰਕੜਾ ਟਰੰਪ ਦੇ ਪਿਛਲੇ ਦਾਅਵੇ ਤੋਂ ਵੱਖਰਾ ਹੈ, ਜਦੋਂ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਉਸ ਰਕਮ ਦਾ 42 ਗੁਣਾ ਵਸੂਲ ਕਰ ਲਿਆ। ਇਹ ਬਿਆਨ ਅਮਰੀਕਾ ਵੱਲੋਂ ਜਨਵਰੀ ਦੇ ਵਿਚ ਵੈਨਜ਼ੂਏਲਾ ਵਿਰੁੱਧ ਫੌਜੀ ਹਮਲਾ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ। ਫੌਜੀ ਕਾਰਵਾਈ ਦੇ ਕਾਰਨ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਵੈਨਜ਼ੂਏਲਾ ਦੇ ਤੇਲ ਖੇਤਰ ਦੇ ਉੱਤੇ ਅਮਰੀਕੀ ਪ੍ਰਭਾਵ ਦਾ ਜਿਹੜਾ ਮਹੱਤਵਪੂਰਨ ਵਿਸਤਾਰ ਹੋਇਆ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਤੇਲ ਅਤੇ ਗੈਸ ਉਤਪਾਦਨ ਦੀ ਗਣਨਾ ਕਰਦੇ ਸਮੇਂ ਵੈਨਜ਼ੂਏਲਾ ਨੂੰ ਵੀ ਸ਼ਾਮਲ ਜਿਹੜਾ ਕੀਤਾ ਜਾਣਾ ਹੈ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਮੂਲ ਰੂਪ ਦੇ ਵਿਚ ਅਮਰੀਕੀ ਊਰਜਾ ਲੈਂਡਸਕੇਪ ਦਾ ਜਿਹੜਾ ਹਿੱਸਾ ਹੈ। ਅਮਰੀਕਾ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਨੇ ਟਰੰਪ ਪਰਿਵਾਰ ਦੇ ਲਗਜ਼ਰੀ ਰਿਜ਼ਾਰਟ ਨੂੰ ਲੈ ਕੇ ਇੱਥੇ ਯੂਰਪ ਦੇ ਵਿਚ ਜਿਹੜਾ ਬਖੇੜਾ ਖੜਾ ਹੋਇਆ, ਵਿਵਾਦ ਛਿੜਿਆ। ਅਲਬਾਨੀਆ ਦੇ ਵਿਚ ਸੜਕਾਂ ਦੇ ਉੱਤੇ ਉਤਰੇ ਹੈ ਲੋਕ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਚਲੋ ਕੋਸੋਵੋ ਹੋ ਗਿਆ, ਅਲਬਾਨੀਆ ਹੋ ਗਿਆ ਤੇ ਇਨ੍ਹਾਂ ਤੋਂ ਜਿਹੜੀ ਹੈ ਆਜ਼ਾਦੀ ਦਵਾਈ ਇਨ੍ਹਾਂ ਨੂੰ, ਪਰ ਉੱਥੇ ਹੁਣ ਜਿਹੜਾ ਅਲਬਾਨੀ ਲੋਕ ਜਿਹੜੇ ਨੇ ਇਨ੍ਹਾਂ ਚੀਜ਼ਾਂ ਦੇ ਖਿਲਾਫ਼ ਹੋ ਰਹੇ ਨੇ, ਚਾਹੇ ਉੱਥੇ ਇਨ੍ਹਾਂ ਦੇ ਆਰਮੀ ਕੈਂਪ ਅਜੇ ਵੀ ਸਥਾਪਿਤ ਹੈ। ਟਰੰਪ ਦੇ ਜਵਾਈ ਜੈਰਡ ਕੁਸ਼ਨਰ ਤੇ ਉਨ੍ਹਾਂ ਦੀ ਪਤਨੀ ਇਵਾਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਜਿਹੜਾ ਅਲਬਾਨੀਆ ਦੇ ਵਿਚ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਚੌਗਿਰਦਾ ਸੰਗਠਨਾਂ, ਸਥਾਨਕ ਨਾਗਰਿਕਾਂ ਤੇ ਵਿਰੋਧੀ ਸਮੂਹਾਂ ਨੇ ਇਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਵਿਰੋਧੀ ਸਮੂਹ ਨੇ ਇਸ ਖਿਲਾਫ਼ ਮੋਰਚੇ ਖੋਲ੍ਹਣ ਤੇ ਬਾਅਦ ਵਿਰੋਧੀਆਂ ਦਾ ਦੋਸ਼ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦੈ। ਅਲਬਾਨੀਆਈ ਸਰਕਾਰ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿਚ ਜਿਹੜਾ ਉੱਚ ਪੱਧਰੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਦੱਸ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ। ਦੂਜੇ ਪਾਸੇ ਚੌਗਿਰਦਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਆਰਥਿਕ ਲਾਭ ਦੇ ਲਈ ਜੈਵ ਵੰਨ ਸਵੰਨਤਾ ਜਿਹੜੀ ਹੈ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਕੁਝ ਹਫ਼ਤਿਆਂ ਤੋਂ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਦੇ ਵਿਚ ਵਿਖਾਵੇ ਹੋ ਰਹੇ ਨੇ ਤੇ ਵਿਖਾਵਾਕਾਰੀਆਂ ਨੇ ਅਲਬਾਨੀਆ ਵਿਕਾਊ ਨਹੀਂ ਹੈ ਤੇ ਫਲੇਮਿੰਗੋ ਕ੍ਰਾਂਤੀ ਵਰਗੇ ਨਾਅਰਿਆਂ ਦੇ ਨਾਲ ਰੈਲੀਆਂ ਕੱਢੀਆਂ ਨੇ। ਸਥਾਨਕ ਭਾਈਚਾਰਿਆਂ ਤੇ ਚੌਗਿਰਦਾ ਸਮੂਹਾਂ ਦਾ ਕਹਿਣਾ ਹੈ ਕਿ ਵਿਕਾਸ ਯੋਜਨਾਵਾਂ ਦੇ ਵਿਚ ਚੌਗਿਰਦੇ ਦੇ ਸੰਤੁਲਨ ਨੂੰ ਜਿਹੜਾ ਅਣਗੋਲਿਆ ਕੀਤਾ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵੱਲੋਂ ਸਰਕਾਰਾਂ ਵੱਲੋਂ ਇਸ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਨੂੰ ਲੈ ਕੇ ਸਿਆਸੀ ਵਿਵਾਦ ਵੀ ਜਿਹੜਾ ਸਾਹਮਣੇ ਆਇਆ, ਵਿਰੋਧੀ ਪਾਰਟੀਆਂ ਦੇ ਸਰਕਾਰ ਦੇ ਉਤੇ ਨਿਵੇਸ਼ਕਾਂ ਨੂੰ ਵਿਸ਼ੇਸ਼ ਲਾਭ ਪਹੁੰਚਾਉਣ ਦੇ ਦੋਸ਼ ਲਾਏ ਨੇ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਉਤੇ ਸੰਗਠਿਤ ਅਪਰਾਧ ਦੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਨੇ ਪ੍ਰੋਜੈਕਟ ਦੇ ਨਾਲ ਜੁੜੇ ਕੁਝ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੱਡੀ ਬੇਨਿਜਮੀ ਦੇ ਅਧਿਕਾਰਤ ਸਿੱਟੇ ਸਾਹਮਣੇ ਨਹੀਂ ਆਏ। ਪ੍ਰਧਾਨ ਮੰਤਰੀ ਐਂਡੀ ਰਾਮਾ ਹੁਣਾਂ ਨੇ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਅਲਬਾਨੀਆ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ਦੇ ਉਤੇ ਮਜ਼ਬੂਤ ਪਛਾਣ ਦਿਵਾਉਣ ਦੇ ਵਿਚ ਮਦਦ ਕਰੇਗਾ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਨਿਵੇਸ਼ ਨੂੰ ਰੋਕਣ ਦੇ ਪੱਖ ਦੇ ਵਿਚ ਨਹੀਂ ਹੈ ਤੇ ਸਾਰੇ ਲੋੜੀਂਦੇ ਜਿਹੜੇ ਚੌਗਿਰਦਾ ਮਾਪਦੰਡਾਂ ਦੀ
ਪਾਲਣਾ ਯਕੀਨੀ ਬਣਾਈ ਜਾਵੇਗੀ।

0: ਵੈਸੇ ਪੰਜਾਬੀਆਂ ਦਾ ਬਣਦਾ ਹੈ ਹਾਂ ਦਾ ਨਾਰਾ ਮਾਰਨ ਨੂੰ ਇਨ੍ਹਾਂ ਦੇ ਵਿਚ, ਕਿਉਂਕਿ ਡੀ ਐਨ ਆ ਉਨ੍ਹਾਂ ਦਾ ਮਿਲਦਾ ਆਪਣਾ। ਇਹ ਹੋ ਗਿਆ ਜੀ ਇਹ ਮੁਲਕ ਜਿਹੜੇ ਨੇ ਅਲਬਾਨੀਆ। ਰੇਲ ਸੇਵਾਵਾਂ ਹੋਈਆਂ ਠੱਪ ਨੇ ਦੇਸ਼ ਭਰ ਦੇ ਵਿਚ, ਯਾਤਰੀ ਫਸੇ ਆ ਜਰਮਨੀ ਦੇ ਵਿਚ। ਸੰਚਾਰ ਸਿਸਟਮ ਦੇ ਵਿਚ ਖਰਾਬੀ ਕਾਰਨ ਜਰਮਨੀ ਦੇ ਰੇਲਵੇ ਨੈਟਵਰਕ ਨੂੰ ਮੰਗਲਵਾਰ ਦੇਰ ਰਾਤ ਸਾਰੀਆਂ ਰੇਲ ਗੱਡੀਆਂ ਰੋਕਣੀਆਂ ਪੈ ਗਈਆਂ, ਜਿਹਦੇ ਨਾਲ ਦੇਸ਼ ਭਰ ਦੇ ਵਿਚ ਯਾਤਰੀ ਫਸ ਗਏ ਤੇ ਸਟੇਸ਼ਨਾਂ ਦੇ ਉਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ। ਯਾਤਰੀ ਪੁੱਛਗਿੱਛ ਕਾਊਂਟਰਾਂ ਦੇ ਉਤੇ ਲੰਬੀਆਂ ਕਤਾਰਾਂ ਦੇ ਵਿਚ ਪਤਾ ਲੱਗਿਆ ਕਿ ਖੜੇ ਰਹੇ ਤੇ ਆਪਣੀਆਂ ਮੰਜ਼ਿਲਾਂ ਤੱਕ ਕਿਵੇਂ ਪਹੁੰਚਣ। ਦੇਸ਼ ਦੇ ਮੁੱਖ ਰੇਲਵੇ ਆਪਰੇਟਰ ਡੌਸ਼ ਬਾਨ ਹੁਣਾਂ ਨੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਆਊਟੇਜ ਦੀ ਜਿਹੜੀ ਸੀ ਰਿਪੋਰਟ ਕਰਨ ਤੋਂ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੱਲ ਹੋ ਗਿਆ ਤੇ ਸੇਵਾਵਾਂ ਨੂੰ ਜਿਹੜਾ ਪੜਾਵਰ ਢੰਗ ਦੇ ਨਾਲ ਬਹਾਲ ਕੀਤਾ ਜਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਸਿੰਗਾਪੁਰ ਸਰਕਾਰ ਤਨਖਾਹ ਤੋਂ ਵਾਂਝੇ ਭਾਰਤ ਬੰਗਲਾਦੇਸ਼ ਦੇ ਜਿਹੜੇ ਲੋਕ ਨੇ ਕਰਿੰਦੇ ਐ, 400 ਮਜ਼ਦੂਰਾਂ ਨੂੰ ਦੇਵੇਗੀ ਆਰਥਿਕ ਮਦਦ। ਸਿੰਗਾਪੁਰ ਸਰਕਾਰ ਉਨ੍ਹਾਂ ਲਗਭਗ 400 ਪ੍ਰਵਾਸੀ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਦੇਵੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਪਿਛਲੇ 3-4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ। ਇਨ੍ਹਾਂ ਦੇ ਵਿਚੋਂ ਬਹੁਤੇ ਮਜ਼ਦੂਰ ਭਾਰਤ ਤੇ ਬੰਗਲਾਦੇਸ਼ ਦੇ ਨਾਲ ਸਬੰਧਤ ਨੇ। ਸਰਕਾਰ ਨੇ ਬੁੱਧਵਾਰ ਨੂੰ ਇਸਦਾ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਮਜ਼ਦੂਰ ਨੂੰ ਨਗਦ ਅਤੇ ਕੁਪਨ ਦੇ ਰੂਪ ਦੇ ਵਿਚ $200 ਦੀ ਸਹਾਇਤਾ ਦਿੱਤੀ ਜਾਏਗੀ। ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਤੇ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ ਐਨ ਜੀ ਚੀ ਮੇਗਨ ਹੁਣਾਂ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਗੈਰ ਸਰਕਾਰੀ ਸੰਸਥਾ ਮਾਈਗ੍ਰੇਟ ਵਰਕਰਜ਼ ਸੈਂਟਰ ਮਿਲ ਕੇ ਹਰੇਕ ਮਜ਼ਦੂਰ ਨੂੰ $100 ਨਗਦ ਅਤੇ $100 ਦੇ ਸੁਪਰ ਮਾਰਕੀਟ ਜਿਹੜੇ ਕੁਪਨ ਜਿਹੜੇ ਨੇ ਪ੍ਰਦਾਨ ਕਰਨਗੇ ਤੇ ਲਗਭਗ 40 ਮਾਲਕਾਂ ਦੇ ਕੋਲ ਨਿਰਮਾਣ ਖੇਤਰ ਹੈ ਇਹਦੇ ਵਿਚ, ਜਿਨ੍ਹਾਂ ਨੇ ਵਿਚੋਂ ਉਪਲਬਧ 150 ਰੋਜ਼ਗਾਰ ਦੇ ਮੌਕਿਆਂ ਦੀ ਵੀ ਪਛਾਣ ਕੀਤੀ ਗਈ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ ਤੇ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੀ ਇਕ ਗੱਲ ਕਰਦੇ ਆ। ਸੁਖਵੰਤ ਹੁੰਦਲ ਜੀ ਦੀ ਰਿਪੋਰਟ ਹੈ ਤੇ ਉਹਦੀ ਬਾਤ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ। ਬੁੱਧੀਮਾਨ ਪਰਿੰਦਾ ਕਾਮਨ ਰੇਵਨ ਦੀ ਅੱਜ ਪੰਜਾਬੀ ਟ੍ਰਿਬਿਊਨ ਦੇ ਵਿਚ ਮੇਰੇ ਦੁਆਰਾ ਲਿਖਿਆ ਗਿਆ ਜਿਹੜਾ ਆਰਟੀਕਲ ਹੈ ਉਹ ਛਪਿਆ ਤੇ ਉਹਦੀ ਸਾਂਝ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਸ ਤੋਂ ਪਹਿਲਾਂ ਸੁਖਵੰਤ ਹੁੰਦਲ ਹੁਣਾਂ ਦੀ ਕਲਮ ਦੇ ਵਿਚੋਂ ਕੈਨੇਡਾ ਤੋਂ ਇਹ ਸਾਂਝ ਪਾਉਂਦੇ ਆ, ਅਮਰੀਕਾ ਤੇ ਕੈਨੇਡਾ ਦੇ ਜੋ ਰਿਸ਼ਤੇ ਨਾਤੇ ਨੇ ਉਹ ਕਿੱਥੇ ਤੱਕ ਵਿਗੜ ਸਕਦੇ ਆ ਜਾਂ ਕਿੱਥੇ ਤੱਕ ਜਾ ਰਹੇ ਨੇ। ਕਿਤੇ ਨਾ ਕਿਤੇ ਹਥਿਆਉਣ ਦੀ ਗੱਲਬਾਤ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਉੱਤੇ ਕਰ ਰਿਹਾ। ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਜਿਹੜਾ ਪੂੰਜੀ ਨਿਵੇਸ਼ ਹੈ ਉਹਦੇ ਬਾਰੇ ਬਾਬਤ ਗੱਲਬਾਤ ਹੈ। ਸੁਖਵੰਤ ਹੁੰਦਲ ਜੀ ਲਿਖਦੇ ਆ, ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਇਹਦੇ ਨੇ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨ ਕੀਵੈਲ। ਅਨੁਵਾਦ ਪੰਜਾਬੀ ਦੇ ਵਿਚ ਸਾਰੀ ਜਿਹੜੀ ਰਿਪੋਰਟ ਦਾ ਸੁਖਵੰਤ ਹੁੰਦਲ ਜੀ ਦਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਅਸਲ ਦੇ ਵਿਚ ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬਰੀਚ ਮੀਡੀਆ ਦੇ ਉੱਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਪੇਸ਼ ਹੈ। ਕਿਰਪਾ ਕਰਕੇ ਨੋਟ ਕਰੋ ਕਿ ਪੰਜਾਬੀ ਅਨੁਵਾਦ ਦੇ ਵਿਚ ਇਸਦੇ ਸਿਰਲੇਖ ਦੇ ਵਿਚ ਥੋੜੀ ਜਿਹੀ ਤਬਦੀਲੀ ਹੋ ਸਕਦੀ ਹੈ ਪਰ ਕਬੂਲ ਕਰਨਾ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਦੀ ਰੱਖਿਆ ਦੇ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਨੇ ਤੇ ਦੇਸ਼ ਦੇ ਕ੍ਰਿਟੀਕਲ ਮਿਨਰਲ ਜਿਹੜੇ ਨੇ ਮਹੱਤਵਪੂਰਨ ਖਣਿਜ ਜਿਹੜੇ ਆ ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਦੇ ਲਈ ਸੰਭਵ ਤੌਰ ਦੇ ਉੱਤੇ ਅਜਿਹੇ ਕਦਮ ਚੁੱਕ ਰਿਹਾ ਜਿਨ੍ਹਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਤੇ ਕੈਨੇਡਾ ਅਤੇ ਫਸਟ ਨੇਸ਼ਨ ਦੇ ਇਲਾਕਿਆਂ ਜਿਨ੍ਹਾਂ ਦੇ ਵਿਚੋਂ ਖਣਿਜ ਕੱਢੇ ਜਾਂਦੇ ਨੇ ਉਨ੍ਹਾਂ ਨੂੰ ਅਮਰੀਕੀ ਖਣਨ ਖੇਤਰ ਜਿਹੜਾ ਮਾਈਨਿੰਗ ਟੈਰੇਟਰੀ ਜਿਹੜੀ ਹੈ ਉਹਦੇ ਵਿਚ ਤਬਦੀਲ ਕਰ ਰਿਹਾ, ਜਿਵੇਂ ਕਿ ਆਪਣੇ ਆਦਿਵਾਸੀ ਲੋਕ ਨੇ ਜਾਂ ਬਸ ਆਪਣੇ ਪਿਛਲੇ ਦਿਨਾਂ ਦੇ ਵਿਚ ਆਪਾਂ ਜ਼ਿਕਰ ਕੀਤਾ ਸੀ ਜਿਹੜਾ ਸਤਨਾਮ ਉਨ੍ਹਾਂ ਦੀ ਕਲਮ ਦੇ ਵਿਚੋਂ ਨਾਵਲ ਦਾ ਉਹਦੇ ਹਾਲਾਤ ਨੇ ਉੱਥੇ ਵੀ ਜਿਹੜੇ ਨੇ ਆਦਿਵਾਸੀ ਅਤੇ ਇਧਰ ਰੈੱਡ ਇੰਡੀਅਨ ਨੇ। ਕੈਨੇਡਾ ਦੀ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਦੇ ਨਾਲ ਮਨਜ਼ੂਰੀ ਦੇਣ ਦੇ ਵਿਚ ਮਦਦ ਕਰ ਰਹੀ ਹੈ। ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ ਕੈਨੇਡਾ ਆਪਣੇ ਦੂਰ ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ ਮਹੱਤਵਪੂਰਨ ਖਣਿਜਾਂ ਦੀ ਖੁਦਾਈ ਨੂੰ ਤੇਜ਼ ਕਰਨ ਦੇ ਵਿਚ ਲੱਗਿਆ ਹੋਇਆ। ਇਨ੍ਹਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ ਕਲੀਨ ਐਨਰਜੀ ਦੇ ਵੱਲ ਤਬਦੀਲੀ ਦੇ ਲਈ ਤੇ ਫਿਰ ਅਮਰੀਕਾ ਦੇ ਵੱਲੋਂ ਆਪਣੇ ਵਿਚ ਮਿਲਾ ਲੈਣਾ ਇਹਨੂੰ ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਨਿਕਲ ਇਹਦੇ ਵਿੱਚ ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ ਅਤੇ ਰੇਅਰ ਅਰਥ ਐਲੀਮੈਂਟ ਸਿਰਫ ਬੈਟਰੀਆਂ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ, ਵਿੰਡ ਟਰਬਾਈਨਸ ਜਿਹੜੀਆਂ ਲੱਗਦੀਆਂ ਨੇ, ਜਿਨ੍ਹਾਂ ਦਾ ਕਚਰਾ 20 ਤੋਂ 25 ਮਿਲੀਅਨ ਟਨ ਜਿਹੜਾ ਤੁਰਿਆ ਫਿਰਦਾ ਦੁਨੀਆਂ 'ਤੇ, ਅਤੇ ਉਹ ਲਾ ਰਹੇ ਨੇ ਵੱਡੇ ਪੱਧਰ ਦੇ ਉੱਤੇ। ਇੱਥੇ ਸਾਡੇ ਵੀ ਤੇ ਉਹ ਸਿਰਦਰਦੀ ਬਣੀ ਹੋਈ ਹੈ ਵੀ ਇਹਨੂੰ ਡਿਸਟਰੋਏ ਕਿੱਥੇ ਕਰਨਾ ਮੁੜ ਕੇ। ਉਹਦੇ ਲਈ ਜਿਹੜਾ ਵਿੰਡ ਟਰਬਾਈਨਸ ਜਿਹੜੀਆਂ ਲਾਈਆਂ ਜਾ ਰਹੀਆਂ ਲਈ ਹੀ ਕੱਚਾ ਮਾਲ ਜਿਹੜਾ ਇਨਪੁੱਟ ਨਹੀਂ ਹਨ, ਸਗੋਂ ਇਹਨਾਂ ਦੀ ਲੋੜ ਲੜਾਕੂ ਜਹਾਜ਼ਾਂ, ਫਾਈਟਰ ਜੈਟਸ, ਡਰੋਨਾਂ, ਮਿਜ਼ਾਈਲਾਂ, ਰਡਾਰਾਂ ਸਿਸਟਮਾਂ ਦੇ ਵਿੱਚ, ਪਣਡੁੱਬੀਆਂ ਦੇ ਵਿੱਚ, ਬਖਤਰਬੰਦ ਸਾਜ ਸਮਾਨ ਜਿਹੜੇ ਨੇ ਉਹਨਾਂ ਦੇ ਵਿੱਚ ਤੇ ਗੋਲਾ ਬਰੂਦ ਦੇ ਬਣਾਉਣ ਦੇ ਲਈ ਵੀ ਹੁੰਦੀ ਹੈ। ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਦੇ ਲਈ ਕੱਚੇ ਮਾਲ ਜਿਹੜਾ ਹੈ ਉਹਦਾ ਜਿਹੜਾ ਇਨਪੁੱਟ ਦਾ ਭਰੋਸੇਯੋਗ ਸਪਲਾਈ ਰਿਹਾ ਹੈ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਦੇ ਲਈ ਯੂਰੇਨੀਅਮ, ਉਸਦੇ ਜੰਗੀ ਜਹਾਜ਼ਾਂ ਦੀਆਂ ਬਖਤਰਬੰਦ ਪਲੇਟਾਂ, ਆਰਮਰ ਪਲੇਟਸ ਲਈ ਨਿਕਲ ਅਤੇ ਉਸਦੇ ਜੰਗੀ ਜਹਾਜ਼ਾਂ ਦੇ ਲਈ ਐਲੂਮੀਨੀਅਮ ਜਿਹੜਾ ਆਉਂਦਾ ਰਿਹਾ ਹੈ। ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਵਿੱਚ ਹੈ? ਇਹ ਬਹੁਤ ਵੱਡਾ ਸਵਾਲ ਹੈ। ਬੈਟਰੀਆਂ ਜਾਂ ਬੰਬ ਕੀ ਨੇ? ਇਨ੍ਹਾਂ ਖਣਿਜਾਂ ਨੂੰ ਹਾਸਲ ਕਰਨ ਦੇ ਲਈ ਇਤਿਹਾਸਕ ਤੌਰ ਦੇ ਉੱਤੇ ਅਮਰੀਕਾ ਕੈਨੇਡੀਅਨ ਖਣਨ ਜਿਹੜਾ ਮਾਈਨਿੰਗ ਹੈ ਕੰਪਨੀਆਂ ਨੂੰ ਸਟੇਟ ਬੈਕਡ ਜਿਹੜਾ ਭਾਵ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਤੇ ਸਬਸਿਡੀਆਂ ਜਿਹੜੀਆਂ ਦਿੰਦਾ ਰਿਹਾ। ਪਰ ਅਮਰੀਕਾ ਦੀ ਚੀਨ ਦੇ ਨਾਲ ਠੰਡੀ ਜੰਗ ਦੀ ਵੱਧਦੀ ਜਿਹੜੀ ਹੈ ਤੀਬਰਤਾ ਦੇ ਨਾਲ ਪੈਟਾਗਨ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਟਰ ਜੋ ਹੈ ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੂੰ ਕ੍ਰਿਟੀਕਲ ਮਿਨਰਲ ਮਹੱਤਵਪੂਰਨ ਖਣਿਜ ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ ਜਿਹੜੀਆਂ ਨੇ ਕੰਪਨੀਆਂ ਦੇ ਵਿੱਚ 10 ਲੱਖਾਂ ਮਿਲੀਅਨਸ ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਸਮੇਂ ਕੈਨੇਡਾ ਦੇ ਵਿੱਚ ਇਸ ਖ਼ਬਰ ਦੇ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ ਅਖ਼ਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹ ਖਣਿਜ ਪਦਾਰਥ ਇਲੈਕਟ੍ਰਾਨਿਕ ਵਾਹਨਾਂ ਦੇ ਵਿੱਚ ਬੈਟਰੀ ਪਲਾਂਟਾਂ ਦੇ ਨਾਲ ਉਸਰੇ ਕਲੀਨ ਟੈਕ ਰੈਵੋਲੂਸ਼ਨ, ਸਾਫ਼ ਤਕਨੀਕੀ ਇਨਕਲਾਬ ਜਿਹੜਾ ਹਰੀ ਐਨਰਜੀ ਦੀ ਗੱਲ ਆਉਂਦੀ ਹੈ ਉਹਨੂੰ ਊਰਜਾ ਦੇਣਗੇ। 8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਦੇ ਵਜੋਂ ਅਸੀਂ ਕ੍ਰਿਟੀਕਲ ਮਿਨਰਲ ਸੈਕਟਰ ਜਿਹੜਾ ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਦੇ ਵਿੱਚ ਜਿਹੜਾ ਨੇ ਉਹਦੇ ਨਵੇਂ ਰੁਝਾਨ ਦੇ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਦੇ ਵਿੱਚ ਪੈਟਾਗਨ ਤੋਂ ਆ ਰਹੀ ਹੈ ਜੋ ਧਰਤੀ ਦੇ ਉੱਤੇ ਸਭ ਤੋਂ ਵੱਧ ਗ੍ਰੀਨ ਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਜਿਹੜੀ ਹੈ ਉਹਦੀ ਪ੍ਰਬੰਧਕ ਹੈ। 2024 ਤੇ 2025 ਦੇ ਸਿਰਫ 2 ਸਾਲਾਂ ਦੇ ਵਿੱਚ ਪੈਟਾਗਨ ਨੇ ਕੈਨੇਡਾ ਦੇ ਵਿੱਚ ਖਣਨ ਜਿਹੜਾ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਫਾਰਚੂਨ ਮਿਨਰਲਸ, ਲੋਮੀਕੋ ਮੈਟਲਸ, ਫਾਇਰਵੀਡ ਮੈਟਲਸ, ਨੌਰਥ ਕਲਿਫ ਰਿਸੋਰਸਿਜ, ਨੈਨੋ ਵਨ ਮਟੀਰੀਅਲਸ ਤੇ ਇਲੈਕਟ੍ਰੋਨਿਕ ਜਿਹੜੀਆਂ ਬੈਟਰੀ ਮਟੀਰੀਅਲਸ ਦੇ ਵਿੱਚ 7 ਕਰੋੜ 80 ਲੱਖ ਜਾਣੀ ਕਿ 78 ਮਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਹਿਯੋਗ ਦੇ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ ਨੂੰ ਜਿਹੜਾ ਅਮਰੀਕਾ ਫੌਜੀ ਲੋੜਾਂ ਦੇ ਅਨੁਸਾਰ ਢਾਲ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੇ ਦੌਰਾਨ ਵੀ ਫਿਰ 2025 ਦੇ ਵਿੱਚ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੇ ਅਲਾਸਕਾ ਦੇ ਤਾਂਬੇ, ਕੋਬਾਲਟ, ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਜਿਹੜੀ ਵੈਂਕੂਵਰ ਆਧਾਰਿਤ ਖਣਨ ਕੰਪਨੀ ਹੈ ਟ੍ਰਾਈਲੋਜੀ ਮੈਟਲਜ਼ ਦੇ ਵਿੱਚ 10% ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਦੇ ਲਈ 3 ਕਰੋੜ 56 ਲੱਖ ਜਾਣੀ ਕਿ 35.6 ਮਿਲੀਅਨ ਡਾਲਰ ਜਿਹੜੇ ਨੇ ਅਮਰੀਕੀ ਡਾਲਰ ਖਰਚੇ ਹੈ। ਇਸ ਦੇ ਨਾਲ ਭਵਿੱਖ ਦੇ ਵਿੱਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇੱਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ ਜਿਹੜਾ ਇਹਦੇ ਵਿੱਚ ਡਿਪਾਰਟਮੈਂਟ ਆਫ ਐਨਰਜੀ ਹੈ ਉਹਨੇ ਵੀ ਵੈਂਕੂਵਰ ਆਧਾਰਿਤ ਕੰਪਨੀ ਲੀਥੀਅਮ ਅਮਰੀਕਾਜ਼ ਦੇ ਵਿੱਚ ਜਿਹੜਾ 5% ਦੀ ਹਿੱਸੇਦਾਰੀ ਖਰੀਦੀ ਹੈ। ਇਹ ਕੰਪਨੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲੀਥੀਅਮ ਖਾਣਾ ਦੇ ਵਿੱਚੋਂ ਇੱਕ ਨੂੰ ਵਿਕਸਿਤ ਕਰ ਰਹੀ ਹੈ। ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਦੇ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ ਵਿੱਚ ਹਿੱਸੇਦਾਰੀ ਸ਼ੇਅਰ ਹੋਲਡਰ ਹੋਣਾ ਸ਼ਾਇਦ ਇੱਕ ਅਜਿਹਾ ਪ੍ਰਬੰਧ ਹੈ ਜਿਸ ਦੀ ਪਹਿਲਾਂ ਕੋਈ ਵੀ ਮਿਸਾਲ ਨਹੀਂ ਮਿਲਦੀ ਹੈ। ਇਹ ਕੰਟਰੋਲਿੰਗ ਸ਼ੇਅਰ ਨਹੀਂ ਨੇ ਪਰ ਐਂਟੀ ਟ੍ਰਾਂਸਟ ਖੇਤਰ ਦੇ ਨਾਲ ਸੰਬੰਧਿਤ ਵਕੀਲ ਜਿਹੜੇ ਨੇ ਸੈਂਡੀ ਵਾਕਰ ਉਨ੍ਹਾਂ ਨੇ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਇੱਕ ਵਾਰ ਜਦੋਂ ਇਹ ਖਾਣਾ ਜਿਹੜੀਆਂ ਨੇ ਕੰਮ ਕਰਨ ਲੱਗ ਜਾਣਗੀਆਂ ਤਾਂ ਅਮਰੀਕਾ ਦੀ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਸਕਦੀ ਹੈ ਕਿ ਖਣਿਜ ਸਿਰਫ ਅਮਰੀਕਾ ਨੂੰ ਹੀ ਜਾਣ ਕਿਤੇ ਹੋਰ ਪਾਸੇ ਨਾ। ਕੈਨੇਡਾ ਦੇ ਕੋਲ ਅਜਿਹੀਆਂ ਨੀਤੀਆਂ ਨੇ ਜੋ ਉਸਨੂੰ ਵਿਦੇਸ਼ੀ ਸਰਕਾਰਾਂ ਦੇ ਕੈਨੇਡਾ ਦੇ ਘਰੇਲੂ ਨਿਵੇਸ਼ਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਨੇ, ਖਾਸ ਕਰਕੇ ਜੇ ਇਹ ਨਿਵੇਸ਼ ਜਿਹੜਾ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦੇ ਨੇ। ਹੁਣ ਤਾਂ 2022 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਚੀਨ ਦੀਆਂ 3 ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਦੇ ਵਿੱਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਜਿਹੜਾ ਸੀ ਹੁਕਮ ਵੀ ਦਿੱਤਾ ਸੀ। ਅਮਰੀਕਾ ਦੀ ਸਰਕਾਰ ਸਟੇਟ ਜਿਹੜੀ ਹੈ ਵੱਲੋਂ ਟ੍ਰਾਈਲੋਜੀ ਮੈਟਲਜ਼ ਜਾਂ ਲਿਥੀਅਮ ਅਮਰੀਕਾਜ਼ ਦੇ ਵਿੱਚ ਕੀਤੇ ਨਿਵੇਸ਼ਾਂ ਦੇ ਖਿਲਾਫ਼ ਅਜਿਹਾ ਕੋਈ ਹੁਕਮ ਨਹੀਂ ਦੇ ਦਿੱਤਾ ਗਿਆ। ਦੂਸਰੇ ਪਾਸੇ ਜਲਵਾਯੂ ਦੇ ਨਾਂ ਦੇ ਉੱਤੇ ਧੋਖਾ ਕੀਤਾ ਜਾ ਰਿਹਾ ਵੀ ਆਮ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਤਾਂ ਕਹਿ ਦਿੰਦੇ ਪ੍ਰਦੂਸ਼ਣ ਫੈਲਾਉਂਦੇ ਆ ਪਰ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਪ੍ਰਦੂਸ਼ਣ ਫੈਲ ਰਿਹਾ ਜਾਂ ਹਜ਼ਾਰਾਂ ਕਰੋੜਾਂ ਏਕੜ ਜਿਹੜੇ ਜੰਗਲ ਨੇ ਰੇਨ ਫੋਰੈਸਟ ਹੈ ਉਹਨੂੰ ਜਿਹੜਾ ਤਬਾਹ ਕੀਤਾ ਜਾਂਦਾ ਹੈ ਉਹਦਾ ਜ਼ਿਕਰ ਕਦੇ ਨਹੀਂ ਆਉਂਦਾ। ਪਿਛਲੀ ਵਾਰੀ ਇੱਕ ਵਾਰੀ ਮੈਂ ਕੀਤੇ ਸੀ ਆਪਣੀ ਦੀ ਕੌਨਸਪਰੈਸੀ ਦੀ ਗੱਲ ਗ੍ਰੀਨ ਹਾਊਸਾਂ ਦੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮੀਟ ਦੀ ਗੱਲ ਉਹਦੇ ਨਾਲ ਕਿੰਨਾ ਜਿਹੜਾ ਤਬਾਹੀ ਮਚੀ ਹੈ ਦੁਨੀਆਂ ਦੇ ਉੱਤੇ ਅਤੇ ਹੁਣ ਜਿਹੜਾ ਵੈਜੀਟੇਰੀਅਨ ਫੂਡ ਦੇ ਵੱਲ ਨੂੰ ਪ੍ਰਮੋਟ ਕਰ ਰਹੇ ਨੇ ਸਾਰੀ ਦੁਨੀਆਂ ਦੇ ਵਿੱਚ ਅਤੇ ਇਸੇ ਤਰ੍ਹਾਂ ਜਿਹੜੇ ਖਨਨ ਪਦਾਰਥ ਜਿਹੜੇ ਨੇ ਉਹ ਕੱਢਣ ਦੇ ਲਈ ਕਿੰਨਾ ਪ੍ਰਦੂਸ਼ਣ ਕੀਤਾ ਜਾਂਦਾ ਹੈ। ਲਗਭਗ ਉਹਨਾਂ ਸਾਰੇ ਖਨਨ ਪ੍ਰੋਜੈਕਟਾਂ ਨੂੰ ਜਿਨ੍ਹਾਂ ਦੇ ਵਿੱਚ ਪੈਟਾਗਨ ਨੇ ਪੂੰਜੀ ਲਾਈ ਹੈ ਜਲਵਾਯੂ ਦੇ ਹੱਲਾਂ ਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਹੱਲ ਦੱਸੇ ਹੈ। ਕਿਊਬਿਕ ਦੇ ਵਿੱਚ ਲੋਮਿਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੁਤਰੇ ਗ੍ਰੇ ਫਾਈਟ ਖਾਨ ਨੂੰ ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ ਜਿਹੜਾ ਇਕੋ ਸਿਸਟਮ ਦੇ ਹਿੱਸੇ ਦੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਟਾਗਨ ਤੋਂ 84.4 ਮਿਲੀਅਨ ਅਮਰੀਕਨ ਡਾਲਰ ਦੀ ਗ੍ਰਾਂਟ ਦਿੱਤੀ ਹੈ ਜਿਸ ਦੇ ਵਿੱਚ ਨੈਚੁਰਲ ਰਿਸੋਰਸਿਜ ਕੈਨੇਡਾ ਨੇ 49.4 ਮਿਲੀਅਨ ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਜਿਹੜਾ ਕਰ ਦਿੱਤਾ। ਪਰ ਇਹ ਖੁੱਲੀ ਖਾਣ ਜਿਹੜੀ ਹੈ ਫੌਜੀ ਸਨਅਤ ਦੇ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮੱਗਰੀ ਜਿਹੜੀ ਹੈ ਗ੍ਰੇ ਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਜਿਹੜਾ ਮੱਦੇਨਜ਼ਰ ਕਿ ਅਮਰੀਕਾ ਨੇ 1950 ਤੋਂ ਬਾਅਦ ਆਪ ਗ੍ਰੇ ਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ ਦੇ ਉੱਤੇ ਚੀਨੀ ਸਪਲਾਈ ਦੇ ਉੱਤੇ ਨਿਰਭਰ ਰਿਹਾ। ਜੰਗੀ ਵਿਭਾਗ ਜਿਹੜਾ ਡਿਪਾਰਟਮੈਂਟ ਆਫ ਵਾਰ ਹੈ ਉਹਦਾ ਇਹ ਨਿਵੇਸ਼ ਬਹੁਤ ਰਣਨੀਤਿਕ ਹੈ। ਗ੍ਰੇ ਫਾਈਟ ਸਮੇਤ ਜਿਹੜਾ ਇਨ੍ਹਾਂ ਪ੍ਰੋਜੈਕਟਾਂ ਦੇ ਰਾਹੀਂ ਜਿਹੜਾ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ ਦੋਹਰੀ ਵਰਤੋਂ ਵਾਲੇ ਨੇ ਭਾਵੇਂ ਸਿਵਿਲੀਅਨ ਅਤੇ ਫੌਜੀ ਕੰਮਾਂ ਦੇ ਲਈ ਵਰਤੇ ਜਾ ਸਕਦੇ ਨੇ ਪਰ ਕੈਨੇਡਾ ਦੇ ਵਾਤਾਵਰਨ ਮੁਲਾਂਕਣ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਅਮਲ ਦੇ ਵਿੱਚ ਜਿਹੜਾ ਇਹ ਨਹੀਂ ਪੁੱਛਦੇ ਕਿ ਖਾਣਾ ਦੇ ਵਿੱਚੋਂ ਨਿਕਲਣ ਤੋਂ ਬਾਅਦ ਇਹ ਅਖੀਰ ਦੇ ਵਿੱਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ। ਇਹ ਮਾਇਨੇ ਰੱਖਦਾ ਹੈ ਕਿ ਕ੍ਰਿਟੀਕਲ ਮਿਨਰਲ ਜਿਹੜੇ ਨੇ ਉਨ੍ਹਾਂ ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਰੀਜਾਂ ਨੂੰ ਕਈ ਅਧਿਕਾਰਤ ਖੇਤਰਾਂ ਦੇ ਵਿੱਚ ਮਿਲਾਇਆ ਜਾਂਦਾ ਹੈ, ਵੇਚਿਆ ਜਾਂਦਾ ਹੈ, ਖਰੀਦਿਆ ਜਾਂਦਾ ਹੈ, ਪ੍ਰੋਸੈਸ ਕੀਤਾ ਜਾਂਦਾ ਹੈ ਤੇ ਬਦਲਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਦੀ ਅੰਤਮ ਵਰਤੋਂ ਦੀ ਸੂਹ ਲਾਉਣਾ ਜਿਹੜਾ ਟਰੇਸ ਕਰਨਾ ਉਸਨੂੰ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਉਦੋਂ ਇੱਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਨ੍ਹਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਦੇ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਦਲੀਲ ਦੇ ਅਧੀਨ ਵਾਤਾਵਰਨ ਮੁਲਾਂਕਣਾਂ ਇਨਵਾਇਰਮੈਂਟਲ ਅਸੈਸਮੈਂਟਾਂ ਅਤੇ ਮੂਲ ਨਿਵਾਸੀਆਂ ਦੇ ਨਾਲ ਸਲਾਹ ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਜਿਹੜਾ ਕਾਰਵਾਈ ਕਰਨ ਦੇ ਰਾਹ ਦੇ ਵਿੱਚ ਬੇਲੋੜੀਆਂ ਰੁਕਾਵਟਾਂ ਦੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੋਣ ਮੁਹਿੰਮ ਦੇ ਦੌਰਾਨ ਕਾਰਨੀ ਦੇ ਵੱਲੋਂ ਮਾਰਕ ਕਾਰਨੀ ਵੱਲੋਂ ਬਿਲਡ ਬੇਬੀ ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ ਦੇ ਕੀਤੇ ਵਾਅਦਿਆਂ ਦਾ ਨਤੀਜਾ ਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਦੇ ਵਿੱਚ ਨਿਕਲਿਆ ਜੋ ਰਾਸ਼ਟਰੀ ਹਿੱਤ ਦੇ ਵਿੱਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੇ ਦੁਆਲੇ ਰੈੱਡ ਟੇਪ ਭਾਵ ਲਾਲਾ ਲਾਲ ਫੀਤਾਸ਼ਾਹੀ ਜਿਹੜੀ ਹੈ ਉਹਨੂੰ ਜੜਾ ਘਟਾਉਂਦੇ ਨੇ। ਓਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ, ਸਗੋਂ ਇਸ ਦੇ ਖਰਚਿਆਂ ਦੀ ਅਦਾਇਗੀ ਦੇ ਵਿੱਚ ਮਦਦ ਕਰ ਰਿਹਾ, ਜਿਵੇਂ ਕਿ ਟਰਾਂਜੀਸ਼ਨ ਸਕਿਓਰਿਟੀ ਪ੍ਰੋਜੈਕਟ ਦੇ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ ਵੱਲੋਂ ਹਾਲ ਹੀ ਦੇ ਵਿੱਚ ਕੀਤੇ ਹਰ ਇੱਕ ਨਿਵੇਸ਼ ਦੇ ਵਿੱਚ ਕੈਨੇਡਾ ਦੇ ਜਨਤਕ ਫੰਡਾਂ ਦੇ ਵਿੱਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ, ਜਦੋਂ ਕਿ ਪੈਟਾਗਨ ਨੇ ਕ੍ਰਿਟੀਕਲ ਮਿਨਰਲਾਂ ਦੇ ਉੱਪਰ ਜਿਹੜਾ ਦੱਸੇ ਗਏ 6 ਕੈਨੇਡੀਅਨ ਪ੍ਰੋਜੈਕਟਾਂ ਦੇ ਲਈ 7,80,00,000 ਅਮਰੀਕਨ ਡਾਲਰ ਤੋਂ ਵੱਧ ਜਿਹੜਾ ਫੰਡ ਅਲਾਟ ਕੀਤਾ। ਕੈਨੇਡੀਅਨ ਸਰਕਾਰ ਨੇ ਜਿਹੜਾ ਇਸ ਦੇ ਵਿੱਚ ਉਹਨਾਂ ਨਿਵੇਸ਼ਾਂ ਦੇ ਲਈ 6,90,00,000 ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸਰੋਤਾਂ ਦੇ ਖੇਤਰ ਦੇ ਵਿੱਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਜਿਹੜਾ ਢੰਗ ਦੇ ਨਾਲ ਸਬਸਿਡੀ ਦਿੱਤੀ ਹੈ। ਇਹ ਵਰਤਾਰਾ ਸਿਰਫ ਕੈਨੇਡਾ ਦੀ ਆਜ਼ਾਦੀ, ਜਲਵਾਯੂ ਤੇ ਵਾਤਾਵਰਣ ਦੇ ਲਈ ਹੀ ਖਤਰਾ ਨਹੀਂ ਹੈ, ਸਗੋਂ ਮੂਲ ਵਾਸੀਆਂ ਦੀ ਖੁਦ ਮੁਖਤਿਆਰੀ ਦੇ ਲਈ ਵੀ ਇਕ ਖਤਰਾ ਹੈ। ਜੇਕਰ ਮੂਲ ਵਾਸੀਆਂ ਦੇ ਖੇਤਰਾਂ ਦੇ ਵਿਚੋਂ ਖਣਿਜ ਹਥਿਆਰ ਬਣਾਉਣ ਦੇ ਲਈ ਕੱਢੇ ਜਾ ਰਹੇ ਨੇ ਤਾਂ ਕਿ ਇਸ ਦੇ ਬਾਰੇ ਸਥਾਨਕ ਫਸਟ ਨੇਸ਼ਨਸ ਨੂੰ ਜਿਹੜਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਇਸ ਦੇ ਬਾਰੇ ਇਨਕਾਰ ਕਰ ਸਕਦੇ ਨੇ। ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ ਦੇ ਉੱਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਦੇ ਲਈ ਕਿਹਾ ਜਾ ਰਿਹਾ, ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਜਿਹੜਾ ਹੋ ਸਕਦਾ ਹੈ। ਮੂਲ ਵਾਸੀਆਂ ਦੇ ਵੱਲੋਂ ਕੈਨੇਡਾ ਭਰ ਦੇ ਵਿੱਚ ਵਿਰੋਧ ਹੋ ਰਹੇ ਨੇ। ਕਿਟੀਗਨ ਜੀਬੀ ਇਨੀਸ਼ੀਨਾ ਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾਲ ਉਤਰੇ ਖਾਨ ਦਾ ਜਿਹੜਾ ਹੈ ਸਖ਼ਤ ਵਿਰੋਧ ਕੀਤਾ ਹੈ, ਜਿਸ ਕਰਕੇ ਕਿਊਬਿਕ ਨੇ ਸੋਸ਼ਲ ਐਕਸੇਪੇਟੇਬਿਲਟੀ ਭਾਵ ਸਮਾਜਿਕ ਪ੍ਰਵਾਨਗੀ ਜਿਹੜੀ ਹੈ ਉਹਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਦੇ ਵਿੱਚ ਟ੍ਰਾਈਲੋਜੀ ਮੈਟਲਸ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ ਮਾਈਨਿੰਗ ਰੋਡਸ ਜਿਹੜੇ ਨੇ ਉਹਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲ ਵਾਸੀ ਕਬੀਲਿਆਂ ਦੇ ਵੱਲੋਂ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਗਿਆ ਕੀਤਾ ਜਾ ਰਿਹਾ ਹੈ। ਨਿਊ ਬਰਨ ਜ਼ਵਿਕ ਦੇ ਵਿੱਚ ਨੌਰਥ ਕਲਿਫ ਰਿਸੋਰਸਜ ਦੀ ਜਿਹੜੀ ਮਲਕੀਅਤ ਵਾਲੇ ਪ੍ਰਭਾਵਿਤ ਸੀਸਨ ਟੰਗਸਟਨ ਪ੍ਰੋਜੈਕਟ ਲਈ ਪੈਟਾਗਨ ਦੇ ਵੱਲੋਂ 1,50,00,000 ਯਾਨੀ ਕਿ 15 ਮਿਲੀਅਨ ਅਮਰੀਕਨ ਡਾਲਰ ਦਿੱਤੇ ਗਏ ਨੇ। ਟੰਗਸਟਨ ਕਾਰਬਾਈਡ ਇੱਕ ਬਹੁਤ ਹੀ ਸਖ਼ਤ ਧਾਤ ਹੈ ਜਿਸਦੀ ਵਰਤੋਂ ਬਖਤਰਬੰਦ ਸਮੱਗਰੀ ਆਰਮ ਨੂੰ ਜਿਹੜਾ ਤੋੜਨ ਦੇ ਲਈ ਕੀਤੀ ਜਾਂਦੀ ਹੈ। ਵੋਲਾ ਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ। ਇੱਕ ਬਜ਼ੁਰਗ ਆਲਮਾ ਬਰੁਕਸ ਨੇ ਕਿਹਾ ਕਿ ਇਹ ਜਿਹੜਾ ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਦੇ ਵਿੱਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਜਿਹੜਾ ਖਿਲਾਫ਼ ਨੇ। ਪੈਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇੱਕ ਜਨਤਕ ਸਮਝ ਬਣਨੀ ਚਾਹੀਦੀ ਹੈ ਕਿ ਆਖਰ ਇਹ ਹੋ ਕੀ ਰਿਹਾ ਹੈ। ਕੈਨੇਡਾ ਸਿਰਫ ਇੱਕ ਗ੍ਰੀਨ ਇਕਨਾਮੀ ਹਰੀ ਆਰਥਿਕਤਾ ਨਹੀਂ ਉਸਾਰ ਰਿਹਾ, ਸਗੋਂ ਇਸ ਨੂੰ ਜਿਹੜਾ ਅਮਰੀਕਾ ਦੀ ਜੰਗੀ ਸਨਅਤ ਦੇ ਨਾਲ ਹੋਰ ਡੂੰਘਾਈ ਦੇ ਨਾਲ ਜੋੜਿਆ ਜਾ ਰਿਹਾ। ਲੋ ਦੋਸਤੋ, ਇਹ ਹੈ ਜੀ ਗ੍ਰੀਨ ਐਨਰਜੀ ਦੇ ਨਾਂ ਦੇ ਉੱਤੇ, ਤੇ ਜਿਵੇਂ ਕਿ ਆਪਣੇ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਦੇ ਉੱਤੇ ਬਥੇਰਾ ਕੁਝ ਹੋਇਆ, ਤੇ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਜੋ ਕੁਝ ਵਾਪਰ ਰਿਹਾ, ਜ਼ਮੀਨਾਂ ਹਥਿਆਈਆਂ ਜਾ ਰਹੀਆਂ ਨੇ, ਖਨਨ ਕੀਤਾ ਜਾ ਰਿਹਾ, ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਦੁਨੀਆਦਾਰੀ ਦੇ ਵਿੱਚ ਸਾਰਾ ਕੁਝ ਇਸੇ ਤਰ੍ਹਾਂ ਵਾਪਰ ਰਿਹਾ, ਉਹ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੈਨੇਡਾ, ਚਾਹੇ ਯੂਰਪ ਹੋਵੇ ਤੇ ਚਾਹੇ ਇੰਡੀਆ। ਇਹ ਸੀ ਗੱਲਬਾਤ ਕੈਨੇਡਾ ਦੀਆਂ ਖਾਣਾਂ ਦੇ ਵਿੱਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨਕੀ ਵੈਲ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਸੁਖਵੰਤ ਹੁੰਦਲ ਜੀ ਦੇ ਦੁਆਰਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਦੋਸਤੋ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਾ ਰਿਹਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਜਾਂਦੇ ਜਾਂਦੇ ਇੱਕ ਆਰਟੀਕਲ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ ਜੋ ਅੱਜ ਛਪਿਆ ਤੇ ਉਹਦੀ ਸਾਂਝ ਪਾਉਂਦਾ, ਪਰ ਉਸ ਤੋਂ ਪਹਿਲਾਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਨਾਲ ਜਿਹੜਾ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਆਪਾਂ ਆਖਰੀ ਗੱਲਬਾਤ ਕਰਕੇ ਤੇ ਸਮਾਪਤੀ ਵੱਲ ਨੂੰ ਵੱਧਦੇ ਹਾਂ।
1: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, vanities and parts. We do whole renovation. Contact us on office.bestwood@gmail.com or call Vic Paraj 604-377-1092, British Columbia. Bestwood Kitchen Cabinets LTD.
0: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com ਜੀ ਦੋਸਤੋ, ਫਿਰ ਤੋਂ ਬਾਅਦ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਮਾਲਪੈਨ ਜੀ US ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਰੇਵਨ ਜਾਸੂਸੀ ਜਾਸੂਸ ਸ਼ਿਕਾਰੀ ਜਾਂ ਜਾਦੂਗਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਰਿੰਦਰ ਕੌਰ ਮਾਲ ਜੀ ਦੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ US ਤੋਂ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ।
0: ਸਤਿ ਸ੍ਰੀ ਅਕਾਲ।
2: ਮੁਕੱਦਰ ਸਿੰਘ ਜੀ ਨੇ ਲਿਖਿਆ ਆਪੇ ਕੀ ਬਣੂ ਦੁਨੀਆ ਦਾ। ਭੁਪਿੰਦਰ ਜੀ, ਮੈਂ ਸਾਰਾ ਪ੍ਰੋਗਰਾਮ ਸੁਣਦੀ ਸੁਣਦੀ ਵਾਕਈ ਇਹੀ ਸੋਚ ਰਹੀ ਸੀ ਕੀ ਬਣੂਗਾ, ਸੱਚੀ ਕੀ ਬਣੂਗਾ ਦੁਨੀਆ ਤਾਂ ਉਹ ਭੁਪਿੰਦਰ ਜੀ, ਸਾਰੀ ਦੁਨੀਆਂ ਵਿਚ ਕਿਸੇ ਵੀ ਇਹੀ ਕੁਛ ਹੋ ਰਿਹਾ, ਪਤਾ ਨੀ ਇੱਕ ਦੂਜੇ ਨੂੰ ਮਾਰਨ ਦੀ, ਇੱਕ ਦੂਜੇ ਤੋਂ ਉੱਚਾ ਉੱਠਣ ਦੀ, ਦੂਜੇ ਨੂੰ ਥੱਲੇ ਸਿੱਟਣ ਦੀ,
0: ਅਮੀਰ ਬਣਨ ਦੀ,
2: ਬਸ ਇਹੀ ਕੋਸ਼ਿਸ਼ ਚੱਲ ਰਹੀਆਂ
0: ਹੈ
2: ਪਿੰਡਾਂ ਵਿਚ, ਘਰਾਂ ਵਿਚ, ਪਰਿਵਾਰਾਂ ਵਿਚ, ਸਾਰੇ ਤੇ ਮਤਲਬ ਪਤਾ ਹੀ ਨੀ, ਪਿਆਰ ਪਿਓਰ ਤਾਂ ਮੇਰੇ ਖਿਆਲ ਉੱਡ ਪੁੱਡ ਹੀ ਗਿਆ, ਸਾਰਾ ਕੁਛ ਖਤਮ ਜਿਹਾ ਹੀ ਹੋਈ ਜਾਂਦਾ।
0: ਬਿਲਕੁਲ
2: ਆਹੋ ਤੇ ਬੜੇ ਵੈਸੇ ਦੁੱਖ ਵਾਲੀ ਗੱਲ ਆ ਭੀ ਸੱਚੀ ਕੀ ਬਣੂਗਾ, ਭੀ ਕਿੱਦਾਂ ਗਾਹਾਂ ਗਾਹਾਂ ਕੀ ਹੋਊਗਾ। ਤੁਸੀਂ ਅਸੀਂ ਆ ਅਜੇ ਤੱਕ ਵੱਡਿਆਂ ਨੂੰ ਸੁਣਦੇ ਆ ਜਾਂ ਕਿੱਦਾਂ ਵੀ ਹੈਗੀ ਆ ਤੇ ਆਪਣੇ ਪਰਿਵਾਰਾਂ ਲਈ ਕਰਦੇ, ਹੁਣ ਜਿਹੜੇ ਗਾਹਾਂ ਗਾਹਾਂ ਬੱਚੇ ਆ, ਤੁਸੀਂ ਦੇਖੋ ਬੱਚੇ ਆ ਜੇ ਇਹ ਇੱਥੇ ਪੜ੍ਹਦੇ ਕਰਦੇ ਆ, ਜਿਹੜਾ ਬੱਚਾ ਬਾਹਰੋਂ ਆਪਣੇ ਲਈ ਚੀਜ਼ ਲਿਆਂਦਾ ਉਹ ਆਪਣੇ ਲਈ ਲੈ ਆਂਦਾ ਜੀ, ਨਾਲ ਦੇ ਬੈਠੇ ਨੂੰ ਮੜ ਜਾ ਪੁੱਛੂ, ਨਹੀਂ ਤਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰਦੇ, ਹਨਾ
0: ਜੀ। ਬਿਲਕੁਲ।
2: ਤੇ ਜਿਹੜੇ ਰਸਮ ਰਿਵਾਜ ਆ ਉਹ ਵੀ ਸਾਡੇ ਤੱਕ ਹੀ ਰਹਿ ਗਏ,
0: ਹੁਣ ਕਈ ਵਾਰੀ ਇਹ ਸੋਚਦੇ ਆ ਜਿਹੜੀ ਐਜੂਕੇਸ਼ਨ ਆ ਨਾ ਉਹਦਾ ਲੈਵਲ ਜਾਂ ਇਹਨਾਂ ਮੁਲਕਾਂ ਦੇ ਵਿਚ ਵੀ ਦੇਖਦੇ ਆ, ਚਲੋ ਇਹ ਇੱਕ ਖੁੱਲੀ ਚਰਚਾ ਹੈਗੀ ਆ, ਪਰ ਮੈਂ ਕਈ ਵਾਰੀ ਇਸ ਦੇ ਬਾਰੇ ਸੋਚਦਾ ਹੁੰਦਾ। ਚਲੋ ਇੱਕ ਤਾਂ ਸਿੱਖਿਆ ਖੇਤਰ ਹੈਗਾ ਕਿ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਉਹ ਐਜੂਕੇਸ਼ਨ ਜ਼ਰੂਰੀ ਹੈ, ਪਰ ਕਈ ਵਾਰੀ ਇਹ ਵੀ ਸੋਚਦੇ ਆ ਕਿ ਜਿਹੜੀ ਸਿੱਖਿਆ ਨਹੀਂ ਸੀ ਪਹਿਲਾਂ ਤਾਂ ਜਿਹੜੇ ਸਾਡੇ ਬਜ਼ੁਰਗ ਸੀ, ਬਜ਼ੁਰਗਾਂ ਦੇ ਬਜ਼ੁਰਗ ਸੀ, ਤਾਂ ਉਹਨਾਂ ਨੇ ਵੀ ਤਾਂ ਦੁਨੀਆਂ ਦੇ ਉੱਤੇ ਚਲੋ ਸਮੇਂ ਸਮੇਂ ਦੇ ਨਾਲ ਤਬਦੀਲੀ ਆਈ ਹੈ, ਜਨਰੇਸ਼ਨ ਗੈਪ ਜਿਹੜਾ ਉਹ ਘੱਟ ਵੀ ਹੋਇਆ ਤੇ ਵੱਧ ਵੀ ਰਿਹਾ ਕਈ ਜਗ੍ਹਾ ਦੇ ਉੱਤੇ, ਪਰ ਜਿਹੜਾ ਉਹ ਹਾਂਜੀ ਉਹ ਚਾਹੇ ਧਰਮ ਦਾ ਮੁੱਦਾ ਹੈ ਤੇ ਚਾਹੇ ਸਾਡੀ ਵਿਰਸੇ ਵਿਰਾਸਤ ਦਾ ਹੈ ਜਾਂ ਸਾਡੇ ਰੀਤੀ ਰਿਵਾਜ ਜਿਹੜੇ ਨੇ ਵਿਆਹਾਂ ਦਾ ਜਾਂ ਉਹ ਜੋ ਕੁਝ ਵੀ ਸੀਗਾ, ਉਹ ਪੜ੍ਹਾਈ ਦੇ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ ਚਲੋ ਓਪਨ ਮਾਈਂਡਡ ਲੋਕ ਹੋਏ ਨੇ ਉਸ ਚੀਜ਼ ਦੇ ਬਾਰੇ, ਪਰ ਕਿਤੇ ਨਾ ਕਿਤੇ ਇਹ ਵੀ ਮਨ ਦੇ ਵਿਚ ਆਉਂਦਾ ਕਿ ਜਿਹੜੀ ਬੱਚੇ ਜਿਹੜੇ ਨਵੀਆਂ ਪੀੜੀਆਂ ਆ ਰਹੀਆਂ ਨੇ ਕਿ ਕੋਈ ਵੀ ਮੁਲਕ ਲੈ ਲਓ ਕਿ ਉਹ ਮੁਲਕ ਸਿਰਫ ਇਸੇ ਕਰਕੇ ਉਹਨਾਂ ਨੂੰ ਐਜੂਕੇਟ ਕਰ ਰਿਹਾ ਕਿ ਉਸ ਹਿਸਾਬ ਦੇ ਨਾਲ ਐਜੂਕੇਟ ਕਰ ਰਿਹਾ ਜਿਸ ਹਿਸਾਬ ਦੇ ਨਾਲ ਉਹ ਬੱਚਿਆਂ ਦੀ ਜਿਹੜੀ ਆ ਪ੍ਰੋਗਰਾਮਿੰਗ ਕਰਨ ਚਾਹੁੰਦੇ ਆ। ਹੁਣ ਦੇਖੋ ਆਪਾਂ ਸੀਗੇ ਤਾਂ ਕੁਛ ਨਾ ਕੁਛ ਕਰੀ ਜਾਣਾ, ਹੱਥ ਪੈਰ ਮਾਰੀ ਜਾਣਾ, ਟਿਕਣਾ ਨਹੀਂ, ਚਾਹੇ ਗਲਤ ਹੀ ਹੁੰਦਾ ਸੀਗਾ, ਪਰ ਅੱਜ ਦੇ ਬੱਚੇ ਜਿਹੜੇ ਇਨ੍ਹਾਂ ਚੀਜ਼ਾਂ ਦੇ ਵਿਚ ਇੰਟਰਸਟ ਨਹੀਂ ਰੱਖ ਰਹੇ, ਉਹ ਕਹਿੰਦੇ ਜੇ ਖਰਾਬ ਹੋ ਗਈ ਆ ਤਾਂ ਨਵੀਂ ਲੈ ਆਵਾਂਗੇ, ਤੇ ਜੇ ਕੌਫੀ ਵੀ ਬਣਾਉਣ ਨੂੰ ਕਹਿ ਦਿਓ ਕਿਸੇ ਨੂੰ ਤਾਂ ਉਹ ਕਹਿੰਦੇ ਜੀ ਉਹ ਕਿੱਦਾਂ ਬਣਾਉਣੀ ਆ ਮੈਨੂੰ ਦੱਸੋ, ਹਨਾ। ਇਹ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੇ ਮਨਫੀ ਕਰ ਦਿੱਤੀਆਂ ਆਪਣੀ ਲਾਈਫ ਦੇ ਵਿੱਚ, ਤੇ ਇਹ ਕਿਤੇ ਨਾ ਕਿਤੇ ਪ੍ਰੋਗਰਾਮਿੰਗ ਹੀ ਹੈ ਜੀ, ਉਹ ਸਾਰੀ ਜਿਹੜੀ ਸਕੂਲਿੰਗ ਦੇ ਵਿੱਚ ਹੀ ਆ ਸਾਰਾ ਕੁਝ।
2: ਇੱਕ ਵਾਰ ਇੱਦਾਂ ਮੈਂ ਇੱਕ ਪੜ੍ਹਦੀ ਸੀ ਪੋਸਟ ਜਿਹੀ, ਪਰ ਮੈਂ ਨੀ ਪਾਈ, ਕਈ ਸਾਲ ਪਹਿਲਾਂ ਦੀ ਪਾਈ, ਤੇ ਤੁਸੀਂ ਜੇ ਇੰਨਾ ਚਿਰ ਹੋ ਗਿਆ ਕਿੱਦਾਂ ਇਕੱਠੇ ਰਹੇ? ਤੇ ਗੱਲ ਇਹ ਆ ਵੀ ਸਾਡਾ ਜਮਾਨਾ ਸੀ, ਕੋਈ ਚੀਜ਼ ਟੁੱਟ ਗਈ ਅਸੀਂ ਉਹਨੂੰ ਜੋੜ ਲਏ, ਕੋਈ ਕੱਪੜਾ ਫਟ ਗਿਆ ਉਹਨੂੰ ਮੜ ਜਾ ਸੀ ਲਿਆ। ਹੁਣ ਤਾਂ ਹੋਇਆ ਜੇ ਕੱਪੜਾ ਫਟ ਗਿਆ ਸੀ ਲਏ, ਜੇ ਚੀਜ਼ ਮਰਜ਼ੀ ਖਰਾਬ ਹੋਈ ਉਹਨੂੰ ਸਿੱਟ ਦੇਣੀ ਤੇ ਨਵੀਂ ਲੈ ਆਣੀ। ਸੱਚੀ ਗੱਲ ਆ ਹਨਾ। ਤੇ ਏਦਾਂ ਇਹ ਇੱਥੇ ਤੱਕ ਇੰਨੀ ਰਿਸ਼ਤਿਆਂ ਦੇ। ਇੱਕ ਦਿਨ ਮੇਰਾ ਬੇਟਾ ਹੀ ਇਹ ਤੁਹਾਨੂੰ ਮੈਂ ਸ਼ਾਇਦ ਅੱਗੇ ਵੀ ਇੱਕ ਦਿਨ ਦੱਸੀ ਗੱਲ ਕਿ ਨਹੀਂ, ਮੈਨੂੰ ਬਹੁਤਾ ਚੇਤਾ ਨੀ। ਉਹ ਏਦਾਂ ਅਸੀਂ ਕਿਸ ਤਰ੍ਹਾਂ ਅਸੀਂ ਇਕੱਠੇ ਸੀ, ਦੋਨੋਂ ਜਾਣੇ ਜਾ ਰਹੇ ਤਾਂ ਕਿਸੇ ਨੇ ਫੋਨ ਤੇ ਗੱਲ ਕਰ ਰਿਹਾ ਸੀ। ਉਹ ਕਹਿੰਦੇ ਗਾਹਾਂ ਗਾਹਾਂ ਤਾਂ ਏਦਾਂ ਹੋਣੀ, ਉਹਨਾਂ ਨੂੰ ਇਹ ਨੀ ਪਤਾ ਹੋਣਾ ਫੁੱਫੜ ਕੌਣ ਆ ਤਾਂ ਮਾਮਾ ਕੀ ਹੁੰਦਾ ਹਨਾ।
0: ਬਿਲਕੁਲ।
2: ਤੇ ਇਹ ਆਪਣੇ ਥੱਕੇ ਸੀਮਤ ਰਹਿਣੇ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨੀ। ਤੁਸੀਂ ਦੇਖੋ ਹੈਗਾ ਵੀ ਨਾ, ਆਪਣੇ ਆਪਣੇ ਨਾਲ ਮਤਲਬ ਹੈ ਵੀ ਨੀ।
0: ਦੇਖੋ ਚਾਈਨਾ ਦੇ ਵਿੱਚ ਜਦੋਂ ਜਨਰੇਸ਼ਨ ਕਹਿ ਲੋ ਕਿ ਸੋਰੀ ਆਪਣੀ ਜਨਸੰਖਿਆ ਕੰਟਰੋਲ ਕੀਤੀ ਹੈ, ਉਹਦੇ ਵਿੱਚ ਕਿੰਨੇ ਰਿਸ਼ਤੇ ਜਿਹੜੇ ਨੇ, ਚਾਹੇ ਇੱਕ ਇੱਕ ਪਰਿਵਾਰ ਦੇ ਵਿੱਚ ਬੱਚਾ ਹੋ ਗਿਆ, ਤੇ ਅੱਗੇ ਜਿਹੜਾ ਉਹਨਾਂ ਦੇ ਵਿੱਚ ਮਾਸੀਆਂ ਚਾਚੀਆਂ ਤਾਈਆਂ ਦੇ ਰਿਸ਼ਤੇ ਕਿੰਨੇ ਉਹ ਜਿਹੜੇ ਮਾਈਨਸ ਹੋ ਗਏ ਨੇ ਉਹਦੇ ਵਿੱਚ।
2: ਮਾਈਨਸ ਵੀ ਆਪਣੇ ਵਿਚ ਵੀ ਤਾਂ ਪਰਵਿੰਦਰ ਜੀ, ਭੁਪਿੰਦਰ ਜੀ ਮਾਈਨਸ ਹੀ ਹੋ ਰਹੇ।
0: ਹਾਂਜੀ।
2: ਔਰ ਤੁਸੀਂ ਦੇਖੋ ਇੱਥੋਂ ਤੱਕ ਹੈਗੇ ਆਪਾਂ ਵਿਸ਼ਾ ਹੋਰ ਤੇ ਚੱਲ ਪਏ ਆ। ਤੇ ਗੱਲ ਇਹ ਆ ਕਿ ਬੱਚੇ ਗਾਹ ਵਿਆਹ ਹੀ ਨੀ ਕਰਾਉਣਾ ਚਾਹੁੰਦੇ, ਉਹ ਕਹਿੰਦੇ ਲੋੜ ਕੀ ਆ, ਬੱਚੇ ਪਹਿਲਾਂ ਵਿਆਹ ਕਰਾਵਾਂਗੇ, ਕਿੰਨੀ ਕਹਿੰਦੇ ਆਪਣੇ ਤੇ ਸਟ੍ਰੈਸ ਹੋਊਗਾ, ਵਿਆਹ ਹੋਊਗਾ, ਨਿਆਣੇ ਹੋ ਗਏ, ਉਹਨਾਂ ਨੂੰ ਪਾਲਣਾ ਪੜ੍ਹਾਉਣਾ ਕਰਨਾ, ਉਹ ਸੋਚਦੇ ਉਹ ਕਹਿੰਦੇ ਕੱਲ ਇਹ ਇੰਨਾ ਕੁਛ ਕਰਨਾ। ਤੁਸੀਂ ਦੇਖੋ ਹੈਂ, ਅੱਗੇ ਤਾਂ ਖੁਸ਼ ਹੁੰਦੇ ਸੀ ਵੀ ਮੇਰਾ ਵਿਆਹ ਹੋਣ ਲੱਗਾ।
0: ਬਿਲਕੁਲ।
2: ਹੈਂ। ਤੇ ਹੁਣ ਇਹ ਤੁਸੀਂ ਦੇਖੋ ਦੇਸ਼ ਵਿਚ ਵੀ ਜੋ ਕੁਛ ਹੋ ਰਿਹਾ ਆਪਣੇ ਸਮਝੋ ਪੰਜਾਬ ਵਿਚ ਹੋ ਰਿਹਾ, ਉਹਨਾਂ ਨੇ ਆਪਣੇ ਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸੈਣੀ ਸਾਹਿਬ ਦੀ, ਜਿਹੜਾ ਉਹਨੇ ਕਿਹਾ ਕਹਿੰਦੇ ਜੇ ਹੁਣ ਕਿਸੇ ਦੇ ਕੱਪੜਿਆਂ ਤੇ ਅਸੀਂ ਕਹੀ ਜਾਂਦੇ ਅਕਾਲੀ ਆਹ ਮਾੜੇ ਏਦਾਂ ਮਾੜੇ ਏਦਾਂ ਮਾੜੇ, ਪਰ ਜਿਹੜਾ ਵੀ ਕੋਈ ਮਾੜਾ ਚਾਹੇ ਮੈਂ ਮਾੜੀ ਆ ਚਾਹੇ ਭੁਪਿੰਦਰ ਜੀ ਤੁਸੀਂ ਐਨੀ ਬੋਡੀ ਹੈ ਨਾ, ਤਾਂ ਹਰੇਕ ਬੰਦੇ ਵਿਚ ਕਈ ਗੁਣ ਹੁੰਦੇ ਆ, ਕਈ ਕੋਈ ਅਪਗੁਣ ਵੀ ਹੁੰਦੇ। ਉਹ ਇੱਕ ਜੇ ਇੱਕ ਅੱਧੀ ਚੀਜ਼ ਖਰਾਬ ਹੁੰਦੀ ਜੇ ਉਹਨੂੰ ਹੀ ਸੜੀ ਜਾਵੋ ਨਾ ਤਾਂ ਫਿਰ ਗੱਲ ਫਿਰ ਬਣਦੀ ਨੀ ਹੈਗੀ, ਤੁਸੀਂ ਅੱਗੇ ਵੱਧ ਨੀ ਸਕਦੇ।
0: ਬਿਲਕੁਲ।
2: ਉਹ ਕਹਿੰਦੇ ਨਾ ਭੇ ਜਦ ਇਹ ਜੇ ਦੂਜਿਆਂ ਦੇ ਕੱਪੜਿਆਂ ਤੇ ਚਿੱਟੇ ਚਿੱਕਣੇ ਛਿੱਟੀ ਜਾਓਗੇ ਸਿੱਟੂਗੇ ਤਾਂ ਫਿਰ ਤੁਹਾਡੇ ਆਪਣੇ ਕੱਪੜੇ ਚਿੱਟੇ ਤਾਂ ਰਹਿਣ।
0: ਬਿਲਕੁਲ।
2: ਮੈਨੂੰ ਬਹੁਤ
0: ਕਹਿੰਦੇ ਨੇ ਜਿਹਨਾਂ ਦੇ ਘਰ ਸ਼ੀਸ਼ਿਆਂ ਦੇ ਹੁੰਦੇ ਆ ਦੂਸਰਿਆਂ ਦੇ ਬੱਟੇ ਨੀ ਮਾਰੀ ਦੇ।
2: ਹਾਂਜੀ ਹਾਂਜੀ ਭਾਈ ਮੈਂ ਸੁਣ ਰਹੀ ਸੀ ਸਾਰਾ।
0: ਹਾਂਜੀ।
2: ਪਰ ਮੈਂ ਕੰਮੇ ਕਰ ਰਹੀ ਸੀ ਤਾਂ ਫਿਰ ਮੈਂ ਕਿਹਾ ਹੁਣੇ ਮੈਂ ਕਰਦੀ ਤਾਂ, ਬਾਕੀ ਸੱਚੀ ਨੀ ਪਤਾ ਭੁਪਿੰਦਰ ਜੀ ਔਰ ਉਭਰੀ ਹੋ ਰਿਹਾ। ਤੁਹਾਨੂੰ ਮੈਂ ਦੱਸਦੀ ਹਾਂ ਅਸੀਂ ਜਿਹੜੇ ਸੀਗੇ ਸਾਡੀ ਲਾਈਫ ਏਦਾਂ ਦੀ ਸੀ, ਅਸੀਂ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਸਾਰਾ ਟੱਬਰ ਸਾਰੀ ਉਮਰ ਤੱਕ ਇਹ ਰਿਹਾ, ਤਾਂ ਹੁਣ ਤੱਕ ਵੀ ਏਦਾਂ ਹੁੰਦੀ। ਪਰ ਗਾਹਾਂ ਹੁਣ ਨਿਆਣਿਆਂ ਦਾ ਕੋਈ ਕਿਸੇ ਵੇਲੇ ਕੰਮ ਤੇ ਜਾਂਦਾ, ਕੋਈ ਕਿਸੇ ਵੇਲੇ ਕੰਮ ਤੋਂ ਆਉਂਦਾ, ਕੋਈ ਬਿੱਲ ਸਿਰ ਕਾਲਜ ਨੂੰ ਜਾਂਦਾ, ਕੋਈ ਕਿੱਦਾਂ ਆਉਂਦਾ, ਉਹ ਵੱਖਰੇ ਵੱਖਰੇ ਸਪੈਸ਼ਲ। ਇਹਨਾਂ ਕੋਲ ਤਾਂ ਇਹਨਾਂ ਦੀ ਕਮਾਈ ਦਾ ਮੈਂ ਸੋਚਦੀ ਹਾਂ ਇੰਨੀ ਕਮਾਈ ਦਾ ਜੇ ਜ਼ਿਆਦਾ ਕਮਾਉਂਦੇ ਇਹਨਾਂ ਦਾ ਫਾਇਦਾ ਵੀ, ਜਿਹੜੇ ਰੋਟੀ ਵੀ ਨੀ ਚੱਜ ਨਾਲ ਖਾ ਸਕਦੇ।
0: ਬਿਲਕੁਲ ਹੈ ਜੀ।
2: ਹੈ ਇਹ ਫਿਕਰ ਵਾਲੀਆਂ ਤਾਂ ਗੱਲਾਂ ਹੈਗੀਆਂ
0: ਨੇ,
2: ਇਹਨਾਂ ਨੂੰ ਇਹ ਕੰਟਰੀ ਏਦਾਂ ਦੇ ਬਣਾ ਰਹੇ, ਇਹਨਾਂ ਨੂੰ ਐਜੂਕੇਸ਼ਨ ਜਾਂ ਜਿਹੜੇ ਵੀਡੀਓ ਦੇਖਦੇ ਜਾਂ ਮੂਵੀਆਂ ਦੇਖਦੇ ਉਹ ਕੀ ਦੇਖਦੇ ਕੀ ਕਰਦੇ, ਤੇ ਇਹਨਾਂ ਨੂੰ ਸਾਰੇ ਇਹਨਾਂ ਦੇ ਜਾਣੀ ਕਿ ਬ੍ਰੇਨ ਵਾਸ਼ ਕਰ ਰਹੇ ਸਾਰੇ।
0: ਬਿਲਕੁਲ। ਔਜਲਾ ਸਾਹਿਬ ਵੀ ਲਿਖਦੇ ਨੇ ਕਿ ਕਹਿੰਦੇ ਪਿਓ ਤੇ ਮਾਂ ਦੇ ਪਾਸੇ ਵਾਲੇ ਜਿਹੜੇ ਰਿਸ਼ਤੇ ਆ ਖਤਮ ਹੋ ਗਏ ਆ।
2: ਬਿਲਕੁਲ ਬਿਲਕੁਲ ਖਤਮ ਹੋ ਗਏ। ਅਜੇ ਮਾਂ ਤਾਂ ਆਪਣੇ ਵੱਲ ਨੂੰ ਕਰਕੇ ਨਿਆਣਿਆਂ ਨੂੰ ਗੱਲਾਂ ਕਰ ਕਰਕੇ ਮਾਂ ਆਪਣੇ ਪੇਕਿਆਂ ਵੱਲ ਦੇ ਰਿਸ਼ਤੇ ਨੂੰ ਕਾਇਮ ਮਾੜਾ ਮੋਟਾ ਰੱਖੇ ਹੀ ਲੈਂਦੀ ਹੈ। ਉਹ ਮੋਰਲਿਆਂ ਵੱਲ ਨੂੰ ਤਾਂ ਉਹ ਮੋਰਲਿਆਂ ਵੱਲ ਨੂੰ ਤਾਂ ਸਾਰੇ ਜਿੱਦਾਂ ਨਾ ਮੈਂ ਤਿੰਨ ਕੁ ਦਿਨ ਪਹਿਲਾਂ ਇਹੀ ਪੜ੍ਹਦੇ ਕਹਿੰਦੇ ਪਏ ਤੇ ਮੋਰਲੇ ਜਿਹੜੇ ਰਿਸ਼ਤੇ ਆ ਉਹ ਸਾਰੇ ਹੀ ਕਿਤੇ ਮਾੜੇ ਹੁੰਦੇ, ਦਾਦਾ ਦਾਦੀ ਮਾੜੇ ਆ, ਭੂਆ ਮਾੜੀ ਆ, ਤਾਏ ਚਾਚੇ ਮਾੜੇ ਆ, ਉਹ ਗੱਲ ਸੁਣੋ ਉਹਨਾਂ ਚੋਂ ਕੋਈ ਵੀ ਨੀ ਟੱਬਰ ਚੋਂ ਚੰਗਾ ਹੁੰਦਾ, ਕੋਈ ਰਿਸ਼ਤਾ ਨੀ ਚੰਗਾ ਹੁੰਦਾ, ਸਿਰਫ ਮਾਸੀ ਮਾਮੇ ਹੀ ਚੰਗੇ ਹੁੰਦੇ ਆ।
0: ਜੀ ਬਿਲਕੁਲ ਹੈ।
2: ਤਾਂ ਫਿਰ ਇਹ ਤਾਂ ਫਿਰ ਇਹ ਜਾਣ ਜਾਣ ਕੇ ਇਹ ਕੁਛ ਕਰਦੇ ਆ ਤਾਂ ਨਿਆਣੇ ਦੇ ਦਿਮਾਗ ਚ ਜਿੱਦਾਂ ਦਾ ਪਾਈ ਜਾਣਾ ਉਦਾਂ ਦਾ ਬਣੇ।
0: ਬਿਲਕੁਲ ਹੈ ਜੀ।
2: ਬੜੀ ਜਾਣਾ ਤੋਂ ਉਦਾਂ ਦਾ ਉਹਨਾਂ ਨੂੰ ਹੋਈ ਜਾਂਦਾ ਹੈ।
0: ਬਿਲਕੁਲ ਹੈ ਜੀ।
2: ਜੇ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਜਾਣੀ ਕਿ ਦੋਵੇਂ ਪਾਸੇ ਵਧੀਆ ਹੁੰਦੇ ਆ, ਜਿੰਨੀ ਕੁ ਲੋੜ ਮਾਮਿਆਂ ਦੀ ਹੁੰਦੀ ਹੈ ਤਾਇਆ ਚਾਚਿਆਂ ਦੀ ਵੀ ਨਹੀਂ ਹੁੰਦੀ, ਜਿੰਨੀ ਮਾਸੀ ਇੰਪੋਰਟੈਂਟ ਹੁੰਦੀ ਆ ਉਹਦੇ ਨਾਲ ਭੂਆ ਕਿਸੇ ਵੱਲੋਂ ਵੀ ਨੀ ਘੱਟ ਹੁੰਦੀ।
0: ਬਿਲਕੁਲ।
2: ਤੇ ਅਸੀਂ ਤਾਂ ਹੁਣ ਮੈਂ ਤਾਂ ਮੇਰੀ ਨਣਾਨ ਤੁਸੀਂ ਦੇਖੋ ਅਸੀਂ 53 ਸਾਲਾਂ ਦੀਆਂ ਉਦਾਂ ਹੀ ਬੈਠਦੀਆਂ ਸਾਡੀਆਂ ਗੱਲਾਂ ਹੀ ਨੀ ਮੁੱਕਦੀਆਂ ਹੁੰਦੀਆਂ, ਕਿੱਦਾਂ ਜਦੋਂ ਪੰਜਾਬ ਆਉਣਾ ਉਹਨੂੰ ਮੈਂ ਕਹਿਣਾ ਤੂੰ ਆ ਜਾ, ਅਸੀਂ ਡੇਢ ਮਹੀਨਾ ਇਕੱਠੇ ਇੱਕ ਬੈਡ ਤੇ ਸੋਏ ਦਾ ਗੱਲਾਂ ਬਾਤਾਂ ਰੱਜ ਰੱਜ ਕੇ ਕਰੀ।
0: ਬਿਲਕੁਲ।
2: ਤਾਂ ਹੁਣ ਗਾਹਾਂ ਥੋੜਾ ਇਦਾਂ ਹੋ ਰਿਹਾ।
0: ਨਹੀਂ ਜੀ ਨਹੀਂ ਜੀ ਬਿਲਕੁਲ ਹੈ ਜੀ।
2: ਆਪੋ ਆਪਣੇ ਕਮਰਿਆਂ ਚ ਤੁਹਾਨੂੰ ਇਹ ਨੀ ਪਤਾ ਵੀ ਜੇ ਘਰ ਦੇ ਅਸੀਂ 6 ਮੈਂਬਰ ਆ ਇਕੱਲੇ ਇਕੱਲੇ ਕਮਰੇ ਵਿਚ ਆ, ਹੈ ਇਕੱਲਾ ਇਕੱਲਾ ਕੀ ਕਰਦਾ ਕੀ ਨਹੀਂ ਕਰਦਾ ਗੱਲ ਸੁਣੋ, ਬੜੀ ਵੈਸੇ ਔਖੀ ਜਿਹੀ ਗੱਲ ਆ।
0: ਅੱਗੇ ਇੱਕ ਟੀਵੀ ਹੁੰਦਾ ਸੀ, ਇੱਕ ਮਹਾਭਾਰਤ ਆਉਂਦਾ ਹੁੰਦਾ ਸੀ ਜੀ, ਸੈਟਰਡੇ ਨੂੰ ਫਿਲਮ ਆਉਂਦੀ ਹੁੰਦੀ ਸੀ ਇੱਕ ਜੀ, ਸਾਰੇ ਜਾਣੇ ਸਾਡੇ ਆ ਕੇ ਬਹਿ ਜਾਂਦੇ, ਦੱਸੋ ਭਾਈ ਟੀਵੀ ਲੈ ਆਓ ਤੁਸੀਂ ਆਪਣਾ, ਹਨਾ ਏਦਾਂ ਹੀ ਲੜਦੇ ਰਹੇ।
2: ਹਾਂਜੀ ਸਾਡੇ ਘਰੇ ਗੰਦੀ ਜਾਣੀ ਕਲਰ ਟੀਵੀ ਜਦੋਂ ਆਇਆ ਤਾਂ ਸਾਡੇ ਪਿੰਡ ਵਿਚੋਂ ਮਾਲਾ ਸਾਡੇ ਪਿੰਡ ਵਿਚ ਸਾਡੇ ਘਰੇ ਆਇਆ ਹੁਣ ਫਿਰ ਸਾਰੇ ਇਸ ਕਰਕੇ ਕਲਰ ਕਰਕੇ ਬੜਾ ਟੀਵੀ ਕਰਕੇ ਸਾਡੇ ਆਂਢ ਗੁਆਂਢ ਸਾਰੇ ਲੋਕ ਸਾਡੇ ਆਉਂਦੇ ਸੀ ਔਰ ਮੈਂ ਦੁਖੀ ਹੁੰਦੀ ਸੀ ਕਿਉਂਕਿ ਮੈਂ ਤਾਂ 8 ਵਜੇ ਸੋਣਾ ਚਾਹੁੰਦੀ ਹੁੰਦੀ ਸੀ ਤੇ ਸਕੂਲ ਨੂੰ ਵੀ ਸਵੇਰ ਨੂੰ ਜਾਣਾ ਤਾਂ ਉਹਨਾਂ ਨੇ ਆ ਕੇ ਬੈਠੇ ਹੋਣਾ ਤੇ ਉਹ ਦੇਖਣਾ ਬੁਨਿਆਦ ਨਾਟਕ ਦੇਖਣਾ ਤਾਂ ਫਲਾਣਾ
0: ਬਿਲਕੁਲ
2: ਹਾਂਜੀ ਹਾਂਜੀ ਬੇੜਾ ਉਹ ਤਾਂ ਭਰਿਆ ਹੁੰਦਾ ਸੀ ਰੋਟੀ ਬੜੀ ਵਧੀਆ ਲੱਗੀ ਹੁੰਦੀ ਸੀ ਜਦੋਂ ਮਹਾਂਭਾਰਤ ਆਉਂਦਾ ਸੀ ਚਾਹੇ ਦੋ ਚਾਰ ਰਮਾਇਣ ਆਉਂਦੀ ਸੀ ਉਹ ਇੰਨੀ ਵਧੀਆ ਰਮਾਇਣ ਹੁੰਦੀ ਸੀ ਤੁਸੀਂ ਵੀ ਸ਼ਾਇਦ ਦੇਖੀ ਹੋਣੀ
0: ਵਧੀਆ
2: ਹੁੰਦੀ ਸੀ ਹੈ ਉਹ ਤਾਂ ਬਸ ਏਦਾਂ ਦੀਆਂ ਗੱਲਾਂ ਹੁਣ ਉਹ ਚੀਜ਼ਾਂ ਹੈ ਨਹੀਂ ਹੁਣ ਅਸੀਂ ਇੰਡੀਆ ਜਾਂਦੇ ਵੀ ਨਾ ਉਹੀ ਗਲੀ ਗੁਆਂਢ ਆਲੇ ਦੁਆਲੇ ਪਹਿਲੀ ਗੱਲ ਤਾਂ ਉਹਨਾਂ ਨੂੰ ਕੀ ਪਤਾ ਮੈਨੂੰ 40 ਸਾਲ ਹੋ ਗਿਆ ਉੱਥੇ ਛੱਡੇ ਨੇ ਉਹ ਸੋਚਦੇ ਹੋਣੇ ਪਤਾ ਨੀ ਕੌਣ ਬੁੜੀ ਆ ਕੌਣ ਹੈਗੀ ਕੌਣ ਹੈ ਕਿਸੇ ਨੂੰ ਕੀ ਪਤਾ ਮੇਰਾ
0: ਬਿਲਕੁਲ
2: ਮੇਰੇ ਤੋਂ ਪਿੱਛੇ ਨਿਆਣੇ ਜੰਮ ਕੇ ਉਹਨਾਂ ਦੇ ਵੀ ਨਿਆਣੇ 10-10-15 ਸਾਲਾਂ ਦੇ ਹੋ ਗਏ ਉਹਨਾਂ ਨੂੰ ਕੀ ਪਤਾ ਵੀ ਅਸੀਂ ਕੌਣ ਹਾਂ
0: ਬਿਲਕੁਲ ਹੈ ਜੀ
2: ਉਹ ਚੀਜ਼ਾਂ ਨੀ ਰਹੀਆਂ ਉਹ ਪਿਆਰ ਨੀ ਰਹੇ ਉਹ ਚਾਹ ਨੀ ਰਹੇ ਜਿੱਥੇ ਜਿਹੜੇ ਰਸਤੇ ਆਪਾਂ ਤੋਂ ਵੀ ਛੁੱਟ ਗਏ ਨਾ ਚਾਹੇ ਹੁਣ ਸਾਨੂੰ ਵੀ ਤਾਂ ਇਹ ਸੀਗਾ ਵੀ ਅਸੀਂ ਬਾਹਰ ਚਲ ਜਾਈਏ ਬਾਹਰ ਚਲ ਜਾਈਏ ਸਾਰੇ ਟੱਬਰ ਬਾਹਰ ਆ ਗਿਆ ਤਾਂ ਫਿਰ ਹੁਣ ਏਦਾਂ ਹੀ ਆ ਅਸੀਂ ਫਿਰ ਇੱਥੇ ਕਹਿਣ ਲੱਗ ਪਏ ਜੀ ਪੱਕੇ ਹੋ ਜਾਈਏ ਸਿਟੀਜ਼ਨ ਹੋ ਗਏ ਹੁਣ ਸਿਟੀਜ਼ਨ ਵੀ ਹੋ ਗਏ ਹੁਣ ਅਸੀਂ ਸਿਟੀਜ਼ਨ ਹੋ ਗਏ ਅਸੀਂ ਆਪਣੇ ਨਿਆਣਿਆਂ ਲਈ ਤੜਫਦੇ ਫਿਰ ਬਾਕੀ ਜਿਹੜੇ ਕੋਈ ਰਿਸ਼ਤੇਦਾਰ ਉਹ ਵੀ ਸੋਚਦੇ ਸਾਨੂੰ ਮੰਗਾ ਲਓ ਸਿਟੀਜ਼ਨ ਹੋ ਜਾਈਏ ਪਰ ਭੁਪਿੰਦਰ ਜੀ ਏਦਾਂ ਹੀ ਜਿਨ੍ਹਾਂ ਨੂੰ ਭਈਏ ਕਹਿੰਦੇ ਉਹ ਵੀ ਤਾਂ ਏਦਾਂ ਹੀ ਆਏ
0: ਉਹਨਾਂ ਨੂੰ ਵਧੀਆ ਲੱਗਦਾ
2: ਉਹਨਾਂ ਨੂੰ ਭੁਪਿੰਦਰ ਜੀ
0: ਬਿਲਕੁਲ
2: ਉਹ ਵੀ ਸਾਡੀ ਤਰ੍ਹਾਂ ਹੀ ਉਹ ਬਾਹਰ ਆਏ ਉਹ ਆਪਣੇ ਆਪ ਨੂੰ ਸਮਝਦੇ ਕਿਉਂਕਿ ਉੱਥੇ ਉਹਨਾਂ ਨੂੰ ਸੋਹਣਾ ਖਾਣ ਨੂੰ ਮਿਲਦਾ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਕਿਸੇ ਦਾ ਘਰ ਮਿਲਦਾ
0: ਜਿੱਦਾਂ ਹੁਣ ਪੰਜਾਬ ਦੇ ਵਿੱਚ ਸਿਸਟਮ 84 ਤੋਂ ਬਾਅਦ ਜੋ ਕੁਝ ਬਦਲ ਗਿਆ ਸਾਰਾ ਕੁਝ ਕਿੰਨਾ ਲੋਕ ਜਿਹੜਾ ਪ੍ਰਵਾਸ ਕਰ ਗਏ ਉਹਦੇ ਵਿੱਚ ਤੇ ਇਸੇ ਤਰ੍ਹਾਂ ਹੁਣ ਉੱਥੇ ਜਿਹੜਾ ਕਹਿ ਲੋ ਕਿ ਧਰਮ ਦਾ ਉੱਥੇ ਵੀ ਸਾਰਾ ਸਿਲਸਿਲਾ ਦੱਬੇ ਕੁਚਲੇ ਲੋਕ ਉਹ ਘੋੜੀ ਨੀ ਚੜ ਸਕਦੇ ਉਹ ਆਪਣੀ ਖੁਸ਼ੀਆਂ ਨੀ ਮਨਾ ਸਕਦੇ ਉਹ ਨੀਵੇਂ ਘਲਾਏ ਜਾਂਦੇ ਅਗਲੇ ਫਿਰ ਉੱਥੋਂ ਨਿਕਲਣਗੇ ਜੀ ਉਹ ਨਰਕ ਦੇ ਵਿੱਚ
2: ਨਹੀਂ ਉੱਥੋਂ ਨਿਕਲਣਾ ਗੱਲ ਸੁਣੋ ਹਰੇਕ ਦੇ ਅਰਮਾਨ ਤਾਂ ਉੱਦਾਂ ਦੇ ਹੁੰਦੇ ਦਿਲ ਦੇ ਹਾਂ ਠੀਕ ਹੈ ਸਮਝੋ ਤੁਸੀਂ ਮੈਨੂੰ ਦਬਾਉਣੇ ਆ ਮੈਂ ਨਹੀਂ ਬੋਲ ਸਕਦੀ ਜਾਂ ਕਰ ਸਕਦੀ ਪਰ ਗੱਲ ਏਦਾਂ ਅਕਸਰ ਤਾਂ ਫਿਰ ਮੈਥੋਂ ਕਿਸੇ ਵੇਲੇ ਫਿਰ ਬੋਲੋ ਹੀ ਹੋਣਾ ਭੁਪਿੰਦਰ ਜੀ ਆਹ ਗੱਲ ਏਦਾਂ ਨੀ ਹਰੇਕ ਬੰਦੇ ਦੇ ਉਹ ਜਿਹੜੇ ਜਿਨ੍ਹਾਂ ਨੂੰ ਇੱਦਾਂ ਦਬਾ ਕੇ ਰੱਖਦੇ ਆ ਉੱਥੇ ਜਿਨ੍ਹਾਂ ਨਾਲ ਭੈੜਾ ਵਿਵਹਾਰ ਕਰਦੇ ਰਹੇ ਤਾਂ ਫਿਰ ਉਹਨੀ ਅਕਸਰ
0: ਨਾਲੇ ਦੇਖੋ ਭੈਣ ਜੀ ਕਈ ਵਾਰੀ ਚਲੋ ਸਾਡੇ ਵੀ ਉੱਥੇ ਕਾਰਖਾਨੇ ਪ੍ਰਵਾਸੀ ਚਲੋ ਟੱਬਰ ਵੀ ਕਈ ਵਾਰੀ ਨਾਲ ਲੈ ਜਾਂਦੇ ਹੁੰਦੇ ਸੀ ਜ਼ਿਆਦਾਤਰ ਤਾਂ ਇਕੱਲੇ ਹੀ ਹੁੰਦੇ ਸੀ ਪਰ ਹੁਣ ਕਿਤੇ ਨਾ ਕਿਤੇ ਟਾਵਾਂ ਟਾਵਾਂ ਕੋਈ ਟੱਬਰ ਵੀ ਨਾਲ ਲਿਆ ਉੱਥੇ ਆ ਕੇ ਬੱਸ ਗਏ ਨਾਲ ਕੰਮ ਕਾਰ ਕਰਦੇ ਰਹੇ ਪਿੰਡ ਨੂੰ ਚਲੇ ਜਾਂਦੇ ਆ ਜਦੋਂ ਕਣਕ ਜਾਂ ਝੋਨਾ ਵੱਢਣਾ ਹੁੰਦਾ ਉਦੋਂ ਜਾ ਜਾਂਦੇ ਆ ਤਾਂ ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਵਾਈਫ ਹੈਗੀ ਆ ਨਾ ਜਾਂ ਉਹਨਾਂ ਦੀ ਮਾਂ ਹੈਗੀ ਆ ਜਾਂ ਉਹਨਾਂ ਦਾ ਉਹੀ ਰੀਤੀ ਰਿਵਾਜ ਚਲੋ ਨਾਲ ਨਾਲ ਹੈਗੇ ਆ ਪਰ ਅੱਜ ਦੀਆਂ ਜਿਹੜੀਆਂ ਨਵੀਂ ਜਨਰੇਸ਼ਨ ਜਿਹੜੀ ਉੱਥੇ ਪੰਜਾਬ ਦੇ ਵਿੱਚ ਪੈਦਾ ਹੋਈ ਹੈ ਉਹਨਾਂ ਦਾ ਡਰ ਵੀ ਤਾਂ ਕਿਤੇ ਨਾ ਕਿਤੇ ਚੱਕਿਆ ਗਿਆ ਨਾ ਉਹ ਵੀ ਪੈਂਟ ਕਮੀਜ਼ਾਂ ਪਾਉਣ ਲੱਗ ਗਏ ਜਾਂ ਉਹ ਪਹਿਲਾਂ ਜਿਹੜਾ ਪੱਲਾ ਓੜ ਕੇ ਬਹਿੰਦੇ ਹੁੰਦੇ ਸੀਗੇ ਉਹ ਉਹਨਾਂ ਦੇ ਵਿੱਚ ਪੁਰਾਣਿਆਂ ਦੇ ਵਿੱਚ ਅਜੇ ਵੀ ਹੋਊਗਾ ਬਰਕਰਾਰ ਹੈ ਪਰ ਉਹ ਕਿਤੇ ਨਾ ਕਿਤੇ ਚੇਂਜਿਸ ਤਾਂ ਆਈ ਹੈ ਨਾ ਨਾਲ ਨਾਲ ਉਹਨਾਂ ਨੂੰ ਵੀ ਇੱਕ ਖੁੱਲ ਮਿਲੀ ਹੈ ਤਾਂ ਅਗਲੇ ਕਹਿੰਦੇ ਇਹੀ ਸਾਡੇ ਲਈ ਸਵਾਰਗ ਹੈ ਕਿ ਆਪਣੀ ਗੱਲ ਕਰ ਸਕਦੇ ਹਾਂ ਅਸੀਂ ਵਿਚਰ ਸਕਦੇ ਹਾਂ ਕਿਸੇ ਦੇ ਨਾਲ ਜੀ
2: ਹਾਂਜੀ ਹਾਂਜੀ ਨਹੀਂ ਮੈਂ ਆਪ ਦੇਖਦੀ ਹਾਂ ਭੁਪਿੰਦਰ ਜੀ ਉਹ ਸਾਰੇ ਇਹਨਾਂ ਬਿਹਾਰੀ ਲੋਕਾਂ ਨੇ ਉਹ ਕੁੜੀਆਂ ਨੇ ਪੈਂਟਾਂ ਪਾਈਆਂ ਛੋਟੇ ਛੋਟੇ ਨਿੱਕੇ ਨਿੱਕੇ ਟੋਪ ਪਾਏ ਉਹਨਾਂ ਦਾ ਤੁਸੀਂ ਪਹਿਚਾਣੇ ਸਕਦੇ ਤੇ ਕੌਣ ਹੈਗੇ ਕਿੱਦਾਂ ਔਰ ਕਈ ਤਾਂ ਸੱਚੀ ਹੈਗੇ ਵੀ ਸੋਹਣੇ ਸੁਨੱਖੇ ਇੰਨੇ ਖਰਾਜੇ ਸੋਹਣੇ ਹੈਗੇ ਆ ਤਾਂ ਤੁਹਾਨੂੰ ਪਤਾ ਵੀ ਨੀ ਲੱਗਦਾ ਤੇ ਕੌਣ ਹੈ ਤੁਸੀਂ ਪਹਿਚਾਣ ਨਹੀਂ ਸਕਦੇ ਮਾੜਾ ਮੋਟਾ
0: ਪਿਛਲੇ ਦਿਨਾਂ ਚ ਗੱਲ ਸੁਣਾਉਂਦੇ ਜਰੂਰ ਜੇ ਸੁਣਦੇ ਤਾਂ ਕਾਲ ਕਰਨ ਤੇ ਉਹਨਾਂ ਨੇ ਨਾ ਟਵਾਣਾ ਸਾਹਿਬ ਆਏ ਸੀ ਉਹਨਾਂ ਦੇ ਘਰੇ ਜਦੋਂ ਇੰਡੀਆ ਗਏ ਸੀ ਤੇ ਉੱਥੇ ਕੁੜੀ ਨੂੰ ਮਿਲਾਇਆ ਤੇ ਉਹ ਪੰਜਾਬੀ ਏਦਾਂ ਬੋਲੇ ਠੇਠ ਜਿੱਦਾਂ ਮਤਲਬ ਕਿ ਪਛਾਣ ਨਹੀਂ ਸਕਦਾ ਬੰਦਾ ਕਿ ਉਹ ਪੰਜਾਬਣ ਹੈ ਜਾਂ ਕਿੱਦਾਂ ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਤਾਂ ਆਪਾਂ ਵੀ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਅਮੈਰੀਕਨ ਸਿਟੀਜ਼ਨ ਆ ਜਾਂ ਮੈਂ ਫਿਨਲੈਂਡ ਦਾ ਸਿਟੀਜ਼ਨ ਆ ਜਾਂ ਮੈਂ ਇਟਲੀ ਦਾ ਸਿਟੀਜ਼ਨ ਆ ਜਾਂ ਇੰਗਲੈਂਡ ਦਾ ਸਿਟੀਜ਼ਨ ਆ ਇਸੇ ਤਰ੍ਹਾਂ ਉਹਨਾਂ ਨੂੰ ਵੀ ਪ੍ਰਾਊਡ ਹੁੰਦਾ ਵੀ ਬੱਚੇ ਜਿਹੜੇ ਨੇ ਉਹ ਪੰਜਾਬ ਚ ਜੰਮੇ ਆ ਤਾਂ ਉਹ ਪੰਜਾਬ ਦੇ ਹੀ ਆ ਨਾ ਫਿਰ
2: ਨਹੀਂ ਭੁਪਿੰਦਰ ਜੀ ਹੁਣ ਸਾਡੇ ਘਰ ਜਿਹੜੇ ਰਹਿੰਦੇ ਆ ਸਾਡਾ ਪਿੰਡ ਵਾਲਾ ਘਰ ਜਿਹੜਾ ਉਥੇ ਉਹਨਾਂ ਨੂੰ ਦਿੱਤਾ ਅਸੀਂ ਤਾਂ ਨਾਲ ਬੰਗੇ ਆ ਗਏ ਆ ਹਨਾ ਤਿੰਨ ਢਾਈ ਤਿੰਨ ਕਮੀਲ ਤੇ ਹੁਣ ਉਹਨਾਂ ਕੋ ਘਰ ਉਹ ਕੱਪੜੇ ਸਾਰੇ ਪਾਇਆ ਸੂਟ ਪਾਉਂਦੀ ਆ ਕੁੜੀ ਜਿਹੜੇ ਚੰਨੇ ਉਹ ਨਿਆਣੇ ਇੱਥੇ ਆ। ਅੱਛਾ ਭੁਪਿੰਦਰ ਜੀ ਫੇਰ ਹੁਣ ਮੈਂ ਉਹਨੂੰ ਆਪਣੇ ਸੋਹਣੇ ਤੋਂ ਸੋਹਣੇ ਸੂਟ ਵਧੀਆ ਤੋਂ ਵਧੀਆ ਦੇ ਕੇ ਆਉਂਦੇ ਹੁੰਦੇ ਉਹਨੂੰ ਪਾਏ ਹੁੰਦੇ ਉਹ ਵਧੀਆ ਲੱਗਦੇ ਆ ਔਰ ਕੁੜੀ ਉਹ ਏਦਾਂ ਆ ਤੁਹਾਨੂੰ ਮੈਂ ਦੱਸਦੀ ਹੁਣ ਸਾਫ਼ੀ ਕਹਿ ਦਿੰਦੀ ਆ ਜਿੱਦਾਂ ਬਾਹਮਣਾਂ ਦੇ ਨਿਆਣੇ ਕੁੜੀਆਂ ਬਹੁਤ ਸੋਹਣੀਆਂ ਨੀ ਹੁੰਦੀਆਂ ਉਹ ਇੱਦਾਂ ਦੇ ਉਹ ਕਹਿੰਦੇ ਅਸੀਂ ਹੈਗੇ ਉਹਨਾਂ ਦੇ ਹੁਣ ਮੁੰਡੇ ਦਾ ਰਿਸ਼ਤਾ ਕਰਨਾ ਚਾਹੁੰਦੇ ਸੀ ਉਹ ਕਹਿੰਦੇ ਮੁੰਡਾ ਮੰਨ ਨੀ ਰਿਹਾ ਕਿ ਸਾਨੂੰ ਬ੍ਰਾਹਮਣ ਨੀ ਮਿਲ ਰਿਹਾ ਕਿਉਂਕਿ ਉਹ ਕਹਿੰਦੇ ਅਸੀਂ ਭਈਏ ਹੈਗੇ ਆ ਪਰ ਭਈਏ ਅਸੀਂ ਬ੍ਰਾਹਮਣ ਆ ਅਸੀਂ ਹਨਾ
0: ਹਾਂ ਬਿਲਕੁਲ
2: ਮੈਂ ਕਿਹਾ ਇਹਨਾਂ ਵਿੱਚ ਵੀ ਇਹ ਚੀਜ਼ ਹੈਗੀ ਸਾਨੂੰ ਪਤਾ ਹੀ ਨਹੀਂ ਸੀ ਹਾਂਜੀ ਹਾਂਜੀ ਤੇ ਉਹ ਉਹ ਕੁੜੀਆਂ ਜਿਹੜੀਆਂ ਪਤਾ ਹੀ ਨੀ ਲੱਗਦਾ ਇੰਨੀ ਸੋਹਣੀ ਕੁੜੀ ਆ ਬਹੁਤ ਹੀ ਸੋਹਣੀ ਰੱਜ ਕੇ ਸੋਹਣੀ ਆ ਇੰਨਾ ਰੂਪ ਹਨਾ
0: ਬਿਲਕੁਲ
2: ਤੇ ਫਿਰ ਗੱਲ ਇੱਦਾਂ ਫਿਰ ਉਹ ਕੱਪੜੇ ਹੁਣ ਏਦਾਂ ਹੀ ਪਾਉਂਦੇ ਉਹ ਪੰਜਾਬੀ ਐਨ ਬਹੁਤ ਸੋਹਣੀ ਬੋਲਦੀ ਹੁਣ ਮੈਂ ਉਹਨਾਂ ਗੱਲ ਕਰਦੀ ਫੋਨ ਤੇ ਕਿੱਦਾਂ ਆ ਪੰਜਾਬੀ ਚ ਅਸੀਂ ਗੱਲ ਕਰਦੇ ਹਾਂ ਠੀਕ ਹੈ ਉਹਨਾਂ ਦੀ ਮਾਂ ਆ ਉਹ ਹਿੰਦੀ ਅਜੇ ਬੋਲਦੀ ਆ ਤਾਂ ਕਿਤੇ ਪੰਜਾਬੀ ਸਮਝਦੀ ਪਰ ਹਿੰਦੀ ਬੋਲਦੀ ਆ
0: ਜੀ ਬਿਲਕੁਲ
2: ਤਾਂ ਹੈਗਾ ਤਾਂ ਹੈਗਾ ਇੱਦਾਂ ਆ ਤੇ ਉਹ ਅੱਛਾ ਉਹਨਾਂ ਦੀ ਇੱਕ ਕੁੜੀ ਉਹਨਾਂ ਦੀ ਚਾਚੇ ਦੀ ਇੱਕ ਕੁੜੀ ਉਹਨੂੰ ਜਾਨੀ ਕਿ ਆਪਣੇ ਪੰਜਾਬ ਦੇ ਡਿਸਟ੍ਰਿਕਟ ਵਿੱਚੋਂ ਨਾ ਉਹ ਸਾਰਿਆਂ ਤੋਂ ਵੱਧ ਪੜ੍ਹਾਈ ਵਿੱਚ ਕਾਬਲ ਸੀ ਉਹਨੂੰ ਭੁਪਿੰਦਰ ਜੀ ਉਹਨੂੰ ਕਈ ਕਲਾਸਾਂ ਫ੍ਰੀ ਮਿਲੀਆਂ ਸਾਰਾ ਕੁਛ ਉਹਨੂੰ ਲੈ ਗਏ ਉੱਥੇ ਕਿਤੇ ਉੱਥੇ ਨੇੜੇ ਤੇੜੇ ਦੀ ਜਗ੍ਹਾ
0: ਸਕੋਲਰਸ਼ਿਪ
2: ਮਤਲਬ ਭਈਆਂ ਦੇ ਨਿਆਣੇ ਉਹ ਤਾਂ ਜਾਂਦੇ ਹੁਣ ਜੇ ਸਾਡੇ ਨਿਆਣੇ ਸਕੂਲ ਚ ਜਾਂਦੇ ਨੇ ਸਾਡੇ ਪਿੰਡ ਪ੍ਰਾਇਮਰੀ ਸਕੂਲ ਬਹੁਤ ਵਧੀਆ ਬਹੁਤ ਸੋਹਣਾ ਮੈਂ ਸਕੂਲ ਗਈ ਸੀ ਹਨਾ
0: ਫਗਵਾੜੇ ਤੁਸੀਂ ਜਾਣੂ ਹੋ ਫਗਵਾੜੇ ਤੋਂ ਤਾਂ ਉੱਥੇ ਬਹੁਤ ਸਾਰੇ ਮਤਲਬ ਕਿ ਹੈਗੇ ਆ ਕੀਰਤੀ ਲੋਕ ਹੈਗੇ ਆ ਜਾਂ ਬਾਹਰੋਂ ਵੀ ਆਉਂਦੇ ਆ ਲੁਧਿਆਣਾ ਹੋ ਗਿਆ ਫਗਵਾੜਾ ਹੋ ਗਿਆ ਤੇ ਜਲੰਧਰ ਹੋ ਗਿਆ ਤੇ ਉੱਥੇ ਦੇਖੋ ਉਹ ਕਹਿੰਦੇ ਕਿ ਉਹ ਨਾ ਬੱਚੇ ਜਿਹੜੇ ਪੜ੍ਹਦੇ ਨੇ ਉਨ੍ਹਾਂ ਨੇ ਕੀ ਕੀਤਾ ਹੋਇਆ ਕਿ ਜਿਹੜੇ ਉੱਥੇ ਕੈਫੇ ਆਪਣੇ ਸਾਈਬਰ ਕੈਫੇ ਹੈਗੇ ਆ ਜਾਂ ਕੰਪਿਊਟਰ ਵਾਲੀਆਂ ਦੁਕਾਨਾਂ ਵਗੈਰਾ ਤਾਂ ਉੱਥੇ ਉਨ੍ਹਾਂ ਦੇ ਨਾਲ ਮਤਲਬ ਕਿ ਇੱਕ ਉਨ੍ਹਾਂ ਨੇ ਮੰਥਲੀ ਉਨ੍ਹਾਂ ਨੇ ਕੀਤਾ ਹੋਇਆ ਕਿ ਕੋਈ ਵੀ ਜਿਹੜਾ ਸੈਕਟਰ ਦਾ ਜਿਹੜਾ ਪੇਪਰ ਆਉਂਦਾ ਜਾਂ ਕੁਝ ਇਗਜ਼ਾਮ ਆਉਂਦਾ ਹੈ ਜਿਹੜੇ ਪੜ੍ਹਨ ਵਾਲੇ ਨੇ ਤੇ ਉਹ ਉਨ੍ਹਾਂ ਦੇ ਪੇਰੈਂਟਸ ਫੈਕਟਰੀਆਂ ਚ ਕੰਮ ਕਰਦੇ ਆ ਤੇ ਬੱਚੇ ਜਿਹੜੇ ਨੇ ਉਨ੍ਹਾਂ ਨੇ ਆਪਣਾ ਪੂਰਾ ਰਾਬਤਾ ਰੱਖਿਆ ਹੋਇਆ ਤੇ ਉਹ ਪੜ੍ਹ ਕੇ ਆਪਣਾ ਇਗਜ਼ਾਮ ਕਰਕੇ ਤੇ ਉਹਦੇ ਵਿਚੋਂ ਆਪਣੀਆਂ ਨੌਕਰੀਆਂ ਤੇ ਲੱਗ ਰਹੇ ਨੇ ਪਰ ਉਹਦੇ ਵੱਲ ਜੇ ਸਾਡੇ ਲੋਕ ਜੇ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣਗੇ ਤਾਂ ਫਿਰ ਆਪ ਵੀ ਕਰ ਸਕਦੇ ਆ ਪਰ ਸਾਡਾ ਧਿਆਨ ਹੀ ਹੋਰ ਪਾਸੇ ਹੈ
2: ਬਿਲਕੁਲ ਮੈਂ ਤਾਂ ਆਪਣੇ ਘਰ ਦੀ ਗੱਲ ਦੱਸਦੀ ਭੁਪਿੰਦਰ ਜੀ ਆ ਸਾਡੇ ਤੇ ਉਹ ਕੁੜੀ ਤੁਸੀਂ ਦੇਖੋ ਅੱਛਾ ਇੱਕ ਉਹਨਾਂ ਦਾ ਮੁੰਡਾ ਹੈਗਾ ਤੇ ਉਹ ਸਾਡੇ ਘਰ ਜਿਹੜੇ ਰਹਿੰਦੇ ਆ ਉਹ ਉਹਨਾਂ ਦੇ ਚਾਚੇ ਦਾ ਮੁੰਡਾ ਉਹ ਇੰਜੀਨੀਅਰਿੰਗ ਕਰ ਗਿਆ ਕਮਾਲ ਹੋ ਗਏ ਸਾਡੇ ਲੋਕਾਂ ਨੂੰ ਤਾਂ ਪਤਾ ਨੀ ਕੀ ਹੋਇਆ ਫੇਰ ਉਹ ਇਹਨਾਂ ਉਹਨਾਂ ਨੇ ਆਪੇ ਹੀ ਅਫਸਰ ਤਾਂ ਬਣਨਾ ਹੀ ਬਣਨਾ ਆ ਜਿੱਦਾਂ ਸਾਡੇ ਇੱਥੇ ਆ ਕੇ ਚੰਗੇ ਕੰਮ ਕਰਦੇ ਚੰਗੀਆਂ ਨੌਕਰੀਆਂ ਅਸੀਂ ਖੁਸ਼ ਹੁੰਦੇ ਆ ਤੇ ਉਹ ਵੀ ਖੁਸ਼ ਹੁੰਦੇ ਆ ਜਿੱਥੇ ਅਸੀਂ ਖਾਲੀ ਥਾਂ ਛੱਡ ਦਿੱਤੀ ਜਿੱਥੇ ਖਾਲੀ ਥਾਂ ਛੱਡ ਗਏ ਉਹ ਖਾਲੀ ਥਾਂ ਤੇ ਭਰਨਾ ਤਾਂ ਹੈਗਾ ਹੀ ਆ
0: ਬਿਲਕੁਲ ਕਹਿੰਦੇ ਕੰਮ ਨੀ ਰੁਕਦੇ ਬੰਦਾ ਮੁੱਕ ਜਾਂਦਾ ਜੀ ਪਰ ਕੰਮ ਚੱਲਦੇ
2: ਹਾਂਜੀ ਤੇ ਹੁਣ ਜੇ ਅਸੀਂ ਉੱਥੋਂ ਆ ਗਏ ਤਾਂ ਸਾਡੇ ਇੱਥੇ ਤਾਂ ਉੱਥੇ ਲੋਕਾਂ ਨੇ ਆਉਣਾ ਹੀ ਆਉਣਾ ਆ
0: ਜੀ ਬਿਲਕੁਲ ਜੀ
2: ਇੱਕ ਬੰਦਾ ਰਿਟਾਇਰ ਹੋ ਜਾਂਦਾ ਉਹਦੇ ਤਾਂ ਦੂਜੇ ਬੰਦੇ ਨੇ ਆਉਣਾ ਹੀ ਆ
0: ਏਦਾਂ
2: ਹੀ ਉਹ ਆਉਂਦੇ ਆ ਕਮਾਉਂਦੇ ਆ ਕਰਦੇ ਹਾਂ ਠੀਕ ਆ ਖਰਾਬੀਆਂ ਉਹ ਇਕੱਲੇ ਉਹੀ ਨੀ ਖਰਾਬੀਆਂ ਕਰਦੇ
0: ਸਾਡੇ ਵਾਲੇ ਘੱਟ ਹੈ ਜੀ ਦੇਖੋ ਯੂਰਪ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕੀ ਕੁਝ ਕੀਤਾ ਹੈ
2: ਕੋਈ ਹਿਸਾਬੇ ਨੀ ਬਥੇਰੀਆਂ ਖਰਾਬੀਆਂ ਕਰਦੇ
0: ਬਾਕੀ
2: ਜੇ ਉੱਥੇ ਹੀ ਹੈਗੇ ਆ ਕੋਈ ਧਰਮ ਨੀ ਮਾੜਾ ਕੋਈ ਕਮਿਊਨਿਟੀ ਨੀ ਮਾੜੇ ਕੋਈ ਜਾਤ ਨੀ ਮਾੜੀ ਹਰੇਕ ਜਗ੍ਹਾ ਕੁਛ ਲੋਕ ਚੰਗੇ ਹੁੰਦੇ ਆ ਕੁਛ ਮਾੜੇ ਹੁੰਦੇ ਫੈਮਿਲੀਆਂ ਵਿੱਚ ਹੁੰਦੇ ਆ ਕਈ ਬੰਦੇ ਫੈਮਿਲੀਆਂ ਵਿੱਚੋਂ ਜੇ ਚਾਰ ਪੰਜ ਬੰਦੇ ਆ ਇਹ ਤਿੰਨ ਚਾਰ ਬੜੇ ਚੰਗੇ ਹੁੰਦੇ ਇੱਕ ਅੱਧਾ ਬੰਦਾ ਬੜਾ ਹੁੰਦਾ ਉਹਨੂੰ ਥੋੜਾ ਜਿਹਾ ਰੌਲਾ ਜਿਹਾ ਪਾਈ
0: ਹਰ ਪਰਿਵਾਰ ਦੇ ਵਿੱਚ ਭੈਣ ਜੀ ਇੱਕ ਸ਼ਰਾਰਤੀ ਹੁੰਦਾ ਹੈ ਮੇਰੇ
2: ਹਾਂਜੀ ਇਹ ਹੁੰਦਾ ਹੀ ਆ ਤਾਂ ਫਿਰ ਇਕੱਲੇ ਭਈਆਂ ਨੂੰ ਤਾਂ ਐਵੇਂ ਹੀ ਟਾਰਗੇਟ ਜਿਹਾ ਕਰੀ ਜਾਂਦੇ ਆ ਭਈਏ ਉਹ ਵੀ ਲੋਕ ਚੰਗੇ ਵੀ ਉਹ ਸਾਡੇ ਤੁਹਾਨੂੰ ਮੈਂ ਦੱਸਦੀ ਆ ਮੇਰੇ ਹਸਬੈਂਡ ਕਿਤੇ ਗਏ ਉਹ ਘਰੇ ਹਨਾ 40,000 ਰੁਪਇਆ ਜਿੱਦਾਂ ਸਰਾਣੇ ਥੱਲੇ ਪਿਆ ਸੀ ਏਦਾਂ ਹੀ ਭੁੱਲ ਗਏ ਜਦੋਂ ਬਾਹਰ ਨੂੰ ਗਏ ਤਾਂ ਉਹਨੇ ਫੋਨ ਕੀਤਾ ਜਾਣੀ ਕਿ ਜਦ ਘੰਟੇ ਡੇਢ ਘੰਟੇ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਮੇਰੇ ਕੋਲ ਪੈਸੇ ਹੈ ਨੀ ਘਰ ਫੋਨ ਕੀਤਾ ਤੇ ਨਹੀਂ ਤਾਂ ਉਹ ਕਹਿੰਦੀ ਹਾਂਜੀ ਹਾਂਜੀ ਅਜੇ ਨਹੀਂ ਤਾਂ ਕਿਹਾ ਉਹ ਕਹਿੰਦੀ ਭਾਜੀ ਤੁਸੀਂ ਆਹ ਦੂਜੇ ਪੈਸੇ ਇੱਥੇ ਭੁੱਲ ਗਏ ਮੈਂ ਸਫਾਈ ਕਰਨ ਲੱਗੀ ਤਾਂ ਦੇਖਿਆ ਇੱਥੇ ਪਏ ਤੁਹਾਡੇ ਪੈਸੇ
0: ਕਹਿੰਦੇ ਬਸ ਮੈਂ ਇਸੇ ਕਰਕੇ ਫੋਨ ਕੀਤਾ ਸਵੇਰੇ ਮੈਂ ਚਲੋ ਸ਼ੋਪ ਦੇ ਉੱਤੇ ਗਿਆ ਔਜਲਾ ਸਾਹਿਬ ਵੀ ਜੁੜੇ ਉਹਨਾਂ ਦੀ ਵੀ ਗੱਲ ਸੁਣਦਾ ਸ਼ਾਇਦ ਕੁਝ ਕਹਿਣਾ ਚਾਹਣਗੇ ਤੇ ਅੱਜ ਸ਼ੋਪ ਤੇ ਗਿਆ ਜੀ ਮੈਂ ਆਪਣਾ ਸਮਾਨ ਚੱਕਿਆ ਟੇਲ ਦੇ ਉੱਤੇ ਤੇ ਪੇ ਕੀਤਾ ਤੇ ਮੇਰੇ ਤੋਂ ਪਹਿਲਾਂ ਇੱਕ ਕਸਟਮਰ ਸੀਗਾ ਤੇ ਉਹਨੇ ਮਤਲਬ ਕਿ ਆਪਣੀ ਪੋਸਟ ਲੈਣੀ ਸੀ ਤੇ ਉਹਨੇ ਫੋਨ ਕੱਢ ਕੇ ਨਾ ਉਥੋਂ ਕੋਡ ਵਗੈਰਾ ਦਿਖਾਇਆ ਤੇ ਫੋਨ ਉਹਨੇ ਟੇਲ ਦੇ ਉੱਤੇ ਆਖਰ ਦੇ ਵਿੱਚ ਜਿੱਥੋਂ ਸਮਾਨ ਬੈਲਟ ਚੱਲਦੀ ਹੈ ਉਥੇ ਲਾਗੇ ਖੂੰਜੇ ਦੇ ਵਿੱਚ ਰੱਖ ਦਿੱਤਾ ਉਹਨੇ ਸਮਾਨ ਆਪਣਾ ਚੱਕਿਆ ਤੇ ਆਪਣਾ ਪੈਕਟ ਵੱਡਾ ਸੀ ਉਹਦੇ ਕੋਲ ਤਾਂ ਚੱਕਿਆ ਤੇ ਉਹ ਤੁਰ ਪਈ ਹਨਾ ਤੇ ਅਗਲੀ ਵਾਰੀ ਮੇਰੀ ਸੀ ਪੇ ਕਰਨ ਦੀ ਮੈਂ ਪੇ ਕੀਤਾ ਤੇ ਮੈਂ ਆਪਣੇ ਜਿਹੜਾ ਸਮਾਨ ਲਿਆ ਸੀ ਉਹ ਦੋ ਚੀਜ਼ਾਂ ਚੱਕੀਆਂ ਤੇ ਮੂਹਰੇ ਫੋਨ ਪਿਆ ਮੇਰੇ ਮਨ ਚ ਇਹ ਗੱਲ ਨਹੀਂ ਆਈ ਕਿ ਯਾਰ ਇਹਨੂੰ ਚੱਕ ਕੇ ਜੇਬ ਚ ਪਾ ਲਾ ਮੈਂ ਨਾਲ ਹੀ ਉਹ ਫੋਨ ਚੱਕਿਆ ਤੇ ਮੈਂ ਕਿਹਾ ਜੀ ਆਹ ਉਹਦਾ ਫੋਨ ਰਹਿ ਗਿਆ ਟੇਲਾ ਵਾਲਾ ਜਿਹੜਾ ਵਰਕਰ ਸੀਗਾ ਤੇ ਉਹ ਨਾਲ ਹੀ ਮੇਰੇ ਕਹਿੰਦਾ ਜਾ ਮਤਲਬ ਕਿ ਨਾਲ ਹੀ ਤੁਰ ਪਿਆ ਕਿ ਕਹਿੰਦਾ ਦੇਖਦੇ ਹਾਂ ਬਾਹਰ ਹੋਣੀ ਆ ਇੱਥੇ ਤੁਰੀ ਜਾਂਦੀ ਹਜੇ ਤੇ ਉਹਨੇ ਜਾ ਕੇ ਫੜਾਇਆ ਉਹ ਬੜੀ ਖੁਸ਼ ਹੋ ਕੇ ਸਮਾਈਲ ਕਰਕੇ ਹੱਸੀ ਤੇ ਥੈਂਕ ਯੂ ਵੀ ਕੀਤਾ ਤੇ ਹੁਣ ਜੇ ਉਹ ਮਨ ਦੇ ਵਿਚ ਹੀ ਮੈਲ ਆ ਤੁਹਾਡੇ ਸ਼ੁਰੂ ਦੇ ਵਿਚ ਕਿ ਮੈਂ ਚੱਕ ਕੇ ਜੇਬ ਚ ਵੀ ਪਾ ਸਕਦਾ ਸੀ ਮੈਨੂੰ ਕੀ ਜ਼ਰੂਰਤ ਹੈ ਦੱਸਣ
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਦਾਂ ਆ ਕਿ ਮੇਰੇ ਨਾਲ ਵੀ ਇੱਦਾਂ ਹੋਏ ਮੈਂ ਉੱਥੇ ਦੂਜੇ ਗਾਂਧੀ ਨਗਰ ਵਿੱਚ ਜਾ ਰਹੀ ਤਾਂ ਮੈਂ ਤਾਂ ਮੇਰਾ ਪੋਤਾ ਸੀ ਦੋਏ ਜਾ ਰਿਹਾ ਮੈਂ ਪੈਂਟ ਪਾਈ ਉਹ ਦਿਨ ਪਹਿਲੇ ਦਿਨ ਉਹ ਪਾਈ ਸੀ ਜਿਹੜੇ ਪੈਸੇ ਪਾਏ ਉਹ ਮੇਰੀ ਡਿੱਗ ਪਏ ਮੈਨੂੰ ਨੀ ਪਤਾ ਲੱਗਾ ਜੇਬ ਛੋਟੀ ਹੋ ਗਈ ਔਰ ਪਿੱਛੇ ਇੱਕ ਮੋਟਰਸਾਈਕਲ ਵਾਲਾ ਆਵੇ ਉਹ ਕਹੇ ਭਾਜੀ ਭਾਜੀ ਆ ਤੁਹਾਡੇ ਪੈਸੇ ਡਿੱਗ ਗਏ ਮੇਰੇ ਪੋਤੇ ਨੇ ਪਿੱਛੇ ਮੂੰਹ ਫੜ ਕੇ ਦੇਖਿਆ ਉਹ ਕਹਿੰਦਾ ਮੇਰੇ ਇੰਡ ਗਏ ਕਿਉਂਕਿ ਹੁਣ ਆਪਣਾ ਪਰਸ ਮੋਰਲੇ ਪਾਸੇ ਨੂੰ ਕੀਤਾ ਉਹ ਕਹਿੰਦਾ ਨਹੀਂ ਆ ਜਿਹੜੀ ਤੇਰੇ ਨਾਲ ਆਂਟੀ ਆ ਕਹਿੰਦੇ ਉਹ ਡਿੱਗੇ ਜਦ ਮੈਂ ਆਪਣੇ ਹੱਥ ਮਾਰਿਆ ਸੱਚੀ ਤੁਸੀਂ ਦੇਖੋ ਮੈਂ ਮੋਟਰਸਾਈਕਲ ਵਾਲੇ ਨੂੰ ਕਹਿ ਦਿੰਦੇ ਜੀ ਉਹ ਖੋ ਕੇ ਫੋਨ ਲੈ ਜਾਂਦੇ ਉਹ ਕਰਦੇ ਜਾਂ ਕੋਈ ਏਦਾਂ ਦਾ ਕੇਸ ਹੋ ਜਾਂਦੇ ਆ ਪਰ ਉਹ ਦੇਖੋ ਉਹ ਪਿੱਛੇ ਸੀਗਾ ਮੈਨੂੰ ਕੋਈ ਪਤਾ ਨੀ ਭਾਵੇਂ ਉਹ ਜਿਹੜਾ ਹੌਲੀ ਦੇਣੀ ਰੁਕ ਗਿਆ ਪੈਸੇ ਚੁੱਕ ਕੇ ਲੈ ਵੀ ਲਿਜਾਈ ਸਕਦਾ ਸੀ ਉਹਨੂੰ ਹੱਥ ਮਾਰ ਕੇ
0: ਹਾਂ ਬਿਲਕੁਲ ਬਿਲਕੁਲ
2: ਹਾਂਜੀ
0: ਚਲੋ
2: ਭੁਪਿੰਦਰ ਜੀ ਫਿਰ ਹੋਰ ਕਿਸੇ ਨੂੰ ਲੈ ਲਓ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਾਲ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਲੋ ਦੋਸਤੋ ਅਸੀਂ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਵਾਪਸ ਆ ਜਾਂਦੇ ਆ ਤਾਂ ਫੋਨ ਦੇ ਉੱਤੇ ਤੇ ਨਹੀਂ ਤਾਂ ਫਿਰ ਅੱਜ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਇੱਥੇ ਅੱਜ ਤੇ ਜਿਹੜਾ ਆਰਟੀਕਲ ਹੈ ਚਲੋ ਕੱਲ ਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਪ੍ਰੋਗਰਾਮ ਫਿਰ ਲੰਬਾ ਹੋ ਜਾਣਾ ਕਿਉਂਕਿ ਉਹਨੂੰ 15-20 ਮਿੰਟ ਘੱਟੋ ਘੱਟ ਲੱਗਣੇ ਨੇ ਸੁਣਾਉਣ ਨੂੰ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ ਔਜਲਾ ਸਾਹਿਬ ਸਵਾਗਤ ਹੈ ਜੀ ਨੂੰ ਹਾਂਜੀ ਤੁਹਾਡੇ ਵੀ ਰੋਣਾ ਪਿਆ ਪੈਸਿਆਂ ਦਾ ਹੈ ਲੋ ਦੋਸਤੋ ਅੱਛਾ ਜੀ ਚਲੋ ਕਰੋ ਇਹਨਾਂ ਦਾ ਹਿਸਾਬ ਕਿਤਾਬ ਤਦ ਤੱਕ ਜੀ ਹਾਂਜੀ ਲੋ ਦੋਸਤੋ ਗੱਲਬਾਤ ਸੁਣਦੇ ਆ ਤਦ ਤੱਕ ਆਪਾਂ ਇੱਕ ਦੋ ਖਬਰਾਂ ਜਿਹੜੀਆਂ ਨੇ ਨਾਲ ਨਾਲ ਸਾਂਝੀਆਂ ਕਰ ਲਈਏ ਜੋ ਕੁਝ ਵਾਪਰ ਰਿਹਾ ਤੇ ਵੈਸੇ ਤਾਂ ਨੈਗੇਟਿਵ ਖਬਰਾਂ ਆਉਂਦੀਆਂ ਸਾਰੀਆਂ ਤਕਰੀਬਨ ਜਦੋਂ ਦੇਖਦੇ ਆ ਝਾਤ ਮਾਰਦੇ ਆ ਤੇ ਇਸੇ ਤਰ੍ਹਾਂ ਰਾਮ ਮੰਦਰ ਦੇ ਚੜਾਵੇ ਦੇ ਵਿੱਚੋਂ 2 ਕੁਇੰਟਲ ਚਾਂਦੀ ਦੀਆਂ 200 ਇੱਟਾਂ ਗਾਇਬ ਹੋ ਗਈਆਂ ਸਿੰਧੀ ਸਮਾਜ ਨੇ ਜਿਹੜਾ ਟਰੱਸਟ ਦੇ ਉੱਤੇ ਲਾਇਆ ਰਸੀਦ ਨਾ ਦੇਣ ਦਾ ਜਿਹੜਾ ਦੋਸ਼ ਲਾ ਦਿੱਤਾ ਹੈ ਹਾਲਾਤ ਦੇਖੋ ਕਿੱਥੋਂ ਕਿੱਧਰ ਨੂੰ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਚੱਲਣ ਉੱਤਰੀ ਭਾਰਤ ਦੇ ਵਿੱਚ ਚੱਲਣਗੀਆਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਮੌਨਸੂਨ ਵੀ ਲਾਗੇ ਆ ਰਹੀ ਹੈ ਰਾਮ ਮੰਦਰ ਦੇ ਵਿੱਚ ਜਿਹੜਾ ਚੜਾਵੇ ਦੇ ਦੌਰਾਨ ਜਾਂ ਕਹਿ ਲਓ ਜੋ ਕੁਝ ਵਾਪਰ ਰਿਹਾ ਕਦੇ ਸੋਨਾ ਜਾਂ ਚਾਂਦੀ ਮਤਲਬ ਕਿ ਨਕਲੀ ਨਿਕਲ ਆਉਂਦਾ ਤੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੀ ਚੱਲ ਰਹੀ ਜਿਹੜੀ ਹੈ SIT ਜਾਂਚ ਦੇ ਵਿਚਕਾਰ ਰਾਮ ਲੱਲਾ ਨੂੰ ਦਾਨ ਕੀਤੇ ਗਏ ਗਹਿਣਿਆਂ ਦੇ ਗੁੰਮ ਹੋਣ ਦੇ ਨਵੇਂ ਜਿਹੜੇ ਮਾਮਲੇ ਸਾਹਮਣੇ ਆਏ ਨੇ ਇਸ ਸੰਬੰਧ ਦੇ ਵਿੱਚ ਵਿਸ਼ਵ ਸਿੰਧੀ ਸੇਵਾ ਸੰਗਮ ਜਿਹੜਾ ਤੇ ਅੰਤਰਰਾਸ਼ਟਰੀ ਪ੍ਰਧਾਨ ਰਾਜੂ ਮਨਵਾਨੀ ਹੁਣਾਂ ਨੇ ਹੁਣ ਮੀਡੀਆ ਸਾਹਮਣੇ ਆ ਕੇ 200 ਦਾਨ ਕੀਤੀਆਂ ਜਾਂਦੀਆਂ ਜਿਹੜੀਆਂ ਚਾਂਦੀ ਦੀਆਂ ਜਿਹੜੀਆਂ ਇੱਟਾਂ ਨੇ ਉਹਦੇ ਗਾਇਬ ਹੋਣ ਦਾ ਜਿਹੜਾ ਦੋਸ਼ ਲਾ ਦਿੱਤਾ ਤੇ ਇੱਕ ਪਾਸੇ ਲੋਕਾਂ ਨੂੰ ਰੋਟੀ ਪਾਣੀ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਸੋਨੇ ਚਾਂਦੀ ਦੀਆਂ ਇੱਟਾਂ ਚੜ੍ਹਦੀਆਂ ਨੇ ਜੀ ਜਿਹਨਾਂ ਦੇ ਕਦੇ ਕੰਮ ਹੀ ਨਹੀਂ ਆਉਣੀਆਂ ਤੇ ਜੌਲ ਭੈਣ ਆਪਣੇ ਮਾਲ ਭੈਣ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬੇਜ਼ੀ ਹੈ ਇੱਥੇ ਇੰਡੀਆ ਜਿਹੜਾ ਵੇਲ ਹੀ ਵੇਲ ਹੈ ਜੀ ਕਹਿੰਦੇ ਜੀ ਤੇ ਦੂਸਰੇ ਪਾਸੇ ਸੀ ਪਰ ਭੈਣ ਜੀ ਉਹ ਵੀ ਕਹਿੰਦੇ ਆ ਸਾਡੇ ਕੋਲ ਟਾਈਮ ਨਹੀਂ ਸੀ ਤਾਂ ਕਰਕੇ ਕਾਲ ਨਹੀਂ ਕੀਤੀ ਸੀ ਤੇ ਪਾਕਿਸਤਾਨ ਦੇ ਵਿੱਚ ਖੌਫਨਾਕ ਵਾਰਦਾਤ ਹੋਈ ਹੈ ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੱਕ ਕਮਰੇ ਦੇ ਵਿੱਚ ਰੱਖਿਆ ਕੈਦ ਹੈ ਤੇ ਬੇਟਾ ਭੱਜਿਆ ਜਾਂ ਖੁੱਲਿਆ ਰਾਜ ਹੈ ਫਿਰ ਉਸ ਤੋਂ ਬਾਅਦ ਤੇ ਪਤੀ ਗ੍ਰਿਫ਼ਤਾਰ ਕੀਤਾ ਗਿਆ ਕਿੱਥੇ ਤੱਕ ਲੋਕਾਂ ਦੀ ਮਾਨਸਿਕਤਾ ਦੇਖੋ ਜਾਂਦੀ ਹੈ ਜੀ ਕੀ ਹਾਲ ਨੇ ਤੇ ਹਾਲਾਤ ਦੇਖ ਲਓ ਆਪ ਦੇ ਕੀ ਨੇ ਇੱਧਰ ਦੂਸਰੇ ਪਾਸੇ ਪਾਕਿਸਤਾਨ ਦੀ ਗੱਲ ਕਰ ਰਹੀ ਹੈ ਪਹਿਲਾਂ ਪਾਕਿਸਤਾਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਮੰਦਭਾਗੀ ਘਟਨਾ ਹੈ ਪਾਕਿਸਤਾਨ ਦੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੋਂ ਵੱਧ ਸਮੇਂ ਦੇ ਲਈ ਆਪਣੇ ਘਰ ਦੇ ਵਿੱਚ ਕੈਦ ਰੱਖਣ ਤੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਜਿਹੜੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਇਹਦੇ ਵਿੱਚ ਜੋ ਸਾਹਮਣੇ ਆਇਆ ਤੇ ਇੱਕ ਮਿੰਟ ਜੀ ਇੱਕ ਕਾਲ ਆ ਰਹੀ ਹੈ ਹੋਰ ਤੇ ਉਹਨੂੰ ਵੀ ਦੇਖ ਲਈਏ ਨਾਲ ਨਾਲ ਹਾਂਜੀ ਇਹ ਚ ਵਾਪਰਿਆ ਜੀ ਆਪਣਾ ਪਾਕਿਸਤਾਨ ਲਓ ਜੀ ਆਪਾਂ ਔਜਲਾ ਸਾਹਿਬ ਦੀ ਗੱਲ ਸੁਣ ਲਈਏ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
3: ਬਾਹਰ ਨਾ ਮੀਂਹ ਪੈਂਦਾ
0: ਜੀ
3: ਜਿਦੇ ਮਾਲ ਭੈਣ ਜੀ ਲੱਗੇ ਹੋਏ ਸੀਗੇ ਮੈਂ ਧਿਆਨ ਨਾਲ ਸੁਣ ਰਿਹਾ ਸੀ ਉਹਨਾਂ ਦੀਆਂ ਗੱਲਾਂ ਪਿਆਰੀਆਂ
0: ਜੀ
3: ਕਿਉਂਕਿ ਐਕਸਪੀਰੀਅੰਸ ਤੇ ਜਦੋਂ ਗੱਲ ਹੁੰਦੀ ਹੈ ਬੈਕ ਦੇ ਉੱਪਰ ਨਾ ਵਧੀਆ ਲੱਗਦੀ ਹੈ ਆਪਾਂ
0: ਜੀ
3: ਕਿਉਂਕਿ ਉਹ ਮਾਹੌਲ ਮਾਣਿਆ ਹੁੰਦਾ
0: ਜੀ
3: ਕੋਈ ਗਾਹਕ ਨੀ ਆਇਆ ਸੀ ਜਦੋਂ ਤੈਨੂੰ ਕਾਲ ਲਾਈ
0: ਜੀ
3: ਉਹ ਆ ਗਏ ਤੀਜੇ ਨੇ ਕਾਰ ਲਾਈ ਉਹ ਵਿੱਚ ਬੈਠਾ ਨਾ ਜਦੋਂ ਦੋ ਵਾਰ ਗਏ ਤੀਜੇ ਨੇ ਉਦੋਂ ਗੇਟ ਖੋਲਿਆ ਉਹਨਾਂ ਚਿਰ ਉਹ ਵੀ ਨੀ ਆਇਆ
0: ਛੋਟਾ
3: ਜਾ ਪਿੰਡ ਆ ਸਾਰੇ ਬਾਈ ਨੇਮ ਜਾਣਦੇ ਆ
0: ਜੀ
3: ਐਮ ਨੀ ਇਗਨੋਰ ਕਰ ਸਕਦੇ ਮਤਲਬ ਗਾਹਕ ਤਾਂ ਚਲੋ ਰੱਬ ਦਾ ਰੂਪ ਹੁੰਦਾ
0: ਬਿਲਕੁਲ ਹੈ ਜੀ
3: ਕਹਿ ਦਿੰਦੇ ਨੇ
0: ਉਹ ਨਾਲੇ ਕਹਿੰਦੇ ਆ ਕਿ ਕਹਿੰਦੇ ਆ ਨਾ ਕਿ ਗਾਹਕ ਤੇ ਮੌਤ ਦਾ ਪਤਾ ਨਹੀਂ ਕਿਦੋਂ ਆ ਜਾਂਦੀ
3: ਹੈ ਇੱਕ ਤਾਂ ਹੁੰਦਾ ਹਾਈਵੇ ਦਾ ਕਸਟਮਰ ਉਹ ਤੁਹਾਨੂੰ ਗਾਹਕ ਉਹ ਇਹ ਤਾਂ ਹੁਣ ਕਈ ਵਾਰੀ ਇਹਨਾਂ ਨੇ ਗੱਲਾਂ ਵੀ ਕਰਨੀ ਹੁੰਦੀ ਹੈ ਕਿ ਆਪਦੇ ਬੱਚੇ ਦੀ ਕਰ ਲਈ ਜਾਂ
0: ਹਾਂਜੀ ਹਾਂਜੀ
3: ਫੋਨ 'ਚ ਕੋਈ ਗੱਲ ਹੋਵੇ ਦੱਸਦੇ
0: ਨੇ ਬਿਲਕੁਲ
3: ਆਪ ਵੀ ਦੇਣਾ ਬਣਦਾ
0: ਕੀ ਵਾਪਰਿਆ
3: ਕਿਉਂਕਿ ਮੈਂ ਤਾਂ ਹੀ ਕਹਿਣਾ ਕਿ ਮੇਰਾ ਸਟੋਰ ਸਾਡਾ ਇਸ ਟਾਊਨ 'ਚ ਸਾਰੇ ਟਾਊਨ ਨੂੰ ਵੱਧ ਚੱਲਦਾ ਉਹ ਕਾਰਨ ਇਹ ਹੀ ਹੈ
0: ਜੀ
3: ਨਹੀਂ ਹੈਗਾ
0: ਨਾ ਬਿਲਕੁਲ
3: ਹੈ ਬਣੇ ਹੋਏ ਵਧੀਆ ਤਰੀਕੇ ਨਾਲ
0: ਜੀ
3: ਮੈਂ ਕਿਹਾ ਵੀ ਸਾਡੇ ਹਾਲਾਤ ਕੀ ਹੋਏ ਮੈਂ ਭੈਣ ਜੀ ਦੀ ਗੱਲ ਸੁਣਦਾ ਸੀਗਾ
0: ਜੀ
3: ਸਾਡੇ ਨਾ 20 ਵਿਸਾਖ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਸੀ
0: ਹਾਂਜੀ
3: ਉਹ ਇਸ ਲੈਵਲ ਤੇ ਮਨਾਉਂਦੇ ਮਨਾਉਂਦੇ ਹੁਣ ਇਸ ਲੈਵਲ ਤੇ ਮਨਾਉਣ ਲੱਗ ਗਏ ਵੀ 40-50 ਲੱਖ ਰੁਪਇਆ ਲਾ ਦੇ
0: ਜੀ
3: ਮਤਲਬ
0: ਗੁਰੂ ਘਰ ਦਾ
3: ਪ੍ਰੋਗਰਾਮ
0: ਕੀ ਬਾਤ ਹੈ ਜੀ
3: ਹਾਂਜੀ ਬਸ ਤੁਹਾਨੂੰ ਪਤਾ ਹੀ ਆ ਲੰਗਰੇ ਚੱਲਦਾ ਹੋਰ ਉੱਥੇ
0: ਜੀ
3: ਜਾਂ ਬਾਹਰੋਂ ਆਹ ਸੱਦ ਲੈਂਦੇ ਨੇ ਢੱਡੇ ਵਾਲਾ ਵੀ ਆਇਆ ਸੀ ਇੱਕ ਵਾਰੀ ਖਾਣ
0: ਜੀ
3: ਉਹਨਾਂ ਮਤਲਬ ਮੈਂ ਇੱਕ ਵਾਰੀ ਕੁਦਰਤੀ ਉਦੋਂ ਮਾਰਚ ਦਾ ਸੀ ਉਦੋਂ ਇਕੱਠੇ ਕਰਦੇ ਪਏ ਮੈਂ ਵੈਸੇ ਕਹਿਤਾ ਮੈਂ ਕਿਹਾ ਯਾਰ ਵੀ ਤੁਸੀਂ ਇਹਦੇ ਨਾਲੋਂ ਵਧੀਆ ਨੀ ਵੀ ਮਤਲਬ ਸਕੂਲ ਦੇ ਵਿੱਚ ਤੁਸੀਂ ਆਪਦੇ ਲੈਵਲ ਦੇ ਉੱਪਰ 5-4 ਵਧੀਆ ਟੀਚਰ ਜਿਹੜੇ ਪ੍ਰਾਈਵੇਟ ਸਕੂਲਾਂ 'ਚ 30,000 ਤੇ ਪੜ੍ਹਾਉਂਦੇ ਨੇ
0: ਜੀ
3: ਤੁਸੀਂ ਉਹ ਸਕੂਲ 'ਚ ਰੱਖ ਲਓ
0: ਬਿਲਕੁਲ
3: ਤੁਸੀਂ ਇੱਕ ਇੱਕ ਬੱਚੇ ਦੀ ਕਿੰਨੀ ਕੁ ਫੀਸ ਆ ਆਮ ਸਕੂਲ ਸਾਡੇ ਸਕੂਲ ਹੈ ਪਹਿਲਾਂ ਬਹੁਤ ਮਸ਼ਹੂਰ ਹੁੰਦਾ ਸੀ ਸਕੂਲ ਦੇ ਜਵਾਕ ਸਾਰੇ ਸਾਡੇ ਮੇਨ ਜਿਹੜੇ ਇਲਾਕੇ ਦੇ ਸੀ ਉੱਥੇ ਪੜ੍ਹਦੇ ਸੀਗੇ
0: ਜੀ
3: ਤੇ ਗ੍ਰੀਨ ਗਰੋਵਰ ਸਕੂਲ ਦਾ ਨਾਂ ਸੀ ਮੈਂ ਕਿਹਾ ਉੱਥੇ ਕਿੰਨੀ ਕੁ ਫੀਸ ਆ ਅੱਜ ਕੱਲ੍ਹ ਕਹਿੰਦੇ ਵੀ 15-20,000 ਇੱਕ ਬੱਚੇ ਦੀ
0: ਜੀ
3: ਮੈਂ ਕਿਹਾ ਜਿਹਦਾ ਇੱਕ ਬੱਚਾ ਵੀ ਪੜ੍ਹਦਾ ਉਹ ਜੇ ਚਲੋ ਜੇ 20 ਲੱਗਦਾ 15 ਦੇਣ ਲੱਗ ਜਾਵੇ ਸਕੂਲ ਨੂੰ 30,000 ਤੇ ਤਾਂ ਟੀਚਰ ਮਿਲ ਜਾਂਦੇ ਨੇ
0: ਜੀ
3: ਤਾਂ ਕਹਿੰਦੇ ਤੁਸੀਂ ਟੀਚਰ ਇੱਥੇ ਭਰਤੀ ਕਰੋ ਸਕੂਲ ਜੇ ਗੌਰਮੈਂਟ ਨਹੀਂ ਕਰਦੀ ਕੋਈ ਗੱਲ ਨੀ ਤੁਸੀਂ ਰੱਖ ਲਓ
0: ਬਿਲਕੁਲ
3: ਜਿਹੜੇ ਉੱਥੇ ਪੈਸੇ ਦਿੰਦੇ ਹੋ ਇੱਥੇ ਦਓ ਇੱਕ ਕਮੇਟੀ ਬਣਾਓ ਲਓ ਟੀਚਰਾਂ ਦਾ ਧਿਆਨ ਰੱਖਣ ਉਹਨੂੰ ਪੁੱਛਣ ਅਬਲਾ ਤਾਂ ਸਰਪੰਚ ਦੇ ਅੰਡਰ ਆਉਂਦਾ ਸਕੂਲ
0: ਜੀ
3: ਸਰਪੰਚ ਹੋ ਸਕਦਾ ਹੁੰਦਾ ਹਨਾ ਜਾਂ ਮੈਂ ਕਿਹਾ ਕੋਈ ਲਾਇਬ੍ਰੇਰੀ ਖੋਲ ਲਓ ਅਸੀਂ ਮਤਲਬ ਆ ਦੇਖੋ ਭੈਣ ਜੀ ਉਹ ਜਿਹੜੇ ਇਹ ਬੱਚੇ ਨੇ ਇਹ ਪੜ੍ਹ ਕੇ ਉੱਥੋਂ ਇੰਨਾ ਕੁਝ ਸਿੱਖ ਰਹੇ ਨੇ ਤੇ ਸਾਡੇ ਵਾਲੇ ਪੰਜਾਬੀ ਨੂੰ ਛੱਡ ਕੇ ਗਏ ਜੀ
0: ਬਿਲਕੁਲ
3: ਰਿਸ਼ਤੇ ਦਾ ਖਤਮ ਹੋ ਰਿਹਾ ਕਿ ਸਾਰਾ ਕੁਝ ਖਤਮ ਹੋ ਰਿਹਾ ਜੀ ਸਾਡਾ
0: ਬਿਲਕੁਲ ਹੋ ਰਿਹਾ ਜੀ
3: ਕੱਲੇ ਰਿਸ਼ਤੇ ਨਹੀਂ ਸਾਰਾ ਕੁਝ ਖਤਮ ਹੋ ਰਿਹਾ
0: ਜੀ
3: ਮਤਲਬ ਕਿਤੇ ਮੈਂ ਫਿਰ ਮੁੜ ਕੇ ਇੱਥੇ ਆਏ ਨੇ ਪੁੱਛਿਆ ਮੈਂ ਕਿਹਾ ਵੀ ਮੇਰੀ ਸਲਾਹ ਦੀ ਕੀ ਜਿਹੜੀ ਕਹਿੰਦੇ ਵੀ ਮਤਲਬ ਪੁੱਛਣਾ ਤੈਨੂੰ ਇੰਨਾ ਪਿਆਰ ਕਰਿਆ ਪਿੰਡ ਵਾਲਿਆਂ ਨੇ ਮੈਂ ਕਰਨਾ ਹੀ ਹੈ ਧਰਮ ਅੜਾਈ ਚਲੋ 50 ਲੱਖ ਆਪ ਤੇ ਚੜਾ ਦੇ
0: ਬਿਲਕੁਲ ਜੀ
3: ਮੈਂ ਹੁਣ ਮੈਨੂੰ ਤਾਂ ਇਹ ਕਹਿਣਗੇ ਵੀ ਇਹਨਾਂ ਕੋਲ 4 ਪੈਸੇ ਆ ਗਏ ਹੁਣ ਧਰਮ ਕੀ ਸਮਝਦੇ ਨੇ ਮੈਂ ਕਿਹਾ ਧਰਮ ਦਾ ਮੈਂ ਤੁਹਾਡੇ ਨੂੰ ਸ਼ਾਇਦ ਵੱਧ ਮੰਨਦਾ ਹੋਵਾਂ
0: ਜੀ
3: ਵੀ ਕੋਈ ਲਾਇਬ੍ਰੇਰੀ ਖੋਲ ਲਓ ਜਾਂ ਕੋਈ ਇੱਕ ਮੈਡੀਸਨ ਦੀ ਦੁਕਾਨ ਹੈ ਗੁਰਦੁਆਰੇ 'ਚ ਖੋਲ ਲਓ ਜਿੱਥੋਂ ਤੁਸੀਂ ਆਮ ਦਵਾਈ ਲੈ ਲਓ ਜਿੱਥੋਂ ਬਾਹਰੋਂ ਧੱਕੇ ਖਾਂਦੇ
0: ਨਹੀਂ ਦੇਖੋ ਬਹੁਤ ਘੱਟ ਹੋਣਗੇ ਪੰਜਾਬ ਦੇ ਵਿੱਚ ਜਿੱਦਾਂ ਹੁਣ ਦੇਖੋ ਔਜਲਾ ਸਾਹਿਬ ਜਿਹੜੇ ਆਪਣੇ ਗੁਰੂ ਘਰ ਬਣੇ ਸੀ ਨਾ ਉਹ ਤਾਂ ਸਿੱਖਿਆ ਦਾ ਇੱਕ ਕੇਂਦਰ ਸੀਗਾ ਨਾ ਪਹਿਲਾਂ
3: ਅੱਗੇ ਅੱਗੇ ਉੱਥੇ ਪੜ੍ਹਾਈਆਂ ਹੁੰਦੀਆਂ
0: ਹੁਣ ਦੇਖੋ ਚਰਚ ਦੇ ਵਿੱਚ ਅੱਜ ਵੀ ਸਿਸਟਮ ਚੱਲਦਾ ਇੱਕ ਪਾਸੇ ਚਰਚ ਹੈ ਤੇ ਦੂਸਰੇ ਪਾਸੇ ਨਾਲ ਸਕੂਲ ਬਣਿਆ ਹੋਇਆ ਇੱਦਾਂ ਹੀ ਦੇਖ ਲਓ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚ ਉਹਨੂੰ ਮੈਂ ਚੇਤਾ ਭੁੱਲ ਗਿਆ ਕੀ ਕਹਿੰਦੇ ਆ ਤੇ ਉਹ ਵੀ ਜਿਹੜਾ ਇੱਦਾਂ ਹੀ ਚੱਲਦੇ ਰਹੇ ਨੇ ਤੇ ਮਸਜਿਦ ਦੇ ਵਿਚ ਹਾਂਜੀ ਸਾਰਾ ਕੁਝ
3: ਤੇ
0: ਹਾਂਜੀ ਤੇ ਕੀ ਪੰਜਾਬ ਦੇ ਵਿਚ ਕਿੰਨੇ ਕੁ ਗੁਰੂ ਘਰਾਂ ਦੇ ਵਿਚ ਹੋਣਗੇ ਜਿਹੜੇ ਆਪਣੇ ਸਕੂਲ ਕਦੇ ਆਪਾਂ ਸੋਚਿਆ?
3: ਮੈਂ ਜਿਹੜੀ ਨਿੱਕੀ ਜੀ ਗੱਲ ਕਰਦਾ, ਚਲੋ ਜੀ ਦੋ ਦਾ ਜਵਾਕ ਹੋਣਗੇ, ਵੱਧ ਤੋਂ ਵੱਧ ਦੋ, ਇੱਕ ਤਾਂ ਹੈਗਾ ਹੀ ਹੈ ਨਾ।
0: ਬਿਲਕੁਲ ਹੈ।
3: ਤੁਸੀਂ 20,000 ਰੁਪਿਆ ਫੀਸ ਭਰਦੇ ਹੋ ਕਿ ਨਹੀਂ ਭਰਦੇ?
0: ਜੀ ਬਿਲਕੁਲ ਹੈ।
3: ਇੱਕ ਪਿੰਡ ਚੋਂ ਲਾ ਲਓ ਜੇ 50 ਬੱਚੇ ਵੀ ਬਾਹਰ ਪੜ੍ਹਨ ਜਾਂਦੇ ਨੇ
0: ਜੀ,
3: 5,00,000 ਰੁਪਇਆ ਹੋ ਗਿਆ।
0: ਬਿਲਕੁਲ ਹੋ ਗਿਆ ਜੀ।
3: ਤੁਸੀਂ 5-7 ਟੀਚਰ ਰੱਖ ਲੋ 2,00,000 ਰੁਪਏ ਤੇ
0: ਜੀ,
3: ਟੀਚਰ ਦੇ ਜਾਂ ਬੱਚੇ ਉੱਥੇ ਨਾਲ ਪੜ੍ਹਨਗੇ ਉਹ ਵੀ ਘੱਟ ਫੀਸ ਲੈ ਲੂਗੀ, ਭਾਈ ਚੱਲ ਮੇਰੇ ਬੱਚੇ ਵੀ ਪੜ੍ਹਦੇ ਆ।
0: ਬਿਲਕੁਲ ਹੈ ਜੀ, ਨਾਲੇ ਰੋਜ਼ਗਾਰ ਪੈਦਾ ਹੋ।
3: ਸਾਨੂੰ ਕੁਛ ਤਾਂ ਕਰਨਾ ਪੈਣਾ ਨਾ।
0: ਪੈਣਾ ਜੀ,
3: ਉਹ ਅਸੀਂ ਕਰਦੇ ਨੀ। ਅਸੀਂ ਤਾਂ 300, ਮੈਂ ਅੱਜ ਸਵੇਰੇ ਨਾ ਸੋਚ ਰਿਹਾ ਸੀ, ਮੈਂ ਕਿਹਾ ਅਸੀਂ 300 ਰੁਪਏ ਬਿਜਲੀ ਤੇ ਕਿੰਨਾ ਕੁਛ ਆ ਵੀ 300 ਯੂਨਿਟ ਫ੍ਰੀ, ਉਹ 3,00,000 ਯੂਨਿਟਾਂ ਖਾਈ ਜਾਂਦੇ ਤੁਹਾਡੀਆਂ, ਤੁਹਾਨੂੰ 300 ਦੇ ਕੇ
0: ਆ ਦਿੰਦੇ ਕੀ ਆ ਜੀ? ਆ ਸੈਣੀ ਸਾਹਿਬ ਵੀ ਗੱਲ ਕਰਦੇ ਸੀ ਅੱਜ, ਚਲੋ ਉਹਨਾਂ ਦੀ ਦੁਪਹਿਰ ਦੀ ਬੱਤੀ ਜਿਹੜੀ ਗੁੱਲ ਹੋਈ ਆ ਜੀ, ਅਜੇ ਤਾਂ ਨੀ ਆਈ ਤੇ ਰਾਤ ਨੂੰ ਵੀ ਕਹਿੰਦੇ ਬੰਦ ਰਹਿਣੀ ਆ। ਉਹਦੇ ਨਾਲ ਤਾਂ ਮੈਂ ਕਿਹਾ ਜੀ ਭਾਈ ਪੈਸੇ ਲੈ ਲਓ, ਮੁੱਲ ਦੇ ਦਿਓ ਸਾਨੂੰ।
3: 300 ਯੂਨਿਟ ਫ੍ਰੀ ਦੇ ਕੇ 3,00,000 ਖਾਈ ਜਾਂਦੇ, ਮੁੱਠੀ ਚੌਲ ਆਟਾ ਦੇ ਕੇ ਉਹ ਟਰੱਕਾਂ ਦੇ ਟਰੱਕ ਖਾਈ ਜਾਂਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੁਸੀਂ ਮੁੱਠੀ ਤੇ ਖੁਸ਼ ਹੋ
0: ਜੀ।
3: ਸਿਸਟਮ ਦਾ ਜੇ ਆਪਾਂ ਸਾਰਾ ਕਿਸੇ ਨੂੰ ਕਹੀਏ ਜਾਂ ਬਿਊਰੋਕਰੇਸੀ ਨੂੰ ਕਹੀਏ ਜਾਂ ਸਿਆਸੀ ਲੋਕਾਂ ਨੂੰ ਕਹੀਏ, ਉਹਦੇ ਉਸੇ ਸਿਸਟਮ ਚ ਅਸੀਂ ਵੀ
0: ਹਾਂ, ਉੱਥੇ ਜੰਮੇ ਪਲੇ ਹਾਂ, ਨਾਲ ਦੇ ਹਾਂ। ਬਿਲਕੁਲ ਹੈ,
3: ਸਾਡਾ ਵੀ ਦੋਸ਼ ਹੈਗਾ ਜੇ ਉਹਨਾਂ ਦਾ 80 ਆ, ਸਾਡਾ ਵੀ ਬਣਦਾ ਕਿ
0: ਨਹੀਂ ਬਣਦਾ ਜੀ? ਬਿਲਕੁਲ ਹੈ ਜੀ।
3: ਟੀਚਰ ਅੱਗੇ ਭੈਣ ਜੀ ਹੁਣੀ ਪੜ੍ਹਾਉਂਦੇ ਸੀ, ਆ ਸੁਣਦੇ ਹੋਣੇ ਕਿੰਨੇ ਸਮਰਪਿਤ ਹੁੰਦੇ ਟੀਚਰ।
0: ਬਿਲਕੁਲ ਹੈ ਜੀ,
3: ਕਿੰਨੇ ਡੈਡੀਕੇਟ ਹੁੰਦੇ ਜੀ ਬੱਚਿਆਂ ਪ੍ਰਤੀ, ਕੋਈ ਡਰ ਹੀ ਨਹੀਂ ਸੀ ਹੁੰਦਾ ਜੋ ਮਾਂ ਪਿਓ ਨੂੰ ਵੀ ਸਾਡਾ ਸਾਡੀ ਲੜਕੀ ਹੈ ਜਾਂ ਲੜਕਾ ਸਕੂਲ ਗਿਆ ਹੋਇਆ, ਕਿਸੇ ਨੂੰ ਡਰ ਹੁੰਦਾ ਸੀ ਅੱਗੇ?
0: ਨਹੀਂ ਜੀ,
3: ਸਾਰੇ ਸੁਰੱਖਿਅਤ ਮਹਿਸੂਸ ਕਰਦੇ ਹੁੰਦੇ ਜੀ ਭਾਈ ਬੱਚਾ ਸਕੂਲ ਹੈ
0: ਜੀ।
3: ਫਿਰ ਜੇ ਹੁਣ ਤੁਸੀਂ ਟੀਚਰ ਰੱਖ ਕੇ ਆਪ ਉਹਨੂੰ ਇੱਕ ਜ਼ਿੰਮੇਵਾਰੀ ਵਾਂਗ ਉਹਨਾਂ ਤੇ ਨਿਗਾਹ ਰੱਖੇਗੇ, ਉਹ ਵੀ ਪੜ੍ਹਾਉਣਗੇ, ਚਾਹੇ ਟੀਚਰਾਂ ਦੇ ਖੁਦ ਬੱਚੇ ਉੱਥੇ ਪੜ੍ਹਦੇ ਹੋਣਗੇ, ਕੁਛ ਨਾ ਕੁਛ ਤਾਂ ਬਿਲਡ ਕਰਨਾ ਪਊਗਾ ਨਾ।
0: ਪੈਣਾ ਹੈ ਜੀ, ਬਿਲਕੁਲ ਹੈ ਜੀ।
3: ਉੱਥੇ ਬਾਹਰ 20,000 ਪੜ੍ਹਾ ਕੇ ਛੱਡ ਕੇ ਮੁੜੇ ਹੋਣੇ ਤੁਸੀਂ, ਕਿੱਥੇ ਪਿੰਡ ਚ ਤੁਹਾਡੇ ਨਿਗਰਾਨੀ ਹੇਠ ਬੱਚਾ ਰਹਿਣਾ
0: ਜੀ? ਬਿਲਕੁਲ ਹੈ ਜੀ।
3: ਜਦ ਇੱਕ ਸਕੂਲ ਚ ਬੱਚੇ ਪੜ੍ਹਨਗੇ, ਰਿਸ਼ਤੇ ਕਾਇਮ ਹੋਣਗੇ।
0: ਅੱਗੇ ਦੇਖ ਲੋ, 5ਵੀਂ ਤੱਕ ਜਾਂ ਹੁੰਦਾ ਸੀ ਪ੍ਰਾਇਮਰੀ ਸਕੂਲ ਤੇ ਮੰਗ ਕੇ ਲੈਂਦੇ ਹੁੰਦੇ ਜੀ, ਸਾਡਾ ਨਾ ਸਾਡੇ ਸਕੂਲ ਨੂੰ ਗ੍ਰਾਂਟ ਦੇ ਕੇ ਜੀ ਇਹਨੂੰ ਮਤਲਬ ਕਿ ਅਪਡੇਟ ਕਰ ਦੋ, ਇਹਨੂੰ 10ਵੀਂ ਤੱਕ ਕਰ ਦੋ ਜਾਂ 8ਵੀਂ ਤੱਕ ਕਰ ਦੋ, ਇਹ ਅੱਗੇ ਮੰਗਾਂ ਹੁੰਦੀਆਂ ਸੀ। ਤੇ ਹੁਣ ਹੈਗਾ ਕਿ ਬੱਚੇ ਬਾਹਰ ਮਤਲਬ ਕਿ ਸ਼ਹਿਰ ਪੜ੍ਹਾਉਣੇ ਆ ਜਾਂ ਉਸ ਸਕੂਲ ਚ ਪੜ੍ਹਾਉਣੇ ਆ ਨਾ, ਵੱਡੇ ਸਕੂਲ ਚ ਪੜ੍ਹਾਉਣੇ ਆ।
3: ਮੈਂ ਕਹਿੰਦਾ ਸਾਡੇ ਪਿੰਡ 2 ਸਕੂਲ ਨੇ, ਬਾਹਰਲੇ ਪਿੰਡਾਂ ਦੇ ਸਾਡੇ ਬਣੇ ਗਏ ਜੀ ਸਕੂਲ ਚ ਪੜ੍ਹਨ ਵਾਲੇ, ਸਾਡੇ ਪਿੰਡ ਵਾਲੇ ਹੋਰ ਪਿੰਡਾਂ ਨੂੰ ਤੁਰੇ ਹੋਏ।
0: ਬਿਲਕੁਲ ਹੈ ਜੀ, ਬਿਲਕੁਲ,
3: ਇਹੀ ਨੀ ਮੈਨੂੰ ਅੱਜ ਤੱਕ
0: ਸਮਝ ਆਈ ਜੀ।
3: ਰਾਜੇ ਵਾਲੇ ਪਿੰਡ ਭਗਤਪੁਰ ਸਿੰਘ ਦੇ ਨਾਂ ਦੇ ਸਕੂਲ ਬਣਾਇਆ, ਇੰਗਲਿਸ਼ ਕਿਸੇ ਨੇ ਬਣਾਇਆ ਹੋਇਆ, ਵਧੀਆ ਸਕੂਲ ਆ। ਕੋਈ ਉਧਰ ਨੂੰ ਤੁਰੇ ਚੱਲਿਆ, ਇੱਕ ਗਲਵੱਡੀ ਪਿੰਡ ਹੈ ਉੱਥੇ ਰਾਧਾ ਪਾਠਕਾ ਉਹ ਮਸ਼ਹੂਰ ਆ, ਕੋਈ ਉਧਰ ਨੂੰ ਪੜ੍ਹਨ ਨੂੰ ਤੁਰਿਆ ਹੋਇਆ, ਕੋਈ ਜਰਗ ਰਾੜੇ ਵਾਲੇ ਦੇ ਨਾਂ ਤੇ ਬਣਿਆ, ਕੋਈ ਜਰਗ ਨੂੰ ਤੁਰਿਆ ਹੋਇਆ, ਜਰਗ ਵਾਲੇ ਈਸ਼ਵਰ ਨੂੰ ਤੁਰੇ ਹੋਏ ਨੇ, ਮਤਲਬ ਬੱਚੇ ਹੀ ਅਜਾਏ ਪਏ ਨੇ,
0: ਅਜਾਏ ਪਏ ਨੇ ਜੀ।
3: ਸਾਡੇ ਪਿੰਡ ਮੈਨੂੰ ਲੱਗਦੀ ਆ 1960 ਦਾ ਸਕੂਲ ਬਣਿਆ, ਬਹੁਤ ਪੁਰਾਣਾ ਸਕੂਲ ਹੈ।
0: ਹਾਂਜੀ,
3: ਮਤਲਬ 12 ਪਹਿਲਾਂ ਤਾਂ 10-12 ਪਿੰਡਾਂ ਦੇ ਜਵਾਕ ਪੜ੍ਹਨ ਆਉਂਦੇ ਹੁੰਦੇ ਸੀ
0: ਜੀ,
3: ਫਿਰ 8ਵੀਂ ਤੋਂ ਕਿਤੇ, ਮਤਲਬ ਤੁਸੀਂ ਕਿਉਂ ਨੀ ਉਹ ਇੰਨਾ ਕਿ ਤੁਸੀਂ ਕਿ ਨਾਲੇ, ਮੈਂ ਕਿਹਾ ਵੀ ਤੁਸੀਂ ਸ਼ੁਰੂ ਤਾਂ ਕਰੋ, ਇੰਨਾ ਵੀ ਪੈਸੇ ਦੇਣ ਲੱਗ ਜਾਣਗੇ
0: ਜੀ।
3: ਹਾਂਜੀ,
0: ਤੁਸੀਂ ਦੇਖੋ ਜਿਹੜਾ ਔਜਲਾ ਸਾਹਿਬ, ਜਿਹੜਾ 2000 ਤੋਂ ਪਹਿਲਾਂ ਜਿਹੜੇ ਵੀ ਬਾਹਰ ਨੂੰ ਲੋਕ ਆਏ ਨੇ, ਬਹੁਤ ਘੱਟ ਲੋਕ ਹੋਣਗੇ ਜਿਹੜੇ, ਜ਼ਿਆਦਾਤਰ ਤਾਂ ਉਹ ਸਰਕਾਰੀ ਸਕੂਲਾਂ, ਸਰਕਾਰੀ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਹੀ, ਆਈ ਟੀ ਦੇ ਵਿੱਚ ਹੀ ਸਾਰੇ ਪੜ੍ਹੇ ਨੇ, ਲਿਖੇ ਨੇ ਜੀ, ਅੱਜ ਜੋਬਾਂ ਦੇ ਉੱਤੇ ਬੈਠੇ ਇੱਥੇ ਵਧੀਆ।
3: ਭਾਰਜਵੀਰ ਬਹੁਤ ਵੱਡਾ ਗਰੁੱਪ ਸੀ ਸਾਡਾ,
0: ਬਿਲਕੁਲ
3: ਬਹੁਤ ਵੱਡਾ ਹਨਾ, ਪੂਰਾ ਵਧੀਆ ਨਾਂ ਸੀ ਸਾਰਾ ਕੁਛ। ਕਦੇ ਯਾਰ ਕਿਸੇ ਨੇ ਬਹਿ ਕੇ ਗੱਲੇ ਨੀ ਸੀ ਕਰੀ ਬਾਹਰ ਨੂੰ ਜਾਣ
0: ਜੀ, ਬਿਲਕੁਲ,
3: ਕਦੇ ਵੀ ਕਿਸੇ ਨੇ ਬਹਿ ਕੇ ਗੱਲ ਨੀ ਸੀ ਕਰੀ ਕਦੇ ਵੀ
0: ਜੀ,
3: ਵੀ ਅਸੀਂ ਬਾਹਰ ਜਾਣਾ
0: ਜੀ।
3: ਮਤਲਬ ਇੱਕ ਮੁੰਡੇ ਦਾ ਵਿਆਹ ਬਾਹਰ ਵਿਆਹ ਹੋ ਗਿਆ ਤੇ ਉਹਨੂੰ ਫਿਕਰ ਲੱਗਿਆ ਯਾਰ ਮੈਂ ਇੱਥੇ, ਤੁਸੀਂ ਇੱਥੇ ਰਹਿ ਜਾਣਾ, ਮੈਂ ਉੱਥੇ
0: ਜੀ।
3: ਤਾਂ ਮੈਨੂੰ ਮੇਰੇ ਆਉਣ ਤੋਂ 15 ਦਿਨ ਪਹਿਲਾਂ ਵੀ ਨੀ ਸੀ ਪਤਾ ਵੀ ਜਾਣਾ ਉਹ, ਮਤਲਬ ਚੱਲ ਗਿਆ ਚੱਕਰ ਉਹ
0: ਜੀ,
3: ਤੇ ਮਤਲਬ ਹੁੰਦਾ ਹੀ ਨੀ ਸੀ ਉਦੋਂ, ਲੋਕਾਂ ਨੂੰ ਬਹੁਤ ਰੁਝਾਨ ਘੱਟ ਸੀ ਵੀ ਭਾਈ ਇੱਥੇ ਜੋਬ ਮਿਲ ਜਾਵੇ ਯਾਰ, ਨੌਕਰੀ ਮਿਲ ਜਾਵੇ, ਇੱਥੇ ਕੁਛ ਹੋ ਜਾਵੇ, ਬਸ ਐਂ ਸੀ
0: ਹਨਾ,
3: ਜ਼ਮੀਨ ਵਾਲੇ ਉਹਨਾਂ ਦੇ ਖੇਤੀ ਕਰ ਲਾਂਗੇ।
0: ਬਿਲਕੁਲ,
3: ਇਹ ਦੇਖੋ ਦੇਖੀ ਚੱਲਿਆ, ਹੋਰ ਕੀ ਚੱਲਿਆ ਹੋਇਆ?
0: ਬਿਲਕੁਲ ਹੈ ਜੀ, ਦੇਖੋ
3: ਮੈਂ ਤਾਂ ਕਿੰਨੀ ਕਹਿਣਾ ਵੀ ਜਿਹੜੀ ਆਈਲੈਟਸ ਵੀ ਹੈ ਇਹ ਵੀ ਇੱਕ ਇਲੀਗਲ ਐਂਟਰੀ ਹੈ, ਇਲੀਗਲ ਐਂਟਰੀ ਹੈ ਤੇ ਮੈਕਸੀਕੋ ਰਾਹੀਂ ਇਲੀਗਲ ਐਂਟਰੀ।
0: ਬਿਲਕੁਲ ਹੈ, ਬਿਲਕੁਲ ਬਿਲਕੁਲ, ਉਹ ਲਾਇਸੈਂਸ ਦੇ ਥਰੂ ਹੋ ਜਾਂਦੀ ਹੈ,
3: ਉਹ ਲਾਇਸੈਂਸ ਥਰੂ ਆਉਂਦੇ ਨੇ, ਉਹ 45 ਲੱਖ ਉਧਰ ਦੀ ਲਾ ਕੇ ਆਉਂਦੇ ਨੇ, 45 ਲੱਖ ਇਧਰ ਦੀ ਲਾ ਕੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਫਰਕ ਤਾਂ ਕੋਈ ਨੀ, ਉਹ ਵੀ ਆ ਕੇ ਉਹੀ ਜੋਬਾਂ ਕਰਦੇ ਨੇ ਬੇਸਿਕ, ਤੇ ਇਹ ਵੀ ਆ ਕੇ ਜੋਬਾਂ ਕਰਦੇ ਨੇ ਬੇਸਿਕ ਕੈਰੀਅਰ। ਦੱਸੋ ਕੀ, ਮੈਨੂੰ ਨੀ ਲੱਗਦਾ ਕੋਈ 1000 ਚੋਂ ਪੜ ਕੇ ਬੰਦਾ ਮੁੰਡਾ ਉਹ ਜੋਬ ਕਰਦਾ ਹੋਊਗਾ ਜੀ।
0: ਤੁਸੀਂ ਦੇਖੋ ਜਿੰਨਾ ਮਰਜ਼ੀ ਵੱਡਾ ਸਕੂਲ, ਅਸੀਂ ਤਾਂ ਅੱਖੀ ਦੇਖਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਦੋਂ, ਚਾਹੇ ਇੰਗਲਿਸ਼ ਮੀਡੀਅਮ ਸੀ ਚਾਹੇ ਕਿੱਦਾਂ ਵੀ ਸੀ, ਤਾਂ ਉਹ ਸਾਰੇ ਹੀ ਆ ਕੇ ਸਰਕਾਰੀ ਸਕੂਲ ਜਿਹੜਾ ਸਾਡਾ ਸੀਨੀਅਰ ਸੈਕੰਡਰੀ ਹਾਈ ਸਕੂਲ ਹੁੰਦਾ ਸੀ ਪਲੱਸ ਟੂ ਤਾਈ, ਉੱਥੇ ਆ ਕੇ ਬੋਰਡ ਦੀਆਂ ਕਲਾਸਾਂ ਦੇ ਪੇਪਰ ਦਿੰਦੇ ਰਹੇ ਨੇ, ਅੱਜ ਵੀ ਤਾਂ ਉਦਾਂ ਹੀ ਹੋਣਾ ਹੈ।
3: ਨਹੀਂ, ਦਸਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ, ਅੱਠਵੀਂ ਜਾਂ ਦਸਵੀਂ ਤੋਂ ਬਾਅਦ ਇੰਗਲਿਸ਼ ਸਕੂਲ ਹੁੰਦੇ ਹੀ ਨਹੀਂ,
0: ਹੁੰਦੇ ਹੀ ਨਹੀਂ ਸੀ ਜੀ। ਹਾਂਜੀ,
3: ਮੁੜ ਕੇ ਤਾਂ ਉਹਨਾਂ ਨੂੰ ਉੱਥੇ ਹੀ ਆਉਣਾ ਪੈਂਦਾ ਸੀ,
0: ਆਉਣਾ ਪੈਂਦਾ ਸੀ ਬਿਲਕੁਲ, ਆਉਣਾ ਪੈਂਦਾ। ਅੱਜ ਵੀ ਬੋਰਡ ਦੀਆਂ ਕਲਾਸਾਂ ਦੇ ਉੱਥੇ ਪੇਪਰ ਦਿੰਦੇ ਹੋਣੇ, ਬਿਲਕੁਲ
3: ਬਿਲਕੁਲ। ਹਾਂ, ਪਤਾ ਨੀ ਹੁਣ ਕੀ ਸਿਸਟਮ ਹੋ ਗਿਆ ਨਾ, ਮੈਂ ਜਾਣੀ ਉਹ ਗੱਲ ਕਰਦਾ ਵੀ ਮੈਂ ਭੈਣ ਜੀ ਦੀ ਗੱਲ ਤੇ ਵੀ ਹੈ ਹੀ ਨੀ, ਅਸੀਂ ਸਾਡਾ ਕੋਈ ਅਸੀਂ ਆਪਦਾ ਵੀ ਕੋਈ ਫਰਜ਼ ਨਿਭਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਜੇ ਥੋੜਾ ਥੋੜਾ ਤੁਸੀਂ ਚੱਲੇਗੇ ਉਹ ਆ ਜੋ ਹੜ ਹੜ ਕਰਦੇ ਫਿਰਦੇ ਹੋ, ਆਪਦੇ ਘਰ ਦੇ ਆਲਾ ਦੁਆਲੇ ਸਮਾਰ ਲੈਣ, ਜੇ ਤੁਹਾਡੇ ਪਿੰਡ ਕੋਈ MLA ਆਵੇ ਤਾਂ ਤੁਹਾਨੂੰ ਪੁੱਛੇ ਆ ਕੇ ਉਹਦੇ ਹਾਲਾਤ ਇਹੋ ਜਿਹੇ ਬਣਾ ਦੋ ਤੁਸੀਂ। ਅਸੀਂ MLA ਨੇ ਪਰਸਨ ਉਹਨਾਂ ਦਾ ਤਿੰਨ ਦਿਨ ਪਹਿਲਾਂ ਅਸੀਂ ਕੰਮ ਛੱਡ ਦਿੰਦੇ ਹਾਂ,
0: ਬਿਲਕੁਲ ਜੀ।
3: ਹਾਂਜੀ, ਇੱਕ MLA ਆਉਂਦਾ ਕਿਸੇ ਦੇ ਘਰੇ 15-20 ਹਜ਼ਾਰ ਚ ਪੈਂਦਾ ਉਹਨੂੰ,
0: ਪੈਂਦਾ
3: ਮੁੱਛ ਮਰਾਉਣ ਦਾ ਮਾੜਾ ਮੇਰੇ ਘਰੇ MLA ਆਇਆ,
0: ਉਹ ਸਟੇਟਸ ਬਣਾ ਲਿਆ ਨਾ ਜੀ ਉਸ

0: ਬਿਲਕੁਲ
1: ਪ੍ਰਾਈਵੇਟ ਸਕੂਲ 'ਚ ਜੋਬ ਕਰਦੀ ਹੈ, ਕੀ ਹਾਲਾਤਾਂ 'ਚ ਕਰਦੀ ਹੋਈ, ਆਪਾਂ ਨੂੰ ਇਸ ਬਾਰੇ ਕੀ ਪਤਾ ਹਨਾ
0: ਜੀ।
1: ਤੇ ਘਰ ਦਾ ਘਰੇ ਹੁੰਦਾ
0: ਬਿਲਕੁਲ,
1: ਅੱਗੇ ਟੀਚਰ ਆਲ ਨਾਲੇ ਪਿੰਡਾਂ ਤੋਂ ਆਉਂਦੇ ਹੁੰਦੇ ਸੀ, ਕੋਈ ਦੂਰੋਂ ਤੋਂ ਆਉਂਦਾ 8-10 ਕਿਲੋਮੀਟਰ
0: ਬਿਲਕੁਲ,
1: ਹਾਂ ਟੀਚਰ ਨੀ ਜਾਇਆ ਆਉਂਦਾ ਹੁੰਦਾ ਅੱਗੇ ਕਦੇ
0: ਜੀ।
1: ਇਸ ਕਰਕੇ ਬਹੁਤ ਕੁਛ ਹੈ ਜੀ ਕਰਨ ਵਾਲਾ, ਪਰ ਕਿਹਨੂੰ ਜੋ ਕਹਿ ਕੇ ਦੇਖ ਲਓ। ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਬੜਾ ਪਿਆਰ ਕਰਿਆ, ਕਹਿੰਦੇ ਬਹੁਤ ਪਿਆਰ ਕਰਿਆ ਤੈਨੂੰ ਪਿੰਡ ਵਾਲਿਆਂ ਨੇ, ਮੈਂ ਠੀਕ ਹੈ
0: ਜੀ
1: ਦੇ ਲਓ ਸਲਾਹ।
0: ਉਹ ਕਹਿੰਦੇ ਮੁਰੇ ਕਹਿੰਦੇ ਭਈ ਇੱਥੋਂ ਹੀ ਗਏ ਸੀ, ਇੱਦਾਂ ਕਹਿ ਕੇ ਟਾਲ ਲੈਂਦੇ।
1: ਪੁੱਛਣ ਆਈ ਕਹਿੰਦੇ ਨੇ ਵੀ ਇਹਨਾਂ ਨੂੰ ਅਕਲ ਆ ਗਈ ਹੁਣ,
0: ਜੀ ਬਿਲਕੁਲ
1: ਪੈਸੇ ਆ ਗਏ ਇਹਨਾਂ ਨੂੰ,
0: ਬਿਲਕੁਲ
1: ਆਈ ਕਹਿ ਕੇ ਸਾਰ ਦਿੰਦੇ ਨੇ,
0: ਸਾਰ ਦਿੰਦੇ
1: ਵੀ ਬੰਦਾ ਕੋਈ ਸਿੱਖ
0: ਸਾਡੇ ਭਲੇ ਲਈ ਕਹਿੰਦੇ ਆ।
1: ਨਹੀਂ ਇਹ ਨਹੀਂ ਤਾਂ ਉਹਦੇ ਵੀ ਹੁਣ ਭੈਣ ਜੀ ਨੇ ਪਹਿਲਾਂ ਤਾਂ ਉੱਥੇ ਪੜ੍ਹੇ, ਫਿਰ ਪੜ੍ਹਾਇਆ, ਫਿਰ ਇੱਥੇ ਆ ਕੇ ਪੜ੍ਹਾਇਆ। ਹੁਣ ਇੱਕ ਜੇ ਕੋਈ ਸਲਾਹ ਚੰਗੀ ਉਹ ਦੇਣਗੇ ਉੱਥੇ ਜਾ ਕੇ ਵੀ ਭਾਈ ਮੇਰਾ ਆਹ ਐਕਸਪੀਰੀਅੰਸ ਹੈ ਇੰਨੀ ਜ਼ਿੰਦਗੀ ਦਾ,
0: ਬਿਲਕੁਲ
1: ਇੰਨੀ ਉਮਰ ਹੋ ਗਈ ਇਹਨਾਂ ਦੇ, ਪੋਤੇ ਵਾਲੇ ਹੋਏ ਹੋਏ ਨੇ ਦੋਤੇ ਵਾਲੇ, ਵੀ ਭਾਈ ਆਹ ਮੇਰਾ ਆਹ ਦੇਣਾ ਵੀ ਇਹ ਕੋਈ ਦੇਖ ਲੈਣ ਕਹਿ ਕੇ ਉੱਥੇ ਕਿਸੇ ਨੂੰ।
0: ਬਿਲਕੁਲ ਬਿਲਕੁਲ
1: ਚੰਗੀ ਚੀਜ਼ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਨੀ ਕਰਨੀ
0: ਜੀ, ਬਿਲਕੁਲ
1: ਦੇਖ ਲੋ ਕਦੇ ਵੀ ਗੱਲ ਕਰਕੇ ਮੈਂ ਬਥੇਰੀ ਕਰੀ ਕਰਕੇ ਦੇਖਿਆ, ਮੈਂ ਹਟ ਗਿਆ, ਹੁਣ ਤਾਂ ਹਟੇ ਗਿਆ, ਅੱਗੇ ਮੈਂ ਬਹੁਤ ਪਹਿਲਾਂ ਕਹਿੰਦਾ ਹੁੰਦਾ ਜੀ ਐਂ ਕਰ ਲੋ ਐਂ ਕਰ ਲੋ
0: ਜੀ,
1: ਫਿਰ ਮੈਂ ਮੇਰੇ ਤਾਏ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਇਹ ਗਾਲਾਂ ਕੱਢਦੇ ਹੋਣਗੇ ਸਾਰੇ,
0: ਬਿਲਕੁਲ ਬਿਲਕੁਲ ਏਦਾਂ ਹੀ ਹੈ, ਤਾਂ ਏਦਾਂ ਹੀ ਜੀ
1: ਹੈ, ਏਦਾਂ ਹੀ ਹੈ ਜੀ। ਤੁਸੀਂ ਦੇਖੋ ਮਤਲਬ 10 ਟੀਚਰ 8 ਰੱਖ ਕੇ ਕਿੱਥੇ ਜਾਊਗਾ ਕੰਮ, ਹੋਰ ਵੀ ਲੋਕ ਜਦ ਇੱਕ ਸਿਸਟਮ ਸੈਟਅਪ ਹੋਜੂ ਜਿੱਥੇ ਇੱਕ ਟੀਚਰ ਨੇ 5 ਜਵਾਕਾਂ ਨੂੰ ਪੜਾਉਣਾ, 15 ਨੂੰ ਵੀ ਪੜਾਊਗੀ ਤੇ ਆਲੇ ਦੁਆਲੇ ਪੜ੍ਹਨਗੇ ਤੇ ਹੋਰ ਪੈਸਾ ਆਊ, ਤੇ ਆਪੇ ਐਂ ਸਿਸਟਮ ਬਿਲਡ ਹੋਣਾ,
0: ਬਿਲਡ ਹੋ ਜਾਣਾ।
1: ਅਸੀਂ ਬਾਹਰ ਵੀ ਤਾਂ ਲਟਾ ਰਹੇ ਆ ਨਾ
0: ਜੀ,
1: ਬਾਹਰ ਵੀ ਤਾਂ ਲਟਾਉਣੇ, ਆਪਾਂ ਨਹੀਂ ਲੜਾਉਂਦੇ,
0: ਬਿਲਕੁਲ
1: ਠੀਕ ਹੈ ਜੀ।
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ
1: ਦਾ। ਪਹਿਲਾਂ ਜਿਹੜਾ 50-20 ਵਿਸਾਖ ਤੇ ਲੱਗਦਾ ਦੇਖ ਲਓ, ਉਹਦੇ ਨਾਲ ਕਿੰਨਾ ਟਾਈਮ ਲੰਘ ਜੂਗਾ।
0: ਹਾਂ ਬਿਲਕੁਲ,
1: ਲਾ ਦੇਣਾ
0: ਲਾ ਦੇਣਾ,
1: ਉੱਥੇ ਤਾਂ ਲਾਉਣਾ
0: ਜੀ,
1: ਪਰ ਸਿੱਖਿਆ ਤੇ ਨਹੀਂ ਲਾਉਣਾ,
0: ਸਿੱਖਿਆ ਤੇ ਨਹੀਂ।
1: 25 ਵਿਸਾਖ ਨੂੰ ਕਿਸੇ ਦਾ ਯਾਦ ਨਹੀਂ ਹੋਣਾ ਵੀ 20 ਵਿਸਾਖ ਨੂੰ ਖਾਧਾ ਕੀ ਸੀ,
0: ਪਿਛਲੇ ਸਾਲ ਦਾ ਪੁੱਛ ਲਓ, ਪਿਛਲੇ ਸਾਲ ਕੀ ਖਾਧਾ ਸੀ।
1: ਮੈਂ ਬਸ ਜੀ ਪਕਵਾਨ ਚੱਲਦੇ ਨੇ ਜੀ, ਢੋਲਕੀਆਂ ਵਾਲਾ ਕੇ ਢੋਲਕੀਆਂ ਕੁੱਟ ਕੇ ਚਲੇ ਜਾਂਦੇ ਨੇ ਰਾੜ ਪਾ ਕੇ, ਓਕੇ ਭਰ ਜਾ ਕੋਈ ਨਾ ਬੋਲੇ ਜਾਵੇ।
0: ਬਿਲਕੁਲ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਸ ਜੀ ਆਪਣੇ ਨਾਲ ਜੁੜਿਆ ਜੀ ਔਜਲਾ ਸਾਹਿਬ ਤੇ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
2: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ ਆ?
0: ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ?
2: ਬਾਬਾ ਰੇਡੀਓ ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ,
2: ਵਧੀਆ। ਮੈਂ ਹੁਣ ਮੈਨੂੰ ਦੋ ਦਿਨ ਜੁਕਾਮ ਰਿਹਾ, ਉਧਰ ਵਾਅਦਾ ਕੀਤਾ ਮੈਂ, ਪਰ ਆਇਆ ਨਹੀਂ ਗਿਆ
0: ਜੀ। ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ
2: ਨਹੀਂ, ਗਰਮੀਆਂ ਕਿੱਧਰੋਂ ਜੁਕਾਮ ਆ ਗਿਆ, ਮੈਂ ਤਾਂ ਹੈਰਾਨ ਹਾਂ ਕੀ ਬਣ ਰਿਹਾ
0: ਜੀ,
2: ਗਰਮੀਆਂ ਜੁਕਾਮ ਹੋ ਗਿਆ।
0: ਨਹੀਂ ਅਲਰਜੀ ਅਲੁਰਜੀ ਚੱਲਦੀ ਹੈ ਕਿਉਂਕਿ ਪੱਤਿਆਂ ਦੇ ਉੱਤੇ,
2: ਮੈਨੂੰ ਲੱਗਦਾ ਵਾ ਮੇਰਾ ਨੱਕ ਜਿਹਾ ਬੰਦ ਹੁੰਦਾ, ਰਾਤ ਨੂੰ ਪੀਣਾ ਸਾਜਿਆ ਨਹੀਂ ਹੁੰਦਾ, ਨੱਕ ਉੱਪਰੋਂ ਬੰਦ ਹੋ ਜਾਂਦਾ
0: ਜੀ,
2: ਪੁਰਾਣੇ ਰਿਸ਼ਤੇਦਾਰੀਆਂ
0: ਜੀ,
2: ਉਹ ਰਿਸ਼ਤੇ ਜਿਹੜੇ ਰਿਸ਼ਤੇ ਨਾਤੇ ਹੁੰਦੇ ਨਾ, ਤਾਏ ਚਾਚੇ ਮਾਸੀ ਮਾਸੜ
0: ਜੀ,
2: ਇਹ ਜੇ ਨਾਲ ਲੱਗੇ ਰਹਾਂਗੇ ਤੇ ਰਹਿਣਗੇ, ਜੇ ਪਛਾਣ ਹੋ ਜਾਵਾਂਗੇ ਉਹ ਵੀ ਪਛਾਣ ਹੋ ਜਾਂਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਹੁਣ ਮੈਂ ਅੱਗੇ ਚਲੋ ਉਦਾਹਰਨ ਦਿੰਦਾ, ਚਲੋ ਮੇਰਾ ਟੱਚ ਬੜਾ ਬਾਹਰ ਕੇ ਤੇ ਮਿਹਰ ਕਰੇ
0: ਜੀ,
2: ਸਾਡਾ ਹੁਣ ਤਾਏ ਯੂਪੀ ਰਹਿੰਦੇ ਆ, ਸਾਡਾ ਪੂਰਾ ਉਹਨਾਂ ਨਾਲ ਪਿਆਰ, ਗੜੀ ਤਾਇਆ ਨਾਲ ਗੜੀ ਭਰਾ ਵਾ, ਤੇ ਏਦਾਂ ਮਾਮਿਆਂ ਨਾਲ ਵੀ ਜਦੋਂ ਜਾਈਦਾ ਮਿਲ ਕੇ ਆਈਦਾ। ਹੁਣ ਕਈ ਤੇ ਜਾਂਦੇ ਆ ਜਦੋਂ ਇੰਡੀਆ ਜਾ ਕੇ, ਜਦੋਂ ਰਿਸ਼ਤੇਦਾਰ ਨੂੰ ਮਿਲਣਾ ਹੀ ਨਹੀਂ, ਉਹਨਾਂ ਰਿਸ਼ਤੇਦਾਰ ਤੁਹਾਨੂੰ ਕਿੱਥੋਂ ਦੱਸ?
0: ਬਿਲਕੁਲ ਹੈ ਜੀ,
2: ਇਹ ਜਿੰਨਾ ਕੀ ਲੈਂਦੇ ਆ ਰਿਸ਼ਤੇ, ਰਿਸ਼ਤੇ ਦਾ ਜਿੰਨਾ ਨਿੱਘ ਵਾ ਨਾ, ਜੇ ਨਿੱਘ ਮੰਨਣਾ ਤੁਹਾਨੂੰ ਵੀ ਨਿੱਘ ਉਹਨਾਂ ਹੀ ਦੇਣਾ ਪੈਣਾ
0: ਜੀ।
2: ਬਾਕੀ ਤੇ ਭਈਆਂ ਦੀ ਗੱਲ, ਤੇ ਉਹ ਤੇ ਭਾਈ ਕੋਈ ਵੀ ਦੁਨੀਆਂ ਦਾ ਕੋਈ ਵੀ ਸੰਵਿਧਾਨ ਨਹੀਂ ਜਿਹੜਾ ਉਹਨਾਂ ਨੂੰ ਪਹੁੰਚਾ ਦੇ
0: ਜੀ,
2: ਤੇ ਕਿਉਂਕਿ ਉਹ ਆਪਣੀ ਕੰਟਰੀ ਚ ਰਹਿਣ ਡਏ ਆ, ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ, ਜਦੋਂ ਸਾਡੇ ਰਹਿਣ ਡਏ ਆ, ਉਹਨਾਂ ਦਾ ਵੀ ਹੱਕ ਵਾ। ਬਾਕੀ ਕਸੂਰ ਕਸੂਰ ਭਾਈਆਂ ਦਾ ਨੀ, ਕਸੂਰ ਉਹਨਾਂ ਗੌਰਮੈਂਟ ਸਰਕਾਰਾਂ ਦਾ, ਜਿਨ੍ਹਾਂ ਨੇ ਉਹਨਾਂ ਵੋਟਾਂ ਬਣਾਈਆਂ
0: ਜੀ,
2: ਠੀਕ ਆ, ਕਿਉਂਕਿ ਅੱਗੇ ਪਹਿਲਾਂ ਭਾਈ ਆਉਂਦੇ ਹੁੰਦੇ, ਸਾਡੇ ਵੀ ਆਉਂਦੇ ਹੁੰਦੇ ਮੋਟਰ ਤੇ ਬਹਿੰਦੇ ਹੁੰਦੇ, ਤੇ ਆਪਣਾ ਕੰਮ ਕਰਕੇ ਵਾਪਸ ਚਲ ਜਾਂਦੇ ਹੁੰਦੇ
0: ਜੀ।
2: ਇਹ ਆਪਣੇ ਇਹਨਾਂ ਨੇ ਆਪਣੀਆਂ ਵੋਟਾਂ ਵਧਾਉਣ ਕਰਕੇ ਲੁਧਿਆਣੇ ਵਿੱਚ ਬਿਠਾਏ ਨੇ, ਜਿੱਦਾਂ ਸਾਰੇ ਸਮਝਾਏ, ਕਿਉਂਕਿ ਕੋਈ ਵੀ ਜੇ ਦੂਜੀ ਸਟੇਟ ਦੇ ਵਿੱਚ ਹੁਣ ਵੀ ਜੇ ਹੁਣ ਜੇ ਯੂਪੀ ਵੱਲ ਰਹੇ ਆਪਣੇ ਬੰਦੇ ਰਹੇ ਆ, ਤੇ ਉੱਥੇ ਜਾ ਕੇ ਜ਼ਮੀਨਾਂ ਉਹਨਾਂ ਨੇ ਮਿੱਟੀ ਨਾਲ ਮਿੱਟੀ ਹੋਏ ਆ, ਫਿਰ ਕਿੱਥੇ ਆ, ਪਰ ਉਹਨਾਂ ਦੀ ਇੱਕ ਦਮ ਤੇ ਨੀ ਵੋਟਾਂ ਬਣ ਗਈਆਂ, ਇਹਨਾਂ ਨੇ ਉਹਦੇ ਵੋਟਾਂ ਬਣਾਤੀਆਂ। ਤੁਸੀਂ ਪਹਿਲਾਂ ਥੋੜਾ ਟਾਈਮ ਦੋ ਅਗਲੇ ਬੰਦੇ ਨੂੰ ਕਿ ਭਾਈ ਉਹ ਕਿੱਦਾਂ ਦਾ ਰਹਿੰਦਾ ਜਿੱਦਾਂ ਇੱਥੇ ਬਾਹਰ ਹੁੰਦਾ, ਤੇ ਪਹਿਲਾਂ ਟਾਈਮ ਤੇ ਦਓ ਨਾ ਬੰਦੇ ਕਿੱਦਾਂ ਰਹਿਣ ਜੋਗੇ ਹੈਗੇ ਆ ਇੱਥੇ, ਤੁਹਾਡੀ ਹਾਲਤ ਹੁੰਦੇ ਕਿ ਨਹੀਂ ਹੈਗੇ, ਤੇ ਉਹ ਫਿਰ ਹੁਣ ਜੇ ਭਈਏ ਮੈਨੂੰ ਲੱਗਦਾ ਓਨੇ ਕੰਮ ਖਰਾਬ ਨੀ ਕਰਨ ਡੇ ਜਿੰਨੇ ਸਾਡੇ ਬੰਦੇ ਖਰਾਬ ਕਰਨ ਡੇ। ਹੁਣ ਹਰ ਜਗ੍ਹਾ ਤੇ ਉਹਨਾਂ ਦਾ ਨਾਂ ਲਿਆ ਜਾਂਦਾ, ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ, ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ, ਇਹ ਹੁੰਦੀ ਇੱਕ ਫੋਬੀਆ ਹੁੰਦਾ, ਜਿੱਦਾਂ ਇੱਥੇ ਇਸਲਾਮਿਕ ਫੋਬੀਆ ਦੀ ਗੱਲ ਚੱਲਦੀ,

0: ਤੁਹਾਡੇ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਟਰੋਂਗ ਕੀਤੇ ਹੈ, ਕਾਨੂੰਨ ਕਰ ਦਿੱਤੇ ਵੀਜ਼ੇ ਦੇ,
1: ਸਾਡੇ ਰੂਲ ਜੁਲਾਈ ਦੇ ਵਿੱਚ ਲਾਗੂ ਹੋ ਗਏ ਆ, ਬਸ 12-13 ਜੁਲਾਈ ਤੋਂ ਲਾਗੂ। ਸਾਡੇ ਤੇ ਬਹੁਤ ਜਿਆਦਾ ਸਖਤ ਕਰਤੇ ਸਾਡੇ ਤੇ
0: ਜੀ,
1: ਜਿਹੜਾ ਜਿਹਨੇ ਪੀ ਆਰ ਵਾਲਾ ਤੇ ਬੰਦਾ ਚੇਤਾ ਭੁੱਲ ਜੇ
0: ਜੀ,
1: ਜਿਹੜਾ ਲਊਗਾ ਜੋ ਕਰਕੇ ਦਿਖਾਊਗਾ ਉਹਨੂੰ ਪੀ ਆਰ ਮਿਲੂਗੀ, ਬਾਕੀ ਰਿਫਿਊਜੀ ਜਿਹੜੇ ਆ ਰਿਫਿਊਜੀਆਂ ਦਾ ਬਿਲਕੁਲ ਬੰਦ ਕਰਤਾ ਉਹਨਾਂ ਨੇ
0: ਬਿਲਕੁਲ,
1: ਉਹਨਾਂ ਨੂੰ ਵੀਜ਼ੇ ਵਧਾਉਣਗੇ ਜਦੋਂ ਉਹਨਾਂ ਦੀ ਕੰਟਰੀ ਸਹੀ ਹੋਊ ਉਦੋਂ ਭੇਜ ਦੇਣਗੇ ਜੇ ਰਿਫਿਊਜੀ ਆਏ
0: ਜੀ।
1: ਤੇ ਨਾਲੇ ਕੋਈ ਵੀ ਚੀਜ਼ ਉਦੋਂ ਕੋਈ ਵੀ ਰੂਲ ਜਿਹੜੇ ਹੋ ਗਏ ਕੋਈ ਵੀ ਚੀਜ਼ ਗੌਰਮੈਂਟ ਆ ਉਦੋਂ ਸਖ਼ਤ ਹੁੰਦੀਆਂ ਜਦੋਂ ਅਸੀਂ ਗੜਬੜਾਂ ਦੇ
0: ਜੀ,
1: ਤੁਹਾਡੇ ਸਾਹਮਣੇ ਹੀ ਆ ਨਾ ਇੱਥੇ ਸਵੀਡਨ ਚ ਕਿੰਨੀ ਗੜਬੜ ਹੋਈ ਹੈ।
0: ਬਿਲਕੁਲ,
1: ਤੇ ਹੁਣ ਇੰਨਾ ਤੇ ਹੁਣ ਕੋਈ ਹੈ ਨੀ ਨਾ ਕਿ ਮਤਲਬ ਛਿੱਤਰ ਖਾਈ ਜਾਵੇ ਤੇ ਕੋਈ ਕਰੇ ਨਾ
0: ਜੀ,
1: ਇਹ ਕਰਕੇ ਉਹਨਾਂ ਨੇ ਰੂਲ ਕਰਨੇ ਹੁਣ। ਤੇ ਦੂਸਰੀ ਸਭ ਤੋਂ ਵੱਡੀ ਹੈਰਾਨੀ ਇਹ ਹੋਈ ਕਿ ਜਿਹੜੇ ਕੱਟੜ ਜਿਹੜੇ ਸਵਰੀਆ ਡੈਮੋਕਰੇਟ ਜਿਨ੍ਹਾਂ ਦੀ ਸਰਕਾਰ ਸੀ ਉਹਨਾਂ ਨੇ ਵੋਟਾਂ ਪਾਈਆਂ 300 ਕੁਝ ਦੇ, ਉਹਦੇ ਵਿਚ ਸੋਸ਼ਲ ਡੈਮੋਕਰੇਟਿਕ ਨੇ ਪਹਿਲੀ ਵਾਰੀ ਇਮੀਗ੍ਰੇਸ਼ਨ ਦੇ ਹੱਕ ਦੇ ਵਿਚ ਵੋਟ ਪਾਈ
0: ਜੀ,
1: ਜਿਹੜੇ ਪਹਿਲੀ ਜਿਹਨਾਂ 10 ਸਾਲ ਪਹਿਲਾਂ ਰਾਜ ਕੀਤਾ
0: ਜੀ,
1: ਉਹ ਵੀ ਇਹਨਾਂ ਦੇ ਨਾਲ ਰਲ ਗਿਆ ਕਿ ਤੁਸੀਂ ਬਿਲਕੁਲ ਸਹੀ ਕਰ ਲਏ ਅਸੀਂ ਤੁਹਾਡੇ ਨਾਲ।
0: ਬਿਲਕੁਲ,
1: ਇੱਥੋਂ ਤੱਕ ਸਾਡੀ ਜਿਹੜੀ ਪਹਿਲੀ ਮੈਡਲੀਨਾ ਜਿਹੜੀ ਸਾਡੀ ਮਤਲਬ ਪ੍ਰੈਜੀਡੈਂਟ ਸੀ ਇੱਥੋਂ ਤੱਕ ਉਹਨੇ ਕਹਿ ਤਾ ਕਿ 2015 ਵਾਲੀ ਗਲਤੀ ਨੇ ਹੁਣ ਕਦੀ ਵੀ ਕਰਾਂਗੇ
0: ਜੀ,
1: 2015 ਦੇ ਜਦੋਂ ਸੀਰੀਆ ਆਏ ਤੇ ਉਦੋਂ ਇਹਨਾਂ ਨੇ ਵੈਲਕਮ ਕੀਤਾ
0: ਜੀ।
1: ਤੇ ਇਹ ਕਹਾਣੀ ਆ ਕਿ ਬਾਕੀ ਇਹ ਆ ਕਿ ਰੂਲ ਰੈਗੂਲੇਸ਼ਨ ਦੇ ਸਖ਼ਤ ਹੋਣੇ ਹੀ ਚਾਹੀਦੇ ਆ, ਬਾਕੀ ਕੰਟਰੀਆਂ ਇੱਦਾਂ ਹੀ ਚੱਲਦੀਆਂ ਜੇ ਬਿਲਕੁਲ ਹੀ ਖੁੱਲ ਦੇ ਦੋ। ਹੁਣ ਤੁਸੀਂ ਇੰਗਲੈਂਡ ਵੇਖ ਲਓ ਕਿੰਨੀ ਖੁੱਲ ਦਿੱਤੀ, ਅੱਜ ਇੰਗਲੈਂਡ ਦੇ ਹਾਲਾਤ ਕੀ ਆ, ਜੋ ਇੰਗਲੈਂਡ ਵਾਲਿਆਂ ਨੂੰ ਆਪਣਾ ਸਭ ਤੋਂ ਉੱਥੇ ਹੁਣ ਕਿੱਦਾਂ ਇੱਕ ਸਾਲ ਗੋਰੇ ਪੈਣ ਡੇ ਆ ਲੋਕਾਂ ਆਮ ਲੋਕਾਂ ਨੂੰ
0: ਜੀ,
1: ਤੇ ਜੋ ਵੀ ਪਿੱਛੇ ਉੱਥੇ ਘਟਨਾਵਾਂ ਹੀ ਆ ਜਿੱਦਾਂ ਮੁੰਡੇ ਨੇ ਕਿਰਪਾਨ ਦਾ ਰੌਲਾ ਮਾਰ ਤੋਂ ਬੱਚੇ ਮਾਰ ਤੋਂ, ਭਾਵੇਂ ਕੋਈ ਵੀ ਲੜਾਈ ਹੋ ਗਈ ਝਗੜਾ ਹੋ ਗਿਆ ਤੁਹਾਡਾ, ਨੱਥੇ ਬੰਦੇ ਨੇ ਕਦੀ ਸਿੱਖਾਂ ਨੇ ਕਦੀ ਵਾਰ ਕੀਤਾ ਨੀ
0: ਜੀ,
1: ਪਹਿਲੀ ਵਾਰੀ ਵੇਖਿਆ ਕਿ ਨੱਥੇ ਬੰਦੇ ਨੇ ਵਾਰ ਕਰ ਦੇਣਾ।
0: ਬਿਲਕੁਲ,
1: ਇਹਨਾਂ ਚੀਜ਼ਾਂ ਦੇ ਥੋੜਾ ਕੰਟਰੋਲ ਚਾਹੀਦਾ ਵਾ ਕਿਉਂਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਨਾ ਪਸੰਦ ਕਰਦੇ, ਮੇਰੇ ਬੇਟੀ ਨੂੰ ਉਧਰ ਹੀ ਕਹਿ ਦਿੰਦੀ ਹੈ ਹੁਣ ਇਹ ਕਿਰਪਾਨ ਤੇ ਇਹਨਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਹਥਿਆਰ
0: ਜੀ। ਬਿਲਕੁਲ,
1: ਇਹ ਕਿਉਂ ਇਹ ਖੁੱਲ ਇੰਨੀ ਖੁੱਲ ਕਿਉਂ ਦਿੰਦੇ?
0: ਬਿਲਕੁਲ,
1: ਤੇ ਜਦੋਂ ਖੁੱਲ ਦਿੱਤੀ ਯਾਰ ਉਹਦਾ ਨਜਾਇਜ਼ ਫਾਇਦਾ ਨਾ ਉਠਾਓ, ਤੁਸੀਂ ਵੇਖੋਗੇ ਤੁਹਾਨੂੰ ਇੰਨੀ ਖੁੱਲ ਦਿੱਤੀ ਆ, ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਰੀ ਜੋ ਕਰਨਾ।
0: ਬਿਲਕੁਲ,
1: ਪਰ ਉੱਥੇ ਖੁੱਲਿਆ ਬਦਮਾਸ਼ੀ ਹੁੰਦੀ ਆ, ਵੇਖਿਆ ਹੀ ਆ ਜਾ ਕੇ ਤੁਸੀਂ ਵੇਖਿਆ
0: ਜੀ। ਬਿਲਕੁਲ,
1: ਉਹ ਤੇ ਹੁਣ ਜੇ ਕੈਨੇਡਾ ਹੀ ਰੂਲ ਸਖ਼ਤ ਹੋਏ ਤੇ ਹੁਣ ਉੱਥੇ ਕਹੀ ਜਾਂਦੇ ਇਹਨਾਂ ਨੇ ਕੈਨੇਡਾ ਨੇ ਰੂਲ ਸਖ਼ਤ ਕਰਤੇ, ਕਰਨੇ ਨੀ ਇਹਨਾਂ ਨੇ, ਉਹਨਾਂ ਦਾ ਹੱਕ ਬਣਦਾ
0: ਜੀ।
1: ਜੇ ਤਾਂ ਤੁਸੀਂ ਗੜਬੜ ਕਰੋਗੇ ਹੁਣ ਤੁਹਾਨੂੰ ਕਿਉਂ ਪੰਜਾਬ ਦੇ ਵਿੱਚ ਤੁਹਾਨੂੰ ਕਿੱਦਾਂ ਰੌਲਾ ਪਾਉਣ ਦੇ ਹੁਣ ਬਈਆਂ ਖਿਲਾਫ਼, ਇੱਥੇ ਬਾਹਰ ਆ ਨਾ।
0: ਬਿਲਕੁਲ,
1: ਅਸੀਂ ਇੱਕ ਸਾਡੇ ਪ੍ਰਵਾਸੀ ਆ ਇੱਥੇ ਬਈਏ, ਅਸੀਂ ਸਭ ਕੁਛ ਛੱਡ ਕੇ ਆਏ ਆ ਉੱਥੇ
0: ਜੀ,
1: ਇਹ ਕਰਕੇ ਹੱਕ ਵਾ ਧਰਤੀ ਤੇ ਹਰ ਕਿਸੇ ਦਾ ਹੱਕ ਹੈਗਾ, ਪਰ ਇਹ ਆ ਕਿ ਜਦੋਂ ਹੱਕ ਦੇ ਤੁਸੀਂ ਵਿਰੋਧ ਦੇ ਹੱਕ ਲੈ ਕੇ ਤੁਸੀਂ ਵਿਰੋਧ ਚ ਜਾਂਦੇ ਜੇ, ਫਿਰ ਉਹਨੂੰ ਉਹ ਧਰਤੀ ਨੂੰ ਵੀ ਹੱਕ ਵਾ ਕੇ ਤੁਹਾਨੂੰ ਉੱਥੋਂ ਨਖੇੜੇ
0: ਜੀ।
1: ਤੇ ਇਹ ਇੱਦਾਂ ਹੀ ਹੁੰਦਾ ਆ, ਪੁਰਾਣਾ ਜੋ ਟਾਈਮ ਲਾ ਲਓ ਜਿੰਨੀਆਂ ਸਭਿਅਤਾਵਾਂ ਜਿਹੜੀਆਂ ਖਤਮ ਹੋਈਆਂ ਉਹ ਇੱਦਾਂ ਹੀ ਖਤਮ ਹੋਈਆਂ ਜਦੋਂ ਰਲੇਵਾਂ ਹੋਏ ਵਿੱਚ, ਜੇ ਉਹਨਾਂ ਨੇ ਕੰਟਰੋਲ ਨਹੀਂ ਕੀਤਾ
0: ਜੀ,
1: ਇਹ ਕੰਟਰੋਲ ਜ਼ਰੂਰੀ ਹੈ। ਚਲੋ ਠੀਕ ਆ, ਕਰੋ ਫਿਰ ਗੱਲ।
0: ਸ਼ੁਕਰੀਆ, ਸਤਿ ਸ਼੍ਰੀ ਅਕਾਲ। ਲੋ ਦੋਸਤੋ, ਇਸ ਸਾਂਝੀ ਯਾਦਵਿੰਦਰ ਵਿਦੇਸ਼ਾ ਜੀ ਆਖਰੀ ਕਾਲ ਦੇ ਨਾਲ ਸਮਾਪਤੀ ਕਰਦੇ ਆ ਫਿਰ ਅੱਜ। ਦੋਸਤੋ ਮਾਫੀ ਚਾਹਾਂਗਾ, ਤੁਹਾਡੇ ਸੁਨੇਹੇ ਰਹਿ ਗਏ ਵਿੱਚ, ਪਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਸੀ ਤੇ ਕਾਪੀ ਕਰਕੇ ਜ਼ਰੂਰ ਮੈਂ ਪੇਸਟ ਕਰ ਦਾਂਗਾ, ਉਹਦਾ ਨਾਮ ਸਭ ਦਾ ਲੈ ਲੈਣਾ। ਸ਼ੈਲੀ ਬਾਈ ਜੀ ਨੇ, ਸਤਿ ਸ਼੍ਰੀ ਅਕਾਲ ਭੇਜੀ, ਸੁਰਿੰਦਰ ਕੌਰ ਮਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ। ਰਜਿੰਦਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹੈ, ਤੇ ਆਪਣੇ ਮਨਦੀਪ ਜੱਸੀ ਜੀ ਜੁੜੇ ਹੋਏ ਨੇ, ਭਾਰਤ ਸਾਹਿਬ ਜੀ ਆ, ਹਾਂਜੀ ਉਹ ਬਲਤੇਜ ਪੰਨੂ ਹੋਣਾ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ, ਕਹਿੰਦੇ ਆਡੀਓ ਬਿਨਾਂ ਵੀ ਸੜ ਸਕਦਾ ਸੀ। ਚਲੋ, ਸਾਰੀਆਂ ਚੀਜ਼ਾਂ ਪੱਖ ਹਰੇ ਪਾਸੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਂਝੀਆਂ ਕੀਤੀਆਂ ਜਾਣ, ਤੇ ਕਿਤੇ ਫਿਰ ਹੋ ਜਾਂਦਾ ਵੀ ਸਾਡੀ ਸਾਂਝੀ ਨਹੀਂ ਕੀਤੀ ਭਾਈ, ਦੂਜਿਆਂ ਦੀ ਕਰ ਦਿੱਤੀ ਹੈ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ, 3 ਕਰੋੜ ਦੇ ਵਿੱਚੋਂ ਮੈਂ ਤਾਂ ਨਾਲ ਨਹੀਂ ਹਾਂ, ਕਹਿੰਦੇ ਇੱਕ ਮਾਈਨਸ ਕਰ ਦਿਓ ਜੀ। ਕਹਿੰਦੇ ਮਲੂਕ ਸਿੰਘ ਜੀ ਬਲਰਾਜ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਹੀ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਕਹਿੰਦੇ ਰਾਜਨ ਜੀ ਦੀ ਲੋਕੇਸ਼ਨ ਬਦਲੋ ਜੀ, ਤੇ ਬਹੁਤ ਕੁਝ ਕਰਕੇ ਦੇਖਿਆ ਪਰ ਗੱਲ ਪਹਿਲਾਂ ਰਾਸ ਨਹੀਂ ਆਈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ, ਇਹਨਾਂ ਨੇ ਤਾਂ ਕਹਿੰਦੇ ਵੋਟ ਵੀ ਪਾਈ ਸੀ ਜੀ, ਕਹਿੰਦੇ ਸੀ ਹੁਣ ਲੱਗਦਾ ਦੁੱਧ ਪੱਤੀ ਪੀਤੀ ਹੈ ਜੀ, ਕਹਿੰਦੇ ਤਾਂ ਕਰਕੇ ਸਾਫ਼ ਹੋਇਆ ਕੰਮ ਹੁਣ। ਤੇ ਮੁਕੱਦਰ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ, ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਸਾਹਿਬ ਜੀ ਸਹੀ ਕਿਹਾ ਜਨਾਬ ਜੀ, ਉਹ ਤੁਸੀਂ ਜੀ ਕਹਿੰਦੇ। ਤੇ ਭਾਰਤ ਰਾਜਨ ਸਰ ਜੀ ਕਿਆ ਬਾਤਾਂ, ਵਧੀਆ ਵਿਸ਼ਲੇਸ਼ਣ ਜਨਾਬ ਜੀ ਉਹ ਮਨਦੀਪ ਜੀ ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਬਲਰਾਜ ਸਿੰਘ ਸੰਧੂ ਅੰਕਲ ਜੱਸੀ ਸਾਹਿਬ ਧੰਨਵਾਦ ਕਹਿੰਦੇ ਆ, ਤੇ ਔਜਲਾ ਸਾਹਿਬ ਜੀ ਉਸਤਾਦਾਂ ਦੀ ਬੋਧੀ ਗਰੀਬਾਂ ਦੀ ਥਾਂ ਜੀ, ਤੇ ਅਸੀਂ ਤਾਂ ਕਹਿੰਦੇ ਤੁਹਾਡੇ ਆਉਣ ਦੇ ਉੱਤੇ ਹੀ ਕਹਿੰਦੇ ਆਪਦਾ ਵਾਸਤੂ ਸ਼ਾਸਤਰ ਤੈਅ ਕਰਨਾ ਜੀ। ਤੁਚੂ ਪੰਡਿਤਾਂ ਦੇ ਆਖੇ ਨਹੀਂ ਕਰਨਾ ਕਹਿੰਦੇ ਜਨਾਬ ਜੀ, ਟੁੱਚੂ ਪੰਡਿਤਾਂ ਦੇ। ਅੱਛਾ ਜੀ, ਸ਼ੁਕਰੀਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਮੈਂ ਸਮਝਿਆ ਨਹੀਂ ਜੱਸੀ ਵੀਰੇ, ਕਹਿੰਦੇ ਨੇ ਕੀ ਬਣੂ ਦੁਨੀਆਂ ਦਾ, ਆਪਣੇ ਔਲਖ ਸਾਹਿਬ ਲਿਖਦੇ ਨੇ। ਸੈਣੀ ਸਾਹਿਬ ਕਹਿੰਦੇ ਹੁਣ ਤਾਂ ਅੰਕਲ ਆਂਟੀ ਨੇ ਸਾਰੇ ਜੀ, ਆਪਣੇ ਔਜਲਾ ਸਾਹਿਬ ਲਿਖਦੇ ਨੇ ਮਾਲ ਭੈਣ ਜੀ ਜਦੋਂ ਗੱਲ ਕਰਦੇ ਸੀ, ਪਿਓ ਤੇ ਮਾਂ ਦੇ ਪਾਸੇ ਵਾਲੇ ਸਾਰੇ ਰਿਸ਼ਤੇ ਕਹਿੰਦੇ ਖਤਮ ਹੋ ਗਏ, ਇਨਸਾਨ ਮਸ਼ੀਨਾਂ ਬਣਾ ਦਿੱਤੇ ਨੇ। ਤੇ ਬਿਲਕੁਲ ਭੈਣ ਜੀ, ਪੇਕਿਆਂ ਦਾ ਤਾਂ ਕਹਿੰਦੇ ਕੁੱਤਾ ਕੱਟਾ ਵੀ ਕਹਿੰਦੇ ਚੰਗਾ ਲੱਗਦਾ, ਪਰ ਸਹੁਰਿਆਂ ਵਾਲੇ ਪਾਸੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ। ਮਾਲ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬਿਜ਼ੀ ਹੈ, ਇੱਥੇ ਤੇ ਇੰਡੀਆ ਵੇਲ ਹੀ ਵੇਲ ਹੈ ਜੀ। ਤੇ ਅੱਗੇ ਕਹਿੰਦੇ ਨੇ ਔਜਲਾ ਵੀਰ ਜੀ, ਮੀਂਹ ਤਾਂ ਕਹਿੰਦੇ ਬਾਹਰ ਪੈਂਦਾ ਹੁੰਦਾ, ਅੰਦਰ ਤਾਂ ਕਹਿੰਦੇ ਛੱਤਾਂ ਚੌਂਦੀਆਂ ਹੁੰਦੀਆਂ। ਉਹ ਨਾਲ ਕਹਿੰਦੇ ਨੇ ਫੇਰ ਮਾਵਾਂ ਆਪ ਤਾਂ ਮਿਹਨਤ ਨਹੀਂ ਕਰਦੀਆਂ, ਘਰ ਆਉਂਦੇ ਬੱਚਿਆਂ ਨੂੰ ਜਲਦੀ ਜਲਦੀ ਕਹਿੰਦੇ ਖਿਲਾ ਕੇ ਟਿਊਸ਼ਨ ਤੇ ਲਿਜਾਣਾ ਹੁੰਦਾ ਹੈ। ਸਾਡੀਆਂ ਅਨਪੜ੍ਹ ਮਾਵਾਂ ਹੀ ਕਹਿੰਦੇ ਸਾਨੂੰ ਪੜ੍ਹਾਈ ਜਾਂਦੀਆਂ ਸਨ। ਤੇ ਸਹਿਮਤ ਆ ਔਜਲਾ ਵੀਰ ਜੀ, ਆਖਰੀ ਸੁਣਿਆ ਆਪਣੇ ਜੋ ਆਪਣੇ ਮਾਲ ਭੈਣ ਜੀ ਦਾ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਣਾ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ, ਤੇ ਕੱਲ ਨੂੰ ਮਿਲਦੇ ਆ ਜਿੱਦਾਂ ਹੀ ਸਮਾਂ ਮਿਲਦਾ ਹੈ। ਸਾਰਿਆਂ ਨੂੰ ਭੁਪਿੰਦਰ ਭਾਰਤ ਚਲੋ ਪਿਆਰ ਪੈਂਦੀ ਕੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲਓ ਦੋਸਤੋ, ਕੀ ਬਣੂ ਦੁਨੀਆਂ ਦਾ, ਤੇ ਗੀਤ ਵੀ ਮੈਂ ਪਹਿਲਾਂ ਸਾਂਝਾ ਕੀਤਾ ਸੀ, ਮੁਕੱਦਰ ਜੀ ਨੇ ਵੀ ਲਿਖਿਆ ਕੀ ਬਣੂ ਦੁਨੀਆਂ ਦਾ। ਤੇ ਲਓ ਫਿਰ ਇਸੇ ਗੀਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ, ਤੇ ਫਿਰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇਸ ਗੀਤ ਨੂੰ ਸੁਣ ਸਕਦੇ ਹੋ ਕੁਝ ਪਲ ਲਈ। ਤੇ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਹੈ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਰਜਾਮੰਦ ਹੋਣਗੇ। ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਦੇਸ਼ ਤੇ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਅੱਜ ਦੀ ਡਿਸਕਸ਼ਨ ਦੇ ਵਿੱਚ ਗੱਲਬਾਤ ਕਰਨ ਦੇ ਲਈ ਅੱਜ ਦਾ ਵਿਸ਼ਾ ਜਿਹੜਾ ਹੋਵੇਗਾ ਦੋਸਤੋ, ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ। ਇਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਵਿਚਾਰਨ ਦੀ ਕੋਸ਼ਿਸ਼ ਰਹੇਗੀ। ਸਭ ਤੋਂ ਪਹਿਲਾਂ ਕੁਝ ਦੇਸ਼ ਤੇ ਦੀਆਂ ਖਬਰਾਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਜਦੋਂ ਝਾਤ ਮਾਰਾਂਗੇ ਤੇ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ, ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ, ਜਿਸ ਦੇ ਵਿੱਚ ਆਮ ਆਦਮੀ ਪਾਰਟੀ CM ਮਾਨ ਸਾਹਿਬ ਜਿਹੜੇ ਘਿਰਦੇ ਨਜ਼ਰ ਆ ਰਹੇ ਨੇ, ਜਿਸ ਦੇ ਵਿੱਚ ਜੋ ਹਰਿਆਣੇ ਦੇ ਵਿੱਚ ਰਿਪੋਰਟ ਜੋ ਬੜੀ ਸਾਰਾ ਕੁਝ, ਉਹਦਾ ਸਿਲਸਿਲਾ ਖਿੱਦੋ ਜਿਹੜੀ ਆ ਲੀਰਾਂ ਦੀ ਉਧੜਨ ਲੱਗ ਗਈ ਹੈ ਤੇ ਗਵਾਹ ਬਣ ਚੁੱਕੇ ਨੇ ਜਿਹੜੇ ਆਪਣੇ ਮੁਹਾਰੇ ਆਪਣੇ ਆਪ ਨੂੰ ਆਪਣੀ ਖੱਲ ਬਚਾਉਣ ਦੇ ਲਈ, ਜਿਨ੍ਹਾਂ ਤੋਂ ਵੀਡੀਓ ਦਾ ਸਾਰਾ ਕੰਮਕਾਰ ਕਰਾਇਆ ਗਿਆ ਸੀ ਤੇ ਇਸੇ ਤਰ੍ਹਾਂ ਵਿਵਾਦਾਂ ਦੇ ਵਿੱਚ ਜਿਹੜੇ ਨੇ CM ਮਾਨ ਹੋਰ ਘਿਰਦੇ ਨਜ਼ਰ ਆ ਰਹੇ ਨੇ। ਦੇਖਦੇ ਆ 29 ਜੂਨ 2029 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਖੇ ਜਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਨ੍ਹਾਂ ਨੂੰ ਵੀ ਬੁਲਾਇਆ ਗਿਆ। ਦੇਖਦੇ ਆ ਕੀ ਉਥੇ ਗੱਲਬਾਤ ਹੁੰਦੀ ਆ ਜਾ ਕੇ ਫਿਰ, ਤੇ ਇਹ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਆ ਦੋਸਤੋ। ਸਭ ਤੋਂ ਪਹਿਲਾਂ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 7:13 ਦਾ ਸਮਾਂ ਤੇ ਭਾਰਤ ਦੇ ਵਿਚ ਰਾਤ ਦੇ 9:43 ਦਾ ਸਮਾਂ ਹੋ ਚੁੱਕੇ ਆ। ਮਾਫ਼ੀ ਚਾਹੁੰਦੇ ਆ, 10 ਮਿੰਟ ਅੱਜ ਲੇਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰੀਏ ਤੇ ਦੱਸਦੋ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਸੀ ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਦਾ ਆਇਆ ਤੇ ਨਾਲ ਦੀ ਨਾਲ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਂਝੀ ਕੀਤੀ ਗਈ ਹੈ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ ਤੇ ਉਮੀਦ ਕਰਦੇ ਆ ਸਿਹਤਾਂ ਕਾਇਮ ਹੋਣਗੀਆਂ, ਠੀਕ ਠਾਕ ਹੋਣਗੇ। ਜੀਆ ਨੂੰ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਭੇਜੀ ਆ ਜੀ ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਅੱਜ ਦੋਸਤੋ 23 ਜੂਨ ਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ 23 ਜੂਨ ਜਿਹੜਾ 226 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਭਰੂਣ ਹੱਤਿਆ ਪ੍ਰਤੀ ਚੇਤਨਤਾ ਹੀ ਨਹੀਂ ਸਗੋਂ ਇਸ ਦੇ ਮੂਲ ਕਾਰਨਾਂ ਪ੍ਰਤੀ ਚੇਤਨਤਾ ਵੀ ਜ਼ਰੂਰਤ ਹੈ। ਅਜੇ ਵੀ ਜੋ ਕੁਝ ਵਾਪਰ ਰਿਹਾ ਉਹ ਸਾਰਾ ਮੁੰਡਾ ਚਾਹੀਦਾ, ਕੁੜੀ ਚਾਹੀਦੀ ਹੈ, ਉਸਦਾ ਸਿਲਸਿਲਾ ਅਜੇ ਵੀ ਜਿਹੜਾ ਕੁਝ ਜਿਹੜਾ ਸੂਬਿਆਂ ਦੇ ਵਿੱਚ, ਖਾਸ ਕਰ ਇੰਡੀਆ ਦੀ ਗੱਲ ਕਰੀਏ ਤੇ ਕੁਝ ਪਛੜੇ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਇਸ ਨੂੰ ਦਿਹਾੜੇ ਨੂੰ ਮਨਾਉਂਦੇ ਆ। ਅੱਜ 23 ਜਦੋਂ ਤੁਹਾਨੂੰ ਪਿਛੋਕੜ ਚ ਲੈ ਚੱਲਦੇ ਆ, 1757 ਛੋਟੇ ਹੁੰਦੇ ਪਲਾਸੀ ਦੀ ਲੜਾਈ ਜਿਹੜੀ ਆ ਪੜ੍ਹਦੇ ਰਹੇ ਆ। 23 ਤਰੀਕ ਜੂਨ ਦਾ ਮਹੀਨਾ ਤੇ 1757 ਨੂੰ ਪਲਾਸੀ ਦੀ ਲੜਾਈ ਦੇ ਵਿੱਚ ਲਾਰਡ ਕਲਾਈਵ ਨੇ ਜਿਹੜਾ ਸੀ ਨਵਾਬ ਸਿਰਾਜੋ ਦੌਲਾ ਉਨ੍ਹਾਂ ਨੂੰ ਹਰਾਇਆ ਸੀ। 1925 ਦੇ ਵਿੱਚ ATMG ਖੋਜ ਕਰਨ ਵਾਲੇ ਵਿਗਿਆਨੀ ਜੌਹਨ ਸ਼ੈਫਰਡ ਬੈਰਲ ਦਾ ਜਨਮ ਹੁੰਦਾ ਹੈ। 1929 ਦੇ ਵਿਚ ਅੰਗਰੇਜ਼ ਸਰਕਾਰ ਦੇ ਵੱਲੋਂ ਕੀਰਤੀ ਕਿਸਾਨ ਸਭਾ, ਨੌਜਵਾਨ ਭਾਰਤ ਸਭਾ ਤੇ ਕਾਂਗਰਸ ਕੌਂਸਲ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। 1980 ਦੇ ਵਿਚ ਸੰਜੇ ਗਾਂਧੀ ਦੀ ਹਵਾਈ ਹਾਦਸੇ ਦੇ ਵਿਚ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਤੇ। 1985 ਦੇ ਵਿਚ ਦਿੱਲੀ ਆ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਦੇ ਵਿਚ ਬੰਬ ਧਮਾਕੇ ਦੇ ਨਾਲ 350 ਯਾਤਰੀਆਂ ਦੀ ਮੌਤ ਹੁੰਦੀ ਹੈ, ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ, ਕਨਿਸ਼ਕ ਕਾਂਡ ਤੇ ਇਹ ਜਹਾਜ਼ ਅਗਵਾ ਕੀਤਾ ਗਿਆ ਸੀ ਕੈਨੇਡਾ ਦੇ ਵਿਚ ਜੋ ਕੁਝ ਵਾਪਰਿਆ। 1995 ਦੇ ਵਿਚ ਵਿਗਿਆਨੀ ਡਾਕਟਰ ਜੌਨਸ ਸ਼ਾਲਕ ਦਾ ਦੇਹਾਂਤ ਹੁੰਦਾ ਤੇ ਯੁਨਾਈਟਿਡ ਨੇਸ਼ਨਸ ਜਿਹੜੀ ਗੱਲ ਆਉਂਦੀ ਹੈ, ਯੁਨਾਈਟਿਡ ਨੇਸ਼ਨਸ ਡੇ ਫਾਰ ਪਬਲਿਕ ਸਰਵਿਸ 2002 ਤੋਂ ਮਨਾਉਣਾ ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂ ਕੀਤਾ ਗਿਆ ਸੀ। ਤੇ ਲੋ ਦੋਸਤੋ, ਅੱਜ ਗੱਲ ਕਰਦੇ ਆ ਸਭ ਤੋਂ ਪਹਿਲਾਂ ਮਾਦਾ ਭਰੂਣ ਹੱਤਿਆ ਦੀ। ਸਮਾਜ ਦੇ ਵਿਚ ਲੜਕੀ ਨਾਲੋਂ ਲੜਕੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਲੜਕੇ ਦੀ ਪ੍ਰਾਪਤੀ ਦੇ ਲਈ ਪੀਰਾਂ ਫਕੀਰਾਂ ਤੇ ਡੇਰਿਆਂ ਦਾ ਦਰਗਾਹਾਂ ਦਾ ਮਜ਼ਾਰਾਂ ਦਾ ਕਬਰਾਂ ਤੇ ਸੁੱਖਣਾ ਸੁੱਕੀਆਂ ਜਾਂਦੀਆਂ ਨੇ ਨੱਕ ਰਗੜੇ ਜਾਂਦੇ ਐ ਮੱਥੇ ਰਗੜਾਏ ਜਾਂਦੇ ਐ ਅਖੰਡ ਪਾਠ ਹਵਨ ਯੱਗ ਜਗਰਾਤੇ ਕਰਾਏ ਜਾਂਦੇ ਐ ਲੜਕਾ ਹੋਣ ਦੇ ਉੱਤੇ ਖੁਸਰੇ ਨਚਾਏ ਜਾਂਦੇ ਐ ਲੋਹੜੀਆਂ ਵੰਡੀਆਂ ਜਾਂਦੀਆਂ ਨੇ ਦਸਤਾਰਬੰਦੀ ਕੀਤੀ ਜਾਂਦੀ ਐ ਪਰ ਇਸ ਦੇ ਉਲਟ ਲੜਕੀ ਦੀ ਤੁਲਨਾ ਪੱਥਰ ਦੇ ਨਾਲ ਕੀਤੀ ਜਾਂਦੀ ਐ ਹਨੇਰੀ ਆਈ ਮੀਂਹ ਵੀ ਆਵੇਗਾ ਕਹਿ ਕੇ ਮਨ ਨੂੰ ਤਸੱਲੀ ਦੇਈ ਲਈ ਜਾਂਦੀ ਐ ਪਰਾਇਆ ਤਨ ਸਮਝ ਕੇ ਉਸਦੀ ਖੁਰਾਕ ਪਾਲਣ ਪੋਸ਼ਣ ਸਿੱਖਿਆ ਨੌਕਰੀ ਆਦਿ ਵਿਚ ਵਿਤਕਰਾ ਹੁੰਦਾ ਪਰ ਉਹ ਚੀਜ਼ਾਂ ਅਸੀਂ ਕਹਿੰਦੇ ਨਹੀਂ ਵੀ ਅਸੀਂ ਵਿਤਕਰਾ ਕਰਦੇ ਹਾਂ ਅਸਲ ਦੇ ਵਿਚ ਲੜਕੀ ਨੂੰ ਆਰਥਿਕ ਤੇ ਸਮਾਜਿਕ ਬੋਝ ਸਮਝਿਆ ਜਾਂਦਾ ਅਫਸੋਸ ਵਿਗਿਆਨਕ ਕਾਢਾਂ ਦੀ ਦੁਰਵਰਤੋਂ ਦੇ ਨਾਲ ਗਰਭ ਦੇ ਵਿਚ ਟੈਸਟ ਕਰਾ ਕੇ ਜਨਮ ਤੋਂ ਪਹਿਲਾਂ ਹੀ ਮਾਦਾ ਭਰੂਣ ਨੂੰ ਖਤਮ ਕੀਤਾ ਜਾਂਦਾ ਲੜਕੀਆਂ ਨੂੰ ਜੰਮਦੇ ਹੀ ਮਾਰਨ ਦਾ ਇਤਿਹਾਸ ਬਹੁਤ ਪੁਰਾਣਾ ਯੂਨਾਨ ਦੇ ਫਿਲਾਸਫਰ ਹੋਏ ਨੇ ਫੀਲੋ ਉਨ੍ਹਾਂ ਦੇ ਅਨੁਸਾਰ ਉਸ ਦੇਸ਼ ਦੇ ਵਿਚ 374 ਦੇ ਵਿਚ ਕੱਲੀ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ ਪੁਰਾਣੀਆਂ ਸਦੀਆਂ ਜਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਆਪਣੇ ਯੂਨਾਨ ਦੇ ਵਿਚ ਵੀ ਇਹ ਕਿਤੇ ਨਾ ਕਿਤੇ ਕਾਰਨ ਜਾਂ ਕਾਰਜ ਜਿਹੜੇ ਕੀਤੇ ਗਏ ਨੇ 374 ਦੇ ਵਿਚ ਲੜਕੀਆਂ ਦੇ ਕਤਲਾਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣਾ ਪੈ ਗਿਆ ਸੀ ਉਥੇ ਵੀ ਰੋਮ ਦੇ ਅਜਾਇਬ ਘਰ ਦੇ ਵਿਚ ਸਾਂਭੀ ਈਸਾ ਮਸੀਹ ਤੋਂ ਪਹਿਲਾਂ ਇਕ ਫੌਜੀ ਦੀ ਆਪਣੀ ਪਤਨੀ ਨੂੰ ਲਿਖੀ ਚਿੱਠੀ ਦੇ ਵਿਚ ਜ਼ਿਕਰ ਆਉਂਦਾ ਹੈ ਕਿ ਮੈਂ ਹਾਲੇ ਅਲੈਗਜ਼ਾਂਡਰੀਆ ਵਿਚ ਹਾਂ ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਰੱਖੀ ਜੇ ਮੁੰਡਾ ਹੋਇਆ ਤਾਂ ਖੁਸ਼ੀ ਮਨਾਵਾਂਗੇ ਪਰ ਜੇ ਕੁੜੀ ਹੋਈ ਤਾਂ ਰਫਾ ਦਫਾ ਕਰ ਦਈ ਇਹ ਚਿੱਠੀ ਜਿਹੜੀ ਆ ਉਥੇ ਮਿਲਦੀ ਹੈ ਰੂਸ ਦੇ ਵਿਚ ਪੁਰਾਣੇ ਸਮਿਆਂ ਦੇ ਵਿਚ ਕੁੱਤਿਆਂ ਤੇ ਸੂਰਾਂ ਅੱਗੇ ਨਵ ਜੰਮੀਆਂ ਬੱਚੀਆਂ ਨੂੰ ਸੁੱਟ ਦਿੱਤਾ ਜਾਂਦਾ ਸੀ ਲੰਡਨ ਦੇ ਵਿਚ ਗਲ ਕੱਟ ਕੇ ਜਿਹੜਾ ਸੀ ਲਿਫਾਫਿਆਂ ਦੇ ਵਿਚ ਲਪੇਟ ਕੇ ਕੂੜੇਦਾਨਾਂ ਦੇ ਵਿਚ ਸੁੱਟ ਦਿੱਤਾ ਜਾਂਦਾ ਪੰਜਾਬ ਦੇ ਵਿਚ ਗਲ ਘੁੱਟ ਕੇ ਅਫੀਮ ਦਾ ਜਿਹੜਾ ਡੋਜ਼ ਵਾਧੂ ਜੀਵ ਨੂੰ ਲਾ ਕੇ ਪਾਣੀ ਦੇ ਵਿਚ ਡੋਬ ਕੇ ਜਾਂ ਘੜੇ ਦੇ ਵਿਚ ਰੱਖ ਕੇ ਜਾਣੀ ਉਹਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਠੰਡੀ ਜ਼ਮੀਨ ਦੇ ਉੱਤੇ ਲਟਾ ਕੇ ਅੱਕ ਦਾ ਦੁੱਧ ਦੇ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ਦੇ ਵਿਚ ਜਿਉਂਦਿਆਂ ਨੂੰ ਹੀ ਜ਼ਮੀਨ ਦੇ ਵਿਚ ਦੱਬ ਦਿੱਤਾ ਜਾਂਦਾ ਲੰਡਨ ਦੇ ਵਿਚ ਇਨ੍ਹਾਂ ਕਤਲਾਂ ਨੂੰ ਰੋਕਣ ਲਈ 1943 ਦੇ ਵਿਚ ਕਾਨੂੰਨ ਲਾਗੂ ਹੋਇਆ 1998 ਨੂੰ ਮਿਲਨਰ ਨੇ ਇਕ ਰਿਪੋਰਟ ਦੇ ਵਿਚ ਜ਼ਿਕਰ ਕੀਤਾ ਕਿ ਮੁੰਬਈ ਦੇ ਇਕ ਕਲੀਨਿਕ ਦੇ ਵਿਚ ਇਕ ਸਾਲ ਦੇ ਅੰਦਰ 8000 ਭਰੂਣ ਖਤਮ ਕੀਤੇ ਗਏ ਪੰਜਾਬ ਦੇ ਵਿਚ ਕੁੜੀ ਮਾਰਾਂ ਖਿਲਾਫ਼ ਧਾਰਮਿਕ ਤੇ ਸਮਾਜਿਕ ਮੁਹਿੰਮ ਵਿੱਢੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਦੇ ਵਿਚੋਂ ਛੇਕਣ ਤੇ ਰੋਟੀ ਬੇਟੀ ਦੀ ਜਿਹੜੀ ਸਾਂਝ ਨਾ ਰੱਖਣ ਦੇ ਲਈ ਕਿਹਾ ਗਿਆ ਪਰ ਸਿੱਖ ਕੌਮ ਦੇ ਵਿਚ ਭਰੂਣ ਹੱਤਿਆ ਰੁਕੀ ਨਹੀਂ ਜੇ ਦੂਜੇ ਦੇਸ਼ਾਂ ਦੇ ਵਿਚ ਸਖ਼ਤ ਸਜ਼ਾਵਾਂ ਵਾਲੇ ਕਾਨੂੰਨ ਲਾਗੂ ਹੋ ਸਕਦੇ ਨੇ ਤਾਂ ਭਾਰਤ ਦੇ ਵਿਚ ਕਿਉਂ ਨਹੀਂ ਭਾਰਤ ਦੇ ਵਿਚ PNDT ਐਕਟ ਜਿਹੜਾ ਪ੍ਰੀਨੈਟਲ ਡਾਇਗਨੋਸਟਿਕ ਟੈਕਨੀਕ ਜਿਹੜੀ ਐਕਟ ਹੈ 1994 ਤੇ 1996 ਦੇ ਵਿਚ ਲਾਗੂ ਹੁੰਦਾ ਹੈ ਅਪ੍ਰੈਲ 2001 ਤੋਂ ਸਖ਼ਤੀ ਦੇ ਨਾਲ ਲਾਗੂ ਕਰਕੇ ਸਾਰੇ ਸਕੈਨ ਸੈਂਟਰ ਰਜਿਸਟਰ ਕੀਤੇ ਗਏ ਫਰਵਰੀ 2003 ਤੋਂ ਇਸ ਐਕਟ ਦੇ ਵਿਚ ਸੋਧ ਕਰਕੇ ਇਸਦਾ ਨਾਂ ਜਿਹੜਾ ਸੀਗਾ ਪ੍ਰੀ ਕਨਸੈਪਸ਼ਨ PNDT ਕੀਤਾ ਗਿਆ ਜਾਣੀ ਕਿ ਗਰਭ ਧਾਰਨ ਤੋਂ ਪਹਿਲਾਂ ਤੇ ਬਾਅਦ ਦੇ ਵਿਚ ਲਿੰਗ ਟੈਸਟ ਕਰਨ ਦੀ ਤਕਨੀਕ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਭਰੂਣ ਹੱਤਿਆ ਦੇ ਲਈ ਲੜਕੀ ਦੀ ਅਸੁਰੱਖਿਆ ਦਹੇਜ ਦੀ ਸਮੱਸਿਆ ਬੁਢਾਪੇ ਦਾ ਸਹਾਰਾ ਕੁੱਲ ਦਾ ਨਾਮ ਰੱਖਣ ਲੜਕੇ ਕਮਾਈ ਦਾ ਸਾਧਨ ਅਨਪੜਤਾ ਜਾਇਦਾਦ ਲੱਚਰ ਗੀਤ ਆਦਿ ਕਾਰਨ ਜ਼ਿੰਮੇਵਾਰ ਨੇ ਹੁਣ ਸਮਾਂ ਬਦਲ ਗਿਆ ਬਦਲ ਵੀ ਰਿਹਾ ਤੇ ਲੋਕ ਮੁੰਡੇ ਤੇ ਕੁੜੀ ਵਿਚਕਾਰ ਅੰਤਰ ਕਰਨਾ ਦਿਨ ਬਦਨ ਜਿਹੜਾ ਘੱਟ ਰਹੇ ਨੇ ਤੇ ਉਸਤੇ ਆਈਲੈਟਸ ਬਾਹਰ ਜਾਣ ਵਾਲੇ ਟੈਸਟ ਨੇ ਜਿਹੜਾ ਕੁੜੀਆਂ ਦੀ ਕਦਰ ਵਧਾ ਦਿੱਤੀ ਤੇ ਹੁਣ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਆਸਟ੍ਰੇਲੀਆ ਆਦਿ ਜਾਣ ਦੇ ਲਈ ਆਈਲੈਟਸ ਪਾਸ ਕੁੜੀਆਂ ਦੀ ਬਹੁਤ ਡਿਮਾਂਡ ਰਹੀ ਹੁਣ ਗਰੀਬ ਪਰਿਵਾਰ ਵੀ ਇਹੋ ਸੋਚਦੇ ਨੇ ਕਿ ਕੋਈ ਗੱਲ ਨਹੀਂ ਕੁੜੀ ਨੂੰ ਪੜਾਵਾਂਗੇ ਲਿਖਾਵਾਂਗੇ ਆਈਲੈਟ ਕਰਾਵਾਂਗੇ ਤੇ ਬਿਨਾਂ ਦਹੇਜ ਵਿਆਹ ਵੀ ਜਿਹੜਾ ਹੋ ਜਾਵੇਗਾ ਤੇ ਕੁੜੀ ਵਿਦੇਸ਼ ਵੀ ਚਲੀ ਜਾਏਗੀ ਤੇ ਬਾਅਦ ਦੇ ਵਿਚ ਅਸੀਂ ਵੀ ਸਾਰਾ ਪਰਿਵਾਰ ਵਿਦੇਸ਼ ਪਹੁੰਚ ਜਾਵਾਂਗੇ ਸੋ ਆਈਲੈਟਸ ਕੁੜੀਆਂ ਦੇ ਲਈ ਵਰਦਾਨ ਕਹਿੰਦੇ ਬਣ ਗਿਆ ਪਰ ਸਾਡਾ ਨਿੱਜ ਜਿਹੜਾ ਭਾਰੂ ਕਿਤੇ ਨਾ ਕਿਤੇ ਦੇਖ ਰਿਹਾ ਇੱਕ ਗੱਲ ਹੋਰ ਬਾਤ ਪਾ ਕੇ ਫਿਰ ਅੱਗੇ ਵਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ATM ਭਾਵ ਆਟੋਮੈਟਿਕ ਟੇਲਰ ਮਸ਼ੀਨ, ਇਸ ਦੀ ਖੋਜ ਕਰਨ ਵਾਲੇ ਜੌਹਨ ਸਕਾਟਲੈਂਡ ਦੇ ਸ਼ੈਫਰਡ ਬੈਰਲ ਦਾ ਜਿਹੜਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 23 ਜੂਨ 1925 ਨੂੰ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਦੇ ਵਿਚ ਹੁੰਦਾ। ਸ਼ੈਫਰਡ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਚਾਕਲੇਟ ਮਸ਼ੀਨ ਦੇ ਵਿਚੋਂ ਨਿਕਲਦੀ ਹੈ ਉਸੇ ਤਰ੍ਹਾਂ ਪੈਸੇ ਕੱਢਣ ਵਾਲੀ ਮਸ਼ੀਨ ਵੀ ਹੋਣੀ ਚਾਹੀਦੀ ਹੈ। ATM 24 ਘੰਟੇ ਪੈਸੇ ਨਿਕਲ ਸਕਣ। ਪਹਿਲੀ ATM ਮਸ਼ੀਨ 27 ਜੂਨ 1967 ਨੂੰ ਲੰਡਨ ਦੇ ਵਿਚ ਬਰਕਲੇਜ਼ ਬੈਂਕ ਨੇ ਜਿਹੜੀ ਸੀ ਲਾਈ ਸੀ। 2 ਸਾਲ ਪਹਿਲਾਂ ਦੁਨੀਆਂ ਦੇ ਵਿਚ 30 ਲੱਖ ਤੇ ਭਾਰਤ ਦੇ ਵਿਚ 2.5 ਲੱਖ ATM ਸਨ। ਭਾਰਤ ਦੇ ਵਿਚ ਹਾਂਗਕਾਂਗ ਐਂਡ ਸ਼ੰਘਾਈ ਬੈਂਕ ਨੇ 1987 ਦੇ ਵਿਚ ਮੁੰਬਈ ਚ ਮਸ਼ੀਨ ਲਾਈ। ਪਹਿਲੀ ਤੈਰਨ ਵਾਲੀ ATM ਕੇਰਲਾ ਦੇ ਕੋਚੀ ਦੇ ਵਿਚ SBI ਨੇ ਜਿਹੜੀ ਲਾਈ ਸੀ ਤੇ ਪਹਿਲੀ ਸੋਨਾ ਕੱਢਣ ਵਾਲੀ ਮਸ਼ੀਨ ਅਮੀਰਾਤ ਦੇ ਵਿਚ ਲੱਗੀ, ਜਿੱਥੋਂ 350 ਤਰ੍ਹਾਂ ਦੀਆਂ ਸੋਨੇ ਦੀਆਂ ਜਿਹੜੀਆਂ ਨੇ ਆਈਟਮਾਂ ਨਿਕਲਦੀਆਂ ਨੇ। ਬ੍ਰਾਜ਼ੀਲ ਦੇ ਵਿਚ ਪਾਸਵਰਡ ਦੀ ਥਾਂ ਫਿੰਗਰ ਪ੍ਰਿੰਟ ਦੀ ਵਰਤੋਂ ਹੁੰਦੀ ਹੈ ਕਿਉਂਕਿ ਚੋਰੀ ਚਕਾਰੀ ਜ਼ਿਆਦਾ ਉੱਥੇ। ਸਭ ਤੋਂ ਵੱਧ 1234 ਦਾ ਪਾਸਵਰਡ 11% ਲੋਕ ਵਰਤਦੇ ਨੇ ਤੇ ਸੈਫਰਟ ਨੇ ਪਤਨੀ ਦੇ ਕਹਿਣ ਦੇ ਉੱਤੇ 4 ਅੱਖਰਾਂ ਦਾ ਪਾਸਵਰਡ ਰੱਖਿਆ। ਪਾਸਵਰਡ 1234 ਦਾ ਉਲਟਾ ਨੰਬਰ 4321 ਭਰ ਦਈਏ ਤਾਂ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿਚ ਪਤਾ ਲੱਗ ਜਾਂਦਾ ਹੈ ਕਿ ਇਹ ਝੂਠ ਹੈ। ATM ਦੇ ਵਿਚ GPS ਲੱਗਾ ਹੁੰਦਾ, ਇਸ ਕਰਕੇ ਚੋਰ ਇਸ ਨੂੰ ਪੁੱਟ ਕੇ ਦੂਰ ਨਹੀਂ ਲਿਜਾ ਸਕਦੇ। ਅੱਜ ਕੱਲ ਲੁਟੇਰੇ ਜਿਹੜੇ ਨੇ ATM ਮਸ਼ੀਨਾਂ ਨੂੰ ਪੁੱਟ ਕੇ ਲੈ ਜਾਂਦੇ ਨੇ ਜਾਂ ਗੈਸ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਕੱਢਦੇ ਨੇ। ਸਭ ਤੋਂ ਉੱਚਾ ATM ਫੌਜ ਦੀ ਸਹੂਲਤ ਲਈ ਸਮੁੰਦਰ ਤਲ ਤੋਂ 14,300 ਫੁੱਟ ਉੱਚਾ ਭਾਰਤ ਚੀਨ ਜਿਹੜੀ ਹੈ ਸੀਮਾ ਸਰਹੱਦ ਹੈ ਉਹਦੇ ਉੱਤੇ ਲੱਗਿਆ ਹੋਇਆ ਤੇ ਅੰਟਾਰਕਟਿਕਾ ਦੇ ਵਿਚ ਸਿਰਫ ਇਕ ਹੀ ATM ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਜਿਹੜੀਆਂ ਖਾਸ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿਚੋਂ ਤੇ ਗੱਲਬਾਤ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਫਿਰ ਨਾਲ ਨਾਲ ਆਪਾਂ ਮੁੱਦਿਆਂ ਦੀ ਵੀ ਗੱਲ ਦੇ ਵੱਲ ਨੂੰ ਵੱਧਦੇ ਆ। ਅੱਜ ਜਿਹੜਾ ਮੁੱਦਾ ਰਹੇਗਾ ਉਹਦੇ ਵੱਲ ਵੀ ਗੱਲ ਕਰਦੇ ਆ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ ਤੇ ਉਸ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ। ਕੈਨੇਡਾ, ਅਮਰੀਕਾ, ਯੂਰਪ ਤੇ ਦੁਨੀਆਂ ਭਰ ਦੀਆਂ ਉਹ ਖਬਰਾਂ ਜੋ ਸਿਰਫ ਸੁਰਖੀਆਂ ਹੀ ਨਹੀਂ ਸਗੋਂ ਸਮਾਜ, ਰਾਜਨੀਤੀ ਤੇ ਸਾਡੇ ਭਵਿੱਖ ਦੀ ਤਸਵੀਰ ਪੇਸ਼ ਕਰਦੀਆਂ ਨੇ। ਪਦਮ ਸਨਮਾਨਾਂ ਤੋਂ ਲੈ ਕੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ, ਅਕਾਲ ਤਖ਼ਤ ਸਾਹਿਬ ਤੇ ਸਿਆਸਤ ਦੇ ਵਿਵਾਦ, ਨੌਜਵਾਨਾਂ ਦੀਆਂ ਵਾਇਰਲ ਮੰਗਾਂ ਤੇ ਸਰਕਾਰੀ ਨੌਕਰੀਆਂ ਦੇ ਦਾਅਵੇ, ਕੈਨੇਡਾ ਦੀ ਗੋਲੀਬਾਰੀ ਤੇ ਈਰਾਨ ਅਮਰੀਕਾ ਸਮਝੌਤੇ ਤੇ ਯੂਰਪ ਦੇ ਵਿਚ ਜਾਨਲੇਵਾ ਹੀਟ ਵੇਵ ਦਾ ਕਹਿਰ ਤੇ ਹਰ ਖ਼ਬਰ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੀ ਸਿਆਸਤ ਅਸਲ ਮੁੱਦਿਆਂ ਤੋਂ ਭਟਕ ਰਹੀ ਹੈ ਕਿ ਨੌਜਵਾਨਾਂ ਦੀਆਂ ਉਮੀਦਾਂ ਤੇ ਸਰਕਾਰਾਂ ਦੇ ਵਾਅਦੇ ਇਕ ਦੂਜੇ ਦੇ ਨਾਲ ਮੇਲ ਖਾ ਰਹੇ ਨੇ ਜਾਂ ਖਾਂਦੇ ਨੇ ਕਿ ਦੁਨੀਆਂ ਇਕ ਨਵੇਂ ਆਰਥਿਕ ਤੇ ਸੁਰੱਖਿਆ ਯੁੱਗ ਦੇ ਵੱਲ ਵੱਧ ਰਹੀ ਹੈ। ਆਪਣੀ ਰਾਏ ਤੁਸੀਂ ਇਨ੍ਹਾਂ ਵਿਚਾਰਾਂ ਦੇ ਵਿਚ ਜ਼ਰੂਰ ਦਿਓ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਉਸ ਤੋਂ ਪਹਿਲਾਂ ਨਾਲ ਨਾਲ ਇਹ ਵੀ ਵਿਸ਼ਾ ਜਿਹੜਾ ਆਪਣਾ ਅੱਜ ਦਾ ਹੈਗਾ ਉਹ ਵੀ ਖੋਲ ਲਈਏ। ਮੁਫ਼ਤ ਸਹੂਲਤਾਂ ਲੋਕਾਂ ਨੂੰ ਤੁਰੰਤ ਰਾਹਤ ਤਾਂ ਦਿੰਦੀਆਂ ਨੇ ਪਰ ਜੇਕਰ ਸਰਕਾਰਾਂ ਲੰਬੇ ਸਮੇਂ ਦੇ ਲਈ ਸਿਰਫ ਮੁਫ਼ਤ ਚੀਜ਼ਾਂ ਦੇਣ ਤੇ ਹੀ ਜਿਹੜੀਆਂ ਨੇ ਲੱਗੀਆਂ ਰਹਿਣ ਤਾਂ ਇਹ ਆਰਥਿਕਤਾ ਤੇ ਵਿਕਾਸ ਦੇ ਲਈ ਚੁਣੌਤੀ ਬਣ ਸਕਦਾ ਹੈ। ਪੰਜਾਬ ਨੂੰ ਅਜਿਹੀਆਂ ਨੀਤੀਆਂ ਦੀ ਜ਼ਰੂਰਤ ਹੈ ਜੋ ਲੋਕਾਂ ਨੂੰ ਖੁਦ ਮੁਖਤਿਆਰ ਬਣਾਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਉਦਯੋਗਾਂ ਨੂੰ ਮਜ਼ਬੂਤ ਕਰਨ। ਦੂਜੇ ਪਾਸੇ ਗਰੀਬ ਤੇ ਲੋੜਵੰਦ ਵਰਗ ਦੇ ਲਈ ਕੁਝ ਜਿਹੜਾ ਮੁਫ਼ਤ ਸਹੂਲਤਾਂ ਸਮਾਜਿਕ ਨਿਆਂ ਦਾ ਹਿੱਸਾ ਵੀ ਨੇ। ਅਸਲ ਸਵਾਲ ਇਹ ਵੀ ਹੈ ਕਿ ਅਸੀਂ ਮੁਫ਼ਤਖੋਰੀ ਨੂੰ ਵਿਕਾਸ ਦਾ ਬਦਲ ਬਣਾ ਰਹੇ ਹਾਂ ਜੋ ਅੱਜ ਵੀ ਪ੍ਰਚਾਰ ਹੋ ਰਹੇ ਨੇ ਜਾਂ ਸਿਰਫ ਇਕ ਸਹਾਇਕ ਸਾਧਨ ਦੇ ਵਜੋਂ ਵਰਤ ਰਹੇ ਹਾਂ। ਤੁਹਾਡੀ ਇਹਦੇ ਵਿਚ ਕੀ ਰਾਏ ਰਹੇਗੀ ਉਹਦੀ ਉਡੀਕ ਰਹੇਗੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇਸ਼ ਦੇ ਦੀਆਂ ਖਬਰਾਂ ਦੇ ਨਾਲ। ਝਾੜੂ ਦਾ ਅਸਲ ਜਿਹੜਾ ਪ੍ਰਯੋਗ ਕੀਤਾ ਹੈ ਇੰਦਰਜੀਤ ਸਿੰਘ ਸਿੱਧੂ ਹੋਣਾ ਨੇ, ਪਦਮ ਸ਼੍ਰੀ ਨਾਲ ਜਿਹੜਾ ਉਹਨਾਂ ਨੂੰ ਸਨਮਾਨ ਮਿਲਿਆ। ਚੰਡੀਗੜ੍ਹ ਦੇ ਕੋਈ ਆਮ ਵਿਅਕਤੀ ਨਹੀਂ ਸਨ, ਚੰਗੇ ਵੱਡੇ ਅਹੁਦੇ ਦੇ ਉੱਤੇ ਲੱਗੇ ਹੋਏ ਸਨ ਤੇ ਜਿਨ੍ਹਾਂ ਨੂੰ ਇਹ ਜਿਹੜਾ ਅੱਜ ਸਨਮਾਨ ਮਿਲਿਆ ਉਹਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੋਜ਼ਿਟਿਵ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦਿਸ਼ੋਮ ਗੁਰੂ ਸ਼ਿੰਭੂ ਸੋਰੇਨ ਨੂੰ ਦੇਹਾਂਤ ਉਪਰੰਤ ਪਦਮ ਭੂਸ਼ਣ ਸਨਮਾਨ ਮਿਲਿਆ। ਤੇ ਵੀਲ ਚੇਅਰ ਦੇ ਉੱਤੇ ਬੈਠੀ ਪਤਨੀ ਰੂਪੀ ਸੋਰੇਨ ਨੇ ਜਿਹੜਾ ਰਾਸ਼ਟਰਪਤੀ ਤੋਂ ਜਿਹੜਾ ਪੁਰਸਕਾਰ ਪ੍ਰਾਪਤ ਕੀਤਾ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਝਾੜੂ ਯੋਧਾ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਪਦਮ ਸ੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 49 ਨਿਵਾਸੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਦੀ ਜਿਹੜੀ ਹੈ ਉਨ੍ਹਾਂ ਦੀ ਵਿਲੱਖਣ ਮੁਹਿੰਮ ਦੇ ਲਈ ਦੇਸ਼ ਦੇ ਸਭ ਤੋਂ ਵਕਾਰੀ ਸਨਮਾਨਾਂ ਦੇ ਵਿੱਚੋਂ ਇੱਕ ਪਦਮ ਸ੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਦੇ ਵਿੱਚ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਹੋਏ ਇੱਕ ਵਿਸ਼ੇਸ਼ ਜਿਹੜਾ ਸਨਮਾਨ ਸਮਾਰੋਹ ਦੇ ਵਿੱਚ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕੀਤਾ। ਸੇਵਾ ਮੁਕਤ DIG ਅਤੇ ਸਾਬਕਾ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਚੰਡੀਗੜ੍ਹ ਦੇ ਵਿੱਚ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ। ਪੁਲਿਸ ਸੇਵਾ ਤੋਂ ਸੇਵਾ ਮੁਕਤ ਤੋਂ ਬਾਅਦ ਉਨ੍ਹਾਂ ਨੇ ਸਫਾਈ ਨੂੰ ਆਪਣਾ ਮਿਸ਼ਨ ਬਣਾ ਲਿਆ ਤੇ ਹੱਥ ਦੇ ਵਿੱਚ ਝਾੜੂ ਲੈ ਕੇ ਉਹ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਮੁਹਿੰਮ ਚਲਾਉਂਦੇ ਰਹੇ। ਪਿਛਲੇ ਸਮੇਂ ਦੇ ਵਿੱਚ ਸੇਵਾ ਮੁਕਤ DIG ਇੰਦਰਜੀਤ ਸਿੱਧੂ ਦੀਆਂ ਸਫਾਈ ਕਰਦੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ। ਲਓ ਦੋਸਤੋ, ਇਹ ਹੈ ਜੀ ਅਸਲ ਹੱਕਦਾਰ ਝਾੜੂ ਦਾ ਜਿਹਨੇ ਸਫਾਈ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਤੇ ਆਪਣਾ ਮਾਣ ਵੀ ਖੱਟਿਆ। ਤੇ ਦੂਸਰੇ ਪਾਸੇ ਝਾੜੂ ਜਿਹੜਾ ਤੀਲਾ ਤੀਲਾ ਹੋ ਰਿਹਾ ਉਹਦੀ ਗੱਲ ਵੀ ਕਰ ਲਈਏ। ਪੰਜਾਬ ਲੈਂਡ ਪੋਲਿੰਗ ਪੋਲਸੀ ਲੈਂਡ ਪੋਲਿੰਗ ਨੀਤੀ ਦੇ ਵਿੱਚ ਫੇਰਬਦਲ ਦੀ ਤਿਆਰੀ ਫਿਰ ਤੋਂ ਹੋ ਗਈ ਹੈ। ਪੰਜਾਬ ਸਰਕਾਰ ਨੇ ਗ੍ਰੇਟਰ ਮੋਹਾਲੀ ਤੇ ਨਿਊ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਉੱਤੇ ਜ਼ਮੀਨ ਅਧ ਗ੍ਰਹਿਣ ਮਸ਼ਕ ਤੋਂ ਜਿਹੜਾ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਅਤੇ ਨਵੀਆਂ ਰਿਆਇਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਮਹੱਤਵ ਮੌਜੂਦਾ ਤੇ ਸੋਧੀ ਹੋਈ ਲੈਂਡ ਪੋਲਿੰਗ ਨੀਤੀ ਬਾਰੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਹੈ। ਇਹ ਫੈਸਲਾ ਹਾਲ ਹੀ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਦੌਰਾਨ ਕੀਤਾ ਗਿਆ, ਜਿਹਦੇ ਵਿੱਚ ਐਰੋਟ੍ਰੋਪੋਲਿਸ ਇੰਕੁਆਇਰੀ ਜ਼ੋਨ ਜਿਹੜਾ ਅੰਦਰ ਆਉਣ ਵਾਲੇ ਬਹੁਤੇ ਪਿੰਡਾਂ ਦੇ ਸਰਪੰਚ ਵੀ ਸ਼ਾਮਲ ਸਨ। ਇਸ ਪੂਰੇ ਮਾਮਲੇ ਤੋਂ ਜਾਣੂ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਜਲਦੀ ਹੀ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿਕਾਸ ਦੇ ਵਿੱਚ ਕਿਸਾਨਾਂ ਨੂੰ ਬਰਾਬਰ ਦੇ ਭਾਈਵਾਲ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਕਹਿੰਦੇ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਦ੍ਰਿੜ ਹਾਂ ਕਿ ਕੋਈ ਵੀ ਕਿਸਾਨ ਜੋ ਪੰਜਾਬ ਦੇ ਵਿਕਾਸ ਦੇ ਲਈ ਆਪਣੀ ਜ਼ਮੀਨ ਛੱਡਦਾ ਹੈ ਉਹ ਖੁਦ ਨੂੰ ਠੱਗਿਆ ਮਹਿਸੂਸ ਨਾ ਕਰੇ। ਭਾਈ ਚੰਡੀਗੜ੍ਹ ਵੀ ਠੱਗਿਆ ਸੀਗਾ, ਉਹ ਵੀ ਤੁਸੀਂ ਉਹਨਾਂ ਦੇ ਨਾਂ ਕਰਾਤਾ, ਤੁਸੀਂ ਆਪਣਾ ਹੱਕ ਨਹੀਂ ਜਿਤਾ ਰਹੇ। ਇੰਨੇ ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ। ਜਿਨ੍ਹਾਂ ਲੋਕਾਂ ਨੇ ਕੱਲ੍ਹ ਦੇ ਪੰਜਾਬ ਦੇ ਨਿਰਮਾਣ ਦੇ ਲਈ ਆਪਣੀ ਜ਼ਮੀਨ ਦਾ ਯੋਗਦਾਨ ਪਾਇਆ ਉਨ੍ਹਾਂ ਨੂੰ ਨਾ ਸਿਰਫ ਨਿਰਪੱਖਤਾ ਦੇ ਨਾਲ ਸਗੋਂ ਖੁੱਲ੍ਹੇ ਦਿਲ ਦੇ ਨਾਲ ਮੁਆਵਜ਼ਾ ਯਕੀਨੀ ਬਣਾਉਣ ਦੇ ਲਈ ਸਾਡੀ ਸਰਕਾਰ ਸਭ ਕੁਝ ਕਹਿੰਦੇ ਕਰੇਗੀ। ਗ੍ਰੇਟਰ ਮੋਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਅਸੀਂ ਜੋ ਵਿਕਾਸ ਕਰ ਰਹੇ ਹਾਂ ਉਹ ਉਨ੍ਹਾਂ ਦਾ ਹੀ ਹੈ ਜਿਨ੍ਹਾਂ ਇਹ ਭਵਿੱਖ ਦਾ ਹੈ। ਸੋਧੇ ਹੋਏ ਪੈਕੇਜ ਦੇ ਤਹਿਤ ਜਿਹੜਾ ਪ੍ਰਾਇਮਰੀ ਲੈਂਡ ਪੋਲਿੰਗ ਹੱਕਦਾਰੀ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਕੀਤਾ ਹੈ। ਮਿਸ਼ਰਤ ਵਰਤੋਂ ਜਾਂ ਆਮ ਸ਼੍ਰੇਣੀ ਤਹਿਤ ਯੋਗਦਾਨ ਪਾਉਣ ਦੇ ਲਈ ਹਰ ਏਕੜ ਖੇਤੀਬਾੜੀ ਜ਼ਮੀਨ ਦੇ ਲਈ ਇੱਕ ਵਪਾਰਕ SSC ਉਹ ਪਲਾਟ ਦੀ ਵੰਡ ਜਿਹੜੀ ਹੈ 200 ਵਰਗ ਗਜ ਤੋਂ ਵਧਾ ਕੇ 210 ਵਰਗ ਗਜ ਕਰ ਦਿੱਤੀ ਹੈ, ਪ੍ਰਤੀ ਏਕੜ ਕਰਤੀ, ਹੋਰ ਲਾਲਚ ਦੇ ਦਿੱਤਾ। ਇਹ ਨਿਯਮ ਇੱਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਲਾਗੂ ਹੁੰਦਾ। ਇਸ ਸ਼੍ਰੇਣੀ ਦੇ ਵਿੱਚ 1000 ਵਰਗ ਗਜ ਪ੍ਰਤੀ ਏਕੜ ਦੇ ਰਿਹਾਇਸ਼ੀ ਹੱਕ ਦੇ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਰਿਹਾਇਸ਼ੀ ਸ਼੍ਰੇਣੀ ਦੇ ਲਈ ਪ੍ਰਤੀ ਏਕੜ ਵੰਡ 1600 ਵਰਗ ਗਜ਼ ਤੋਂ ਜਿਹੜਾ ਵਧਾ ਕੇ 1630 ਵਰਗ ਗਜ਼ ਕਰ ਦਿੱਤੀ ਗਈ, ਜੋ ਇੱਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਵੀ ਲਾਗੂ ਹੁੰਦੀ ਹੈ। ਸਾਰਿਆਂ ਦੇ ਲਈ ਆਉਸਟੀ ਕੋਟਾ ਦੱਸਿਆ ਹੈ। ਆਉਸਟੀ ਜਾਣੀ ਕਿ ਬਾਹਰਲੇ ਕੋਟੇ ਦੇ ਸਰਟੀਫਿਕੇਟ ਉਨ੍ਹਾਂ ਸਾਰੇ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੇ ਪਹਿਲਾਂ ਹੀ ਲੈਂਡ ਪੋਲਿੰਗ ਦੀ ਬਜਾਏ ਨਕਦ ਮੁਆਵਜ਼ੇ ਦੀ ਚੋਣ ਕੀਤੀ ਹੈ ਜਾਂ ਕਰਨਗੇ। ਇਹ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਅਹਿਮ ਬਦਲਾਅ ਹੈ, ਕਿਉਂਕਿ ਪਹਿਲਾਂ ਆਉਸਟੀ ਕੋਟੇ ਦਾ ਜਿਹੜਾ ਫਾਇਦਾ ਮੁੱਖ ਤੌਰ ਦੇ ਉੱਤੇ ਉਨ੍ਹਾਂ ਲੋਕਾਂ ਨੂੰ ਮਿਲਦਾ ਸੀ ਜੋ ਪਲਾਟ ਦਾ ਵਿਕਲਪ ਚੁਣਦੇ ਸਨ। ਸਹੂਲੀਅਤ ਸਰਟੀਫਿਕੇਟ ਦੀ ਵਾਜਿਬ 4 ਸਾਲ ਕਰਨ ਦੀ ਤਜਵੀਜ਼ ਵੀ ਰੱਖੀ ਗਈ। ਸਹੂਲੀਅਤ ਸਰਟੀਫਿਕੇਟ ਕਿਸਾਨਾਂ ਨੂੰ ਜਾਰੀ ਕੀਤਾ ਜਾਣ ਵਾਲਾ ਦਸਤਾਵੇਜ਼ ਹੈ ਜੋ ਉਨ੍ਹਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਬਦਲਵੀਂ ਜ਼ਮੀਨ ਖਰੀਦਣ ਦੇ ਲਈ ਆਪਣੀ ਮੁਆਵਜ਼ਾ ਰਕਮ ਦੀ ਵਰਤੋਂ ਕਰਨ ਦੇ ਉੱਤੇ ਸਟੈਂਪ ਡਿਊਟੀ ਛੋਟ ਦਾ ਹੱਕਦਾਰ ਬਣਾਉਂਦਾ ਹੈ। ਇਸ ਸਰਟੀਫਿਕੇਟ ਦੀ ਵਾਜਬੀਅਤ ਨੂੰ ਮੌਜੂਦਾ 2 ਸਾਲਾਂ ਤੋਂ ਵਧਾ ਕੇ 4 ਸਾਲ ਕਰਨ ਦੀ ਤਜਵੀਜ਼ ਹੈ। ਇੱਕ ਹੋਰ ਫੈਸਲੇ ਦੇ ਵਿੱਚ ਤਰਜੀਹੀ ਟਿਊਬਵੈੱਲ ਕਨੈਕਸ਼ਨ ਜਿਹੜੇ ਨੇ ਪ੍ਰਾਪਤ ਕਰਨ ਦੀ ਮਿਆਦ ਜੋ ਪਹਿਲਾਂ 2 ਸਾਲਾਂ ਦੀ ਸਹੂਲੀਅਤ ਸਰਟੀਫਿਕੇਟ ਵਾਜਬਤ ਦੇ ਨਾਲ ਜੁੜੀ ਸੀ ਉਹਨੂੰ ਵੀ 4 ਸਾਲ ਤੱਕ ਵਧਾ ਦਿੱਤਾ ਗਿਆ ਤੇ ਇੱਕ ਹੋਰ ਰਿਆਇਤ ਵਜੋਂ ਅਸਲ ਜ਼ਮੀਨ ਮਾਲਕਾਂ ਦੇ ਲਈ ਕਨਵੈਂਸ ਡਿਡ ਮੁਫ਼ਤ ਦੇ ਵਿੱਚ ਤਿਆਰ ਕੀਤੀ ਜਾਵੇਗੀ। ਹਾਲਾਂਕਿ ਇਹ ਲਾਭ ਲੈਟਰ ਆਫ ਇੰਟੈਂਟ LOI ਧਾਰਕਾਂ ਤੱਕ ਨਹੀਂ ਵਧੇਗਾ। ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰ ਰਹੇ ਨੇ ਜੀ, ਕਹਿੰਦੇ ਅਕਵਾਇਰ ਤਾਂ ਕਰਨੀ ਕਰਨੀ ਹੈ, ਕੁਝ ਹੋਰ ਲਾਲਚ ਦੇ ਕੇ ਦੇਖ ਲੈਣੇ ਨਾਲ। ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਵਿਵਾਦ, ਭਗਵੰਤ ਮਾਨ ਅਕਾਲ ਤਖ਼ਤ ਦੇ ਸਿਧਾਂਤਾਂ ਦੇ ਉੱਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਅਕਾਲੀ ਦਲ ਨੇ ਅੱਜ ਇਹ ਗੱਲਾਂ ਬੋਲੀਆਂ ਨੇ, ਬਿਆਨ ਆਏ ਨੇ। ਗੁਰਦੁਆਰਾ ਯਾਦਗਾਰ ਸਾਹਿਬ ਜਰਗਰਾੜਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ ਦਲਜੀਤ ਸਿੰਘ ਚੀਮਾ ਹੁਣਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਦੇ ਵਿਚ ਆ ਕੇ ਕੀਤੀਆਂ ਗਲਤੀਆਂ ਦੀ ਭੁੱਲਾਂ ਬਖਸ਼ਾਉਣ ਦੀ ਬਜਾਏ ਸਿੱਖਾਂ ਦੀ ਸਰਵਉੱਚ ਅਦਾਲਤ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਦਿਆਂ ਨੂੰ ਭੁਲਾ ਕੇ ਸਚਾਈ ਦੇ ਉੱਤੇ ਪਰਦਾ ਪਾਉਣ ਦੇ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਰਾਹੀਂ ਪ੍ਰਚਾਰ ਕਰ ਰਹੇ ਹੈ। ਇਸ ਦੇ ਲਈ ਸਮੂਹ ਧਾਰਮਿਕ ਸੰਸਥਾਵਾਂ ਅੱਗੇ ਆਉਣ ਜੋ ਸਮੇਂ ਦੀ ਮੁੱਖ ਲੋੜ ਨੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਰਕਾਰ ਜਾਂ ਕਿਸੇ ਵੀ ਸਿਆਸੀ ਅਹੁਦੇ ਦੇ ਅਧੀਨ ਨਹੀਂ ਬਲਕਿ ਸਿੱਖ ਕੌਮ ਦੀ ਪ੍ਰਭੂ ਸੱਤਾ ਤੇ ਅਣਖ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ ਵੀ ਨਿਮਾਣੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਨੇ। ਨਾਲ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਸਿਰ ਝੁਕਾ ਕੇ ਭੁੱਲ ਬਖਸ਼ਾਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬੇਤੁਕਾ ਹੈ। ਅੰਤ ਦੇ ਵਿਚ ਉਨ੍ਹਾਂ ਸਿੱਖ ਧਰਮ ਨੂੰ ਮੰਨਣ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਸਮੁੱਚੇ ਸੰਤ ਸਮਾਜ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਦੇ ਲਈ ਅੱਗੇ ਆਉਣ। ਅੱਜ ਵੈਸੇ ਕਾਫ਼ੀ ਜਿਹੜਾ ਬਵਾਲ ਮੱਚ ਚੁੱਕਿਆ ਹੈ, FIR ਹੋਰ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਤੇ ਕਹਿੰਦੇ ਨੇ ਕਿ ਭਾਈ ਆਪਣੇ ਸਾਰਾ ਕੁਝ ਕਰ ਕਰਾ ਕੇ ਖੇ ਜਿਹੜੀ ਹੈ ਸਿਰ ਪਵਾਈ ਹੈ, ਹੋਰ ਕੀ ਹੈ ਇਹੀ ਕਹਿ ਸਕਦੇ ਹਾਂ। ਦੀਨ ਵੀ ਗਵਾਇਆ ਪਰ ਰਾਸ ਨਾ ਆਇਆ, ਜੋ ਕਿ ਅੱਜ ਖਬਰਾਂ ਦਾ ਚਰਚਾ, ਕੱਲ ਤੱਕ ਨਸ਼ਰ ਹੋ ਜਾਏਗਾ ਸਾਰਾ ਕੁਝ ਹੀ। ਮਾਨ ਸਰਕਾਰ ਨੂੰ ਵੱਡਾ ਝਟਕਾ ਲੱਗਿਆ, ਕਥਿਤ ਵੀਡੀਓ ਦੇ ਮਾਮਲੇ ਚ ਫਰਜ਼ੀ ਰਿਪੋਰਟ ਤਿਆਰ ਕਰਵਾਉਣ ਦੇ ਮਾਮਲੇ ਚ FIR ਦਰਜ ਹੋਈ ਹੈ ਤੇ FIR ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਡੀਲ ਦਾ ਵੀ ਜਿਹੜਾ ਜ਼ਿਕਰ ਹੋਇਆ ਤੇ ਮਾਨ ਸਰਕਾਰ ਦੇ ਲਈ ਸਥਿਤੀ ਜਿਹੜੀ ਹੈ ਕਸੂਤੀ ਬਣਦੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜਿਹੜੀਆਂ ਆਪਾਂ ਗੱਲ ਵੀ ਕਰਨੀ ਆ ਉਹਦੇ ਉੱਤੇ ਤੇ ਦੂਸਰੇ ਪਾਸੇ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ, ਸਾਨੂੰ ਵੀ ਦਿਓ 500 ਰੁਪਏ ਮਹੀਨਾ, ਐਵੇਂ ਨਾ ਸਾਰੇ ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ। ਹੁਣ ਮਾਮਾ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਆ ਮੁੱਖ ਮੰਤਰੀ ਮਾਨ ਤੋਂ ਵਿੱਤੀ ਸਹਾਇਤਾ। ਪੰਜਾਬ ਦੇ ਵਿਚ ਔਰਤਾਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਤੇ ਵਿੱਤੀ ਸਹਾਇਤਾ ਦੀ ਤਰਜ਼ ਦੇ ਉੱਤੇ ਹੁਣ ਸੂਬੇ ਦੇ ਗੱਭਰੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਅਨੋਖੀ ਮੰਗ ਰੱਖ ਦਿੱਤੀ ਹੈ। ਪੰਜਾਬ ਦੇ ਤਲਵਾੜਾ ਇਲਾਕੇ ਦੇ ਨੌਜਵਾਨਾਂ ਦੇ ਇੱਕ ਗਰੁੱਪ ਦੇ ਵੱਲੋਂ ਤਿਆਰ ਕੀਤਾ ਗਿਆ ਰੈਪ ਗੀਤ ਹੈ, ਸੋਸ਼ਲ ਮੀਡੀਆ ਦੇ ਉੱਤੇ ਜ਼ਬਰਦਸਤ ਵਾਇਰਲ ਹੋਇਆ, ਜਿਸ ਨੇ ਰਿਲੀਜ਼ ਹੋਣ ਦੇ ਉੱਤੇ ਮੈਚ 11 ਘੰਟਿਆਂ ਦੇ ਅੰਦਰ ਹੀ 30,03,000,000 ਤੋਂ ਵੱਧ ਵਿਊਜ਼ ਜਿਹੜੇ ਨੇ ਹਾਸਲ ਕਰਕੇ ਇੰਟਰਨੈਟ ਦੇ ਉੱਤੇ ਧੂਮ ਮਚਾਤੀ ਹੈ। ਤਲਵਾੜਾ ਦੇ ਨੌਜਵਾਨਾਂ ਨੇ ਬਣਾਇਆ ਗੀਤ ਜਿਹੜਾ ਰੈਪ ਹੈ, ਉਹਦੇ ਵਿਚ ਅੱਜ ਸਵੇਰੇ ਇੰਸਟਾਗ੍ਰਾਮ ਪੇਜ ਤੇ ਰਿਲੀਜ਼ ਕੀਤਾ ਗਿਆ। ਇਸ ਵੀਡੀਓ ਦੇ ਵਿਚ ਨੌਜਵਾਨ ਇਹ ਗਿਲਾ ਕਰਦੇ ਸੁਣਾਈ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੀਆਂ ਕਈ ਅਹਿਮ ਜਿਹੜੀਆਂ ਯੋਜਨਾਵਾਂ ਜਿਵੇਂ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤੇ ਔਰਤਾਂ ਦੇ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਸਿਰਫ ਮਹਿਲਾਵਾਂ ਦੇ ਲਈ ਰਾਖਵੀਆਂ ਨੇ। ਨੌਜਵਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਮਰਦਾਂ ਨੂੰ ਵੀ ਕੁਝ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਮਿਲਣ ਵਾਲੀ ਰਾਸ਼ੀ ਦੀ ਅੱਧੀ ਰਕਮ ਯਾਨੀ ਘੱਟੋ ਘੱਟ 500 ਰੁਪਏ ਪ੍ਰਤੀ ਮਹੀਨਾ ਮਰਦਾਂ ਦੇ ਖਾਤੇ ਦੇ ਵਿਚ ਵੀ ਪਾਇਆ ਜਾਵੇ। ਵਾਇਰਲ ਹੋ ਰਹੇ ਇਸ ਰੈਪ ਗੀਤ ਦੇ ਬੋਲ ਜਿਹੜੇ ਨੇ ਬੇਹੱਦ ਮਜ਼ੇਦਾਰ ਨੇ, ਜਿਸ ਦੇ ਵਿਚ ਰੈਪਰ ਜਿਹੜਾ ਗਾ ਰਹੇ ਨੇ ਕਿ CM ਮਾਨ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ, ਬੰਦਿਆਂ ਦੇ ਖਾਤੇ ਜੋਗੇ 500 ਹੀ ਪਾ ਦਿਓ, ਐਵੇਂ ਨਾ ਸਾਰੇ ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ, ਅਸੀਂ ਮੰਗਲ ਗ੍ਰਹਿ ਤੋਂ ਨਹੀਂ ਆਏ। ਨੌਜਵਾਨ ਰੈਪਰਾਂ ਨੇ ਹਾਸੋਹੀਣੇ ਪਰ ਤਿੱਖੇ ਅੰਦਾਜ਼ ਦੇ ਵਿਚ ਕਿਹਾ ਕਿ ਕੋਈ ਮੰਗਲ ਗ੍ਰਹਿ ਜਿਹੜਾ ਮਾਰਸ ਤੋਂ ਨਹੀਂ ਆਏ ਨੇ, ਇਸ ਦੇ ਲਈ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਚੁਟਕੀ ਲੈਂਦਿਆਂ ਇਹ ਵੀ ਕਿਹਾ ਕਿ ਕਿਉਂਕਿ ਸਰਕਾਰ ਦੇ ਵੱਲੋਂ ਸਾਰੀਆਂ ਸਹੂਲਤਾਂ ਤੇ ਸਾਰੇ ਪੈਸੇ ਸਿਰਫ ਔਰਤਾਂ ਨੂੰ ਹੀ ਦਿੱਤੇ ਜਾ ਰਹੇ ਨੇ, ਇਸ ਕਾਰਨ ਹੁਣ ਉਨ੍ਹਾਂ ਨੂੰ ਘਰਾਂ ਦੇ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦੈ। ਹੋ ਸਕਦੈ ਕਿ ਘਰ ਦੀਆਂ ਜਨਾਨੀਆਂ ਜਿਹੜੀਆਂ ਨੇ ਔਰਤਾਂ ਉਨ੍ਹਾਂ ਨੂੰ ਰੋਟੀ ਪਕਾ ਕੇ ਦੇਣ ਤੋਂ ਵੀ ਮਨਾ ਕਰ ਦੇਣ। ਤਿਆਰ ਹੋ ਜਾਓ ਭਾਈ ਹੱਥੋ ਤਲੂਣ ਦੇ ਲਈ। ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਰੈਪ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਨੇ ਤੇ ਇਸ ਦੇ ਉੱਤੇ ਲਗਾਤਾਰ ਮਜ਼ੇਦਾਰ ਕਮੈਂਟਸ ਤੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਜੋ ਮਾਮਲਾ ਵਧਿਆ ਹੋਇਆ ਸੀਐਮ ਮਾਨ ਵਿਵਾਦਿਤ ਵੀਡੀਓ ਮਾਮਲਾ, ਸ਼੍ਰੋਮਣੀ ਅਕਾਲੀ ਦਲ ਨੇ ਫੋਰੈਂਸਿਕ ਰਿਪੋਰਟਾਂ ਦੇ ਉੱਤੇ ਸਵਾਲ ਚੁੱਕ ਦਿੱਤੇ ਐ। ਲੱਖਾਂ ਰੁਪਏ ਦੇ ਕੇ ਰਿਪੋਰਟਾਂ ਤਿਆਰ ਕਰਵਾਉਣ ਦੇ ਲਾਏ ਦੋਸ਼ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੀਆਂ ਫੋਰੈਂਸਿਕ ਜਾਂਚ ਰਿਪੋਰਟਾਂ ਨੂੰ ਲੈ ਕੇ ਸਵਾਲ ਚੁੱਕੇ ਐ। ਮਜੀਠੀਆ ਨੇ ਅੱਜ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਗੁਰੂਗ੍ਰਾਮ ਦੀ ਜਿਹੜੀ ਐ ਲੈਬਾਰਟਰੀ ਨੂੰ ਕਥਿਤ ਤੌਰ ਦੇ ਉੱਤੇ ਲੱਖਾਂ ਰੁਪਏ ਦੇ ਕੇ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਣ ਦੇ ਦੋਸ਼ ਲਾਏ ਐ। ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫੋਰੈਂਸਿਕ ਲੈਬਾਰਟਰੀ ਦੇ ਅਧਿਕਾਰੀਆਂ ਨਾਲ ਹੋਟਲ ਦੇ ਵਿਚ ਮੀਟਿੰਗ ਕੀਤੀ ਗਈ, ਜੋ ਵੀਡੀਓ ਵੀ ਉਨ੍ਹਾਂ ਨੇ ਆਪਣੇ ਪੇਜ ਦੇ ਉੱਤੇ ਪਾਈ ਐ, ਜਿਸ ਤੋਂ ਬਾਅਦ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਜਿਹੜਾ ਇਸ ਮਾਮਲੇ ਦੇ ਮੁੱਖ ਗਵਾਹ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਐ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਦੇ ਖਿਲਾਫ਼ ਕੂੜ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਦੂਸਰੇ ਪਾਸੇ ਸੀਐਮ ਮਾਨ ਦਾ ਦਾਅਵਾ ਕਿ ਬਿਨਾਂ ਰਿਸ਼ਵਤ ਸਿਫਾਰਿਸ਼ ਮਿਲ ਰਹੀਆਂ ਨੇ ਨੌਕਰੀਆਂ, ਪੰਜਾਬ ਬਣਿਆ ਮੋਹਰੀ ਸੂਬਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੇ ਵਿਚ ਪਾਰਦਰਸ਼ੀ ਤੇ ਯੋਗਤਾ ਆਧਾਰਿਤ ਭਰਤੀ ਜਿਹੜੀ ਆ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ਚ ਦੇਸ਼ ਦੇ ਮੋਹਰੀ ਸੂਬਿਆਂ ਦੇ ਵਿਚ ਸ਼ਾਮਲ ਹੋ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਐ ਵਿਚ ਨਵ ਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੇ ਲਈ ਬਠਿੰਡਾ ਵਿਖੇ ਰੱਖੇ ਸਮਾਗਮ ਦੇ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੇ ਦੌਰਾਨ 65,000 ਤੋਂ ਹੁਣ 68,000 ਹੋ ਗਏ ਨੇ, 68,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ ਸਿਰਫ ਮੈਰਿਟ ਦੇ ਆਧਾਰ ਦੇ ਉੱਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤੈ, ਜਿਸ ਦੇ ਕਾਰਨ ਅੱਜ ਤੱਕ ਕਿਸੇ ਵੀ ਭਰਤੀ ਨੂੰ ਜਿਹੜਾ ਅਦਾਲਤ ਦੇ ਵਿਚ ਚੁਣੌਤੀ ਨਹੀਂ ਮਿਲੀ ਐ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਖਾਮੀਆਂ ਦੇ ਕਾਰਨ ਜੋ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਗਏ ਸਨ, ਉਹ ਹੁਣ ਜਿਹੜਾ ਸੂਬੇ ਦੇ ਵਿਚ ਵਾਪਸ ਆ ਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਲੈ ਰਹੇ ਨੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਰਹਿੰਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਪੰਜਾਬ ਵਾਪਸ ਆਉਣ ਦੇ ਲਈ ਪ੍ਰੇਰਿਤ ਕਰਨ। ਕਿਆ ਬਾਤ ਹੈ ਜੀ। ਸਿੱਖਿਆ ਖੇਤਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਕਲਾਸ ਰੂਮਾਂ, ਅਧਿਆਪਕਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਸਦਕਾ ਪੰਜਾਬ ਅੱਜ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਦੇ ਖੇਤਰ ਦੇ ਵਿਚ ਦੇਸ਼ ਦੇ ਵਿਚ ਪਹਿਲੇ ਸਥਾਨ ਦੇ ਉਤੇ ਪਹੁੰਚ ਗਿਆ। ਤੇ ਭਾਈ ਜਿੱਥੇ ਤੁਸੀਂ ਆਪਣਾ ਦੌਰਾ ਕਰਦੇ ਹੋ ਉਥੇ ਪਹਿਲਾਂ ਚੱਕ ਚੱਕ ਕੇ, ਕੱਲ ਵੀ ਖ਼ਬਰ ਸੀਗੀ ਕਿ ਅੰਦਰ ਡੱਕ ਦਿੰਦੇ ਹੋ ਘਰਾਂ ਦੇ ਵਿਚ ਤੇ ਫਿਰ ਉਨ੍ਹਾਂ ਨੂੰ ਬੋਲਣ ਦਿਓ, ਸਵਾਲ ਲਵੋ ਜੇ ਇੰਨੀ ਤਰੱਕੀ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਲੋਕਾਂ ਦੇ ਟੈਕਸ ਦੇ ਉਤੇ ਪੈਸੇ ਨੂੰ ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਤੇ ਕਿਸਾਨੀ ਵਰਗੇ ਲੋਕ ਜਿਹੜੇ ਨੇ ਭਲਾਈ ਦੇ ਕਾਰਜਾਂ ਦੇ ਲਈ ਵਰਤ ਰਹੀ ਹੈ, ਜੋ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੇ ਵੱਲ ਅਹਿਮ ਕਦਮ ਨੇ। ਅਖੀਰ ਦੇ ਵਿਚ ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਕਿਆ ਬਾਤ ਹੈ ਜੀ। ਤੇ ਦੋਸਤੋ, ਇੱਕ ਖ਼ਬਰ ਲੈ ਕੇ ਫਿਰ ਆਪਾਂ ਚੱਲਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਕੀਤਾ ਤੇ ਨਵਾਂ ਕਾਨੂੰਨ ਲਿਆਉਣ ਦੀ ਜਿਹੜੀ ਤਿਆਰੀ ਬਿੰਨ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਚ ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕੀਤਾ। ਇਸ ਐਕਟ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਰੈਵਨਿਊ ਮੰਤਰੀ ਚੰਦਰ ਸ਼ੇਖਰ ਬਾਵਨਕੁਲੇਵ ਦੇ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜੂਰੀ ਜਿਹੜੀ ਦੇ ਦਿੱਤੀ ਹੈ। ਸਰਕਾਰ ਵੱਲੋਂ ਇਸ 70 ਸਾਲ ਪੁਰਾਣੇ ਕਾਨੂੰਨ ਨੂੰ ਜਿਹੜਾ ਪੁਰਾਣਾ ਦੱਸਦਿਆਂ ਰੱਦ ਕੀਤਾ ਹੈ, ਇਸ ਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਹੈ। ਗੁਰਦੁਆਰਾ ਸਾਹਿਬ ਬੋਰਡ ਦੇ ਲਈ ਨਵਾਂ ਬਣਾਇਆ ਜਾ ਰਿਹਾ ਕਾਨੂੰਨ ਅਜੋਕੇ ਸਮੇਂ ਦੇ ਹਾਂ ਦਾ ਬਣਾਉਣ ਦੀ ਲਈ ਜਿਹੜਾ ਸਰਕਾਰ ਵੱਲੋਂ ਖਰੜਾ ਡਰਾਫਟ ਹੈ ਤਿਆਰ ਕਰ ਲਿਆ ਗਿਆ ਜਿਸ ਨੂੰ ਜਲਦ ਹੀ ਵਿਧਾਨ ਸਭਾ ਅੱਗੇ ਪ੍ਰਵਾਨਗੀ ਦੇ ਲਈ ਰੱਖਿਆ ਜਾਏਗਾ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਸੂਬੇ ਦੇ ਸਿੱਖ ਆਗੂਆਂ ਦੇ ਨਾਲ ਨਵੇਂ ਬਣਨ ਵਾਲੇ ਇਸ ਗੁਰਦੁਆਰਾ ਐਕਟ ਸਬੰਧੀ ਵਿਚਾਰ ਚਰਚਾ ਵੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਾਡੇ ਵਾਲੇ ਜਿਹੜੇ ਨੇ ਆਪ ਮੋਹਰੇ ਸਾਰਾ ਕੁਝ ਕਰ ਦਿੰਦੇ, ਕਹਿੰਦੇ ਲੋੜ ਨੀ ਗੀ ਜੀ। ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਰੋਡਵੇਜ਼ ਦੇ ਉੱਤੇ ਜਿਹੜਾ PRTC ਕਾਮਿਆਂ ਦੀ 3 ਰੋਜ਼ਾ ਹੜਤਾਲ ਮੁਲਤਵੀ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24 ਜੂਨ ਤੋਂ ਹੋਣਾ ਸੀ ਇਹ ਚੱਕਾ ਜਾਮ। PRTC ਜਿਹੜੀ ਹੈ ਪੰਜਾਬ ਰੋਡਵੇਜ਼ ਅਤੇ ਪਨ ਬੱਸ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਵੱਡੇ ਤਿੱਖੇ ਸੰਘਰਸ਼ ਦੇ ਤਹਿਤ ਐਲਾਨੀ ਗਈ 3 ਰੋਜ਼ਾ ਸੂਬਾਈ ਹੜਤਾਲ ਫਿਲਹਾਲ ਮੁਲਤਵੀ ਕਰਤੀ ਹੈ ਅਤੇ ਯੂਨੀਅਨ ਨੇ ਪਹਿਲਾਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24, 25 ਤੇ 26 ਜੂਨ ਨੂੰ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਅਨ ਦੇ ਵਫਦ ਨੂੰ 24 ਜੂਨ ਨੂੰ ਮੀਟਿੰਗ ਦੇ ਲਈ ਸੱਦਾ ਭੇਜੇ ਜਾਣ ਕਾਰਨ ਹੜਤਾਲ ਨੂੰ ਅੱਗੇ ਪਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਲੋ ਦੋਸਤੋ, ਅੱਗੇ ਚੱਲਦਿਆਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਨਾਲ ਨਾਲ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਅੱਗੇ ਵਧਾਂਗੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਆਪਣੇ ਵਿਚਾਰ ਦੇ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
1: ਜੀ ਕਹਿੰਦੇ ਮੈਂ ਕਹਿੰਦਾ ਸੀ ਪਹਿਲਾਂ ਆਪਾਂ ਤੁਹਾਨੂੰ,
2: ਹਾਂਜੀ ਉਹ ਬਹੁਤ ਸਹੂਲਤਾਂ ਵਾਲੀ ਗੱਲ ਆਪਾਂ ਪਹਿਲਾਂ ਕਰ ਲੈਣੇ ਆ ਜੀ।
1: ਜੀ
2: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਜੀ ਕਿ ਇੱਕ ਚੀਜ਼ ਹੁੰਦੀ ਆ ਸੈਲਫ ਰਿਸਪੈਕਟ
1: ਜੀ।
2: ਜੇ ਕਿਸੇ ਦੀ ਸੈਲਫ ਰਿਸਪੈਕਟ ਖਤਮ ਕਰਨੀ ਹੋਵੇ ਨਾ ਜੀ ਤੇ ਓਹਨੂੰ ਆਪਣੇ ਅਧੀਨ ਕਰ ਲਿਆ ਜਾਵੇ
1: ਜੀ,
2: ਓਹਨੂੰ ਇਸ ਤਰੀਕੇ ਦਾ ਬਣਾ ਦਿੱਤਾ ਜਾਵੇ। ਉਹ ਕਹਿੰਦੇ ਹੈਗੇ ਨਾ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ
1: ਜੀ,
2: ਹੀ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ
1: ਜੀ।
2: ਕਿਸੇ ਬੰਦੇ ਵਿੱਚ ਲੋੜ ਪੈਦਾ ਕਰ ਦਿਓ
1: ਜੀ,
2: ਉਵੇਂ ਹੀ ਇਹ ਪੋਲੀਟੀਕਲ ਪਾਰਟੀਆਂ ਨੇ ਕੀਤਾ ਜੀ।
1: ਜੀ
2: ਕਿ ਉਹਨਾਂ ਨੇ ਦੇਖੋ ਇਹ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੋਟਰਾਂ ਦੀ ਬਿਜਲੀ ਜਿਹੜੀ ਆ
1: ਜੀ
2: ਉਹ ਫ੍ਰੀ ਕਰ ਦਿੱਤੀ
1: ਜੀ।
2: ਬਿੱਲ ਕੋਈ ਉਦੋਂ ਜ਼ਿਆਦਾ ਹੀ ਨਹੀਂ ਸੀ ਆਉਂਦਾ, ਬੜਾ ਨੋਮੀਨਲ ਜਿਹਾ ਬਿੱਲ ਆਉਂਦਾ ਸੀ ਤੇ ਇਹਨਾਂ ਨੇ ਆਪਣੇ ਜਿਹੜਾ ਹੈਗਾ ਆ ਉਹ ਮੈਨੂਫੈਸਟੋ ਦੇ ਵਿੱਚ ਰੱਖ ਦਿੱਤਾ ਜੀ ਤੇ ਉਹ ਜਿਹੜਾ ਹੈਗਾ ਆ ਉਹਨਾਂ ਦੀ ਸਰਕਾਰ ਬਣ ਗਈ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਜੀ।
1: ਜੀ
2: ਉਹਨਾਂ ਨੇ ਦੇਖਿਆ ਨਾਲ ਜਿਹੜਾ ਹੈਗਾ ਆ ਵੀ ਇਹ ਲੋਕਾਂ ਨੂੰ ਜਿਹੜਾ ਇਹ ਆ ਵੀ ਸਰਕਾਰੀ ਫੰਡ ਚੋਂ ਦੇਣਾ ਜੋ ਦੇਣਾ ਹੈਗਾ ਜੀ
1: ਜੀ,
2: ਉਹਨਾਂ ਨੇ ਚੱਕ ਕੇ ਜੀ ਆਟਾ ਦਾਲ ਸਕੀਮ ਜਿਹੜੀ ਆ ਉਹ ਚਾਲੂ ਕਰ ਦਿੱਤੀ ਜੀ।
1: ਜੀ
2: ਹੋਇਆ ਕੀ ਕਿ ਜਿਹੜੀ ਲੇਬਰ ਕਲਾਸ ਸੀਗੀ ਜੀ ਉਹਨਾਂ ਦਾ ਵਰਕ ਕਲਚਰ ਜਿਹੜਾ ਹੈਗਾ ਸੀਗਾ ਉਹ ਖਤਮ ਹੋ ਗਿਆ ਜੀ।
1: ਜੀ
2: ਉਹ ਕੰਮ ਨਾ ਕਰਨ ਦੀ ਜਦੋਂ ਇੱਕ ਵਾਰੀ ਆਦਤ ਪੈ ਜਾ ਨਾ ਜੀ ਫੇਰ ਮੁੜ ਕੇ ਦੁਬਾਰਾ ਬੰਦਾ ਕੰਮ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ।
2: ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਭਾਰਤ ਸਾਹਿਬ ਇੱਥੇ ਜਿਹੜਾ ਆ ਇੱਕ ਪ੍ਰਵਾਸੀ ਵੀ ਜਿਹੜਾ ਆ ਨਾ ਜੀ ਅੱਗੇ ਉਹਨਾਂ ਨੇ 600-700 ਰੁਪਇਆ ਦਿਹਾੜੀ ਮੰਗਦੇ ਸੀਗੇ ਤੇ ਹੁਣ ਕਿਉਂਕਿ ਇਹ ਜਿਹੜਾ ਹੈਗਾ ਲੇਬਰ ਦੀ ਸ਼ੋਰਟੇਜ ਹੋਈ ਆ ਤੇ 1000 ਰੁਪਇਆ ਤੱਕ ਜਿਹੜਾ ਹੈਗਾ ਆ ਉਹ ਡਿਮਾਂਡ ਕਰਦੇ ਆ ਜੀ।
1: ਕਿਉਂਕਿ ਸੈਂਟ ਸਾਹਿਬ ਉਹ ਕੰਪੀਟੀਸ਼ਨ ਮੁੱਕ ਗਿਆ ਨਾ ਜੀ, ਅਗਲੇ ਹੁਣ ਫਿਰ ਇੱਕ ਕਮੇਟੀ ਹੋ ਗਈ। ਪਹਿਲਾਂ ਸੀਗਾ ਕਿ ਪੰਜਾਬੀ ਜਿਹੜੇ ਸੀ ਆਮ ਲੋਕ ਸੀ ਉਹਨਾਂ ਨੇ ਪ੍ਰਾਈਜ਼ ਘੱਟੋ ਘੱਟ ਆਪਣਾ ਰੱਖਿਆ ਹੋਇਆ ਸੀ।
2: ਤੁਸੀਂ ਦੇਖੋ ਨਾ ਇਸ ਚੀਜ਼ ਦੇ ਉੱਤੇ ਅਦਾਰਿਆਂ ਦਾ ਜਿਹੜਾ ਹੈਗਾ ਆ ਫਿਰ ਜਿਹੜਾ ਆ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਜੀ ਵੀ ਇਹਨਾਂ ਚੀਜ਼ਾਂ ਨਾਲ ਤੇ ਲੋਕੀ ਜਿਹੜੇ ਹੈਗੇ ਆ ਵੋਟਾਂ ਪਾਉਂਦੇ ਹੈਗੇ ਇਹਨਾਂ ਚੀਜ਼ਾਂ ਵੱਲ ਦੇਖ ਕੇ ਜੀ, ਉਹ ਇੱਕ ਤੋਂ ਇੱਕ ਜਿਹੜਾ ਹੈਗਾ ਆ ਵੱਧ ਤੋਂ ਵੱਧ ਜਿਹੜਾ ਹੈਗਾ ਆ ਦੇਣ ਵਾਸਤੇ ਜਿਹੜਾ ਆ ਥੋੜ ਲੱਗ ਗਈ ਜੀ।
1: ਜੀ
2: ਉਹ ਤੋਂ ਬਾਅਦ ਉਹਨਾਂ ਨੇ ਕੀਤਾ ਜੀ ਵੀ ਤੀਰਥ ਯਾਤਰਾ ਸਕੀਮ ਜੀ, ਉਹ ਰੇਲਵੇ ਦਾ ਫੰਡ ਹੀ ਨੀ ਦਿੱਤਾ ਜੀ, ਰੇਲਵੇ ਦੇ ਗੱਡੀਆਂ ਚਲਾਤੀਆਂ ਜੀ, ਹਜ਼ੂਰ ਸਾਹਿਬ ਨੂੰ ਜਾਇਓ ਜੀ, ਇੱਧਰ ਨੂੰ ਜਾਇਓ ਜੀ। ਉਹਦੇ ਵਿੱਚ ਕੀ ਕਰਦੇ ਸੀ ਆਪਣੇ ਵਰਕਰਸ ਨੂੰ ਅਬਲਾਈਜ ਕਰ ਜਾਂਦੇ ਸੀਗੇ ਜੀ ਤੇ ਹੋਰ ਲੋਕਾਂ ਨੂੰ ਅਬਲਾਈਜ ਕਰ ਜਾਂਦੇ ਸੀਗੇ ਜੀ, ਉਹਦੇ ਨਾਲ ਲਗਾਤਾਰ ਜਿਹੜਾ ਹੈਗਾ ਆ ਸਟੇਟ ਦਾ ਜਿਹੜਾ ਆ ਉਹ ਕਰਜਾਈ ਹੁੰਦੀ ਗਈ ਜੀ। ਕੈਪਟਨ ਸਾਹਿਬ ਆਏ ਇਹਨਾਂ ਨੇ ਫਿਰ ਤੋਂ ਅੱਗੇ ਚੱਲ ਪਏ ਜੀ ਵੀ ਰੋਡਵੇਜ ਦੇ ਵਿੱਚ ਲੇਡੀਜ਼ ਨੂੰ ਫ੍ਰੀ ਕਰ ਦਿੱਤਾ
1: ਜੀ।
2: ਹੁਣ ਭਾਰਤ ਸਾਹਿਬ ਕਿਸੇ ਜਾਂ ਤਾਂ ਕਿਸੇ ਚੀਜ਼ ਦਾ ਕੋਈ ਰੈਸ਼ਨਲਾਈਜੇਸ਼ਨ ਹੋਵੇ, ਇੱਕ ਲੇਡੀ ਜਿਹੜੀ ਹੈਗੀ ਆ ਉਹ 50 ਕਿਲੋਮੀਟਰ ਤੇ ਜਾਂ 40 ਕਿਲੋਮੀਟਰ ਤੇ ਜਾਂਦੀ ਹੈਗੀ ਆ ਔਰ ਉੱਥੇ ਜਾ ਕੇ ਡਿਊਟੀ ਕਰਦੀ ਹੈਗੀ ਆ ਤੇ ਉਹਦੇ ਏਜ ਦੇ ਵਿੱਚ ਉਹਨੂੰ 1,00,000 ਰੁਪਇਆ ਸੈਲਰੀ ਮਿਲਦੀ ਆ ਜੀ, ਉਹ ਵੀ ਫ੍ਰੀ ਜਾ ਰਹੀ ਹੈਗੀ ਆ ਜੀ। ਤੇ ਜਿਹੜੀ ਔਰਤ ਜਿਹੜੀ ਆ ਕੁਛ ਨਹੀਂ ਕਰਦੀ ਹਾਊਸ ਵਾਈਫ ਹੈਗੀ ਆ ਉਹ ਵੀ ਜੇ ਜਾਂਦੀ ਆ ਉਹ ਵੀ ਫ੍ਰੀ ਜਾਂਦੀ ਆ
1: ਜੀ।
2: ਇਸ ਕਰਕੇ ਜਿਹੜਾ ਹੈਗਾ ਕੋਈ ਇਕੁਐਲਿਟੀ ਤਾਂ ਹੈ ਨੀ ਜੀ ਇਸ ਚੀਜ਼ ਦੇ ਉੱਤੇ, ਕੋਈ ਰੈਸ਼ਨਲਾਈਜੇਸ਼ਨ ਤਾਂ ਹੈ ਨੀ ਜੀ, ਨਾ ਇਹ ਸੋਚ ਕੇ ਕੀਤਾ ਜਾਂਦਾ ਏਦਾਂ ਜੀ।
1: ਜੀ
2: ਹੁਣ ਸਵਾਲ ਇਹ ਹੈਗਾ ਆ ਕਿ ਜਦੋਂ ਇੱਕ ਵਾਰੀ ਜਿਹੜਾ ਆ ਤੁਸੀਂ ਜਿਹੜੀ ਸਹੂਲਤ ਦੇ ਤੀ ਉਹ ਤੁਸੀਂ ਵਿਦਡਰਾ ਨਹੀਂ ਕਰ ਸਕਦੇ।
1: ਬਿਲਕੁਲ ਹੈ ਜੀ,
2: ਉਹ ਉਹੀ ਪਾਰਟੀ ਵਿਦਡਰਾ ਕਰ ਸਕਦੀ ਆ, ਉਹੀ ਮੁੱਖ ਮੰਤਰੀ ਦਾ ਜਾਂ ਵਿਦਡਰਾ ਕਰ ਸਕਦਾ ਆ ਜਿਹੜਾ ਇਹ ਸੋਚ ਕੇ ਆਵੇ ਕਿ ਮੈਂ 5 ਸਾਲ ਕੰਮ ਕਰਨਾ ਆ ਤੇ 5 ਸਾਲ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜਨਾ
1: ਜੀ।
2: ਉਹ ਇਸ ਤਰੀਕੇ ਨਾਲ ਜੇ ਕੋਈ ਆਊਗਾ ਕਿਸੇ ਟਾਈਮ ਤੇ ਤੇ ਇਹਨਾਂ ਚੀਜ਼ਾਂ ਚ ਸੁਧਾਰ ਹੋ ਸਕਦਾ ਹੈਗਾ ਆ, ਨਹੀਂ ਤਾਂ ਅਦਰਵਾਈਜ਼ ਜਿਹੜਾ ਆ ਜਿਹੜਾ ਸਹੂਲਤਾਂ ਵਿਦਡਰਾ ਕਰਨ ਦੀ ਗੱਲ ਕਰਦੇ ਆ ਉਹਦਾ ਪ੍ਰਾਪੋਗੰਡਾ ਹੀ ਇੰਨਾ ਜ਼ਿਆਦਾ ਜਾਂ ਕੋਈ ਏਦਾਂ ਦੀ ਗੱਲ ਮਾੜੀ ਮੋਟੀ ਵੀ ਉਡਾ ਦਿੰਦੇ ਆ ਨਾ ਜੀ ਇਹ ਸਹੂਲਤਾਂ ਦੀ, ਹਾਂ ਜੀ ਇਹ ਵਾਪਸ ਲੈ ਲੈਣੀਆਂ ਚਾਹੀਦੀਆਂ ਆ ਵੀ ਸਟੇਟ ਤੇ ਅਨਸੈਸਰੀ ਬੋਝ ਪੈਂਦਾ ਆ ਤੇ ਇਹਦਾ ਬੈਨੀਫਿਟ ਜਿਹੜਾ ਆ ਘੱਟ ਆ ਤੇ ਨੁਕਸਾਨ ਜ਼ਿਆਦਾ ਆ, ਉਹਦੇ ਵਿੱਚ ਹੀ ਜਿਹੜਾ ਆ ਅਗਲਿਆਂ ਨੂੰ ਪੋਲੀਟੀਕਲੀ ਸੈੱਟ ਬੈਕ ਲੱਗਦੀ ਆ ਜੀ।
1: ਇੱਥੇ ਦੇਖੋ ਸੈਣੀ ਸਾਹਿਬ, ਇੱਥੇ ਦੀ ਗੱਲ ਕਰਾਂ ਤਾਂ ਇੱਥੇ ਚਲੋ ਇਹ ਚੀਜ਼ਾਂ ਸੀਗੀਆਂ ਪਹਿਲਾਂ, ਪਰ ਅੱਜ ਕੱਲ ਦੇਖੋ ਇੱਦਾਂ ਦਾ ਹੋ ਗਿਆ। ਪਹਿਲਾਂ ਤਾਂ ਇਹ ਸੀਗਾ ਕਿ ਜਿਹੜਾ ਬੰਦਾ ਕੰਮ ਦੇ ਉੱਤੇ ਜੋਬ ਦੇ ਉੱਤੇ ਨਹੀਂ ਹੈ ਘੱਟੋ ਘੱਟ 3 ਮਹੀਨੇ ਉਹ ਵਿਹਲਾ ਬਹਿ ਸਕਦਾ ਸੀ। ਜੇ 3 ਮਹੀਨੇ ਵਿਹਲਾ ਬਹਿ ਕੇ ਉਹਨੂੰ ਕੰਮ ਜੋਬ ਨਹੀਂ ਮਿਲਦੀ ਕਿਤੇ ਤਾਂ ਉਹਨੂੰ ਹੁੰਦਾ ਸੀਗਾ 3 ਮਹੀਨੇ ਬਾਅਦ ਮਤਲਬ ਕਿ ਕੋਈ ਨਾ ਕੋਈ ਡਿਫਰੈਂਟ ਕਾਇੰਡ ਦਾ ਜਿਹੜਾ ਆਪਣਾ ਕੋਰਸ ਜਾਂ ਪੜ੍ਹਨ ਲੱਗਣਾ ਪੈਂਦਾ ਸੀ ਜਾਂ ਕੰਮ ਲੱਭਣਾ ਪੈਂਦਾ ਸੀ, ਦੋ ਰਾਹ ਹੁੰਦੇ ਸੀ। ਤੇ ਉਹਦੇ ਨਾਲ ਇਹ ਸੀਗਾ ਕਿ ਘੱਟੋ ਘੱਟ ਤੁਹਾਨੂੰ ਜਿਹੜਾ ਹੋਰ ਪ੍ਰੋਫੈਸ਼ਨ ਚੁਣਨ ਦੇ ਵਿੱਚ ਜੇ ਉਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਦੂਸਰੇ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਮਿਲ ਜਾਏਗੀ। ਜੇ ਇਹੀ ਚੀਜ਼ਾਂ ਘੱਟੋ ਘੱਟ ਨਹੀਂ ਪੰਜਾਬ ਦੇ ਵਿੱਚ ਚਲੋ ਗੌਰਮੈਂਟ ਜਿਹੜੇ ਕਾਲਜ ਨੇ ਗੌਰਮੈਂਟ ਆਪਣੇ ਹੱਥੀ ਕੰਮ ਕਰਨ ਵਾਲੇ ਹੋਰ ਸਾਰੇ ਜਿਹੜੀਆਂ ਹੈਗੇ ਨੇ ਆਪਣੇ ਵੋਕੇਸ਼ਨਲ ਸਕੂਲ ਨੇ ਜਾਂ ਕਾਲਜ ਨੇ ਉੱਥੇ ਜਾ ਕੇ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ। ਘੱਟੋ ਘੱਟ ਲੋਕਾਂ ਨੂੰ ਜਿਹੜੀ ਐਨਰਜੀ ਆ ਉਹ ਕਿਸੇ ਪਾਸੇ ਤਾਂ ਲਾਓ ਜਾਂ ਜਿਹੜਾ ਨਸ਼ੇ ਦਾ ਪ੍ਰੋਗਰਾਮ ਹੈਗਾ ਸਾਰਾ ਸਿਸਟਮ ਜਾਂ ਗਲਤ ਕੰਮਾਂ ਦੇ ਵੱਲ ਨੂੰ ਧਿਆਨ ਜਾਂਦਾ, ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਮਾਰਾਂ ਜਿਹੜਾ ਉਹ ਇੱਕ ਪਾਸੇ ਨੂੰ ਉਹ ਵਿਅਕਤੀ ਹੋਰ ਪਾਸੇ ਨੂੰ ਸੋਚਣ ਲੱਗੇਗਾ, ਐਨਰਜੀ ਉਧਰ ਵੇਸਟ ਕਰੇਗਾ ਤੇ ਉਹ ਫਿਰ ਆਪਣੀ ਜੋਬ ਵੀ ਲੱਭੇਗਾ। ਮਤਲਬ ਤਾਂ ਇਹ ਹੈ ਕਹਿਣ ਦਾ ਸਾਰੀ ਗੱਲ ਦਾ ਕਿ ਮੁਫ਼ਤ ਸਹੂਲਤਾਂ ਜਿਹੜੀਆਂ ਨੇ ਗਰੀਬੀ ਘਟਾ ਰਹੀਆਂ ਜਾਂ ਵੋਟਾਂ ਜਿਹੜੀਆਂ ਖਰੀਦਣ ਦਾ ਸਾਧਨ ਨੇ। ਜੇ ਤਾਂ ਇਹ ਚੀਜ਼ ਦੇਖਿਆ ਜਾਵੇ ਕਿ ਮਤਲਬ ਕਿ ਪੰਜਾਬ ਦੀ ਤਰੱਕੀ ਦੇ ਉੱਤੇ ਜਾ ਰਹੀਆਂ ਨੇ ਜਾਂ ਲੋਕ ਮਤਲਬ ਕਿ ਪੂਰੇ ਹੋਰ ਅਮੀਰ ਹੋ ਰਹੇ ਨੇ, ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਅਮੀਰ ਹੋ ਰਿਹਾ, ਉਹ ਬੈਲੈਂਸ ਵੀ ਲਿਆਉਣ ਦੀ ਜ਼ਰੂਰਤ ਪੈਣੀ ਹੈ। ਇਸੇ ਤਰ੍ਹਾਂ ਸਾਰੇ ਮੁਲਕ ਦਾ ਹਾਲਾਤ ਦੇਖ ਲਓ ਉਹ ਬਣੇ ਹੋਏ ਨੇ। ਇਹ ਕਿਵੇਂ ਦੇਖਦੇ ਹੋ ਕਿ ਜੇ ਮੁਫ਼ਤ ਸਹੂਲਤਾਂ ਦਿੰਦੇ ਵੀ ਆ ਕਿ ਉਹਦੇ ਵਿੱਚ ਮਤਲਬ ਕਿ ਸੂਬੇ ਦੀ ਜਾਂ ਮਤਲਬ ਕਿ ਮੁਲਕਾਂ ਦੀ ਤਰੱਕੀ ਹੈ, ਜਾਂ ਜੇ ਤਾਂ ਤਰੱਕੀ ਹੈ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਪਰ ਜੇ ਉਹ ਲੋਕਾਂ ਨੂੰ ਨਿਕੰਮੇ ਬਣਾਉਣਾ ਹੈ ਤਾਂ ਫਿਰ ਵੱਖਰੀ ਗੱਲ ਹੈ। ਫਿਰ ਉਹ ਹੈਂਡ ਟੂ ਮਾਊਥ ਵਾਲਾ ਕੰਮ ਤਾਂ ਹੈਗਾ ਹੀ ਹੈਗਾ, ਜਿਹੜਾ ਅਗਲੇ ਕਮਾਉਂਦੇ ਆ ਉਸ ਤੋਂ ਵੀ ਜਾਂਦੇ ਰਹਿਣਗੇ।
2: ਭਾਰਤ ਸਾਹਿਬ 150 ਕਰੋੜ ਜਿਹੜੀ ਹੈਗੀ ਆ ਦੀ ਆਬਾਦੀ ਆ, ਜੇ ਵਰਕ ਕਲਚਰ ਜਿਹੜਾ ਹੈਗਾ ਆ ਸਾਡੇ ਵਿੱਚ ਆ ਜਾਵੇ ਤੇ ਅਸੀਂ ਕੋਈ ਵੀ ਸੰਭਵ ਕੰਮ ਜਿਹੜਾ ਹੈਗਾ ਆ ਉਹਨੂੰ ਸੰਭਵ ਕਰ ਸਕਦੇ ਆ।
1: ਬਿਲਕੁਲ ਹੈ ਜੀ,
2: ਪਰ ਸਵਾਲ ਇਹ ਹੈਗਾ ਆ ਕਿ ਕੱਲਾ ਸਾਡੀ ਸਟੇਟ ਦੇ ਵਿੱਚ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚ ਹੀ ਏਦਾਂ ਕਰਦੀਆਂ ਪੋਲੀਟੀਕਲ ਪਾਰਟੀਆਂ ਜੀ।
1: ਜੀ,
2: ਇਹਨਾਂ ਨੇ ਦੇਸ਼ ਨੂੰ ਖੋਖਲਾ ਬਣਾਤਾ ਜੀ।
1: ਜੀ,
2: ਬਿਜਲੀ ਜਦੋਂ ਤੁਸੀਂ ਕੋਈ ਸਰਵਿਸ ਇੰਜੋਏ ਕਰਦੇ ਹੈਗੇ ਯੂ ਹੈਵ ਟੂ ਪੇ
1: ਜੀ,
2: ਜੇ ਤੁਹਾਨੂੰ ਪਤਾ ਹੈਗਾ ਆ ਤੇ ਮੈਨੂੰ ਇੱਥੇ ਕੁਛ ਵੀ ਮੁਫ਼ਤ ਨਹੀਂ ਹੈ
1: ਜੀ,
2: ਤੇ ਫਿਰ ਤੁਸੀਂ ਜਿਹੜਾ ਹੈਗਾ ਕੰਮ ਕਰੋਗੇ ਜੀ? ਸਰ ਮੈਂ ਮਤਲਬ ਜਿਹੜਾ ਆ ਔਜਲਾ ਸਾਹਿਬ ਨੂੰ ਉਹਨਾਂ ਦੇ ਸਟੋਰ ਤੇ ਕੰਮ ਕਰਦੇ ਦੇਖਦਾ ਆ ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਵੀਰ ਜੀ ਜਿੰਨਾ ਕੰਮ ਤੁਸੀਂ ਕਰਦੇ ਆ ਤੁਸੀਂ 5 ਬੰਦੇ ਹਾਇਰ ਕਰ ਲਓ ਤਾਂ ਵੀ ਤੁਸੀਂ ਇੰਨਾ ਕੰਮ ਨਹੀਂ ਹੋ ਸਕਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਹਾਂਜੀ, ਉਹ ਵਰਕ ਕਲਚਰ ਆ
1: ਜੀ।
2: ਆਪਣੇ ਜਗਦੇਵ ਸੰਧੂ ਵੀਰ ਜੀ ਮੈਂ ਇੱਕ ਵਾਰੀ ਫੋਨ ਕੀਤਾ, ਉਹ 8 ਵਜੇ ਆਪਣੇ ਆਫਿਸ ਦੇ ਵਿੱਚ ਬੈਠੇ ਕੰਮ ਕਰਦੇ ਪਏ, ਮੈਂ ਕਿਹਾ ਵੀਰ ਜੀ 8 ਵਜੇ ਗਏ ਤੁਸੀਂ ਏਦਾਂ ਕਰਕੇ, ਉਹ ਕਹਿੰਦੇ ਭਾਈ ਸਾਨੂੰ ਇੱਥੇ ਕੰਮ ਕਰਨਾ ਪੈਂਦਾ ਇੰਨੇ ਇੰਨਾ।
1: ਉਹ ਜੇ ਇੱਥੇ ਹੋਵੇ ਤਾਂ ਕਹਿਣਾ, ਚਲੋ ਇੱਥੇ ਵੀ ਜਿਹੜੇ ਇੰਡੀਆ ਚ ਜਾਂ ਪੰਜਾਬ ਚ ਵੀ ਜਿਹੜੇ ਕਾਰੋਬਾਰੀ ਹੈਗੇ ਆ ਜਾਂ ਛੋਟੇ ਕਾਰਖਾਨੇਦਾਰ ਜਾਂ ਦੁਕਾਨਦਾਰ ਆ, ਉਹ ਤਾਂ ਆਪਣੇ ਟਾਈਮ ਸਿਰ ਪਹੁੰਚਦੇ ਹੀ ਪਹੁੰਚਦੇ ਆ ਜੀ ਕੰਮ ਦੇ ਉੱਤੇ, ਜੋਬ ਦੇ ਉੱਤੇ ਪਹਿਰਾ ਦੇਣਾ ਹੀ
2: ਪੈਣਾ। ਇਸ ਕਰਕੇ ਜਿਹੜਾ ਤੁਸੀਂ ਦੇਖੋ ਨਾ ਬਿਜਲੀ ਤੁਸੀਂ ਜਿਹੜਾ ਹੈਗਾ ਆ ਭਾਈ ਫ੍ਰੀ ਕਰ ਦਿੱਤੀ, ਹੁਣ ਜੇ ਕਮ ਸੇ ਕਮ ਜਿਹੜਾ ਹੈਗਾ ਮੋਰ ਦੈਨ 50% ਲੋਕ ਤਾਂ ਜਿਹੜੇ ਹੈਗਾ ਜੀ ਉਹਦੇ ਵਿੱਚੋਂ ਵੀ ਲੋਕਾਂ ਨੇ ਜਿਹੜਾ ਹੈਗਾ ਆ ਵੇ ਆਊਟ ਕੱਢ ਲਿਆ ਜੀ, 2-2 ਮੀਟਰ ਲਵਾ ਲਿਆ ਜੀ, ਤੇ ਜੇ 300 ਯੂਨਿਟ ਇੱਕ ਮੀਟਰ ਦੇ ਉੱਤੇ ਤੇ 300 ਦੂਜੇ ਤੇ 600 ਯੂਨਿਟ ਦੇ ਵਿੱਚ ਜਿਹੜਾ ਹੈਗਾ ਸਾਡਾ ਬਿਜਲੀ ਦਾ ਬਿੱਲ ਨਾ ਆਵੇ
1: ਜੀ।
2: ਜਦੋਂ ਤੁਸੀਂ ਸਹੂਲਤ ਇੰਜੋਏ ਕਰਦੇ ਹੈਗੇ ਔਰ ਤੁਹਾਨੂੰ ਉਹਦੇ ਵਿੱਚ ਕੁਛ ਨਹੀਂ ਦੇਣਾ ਪੈਂਦਾ, ਉਹ ਅਲਟੀਮੇਟਲੀ ਤਾਂ ਕਿਸੇ ਨੂੰ ਤਾਂ ਦੇਣਾ ਪੈਂਦਾ ਨਾ ਜੀ।
1: ਬਿਲਕੁਲ ਹੈ ਜੀ,
2: ਉਹ ਟੈਕਸ ਪੇਅਰ ਦੇ ਉੱਤੇ ਹੋਰ ਬੋਝ ਪੈਂਦਾ, ਜਿਹੜੇ ਦਿੰਦੇ ਹੈਗੇ ਉਹਨਾਂ ਵਾਸਤੇ ਚੀਜ਼ ਕੋਸਟਲੀ ਹੋ ਜਾਂਦੀ ਹੈ ਜੀ।
1: ਜੀ ਜਾਂ ਤਾਂ ਸੈਣੀ ਸਾਹਿਬ ਇਹ ਹੋਵੇ ਨਾ ਕਿ ਜਾਂ ਤਾਂ ਸਾਡੇ ਹਨਾ ਮਤਲਬ ਕਿ ਨੈਚੁਰਲ ਕੋਈ ਸੋਰਸ ਹੋਵੇ, ਜਿੱਦਾਂ ਕਿ ਇਰਾਕ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ, ਮੈਂ ਪੜਿਆ ਵੀ ਸੀਗਾ ਤੇ ਮੇਰੇ ਨਾਲ ਇੱਕ ਸੱਜਣ ਕੰਮ ਕਰਦਾ ਸੀ, ਉਹ ਕਿਉਂਕਿ ਉਹਨਾਂ ਮੁਲਕਾਂ ਚ ਤੇਲ ਬਹੁਤ ਨਿਕਲਦਾ ਹੈ, ਗੈਸ ਬਹੁਤ ਨਿਕਲ ਰਹੀ ਹੈ, ਤਾਂ ਉਹਨਾਂ ਨੂੰ ਮਤਲਬ ਕਿ ਕੋਈ ਕੋਸਟ ਨਹੀਂ ਹੁੰਦੀ ਸੀ, ਜਿੱਦਾਂ ਨਲਕੇ ਤੋਂ ਪਾਣੀ ਭਰ ਲੋਕ ਮੁੰਡਾ ਕਹਿੰਦਾ ਕਿ ਇੱਦਾਂ ਸੀਗਾ ਸਾਰਾ ਕੁਝ ਜਦੋਂ ਉੱਥੇ ਆਪਣਾ ਜਿਹੜਾ ਇਹਨਾਂ ਨੇ ਉਹ ਮਾਰਿਆ ਸੀਗਾ ਇਹਨਾਂ ਦਾ ਇਰਾਕ ਦਾ ਜਿਹੜਾ ਸੀਗਾ ਮੈਨੂੰ ਚੇਤਾ ਭੁੱਲ ਗਿਆ ਨਾਮ ਉਹਦਾ ਖਰੀਦਣਾ ਪਿਆ ਜਦੋਂ ਪਤਾ ਉਦੋਂ ਲੱਗਿਆ। ਤੇ ਹੁਣ ਜਾਂ ਤਾਂ ਪੰਜਾਬ ਦੇ ਵਿਚ ਕੋਈ ਐਸਾ ਸੋਰਸ ਹੋਵੇ ਭੀ ਮੁਫ਼ਤ ਖੋਰੀ ਦੇਈ ਜਾਈਏ। ਹੁਣ ਬਹੁਤ ਸਾਰੇ ਦੇਸ਼ ਨੇ ਸੈਣੀ ਸਾਹਿਬ ਸਾਡੇ ਮੁਲਕ ਵੀ ਆ ਗਏ ਨੇ, ਇਹ ਪਹਿਲਾਂ ਸੀਗਾ ਹੁਣ ਪਰ ਸੋਚ ਵਿਚਾਰ ਰਹੇ ਨੇ ਪਿਛਲੇ 10 ਸਾਲਾਂ ਤੋਂ, ਜਿੰਨੀਆਂ ਵੀ ਸਬਸਿਡੀਆਂ ਨੇ ਲੈਣ ਲਾਲ ਲਕੀਰ ਮਾਰ ਰਹੇ ਨੇ ਹਰ ਚੀਜ਼ ਦੇ ਉੱਤੇ, ਚਾਹੇ ਕਿਸਾਨੀ ਸਬਸਿਡੀਆਂ ਨੇ, ਚਾਹੇ ਘਰੇਲੂ ਸਬਸਿਡੀਆਂ ਨੇ, ਚਾਹੇ ਜਿੱਦਾਂ ਮਰਜ਼ੀ ਲੈ ਲਓ। ਤੇ ਇੱਕ ਪਾਸੇ ਤਾਂ ਮੁਫ਼ਤਖੋਰੀ ਜੇ ਤਾਂ ਸਹੀ ਹੈ ਤਾਂ ਦੁਨੀਆਂ ਦੇ ਵਿਕਸਿਤ ਜਿਹੜੇ ਮੁਲਕ ਨੇ ਫਿਰ ਇਹਨੂੰ ਘਟਾ ਕਿਉਂ ਰਹੇ ਨੇ ਜੀ, ਤੇ ਸਾਡੇ ਵਾਲੇ ਇਸ ਚੀਜ਼ ਨੂੰ ਵਧਾ ਰਹੇ ਨੇ ਜੀ।
2: ਪਰ ਸਾਹਿਬ ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਇਹਨਾਂ ਦਾ ਕੋਈ ਰੈਸ਼ਨਲਾਈਜੇਸ਼ਨ ਤਾਂ ਹੋਵੇ
1: ਜੀ,
2: ਜਿਹੜਾ ਹੱਕਦਾਰ ਆ ਉਹਨੂੰ ਦਿਓ ਜੀ ਤੁਸੀਂ, ਜਿਹੜਾ ਹੱਕਦਾਰ ਨੇ ਉਹਨੂੰ ਜਨਰਲਾਈਜ਼ ਕਿਉਂ ਕੀਤਾ ਹੈਗਾ ਆ ਤੁਸੀਂ ਜੀ,
1: ਮਹਿਕਮਿਆਂ
2: ਦਾ ਤੁਸੀਂ ਵਿਹੜਾ ਬਿਠਾ ਦਿੱਤਾ ਜੀ, ਤੁਸੀਂ ਜਿਹੜਾ ਹੈਗਾ ਆ ਤਨਖਾਹਾਂ ਤੁਹਾਡੇ ਕੋਲ ਦੇਣ ਨੂੰ ਟਾਈਮ ਸਿਰ ਪੈਸੇ ਹੈ ਨਹੀਂ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਉਹ ਦੇਖੋ ਰੋਡਵੇਜ਼ ਦੀ ਜਿਹੜੀ ਹੈਗੀ ਆ, ਅਸੀਂ ਜਿਹੜੇ ਆ ਮੈਂ ਜਲੰਧਰ ਤੋਂ ਸਫ਼ਰ ਕੀਤਾ ਜੀ ਪਾਣੀਪਤ ਤੱਕ, ਅਸੀਂ ਆਪਣੇ ਵੱਲੋਂ ਤਾਂ ਲਗਜ਼ਰੀ ਬੱਸ ਲਈ ਜੀ, ਡਬਲ ਉਹਦਾ ਕਿਰਾਇਆ ਦਿੱਤਾ ਜੀ, ਤੇ ਉਹ ਬੱਸ ਜਿਹੜੀ ਹੈਗੀ ਆ ਸਪੀਡ ਹੀ ਨੀ ਫੜਦੀ ਪਈ ਸੀ ਜੀ, ਅਲਟੀਮੇਟਲੀ ਜਦੋਂ ਮੈਂ ਵਾਪਸੀ ਕੀਤੀ ਤੇ ਮੈਂ ਸਧਾਰਨ ਬੱਸ ਦੇ ਵਿੱਚ ਆਇਆ ਜੀ, ਸਧਾਰਨ ਬੱਸ ਅਜੇ ਫਿਰ ਵਧੀਆ ਸੀ ਜੀ, ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੱਲ ਮੈਂ ਤੁਹਾਡੀ ਜਿਹੜੀ ਹੈਗੀ ਆ ਦੂਜੀ ਬੱਸ ਦੇ ਵਿੱਚ ਆ ਗਿਆ ਸੀ ਏਸੀ ਚ, ਤੇ ਉਹ ਮੈਂ ਕਿਹਾ ਤੁਹਾਡੀ ਵੋਲਵੋ ਬੱਸ ਮੈਂ ਕਿਹਾ ਹੈਗੀ ਸੀ, ਤੇ ਉਹ ਤਾਂ ਮੈਂ ਕਿਹਾ ਉਹਦੇ ਵਿੱਚ ਜਿਹੜੇ ਸੀਟ ਏਦਾਂ ਸੀ ਜਿੱਦਾਂ ਮੈਂ ਲੱਕੜ ਤੇ ਬੈਠਾ ਉਹਨਾਂ ਜਾਂ ਏਦਾਂ ਕਰਕੇ, ਉਹ ਕਹਿੰਦਾ ਜੀ ਜਦੋਂ ਦੀ ਆਈ ਹੈਗੀ ਆ ਉਦੋਂ ਦੀ ਚੱਲੀ ਜਾ ਰਹੀ ਆ, ਅੱਜ ਤੱਕ ਉਹਦਾ ਕੰਮ ਤਾਂ ਕਰਾਇਆ ਨੀ ਜੀ, ਉਹ ਆਪਣਾ ਜਿਹੜਾ ਆ ਓਵਰ ਚੱਲ ਰਹੀ ਆ
1: ਜੀ,
2: ਮੁੜ ਕੇ ਜਿਹੜਾ ਹੈਗਾ ਕਿਸੇ ਨੇ ਉਹਨਾਂ ਵੱਲ ਦੇਖਿਆ ਤੱਕ ਨੀ, ਕਿਉਂਕਿ ਪੈਸਾ ਹੀ ਹੈ ਨੀ ਸਾਡੇ ਕੋਲ ਤਾਂ ਟਾਇਰ ਪਾਉਣ ਨੂੰ ਪੈਸਾ ਹੈ ਨੀ
1: ਜੀ,
2: ਤੇ ਟਾਇਰ ਜਿਹੜੇ ਹੈਗੇ ਆ ਉਹ ਕਈ ਬੱਸਾਂ ਦਾ ਟਾਇਰਾਂ ਕਰਕੇ ਜਿਹੜੀਆਂ ਖੜੀਆਂ ਹੈਗੀਆਂ ਜੀ
1: ਜੀ,
2: ਸੋ ਇਸ ਕਰਕੇ ਜਿਹੜਾ ਆ ਇਹ ਮਹਿਕਮਿਆਂ ਦਾ ਪੱਠਾ ਬੈਠ ਗਿਆ ਜੀ, ਇਹ ਫ੍ਰੀ ਜਿਹੜੇ ਬੀਜ ਜਿਹੜੀਆਂ ਹੈਗੀਆਂ ਇਹ ਬੰਦ ਹੋਣੀਆਂ ਚਾਹੀਦੀਆਂ, ਇਹਦੇ ਨਾਲ ਜਿਹੜਾ ਹੈਗਾ ਆ ਨੁਕਸਾਨ ਹੁੰਦਾ ਆ ਜੀ ਅਲਟੀਮੇਟਲੀ।
1: ਬਿਲਕੁਲ ਹੈ ਜੀ,
2: ਲੋਕਾਂ ਨੂੰ ਸਰ ਜਿਹੜਾ ਹੈਗਾ ਆ ਆਦਤ ਨਹੀਂ ਰਹਿੰਦੀ ਕੰਮ ਦੀ, ਜਦੋਂ ਮੁੜ ਕੇ ਇੱਕ ਵਾਰੀ ਕੰਮ ਛੱਡ ਦਿੰਦਾ ਬੰਦਾ ਤੇ ਮੁੜ ਕੇ ਕੰਮ ਕਰਦਾ ਹੀ ਨਹੀਂ ਜੀ, ਜੋ ਮਰਜ਼ੀ ਕਰ ਲਓ।
1: ਬਿਲਕੁਲ ਹੈ ਜੀ,
2: ਔਰ ਸਰਕਾਰਾਂ ਆਪਣੇ ਪੋਲੀਟੀਕਲ ਮੋਟਿਵ, ਅੱਛਾ ਜਿੱਥੇ ਤੱਕ ਸਾਡੇ ਰਾਜਨੇਤਾ ਹੈਗੇ ਆ ਉਹਨਾਂ ਦਾ ਇੱਕ ਵਾਰੀ ਜਿਹੜਾ ਆ ਕੁਰਸੀ ਨੂੰ ਹੱਥ ਪੈ ਜਾਂਦਾ ਆ ਜੀ, ਉਹਨਾਂ ਨੂੰ ਕਿਹੜਾ ਮਲਟੀਪਲਾਇਰ ਲੱਗ ਜਾਂਦਾ ਆ ਜੀ
1: ਜੀ,
2: ਕਿ ਉਹਨਾਂ ਦੀ ਇਨਕਮ ਜਿਹੜੀ ਹੈਗੀ ਆ 10-10 ਗੁਣਾ ਹੋ ਜਾਂਦੀ ਹੈਗੀ ਆ ਜੀ, ਉਹਨਾਂ ਦੀ ਜਿਹੜੀ ਹੈਗੀ ਆ ਉਹ ਮਿੱਟੀ ਸੋਨਾ ਬਣ ਜਾਂਦੀ ਆ ਜੀ
1: ਜੀ,
2: ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ, ਕਿਉਂਕਿ ਲੁੱਟ ਮਾਰ ਦਾ ਇਹ ਬੜਾ ਵਧੀਆ ਤਰੀਕਾ ਹੈਗਾ ਆ ਜੀ, ਤੇ ਸਿਆਸਤ ਦੇ ਵਿੱਚ ਚੱਲ ਜਾਓ ਉੱਥੇ ਜਾ ਕੇ ਤੇ ਕੋਈ ਨਾ ਕੋਈ ਅਹੁਦਾ ਮਤਲਬ ਤੁਸੀਂ ਲੈ ਲਓ
1: ਜੀ,
2: ਉਹਦੇ ਨਾਲ ਤੁਹਾਡਾ ਬਿਜ਼ਨਸ ਫਲੋਰਿਸ਼ ਹੋ ਜਾਊਗਾ ਜੀ।
1: ਬਿਲਕੁਲ ਹੈ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਸਾਡੇ ਇਹ ਸਿਸਟਮ ਦੇ ਵਿੱਚ ਮੁਫ਼ਤਖੋਰੀ ਨੇ ਲੋਕਾਂ ਨੂੰ ਨਿਕੰਮੇ ਕਰ ਦਿੱਤਾ, ਲੋਕਾਂ ਨੂੰ ਜਿਹੜਾ ਹੈਗਾ ਆ ਮਿਹਨਤ ਜਿਹੜੀ ਆ ਉਹ ਕਰਨ ਦੇ ਆਦੀ ਨੀ ਰਹਿਣ ਦਿੱਤਾ ਜੀ, ਤੇ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਡਿਪਾਰਟਮੈਂਟਸ ਜਿਹੜੇ ਹੈਗੇ ਸੀਗੇ ਉਹ ਕਰਜਾਈ ਹੋ ਗਏ ਜੀ, ਅਲਟੀਮੇਟਲੀ ਜਿਹੜੇ ਉੱਥੇ ਵਰਕਰ ਕੰਮ ਕਰਦੇ ਹੈਗੇ ਆ ਉਹ ਸਫ਼ਰ ਕਰਦੇ ਹੈਗੇ ਜੀ। ਇਹ ਤਾਂ ਇਹ ਸੀਗਾ ਜੀ ਕਿ ਲੋਕਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਕੰਮ ਦਿਓ, ਇਨਫਰਾਸਟ੍ਰਕਚਰ ਦੇ ਉੱਤੇ ਡਿਵੈਲਪਮੈਂਟ ਦੇ ਉੱਤੇ ਖਰਚ ਕਰੋ, ਚੀਜ਼ ਨੂੰ ਸਸਤਾ ਕਰੋ, ਉਸ ਸਹੂਲਤ ਨੂੰ ਸਸਤਾ ਕਰੋ ਤਾਂ ਕਿ ਉਹ ਸਾਰਿਆਂ ਦੀ ਪਹੁੰਚ ਵਿੱਚ ਹੋਵੇ
1: ਜੀ।
2: ਸਬਸਿਡੀ ਜਿਹੜੀ ਦੇਣੀ ਹੈਗੀ ਆ ਸਰ, ਉਹ ਸਬਸਿਡੀ ਹੁਣ ਇੱਕ ਮੋਟਰ ਜੇ ਉਹਦੀ ਹੈਗੀ ਆ ਜੀ, ਉਹ ਬਟ ਨੈਚੁਰਲ ਆ, 5-7 ਕਿੱਲੇ ਦਾ ਮਾਲਕ ਹੋਊਗਾ, 5-6 ਕਿੱਲੇ ਦਾ
1: ਜੇ
2: ਉਹਦੀ ਇੱਕ ਮੋਟਰ ਆ, ਤੇ ਇੱਥੇ 22-22 ਮੋਟਰਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਸਰ, ਜਿਹੜੀਆਂ ਇਸੇ ਸਹੂਲਤ ਦਾ ਆਨੰਦ ਲੈ ਰਹੀਆਂ ਹੈਗੀਆਂ, ਉਹ ਜ਼ਿਮੀਦਾਰ ਜਿਹੜੇ ਹੈਗੇ ਜ਼ਿਮੀਦਾਰ ਵੀ ਕਰਦੇ, ਆੜਤ ਵੀ ਕਰਦੇ ਹੈਗੇ ਆ, 1-2 ਧੰਦੇ ਨਾਲ ਹੋਰ ਵੀ ਉਹਨਾਂ ਦੇ ਹੈਗੇ ਆ
1: ਜੀ,
2: ਉਹ ਵੀ ਉਸ ਸਹੂਲਤ ਇੰਜੋਏ ਕਰੀ ਜਾਂਦੇ ਆ।
1: ਪਰ ਸਾਈਂ ਸਾਹਿਬ ਇੱਕ ਚੀਜ਼ ਦਿਮਾਗ ਚੋਂ ਸਵਾਲ ਉੱਠਦਾ, ਚਲੋ ਇਹਨਾਂ ਮੁਲਕਾਂ ਚ ਅਸੀਂ ਰਹਿੰਦੇ ਹਾਂ, ਇੱਥੇ ਸੋਸ਼ਲ ਬੈਨੀਫਿਟ ਦਾ ਜਿਹੜਾ ਸਾਰਾ ਸਿਸਟਮ ਦੇਖਦੇ ਹਾਂ ਕਿ ਇੱਕ ਬਕਾਇਦਾ ਮਹਿਕਮਾ ਬਣਿਆ ਹੋਇਆ,

0: ਹੁੰਦੀ ਆ ਤਾਂ ਉਹ ਫਿਰ ਗੌਰਮੈਂਟ ਦਾ ਥਰੂ ਇੱਥੇ ਇੱਕ ਡਿਪਾਰਟਮੈਂਟ ਹੈਗਾ ਉਹਦੇ ਥਰੂ ਅਪਲਾਈ ਕਰਦੇ ਆ ਜਾਂ ਫਿਰ ਇੱਕ ਜੋਬਲੈਸ ਜਿਹੜਾ ਆਫਿਸ ਹੈਗਾ ਉੱਥੇ ਅਪਲਾਈ ਕਰਨਾ ਪੈਂਦਾ ਤੇ ਫਿਰ ਉਹ ਗੌਰਮੈਂਟ ਦੇ ਥਰੂ ਪੈਸੇ ਆਉਂਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਕਿ ਕੋਈ ਜਿਹੜਾ ਸੋਸ਼ਲ ਬੈਨੀਫਿਟ ਜਿਹੜੇ ਦੇ ਰਹੇ ਨੇ ਜਾਂ ਕਰ ਰਹੇ ਨੇ ਜਾਂ ਕਿੰਨਾ ਆਪਣਾ ਨੌਜਵਾਨ ਜਾਂ ਜਿੰਨੇ ਵੀ ਲੋਕ ਨੇ ਨੌਜਵਾਨਾਂ ਨੂੰ ਵੀ ਛੱਡੀਏ ਮਤਲਬ ਕਿ ਜੋਬਲੈਸ ਜਿਹੜੇ ਨੇ ਨੌਜਵਾਨ ਕਹਿ ਲਓ ਜਾਂ ਅਡਲਟ ਕਹਿ ਲਓ ਜਾਂ ਜਿੱਦਾਂ ਮਰਜ਼ੀ ਜੇ ਕਿਸੇ ਵੀ ਏਜ ਦੇ ਵਿੱਚ ਉਹ ਕਿੰਨੀ ਪਰਸੈਂਟੇਜ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਰੋਜ਼ਗਾਰ ਤੋਂ ਬਗੈਰ ਬੈਠੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਰੋਜ਼ ਹਾਜ਼ਰੀ ਲੱਗਣੀ ਚਾਹੀਦੀ ਹੈ ਉਹਨਾਂ ਨੂੰ ਮੰਥਲੀ ਮਤਲਬ ਕਿ ਜੇ ਮਤਲਬ ਕਿ ਸੋਸ਼ਲ ਬੈਨੀਫਿਟ ਦੇਣਾ ਤਾਂ ਬਕਾਇਦਾ ਉਹਨਾਂ ਨੂੰ ਸਾਰਾ ਉਹਦਾ ਇਨਪੁੱਟ ਆਊਟਪੁੱਟ ਦੇਣੀ ਪੈਣੀ ਹੈ ਕਿ ਭਾਈ ਤੁਸੀਂ ਕਮਾਈ ਕਿਤੇ ਹੋਰ ਤਾਂ ਨਹੀਂ ਕਰ ਰਹੇ ਹੋ ਜਾਂ ਉਹ ਸਾਰੀਆਂ ਚੀਜ਼ਾਂ ਨੇ ਚਲੋ ਇਹ ਸਿਸਟਮ ਬਹੁਤ ਕਹਿ ਲਓ ਕਿ ਗੁੰਝਲਦਾਰ ਆ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਕਿ ਇਸ ਤਰ੍ਹਾਂ ਦਾ ਕੋਈ ਮਹਿਕਮੇ ਪੰਜਾਬ ਦੇ ਵਿੱਚ ਪਹਿਲਾਂ ਉਲੀਕੇ ਗਏ ਨੇ ਕਿ ਸਿੱਧਾ ਹੀ ਮਤਲਬ ਕਿ ਜਿਹਦੇ ਮਨ ਦੇ ਵਿੱਚ ਆਇਆ ਜਿਹਨੂੰ ਆਇਆ ਉਹਨੂੰ ਦੇ ਦਿਓ ਜੀ
1: ਭਾਰਤ ਸਾਹਿਬ ਗੱਲ ਸੁਣ ਇਸ ਤਰੀਕੇ ਦੇ ਵਿੱਚ ਆ ਸਰ ਇਹਦੇ ਵਿੱਚ ਕ੍ਰਾਈਟੀਰੀਆ ਤਾਂ ਚਲੋ ਰੱਖਦੇ ਹੋਣਗੇ ਜਿੱਦਾਂ ਮਰਜ਼ੀ ਆ ਬਾਕੀ ਤਾਂ ਸਹੂਲਤਾਂ ਜਰਨਲਾਈਜ਼ ਕੀਤੀਆਂ ਹੀ ਆ ਨਾ ਜੀ
0: ਜੀ
1: ਤੇ ਉਹਦੇ ਵਿੱਚ ਜਿਹੜਾ ਹੈਗਾ ਸਰ ਇਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕੋਈ ਵੀ ਬੰਦਾ ਆ ਉਹਨੂੰ ਤੁਸੀਂ ਹੈਂਡੀਕੈਪ ਕਿਉਂ ਰਹਿਣ ਦਿੰਦੇ ਹੈਗੇ ਆ ਉਹਨੂੰ ਜਿਹੜਾ ਆ ਤੁਸੀਂ ਕੋਈ ਨਾ ਕੋਈ ਧੰਦਾ ਜਿਹੜਾ ਆ ਉਹ ਦਿਓ ਉਹਨੂੰ ਕੰਮ ਦਿਓ ਜੀ ਕੋਈ ਇਸ ਤਰੀਕੇ ਦਾ ਡਿਪਾਰਟਮੈਂਟ ਹੋਵੇ ਜਿਹੜਾ ਬੰਦਾ ਉੱਥੇ ਜਾ ਕੇ ਜੇ ਸਰਕਾਰ ਕੋਲੋਂ ਬੈਨੀਫਿਟ ਲੈਣਾ ਚਾਹੁੰਦਾ ਹੋਵੇ ਫਿਰ ਮੈਂ ਜਿਹੜਾ ਆ ਜੀ ਇਸ ਵੇਲੇ ਵੇਕੈਂਟ ਹੈਗਾ ਆ ਤੇ ਲੈਟ ਤੂੰ ਕੀ ਜਾਣਦਾ ਬਈ ਕੰਮ ਕਿਹੜਾ ਜਾਣਦਾ ਹੈਗਾ ਜੇ ਤੂੰ ਨਹੀਂ ਜਾਣਦਾ ਤੇ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਆਹ ਲਫੜਾ ਵੋਕੇਸ਼ਨਲ ਕੋਰਸ ਦੇ ਵਿੱਚ ਚੂਜ਼ ਕਰ ਇਹਦੇ ਵਿੱਚ ਜਿਹੜਾ ਹੈਗਾ ਆ 3 ਮਹੀਨੇ 6 ਮਹੀਨੇ ਲਾ ਕੇ ਆ ਹਾਂਜੀ ਉਹਦੇ ਤੇ ਤੈਨੂੰ ਜਿਹੜੀ ਹੈਗੀ ਆ ਉਹਦੀ ਤੇਰੀ ਫੀਸ ਵੀ ਫ੍ਰੀ ਹੋਊਗੀ ਤੇ ਉਹਦੇ ਤੇ ਤੈਨੂੰ ਜਿਹੜਾ ਆ ਉਹ ਇਨਸੈਂਟਿਵ ਵੀ ਦਿੱਤਾ ਜਾਊਗਾ ਉਹ ਤੋਂ ਬਾਅਦ ਤੂੰ ਫਲਾਨੀ ਜਗ੍ਹਾ ਤੇ ਕੰਮ ਤੇ ਚਲ ਜਾਣਾ ਹੈ
0: ਜੀ
1: ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਿਸਟੇਮੈਟਿਕਲੀ ਕੀਤਾ ਜਾ ਸਕਦਾ ਸਰ ਉਹਦੇ ਵਾਸਤੇ ਜਿਹੜਾ ਆ ਸਿਰ ਜੋੜ ਕੇ ਮਿਹਨਤ ਕਰਨੀ ਪੈਂਦੀ ਬਿਊਰੋਕਰੇਸੀ ਨੂੰ
0: ਬਿਲਕੁਲ ਹੈ
1: ਬਿਊਰੋਕਰੇਸੀ ਹੋਈ ਆ ਹੱਡ ਹਰਾਮੀ ਬੜਾ ਵਧੀਆ ਹੈਗਾ ਆ ਜੀ ਇੱਕ ਪਾਲਿਸੀ ਬਣਾ ਦਿਓ ਜੀ ਏਦਾਂ ਕਰਕੇ ਆ ਫ੍ਰੀ ਇਹਨਾਂ ਨੂੰ ਦੇ ਦਿਓ ਫ੍ਰੀ ਇਹਨਾਂ ਨੂੰ ਦੇ ਦਿਓ ਜੀ ਮੁੜ ਕੇ ਕਹਿ ਦੇਣਾ ਹੈਗਾ ਜੀ ਟੈਕਸ ਪੇਅਰ ਦੇ ਟੈਕਸ ਪੇਅਰ ਦਾ ਦੇਖਣਾ ਹੈਗਾ ਆ ਜੀ ਵੀ ਟੈਕਸ ਕਿੱਥੋਂ ਹੈਗਾ ਜੀ ਉਧਰੋਂ ਮਾਈਨਿੰਗ ਵਾਲਾ ਹੈਗਾ ਆ ਜੀ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਪੈਸਾ ਹੈ ਨੀ ਪੈਸਾ ਹੈਗਾ ਜੀ ਪਰ ਸਵਾਲ ਇਹ ਹੈਗਾ ਕਿ ਉਹ ਪੈਸਾ ਜਿਹੜਾ ਆ ਲੋਕਾਂ ਦੀ ਭਲਾਈ ਲਈ ਨੀ ਖਰਚਿਆ ਜਾਂਦਾ ਹੈਗਾ ਉਹ ਲੀਡਰਾਂ ਦੀ ਲੁੱਟ ਤੇ ਆਉਂਦਾ ਆ
0: ਜੀ
1: ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਇਹ ਟਿਪਸ ਆਫ ਦਾ ਆਈਸਬਰਗ ਹੈਗਾ ਜੀ ਊਂਠ ਦੇ ਮੂੰਹ ਚ ਜਿੱਦਾਂ ਜੀਂਦਾ ਬਾਕੀ ਤਾਂ ਜਿਹੜਾ ਹੈਗਾ ਬਾਕੀ ਤਾਂ ਲੀਡਰ ਹੀ ਲੁੱਟ ਜਾਂਦੇ ਨੇ ਜੀ
0: ਡਲੇ ਤਾਂ ਕਿੱਥੇ ਜਿਹੜਾ ਹੈਗਾ ਇਹਨਾਂ ਨੂੰ ਮਾੜਾ ਮੋਟਾ ਬਿਲਕੁਲ
1: 2,70,000 ਤੋਂ ਜਿਹੜਾ ਹੈਗਾ ਆ 5,00,000 ਕਰੋੜ ਤੇ ਪਹੁੰਚ ਜਾਣਾ ਕਰਜ਼ਾ ਉਹ ਕਿੱਥੇ ਗਿਆ ਪੈਸਾ ਜੀ ਟੈਕਸ ਪੇਅਰ ਤੋਂ ਤਾਂ ਤੁਸੀਂ ਟੈਕਸ ਲੈਂਦੇ ਹੈਗੇ ਆ ਜੀ ਸਾਰਾ ਟੈਕਸ ਦਿੰਦੇ ਹੈਗੇ ਆ ਜੀ ਸਭ ਤੋਂ ਜ਼ਿਆਦਾ ਟੈਕਸ ਅਸੀਂ ਪੇ ਕਰਦੇ ਹੈਗੇ ਆ ਜੀ ਜੋ ਲੂਣ ਤੋਂ ਚੱਲ ਪੈਂਦਾ ਹੈਗਾ ਜੀ ਡਾਇਰੈਕਟ ਟੈਕਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਦਿੰਦੇ ਹੀ ਦਿੰਦੇ ਲੋਕ ਇਨਡਾਇਰੈਕਟ ਟੈਕਸ ਜਿਹੜਾ ਆ ਉਹ ਤਾਂ ਸਾਰੇ ਹੀ ਦਿੰਦੇ ਹੈਗੇ
0: ਜੀ ਬਿਲਕੁਲ ਹੈ
1: ਔਰ ਸਹੂਲਤ ਦੇ ਨਾਂ ਤੇ ਕੀ ਦਿੰਦੇ ਹੈਗੇ ਜੀ 2 ਕਿਲੋ ਦਾਲ 100 ਗ੍ਰਾਮ ਪੱਤੀ ਤੇ 2 ਕਿਲੋ ਖੰਡ ਜਿਹੜੀ ਐਤਕੀ ਕਿੱਟ ਦੇ ਵਿੱਚ ਮਾਨ ਸਾਹਿਬ ਵੰਡ ਗਏ ਜੀ ਮੈਂ ਬੰਦੇ ਨੂੰ ਪੁੱਛਿਆ ਯਾਰ ਮੈਂ ਕਿਹਾ ਨਮਕ ਜਿਹੜਾ ਆ ਕੁਛ ਸਟੈਂਡਰਡ ਕੰਪਨੀ ਦਾ ਆ ਕਹਿੰਦਾ ਇਹ ਤਾਂ ਨੀ ਪਤਾ ਮਾਨ ਸਾਹਿਬ ਦੀ ਫੋਟੋ ਲੱਗੀ ਆ ਲੂਣ ਦੇ ਪੈਕਟ ਤੇ
0: ਹਾਂਜੀ
1: ਮਾਨ ਸਾਹਿਬ ਲੂਣ ਖਵਾ ਕੇ ਵੋਟਾਂ ਲੈਣੀਆਂ ਚਾਹੁੰਦੇ ਹੈਗੇ ਜੀ
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਦੇ ਵਿੱਚ ਦੇਖੋ ਜਿਹੜੇ ਜਿਹੜੇ ਬੰਦਿਆਂ ਨੂੰ ਜ਼ਰੂਰਤ ਨਹੀਂ ਨਾ 1,000-1,500 ਚਲੋ ਉਹਨਾਂ ਲਈ ਨਹੀਂ ਆ ਮਤਲਬ ਕਿ ਉਹਨਾਂ ਦੇ ਆਪਣੇ ਕੰਮ ਕਾਜ ਨੇ ਕਾਰੋਬਾਰ ਨੇ ਤੇ ਉਹ ਜਿਹੜੇ ਚਲੋ ਸ਼ਹਿਰਾਂ ਦੇ ਜਿਹੜੇ MC ਨੇ ਜਾਂ ਪਿੰਡਾਂ ਦੇ ਸਰਪੰਚ ਨੇ ਜਿਹੜੇ ਉਹਨਾਂ ਦੇ ਵਾਕਫ ਲੋਕ ਨੇ ਜਾਂ ਉਹਨਾਂ ਨੂੰ ਮਤਲਬ ਕਿ ਵੋਟਾਂ ਲੈਣ ਦੇ ਲਈ ਉਹਨਾਂ ਦਾ ਨਾਮ ਦਰਜ ਕਰਵਾ ਦਿੱਤਾ ਰਜਿਸਟ੍ਰੇਸ਼ਨ ਕਰਵਾ ਦਿੱਤੀ ਉਹ ਕਰੀ ਜਾਂਦੇ ਆ ਚਲੋ ਇਹ ਚੀਜ਼ਾਂ ਲੁਕੀਆਂ ਤਾਂ ਨਹੀਂ ਰਹਿੰਦੀਆਂ ਪਰ ਹੈਗੀਆਂ ਤਾਂ ਹੈਗੀਆਂ ਨੇ ਸੱਚੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਮਿਡਲ ਕਲਾਸ ਆ ਜਾਂ ਜਿੱਦਾਂ ਕਹਿ ਲਓ ਕਿ ਜਿਹੜੀ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਵੀ ਮੋਟਰਾਂ ਦੀ ਗੱਲ ਆਈ ਸੀ ਪਾਣੀ ਫ੍ਰੀ ਦੀ ਜਾਂ ਕਿੱਦਾਂ ਆ ਤੇ ਬਿਜਲੀ ਫ੍ਰੀ ਦੀ ਗੱਲ ਕੀਤੀ ਸੀ ਉਦੋਂ ਤੇ ਉਹ ਜਿਹੜਾ ਵੱਡੇ ਜਿਹੜੇ ਕਹਿ ਲਓ ਕਿ ਲੈਂਡਲੋਰਡ ਸਨ ਜਿਨ੍ਹਾਂ ਨੇ ਖੇਤੀਬਾੜੀ ਵੱਡੇ ਮਤਲਬ ਕਿ 100-100 ਕਿੱਲੇ ਜਾਂ 500-500 ਕਿੱਲੇ ਦੇ ਵਿੱਚ ਕਰਦੇ ਆ ਉਹਨਾਂ ਨੂੰ ਤਾਂ ਬੈਨੀਫਿਟ ਹੋ ਸਕਦਾ ਇਸੇ ਤਰ੍ਹਾਂ ਇਸ ਸਕੀਮ ਦਾ ਵੀ ਬੈਨੀਫਿਟ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੇ ਮਿਡਲ ਕਲਾਸ ਜਾਂ ਹੋਰ ਲੋਕਾਂ ਨੇ ਲੈ ਜਾਣਾ ਜਿਹੜੇ ਥੱਲੜਲੇ ਪੱਧਰ ਦੇ ਉੱਤੇ ਲੋਕ ਨੇ ਗਰੀਬ ਤਬਕਾ ਆ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਲਈ 1,000 ਰੁਪਇਆ ਜਾਂ 1,500 ਬਹੁਤ ਵੱਡੀ ਚੀਜ਼ ਵੀ ਹੋ ਸਕਦੀ ਹੈ ਜੇ ਦੂਸਰਾ ਪੱਖ ਦੇਖੀਏ ਪਰ ਜਿਹੜੇ ਮਤਲਬ ਕਿ 200 ਜਾਂ 300 ਜਾਂ ਵੱਧ ਤੋਂ ਵੱਧ ਦਿਹਾੜੀ ਦੇ ਉੱਤੇ ਕੰਮ ਕਰ ਰਹੇ ਨੇ ਸ਼ਾਮ ਨੂੰ ਜਾ ਕੇ ਚੁੱਲ੍ਹਾ ਬਾਲਣਾ ਉਹਨਾਂ ਲਈ ਕਿਤੇ ਨਾ ਕਿਤੇ ਬੈਨੀਫਿਟ ਹੋ ਸਕਦਾ ਇਹ ਚੀਜ਼ ਦੀ ਪਰ ਉਹਨਾਂ ਤੱਕ ਪਹੁੰਚੇਗਾ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ
1: ਭਾਰਤ ਸਾਹਿਬ ਇਹ ਕਹਿਣ ਦੀ ਗੱਲ ਹੈਗੀ ਆ ਜੀ ਕਿਸੇ ਦੇ ਦਿੱਤਿਆਂ ਜਿਹੜਾ ਹੈਗਾ ਜਾਂ

0: ਨਹੀਂ ਟੁੱਟਦੀ ਹੁੰਦੀ
1: ਜੀ।
0: ਅਲਟੀਮੇਟਲੀ ਤੁਹਾਡੀਆਂ ਬਾਹਾਂ ਚ ਬਲ ਚਾਹੀਦਾ ਹੈਗਾ, ਤੁਹਾਨੂੰ ਮਿਹਨਤ ਕਰਨੀ ਚਾਹੀਦੀ। ਸਵਾਲ ਤਾਂ ਇਹ ਹੈਗਾ ਆ ਜੀ ਕਿ ਜੇ ਮੇਰੇ ਵਰਗਾ ਜਿਹੜਾ ਹੈਗਾ ਆ ਇਸ ਚੀਜ਼ ਨੂੰ ਜਿਹੜਾ ਆ ਮੇਰੇ ਤੋਂ ਕੋਈ ਬੈਟਰ ਪੋਜੀਸ਼ਨ ਚ ਬੈਠਾ ਆ ਹੈਗਾ ਆ, ਜੇ ਕੋਈ ਸਹੂਲਤ ਇੰਜੋਏ ਕਰਦਾ ਆ, ਤੇ ਮੇਰੇ ਵਰਗਾ ਜੇ ਡਿਨਾਈ ਕਰਦਾ ਹੈ ਨਾ, ਨਹੀਂ ਬਈ ਇਸ ਚੀਜ਼ ਦੇ ਉੱਤੇ ਨਹੀਂ ਹੋਣਾ ਚਾਹੀਦਾ ਡਿਪੈਂਡ, ਤੇ ਅਸੀਂ ਮੂਰਖ ਘੁਆਈਦਾ ਜੀ ਸੋਸਾਇਟੀ ਚ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਅਗਲੇ ਕਹਿੰਦੇ ਇਹ ਤਾਂ ਮੂਰਖ ਹੈਗਾ ਆ ਜੀ, ਜਾਂ ਸਰਕਾਰ ਦਿੰਦੀ ਹੈਗੀ ਤੇ ਕਿਉਂ ਨੀ ਲੈਣਾ ਚਾਹੀਦਾ ਜੀ।
1: ਜੀ
0: ਇਸ ਕਰਕੇ ਜਿਹੜਾ ਆ ਇਹ ਜਿਹੜਾ ਸਾਡੇ ਨਾ ਮਤਲਬ ਹੁਣ ਇੰਨਾ ਕਿ ਇਹਨਾਂ ਨੇ ਡਿਪੈਂਡੈਂਸੀ ਕਰ ਦਿੱਤੀ ਹੈਗੀ ਲੋਕਾਂ ਨੂੰ, ਇੰਨਾ ਕਰ ਦਿੱਤਾ ਹੈਗਾ ਆ ਜੀ। ਇਹ ਕਹਿਣ ਦੀਆਂ ਗੱਲਾਂ ਜੋ ਮੈਂ ਤੁਹਾਨੂੰ ਕਹਿੰਦਾ ਹੈਗਾ ਇਹ ਵੀ ਕਿਤਾਬੀ ਗੱਲਾਂ ਹੈਗੀਆਂ ਜੀ, ਅਸਲ ਕਹਾਣੀ ਇਹ ਹੈਗੀ ਆ ਜੀ ਵੀ ਲੋਕੀ ਜਿਹੜੇ ਬੜੇ ਖੁਸ਼ ਹੁੰਦੇ ਇਹਨਾਂ ਚੀਜ਼ਾਂ ਦੇ, ਮੌਸਮ ਮਿਲਦਾ ਆ ਲੈ ਲਓ ਜੀ, ਮੌਸਮ ਮਿਲਦਾ ਲੈ ਲਓ, ਚਾਹੇ ਵੈਦਰ ਆਈ ਐਮ ਇੰਟਾਈਟਲ ਔਰ ਨੋਟ ਹੈ ਜੀ, ਜੇ ਮੈਨੂੰ ਕੋਈ ਇੰਟਾਈਟਲ ਬਣਾ ਦੇਗਾ ਤੇ ਆਈ ਸ਼ੈਲ ਬੀ ਥੈਂਕਫੁਲ ਟੂ ਹਿਮ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ। ਅਲਟੀਮੇਟਲੀ ਜਿਹੜਾ ਹੈਗਾ ਕਮ ਸੇ ਕਮ ਮੈਂ ਤਾਂ ਇਹ ਸੋਚ ਰਿਹਾ ਕਿ ਸਾਡਾ ਅਗਲਾ ਯੂਥ ਹੀ ਜਿਹੜਾ ਹੈਗਾ ਆ ਉਹੀ ਇਸ ਚੀਜ਼ ਨੂੰ ਆ ਕੇ ਸੋਚੇ ਵੀ ਸੈਲਫ ਰਿਸਪੈਕਟ ਨਾਂ ਦੀ ਕੋਈ ਚੀਜ਼ ਹੁੰਦੀ ਹੈਗੀ ਆ, ਉਸ ਸਕੂਨ ਬਹੁਤ ਆਉਂਦਾ ਜਿਹੜੀ ਮਿਹਨਤ ਨਾਲ ਰੋਟੀ ਕਮਾ ਕੇ ਖਾਧੀ ਹੋਵੇ ਉਹਦਾ ਸਕੂਨ ਬੜਾ ਆਉਂਦਾ ਆ। ਜੇ ਫੈਸਿਲਿਟੀ ਇੰਜੋਏ ਕਰਨੀ ਹੈਗੀ ਆ ਤੇ ਵੀ ਹੈਵ ਟੂ ਪੇ, ਕੋਈ ਵੀ ਸਰਵਿਸ ਇੰਜੋਏ ਕਰਨੀ ਆ ਤੇ ਅਸੀਂ ਪੇ ਕਰਨਾ ਚਾਹੀਦਾ।
1: ਇਹ ਚੀਜ਼ਾਂ ਦੀਆਂ ਜਿਹੜੀਆਂ ਲੋਕ ਇੱਥੇ ਵੀ ਸਹੂਲਤਾਂ ਲੈਂਦੇ ਨੇ ਆਖਰ ਕਾਰਨ ਆ ਉਹ ਬੱਜੇ ਪਏ ਨੇ ਜੀ। ਇੱਥੇ ਦਾ ਸਿਸਟਮ ਹੀ ਇੰਨਾ ਸਟਰੋਂਗ ਹੈਗਾ ਕਿ ਜੇ ਤੁਸੀਂ ਬੈਨੀਫਿਟ ਦੇ ਉੱਤੇ ਬੈਠੇ ਹੋ ਬਾਹਰੋਂ ਤੁਸੀਂ ਕੁਝ ਵੀ ਚੀਜ਼ ਵੇਚ ਕੇ ਜਾਂ ਕਰਕੇ, ਕਿਉਂਕਿ ਅਕਾਊਂਟ ਸਾਰਾ ਕੁਝ ਅਟੈਚਡ ਹੈਗਾ ਜੀ, ਨਾ ਤੁਸੀਂ ਕਿਤੇ ਬਾਹਰ ਟਰੈਵਲਿੰਗ ਕਰ ਸਕਦੇ ਹੋ ਕਿ ਭਾਈ ਤੁਹਾਡੇ ਤੋਂ ਤਾਂ ਰੋਜ਼ਗਾਰ ਹੀ ਹੈਨੀ ਆ, ਤੁਸੀਂ ਕਿੱਥੇ ਸੈਰਾਂ ਕਰਦੇ ਫਿਰਦੇ ਹੋ, ਉਹ ਸਾਰਾ ਕੁਝ ਹੀ ਕੰਟਰੋਲ ਰੱਖਿਆ ਹੋਇਆ ਜੀ। ਤੇ ਉਹ ਲੋਕ ਤਾਂ ਇਸ ਚੀਜ਼ ਤੋਂ ਭੱਜਦੇ ਆ ਕਿ ਭਾਈ ਸਾਨੂੰ ਬੈਨੀਫਿਟ ਨਹੀਂ ਚਾਹੀਦਾ, ਸਾਨੂੰ ਜੋਬ ਚਾਹੀਦੀ ਆ, ਅਸੀਂ ਜੋਬ ਦੇ ਉੱਤੇ ਜਾ ਕੇ ਜੋ ਮਰਜ਼ੀ ਆਪਣੀਆਂ ਮਰਜ਼ੀਆਂ ਪੁਗਾਵਾਂਗੇ, ਮਨ ਦੀ ਪੁਗਾਵਾਂਗੇ, ਜਿੱਥੇ ਮਰਜ਼ੀ ਜਾਈਏ ਜਿੱਥੇ ਮਰਜ਼ੀ ਆਈਏ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੋਣਾ ਚਾਹੀਦਾ। ਤੇ ਉਹ ਇਹ ਚੀਜ਼ ਨੂੰ ਪਹਿਲੀਅਤ ਦਿੰਦੇ ਆ ਕਿ ਅਸੀਂ ਜੋਬ ਦੇ ਉੱਤੇ ਜਾਵਾਂਗੇ ਤੇ ਆਪਣੀਆਂ ਮਨ ਮਰਜ਼ੀਆਂ ਕਰਾਂਗੇ, ਪਰ ਸਾਡੇ ਉਲਟਾ ਕੰਮ ਆ, ਕਿਉਂਕਿ ਇੱਥੇ ਬਹੁਤ ਸਾਰੇ ਲੋਕ, ਚਲੋ ਆਲਾ ਦੁਆਲਾ ਵੀ ਜਿਹੜਾ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਨਿਰਭਰ ਕਰਦਾ ਸਾਡੇ ਸਿਹਤ ਦੇ ਉੱਤੇ ਵੀ, ਕਿਉਂਕਿ ਅੰਦਰ ਰਹਿ ਰਹਿ ਕੇ ਜਾਂ ਇੱਕੋ ਹੀ ਰੂਟੀਨ ਦੇ ਵਿੱਚ ਬੰਦਾ ਡਿਪਰੈਸ਼ਨ ਦੇ ਵਿੱਚ ਜਾਂਦਾ, ਪਰ ਉਹਨਾਂ ਚੀਜ਼ਾਂ ਵੱਲ ਤਾਂ ਸਾਡਾ ਧਿਆਨ ਨਹੀਂ ਜਾ ਰਿਹਾ।
0: ਭਾਰੇ ਸਾਹਿਬ ਹੋਣਾ ਤਾਂ ਇਹ ਚਾਹੀਦਾ ਆ ਕਿ ਇੱਕ ਜਿਹੜਾ ਬੋਰਡ ਲਾਇਆ ਜਾਵੇ ਨਥਿੰਗ ਇਜ਼ ਫ੍ਰੀ
1: ਜੀ,
0: ਜਿਹੜੇ ਨੈਚੁਰਲ ਸੋਰਸਿਸ ਹੈਗੇ ਆ ਉਹ ਵੀ ਫ੍ਰੀ ਨਹੀਂ ਆ ਜੀ। ਹਵਾ ਆ, ਅਸੀਂ ਰੋਜ਼ ਅਰਦਾਸ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਤੀ ਵੀ ਜਿਹੜੀ ਹੈਗੀ ਆ ਜ਼ਹਿਰੀਲੀ ਕਰ ਲਈ ਹੈਗੀ ਅਸੀਂ ਖਾਦਾਂ ਪਾ ਪਾ ਕੇ, ਹਵਾ ਜਿਹੜੀ ਅਸੀਂ ਦੂਸ਼ਿਤ ਕਰ ਲਈ, ਰੋਜ਼ ਅਸੀਂ ਜਿਹੜਾ ਹੈਗਾ ਆ ਕਦੀ ਪਰਾਲੀ ਨੂੰ ਅੱਗ ਲਾ ਲਾ ਕਦੀ ਉਧਰ ਨੂੰ ਲਾ ਲਾ ਜੀ, ਇਹਨਾਂ ਚੀਜ਼ਾਂ ਨੂੰ ਜਿਹੜਾ ਆ ਤੇ ਪਾਣੀ ਅਸੀਂ ਤਾਂ ਜਿਹੜਾ ਹੈਗਾ ਆ, ਤੁਸੀਂ ਕੱਲ ਜਿਹੜਾ ਮੁੱਦਾ ਚੱਕਿਆ ਸੀਗਾ ਜੀ ਵੀ ਸੋਲਰ ਮੋਟਰਾਂ ਜਿਹੜੀਆਂ ਹੈਗੀਆਂ ਉਹ ਪਾਣੀ ਕੱਢ ਕੱਢ ਸਿੱਟੀ ਜਾਂਦੀਆਂ ਹੈਗੀਆਂ, ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਜੀ।
1: ਹਾਂਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਕੁਛ ਵੀ ਫ੍ਰੀ ਨਹੀਂ ਹੋਣਾ ਚਾਹੀਦਾ, ਨੈਚੁਰਲ ਸੋਰਸਿਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਹੋਣਾ ਚਾਹੀਦਾ ਹੈਗਾ ਆ ਜੀ, ਤੇ ਜਿਹੜੀ ਵੀ ਸਹੂਲਤ ਜਿਹੜੀ ਹੈਗੀ ਆ ਸਿਰਫ ਇੱਕ ਸੈਲਫ ਰਿਸਪੈਕਟ ਨਾਂ ਦੀ ਜਿਹੜੀ ਆ ਚੀਜ਼ ਆ ਲੋਕਾਂ ਦੇ ਵਿੱਚ ਫੀਲ ਕਰਨੀ ਚਾਹੀਦੀ ਆ ਜੀ, ਉਹਦੇ ਨਾਲ ਹੀ ਥੋੜਾ ਬਹੁਤਾ ਸੁਧਾਰ ਹੋ ਸਕਦਾ ਹੈਗਾ, ਇਹ ਉਹੋ ਹੀ ਕਰ ਸਕੂਗਾ ਕੰਮ ਵੀ ਜਿਹੜਾ ਕੋਈ ਪੰਜਾਬ ਦਾ ਪੁੱਤ ਜਿਹੜਾ ਆ ਪੰਜਾਬ ਦਾ ਦਰਦੀ ਇਹ ਸੋਚ ਕੇ ਆਵੇ ਸਿਆਸਤ ਵਿੱਚ ਕਿ ਹਾਂ ਜੀ ਵੀ ਮੈਂ ਇੱਕ ਮੌਕਾ ਜੇ ਮੈਨੂੰ ਮਿਲਿਆ ਤੇ ਮੈਂ ਉਹ ਹੀ ਮੌਕਾ ਲੈਣਾ ਆ ਤੇ ਅਗਲੀ ਵਾਰ ਆਵਾਂ ਚਾਹੇ ਨਾ ਆਵਾਂ ਪਰ ਇੱਕ ਵਾਰੀ ਸੁਧਾਰ ਕਰ ਜਾਊਂਗਾ, ਉਹੋ ਜਿਹੀ ਸਰਕਾਰ ਕੋਈ ਆਊਗੀ ਤੇ ਹੋ ਸਕਦਾ ਆ, ਅਦਰਵਾਈਜ਼ ਸਰਕਾਰਾਂ ਨੂੰ ਤਾਂ ਆਉਣ ਵਾਸਤੇ ਵੀ ਇਹ ਹੱਥਕੰਡੇ ਅਪਣਾਉਣੇ ਪੈਂਦੇ ਆ ਜੀ।
1: ਬਿਲਕੁਲ,
0: ਹੁਣ ਅਕਾਲੀ ਦਲ ਨੂੰ ਅਸੀਂ ਕਿਹਾ ਕਿਹਾ ਵੀ ਭਾਈ ਤੁਸੀਂ ਵੀ ਸੇਮ ਪਿੱਚ ਤੇ ਖੇਡ ਰਹੇ, ਜਿਹੜੀ ਕਿਤੇ ਉਹ ਖੇਡ ਰਹੇ ਆ, ਕੋਈ 1000 ਦਿੰਦਾ ਆ ਤੇ ਤੁਸੀਂ 2000 ਦਾ ਅਨਾਊਂਸ ਕਰ ਦਿੰਦੇ ਹੈਗੇ ਤੇ ਕਰੋਗੇ ਕਿੱਥੋਂ ਬਈ, ਪੈਦਾ ਕਿੱਥੋਂ ਕਰੋਗੇ।
1: ਬਿਲਕੁਲ,
0: ਅਗਲੇ ਕਹਿੰਦੇ ਜੀ ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਨਾ ਜੀ ਤੁਹਾਡੇ ਵਰਗੇ ਬਹੁਤ ਬੰਦੇ ਘੱਟ ਸੋਚਦੇ ਹੈਗੇ ਆ, ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਉਹ ਇਸੇ ਐਂਗਲ ਦੇ ਨਾਲ ਹੀ ਵੋਟਾਂ ਪਾਉਂਦੇ ਹੈਗੇ ਜੀ, ਉਹਨਾਂ ਨੂੰ ਨੀ ਮਤਲਬ ਸੂਬਾ ਕਰਜਾਈ ਹੋ ਗਿਆ ਜੀ ਜਾਂ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਜਿਹੜੇ ਆ ਅਬੋਲਿਸ਼ ਕਰਨ ਦੇ ਉੱਤੇ ਆ ਗਿਆ ਆ ਕੰਮ, ਸੋ ਇਸ ਕਰਕੇ ਜਿਹੜਾ ਆ
1: ਪੰਜਾਬ ਦੇ ਵਿੱਚ ਰੋਜ਼ਗਾਰ ਦੀ ਥਾਂ ਦੇ ਉੱਤੇ ਰਾਹਤ ਦੀ ਰਾਜਨੀਤੀ ਹੋ ਰਹੀ ਹੈ ਜੀ।
0: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈਗੀ ਆ, ਪਰ ਇਹਦੇ ਵਿੱਚ ਜਿਹੜਾ ਹੈਗਾ ਆ ਇੱਕ ਲੋਕ ਰਾਏ ਜਦੋਂ ਬਣੇਗੀ ਨਾ ਭਾਰਤ ਸਾਹਿਬ, ਲੋਕ ਰਾਏ ਬਣੇਗੀ ਇਹਨਾਂ ਚੀਜ਼ਾਂ ਦੇ ਅਗੇਂਸਟ ਤਾਂ ਹੀ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦ ਹੋਣਗੀਆਂ। ਉਲਟਾ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈਗਾ ਜੇ ਕੋਈ ਇਹੋ ਜਿਹੀ ਚੀਜ਼ ਦਿੰਦਾ ਹੈਗਾ ਕਿ ਅਸੀਂ ਲੋਕਾਂ ਨੂੰ ਭਾਈ ਤੁਸੀਂ ਸਾਡੇ ਆਤਮ ਸਨਮਾਨ ਨਾਲ ਖੇਡਵੇ
1: ਜੀ,
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸਰਕਾਰਾਂ ਨੇ ਇਸ ਚੀਜ਼ਾਂ ਫ੍ਰੀ ਵੀਜ਼ੇ ਨਾਲ ਜਿਹੜਾ ਆ ਬੇੜਾ ਗਰਕ ਕਰ ਦਿੱਤਾ ਜੀ ਦੇਸ਼ ਦਾ।
1: ਬਿਲਕੁਲ
0: ਜੀ ਭਾਰਤ ਸਾਹਿਬ
1: ਜੀ ਸੈਣ ਸਾਹਿਬ ਤੇ ਸੈਣ ਸਾਹਿਬ ਕਿਆ ਬਾਤ ਹੈ ਜੀ। ਵੈਸੇ ਬਹੁਤ ਵਧੀਆ ਗੱਲਬਾਤ ਹੋਈ ਹੈ ਮੁਫ਼ਤਖੋਰੀ ਦੇ ਉੱਤੇ, ਜਰੂਰ ਦੋਸਤ ਸੁਣ ਸਕਣਗੇ ਬਾਅਦ ਦੇ ਵਿਚ, ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਆਪਾਂ ਜਰੂਰ ਪਾਈਏ। ਤੇ ਦੂਸਰੇ ਪਾਸੇ ਸੈਣੀ ਸਾਹਿਬ ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਥੋੜੀ ਜਿਹੀ ਝਾਤ ਮਾਰ ਕੇ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੇ ਭੇਡ ਖੁੱਲ ਗਏ ਨੇ ਜੀ ਬਹੁਤ ਵੱਡੇ ਵੱਡੇ, ਅਸਲ ਝਾੜੂ ਨੇ ਤਾਂ ਕਮਾਲ ਕਰ ਦਿੱਤੀ ਆ। ਸਿੱਧੂ ਸਾਹਿਬ ਦੀ ਮੈਂ ਚੰਡੀਗੜ੍ਹ ਚ ਗੱਲ ਕੀਤੀ ਹੈ ਤੇ ਉਹਨਾਂ ਨੇ ਤਾਂ ਪੁਰਸਕਾਰ ਹਾਸਲ ਕਰ ਲਿਆ, ਪਰ ਜਿਹੜੀ ਹੈ ਝਾੜੂ ਲੈ ਕੇ ਸਫਾਈ ਕਰਨਾ ਚਾਹੁੰਦੇ ਸਨ ਕਿ ਉਹ ਉਹਨਾਂ ਦੀ ਸਫਾਈ ਹੁਣ ਹੋ ਰਹੀ ਹੈ ਜੀ, ਕੌਣ ਕਰ ਰਿਹਾ ਜੀ?
0: ਭਾਰੇ ਸਾਹਿਬ ਸਿੱਧੂ ਸਾਹਿਬ ਦਾ ਤਾਂ ਜਿਹੜਾ ਹੈਗਾ ਆ, ਦੇਖੋ ਮੈਂ ਉਹਨਾਂ ਦੀ ਵੀਡੀਓ ਦੇਖੀ ਜੀ, ਜੋ ਪਤਾ ਲੱਗਾ ਕਿ ਹੀ ਰਿਟਾਇਰਡ IPS ਤੇ ਮੈਂ ਮਤਲਬ ਬਹੁਤ ਇੰਪ੍ਰੈਸ ਹੋਇਆ। ਉਹਨਾਂ ਨੂੰ ਤਾਂ ਨਮਨ ਆ ਜੀ, ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਉਹ ਰਬੀ ਰੂਹਾ ਇਹਨਾਂ ਨੂੰ ਕਹਿੰਦੇ ਆ ਜੀ।
1: ਜੀ ਬਿਲਕੁਲ ਹੈ ਜੀ,
0: ਬਿਨਾਂ ਕਿਸੇ ਸਵਾਰਥ ਤੋਂ ਆਪਣਾ ਇਹ ਕਮਿਸ਼ਨ ਰੱਖ ਲਿਆ ਤੇ ਉਹਦੇ ਨਾਲ ਜਿਹੜਾ ਆ ਇਹ ਇਹਨਾਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਸਾਨੂੰ।
1: ਬਿਲਕੁਲ
0: ਹਾਂਜੀ, ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਦੁਬਾਰਾ ਉਹਨਾਂ ਨੂੰ ਨਮਨ ਕਰਦਾ ਆ ਜੀ।
1: ਜੀ
0: ਬਾਕੀ ਆ ਜੀ ਦੂਜੇ ਝਾੜੂ ਤੇ ਜੀ, ਦੂਜੇ ਝਾੜੂ ਤੇ ਭਾਰੇ ਸਾਹਿਬ ਹੁਣੇ ਹੁਣੇ ਉਸ ਬੰਦੇ ਦੀ ਵੀਡੀਓ ਵੀ ਆ ਗਈ ਆ ਜੀ, ਜਸਪ੍ਰੀਤ ਸਿੰਘ ਦੀ, ਜਿਹਨੂੰ ਕੰਟੈਕਟ ਕਰਕੇ ਪੰਜਾਬ ਪੁਲਿਸ ਨੇ ਤੇ ਇਹ ਉਹ ਕਹਿੰਦਾ ਮੈਂ ਫੋਰੈਂਸਿਕ ਸਾਇੰਸ ਦਾ ਜਿਹੜਾ ਹੈਗਾ ਆ
1: ਜੀ
0: ਤੇ ਜਾਣਕਾਰ ਆ ਜੀ, ਤੇ ਮੈਂ ਕਹਿੰਦਾ ਪਰ ਮੈਂ ਵੀਡੀਓ ਦੀ ਜਿਹੜੀ ਹੈਗੀ ਆ ਬਾਰੇ ਕੋਈ ਨਹੀਂ ਜਾਣਦਾ ਜੀ, ਤੇ ਮੇਰੇ ਨਾਲ ਸੰਪਰਕ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਨੀ ਜਾਣਦਾ। ਉਹ ਕਹਿੰਦੇ ਨਹੀਂ ਵੈਸੇ ਹੀ ਇੱਕ ਰਿਪੋਰਟ ਜੀ ਬਣਾਉਣੀ ਹੈਗੀ ਆ, ਸਾਨੂੰ ਚਾਹੀਦੀ ਆ ਮਾੜੀ ਜੀ।
1: ਜੀ
0: ਉਹ ਕਹਿੰਦਾ ਮੈਂ ਲੈਬ ਦੇ ਮਾਲਕਾਂ ਨਾਲ ਤੁਹਾਨੂੰ ਮਿਲਾ ਦੇਣਾ ਹੈਗਾ ਆ। ਕਹਿੰਦਾ ਜੀ ਉਹਨਾਂ ਨੇ ਮਾਲਕਾਂ ਨਾਲ ਮਿਲਾਇਆ, ਉਹਨਾਂ ਨੂੰ ਕਿਹਾ ਭਾਈ ਏਦਾਂ ਏਦਾਂ ਦੀ ਰਿਪੋਰਟ ਦੇ ਦਿਓ ਹੈ ਜੀ, ਤੇ ਗੁੜਗਾਵਾਂ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਫਿਰ ਹੋਟਲ ਦਾ ਵੀ ਨਾਂ ਦੱਸਿਆ ਵੀ ਜਿਸ ਹੋਟਲ ਦੇ ਵਿੱਚ ਕਮਰਾ ਨੰਬਰ 3000 ਜਿਹੜਾ ਹੈਗਾ ਉਹਦੇ ਵਿੱਚ, ਕਹਿੰਦਾ 3004 ਦੇ ਵਿੱਚ ਜਿਹੜਾ ਹੈਗਾ ਆ, ਕਹਿੰਦੇ ਵੱਡੇ ਸਾਹਿਬ ਵੀ ਇੱਥੇ ਆ। ਕਹਿੰਦਾ ਮੈਂ ਕਿਹਾ ਜੀ ਇਹ SP ਹੈਗੇ ਆ ਤੇ ਜਸ਼ਨਪ੍ਰੀਤ ਹੋਣੀ, ਤੇ ਇਹਨਾਂ ਤੋਂ ਵਟਾਇਆ ਕਿਹੜਾ ਅਫਸਰ ਆਇਆ ਆ? ਤੇ ਕਹਿੰਦੇ CP ਸੀਗੇ ਸਵਪਨ ਸ਼ਰਮਾ, ਉਹ 1004 ਨੰਬਰ ਕਮਰਾ ਦੇ ਵਿੱਚ ਠਹਿਰੇ ਸੀਗੇ ਪਹਿਲਾਂ ਹੀ, ਤੇ ਉਹਨਾਂ ਨੇ ਕਿਹਾ ਜੀ ਮੁੜ ਕੇ ਜਿਹੜਾ ਹੈਗਾ ਆ ਰਿਪੋਰਟ ਬਣਾ ਕੇ ਦਿੱਤੀ, ਤੇ ਉਹਨਾਂ ਨੇ ਕਿਹਾ ਨਹੀਂ ਏਦਾਂ ਨੀ ਲਸ਼ੀ, ਏਦਾਂ ਏਦਾਂ ਦੀਆਂ ਲਾਈਨਾਂ ਵਿੱਚ ਲਿਖ ਦਿਓ। ਉਹ ਲਿਖਾ ਕੇ ਤੇ ਕਹਿੰਦੇ ਅਸੀਂ ਕਿਹਾ ਵੀ ਇਹ ਰਿਪੋਰਟ ਤਾਂ ਇੱਕ ਰਫ ਆ, ਵੀ ਏਦਾਂ ਕਰਕੇ ਤੁਸੀਂ ਕਿਤੇ ਯੂਜ਼ ਨਹੀਂ ਕਰ ਸਕਦੇ। ਕਹਿੰਦੇ ਨਹੀਂ ਨਹੀਂ ਅਸੀਂ ਏਦਾਂ ਦੀ ਕੋਈ ਨਹੀਂ ਹੈਗੀ, ਇਹ ਅਸੀਂ ਜਿਹੜਾ ਹੈਗਾ ਇੱਕ ਕਾਊਂਟਰ ਹੀ ਕਰਨੀ ਹੈਗੀ, ਮਾੜੀ ਜੀ ਸਾਨੂੰ ਏਦਾਂ ਦੀ ਰਿਪੋਰਟ ਚਾਹੀਦੀ ਹੈ ਜੀ। ਕਹਿੰਦੇ ਉਹ ਕਹਿੰਦੇ ਵੀ ਉਹਨਾਂ ਨੇ 10 ਲੱਖ ਰੁਪਇਆ ਸਾਨੂੰ ਦਿੱਤਾ ਇਸ ਚੀਜ਼ ਦਾ ਹੈਂਜੀ। ਤੇ ਉਹ ਹੁਣ ਬੰਦਾ ਜਿਹੜਾ ਹੈਗਾ ਆ ਉਹ ਕਹਿੰਦਾ ਵੀ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹਨਾਂ ਨੇ ਤਾਂ ਸਾਡੀ ਰਿਪੋਰਟ ਪਬਲਿਕ ਕਰਕੇ ਤੇ ਇੱਕ ਰਿਪੋਰਟ ਦੇ ਨਾਲ ਕੰਪੈਰੀਜ਼ਨ ਕਰਨ ਲੱਗੇ ਹੈਗੇ ਆ ਜੀ, ਤੇ ਇਸ ਕਰਕੇ ਮੈਨੂੰ ਡਰ ਆ ਪੰਜਾਬ ਪੁਲਿਸ ਮੇਰਾ ਜਿਹੜਾ ਹੈਗਾ ਆ ਕੁਛ ਵਿਗਾੜ ਨਾ ਦੇਵੇ ਮੇਰੇ ਪਰਿਵਾਰ ਨੂੰ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਜੀ।
1: ਜੀ
0: ਹੁਣ ਸਵਾਲ ਇਹ ਆ ਕਿ ਉਧਰੋਂ ਹਰਿਆਣਾ ਪੁਲਿਸ ਨੇ ਜਿਹੜਾ ਹੈਗਾ ਆ SP ਕ੍ਰਾਈਮ ਦੀ ਕੰਪਲੇਂਟ ਦੇ ਉੱਤੇ ਗੜਗਾਵਾਂ ਦੇ ਤੇ ਉਹ ਪਰਚਾ ਲੈਬ ਦੇ ਖਿਲਾਫ਼ ਵੀ ਤੇ ਪੁਲਿਸ ਆਫਿਸਰ ਦੇ ਖਿਲਾਫ਼ ਵੀ ਦਰਜ ਕਰ ਲਿਆ ਜੀ।
1: ਕਰ ਲਿਆ ਸੀ ਬਿਲਕੁਲ।
0: ਹਾਂ ਇਸ ਕਰਕੇ ਸਾਡੇ ਨਾ ਪੁਰਾਣੀ IPC ਦੇ ਵਿੱਚ ਹੁੰਦਾ ਸੀਗਾ ਜੀ, ਇਹ ਜਿਹੜੀਆਂ ਧਾਰਾ ਉਹਨਾਂ ਨੇ ਲਾਈਆਂ ਹੈਗੀਆਂ ਜੀ, ਤੇ ਫੈਬਰੀਕੇਸ਼ਨ ਆਫ ਡਾਕੂਮੈਂਟ ਦੀਆਂ ਧਾਰਾ ਆ ਜੀ ਜਿਹੜੀਆਂ ਹੁਣ
1: ਬਿਲਕੁਲ ਕਾਫੀ ਹੈ, ਇੱਕ ਦੋ ਧਾਰਾਵਾਂ ਨਹੀਂ ਕਾਫੀ ਲੱਗੀਆਂ ਨੇ।
0: ਹਾਂਜੀ ਹਾਂਜੀ ਹਾਂਜੀ ਉਹ ਫੇ ਉਹ ਹੈਗਾ ਆ ਜੀ ਵੀ ਫੈਬਰੀਕੇਸ਼ਨ ਆਫ ਡਾਕੂਮੈਂਟ ਫੇ ਉਹ ਆ ਜਾਂਦੇ ਜੀ, ਅੱਗੇ ਅੱਗੇ ਆ ਜਾਂਦਾ ਵੀ ਡਾਕੂਮੈਂਟ ਤੇ ਯੂਜ਼ ਕੀਤਾ ਗਿਆ ਜੀ ਤੇ ਉਹਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜੀ, ਤੇ ਯੂਜ਼ਿੰਗ ਇਹ ਫਾਲਸ ਡਾਕੂਮੈਂਟ ਹੈ ਤੇ ਜੈਨੂਅਨ ਉਹ ਧਾਰਾ ਲੱਗੀ ਹੈਗੀ ਜੀ। ਸੋ ਇਸ ਕਰਕੇ ਇਹਦੇ ਵਿੱਚ ਸਜ਼ਾ ਜਿਹੜੀ ਹੈਗੀ 10 ਸਾਲ ਤੱਕ ਹੈਗੀ ਜੀ ਇਹਨਾਂ ਧਾਰਾ ਦੇ ਵਿੱਚ ਜਿਹੜੀ ਹੈ। ਸੋ ਇਸ ਕਰਕੇ ਸਵਾਲ ਇਹ ਹੈਗਾ ਭਾਰੇ ਸਾਹਿਬ
1: ਜੀ,
0: ਜਦੋਂ ਨਾ ਬੰਦਾ ਹੁਣ ਜੇ ਸਾਡੀ ਏਜ ਦੇ ਵਿੱਚ ਆ ਜਾਂਦਾ ਹੈਗਾ, ਚਲੋ ਬਲਰਾਜ ਸਿੰਘ ਸੰਧੂ ਅੰਕਲ ਵੀ ਸੁਣ ਰਹੇ ਹੈਗੇ ਆ, ਉਹ ਇਸ ਚੀਜ਼ ਦੀ ਸ਼ਾਦੀ ਭਰਨਗੇ ਕਿ ਜਦੋਂ ਅਸੀਂ ਨਾ ਮਤਲਬ 50 ਸਾਲ ਤੋਂ 55 ਸਾਲ ਤੋਂ ਉੱਪਰ ਹੋ ਜਾਂਦੇ ਹਾਂ ਤਾਂ ਅਸੀਂ ਜਿਹੜਾ ਹੈਗਾ ਤਰਕ ਨੂੰ ਛੱਡ ਦਿੰਦੇ ਹਾਂ, ਅਸੀਂ ਤਰਕ ਨਹੀਂ ਛੱਡਦੇ, ਅਸੀਂ ਕੁਦਰਤ ਦਾ ਜਿਹੜਾ ਹੈਗਾ ਹੀ ਆ ਨਾ ਮਤਲਬ ਵਿਧੀ ਵਿਧਾਨ ਉਹਨੂੰ ਪਹਿਚਾਨਣ ਲੱਗ ਪੈਂਦੇ ਹਾਂ। ਪਰ ਇਹ ਸਭ ਤੁਸੀਂ ਯਾਦ ਕਰੋ ਜਦੋਂ ਤਾਲਿਬਾਨ ਤੇ ਅਮਰੀਕਾ ਨੇ ਅਟੈਕ ਕੀਤਾ ਉਹ ਤੋਂ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੀ, ਮੈਂ TV ਤੇ ਦੇਖਿਆ ਸੀ ਕਿ ਤਾਲਿਬਾਨ ਨੇ ਮਹਾਤਮਾ ਬੁੱਧ ਦੀ ਮੂਰਤੀ ਜਿਹੜੀ ਹੈਗੀ ਆ ਉਹ ਤੋੜ ਕੇ ਤੇ ਸਿੱਟੀ ਸੀ ਵੱਡੀ ਵੱਡੀ ਮੂਰਤੀ ਲੱਗੀ।
1: ਹਾਂਜੀ
0: ਉਹ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਹੈਗਾ ਆ ਅਮਰੀਕਾ ਤੇ ਅਟੈਕ ਕੀਤਾ ਸੀ, ਉਹ ਜਿਹੜੀ ਹੋਇਆ ਸੀ ਹਾਂਜੀ ਉਹ ਤੋਂ ਬਾਅਦ ਇਹਨਾਂ ਦਾ ਤਾਲਿਬਾਨ ਦਾ ਸਫਾਇਆ ਹੋਇਆ ਲਦੀਨ ਉੱਥੋਂ ਜਿਹੜਾ ਹੈਗਾ ਭੱਜਿਆ
1: ਜੀ
0: ਉਸ ਮਤਲਬ ਇਹ ਹੈਗਾ ਆ ਕਿ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਜਿੱਦਣ ਮਾਨ ਸਾਹਿਬ ਨੇ ਹਰਕਤ ਕੀਤੀ ਹੈਗੀ ਆ ਉਦਣ ਉਹ ਪਾਪ ਦਾ ਘੜਾ ਭਰ ਜਾਂਦਾ ਜੀ ਮਤਲਬ ਪਾਪ ਜਿਹੜਾ ਹੈਗਾ ਆ ਉਹ ਆਪਣਾ ਪਾਪ ਹੋਵੇ ਪੁੰਨ ਹੋਵੇ ਆਪਣਾ ਰਿਵਾਰਡ ਦਿੰਦਾ ਹੀ ਦਿੰਦਾ ਮੇਰੀ ਇਹ ਸੋਚ ਆ
1: ਬਿਲਕੁਲ
0: ਕੋਈ ਵੀ ਕਰਮ ਕੀਤਾ ਆ ਉਹ ਫਲ ਤੋਂ ਬਿਨਾਂ ਨਹੀਂ ਜਾਊਗਾ ਜੀ
1: ਜੀ
0: ਹੁਣ ਮਾਨ ਸਾਹਿਬ ਕਹਿੰਦੇ ਹੈਗੇ ਵੀ ਕਿਸੇ ਐਕਟਰ ਤੋਂ ਕਰਾ ਲਿਆ ਜਾਂ ਏਦਾਂ ਕਰਕੇ ਹੈਗਾ ਪਰ ਜਿੰਨੀ ਵੱਡੀ ਪ੍ਰੋਬਲਮ ਦੇ ਵਿੱਚ ਇਹ ਪਏ ਆ ਨਾ ਜਿੱਦਾਂ ਅੱਜ ਉਹ ਚੀਜ਼ ਬੰਦਾ ਡਿਸਕਲੋਜ਼ ਕਰਕੇ ਗਿਆ ਜਾਂ ਏਦਾਂ ਕਰਕੇ ਇਹਨਾਂ ਨੇ ਕਾਹਲੀ ਦੇ ਵਿੱਚ ਆਹ ਰਿਪੋਰਟ ਕਰਾ ਕੇ ਲਿਆਂਦੀ ਕਿ ਮੈਂ ਨਹੀਂ ਸੀ ਜੀ
1: ਜੀ
0: ਉਹ ਸ਼ੱਕ ਪੱਕਾ ਕਰ ਗਿਆ ਜੀ
1: ਕਰ ਗਿਆ ਜੀ ਬਿਲਕੁਲ
0: ਹੁਣ ਸਵਾਲ ਇਹ ਹੈਗਾ ਆ ਜੀ ਕਿ ਤੁਸੀਂ ਇਹਦਾ ਮਤਲਬ ਜਿਹੜੀ ਗਲਤੀ ਉਦੋਂ ਕੀਤੀ ਸੀਗੀ ਉਹਨੂੰ ਤੁਸੀਂ ਕਵਰ ਕਰਦਿਆਂ ਕਰਦਿਆਂ ਹੋਰ ਗਲਤੀਆਂ ਕਰ ਗਏ ਤੁਸੀਂ ਜਿਹੜਾ ਹੈਗਾ ਆ ਫਿਰ ਤੁਸੀਂ ਜਿਹੜਾ ਇਹ ਕੰਡੈਮ ਸ਼੍ਰੀ ਅਕਾਲ ਤਖ਼ਤ ਦੇ ਉੱਤੇ ਜਿਹੜਾ ਹੈਗਾ ਆ ਹੁਣ ਤੁਸੀਂ ਕਹਿੰਦੇ ਮੈਂ ਅਕਾਲ ਤਖ਼ਤ ਦਾ ਤਾਂ ਸਤਿਕਾਰ ਕਰਦਾ ਜਥੇਦਾਰ ਦਾ ਸਤਿਕਾਰ ਨਹੀਂ ਕਰਦਾ ਜੀ
1: ਜੀ
0: ਤੇ ਹਾਂਜੀ ਤੇ ਜਥੇਦਾਰ ਤਾਂ ਬਾਦਲਾਂ ਨੇ ਲਾਇਆ ਆ
1: ਜੀ
0: ਹੁਣ ਲੋਕੀ ਵੀ ਕਹਿੰਦੇ ਹੈਗੇ ਆ ਭਾਈ ਅਸੀਂ ਮੁੱਖ ਮੰਤਰੀ ਦਾ ਤਾਂ ਸਨਮਾਨ ਕਰਦੇ ਹੈਗੇ ਆ ਪਰ ਕਿਸੇ ਸ਼ਰਾਬੀ ਦਾ ਬੈਠਾ ਹੋਵੇ ਉੱਥੇ ਅਸੀਂ ਉਹਦਾ ਸਨਮਾਨ ਨਹੀਂ ਕਰਦੇ ਹੈਜੀ ਸਵਾਲ ਤਾਂ ਹੈਗਾ ਆ ਵਨ ਹੂ ਪ੍ਰੈਜ਼ਾਈਡ ਦੀ ਸੀਟ
1: ਜੀ
0: ਹੁਕਮ ਉਹਦਾ ਚੱਲਣਾ ਮੁੱਖ ਮੰਤਰੀ ਦੇ ਤੌਰ ਤੇ ਇਸ ਵੇਲੇ ਮਾਨ ਸਾਹਿਬ ਦਾ ਹੁਕਮ ਚੱਲਦਾ ਇਸੇ ਤਰੀਕੇ ਨਾਲ ਮਾਨ ਸਾਹਿਬ ਚੰਗੇ ਆ ਮਾੜੇ ਆ ਉਹ ਜਾਣਦੇ ਹੈਗੇ ਆ ਜਾਂ ਲੋਕ ਜਾਣਦੇ
1: ਜੀ
0: ਇਸੇ ਤਰੀਕੇ ਨਾਲ ਜਥੇਦਾਰ ਸਾਹਿਬ ਜਿਹੜੇ ਹੈਗੇ ਆ ਉਹ ਚੰਗੇ ਆ ਕਿਸੇ ਨੇ ਲਾਏ ਆ ਜੀ ਹੁਣ ਤੁਹਾਨੂੰ ਵੀ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਨੇ ਲਾਇਆ ਆ ਜੀ
1: ਬਿਲਕੁਲ
0: ਜੀ ਉਹਨਾਂ ਨੂੰ
1: ਸਵਾਲ
0: ਇਹ ਹੈਗਾ ਕਿ ਅੱਜ ਜਿਹੜੇ ਤੁਸੀਂ ਕੰਮ ਕਰਦੇ ਹੈਗੇ ਤੁਸੀਂ ਜਾਣ ਬੁੱਝ ਕੇ ਪਬਲਿਕ ਮੀਟਿੰਗਾਂ ਰੱਖਦੇ ਹੋ ਉੱਥੇ ਸਰਦਾਰ ਬੰਦਿਆਂ ਨੂੰ ਅੱਗੇ ਬਿਠਾਲਦੇ ਹੈਗੇ ਇਹ ਦੱਸਣ ਵਾਸਤੇ ਵੀ ਹਾਂ ਜੀ ਇੰਡੀਅਨ ਸਿੱਖ ਉਹ ਤਾਂ ਮਜਬੂਰ ਆ ਜੀ ਉਹਨਾਂ ਨੂੰ ਤਾਂ ਹੈਗਾ ਵੀ ਸਾਨੂੰ ਨਿਯੁਕਤੀ ਪੱਤਰ ਮਿਲਣਾ ਆ ਜੀ ਹਾਂਜੀ ਅਦਰਵਾਈਜ਼ ਜਿਹੜਾ ਹੈਗਾ ਆ ਅਸਲੀ ਪਰਖ ਤਾਂ ਉਦਣ ਹੋਣੀ ਆ ਜਿਹੜੀ ਜਿਹੜਾ ਤੁਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਆ ਤੁਸੀਂ ਟਿੱਚ ਜਾਣਦੇ ਆ ਅਸਲੀ ਪਰਖ ਉਦਣ ਹੋਣੀ ਆ ਜਿੱਦਣ ਤੁਸੀਂ ਕੁਰਸੀ ਤੇ ਨਾ ਰਹੇ ਫਿਰ ਪਤਾ ਲੱਗੂਗਾ ਵੀ ਹਾਂ ਜੀ ਵੀ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਉਹ ਤੁਹਾਡਾ ਸਨਮਾਨ ਕਰਦੇ ਆ ਤੇ ਕਿੰਨੇ ਕੁ ਸਿੱਖ ਜਿਹੜੇ ਹੈਗੇ ਆ ਤੁਹਾਡੇ ਅੱਗੇ ਆਉਂਦੇ ਆ
1: ਤੁਹਾਨੂੰ ਯਾਦ ਹੋਣਾ ਜਦੋਂ ਬੇਅਦਬੀ ਦੇ ਮੁੱਦੇ ਚੱਲੇ ਸੀ ਨਾ ਉਸ ਤੋਂ ਬਾਅਦ ਆਪਣੇ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਨੇ ਸ਼ਾਇਦ ਮੇਰੇ ਖਿਆਲ ਨਾਲ ਅਰਦਾਸ ਕੀਤੀ ਸੀ ਵੀ ਜਿਹਨਾਂ ਨੇ ਕੀਤੀਆਂ ਨੇ ਉਹ ਉਹਨਾਂ ਦਾ ਕੱਖ ਨਾ ਰਵੇ ਉਸ ਚੀਜ਼ ਨੂੰ ਕਿੰਨਾ ਇਹਨਾਂ ਨੇ ਦੇਖੋ ਓਪੋਜੀਸ਼ਨ ਦੇ ਵਿਚ ਸੀਗੇ ਜਾਂ ਜਿੱਦਾਂ ਵੀ ਸੀ ਹਕੂਮਤ ਦੇ ਵਿਚ ਸੀ ਆ ਗਏ ਬਾਅਦ ਦੇ ਵਿਚ ਤਾਂ ਕਿੰਨਾ ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਭਾਈ ਇਹਨਾਂ ਦਾ ਕੱਖ ਨੀ ਰਿਹਾ ਦੇਖ ਲੋ ਇਹਨਾਂ ਨੇ ਮੂੰਹ ਮੰਗਿਆ ਸੀ ਤਾਂ ਹੁਣ ਜੇ ਉਹ ਚੀਜ਼ ਦੇ ਵਿਚ ਵਿਸ਼ਵਾਸ ਰੱਖਦੇ ਨੇ ਇਹ ਆਪ ਵੀ ਰੱਖਦੇ ਨੇ ਵਿਸ਼ਵਾਸ ਜਾਂ ਕੋਈ ਵੀ ਰੱਖਦਾ ਉਹ ਚਲੋ ਧਾਰਮਿਕ ਭਾਵਨਾਵਾਂ ਨੇ ਤਾਂ ਫਿਰ ਕੱਖ ਤਾਂ ਇਹਨਾਂ ਦਾ ਬਣਿਆ ਰਹੂਗਾ ਫਿਰ ਉਸ ਹਿਸਾਬ ਦੇ ਨਾਲ ਤਾਂ ਜੋ ਇਹਨਾਂ ਨੇ ਹਰਕਤਾਂ ਕਰ ਰਹੇ ਨੇ
0: ਗੱਲ ਇਸ ਤਰ੍ਹਾਂ ਨਾ ਭਰਾਈ ਸਾਹਿਬ ਜਿੱਥੇ ਸੈਂਟੀਮੈਂਟ ਜੁੜੇ ਹੋਣ ਰਿਲੀਜੀਅਸ ਸੈਂਟੀਮੈਂਟ ਜੁੜੇ ਹੋਣ ਉੱਥੇ ਜਿਹੜਾ ਆ ਇਦਾਂ ਦੇ ਤਕਰਾਰ ਨਹੀਂ ਕਰਨੇ ਚਾਹੀਦੇ ਗਲਤੀ ਕੀਤੀ ਆ ਨਹੀਂ ਕੀਤੀ ਹੈਗੀ ਉਹਨੂੰ ਛੇਤੀ ਤੋਂ ਛੇਤੀ ਵਾਇੰਡ ਅਪ ਕਰਨਾ ਚਾਹੀਦਾ ਸੀ ਇਹਨਾਂ ਇਹਨਾਂ ਨੂੰ ਖੁਦ ਨਹੀਂ ਸੀ ਲਟਕਾਉਣਾ ਚਾਹੀਦਾ ਇਹਨਾਂ ਨੇ ਕਿਉਂ 5 ਮਹੀਨੇ ਦਿੱਤੇ ਜੀ ਦਸਤਦਾਰ ਸਾਹਿਬ ਨੂੰ ਵੀ ਵੇਟ ਕਰਦੇ ਰਹਿਣ ਜੀ ਇਹ ਉਸੇ ਵੇਲੇ ਜਿਹੜਾ ਹੈਗਾ ਜੇ ਵਾਕਈ ਸਹੀ ਸੀਗੇ ਤੇ ਇਸੇ ਵੇਲੇ ਵੀ ਭਾਈ ਇਹਦੇ ਵਿੱਚ ਜਥੇਦਾਰ ਸਾਹਿਬ ਮੈਂ ਹੈ ਨੀਗਾ ਸਰ ਜੇ ਇਹ ਜੇ ਕਿਸੇ ਐਕਟਰ ਤੋਂ ਐਕਟਿੰਗ ਕਰਵਾਈ ਹੁੰਦੀ ਨਾ ਜੀ ਤੇ ਹੁਣ ਭਾਵਾਂ ਪਤਾਲ ਚੋਂ ਕੱਢ ਕੇ ਲੈ ਆਉਂਦੇ ਇਹਨਾਂ ਨੂੰ ਐਕਟਰ ਪਤਾਲ ਬੰਦਾ ਚੱਕ ਲਿਆਉਣਾ ਕਿ ਹਾਂ ਜੀ ਮੇਰੀ ਨਕਲ ਕਿਹਨੇ ਕੀਤੀ ਸਵਾਲ ਤਾਂ ਇਹ ਆ ਨਾ ਜੀ ਸੋ ਇਸ ਕਰਕੇ ਇਹ ਜੋ ਕੰਸੀਕੁਐਂਸਿਸ ਉਸ ਵੇਲੇ ਬੰਦਾ ਮਤਲਬ ਸ਼ਰਾਰਤ ਮਨ ਦੇ ਵਿੱਚ ਹੁੰਦੀ ਹੈਗੀ ਆ ਨਹੀਂ ਬੰਦਾ ਸੋਚਦਾ ਹੈਗਾ ਜੀ ਪਰ ਇਹ ਚੀਜ਼ਾਂ ਜਿਹੜੀਆਂ ਨਾ ਜੇ ਬੰਦੇ ਕੋਲ ਜਦੋਂ ਆ ਹੁੰਦੀ ਆ ਨਾ ਦੇਖਣ ਵਾਲੀ ਤੇ ਜੇ ਕੋਈ ਚੀਜ਼ ਘੱਟ ਰਹੀ ਹੈਗੀ ਆ ਤੇ ਇਹਦੇ ਪਿੱਛੇ ਕਾਰਨ ਕੀ ਆ ਬਿਨਾਂ ਕਾਰਨ ਤੋਂ ਕੋਈ ਚੀਜ਼ ਨੀ ਘਟਣਾ ਹੁੰਦੀ ਜੀ
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਕੰਸੀਕੁਐਂਸਿਸ ਜਿਹੜੇ ਉਸ ਵੇਲੇ ਨਹੀਂ ਪਤਾ ਲੱਗਦਾ ਜੀ ਬੰਦੇ ਨੂੰ ਕਿ ਹਾਂ ਜੀ ਉਹ ਆਈ ਗਈ ਗੱਲ ਹੋ ਜਾਂਦੀ ਹੈਗਾ ਪਰ ਹਰ ਇੱਕ ਪਾਪ ਆਪਣੇ ਸਮੇਂ ਦੇ ਅਨੁਸਾਰ ਫਲ ਕੇ ਤੇ ਫਲ ਦਿੰਦਾ ਹੀ ਦਿੰਦਾ ਆ ਮੇਰਾ ਇਹ ਮੰਨਣਾ ਹੈ ਜੀ
1: ਬਿਲਕੁਲ
0: ਸੋ ਇਸ ਕਰਕੇ ਇਹ ਚੀਜ਼ ਤਾਂ ਹੋਣੀ ਸੀ ਜੀ ਉਹ ਬੰਦਾ ਜਿਹੜਾ ਆ ਹੁਣ ਜਦੋਂ ਆ ਕੇ ਉਹ ਕਨਫੈਸ਼ਨ ਹੀ ਕਰ ਗਿਆ
1: ਜੀ
0: ਨੋ ਡਾਊਟ ਕਿ ਇਸ ਚੀਜ਼ ਦੇ ਨਾਲ ਲੈਬ ਵਾਲਿਆਂ ਦਾ ਵੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਉਹ ਵਧੀਆਂ ਆ ਜੀ ਉਹਨਾਂ ਦੇ ਕਨਫੈਸ਼ਨ ਕਰਨ ਦੇ ਨਾਲ ਜਿਹੜਾ ਆ ਕਿਉਂਕਿ ਉਹ ਵੀ ਗਿਲਟੀ ਮੰਨੇ ਗਏ ਜੀ
1: ਜੀ ਬਿਲਕੁਲ
0: ਹੁਣ ਕੁਛ ਹੁਣ ਮੰਨ ਲਓ ਵੀ ਮੈਂ ਇਹਨਾਂ ਦੀ ਜਗ੍ਹਾ ਤੇ ਹੋਵਾਂ ਮੈਂ ਕੀ ਕਰਾਂ ਜੀ
1: ਜੀ
0: ਇਹਨਾਂ ਨੇ ਹੁਣ ਮੈਨੂੰ ਜਿੱਥੇ ਤੱਕ ਲੱਗਦਾ ਇਹ ਆਪਣੇ ਵੀ ਲੀਗਲ ਐਡਵਾਈਜ਼ਰ ਕੋਲੋਂ ਐਡਵਾਈਸ ਲੈ ਕੇ ਹੋ ਸਕਦਾ ਇਹ ਵੀ ਕ੍ਰੋਸ ਪਰਚਾ ਦਰਜ ਕਰ ਲੈਣ ਜੀ ਪੇਮੈਂਟ
1: ਹੋਈ ਆ ਜਾਂ ਕੁਝ ਵੀ ਹੋਇਆ ਉਹ ਅਕਾਊਂਟ ਤਾਂ ਬੋਲਣਗੇ ਬੋਲਣਗੇ
0: ਇਹ ਭਾਰਾ ਸਾਹਿਬ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਅਕਾਊਂਟ ਤੋਂ ਪੇਮੈਂਟ ਕੀਤੀਆਂ ਜਾਂਦੀਆਂ ਤੁਹਾਡਾ ਹੀ ਖਿਆਲ ਆ
1: ਜੀ
0: ਸਰ ਇੱਕ ਇੱਕ ਐਸ ਐਸ ਪੀ ਲੱਗਣ ਵਾਸਤੇ ਇੱਥੇ ਕਰੋੜਾਂ ਜਾਂਦੇ ਆ ਜੀ
1: ਹਾਂ ਬਿਲਕੁਲ ਉਹ ਤਾਂ ਹੈਗੇ ਜੀ
0: ਇਹੋ ਜਿਹੇ ਕੰਮ ਜਿਹੜੇ ਹੈਗੇ ਆ ਇਹ ਓਬਲੀਗੇਸ਼ਨ ਦੇ ਵਿੱਚ ਹੀ ਕਰ ਦਿੰਦੇ ਆਫੀਸਰ
1: ਹਾਂਜੀ
0: ਸੀ ਐਮ ਸਾਹਿਬ ਦਾ ਜਿਹੜਾ ਹੈਗਾ ਆ ਸੀ ਐਮ ਸਾਹਿਬ ਵਾਸਤੇ ਕਰੋੜ ਖਰਚਣਾ ਹੋ ਗਿਆ ਉਹ ਕਿਹੜਾ ਔਖਾ ਹੈਗਾ
1: ਜੀ ਉਹ ਤਾਂ 10 ਲੱਖ ਇਹ ਗੱਲ ਕਹੀ ਵੀ ਹੈ ਕਿ ਭਾਈ ਇਹ ਚੈੱਕ ਕਰੋ ਕਿਹੜੇ ਖਾਤਿਆਂ ਚੋਂ ਗਏ ਨੇ ਮਤਲਬ ਕਿ ਆਪਣੇ ਚ ਤਾਂ ਨਹੀਂ ਡਿਪਾਰਟਮੈਂਟ ਚੋਂ ਗਏ ਨੇ ਉਹ ਵੀ ਦੇਖੋ
0: ਹੋ ਸਕਦਾ ਹੈਗਾ ਆ ਜੀ ਉਹਨਾਂ ਕੋਲ ਕਿਹੜੀ ਗੱਲ ਹੈਗੀ ਆ
1: ਜੀ
0: ਆਪਦਾ ਮੈਂ ਅਫਸਰ ਵਾਲਾ ਕੰਮ ਹੀ ਆ ਜੀ ਤੁਹਾਡਾ ਜਿਹੜਾ ਹੈਗਾ ਆ ਪਿਛਲਾ ਜਿਹੜਾ ਜਦੋਂ ਹੜ੍ਹ ਆਏ ਸੀਗੇ ਮੋਦੀ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਪੈਸੇ ਦਿੱਤੇ ਹੈਗੇ ਆ ਇਹ ਕਹਿੰਦੇ ਸਾਡੇ ਕੋਲ ਲੱਭਦੇ ਨੀ ਪਏ ਪੈਸੇ ਉਹ ਪੈਸੇ ਪਏ ਹੀ ਆ 12,000 ਕਰੋੜ ਰੁਪਇਆ ਉਹ ਕਿੱਥੇ ਹੈਗਾ ਜੀ ਇਹਨਾਂ ਕੰਮਾਂ ਲਈ ਕੰਮ ਆਉਂਦਾ
1: ਜੀ
0: ਸੋ ਇਸ ਕਰਕੇ ਉਹਦੇ ਅਕਾਊਂਟ ਤਾਂ ਅੱਜ ਤੱਕ ਦਿੱਤੇ ਨੇ ਜੀ ਵੀ ਹਾਂ ਜੀ ਕਿੱਥੇ ਪੈਸਾ ਉਹ ਗਿਆ ਜੀ
1: ਬਿਲਕੁਲ ਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਜਦੋਂ ਇਹ ਤਾਂ ਵੀਡੀਓ ਦਾ ਮੁੱਦਾ ਦੇਖਦੇ ਆ 29 ਤਰੀਕ ਨੂੰ ਫਿਰ ਆਪਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਸਾਰਿਆਂ ਨੂੰ ਸੱਦਿਆ ਹੋਇਆ ਦੇਖਦੇ ਆ ਕੌਣ ਕੌਣ ਪਹੁੰਚਦਾ ਹੈ ਤੇ ਉੱਥੋਂ ਫਿਰ ਕੀ ਕੁਝ ਜਿਹੜਾ ਸਿੱਟਾ ਸਾਹਮਣੇ ਆਉਂਦਾ ਹੈ ਮੈਨੂੰ ਲੱਗਦਾ ਕਿ ਜ਼ਿਆਦਾ ਘਿਰ ਗਏ ਨੇ ਜੀ
0: ਪਰ ਸਾਹਿਬ ਗੱਲ ਇੱਦਾਂ ਨਾ ਆਮ ਆਦਮੀ ਪਾਰਟੀ ਦਾ ਸੰਕਟ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੇ ਬੰਦੇ ਆ ਇਹ ਪਾਰਟੀ ਵੀ ਜਿਹੜੀ ਹੈਗੀ ਨਾ ਵੀ ਆਪਣੇ ਬੰਦਿਆਂ ਨਾਲ ਮੀਟਿੰਗ ਨਹੀਂ ਕਰਦੀ ਹੈਗੀ ਵੀ ਤੁਸੀਂ ਆਪਣੇ ਬੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਦੱਸੋ ਸਹੀ ਹੁਣ ਇੱਕ ਪਾਸੇ ਤਾਂ ਤੁਸੀਂ ਨੈਰੇਟਿਵ ਚਲਾ ਰਹੇ ਹੈਗੇ ਆ ਵੀ ਜਥੇਦਾਰ ਦੇ ਉੱਤੇ ਜਾਂ ਸੁਖਬੀਰ ਬਾਦਲ ਹਾਏ ਹਾਏ ਕਰਾਉਣ ਰਹੇ ਲੋਕਾਂ ਨੂੰ ਕਹਿ ਕੇ ਅੱਗੇ ਅੱਗੇ ਕਰਕੇ ਹਾਂਜੀ ਦੂਜੇ ਪਾਸੇ ਜਿਹੜਾ ਹੈਗਾ ਪਹਿਲਾਂ ਤੁਸੀਂ ਆਪ ਹੀ ਉਸੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਜਾ ਕੇ ਪੇਸ਼ ਹੋ ਕੇ ਆਏ ਹੈਗੇ ਆ
1: ਜੀ
0: ਅੱਜ ਜਥੇਦਾਰ ਸਾਹਿਬ ਨੇ ਤੁਹਾਡੇ ਅਗੇਂਸਟ ਜਿਹੜਾ ਹੈਗਾ ਵਰਡ ਕੀ ਦੇਤਾ ਤੇ ਤੁਸੀਂ ਉਹਨਾਂ ਜਥੇਦਾਰ ਸਾਹਿਬ ਨੂੰ ਕਿੰਤੂ ਕਰਦੇ ਪਏ ਆ
1: ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਸੈਣੀ ਸਾਹਿਬ ਸੋਚ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਪਹਿਲਾਂ 40 ਰੈਲੀਆਂ ਜਿਹੜੀਆਂ ਸੀ ਅਕਾਲੀ ਦਲ ਨੇ ਕੀਤੀਆਂ ਸੁਖਬੀਰ ਸਿੰਘ ਬਾਦਲ ਜਗ੍ਹਾ ਮਤਲਬ ਕਿ ਸ਼ਹਿਰ ਸ਼ਹਿਰ ਹੋ ਕੇ ਗਏ ਨੇ ਪਿੰਡ ਪਿੰਡ ਹੋ ਕੇ ਗਏ ਨੇ ਉਸੇ ਤਰਜ਼ ਦੇ ਉੱਤੇ ਕੀ ਪਤਾ ਸੀਗਾ ਮਾਨ ਸਾਹਿਬ ਨੂੰ ਕਿ ਅਸੀਂ ਲੋਕਾਂ ਦੇ ਨਾਲ ਉਹ ਟੁੱਟ ਜਾਣਾ ਜੇ ਅਸੀਂ ਘਰ ਬਹਿ ਗਏ ਅੰਦਰ ਬਹਿ ਗਏ ਮੁੜ ਕੇ ਜੇ ਮੁੱਦਾ ਜ਼ਿਆਦਾ ਮਤਲਬ ਕਿ ਹਵਾ ਫੜ ਗਿਆ ਜਾਂ ਹੁਣ ਵੀ ਜਿੱਦਾਂ ਘਿਰ ਰਹੇ ਨੇ ਤੇ ਉਹ ਖੁੱਲ੍ਹ ਕੇ ਵਿਚਰਨ ਦਾ ਕਿਤੇ ਨਾ ਕਿਤੇ ਇਹ ਵੀ ਨੀਤੀ ਰਣਨੀਤੀ ਕਹਿ ਸਕਦੇ ਹਾਂ ਜਾਂ ਰਾਜਨੀਤੀ ਕਹਿ ਸਕਦੇ ਹਾਂ ਕਿ ਚੋਣਾਂ ਲੱਗ ਗਏ ਨੇ ਜੇ ਹੁਣ ਬਾਹਰ ਨਾ ਨਿਕਲੇ ਤਾਂ ਫਿਰ ਜਿਵੇਂ ਕਿ ਕੁਝ ਸਮੇਂ ਦੇ ਲਈ ਅਕਾਲੀ ਦਲ ਜਿਹੜਾ ਅੰਦਰ ਡੱਕਿਆ ਗਿਆ ਸੀ ਪਿੰਡਾਂ ਤੱਕ ਵੀ ਪਹੁੰਚ ਜਿਹੜੀ ਸੀ ਨਹੀਂ ਕੀਤੀ ਜਾਂ ਵਿਰੋਧ ਵੱਡੇ ਪੱਧਰ ਦੇ ਉੱਤੇ ਹੋਣ ਲੱਗ ਗਿਆ ਸੀ ਕਿਤੇ ਉਹ ਕਾਰਨ ਦੇਖਦੇ ਹੋ ਕਿ ਖੁੱਲ੍ਹ ਕੇ ਵਿਚਰੋ ਭਾਈ ਡਰੋ ਨਾ
0: ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਕਚੁਲੀ ਇੱਕ ਪੋਲਿਸੀ ਆ ਭਈ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ਼ ਜਿਹੜਾ ਹੈਗਾ ਆ ਭਈ ਹੁਕਮਨਾਮਾ ਤਾਂ ਇਹ ਆ ਕਿ ਮੁੱਖ ਮੰਤਰੀ ਨੂੰ ਕੋਈ ਮੂੰਹ ਨਾ ਲਾਵੇ
1: ਜੀ
0: ਹੁਣ ਜਿਹਨੂੰ ਜਿਸ ਬੰਦੇ ਨੂੰ ਵੀ ਭਗਵੰਤ ਸਿੰਘ ਨੂੰ ਕੋਈ ਮੂੰਹ ਨਾ ਲਾਵੇ ਇਹ ਆ ਜੀ
1: ਹੁਣ
0: ਭਗਵੰਤ ਸਿੰਘ ਹੈਗਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਕਿਸੇ ਨੂੰ ਬੁਲਾਵੇ ਡਿਪਾਰਟਮੈਂਟ ਵਾਲੇ ਨੂੰ ਉਹ ਨਾ ਜਾਵੇ ਇਹ ਵੀ ਨਹੀਂ ਹੋ ਸਕਦਾ ਉਹਨਾਂ ਨੇ ਜਾਣ ਕੇ ਸਿੱਖਾਂ ਨੂੰ ਸਿੱਖਾਂ ਦੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ ਵੀ ਹਾਂਜੀ ਵੀ ਤੁਹਾਡੇ ਹੁਕਮਨਾਮੇ ਵੀ ਇੰਨੀ ਕੁ ਵੈਲਯੂ ਆ ਵੀ ਸਿੱਖ ਜਿਹੜੇ ਉਹ ਦੇਖ ਲਓ ਮੇਰੇ ਅੱਗੇ ਬੈਠੇ ਆ
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਪੰਥ ਕੋਈ ਇਹ ਰਾਜਨੀਤੀ ਬਹੁਤੀ ਸਹੀ ਨਹੀਂ ਆ ਸਰ
1: ਬਿਲਕੁਲ
0: ਬਹੁਤੀ ਸਹੀ
1: ਬਿਲਕੁਲ
0: ਹੁਣ ਜਿਹੜੇ ਹੈਗੇ ਮੈਂ ਆ ਰਿਹਾ ਸੀਗਾ ਜੀ ਵੀ ਜਿਹੜੇ ਅੰਮ੍ਰਿਤਧਾਰੀ ਬੰਦੇ ਹੈਗੇ ਆ ਜਾਂ ਸਿੱਖ ਬੰਦੇ ਹੈਗੇ ਆ ਸਰਕਾਰ ਦੇ ਵਿੱਚ ਉਹਨਾਂ ਵਾਸਤੇ ਧਰਮ ਸੰਕਟ ਇਹ ਹੈਗਾ ਆ ਕਿ ਜੇ ਜਾਂਦੇ ਆ ਜੀ ਉੱਥੇ
1: ਜੀ
0: ਤੇ ਇਹ ਜਿਹੜੀ ਸਰਕਾਰ ਨੈਰੇਟਿਵ ਘੜਦੀ ਪਈ ਹੈਗੀ ਆ ਜੀ ਉਹਨੂੰ ਠੋਸ ਠੇਸ ਲੱਗਦੀ ਆ ਜੀ
1: ਜੀ
0: ਜੇ ਨਹੀਂ ਜਾਂਦੇ ਹੈਗੇ ਜੀ ਤੇ ਉਹ ਅਗਲੇ ਵੀ ਇਹ ਸੋਚਦੇ ਹੈਗੇ ਆ ਯਾਰ ਵੀ ਇਹ ਮੰਤਰੀ ਸ਼ਿਪ ਤਾਂ ਜਿਹੜੀ ਹੈਗੀ ਆ ਹੋਰ 2 ਮਹੀਨੇ ਜਾਂ 4 ਮਹੀਨੇ ਹੈਗੀ ਆ ਜਾਂ ਐਮ ਐਲ ਏ ਸ਼ਿਪ
1: ਜੀ
0: ਤੇ ਪੰਥ ਦੇ ਵਿੱਚ ਤਾਂ ਸਦਾ ਰਹਿਣਾ ਨਾ ਜੀ
1: ਜੀ
0: ਸੋ ਇਸ ਕਰਕੇ ਇੱਦਾਂ ਦਾ ਕੋਈ ਉੱਥੋਂ ਜਿਹੜਾ ਵਰਡ ਐਕਟ ਪਾਸ ਹੋ ਜਾਏ ਜਿਹੜਾ ਤੇ ਉਹਦੇ ਨਾਲ ਮੁੜ ਕੇ ਤਨਖਾਹੀਏ ਕਰਾਰ ਦਿੱਤੇ ਜਾਈਏ ਉਹ ਇਸ ਕਰਕੇ ਉਹ ਆਪ ਡਿਵਲਪਮੈਂਟਡ ਹੋਏ ਪਏ ਆ ਵੀ ਕੀ ਕਰੀਏ ਤੇ ਕੀ ਨਾ ਕਰੀਏ ਜੀ ਤੇ ਪਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਦੱਸਦੇ ਨੀ ਵੀ ਜਾਂ ਭਾਈ ਤੁਸੀਂ ਏਦਾਂ ਕਰੋ ਵੀ ਬਤੌਰ ਸਿੱਖ ਜਿਹੜਾ ਆ ਤੁਸੀਂ ਉੱਥੇ ਜ਼ਰੂਰ ਪੇਸ਼ ਹੋ ਜਾਓ ਕੋਈ ਗੱਲ ਨੀ ਬਾਕੀ ਜਿਹੜਾ ਹੈਗਾ ਆ ਉਹ ਕੁਛ ਨਾ ਕੁਛ ਤਾਂ ਪਾਰਟੀ ਨੂੰ ਸੇਧ ਦੇਣੀ ਚਾਹੀਦੀ ਆ ਨਾ ਜੀ
1: ਪਰ ਸੰਧਵਾ ਸਾਹਿਬ ਨੇ ਤਾਂ ਪਿਛਲੇ ਦਿਨਾਂ ਚ ਕਿਹਾ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਤਾਂ ਜਾਵਾਂਗਾ ਜਾਂ ਹਾਜ਼ਰ ਹੋਵਾਂਗਾ
0: ਹਾਂਜੀ ਸੰਧਵਾ ਸਾਹਿਬ ਦਾ ਤਾਂ ਇੱਥੇ
1: ਹਾਂਜੀ
0: ਸੰਗਰੂਆਂ ਸਾਹਿਬ ਪਹਿਲਾਂ ਆਏ ਸੀਗੇ ਜੀ, ਜਦੋਂ ਉਦੋਂ ਦੀ ਗੱਲ ਹੈਗੀ ਆ, ਉਦੋਂ ਮੁੜ ਕੇ ਜਾ ਕੇ ਉਹ ਕਹਿੰਦੇ ਸੀ ਜੀ ਮੈਂ ਤੁਹਾਡਾ ਸੁਨੇਹਾ ਜਿਹੜਾ ਆ ਉਦੋਂ ਸਰ ਗੱਲ ਏਦਾਂ ਹੈਗੀ ਆ, ਜਿਸ ਮੁੱਦੇ ਤੋਂ ਟਕਰਾਅ ਸ਼ੁਰੂ ਹੋਇਆ ਸੀ ਵੀ ਭਾਈ ਤੁਸੀਂ ਜਿਹੜਾ ਆ ਜਿਹੜਾ ਕਾਨੂੰਨ ਪਾਸ ਕੀਤਾ ਆ ਉਹਦੇ ਵਿੱਚ ਜਿਹੜਾ ਆ ਪੰਜਾਹ ਅਮੈਂਡਮੈਂਟ ਦੀ ਲੋੜ, ਹਾਂਜੀ ਉਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈਗੀ ਆ, ਉੱਥੋਂ ਤਕਰਾਰ ਤਾਂ ਸ਼ੁਰੂ ਹੋਇਆ ਆ ਜੀ, ਵੀਡੀਓ ਵਾਲਾ ਕੰਮ ਪਹਿਲਾਂ ਦਾ ਆਇਆ ਆ ਸੀਗਾ ਜੀ, ਉਹਦੇ ਤੇ ਵੀ ਇਹਨਾਂ ਨੇ ਲਾਈਟ ਨੀ ਦਿਆ, ਇਹਨਾਂ ਨੇ ਕਿਹਾ ਕੋਈ ਗੱਲ ਨੀ ਫਿਰ, ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਦੇਖੋ ਅੱਗੇ ਬਾਕੀ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਆ, ਪਰ ਇਸ ਵੇਲੇ ਮਾਨ ਸਾਹਿਬ ਤੇ ਸਰਕਾਰ ਘਿਰੀ ਘਿਰੀ ਨਜ਼ਰ ਆ ਰਹੀ ਹੈ।
1: ਬਿਲਕੁਲ ਹੈ ਜੀ, ਤੇ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਜਿਹੜਾ ਮਾਮਲਾ ਠੱਪ ਹੋ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ, ਪਰ ਕਿਤੇ ਨਾ ਕਿਤੇ ਲਾਲਚ ਦੇਣ ਦੀ ਜਿਹੜੀ ਆ ਹੁਣ ਚਾਹਤ ਫਿਰ ਉਛਲੀ ਹੈ, ਲੈਂਡ ਪੂਲਿੰਗ ਨੀਤੀ ਜਿਹੜੀ ਆ ਉਹਦੇ ਵਿੱਚ ਫੇਰ ਬਦਲ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ, ਜਿਹੜਾ ਕਿ ਪਹਿਲਾਂ ਆਪਣਾ ਕਹਿ ਲਓ ਕਿ 200 ਵਰਗ ਗਜ ਤੋਂ ਵਧਾ ਕੇ ਜਿਹੜਾ ਆਪਣਾ ਪਲਾਟ ਜਿਹੜਾ ਸੀ ਐਸ ਸੀ ਓ ਵਪਾਰਕ ਪਲਾਟ ਸੀਗਾ ਉਹ 200 ਵਰਗ ਦੀ ਗੱਲ ਕੀਤੀ ਜਾ ਰਹੀ ਸੀ, ਤੇ ਉਹਨੂੰ ਹੁਣ ਵਧਾ ਕੇ 210 ਵਰਗ ਗਜ ਪ੍ਰਤੀ ਏਕੜ ਕਰ ਦਿੱਤਾ, ਤੇ ਦੂਸਰੇ ਪਾਸੇ ਜਿਹੜਾ ਸੀਗਾ ਆਪਣਾ 1600 ਵਰਗ ਗਜ ਆਪਣਾ ਰਿਹਾਇਸ਼ੀ ਸ਼੍ਰੇਣੀ ਦੇ ਲਈ ਸੀਗਾ ਪ੍ਰਤੀ ਏਕੜ ਵੰਡ, ਉਹਨੂੰ ਹੁਣ 1630 ਦੇ ਉੱਤੇ ਵਰਗ ਗਜ ਦੇ ਉੱਤੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੋਕ ਲਾਲਚ ਦੇ ਵਿੱਚ ਆਉਣਗੇ, ਜਾਂ ਪਿਛਲੇ ਸਮਿਆਂ ਦੇ ਵਿੱਚ ਚੰਡੀਗੜ੍ਹ ਬਣਿਆ ਸੀ ਰਾਜਧਾਨੀ ਦੇ ਨਾਂ ਦੇ ਉੱਤੇ, ਤਾਂ ਹਰਿਆਣਾ ਤੇ ਚੰਦੀ ਆਪਣਾ ਪੰਜਾਬ ਦੇ ਵਿੱਚ ਰੇੜਕਾ ਅਜੇ ਤੱਕ ਵੀ ਉਹ ਜਿਹੜਾ ਚੱਲ ਰਿਹਾ, ਤੇ ਕਿੰਨੇ ਪੰਜਾਬ ਦੇ ਪਿੰਡ ਜਿਹੜੇ ਸੀ ਉਹ ਚੰਡੀਗੜ੍ਹ ਦੇ ਵਿੱਚ ਲੈ ਗਏ ਸੀ, ਤੇ ਮਾਨ ਸਾਹਿਬ ਵੀ ਉਸੇ ਤਰਜ਼ ਦੇ ਉੱਤੇ ਕਹਿ ਰਹੇ ਨੇ ਭਾਈ ਪਿੱਛੇ ਨਾ ਹਟੋ ਤੇ ਤੁਹਾਨੂੰ ਚੇਤੇ ਰੱਖਿਆ ਜਾਵੇਗਾ ਜੀ।
0: ਪਰ ਇਹ ਸਾਹਿਬ ਮੈਨੂੰ ਲੱਗਦਾ ਆ ਵੀ ਇਹ ਖਬਰ ਜਾਣ ਬੁੱਝ ਕੇ ਅੱਜ ਲੀਕ ਕੀਤੀ ਗਈ ਹੈ
1: ਜੀ,
0: ਨੋ ਡਾਊਟ ਇਹਨਾਂ ਦਾ ਇਰਾਦਾ ਤਾਂ ਹੈ ਇਹਨਾਂ ਦਾ, ਕਿਉਂਕਿ ਜਾਂ ਤਾਂ ਇਹਨਾਂ ਨੇ ਜਿਹੜਾ ਹੈਗਾ ਆ ਉਹਨਾਂ ਕੰਪਨੀਆਂ ਤੋਂ ਪੈਸੇ ਫੜੇ ਆ ਪਹਿਲਾਂ ਹੀ
1: ਜੀ,
0: ਜਿਸ ਚੀਜ਼ ਦੇ ਨਾਲ ਪਹਿਲਾਂ ਇੰਨੀ ਇੰਨੀ ਹੂ ਹੂ ਹੋਈ ਹੋਵੇ ਉਹ ਚੀਜ਼ ਮੁੜ ਕੇ ਲਿਆਉਣੀ ਜਿਹੜੀ ਆ, ਮੈਂ ਤਾਂ ਮਤਲਬ ਇਸ ਚੀਜ਼ ਨੂੰ ਰਾਜਨੀਤੀ ਸਮਝਦਾ ਨੀ ਹੈਗਾ
1: ਜੀ,
0: ਕਾਰਨ ਇਹ ਹੈਗਾ ਆ ਕਿ ਤਾਂ ਕਰਕੇ ਕਿ ਇੱਕ ਮੁੱਦਾ ਜੇ ਬਹੁਤਾ ਕੋਈ ਵੱਡਾ ਬਣਿਆ ਹੋਵੇ ਤਾਂ ਉਹ ਤੋਂ ਵੱਡਾ ਮੁੱਦਾ ਲਿਆ ਕੇ ਅੱਗੇ ਖੜਾ ਕਰ ਦੇਈਦਾ ਵੀ ਹੋ ਸਾਡੀ ਇੱਧਰ ਨਾ ਕਰੋ ਸਾਡੀ ਇੱਧਰ ਹੋ
1: ਜਾਵੇ,
0: ਵੱਡੀ ਲੈ ਵੱਡੀ ਲੈਣ ਜਿਹੜੀ ਹਾਏ ਹਾਏ ਜਿਹੜੀ ਹੁੰਦੀ ਨਾ ਉਹ ਪਹਿਲਾਂ ਹੋ ਹੁੰਦੀ ਸੀ ਹੁਣ ਹਾਏ ਹਾਏ ਹੋ ਜੂਗੀ ਜੀ, ਤਾਂ ਕਰਕੇ ਉਹ ਤਾਂ ਕਰਕੇ ਇਹ ਖਬਰ ਲੀਕ ਕੀਤੀ ਗਈ ਆ। 10 ਗਜ ਸਰ ਵਧਾ ਤਾ ਆ
1: ਜੀ,
0: 10 ਗਜ ਵਾਸਤੇ ਜਿਹੜਾ ਹੈਗਾ ਆ ਲੋਕਾਂ ਦਾ ਐਗਰੀਕਲਚਰ ਲੈਂਡ ਹੈ ਕਿੰਨੀ ਕਿ ਆ ਜੀ, ਸੋ ਇਸ ਕਰਕੇ ਜਿਹੜਾ ਆ ਉਹ ਮੈਨੂੰ ਲੱਗਦਾ ਆ ਵੀ ਵਿਰੋਧ ਤਾਂ ਹੋਊਗਾ ਸਰ
1: ਜੀ,
0: ਪਰ ਇਹ ਸਰਕਾਰ ਬੈਂਟ ਪਾਉਣ ਹੈਗੀ ਆ ਜੀ ਕਿ ਮੈਂ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈਗਾ ਜੀ, ਤੇ ਹੁਣ ਦੇਖਦੇ ਹੈਗੇ ਉਹਦੇ ਜਥੇਬੰਦੀਆਂ, ਕਿਉਂਕਿ ਹਰ ਵਾਰੀ ਜਿਹੜਾ ਹੈਗਾ ਆ ਵੀ ਉਹਨਾਂ ਵਿਰੋਧ ਹੋ ਸਕਦਾ ਸਰਕਾਰ ਨੇ ਐਨਾਲਿਸਿਸ ਕੀਤਾ ਹੋਵੇ ਵੀ ਹੁਣ ਤਾਂ ਅਸੀਂ ਕਿਸਾਨ ਕੁੱਟ ਲਏ ਆ ਹੈਂਜੀ, ਤੇ ਹੁਣ ਹੋ ਸਕਦਾ ਸਾਡਾ ਏਡਾ ਵਿਰੋਧ ਨਾ ਕਰ ਸਕਣ, ਇਲੈਕਸ਼ਨਾਂ ਦੇ ਨੇੜੇ ਆ ਕੇ ਮੁੜ ਕੇ ਫਿਰ ਉਹ ਸੇਮ ਗੇਮ ਟਵਾਈਸ ਖੇਡਣੀ ਜਿਹੜੀ ਕਹਿੰਦੇ ਹੁੰਦੇ ਆ ਜੀ, ਕਿਉਂਕਿ ਜੂਏ ਦਾ ਵੀ ਇੱਕ ਅਸੂਲ ਹੈਗਾ ਆ ਜੀ ਕਿ ਨੈਵਰ ਪਲੇ ਦਾ ਸੇਮ ਗੇਮ ਟਵਾਈਸ ਹੈਂਜੀ, ਇੱਕ ਵਾਰੀ ਤੁਸੀਂ ਮੈਨੂੰ ਲੱਗਦਾ ਵੀ ਜੋ ਮੇਰੀ ਸੋਚੀ ਕਹਿੰਦੀ ਹੈਗੀ ਆ ਵੀ ਜਾਣ ਬੁੱਝ ਕੇ ਖਬਰ ਨਹੀਂ ਕੀਤੀ ਗਈ ਹੈਗੀ ਕਿ ਲੋਕਾਂ ਦਾ ਧਿਆਨ ਡਾਈਵਰਟ ਹੋਵੇ ਤੇ ਉਸਲੇ ਪਾਸੇ ਨੂੰ ਹਾਏ ਹਾਏ ਹੋਣੀ ਸ਼ੁਰੂ ਹੋ ਜਾਂਦਾ।
1: ਬਿਲਕੁਲ, ਪਰ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਕੇ ਕਿ ਔਰਤਾਂ ਨੂੰ ਜਿਹੜਾ 1500 ਰੁਪਇਆ ਦਿੱਤਾ ਜਾ ਰਿਹਾ, ਕੱਲ ਦੀ ਵੀਡੀਓ ਵਾਇਰਲ ਹੋਈ ਆ, ਮਾਲ ਭੈਣ ਜੀ ਨੇ ਕੱਲ ਮੈਨੂੰ ਭੇਜੀ ਸੀ ਸ਼ਾਮੀ ਜਦੋਂ ਗੱਲਬਾਤ ਆਪਾਂ ਕਰਕੇ ਹਟੇ ਆ, ਤਾਂ ਉਹ ਹੀ ਵੀਡੀਓ ਜਿਹੜੇ ਨੇ ਤਲਵਾੜੀ ਤੋਂ ਬਿਲੋਂਗ ਨੇ ਨੌਜਵਾਨ ਮੁੰਡੇ ਨੇ, ਉਹ ਕਹਿੰਦੇ ਔਰਤਾਂ ਨੂੰ ਨਾ ਸਾਰਾ ਕੁਝ ਹੁਣ ਮਾਵਾਂ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਆ, ਕਹਿੰਦੇ ਸਾਡੀ ਵੀ ਵਿੱਤੀ ਸਹਾਇਤਾ ਕੀਤੀ ਜਾਵੇ ਤੇ ਬੀਬੀਆਂ ਦੇ ਉੱਤੇ ਨਾ ਅਡਾ ਦਿਓ ਸਾਰਾ ਕੁਝ,
0: ਚਲੋ ਤਾਨਾ ਮਿਣਾ ਹੈਗਾ ਆ ਜੀ ਓਦਾਂ, ਅਦਰਵਾਈਜ਼ ਜਿਹੜਾ ਹੈ ਨਹੀਂ, ਪਰ 500 ਰੁਪਇਆ, ਵਟ ਇਜ਼ 500 ਰੁਪਇਆ ਜੀ, ਅੱਧੀ ਦਿਹਾੜੀ ਦੇ ਵਿੱਚ ਇੱਕ ਮਜ਼ਦੂਰ ਕਮਾ ਲੈਂਦਾ ਜੀ, ਤੁਸੀਂ ਜਿਹੜਾ ਹੈਗਾ ਆ ਇਸ ਚੀਜ਼ ਦਾ ਸਗੋਂ ਸੁਨੇਹਾ ਇਹਨਾਂ ਨੂੰ ਤਾਂ ਇਹ ਲੱਗਣਾ ਚਾਹੀਦਾ ਕਿ ਬੱਚਿਓ ਵੀ ਤੁਸੀਂ ਜਿਹੜਾ ਆ ਜਿਹੜਾ ਆ ਇਹ ਕੰਮ ਤਾਂ ਇਹਨਾਂ ਨੇ ਕਰਨ ਲੱਗੇ ਆ, ਵੈਸੇ ਹੀ ਗਲਤ ਕਰਨ ਲੱਗੇ ਹੈਗੇ, ਤੁਸੀਂ ਜਿਹੜਾ ਆ ਇਹ ਕੀ ਕਿਉਂ ਸੋਚਦੇ ਆ,
1: ਸਾਰਾ ਕੁਝ ਔਰਤਾਂ ਨੂੰ ਮੁਫ਼ਤ ਦੇਈ ਜਾਂਦੇ ਹੋ, ਜੇ ਦੇਣਾ ਤਾਂ ਬਰਾਬਰ ਦਾ ਦਿਓ, ਸਭ ਨੂੰ ਦਿਓ।
0: ਭਾਰਤ ਸਾਹਿਬ ਏਦਾਂ ਦੀ ਗੱਲ ਹੈ ਨੀ ਗੀ, ਇੱਥੇ ਜਿਹਨੂੰ ਜੋ ਦੇ ਦਿਓ ਅਗਲਾ ਚੁੱਪ ਕਰਕੇ ਕਹਿੰਦਾ ਹੁਣ ਅੱਗੇ ਦੱਸ ਕੀ ਕਹਿੰਦਾ ਹੈਗਾ ਜੀ। ਪਰ ਸਵਾਲ ਇਹ ਹੈਗੀ ਆ ਕਿ ਸਾਡੀ ਮੈਂਟੈਲਿਟੀ ਏਦਾਂ ਦੀ ਬਣ ਚੁੱਕੀ ਹੈਗੀ ਆ। ਨੋ ਡਾਊਟ ਗਾਣਾ ਵਧੀਆ ਲੱਗਦਾ ਰੈਪਰ ਦੇ ਤੌਰ ਤੇ, ਮੈਂ ਵੀ ਸੁਣਿਆ ਦੋ ਤਿੰਨ ਵਾਰੀ ਤੇ ਵਧੀਆ ਲੱਗਦਾ ਹੈਗਾ। ਪਰ ਉਹ ਤਾਨਾ ਬਿਨਾ ਜਿਹੜਾ ਹੈਗਾ ਆ, ਚਲੋ ਇੱਕ ਤਾਨਾ ਵੀ ਹੋ ਸਕਦਾ ਹੈਗਾ ਆ ਭਾਈ, ਸਾਰਾ ਕੁਛ ਜਿਹੜਾ ਹੈਗਾ ਆ ਜਨਾਨੀਆਂ ਤਾਂ ਤੁਸੀਂ ਸਰਕਾਰ ਉਹਨਾਂ ਨੇ ਲੈਣੀਆਂ ਵੋਟਾਂ ਬੰਦਿਆਂ ਦਾ ਕੀ ਪਤਾ ਹੈਂਜੀ, ਬੰਦਿਆਂ ਨੇ ਤਾਂ ਜਿਹੜਾ ਹੈਗਾ ਉਹ 500 ਦਾ ਵੀ ਸ਼ਾਮ ਨੂੰ ਜਿਹੜਾ ਇਹ ਆ ਵੀ ਦਾਰੂ ਪੀ ਲੈਣੀ ਹੈਗੀ ਆ ਤੇ ਮੁੜ ਕੇ ਫੇਕ ਕਹਿ ਦੇਣਾ ਹੈਗਾ ਤੇ ਅਸੀਂ ਤੇ ਚੱਲੇ ਆ ਅਕਾਲੀ ਦਲ ਦੀ ਰੈਲੀ ਤੇ ਜਾਂ ਕਾਂਗਰਸ ਦੀ ਰੈਲੀ ਤੇ ਹੈਂਜੀ
1: ਬਿਲਕੁਲ।
0: ਤੇ ਔਰਤ ਜਿਹੜੀ ਹੈਗੀ ਆ ਉਹ ਕਿਤੋਂ ਮਿਲਿਆ ਆ, ਹੋਵੇ ਭੁੱਲਦੀ ਨੀ ਛੇਤੀ ਕਿਤੇ ਵੀ ਹਾਂ ਜੀ ਉਹਨੇ ਦਿੱਤੇ ਸੀਗੇ ਜੀ, ਇਸ ਕਰਕੇ ਆ
1: ਜੀ ਬਿਲਕੁਲ ਹੈ ਜੀ,
0: ਔਰਤ ਨੂੰ ਸਹੂਲਤਾਂ ਮਿਲਦੀ ਆ ਜੀ,
1: ਮਿਲਦੀ
0: ਜੀ ਸਰ
1: ਜੀ ਸੈਣੀ ਸਾਹਿਬ ਤੇ ਖਬਰਾਂ ਤਾਂ।
0: ਥੈਂਕ ਯੂ ਜੀ।
1: ਹਾਂਜੀ ਇੱਕ ਮਿੰਟ ਰੁਕਿਓ ਜੀ, ਆਪਣੇ ਨਾਲ ਮੁਕੱਦਰ ਜੀ ਜੁੜੇ ਨੇ, ਸ਼ਾਇਦ ਗੱਲਬਾਤ ਕੋਈ ਕਰਨੀ ਚਾਹੁੰਦਾ, ਫਿਰ ਤੁਹਾਡੇ ਤੋਂ ਆਗਿਆ ਲੈਣਾ। ਵੋਟਾਂ ਦਾ 6 ਮਹੀਨੇ ਪਏ ਜੀ। ਹਾਂਜੀ
0: ਠੀਕ ਹੈ ਜੀ, ਉਹਨਾਂ ਨੂੰ ਦੱਸ ਦਿਓ ਨਾ, ਪਹਿਲਾਂ ਹੀ ਦੱਸ ਦਿਓ ਤੁਸੀਂ ਇਸ ਤੋਂ ਪਹਿਲਾਂ ਆਪਣਾ ਉਹ ਟੌਪਿਕ ਬਦਲ ਲੈਣਗੇ।
1: ਨਹੀਂ ਉਹਨਾਂ ਨੇ ਸੁਣ ਲਿਆ, ਨਾਲ ਹੀ ਸੁਣ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
2: ਤੁਹਾਡੀ ਖੁਸ਼ੀ ਹੈ, ਹੁਣ ਤੁਸੀਂ ਕਿਹੜਾ ਦੱਸ ਕੇ ਪਾਣੀ ਆ, ਤੁਸੀਂ ਮੁੜ ਕੇ ਕਹਿ ਦੇਣਾ ਮੈਂ ਇਹਨੂੰ ਪਾਈ ਸੀ ਜਾਂ ਉਹਨੂੰ ਪਾਈ ਸੀ ਜਾਂ ਨਹੀਂ ਸੀ ਪਾਈ। ਉਹ ਜਾਂ ਤਾਂ ਹੁਣ ਅੰਦਰੋਂ ਵੀਡੀਓ ਬਣ ਕੇ ਆਵੇ ਜਿੱਥੇ ਤੁਸੀਂ ਪਾਣੀ ਹੈ ਕਿ ਨਹੀਂ ਪਾਣੀ, ਫਿਰ ਤਾਂ ਪਤਾ ਲੱਗ ਜੂ
1: ਜੀ,
2: ਉਂਝ ਲੱਗਣਾ ਨੀ। ਚਲੋ ਕੋਈ ਗੱਲ ਨੀ, ਵੋਟ ਵਾਲਾ ਮਸਲਾ ਤਾਂ ਵੱਖਰਾ, ਪਰ ਮੈਂ ਹੁਣ ਅੱਜ ਵੋਟ ਵਾਲੇ ਮਸਲੇ ਤੇ ਨੀ, ਮੈਂ ਅੱਜ ਪੰਥ ਵਾਲੇ ਮਸਲੇ ਤੇ ਆਉਣਾ ਥੋੜਾ ਜਿਹਾ।
1: ਆ ਜਾਓ ਜੀ।
2: ਆਵਾਜ਼ ਮੇਰੀ ਸਹੀ ਆਉਂਦੀ ਹੈ ਜੀ?
1: ਵਿੱਚ ਥੋੜੀ ਜਿਹੀ ਵਿੱਚ ਕੱਟ ਹੋ ਰਹੀ ਆ, ਬਾਕੀ ਸਾਰਾ ਕੁਝ ਠੀਕ ਆ ਜੀ। ਥੋੜਾ ਜਿਹਾ ਜਿੱਦਾਂ ਵਿੱਚ ਥੋੜਾ ਜਿਹਾ ਪੋਜੀਸ਼ਨ ਬਦਲ ਲਓ ਜਾਂ ਐਡਵੋਕੇਟ ਰਾਜਨ ਸੈਣੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਜੀ ਆਪਣੇ ਮੁਕੱਦਰ ਜੀ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਪਾਰਜ ਬਾਈ ਜੀ, ਮੈਂ ਤਾਂ ਚਲੋ ਸੈਣੀ ਬਾਈ ਜੀ ਨਾਲ ਕੋਈ ਨੀ, ਮੈਂ ਤਾਂ ਵੈਸੇ ਹੀ ਇੱਕ ਸਵਾਲ ਸੀ ਮੇਰਾ।
1: ਹਾਂਜੀ
2: ਵੀ ਉਹ ਸੈਣੀ ਬਾਈ ਜੀ ਨੇ ਕਿਹਾ ਸੀ ਵੈਸੇ ਪੰਥ, ਹੁਣ ਪੰਥ ਡਿਸਾਈਡ ਕੌਣ ਕਰੂ ਵੀ ਪੰਥ ਹੈ ਕੌਣ ਹੈ? ਉਸੇ ਜਥੇਦਾਰ ਦੇ ਸਾਹਮਣੇ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਬਾਦਲ ਸਾਹਿਬ ਖੜੇ ਸੀ ਪਿਛਲੇ ਮੰਨ ਲਓ 5-7 ਮਹੀਨੇ ਪਹਿਲਾਂ
1: ਜੀ,
2: ਤੇ ਉੱਥੇ ਚਲੋ ਸਾਰਾ ਕੁਛ ਉਹਨਾਂ ਨੇ ਲਾਈਵ ਮੰਨ ਲਿਆ ਵੀ ਅਸੀਂ ਐ ਹੋਇਆ, ਜੋ ਵੀ ਹੋਇਆ ਜੋ ਵੀ ਕੁਛ ਉਹਨਾਂ ਨੇ ਕਹਿਤਾ
1: ਜੀ।
2: ਉਹੀ ਆ ਥੋੜੇ ਜਿਹੇ ਦਿਨਾਂ ਬਾਅਦ ਮੁਕਤਸਰ ਗਏ ਤੇ ਉੱਥੇ ਜਾ ਕੇ ਮੁਕਰ ਗਏ, ਕਹਿੰਦੇ ਵੀ ਮੈਂ ਤਾਂ ਉਂਝ ਹੀ ਗਿਆ ਸੀ, ਕਹਿੰਦੇ ਵੀ ਉਹ ਤਾਂ ਵੀ ਵੈਸੇ ਮੈਂ ਕਹਿਤਾ ਉਹ ਕੋਈ ਦਾ ਮਤਲਬ ਥੋੜੀ ਸੀ ਕਹਿੰਦੇ ਕੋਈ
1: ਜੀ।
2: ਉਸੇ ਅਕਾਲ ਤਖ਼ਤ ਉਹ ਫਿਰ ਵੇਖੋ ਜਿਹੜੇ ਜਥੇਦਾਰ ਉਹ ਜਿਵੇਂ ਮਰਜ਼ੀ ਸੀ ਮੰਨ ਲਓ ਹੈ ਤਾਂ ਉਸ ਟਾਈਮ ਤੇ ਉਸ ਗੱਦੀ ਤੇ ਬੈਠੇ ਸੀ ਨਾ
1: ਜੀ,
2: ਭਾਵੇਂ ਚਲੋ ਆਪਾਂ ਨੂੰ ਬੀਜੇਪੀ ਵਾਲੇ ਕਹਿ ਦਈਏ ਭਾਵੇਂ ਕਿਸੇ ਵਾਲੇ ਕਹਿ ਦਈਏ
1: ਜੀ,
2: ਹੈ ਤਾਂ ਉਸ ਅਹੁਦੇ ਤੇ ਵਿਰਾਜਮਾਨ ਸੀ ਉਸ ਟਾਈਮ ਤੇ ਉਹ
1: ਜੀ,
2: ਉਹ ਸਾਰੇ ਚੱਕ ਕੇ ਲਾ ਤੇ
1: ਜੀ,
2: ਸਭ ਫਰਕ ਕਰਤੇ ਜਥੇਦਾਰ ਜਿੰਨੇ ਹੈਗੇ
1: ਜੀ।
2: ਹੁਣ ਭਗਵੰਤ ਮਾਨ ਸਾਹਿਬ ਬੈਠੇ ਉਹਨਾਂ ਜਥੇਦਾਰ ਦੇ ਸਾਹਮਣੇ
1: ਜੀ,
2: ਉਹਨਾਂ ਦੇ ਸਾਹਮਣੇ ਹੀ ਬੈਠੇ ਸੀ ਜਦੋਂ ਉੱਥੇ ਆ ਜਿਹੜੀ ਗੱਲ ਮੰਨਦੇ ਪਏ ਆ ਵੀਡੀਓ ਫਲਾਣੀ ਆ ਜਾਂ ਕਹਾਣੀ ਆ ਜੋ ਵੀ ਚੱਲ ਰਿਹਾ। ਉਹਦੇ
1: ਵਿੱਚ ਦੋ ਕੇਸ ਵੱਖਰੇ ਵੱਖਰੇ ਨੇ ਨਾ, ਉਹਨਾਂ ਨੂੰ ਆਪਾਂ ਸਮਝਣ ਦੀ ਵੀ ਕੋਸ਼ਿਸ਼ ਕਰੀਏ। ਚਲੋ ਜੋ ਅਕਾਲੀ ਦਲ ਨੇ ਜੋ ਕੀਤਾ ਸੀ ਉਹਨਾਂ ਨੇ ਭੁਗਤ ਲਿਆ, ਠੀਕ ਹੈ ਜੀ, ਪਰ ਜੋ ਹੁਣ ਜਿਹੜੀ ਇਹਦੇ ਵਿੱਚ ਸਿਆਸਤ ਨੂੰ ਆਪਾਂ ਥੋੜਾ ਜਿਹਾ ਪਿੱਛੇ ਛੱਡ ਕੇ ਜੇ ਦੇਖੀਏ, ਜੋ ਸਾਡਾ ਸਿੱਖ ਪਰੰਪਰਾਵਾਂ ਨੇ ਜਾਂ ਅਕਾਲ ਤਖ਼ਤ ਸਾਹਿਬ ਦੀ ਇੱਕ ਜੋ ਵੀ ਸ਼ਾਨ ਹੈ, ਘੱਟੋ ਘੱਟ ਜਾਂ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਜਿਹੜਾ ਲੜਾਇਆ ਜਾ ਰਿਹਾ ਉਹਨੂੰ ਆਪਾਂ ਇਗਨੋਰ ਨਹੀਂ ਨਾ ਕਰ ਸਕਦੇ, ਜਿਹੜੀ ਉਹਨੂੰ ਢਾਹ ਲੱਗ ਰਹੀ ਹੈ।
2: ਨਹੀਂ ਭਾਰਜ ਬਾਈ ਜੀ, ਜਿਹੜੀ ਅਕਾਲ ਤਖ਼ਤ ਦੀ ਸ਼ਾਨ ਸੀ ਨਾ ਜੀ, ਉਹਨਾਂ ਨੂੰ ਅਸੀਂ ਮਿੱਟੀ ਚ ਮਿਲਾਉਣਾ ਅਸੀਂ ਖੁਦ ਸ਼ੁਰੂ ਕੀਤਾ, ਜਿਹੜੇ ਅਸੀਂ ਕਸਟੋਡੀਅਨ ਸੀ ਉਹਦੇ, ਅਸੀਂ ਦੂਜਿਆਂ ਤੇ ਫੇਰ ਇਲਜ਼ਾਮ ਲਾਵਾਂਗੇ ਜੀ ਇਹਨਾਂ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਦੂਜੇ ਤੀਜੇ ਨੇ ਜਿਨ੍ਹਾਂ ਤੇ ਆਪਾਂ ਲਾਉਂਦੇ ਹਾਂ
1: ਜੀ,
2: ਅਸੀਂ ਖੁਦ ਸ਼ੁਰੂ ਕੀਤਾ ਜੀ ਉਹਨਾਂ ਨੂੰ ਮਿੱਟੀ ਚ ਮਿਲਾਉਣਾ
1: ਜੀ।
2: ਇਹ ਜੇ ਜਿਹਨੂੰ ਮਰਜ਼ੀ ਤੁਸੀਂ ਆ ਭਾਵੇਂ ਔਜਲਾ ਬਾਈ ਜੀ ਨੂੰ ਪੁੱਛ ਲਿਆ, ਜੇ ਹੋਰ ਆ ਸੰਧੂ ਸਾਹਿਬ ਜਿਨ੍ਹਾਂ ਨੂੰ ਮਰਜ਼ੀ, ਜਿਹੜੇ ਕੋਈ ਸੰਜੀਦਾ ਬੰਦੇ ਨੇ ਜਿਹੜੇ
1: ਸਹਿਮਤ ਆ ਉਸ ਚੀਜ਼ ਦੇ ਨਾਲ, ਪਰ ਮੈਂ ਇੱਕ ਚੀਜ਼ ਇਹਦੇ ਵਿੱਚ ਆਪਣੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ, ਮੈਂ ਥੋੜਾ ਜਿਹਾ ਉਹਨੂੰ ਡਿਫਰੈਂਟ ਤਰੀਕੇ ਦੇ ਨਾਲ ਦੇਖਣਾ ਚਾਹੁੰਦਾ ਆ ਕਿ ਮਤਲਬ ਕਿ ਜੇਕਰ ਮੁੱਦਾ ਹੁਣ ਉਦੋਂ ਅਕਾਲੀ ਦਲ ਦਾ ਸੀਗਾ, ਠੀਕ ਆ ਜੀ, ਉਦੋਂ ਸਾਰੇ ਇਹ ਵੀ ਬੋਲਦੇ ਰਹੇ ਨੇ ਉਹਨਾਂ ਦੇ ਖਿਲਾਫ਼, ਭਾਈ ਇਹਨਾਂ ਨੂੰ ਜਾਣਾ ਚਾਹੀਦਾ, ਇਹਨਾਂ ਨੂੰ ਏਦਾਂ ਕਰਨਾ ਚਾਹੀਦਾ, ਇਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਜੀ ਕਿੱਦਾਂ, ਤੇ ਇਹਨਾਂ ਨੂੰ ਵੀ ਤਾਂ ਹੁਣ ਜੇ ਇਹਨਾਂ ਦੇ ਉੱਤੇ ਸਿਰ ਦੇ ਉੱਤੇ ਪਈ ਹੈ ਗੱਲ, ਇਹ ਵੀ ਹੈ ਨਾ ਕਿ ਉਹ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ, ਮੈਨੂੰ ਨੀ ਪਤਾ ਕਿ ਮਾਨ ਸਾਹਿਬ ਨੇ ਜੋ ਕਿਹਾ ਉਹ ਝੂਠ ਹੈ ਕਿ ਸੱਚ ਹੈ, ਪਰ ਜੋ ਅੱਜ ਖ਼ਬਰਾਂ ਨੇ ਜਾਂ ਜੋ ਸਾਰਾ ਬਣ ਗਿਆ ਇੱਕ ਜੋ ਸਾਡੇ ਸਾਹਮਣੇ ਤਸਵੀਰ ਬਣ ਰਹੀ ਹੈ ਕਿ ਘੱਟੋ ਘੱਟ ਉਹਦੇ ਵਿੱਚ ਇੱਕ ਵਿਸ਼ਵਾਸਘਾਤ ਤਾਂ ਜਿਹੜਾ ਕਹਿ ਸਕੋ ਹੋਇਆ ਚਾਹੇ ਨਹੀਂ ਹੋਇਆ, ਉਹ ਸੀਗੇ ਚਾਹੇ ਨਹੀਂ ਸੀਗੇ, ਪਰ ਜੋ ਰਿਪੋਰਟਾਂ ਬਣਾਈਆਂ ਗਈਆਂ ਜਾਂ ਸਾਰਾ ਕਿਤੇ ਉਦੋਂ ਤੋਂ ਉੱਥੋਂ ਥੋੜੀ ਨਾ ਭੱਜ ਸਕਦੇ ਨੇ ਹੁਣ।
2: ਭਾਰਤ ਬਾਈ ਜੀ, ਮੈਂ ਨਾ ਉਹੀ ਗੱਲ ਕਹਿਣੀ ਚਾਹੁੰਦਾ ਵਾ ਵੀ ਮੈਂ ਤਾਂ ਇਹਨਾਂ ਤੋਂ ਵੇਖੋ ਕਿਸੇ ਨੂੰ ਘੱਟ ਨੀ ਮੰਨਦਾ ਹੈਗਾ, ਭਾਵੇਂ ਇਹ ਹੋਣ ਵਾਲੇ ਨੇ, ਭਾਵੇਂ ਉਹ ਪਿਛਲੇ ਨੇ, ਭਾਵੇਂ ਆ ਦੂਜੇ ਤੀਜੇ ਜਿੰਨੇ ਵੀ ਹੈਗੇ ਨੇ, ਇਹ ਮੈਂ ਤਾਂ ਇਹਨਾਂ ਨੂੰ ਸਭ ਨੂੰ ਇੱਕੋ ਜਿਹਾ ਹੀ ਮੰਨਦਾ ਹੈਗਾ। ਇਹਨਾਂ ਚੋਂ ਇਹਨਾਂ ਨੂੰ ਆਪਣੀ ਜਿੱਥੇ ਕੁਰਸੀ ਦਾ ਐ ਮਿਲਦਾ ਵੀ ਫਾਇਦਾ ਵੀ ਸਾਨੂੰ ਕੁਰਸੀ ਤੇ ਬਹਿਣ ਦਾ ਮੌਕਾ ਹੈ, ਉੱਥੇ ਇਹ ਹੋਰ ਹਿਸਾਬ ਨਾਲ ਚੱਲਦੇ ਨੇ। ਗੱਲ ਕੁਰਸੀ ਦੀ ਹੈ, ਇਹਨਾਂ ਨੂੰ ਲੋਕਾਂ ਨਾਲ ਅਕਾਲ ਤਖ਼ਤ ਨਾਲ ਜਾਂ ਕਿਸੇ ਨਾਲ ਕੋਈ ਮਤਲਬ ਨਹੀਂ,
1: ਕਿਉਂਕਿ ਮੈਂ ਇੱਕ ਚੀਜ਼ ਇਹਦੇ ਵਿੱਚ ਐਡ ਤੁਹਾਡੇ ਹੋਰ ਕਰਦਾ, ਕਿਉਂਕਿ ਮੈਂ ਹਨਾ ਚਲੋ ਇਹਨਾਂ ਮੁਲਕਾਂ ਦੀ ਪੋਲੀਟਿਕਸ ਨੂੰ ਦੇਖੀਦਾ ਹੈ ਜਾਂ ਸੁਣੀਦਾ ਹੈ ਜਾਂ ਉਹਦੇ ਵਿੱਚ ਵਿਚਰੀਦਾ ਵੀ ਹੈ, ਤਾਂ ਉਹ ਸਾਡੇ ਹਨਾ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੀ ਕਹਿ ਲਓ, ਟਰੰਪ ਦੀ ਵੀ ਗੱਲ ਕਰ ਲਓ, ਕਦੇ ਆਪਾਂ ਉਹਨਾਂ ਦੇ ਮੀਡੀਆ ਦੇ ਵਿੱਚ ਕਦੇ ਇਹ ਚੀਜ਼ ਸੁਣੀ ਆ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ। ਹੁਣ ਦੇਖੋ ਕੱਲ ਬ੍ਰਿਟੇਨ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਕਿਹਾ ਵੀ ਅਸਤੀਫਾ ਦੇ ਦਿਓ ਜੀ ਪੀਐਮ ਸਾਹਿਬ, ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ, ਗੱਲ ਨਹੀਂ ਬਣੀ, ਠੀਕ ਹੈ ਜੀ,
2: ਬਿਲਕੁਲ,
1: ਤੇ ਉਹ ਚੀਜ਼ ਆ ਨਾ, ਤਾਂ ਅਸੀਂ ਉਸ ਚੀਜ਼ ਨੂੰ ਜਿਹੜਾ ਸਾਡਾ ਮਤਲਬ ਕਿ ਨਿਊਜ਼ ਹੈਗੀ ਆ ਜਾਂ ਜਿਹੜੀ ਜਿਹੜੀ ਸਾਡਾ ਮੁੱਦਾ ਹੈਗਾ ਉਹਨੂੰ ਫੋਕਸ ਕਰਨ ਦੀ ਬਜਾਏ ਅਸੀਂ ਹਨਾ ਪੁਰਾਣਾ 47 ਤੋਂ ਇਤਿਹਾਸ ਸ਼ੁਰੂ ਕਰ ਲੈਂਦੇ ਆ, ਫਿਰ 84 ਦੇ ਉੱਤੇ ਆਉਂਦੇ ਆ, ਫਿਰ ਅਸੀਂ ਸਾਰੇ ਉਹ ਕਾਂਡ ਗਣਾਉਂਦੇ ਆ, ਤੇ ਖਬਰ ਜਿਹੜੀ ਹੁੰਦੀ ਆ ਜਿਹੜੇ ਉਹ ਮੁੱਦੇ ਦੇ ਉੱਤੇ ਜਾਂ ਤਾਂ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਉਲਝਾਉਣਾ ਚਾਹੁੰਦੇ ਆ ਤੇ ਜਾਂ ਫਿਰ ਲੋਕਾਂ ਦੇ ਵਿੱਚ ਉਹ ਸਪਸ਼ਟ ਨਹੀਂ ਕਰਨਾ ਚਾਹੁੰਦੇ।
2: ਨਹੀਂ ਨਹੀਂ ਨਹੀਂ ਨਹੀਂ ਭਾਰਜ ਬਾਈ ਜੀ, ਵੇਖੋ ਆਪਾਂ ਨਾ ਸਿਰਫ ਅੱਜ ਵਾਲੇ ਸਮੇਂ ਨੂੰ ਲੈ ਕੇ ਗੱਲ ਨਹੀਂ ਕਰ ਸਕਦੇ, ਜਿਹੜਾ ਅੱਜ ਵਾਲਾ ਸਮਾਂ ਹੈ ਨਾ ਜੀ, ਇਹਨੂੰ ਤੈ ਜਿਹੜਾ ਆਪਣਾ ਪਾਸਟ ਹੈ ਨਾ, ਜਿਵੇਂ
1: ਅੱਜ ਵਾਲੇ ਸਮੇਂ ਦੀ ਨਹੀਂ ਬਾਈ ਜੀ ਗੱਲ ਕਰਦਾ, ਮਤਲਬ ਕਿ ਘੱਟੋ ਘੱਟੋ ਵਿਅਕਤੀਗਤ ਜਿਹਨੇ ਗਲਤੀ ਚਾਹੇ ਮੈਂ ਹੀ ਆ, ਜੇ ਮੈਂ ਗਲਤੀ ਕੀਤੀ ਹੈ ਤਾਂ ਫੋਕਸ ਸਾਰੀ ਚੀਜ਼ ਦਾ ਤੁਹਾਡਾ ਵੀ ਜਾਂ ਮੀਡੀਆ ਦਾ ਵੀ ਜਾਂ ਉਹ ਸੰਸਥਾ ਦਾ ਵੀ ਜਾਂ ਚੌਥਾ ਬੰਦਾ ਮੈਂ ਆ ਜਿਹੜੇ ਗਲਤੀ ਕੀਤੀ ਹੈ, ਉਹ ਚਾਹੇ ਉਹ ਓਪੋਜੀਸ਼ਨ ਦਾ ਵਕੀਲ ਹੈ ਤੇ ਚਾਹੇ ਉਹ ਸਾਡਾ ਆਪਣਾ ਚਾਹੇ ਉਸ ਵਿਅਕਤੀ ਦਾ ਵਕੀਲ ਹੈ ਜਿਹਨੇ ਗਲਤੀ ਕੀਤੀ ਹੈ, ਫੋਕਸ ਤਾਂ ਉਹ ਵਿਅਕਤੀ ਦੇ ਉੱਤੇ ਹੋਣਾ ਚਾਹੀਦਾ ਨਾ, ਉਹ ਗਲਤੀ ਦੇ ਉੱਤੇ ਹੋਣਾ ਚਾਹੀਦਾ ਜੋ ਉਹਨੇ ਕੀਤੀ ਹੈ।
2: ਨਹੀਂ ਨਹੀਂ ਉਹ ਤਾਂ ਹੈਗੀ ਹੋਈ ਹੈ ਜੀ, ਮੈਂ ਤਾਂ ਫਿਰ ਗੱਲ ਇਹ ਹੈ ਨਾ ਜੀ, ਹੁਣ ਜੇ ਆਪਾਂ ਮੈਂ ਤੁਹਾਡੇ ਕੋਲ ਕੱਲੀ ਭਗਵੰਤ ਮਾਨ ਦੀ ਗੱਲ ਕਰ ਦੇਣਾ ਵਾ
1: ਜੀ,
2: ਵੀ ਉਹਨੇ ਉੱਥੇ ਜਾ ਕੇ ਗੱਲ ਮੰਨੀ, ਠੀਕ ਹੈ ਜੀ, ਅੱਜ ਜੋ ਵੀ ਚਲੋ ਸਾਹਮਣੇ ਆਉਣ ਦਿਆ ਉਹਦੇ ਚ ਭਗਵੰਤ ਮਾਨ ਦੀ ਗਲਤੀ ਹੈ ਜੀ, ਠੀਕ ਹੈ ਜੀ, ਮੈਂ ਤਾਂ ਆਪਾਂ ਤਾਂ ਕਦੇ ਇਹਨਾਂ ਨੂੰ ਜਸਟੀਫਾਈ ਕੀਤਾ ਹੀ ਨਹੀਂ,
1: ਬਿਲਕੁਲ ਬਿਲਕੁਲ,
2: ਪਰ ਗੱਲ ਇਹ ਹੈ ਨਾ ਭਾਰਜ ਬਾਈ ਜੀ ਵੀ ਆਹ ਜਿਹੜੇ ਹਾਲਾਤ ਬਣੇ ਉਹ ਬਣੇ ਕਿਉਂ, ਉਹ ਵੀ ਤਾਂ ਆਪਾਂ ਨੂੰ ਵੇਖਣਾ ਪਊਗਾ ਨਾ ਜੀ, ਆਪਾਂ ਇਹਨਾਂ ਨੂੰ ਅੱਜ ਮੰਨ ਲਓ ਅੱਜ ਤੁਸੀਂ ਭਗਵੰਤ ਮਾਨ ਤੇ ਫੋਕਸ ਕਰੀ ਚਲੋ, ਅਸਤਾਈ ਤੱਕ ਤੁਸੀਂ ਭਗਵੰਤ ਮਾਨ ਤੇ
1: ਉਹ ਚੀਜ਼ ਨੂੰ ਹਾਲਾਤਾਂ ਨੂੰ ਆਪਾਂ ਜੇ ਸੁਧਾਰਨਾ ਚਾਹੁੰਦੇ ਹਾਂ ਤਾਂ ਹਾਲਾਤ ਫਿਰ ਅੱਗੇ ਅੱਗੇ ਏਦਾਂ ਹੀ ਸੁਧਰਨਗੇ, ਜੇ ਮਤਲਬ ਕਿ ਅੱਜ ਜੇ ਉਹ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਸਮੇਂ ਦੇ ਸੀਗੇ ਉਹਨਾਂ ਨੇ ਸੁਣਾਇਆ, ਉਦੋਂ ਉਸ ਤੋਂ ਬਾਅਦ ਨਵਾਂ ਜਥੇਦਾਰ ਲੱਗ ਗਏ ਨੇ ਤੇ ਉਹ ਫੈਸਲਾ ਇਸ ਚੀਜ਼ ਦੇ ਵਿੱਚ ਸੁਣਾਉਂਦੇ ਤੇ ਤਾਂ ਛਵੀ ਫਿਰ ਹੌਲੀ ਹੌਲੀ ਉਹਦੇ ਵਿੱਚ ਸੁਧਰੇਗੀ ਵੀ, ਤਾਂ ਆਪਾਂ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਵੀ ਜਾ ਕੇ ਜੇ ਦੇਖੀਏ। ਅਕਾਲ ਤਖ਼ਤ ਸਾਹਿਬ ਦੀ ਜਿਹੜੀ ਛਵੀ ਜੋ ਵਿਗੜੀ ਆਪਾਂ ਗੱਲ ਕਰਦੇ ਆ ਉਹਨੂੰ ਆਪਾਂ ਸੁਧਾਰਨ ਦੇ ਲਈ ਕੀ ਕਰ ਰਹੇ ਆ, ਮਤਲਬ ਕੀ ਕਰੀਏ ਜਿਹੜਾ ਸੁਧਰੇ?
2: ਨਹੀਂ ਉਹ ਤਾਂ ਸਭ ਤੋਂ ਪਹਿਲਾਂ ਤਾਂ ਭਾਰਜ ਬਾਈ ਜੀ ਜਿਹੜੇ ਇਸ ਟਾਈਮ ਮੰਨ ਲਓ ਅਕਾਲ ਤਖ਼ਤ ਦੀ ਮੰਨ ਲਓ ਅਥਾਰਟੀ ਦੇ ਕਾਇਮ ਹੈਗੇ ਨੇ, ਸੁਧਾਰਨੀ ਤਾਂ ਉਹਨਾਂ ਨੇ ਭਾਰਜ ਬਾਈ ਜੀ, ਆਪਾਂ ਕਿਵੇਂ ਸੁਧਾਰ ਸਕਦੇ ਹਾਂ? ਆਪਾਂ ਤਾਂ ਮੰਨ ਲਓ ਆਪਾਂ ਨਹੀਂ ਨਹੀਂ ਆਪਾਂ ਤਾਂ ਭਾਰਜ ਬਾਈ ਜੀ ਸੋਚ ਸਕਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਨੇ ਆਹ ਫੈਸਲਾ ਲਿਆ ਜਥੇਦਾਰ ਨੇ
1: ਜੀ,
2: ਉਹ ਸਹੀ ਹੈ ਜਾਂ ਗਲਤ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਉਹ ਕਿਵੇਂ ਹੈ
1: ਜੀ,
2: ਆਪਾਂ ਤਾਂ ਉਹਦੇ ਚੋਂ ਫੈਸਲਾ ਕਰ ਸਕਦੇ, ਆਪਾਂ ਹੁਣ ਸਿੱਧਾ ਐਵੇਂ ਕਿਵੇਂ ਕਹਿ ਸਕਦੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ? ਹੁਣ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਰਸੇ ਵਾਲੇ ਨੂੰ ਕਿਹੜੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਵੀ ਉਹ ਉੱਠ ਕੇ ਸਿੱਧਾ ਸਰਸੇ ਵਾਲੇ ਨੂੰ ਮਾਫ਼ੀ ਦੇ ਦੂਗਾ ਜੀ?
1: ਜੀ
2: ਮੈਂ ਹੁਣ ਇਹ ਤਾਂ ਚਲੋ ਬਾਹਲੀ ਪਾਸਟ ਦੀ ਗੱਲ ਵੀ ਨੀ ਹੈਗੀ, ਆਹ ਤਾਂ ਜਿਹੜਾ ਹੁਣ ਸੁਖਬੀਰ ਬਾਦਲ ਸਾਹਿਬ ਵਾਲਾ ਜਿਹੜਾ ਹੋਇਆ ਫੈਸਲਾ ਇਹ ਤਾਂ ਸਾਰੀ 6 ਮਹੀਨੇ 7 ਮਹੀਨਾ ਪਹਿਲਾਂ ਦੀ ਗੱਲ ਹੈ ਨਾ ਜੀ,
1: ਜੀ
2: ਉਸੇ ਜਥੇਦਾਰ ਕੋਲ ਜਾ ਕੇ ਮੰਨ ਕੇ ਤੇ ਦੁਬਾਰਾ ਜਾ ਕੇ ਉਹੀ ਗੱਲ ਬਾਹਰ ਜਦੋਂ ਜਾ ਕੇ ਮੈਂ ਉਹੀ ਕਹਿੰਦਾ ਬਾਈ ਜੀ ਜਿਹੜੀ ਗੱਲ ਮੈਂ ਨਾ ਟਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਇਹ ਸਿਆਸਤ ਜਿਹੜੀ ਹੈ ਨਾ ਅੱਜ ਪਹਿਲਾਂ ਹੁੰਦਾ ਸੀ ਵੀ ਸਿਆਸਤ ਤੇ ਧਰਮ ਦਾ ਕੁੰਡਾ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਸੀ ਇਹ ਹੁਣ ਇਸ ਟਾਈਮ ਸਿਆਸਤ ਧਰਮ ਨੂੰ ਵਰਤ ਰਹੀ ਹੈ। ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਜਿਹੜੇ ਜਿਹੜੀ ਜਦੋਂ ਇਹ ਸੀ ਇਹ ਮੰਨ ਲਓ ਜਿਹੜਾ ਮੰਨ ਲਓ ਧਰਮ ਵਾਲਾ ਸ਼ੇਰ ਹੈ ਨਾ ਜਦੋਂ ਇਹ ਉੱਤੇ ਬੈਠਾ ਬੰਦਾ ਮੈਂ ਉਹ ਦੁਬਾਰਾ ਰੈਪੀਟੇਸ਼ਨ ਹੋ ਜਾਂਦੀ ਹੈ
1: ਨਹੀਂ ਨਹੀਂ ਵਧੀਆ ਸੀ ਉਦੋਂ ਗੱਲ ਤੁਸੀਂ ਕੀਤੀ
2: ਉਹ ਇਹਨਾਂ ਨੂੰ ਹੁਣ ਵਰਤਦੇ ਰਹੇ ਬਾਈ ਜੀ ਮੈਂ ਤਾਂ ਉਹੀ ਗੱਲ ਕਹਿਣਾ ਵੀ ਹੁਣ ਭਗਵੰਤ ਮਾਨ ਗਲਤ ਹੈ ਤੁਸੀਂ ਜਦੋਂ ਤੁਹਾਡੇ ਮੰਨ ਲਓ ਉਸੇ ਅਥਾਰਟੀ ਉਸੇ ਅਕਾਲ ਤਖ਼ਤ ਦੀ ਪਦਵੀ ਤੇ ਕਾਇਮ ਜਥੇਦਾਰ ਸੀ ਨਾ ਜਿਨ੍ਹਾਂ ਨੇ ਫੈਸਲਾ ਦਿੱਤਾ
1: ਜੀ
2: ਤੁਸੀਂ ਆਪ ਲਾਏ ਸੀ
1: ਜੀ
2: ਜਦੋਂ ਉਹਨਾਂ ਨੇ ਫੈਸਲਾ ਦਿੱਤਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਤਾ
1: ਜੀ
2: ਉਹ ਸਾਰੇ ਕੋਈ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕਿਉਂਕਿ ਉਹ ਤੁਹਾਡੇ ਨਾਲ ਸਹਿਮਤ ਨਹੀਂ
1: ਜੀ
2: ਹੁਣ ਵਾਲੇ ਗੜਗੱਜ ਸਾਹਿਬ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਇਹਨਾਂ ਜਿਹੜੇ ਅੱਜ ਉਸੇ ਅਥਾਰਟੀ ਤੇ ਕਾਇਮ ਨੇ ਇਹਨਾਂ ਦੀਆਂ ਵੀਡੀਓ ਆ ਸਣੇ ਸਰਨਾ ਸਾਹਿਬ ਦੀਆਂ ਕੱਢ ਕੇ ਵੇਖ ਲਓ ਇਹ ਬਾਦਲਾਂ ਬਾਰੇ ਕੀ ਕੁਛ ਬੋਲਦੇ ਰਹੇ
1: ਜੀ
2: ਅੱਜ ਇਹ ਸਾਡੇ ਜਥੇਦਾਰ ਨੇ ਜੀ ਕਿਉਂਕਿ ਬਾਈ ਜੀ ਇਹ ਚੁਣਕੀ ਉਹਨਾਂ ਬੰਦਿਆਂ ਨੂੰ ਲਿਆਉਂਦੇ ਨੇ ਜਿਹੜੇ ਆ ਦੂਜਾ ਸੀ ਉਹ ਕੀ ਨਾਂ ਉਹਨਾਂ ਦਾ ਆਪਣਾ ਜਿਹੜੇ ਦਮਦਮਾ ਸਾਹਿਬ ਦੇ ਲਾਏ ਹੋਏ ਜਥੇਦਾਰ ਨੇ ਉਹ ਤਾਂ ਕਈ ਵਾਰੀ ਚੈਲੰਜ ਕੀਤਾ ਉਹਨਾਂ ਨੂੰ ਲੋਕਾਂ ਨੇ ਵੀ ਤੁਸੀਂ ਪਾਠ ਕਰਕੇ ਵਿਖਾ ਦੋ
1: ਜੀ
2: ਗੱਲ ਤਾਂ ਤੁਸੀਂ ਦੇਖੋ ਨਾ ਵੀ ਇਹ ਲੈ ਅਸਲ ਚ ਸਾਰਾ ਜਿਹੜਾ ਸਿਸਟਮ ਹੈ ਨਾ ਇਹ ਭਾਵੇਂ ਭਗਵੰਤ ਮਾਨ ਸਾਹਿਬ ਨੇ ਭਾਵੇਂ ਇਹ ਬਾਦਲ ਕੇ ਨੇ ਭਾਵੇਂ ਦੂਜੀਆਂ ਤੀਜੀਆਂ ਜਿੰਨੀਆਂ ਵੀ ਨੇ ਇਹ ਵਰਤ ਰਹੀਆਂ ਨੇ ਬਾਈ ਜੀ ਅਸੀਂ ਆਪਾਂ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਇੱਕ ਇਹ ਵੀ ਸਾਖ ਬਹਾਲ ਕਿਵੇਂ ਹੋਊਗੀ
1: ਜੀ
2: ਮੈਂ ਕਹਿੰਦਾ ਵੀ ਇਹ ਸਾਖ ਬਹਾਲ ਨੀ ਇਹ ਡਿੱਗਦੀ ਪਈ ਆ ਦਿਨੋਂ ਦਿਨ
1: ਜੀ
2: ਹੋਰ ਡਿੱਗਦੀ ਪਈ ਹੈ ਕੋਈ ਵੀ ਇਹਨੂੰ ਕਾਇਮ ਕਰਨ ਵਾਲੇ ਪਾਸੇ ਆਉਂਦਾ ਹੀ ਨੀ ਪਿਆ ਬਾਈ ਜੀ ਸਾਰੇ ਇਹਨੂੰ ਸਿਆਸੀ ਤੌਰ ਤੇ ਵਰਤਦੇ ਪਏ ਨੇ
1: ਜੀ
2: ਜਦੋਂ ਮੰਨ ਲਓ ਹੁਣ ਮੰਨ ਲਓ ਬਾਦਲ ਸਾਹਿਬ ਦੇ ਖਿਲਾਫ਼ ਫੈਸਲਾ ਆ ਗਿਆ ਤੁਸੀਂ ਉਹਨਾਂ ਨੂੰ ਲਾ ਦੋਗੇ ਤੇ ਫਿਰ ਜਦੋਂ ਹੁਣ ਮੰਨ ਲਓ ਦੂਜੀ ਧਿਰ ਦੇ ਖਿਲਾਫ਼ ਆਊਗਾ ਤੇ ਫਿਰ ਜਿਹੜੇ ਦੂਜੀ ਧਿਰ ਵਾਲੇ ਜੁੜੇ ਨੇ ਅੱਜ ਜਥੇਦਾਰ ਸਾਹਿਬ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹਨੂੰ ਢਹਿ ਢੇਰੀ ਹੋਈ ਹੈ ਜਦੋਂ ਜਥੇਦਾਰ ਸਾਹਿਬ ਨੇ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਗਲਤੀ ਸੀ ਇਹਨਾਂ ਦੀ ਜਦੋਂ ਇੱਕ ਬੰਦਾ ਮੁੱਖ ਮੰਤਰੀ ਦੀ ਪੋਜੀਸ਼ਨ ਤੇ ਬੈਠਾ ਹੈ ਉਹਨੇ ਲੋਕਾਂ ਨੂੰ ਕੰਮ ਦੇਣੇ ਨੇ ਲੈਣੇ ਨੇ ਜਥੇਦਾਰ ਸਾਹਿਬ ਨੇ ਉੱਥੋਂ ਫੈਸਲਾ ਦੇਤਾ ਵੀ ਤੁਸੀਂ ਉਹਨਾਂ ਨੂੰ ਮਿਲਣਾ ਵਰਤਣਾ ਨਹੀਂ ਜੀ ਤੁਸੀਂ ਮੂੰਹ ਨਹੀਂ ਲਾਣਾ
1: ਜੀ
2: ਤੇ ਅੱਜ ਉਹਨਾਂ ਦੇ ਪਿੱਛੇ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਪਈਆਂ ਨੇ
1: ਜੀ
2: ਫਿਰ ਤੁਸੀਂ ਮੈਨੂੰ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹ ਡਿੱਗੀ ਹੈ
1: ਉਹੀ ਚੀਜ਼ ਸੈਣੀ ਸਾਹਿਬ ਕਹਿ ਕੇ ਗਏ ਨਾ ਉਹ ਚੀਜ਼ ਅਗੇਂਸਟ ਭੁਗਤ ਰਹੀ ਹੈ ਉਹ ਚੀਜ਼ ਬਿਲਕੁਲ ਹੈ ਜੀ
2: ਮੈਂ ਉਹੀ ਤਾਂ ਭਾਰਜ ਬਾਈ ਜੀ ਕਹਿਣ ਦਾ ਮੇਰਾ ਨਾ ਤੁਸੀਂ ਯਕੀਨ ਜਾਣੇ ਹੋ ਜਲਾ ਬਾਈ ਜੀ ਆਪਣਾ ਭਾਰਜ ਬਾਈ ਜੀ ਮੈਨੂੰ 1% ਵੀ ਇਹਨਾਂ ਤੋਂ ਕਿਸੇ ਦੀ ਸਰਕਾਰ ਬਣ ਜੇ ਭਾਵੇਂ ਆਪਾਂ ਨੂੰ 1% ਵੀ ਇਹਨਾਂ ਤੋਂ ਕੁਛ ਨਹੀਂ ਲੈਣਾ ਮੈਂ ਕਹਿੰਦਾ ਸਗੋਂ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਤੋਂ ਪਰਮਾਤਮਾ ਸਾਨੂੰ ਵੀ ਇਹਨਾਂ ਦੇ ਕੋਲ ਲਿਜਾਵੇ ਹੀ ਨਾ ਭਾਵੇਂ ਕਿਸੇ ਵੀ ਲੀਡਰ ਕੋਲ ਅਸੀਂ ਰੋਟੀ ਜਿੰਨੀ ਕੁ ਕਮਾਉਂਦੇ ਹਾਂ ਖਾਂਦੇ ਹਾਂ ਉਨੀ ਕੁ ਚੱਲੀ ਜਾਵੇ ਵੀ ਸਾਨੂੰ ਨੀ ਲੋੜ ਹੈਗੀ ਵੀ ਅਸੀਂ ਇਹਨਾਂ ਨੂੰ ਵੀ ਸਾਨੂੰ ਇਹੋ ਜਿਹਾ ਕਿਤੇ ਹੋਵੇ ਵੀ ਅਸੀਂ ਇਹਨਾਂ ਕੋਲ ਜਾ ਕੇ ਕਹੀਏ ਪਰ ਘੱਟੋ ਘੱਟ ਆਪਣੇ ਸੂਬੇ ਵਾਸਤੇ ਤਾਂ ਇਹ ਚੱਲ ਪੈਣ ਇਹ ਤਾਂ ਸਾਰੇ ਵਰਤਣ ਤੇ ਲੱਗੇ ਹੋਏ ਨੇ ਭਾਰਜ ਬਾਈ ਜੀ
1: ਤੁਸੀਂ
2: ਸੋਚ ਕੇ ਤਾਂ ਦੇਖੋ ਵੀ ਇਹ ਲੈ ਕੇ ਕਿੱਧਰ ਨੂੰ ਤੁਰੇ ਜਾਂਦੇ ਨੇ ਭਾਵੇਂ ਉਹ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨਾਂ ਦਾ ਤੁਸੀਂ ਦੇਖ ਲਓ ਵੀ ਅੱਜ ਕੀ ਹਾਲਾਤ ਨੇ ਭਾਵੇਂ ਜਿਹੜੀਆਂ ਸਾਡੀਆਂ ਰਿਲੀਜੀਅਸ ਸੰਸਥਾਵਾਂ ਸੀ ਤੁਸੀਂ ਦੇਖ ਲਓ ਵੀ ਅਕਾਲ ਤਖ਼ਤ ਦਾ ਕੀ ਹਾਲ ਹੈ ਜਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਦੂਜਿਆਂ ਦਾ ਵੀ ਹਾਲਾਤ ਕੀ ਬਣਾਏ ਉਹ ਹਾਲਾਤ ਤਾਂ ਨੇ ਕਿਉਂਕਿ ਇਹਨਾਂ ਨੇ ਸਿਆਸੀ ਤੌਰ ਤੇ ਵਰਤਦੇ ਪਏ ਨੇ ਬਾਈ ਉਹਨਾਂ
1: ਜੀ ਬਿਲਕੁਲ ਜੀ
2: ਆਪਾਂ ਤਾਂ ਆਪਾਂ ਅੱਜ ਮੈਂ ਹੁਣ ਮੈਂ ਕੱਲੀ ਭਗਵੰਤ ਮਾਨ ਦੇ ਗੱਲ ਖਿਲਾਫ਼ ਕਰੀ ਜਾਂਦਾ ਮੈਂ ਰੋਜ਼ ਕਰੀ ਜਾਵਾਂਗਾ ਕੋਈ ਗੱਲ ਪਰ ਜਿਹੜੇ ਉਹ ਹੁਣ ਦੁਬਾਰਾ ਆ ਕੇ ਮੰਨ ਲਓ ਇਹਦੀ ਇਹਨਾਂ ਦੀ ਥਾਂ ਤੇ ਬਹਿਣਾ ਉਹ ਕੱਲ ਨੂੰ ਉਹ ਉਹ ਉਸ ਹਿਸਾਬ ਨਾਲ ਉਹ ਲੱਗ ਜਾਣਗੇ ਵਰਤਣ ਵਰਤਦੇ ਹੀ ਪਏ ਨੇ ਹੁਣ ਆਪਾਂ ਸਮਝ ਹੀ ਸਕਦੇ ਹਾਂ ਭਾਰਜ ਬਾਈ
1: ਜੀ
2: ਮੈਂ ਕੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਭਾਰਜ ਬਾਈ ਜੀ ਕੋਈ ਇਹ ਨਹੀਂ ਹੈਗਾ ਵੀ ਮੇਰਾ ਕੋਈ ਨਿੱਜੀ ਕਿਸੇ ਨਾਲ ਵੀ ਕੋਈ ਉਹ ਹੈਗਾ ਨਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ
1: ਨਹੀਂ ਆਪਾਂ ਤਾਂ ਵਿਚਾਰ ਕਰ ਰਹੇ ਉਹਦੇ ਵਿੱਚ ਇਹ ਗੱਲ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਸਹਿਮਤ ਆ ਜਾਂ ਉਹਦੇ ਵਿੱਚ ਨਹੀਂ ਕੁਝ ਨਾ ਕੁਝ ਨਿਕਲ ਕੇ ਹੁੰਦਾ ਨਾ ਵਿਚਾਰ ਕਰਾਂਗੇ ਵੱਖਰੇ ਵੱਖਰੇ
2: ਬਿਲਕੁਲ ਵਿਚਾਰ ਹੋਣਾ ਚਾਹੀਦਾ ਉਹ ਤਾਂ ਆਪਾਂ ਸਾਡੇ ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਿਹਾ ਕਹੀਏ ਉਹ ਤਾਂ ਸਿਧਾਂਤ ਆਪਾਂ ਉਹਦੇ ਤੇ ਗੱਲ ਕਰਦੇ
1: ਜੀ
2: ਆਪਣੇ ਨਾਲ ਇਹ ਆ ਵੀ
1: ਔਜਲਾ ਸਾਹਿਬ ਜੁੜੇ ਨੇ ਉਹਨਾਂ ਨੂੰ ਨਾਲ ਜੋੜ ਲਈਏ ਸ਼ਾਇਦ ਕੁਝ ਕਹਿਣਾ ਚਾਹੁੰਦੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਸਵਾਲ ਸਰੋਤੇ ਨੇ
1: ਸਤਿ ਸ੍ਰੀ ਅਕਾਲ ਜੀ ਹਾਂ
2: ਸਤਿ ਸ੍ਰੀ ਅਕਾਲ ਔਜਲਾ ਬਾਈ ਸਤਿ ਸ੍ਰੀ ਅਕਾਲ
3: ਵੇਖੋ ਜੋ ਆਪਣੇ ਮੁਕੱਦਰ ਵੀਰ ਗੱਲ ਕਰਦੇ ਨੇ ਗੱਲ ਤਾਂ ਸਹੀ ਹੈ
1: ਜੀ
3: ਪਰ ਗੱਲ ਹੈਗੀ ਹੈ ਵੀ ਜੇ ਇਹ ਜਿਹੜਾ ਜਥੇਦਾਰ ਸਾਹਿਬ ਵਾਲੇ ਫੈਸਲੇ ਨੇ ਨਾ ਉਹ ਇਸ ਤਰ੍ਹਾਂ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਉਹਨਾਂ ਦੇ ਭਗਵੰਤ ਮਾਨ ਨੂੰ ਵੀ ਖਿੱਚ ਸਕਦੇ ਨੇ ਕੋਈ ਗੱਲ ਨੀ ਖਿੱਚਣ ਮਾੜਾ ਕੀਤਾ ਹੈ ਜੇ ਨੇ ਪਰ ਜੋ ਬਾਦਲਾਂ ਨੇ ਕਰਕੇ ਕਰਿਆ ਜੇ ਉਹਨਾਂ ਨੂੰ ਵੀ ਖਿੱਚਿਆ ਜਾਂਦਾ ਤਾਂ ਇੱਕ ਸੰਦੇਸ਼ ਜਾਣਾ ਚਾਹੀਦਾ ਵੀ ਹਾਂਜੀ ਇਹ ਜਥੇਦਾਰ ਉਸ ਪਦਵੀ ਤੇ ਬਹਿ ਕੇ ਇਨਸਾਫ਼ ਕਰ ਰਹੇ
1: ਬਿਲਕੁਲ
2: ਬਿਲਕੁਲ
3: ਇਹ ਵੀ ਇੱਕ ਦੁਵਿਧਾ ਚ ਪਾਇਆ ਜਾ ਰਿਹਾ ਨਾ ਗੱਲ ਤਾਂ ਜੋ ਕਹਿਣਾ ਚਾਹੁੰਦਾ ਉਹ ਇਹ ਵੀ ਕੌਮ ਨੂੰ ਤਾਂ ਦੁਵਿਧਾ ਚ ਪਾਇਆ ਜਾ ਰਿਹਾ ਨਾ
1: ਬਿਲਕੁਲ
3: ਤੇ ਇੱਕ ਬੰਦਾ ਤੁਹਾਡੇ ਸਾਹਮਣੇ ਝੋਲੀ ਅੱਡ ਕੇ ਖੜਾ ਪਾਈ ਪਾਈ ਮੰਨਦਾ ਤੇ ਜਾ ਕੇ ਹਫ਼ਤੇ ਬਾਅਦ ਉਹ ਕਹਿ ਰਿਹਾ ਕਿ ਮੈਨੂੰ ਉੱਥੇ ਮੰਨਣਾ ਪੈਣਾ ਸੀ ਤੇ ਨਾ ਹੀ ਮੰਨਦਾ
1: ਜੀ
3: ਲੋੜ ਹੀ ਨੀ ਸੀ ਮੰਨਣ ਦੀ ਫਿਰ ਕਹਿੰਦਾ ਜੀ ਮੈਂ ਨੀ ਕੀਤਾ ਜਥੇਦਾਰ ਸਾਹਿਬ ਮੈਂ ਨਹੀਂ ਕੀਤਾ ਜੀ
1: ਜੀ
3: ਫਿਰ ਉੱਥੇ ਮੰਨਣ ਦੀ ਲੋੜ ਨੀ ਸੀ
1: ਜੀ
3: ਸੋ ਜੇ ਉਹ ਮੁਕਰੇ ਨੇ ਫਿਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਭਾਈ ਚੋਣ ਨੀ ਲੜਨੀ ਤੁਸੀਂ
1: ਜੀ
3: ਤੇ ਪ੍ਰਧਾਨ ਨੀ ਬਣਨਾ
1: ਬਿਲਕੁਲ
3: ਜਦ ਉਹਨਾਂ ਨੇ ਜੋ ਫੈਸਲੇ ਤੇ ਨਹੀਂ ਉਤਰੇ ਉਹਨਾਂ ਤੇ ਵੀ ਐਕਸ਼ਨ ਹੋਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ
1: ਬਿਲਕੁਲ ਜੀ
3: ਜੇ ਉਹ ਲਿਆ ਹੁੰਦਾ ਤਾਂ ਅੱਜ ਆਹ ਕੰਮ ਨਹੀਂ ਹੋਣਾ
1: ਸੀ ਨਹੀਂ ਹੋਣਾ ਸੀ
3: ਇੱਕ ਲਈ ਤੁਸੀਂ ਰਾਹ ਪੱਧਰਾ ਕਰ ਰਹੇ ਹੋ ਇੱਕ ਲਈ ਇੱਕ ਮਿੰਟ ਇੱਕ ਲਈ ਤੁਸੀਂ ਰਾਹ ਪੱਧਰਾ ਕਰ ਰਹੇ ਹੋ ਤੇ ਦੂਜੇ ਨੂੰ ਕਹਿੰਦੇ ਹੋ ਇਹ ਰਾਹ ਚ ਰੋੜਾ ਇਹਨੂੰ ਚੱਕ ਕੇ ਪਰੇ ਮਾਰੋ
1: ਪਰੇ ਮਾਰ ਬਿਲਕੁਲ
3: ਗੱਲ ਤਾਂ ਉਹ ਹੋ ਰਹੀ ਹੈ ਨਾ
1: ਜੀ
3: ਦੇਖੋ ਅੱਗੇ ਗੱਲਾਂ ਹੋਰ ਸੀਗੀਆਂ ਅੱਗੇ ਕੱਪੜੇ ਵਾਲੇ ਕਿਹਾ ਵਿਚਾਰਾ ਅਖਬਾਰ ਪੜ੍ਹ ਕੇ ਸੁਣਾ ਦਿੰਦਾ ਹੁੰਦਾ ਮੈਂ ਕਿੰਨੀ ਗੇਰੀ ਕਹਿਣਾ ਸਾਡੇ ਬਜ਼ੁਰਗ ਕਹਿੰਦੇ ਚਲੋ ਠੀਕ ਆ ਬਾਦਲ ਹੁਣੀ ਕਰੀ ਗਏ ਕੰਮ ਚਲਾਈ ਗਏ ਚੱਕਰ ਹੁਣ ਤਾਂ ਹਰ ਦੇ ਹੱਥ ਚ ਆ ਚਾਹੇ 10 ਸਾਲ ਪਿਛਲੇ ਵਾਲੇ ਬਿਆਨ ਕੱਢ ਲਓ
1: ਬਿਲਕੁਲ
3: ਲਿਆ ਕੇ ਅਗਲਾ ਮੂਹਰੇ ਛੱਡ ਦਿੰਦਾ ਤੁਹਾਡੇ
1: ਜੀ
3: ਪੰਗੇ ਤਾਂ ਉਹ ਪਏ ਹੋਏ ਨੇ ਨਾ
1: ਬਿਲਕੁਲ
3: ਠੀਕ ਆ ਵੀ ਅੱਜ ਚਾਹੇ ਮਾਨ ਸਾਹਿਬ ਸੱਚੇ ਨੇ ਚਾਹੇ ਝੂਠੇ ਨੇ ਅੱਜ ਉਹਨਾਂ ਕੋਲ ਪਾਵਰ ਹੈ
1: ਜੀ
3: ਜਿੱਦਣ ਇਹ ਵੀ ਇਸੇ ਪਦਵੀ ਤੋਂ ਉਤਰੇ ਨਾ ਪਤਾ ਉਦਣ ਲੱਗਣਾ
1: ਉਦਣ ਲੱਗਣਾ ਜੀ
3: ਅੱਜ ਤਾਂ ਕੋਈ ਨਾ ਕੋਈ ਕਿਸੇ ਨਾਲ ਲੋੜ ਨਾ ਕਿਸੇ ਗੱਲ ਕਰਕੇ ਇਹਨਾਂ ਦੇ ਮੂਹਰੇ ਬੈਠਾ
1: ਜੀ
3: ਜਿਹਨੂੰ ਮਰਜ਼ੀ ਸੱਦ ਲੈਣ
1: ਬਿਲਕੁਲ
3: ਤੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਅੰਦਰ ਤਾੜਦੇ ਨੇ ਇਹ
1: ਜੀ
3: ਅੱਜ ਇਹਨਾਂ ਕੋਲ ਪਾਵਰ ਆ ਨਾ ਤਾੜ ਰਹੇ ਨੇ
1: ਤਾੜ ਰਹੇ ਨੇ ਜੀ
3: ਫਿਰ ਕਿੱਥੇ ਤਾੜਨਗੇ ਉਹੀ ਉਹੀ ਟੀਚਰ ਨੇ ਜੀ ਉਹੀ ਟੀਚਰ 2015 ਚੜੇ ਹੋਏ ਸੀ
1: ਜੀ
3: ਤੇ ਕੈਪਟਨ ਸਾਹਿਬ ਗਏ ਉਹਨਾਂ ਕੋਲ ਮੋਹਾਲੀ ਉਹ ਕਹਿੰਦੇ ਤੁਸੀਂ ਇੱਥੇ ਹੀ ਹੋ ਕੋਈ ਗੱਲ ਨੀ ਆ ਲੈਣ ਦੋ ਜੀ
1: ਜੀ ਦਾਵੇ ਤਾਂ ਅੱਜ ਕਰੀ ਜਾਂਦੇ ਨੇ 65,000 ਤੋਂ 68,000 ਨੌਕਰੀਆਂ ਦੇ ਦਿੱਤੀਆਂ
3: ਉੱਥੇ ਆ ਭਗਵਾਨ ਮਾਨ ਨਹੀਂ ਬੈਠੇ ਜੀ ਉਹਨਾਂ ਦੇ ਧਰਨੇ ਦੇ ਵਿੱਚ ਸਾਨੂੰ ਆਉਣ ਦੋ ਜੀ ਉੱਥੇ ਵੀ ਉਹੀ ਬਾਦਲ ਬੈਠੇ ਸਾਨੂੰ ਆਉਣ ਦੋ ਜੀ ਆ ਗਏ ਉਹੀ ਟੀਚਰ ਨੇ ਉਹੀ ਟੈਂਕੀਆਂ ਨੇ
1: ਬਿਲਕੁਲ ਉਹੀ ਚੌਂਕ
3: ਉਹੀ ਚੌਂਕ ਨੇ ਸਾਰਾ ਕੁਝ ਤੋ ਪਤਾ ਤਾਂ ਉਦੋਂ ਲੱਗਦਾ ਜਦੋਂ ਉਤਰਨਗੇ ਜੀ ਇਹ
1: ਜੀ ਬਿਲਕੁਲ
3: ਤੇ ਧਰਮ ਵਾਲੇ ਵੀ ਕੰਮ ਸਹੀ ਨੀ ਕਰ ਰਹੇ ਸਾਰਿਆਂ ਨਾਲੋਂ ਵੱਡੀ ਗੱਲ ਮੈਂ ਭਾਰਤ ਸਾਹਿਬ ਟਵਾਣਾ ਰੇਡੀਓ ਦੇ ਵੀ ਕਹੀ ਸੀ ਇੱਥੇ ਵੀ ਕਹਿ ਰਹੇ ਹਾਂ ਫੇਰ ਕਹਿ ਰਹੇ ਹਾਂ ਇਹਨਾਂ ਦਾ ਕਿਸੇ ਦਾ ਕੁਛ ਨੀ ਜਾਣਾ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ
1: ਬਿਲਕੁਲ
3: ਚਾਹੇ ਉਹ ਅਕਾਲ ਤਖ਼ਤ ਦੀ ਕੁਰਸੀ ਤੇ ਬੈਠਾ
1: ਜੀ
3: ਇਹ ਠੇਸ ਮਰਿਆਦਾ ਅਕਾਲ ਤਖ਼ਤ ਦੀ ਨੂੰ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ
1: ਲੱਗ ਰਹੀ ਹੈ ਜੀ ਬਿਲਕੁਲ ਹੈ
3: ਗੱਲ ਇਹ ਹੈ
1: ਜੀ ਉੱਪਰ ਬੈਠੇ ਉਹ ਤਾੜੀਆਂ ਵਜਾਉਂਦੇ ਆ ਜੀ ਲੜ ਰਹੇ ਨੇ
3: ਬਿਲਕੁਲ ਜੀ ਬਿਲਕੁਲ
1: ਜੀ
3: ਅਕਸਰ ਨੂੰ ਮੁੱਖ ਮੰਤਰੀ ਕੁਰਸੀ ਦੀ ਵੀ ਮਰਿਆਦਾ ਨਾ ਇੱਕ ਉਹਨੂੰ ਵੀ ਢਾਹ ਲੱਗ ਰਹੀ ਹੈ ਜਿਸ ਤਰ੍ਹਾਂ ਮਾਨ ਸਾਹਿਬ ਉੱਥੇ ਬਹਿ ਕੇ ਗੱਲਾਂ ਕਰਦੇ ਨੇ ਚਾਹੀਦੀਆਂ ਉਹ ਟੀਚਰਾਂ ਕਰਦੇ ਉਹਨੂੰ ਟੀਚਰਾਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਨੂੰ ਬੋਲਦਾ ਸੀ
1: ਜੀ ਆ ਦੂਸਰੇ ਪਾਸੇ ਦੇਖੋ ਸ਼ਾਇਦ ਕੇਰਲ ਦਾ ਜਿਹੜਾ ਉਹ ਨੌਜਵਾਨ ਹੀ ਮੁੰਡਾ ਹੈ ਜਿਹੜਾ ਐਕਟਰ ਬਣਿਆ ਉਹ ਦੇਖ ਲੋ ਕਿੰਨੇ ਵਧੀਆ ਫੈਸਲੇ ਕਰ ਰਿਹਾ ਜੀ ਉਹੀ ਮੁੱਖ ਮੰਤਰੀ ਦੀ ਕੁਰਸੀ ਤੇ ਹੈ
3: ਬਿਲਕੁਲ ਬਿਲਕੁਲ ਹਾਂਜੀ ਮੁਕੱਦਰ ਵੀ ਹੁਣ ਦੱਸੋ ਜੀ
1: ਜੀ ਮੁਕੱਦਰ
4: ਨਹੀਂ ਉਹ ਆਪਣਾ ਉਦਲਾ ਬਾਈ ਮੇਰਾ ਵੀ ਇਹੀ ਕੰਮ ਸੀ ਵੀ
1: ਆਵਾਜ਼ ਕੱਟਣ ਲੱਗ ਗਈ ਮੁਕੱਦਰ ਜੀ
4: ਹਾਂਜੀ ਮੈਂ ਹੁਣ ਠੀਕ ਹੈ ਜੀ
1: ਹਾਂਜੀ ਠੀਕ ਹੈ ਜੀ
4: ਮੇਰਾ ਇਹੀ ਕੰਸਰਨ ਹੈ ਵੀ ਘੱਟੋ ਘੱਟ ਆਪਾਂ ਜਿਹੜੇ ਪਿਛਲੇ ਵਾਲਿਆਂ ਨੂੰ ਨਾ ਜਿਹੜੇ ਉਹ ਵੀ ਸਾਡੇ ਸਾਹਮਣੇ ਹੀ ਮੁੱਕਰਦੇ ਪਏ ਨੇ ਹਰ ਇੱਕ ਗੱਲ ਤੋਂ
1: ਜੀ
4: ਉਹ ਤਾਂ ਮੈਂ ਤਾਂ ਅੱਗੇ ਸੈਣੀ ਬਾਈ ਜੀ ਨੂੰ ਕਈ ਵਾਰੀ ਮੈਂ ਹੱਸਦੇ ਹੋਏ ਕਹਿੰਦਾ ਵੀ ਚਲੋ ਆਪਾਂ ਵੋਟਾਂ ਪਾਈਆਂ ਮੈਂ ਪਾਈਆਂ ਹੋਰਾਂ ਨੇ ਪਾਈਆਂ
1: ਬਿਲਕੁਲ
4: ਉਹ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਚੁਣਦੇ ਤੁਸੀਂ ਜ਼ਿੰਮੇਵਾਰ ਹੋ ਸਾਡੀ ਤਾਂ ਕੋਈ ਗਲਤੀ ਹੋਈ ਨੀ ਹੈਗੀ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਸਾਰਾ ਕੁਛ ਕਰਨਾ ਸੀ ਵੀ ਤੁਹਾਡੇ ਤੋਂ ਜੇ ਲੋਕ ਸੈਟਿਸਫਾਈਡ ਨਹੀਂ ਸੀ ਹੈਗੇ ਤਾਂ ਹੀ ਤਾਂ ਉਹਨਾਂ ਨੇ ਲੋਕਾਂ ਨੇ ਚੁਣਿਆ
1: ਬਿਲਕੁਲ
4: ਤੁਸੀਂ ਉਲਟਾ ਕਹਿੰਦੇ ਵੀ ਇਹ ਤਾਂ ਲੋਕ ਜ਼ਿੰਮੇਵਾਰ
1: ਜੀ ਬਿਲਕੁਲ
4: ਇਸ ਕਰਕੇ ਬਾਈ ਜੀ ਇਹ ਸਾਰਿਆਂ ਮੈਂ ਤਾਂ ਉਹੀ ਗੱਲ ਇਸ ਤੇ ਗੱਲ ਕਰਕੇ ਵਾਰ ਵਾਰ ਕਹਿਣਾ ਚਲੋ ਮੇਰੀ ਗੱਲ ਦਾ ਕਈ ਵਾਰੀ ਚਲੋ ਹਾਸਾ ਮਜ਼ਾਕ ਵੀ ਚਲੋ ਤੂੰ ਵੀ ਤੁਸੀਂ ਲੈ ਲੈਂਦੇ ਹੋ ਵੀ ਉਹ ਵੋਟਾਂ ਵਾਲਾ ਬਾਈ ਜੀ ਗੱਲ ਇਹ ਹੈ ਵੀ ਕਿਹਨੂੰ ਕਿਹੜੇ ਪਾਸੇ ਜਾਈਏ ਬਾਈ
1: ਜੀ
4: ਮੈਂ ਮੈਨੂੰ ਇਹ ਨੀ ਮੈਨੂੰ ਸਭ ਪਤਾ ਹੈ ਵੀ ਇਹ ਵੋਟ ਸਭ ਤੋਂ ਵੱਡਾ ਅਧਿਕਾਰ ਸਾਡੇ ਕੋਲ ਆਮ ਬੰਦੇ ਕੋਲ ਵੋਟ ਦਾ ਭਾਵੇਂ ਉਹ ਅੰਬਾਨੀ ਕੋਲ ਹੈ ਤੇ ਭਾਵੇਂ ਸਾਡੇ ਕੋਲ
1: ਜੀ ਬਿਲਕੁਲ
4: ਅਸੀਂ ਉਹ ਅਧਿਕਾਰ ਦੇ ਬਰਾਬਰ ਹਾਂ
1: ਬਿਲਕੁਲ
4: ਪਰ ਇਹਨੂੰ ਪਾਈਏ ਕਿਹਨੂੰ ਚੁਣੀਏ
1: ਜੀ
4: ਇਹੀ 6 ਮਹੀਨਿਆਂ ਪਿੱਛੋਂ ਆ ਕੇ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਉਹ ਕਦੇ ਲੋਕਾਂ ਨੂੰ ਡਾਂਗਾ ਖਾਣ ਉਹ ਤੁਸੀਂ ਪਟਿਆਲੇ ਜਾਣਾ ਪੈਂਦਾ ਕਦੇ ਲੰਬੀ ਜਾਣਾ ਪੈਂਦਾ ਹੁਣ ਸੰਗਰੂਰ ਖਾਂਦੇ ਨੇ ਪਰ ਫਰਕ ਕੀ ਹੈ ਇੱਕ ਕੁੜੀ ਜਿਹੜੀ ਇਹਨਾਂ ਨੇ ਲਾਈ ਸੀ ਉਹ ਭੈਣ ਬਣਾ ਕੇ ਸਾਰੇ ਲੋਕਾਂ ਦੇ ਸਾਹਮਣੇ ਉਹ ਵੀਡੀਓ ਪਈਆਂ ਨੇ ਜਿਹਨੂੰ ਕਹਿੰਦੇ ਵੀ ਸਾਡੀ ਸਰਕਾਰ ਆ ਲੈਂਦੇ ਤੈਨੂੰ ਨੌਕਰੀ ਦੇਵਾਂਗੇ ਉਹਨੂੰ ਜਿੱਦਣ ਕੇਜਰੀਵਾਲ ਨੇ ਪੰਜਾਬ ਆਉਣਾ ਸਭ ਤੋਂ ਪਹਿਲਾਂ ਉਹਨੂੰ ਘਰ ਤਾੜਦੇ ਨੇ ਵੀ ਤੂੰ ਨਾ ਬਾਹਰ ਨਿਕਲ ਜੀ ਉਹੀ ਗੱਲ
1: ਜੀ
4: ਤੇ ਫਿਰ ਤੁਸੀਂ ਦੇਖੋ ਨਾ ਵੀ ਸਾਡੇ ਇੱਥੇ ਹਾਲਾਤ ਕੀ ਨੇ ਇਹਨਾਂ ਲੋਕਾਂ ਦੇ
1: ਬਿਲਕੁਲ
4: ਜਿਹੜੇ ਸਿਆਸੀ ਲੋਕ
1: ਬਿਲਕੁਲ ਹੈ ਜੀ
4: ਇਸੇ ਕਰਕੇ ਭਾਰਤ ਬਾਈ ਜੀ ਵੀ ਗੱਲ ਇਹ ਵੋਟਾਂ ਦਾ 5 ਸਾਲਾਂ ਬਾਅਦ ਆ ਜਾਂਦੀਆਂ ਨੇ ਵੀ ਕਦੇ ਇਹਨੂੰ ਪਾਲੋ ਕਦੇ ਉਹਨੂੰ ਪਾਲੋ, ਪਰ ਹੁਣ ਵੀ ਇਹੀ ਹੁੰਦਾ ਵੀ ਪਾਣੀ ਕਿੰਨੂੰ ਹੈ। ਮੇਰਾ ਤਾਂ ਉਹੀ ਇੱਕੋ ਹੀ ਕੰਸਰਨ ਹੈਗਾ ਵੀ ਉਹੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨਾਲ ਹੋਣ ਦਿਆ ਜੀ।
1: ਬਿਲਕੁਲ,
4: ਜਿਹਨਾਂ ਨੇ ਉਹਨਾਂ ਦਾ ਵਕਾਰ ਬਹਾਲ, ਜਿਹਨਾਂ ਤੇ ਜਿੰਮੇਵਾਰੀ ਸੀ ਉਹਨਾਂ ਦਾ ਵਕਾਰ ਬਹਾਲ ਰੱਖਣ ਦੀ, ਉਹੀ ਢਹਿ ਢੇਰੀ ਕਰਦੇ ਪਏ ਨੇ ਉਹਨਾਂ ਨੂੰ।
1: ਬਿਲਕੁਲ ਜੀ,
3: ਤਮਿਲਨਾਡੂ ਵਾਲੇ ਤੁਸੀਂ ਗੱਲ ਕਰਦੇ ਹੋ, ਉਹ ਦੇਖੋ ਜੀ ਉਹ ਇੰਨਾ ਕੁ ਆਇਆ ਸੀ, ਕੋਈ ਦਾਗ ਨੀ ਸੀ ਉਹਦੇ ਉੱਤੇ, ਕੁਛ ਨੀ, ਉਹ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਜੀ।
1: ਜੀ
3: ਘਰੋਂ ਚਾਹੇ ਰੱਜਿਆ ਚਾਹੇ ਭੁੱਖਾ, ਉਹ ਗੱਲ ਉਹਦੀ ਆਪਾਂ ਕਰਦੇ, ਪਰ ਉਹ ਅੱਜ ਬੇਦਾਗ ਹੋ ਕੇ ਉਹ ਜਿਹੜਾ ਫੈਸਲੇ ਲੈ ਰਿਹਾ ਨਿਰਪੱਖ ਲੈ ਰਿਹਾ ਜੀ ਉਹ।
1: ਜੀ ਬਿਲਕੁਲ,
3: ਕਿਉਂਕਿ ਉਹਦੇ ਕੰਨੀ ਉਂਗਲ ਨੇ ਉੱਠਣੀ ਨਾ ਉੱਠਣੀ ਉਹਦੇ ਕੰਨੀ, ਉਹ ਸਹੀ ਕਰ ਰਿਹਾ। ਹੁਣ ਦੇਖੋ ਰਿਸ਼ਵਤ ਖੋਰ ਵਾਲੇ ਉੱਪਰ ਵੀ ਠੋਕਦੇ ਵੀ ਮੈਂ 12 ਸਾਲ ਲਈ ਅੰਦਰ ਜਾਏਗਾ ਜੇ।
1: ਬਿਲਕੁਲ, ਪ੍ਰਾਈਜ਼
3: ਹੋਣਾ ਚਾਹੀਦਾ ਜੀ।
1: ਜੀ
3: ਹਾਂ, ਹੋਣਾ ਚਾਹੀਦਾ
1: ਜੀ,
3: ਹਰ ਗੱਲ ਹੋਣੀ ਚਾਹੀਦੀ ਹੈ। ਰਿਸ਼ਵਤ ਰੁਕੂਗੀ, ਆਪੇ ਲੋਕ ਲੋਕ ਆਪੇ ਖੁਸ਼ਹਾਲ ਹੋਣਗੇ ਜੀ,
1: ਹੋਣਗੇ ਜੀ। ਬਿਲਕੁਲ ਹੈ ਜੀ,
3: ਹਨਾ। ਉਹ ਫਿਰ ਇਹ ਕੰਮ ਇਹ ਵੀ ਕਰ ਸਕਦੇ, ਇਹ ਵੀ ਤਾਂ ਬੇਦਾਗ ਆਏ ਸੀ
1: ਜੀ। ਜਦ ਉਹ ਸੂਬੇ ਦਾ, ਉਸ ਸੂਬੇ ਦਾ ਮੁੱਖ ਮੰਤਰੀ 7 ਗੱਡੀਆਂ ਲੈ ਕੇ ਤੁਰ ਜਾ ਸਕਦਾ, ਕਿਤੇ ਵੀ ਚਲਿਆ ਜਾਂਦਾ, ਤੇ ਇਹਨਾਂ ਨੂੰ ਕੀ ਆ, ਮਤਲਬ ਕਿ 500-500 ਗੱਡੀਆਂ।
3: ਉਹ ਕਹਿੰਦਾ ਵੀ ਇਹ ਇੱਕੇ ਲੈਨ ਬੰਦ ਹੋਣੀ ਚਾਹੀਦੀ ਹੈ
1: ਜੀ। ਬਿਲਕੁਲ ਹੈ ਜੀ,
3: ਵੀ ਸਾਰਾ ਰਾਹ ਨਹੀਂ ਬੰਦ ਹੋਣਾ ਚਾਹੀਦਾ
1: ਜੀ।
3: ਜੋ ਕਹਿ ਕੇ ਆਇਆ ਇਹਦਾ ਕਰ ਰਿਹਾ, ਕੱਲ ਦਾ ਨੀ ਪਤਾ, ਪਰ ਇਹਦਾ ਕਹਿੰਦੇ ਕੀ ਸੀ ਤੇ ਕਰਦੇ ਕੀ ਨੇ
1: ਜੀ। ਬਿਲਕੁਲ,
3: ਤੇ ਅੱਜ ਤੱਕ ਮਾਨ ਸਾਹਿਬ 4 ਸਾਲ ਦੇ ਗਾਲਾਂ ਉਹਨਾਂ ਨੂੰ ਕੱਢੀ ਜਾਂਦੇ, ਉਹਨਾਂ ਨੂੰ ਦੋਸ਼ ਲਾਈ ਜਾਂਦੇ, ਭਾਈ ਜੇ ਉਹ ਇੰਨੇ ਮਾੜੇ ਸੀ ਤਾਂ ਹੀ ਤਾਂ ਤੁਹਾਨੂੰ ਲੈ ਕੇ ਆਏ, ਤੁਸੀਂ ਤਾਂ ਕੋਈ ਆਪਦੀ ਛਾਪ ਛੱਡ ਕੇ ਜਾਓ
1: ਜੀ।
3: ਇਹ ਕਹਿੰਦੇ ਮੀਂਹ ਪੱਥਰ ਰੱਖਦੇ ਜੀ, ਪਾਣੀ ਡੁੱਬੇ ਨਾ, ਤੇਰਾ 4 ਸਾਲ ਦਾ ਡੁੱਬਿਆ, ਬਾਦਲ ਸਾਹਿਬ ਦਾ ਚੱਲ ਕਿਤੇ ਪੁਰਾਣਾ ਡੁੱਬਿਆ ਹੋਊਗਾ। ਉਹੀ ਗੱਲ ਹੈ ਨਾ ਵੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕੱਟ ਕੇ ਨਾ।
1: ਬਿਲਕੁਲ,
3: ਇਸੇ ਕਰਕੇ ਤਾਂ ਗੁੱਸਾ ਤਾਂ ਇਹਨਾਂ ਦੇ ਜਾਂ ਜ਼ਿਆਦਾ ਆਇਆ, ਭਾਈ ਤੁਹਾਨੂੰ ਤਾਂ ਹੀ ਤਾਂ ਲੈ ਕੇ ਆਏ ਸੀ ਨਾ।
1: ਬਿਲਕੁਲ ਹੈ ਜੀ,
3: ਜੈ ਜੈ ਜੀ। ਪਰ
0: ਮਾਨ ਸਾਹਿਬ ਦੇਖੋ, ਮਾਨ ਸਾਹਿਬ ਨੇ ਤਾਂ ਔਜਲਾ ਬਾਈ ਜੀ ਉਹੀ ਮੋਦੀ ਵਾਲਾ ਪੈਟਰਨ ਚੱਕਿਆ ਹੋਇਆ, ਉਹ ਨਹਿਰੂ ਨੂੰ ਕੱਢੀ ਆਉਂਦੇ ਨੇ ਗਾਲਾਂ, ਇਹ ਪਿਛਲਿਆਂ ਨੂੰ ਕੱਢੀ ਆਉਂਦੇ ਨੇ, ਆਪਣਾ ਵਹਿੰਦੇ ਨੀ, ਉਹੀ ਗੱਲ ਤੁਸੀਂ ਕਰਦੇ ਪਏ।
3: ਜਿੱਥੇ ਵੀ ਜਾਂਦੇ ਨੇ ਲੋਕ ਮਿਲਣੀ ਹੈ, ਕਾਹਦੀ ਲੋਕ ਮਿਲਣੀ ਹੈ, ਜਹਾਜ਼ ਚ ਤੂੰ ਆਉਣਾ ਬਹਿਣਾ ਮੰਜੇ ਤੇ, ਇਹ ਕੀ ਦਿਖਾਵਾ? ਫਿਰ ਉੱਥੇ ਖੜ ਕੇ ਕੀ ਗੱਲਾਂ ਕਰਨੀਆਂ? ਠੀਕ ਆ ਤੂੰ ਪਿੰਡਾਂ ਦੇ ਵਿੱਚ ਰਿਹਾ, ਜਿੱਥੇ ਦੀ ਤੂੰ ਲੰਘਦਾ ਸੀ ਸ਼ੋਅ ਕਰਨ ਜਾਂਦਾ ਸੀ ਪਿੰਡਾਂ ਦੇ ਨਾਮ, ਉਹੀ ਇੱਥੋਂ ਦੀ ਮੈਂ ਲੰਘਦਾ ਰਿਹਾ ਰਹੇ ਆਊਗਾ ਭਾਈ, ਪੰਜਾਬ ਆ ਇਹ, ਕੋਈ ਮਤਲਬ ਉਹ ਤਾਂ ਹੈ ਨੀ ਬਹੁਤ ਵੱਡੀ ਸਟੇਟ,
1: ਉੱਤਰ ਪ੍ਰਦੇਸ਼ ਵੀ ਕਦੇ ਗਏ ਨੀ, ਉਹੀ ਗਲੀਆਂ ਨਾਲੀਆਂ ਨੇ ਜਿਹੜੀਆਂ ਕਹਿੰਦੇ ਪੱਤੀਆਂ
3: ਕਰੋ ਲੱਗਦੇ ਰਹੇ ਆ
1: ਜੀ।
3: ਆ ਤੂੰ ਇੱਕ ਤੂੰ ਸਟੇਜ ਕਲਾ ਕਲਾਕਾਰ ਸੀ, ਪਿੰਡਾਂ ਵਾਲਾ ਕਲਾਕਾਰ ਸੀ, ਪਿੰਡਾਂ ਚ ਜਾਂਦਾ ਸੀ ਲੰਘਦਾ ਸੀ ਇਲਾਕੇ ਚ, ਮੈਂ ਇੱਧਰ ਤੁਰਮਰੀ ਜੀ, ਇੱਧਰ ਪੰਜਰੁੱਖਾ ਹੁੰਦਾ ਸੀ, ਇੱਧਰ ਦਿੱਤੂਪੁਰ ਸੀਗਾ ਜੀ, ਐਂ ਜਾ ਕੇ ਮੈਂ ਨਾਭੇ ਪਹੁੰਚ ਜਾਂਦੇ। ਲਓ ਲਓ ਜੀ,
1: ਪੂਰੇ ਬੈਠੇ ਔਜਲਾ ਸਾਹਿਬ, ਹੁਣ ਤੁਹਾਨੂੰ ਕਿੰਨਾ ਚਿਰ ਇੱਥੇ ਹੋ ਗਿਆ ਅਮਰੀਕਾ ਨੂੰ, ਮੈਨੂੰ ਕਿੰਨਾ ਚਿਰ ਹੋ ਗਿਆ ਕਿ ਆਪਾਂ ਨੂੰ ਪਿੰਡ ਦੀਆਂ ਗਲੀਆਂ ਭੁੱਲ ਗਈਆਂ ਨੇ, ਜਾਂ ਜਿਹੜੇ ਪਿੰਡ ਚ ਖੇਡਣ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ ਉਹ ਗਰਾਊਂਡਾਂ ਭੁੱਲ ਗਈਆਂ ਨੇ। ਹੈਂ,
3: ਸਰਹੰਦ ਤੋਂ ਨਾਭੇ ਹੀ ਜਾਣਾ
1: ਜੀ,
3: ਸਰਹੰਦ ਤੋਂ ਨਾਭੇ ਹੀ ਜਾਣਾ ਤੂੰ, ਹੋਰ ਕਿੱਥੇ ਜਾਣਾ? ਇੱਧਰ ਦੀ ਜਾਏਗਾ, ਹੋਰ ਕਿੱਥੇ ਦੀ ਜਾਏਗਾ?
1: ਬਿਲਕੁਲ,
3: ਮਤਲਬ ਇਹ ਗੱਲਾਂ ਕੋਈ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੇ? ਮੇਰਾ ਦੋਸਤ ਹੈ ਇੱਕ, ਉਹਦਾ ਟਵਾਣਾ ਗੋਤ ਸੀ ਜੀ, ਉਹ ਇੱਥੇ ਰਹਿੰਦਾ, ਹਡਾੜੀ ਉਹ ਮੁੰਡਾ ਉਤਰਨ, ਮੈਂ ਸੁਣ ਕੇ ਹੈਰਾਨ ਵੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ?
1: ਉਹ ਪੁੱਛਾਂ ਦੇਣ ਵਾਲਾ ਕੰਮ ਕਰਦੇ ਬਾਬਿਆਂ।
0: ਔਜਲਾ ਬਾਈ ਜੀ, ਕੱਲ ਪਰਸੋਂ ਇੱਕ ਰੀਲ ਭੇਜੀ ਸੀ ਜਿਸ ਚ ਭਗਵੰਤ ਮਾਨ ਉੱਥੇ ਸਟੇਜ ਤੇ ਖੜਾ ਹੈ, ਇੱਕ ਲੇਡੀਜ਼ ਦੇ ਸਾਹਮਣੇ ਖੜੀ ਹੈ, ਉਹਨੂੰ ਕਹੀ ਜਾਂਦਾ ਵੀ 1000 ਰੁਪਇਆ ਆਉਣਾ ਤੁਹਾਡੇ ਮਹੀਨੇ ਇਸ ਵਾਰੀ ਤੇ ਕੀ ਦਊਂਗੇ, ਕੀ ਲਾਉਂਗੇ? ਕਹਿੰਦਾ ਸੂਟ ਲਵਾਂਗੇ ਜੀ। ਵੀ 1000 ਰੁਪਇਆ ਕਹਿੰਦਾ ਹੋਰ ਪਾ ਦਈਏ, ਉਹਦਾ ਕੀ ਲਾਉਂਗੇ? ਉਹ ਅੱਗੇ ਖੜੀ ਆ, ਉਹੀ ਗੱਲ, ਉਹ ਅਸੀਂ ਮੇਕਅਪ ਦਾ ਸਮਾਨ ਲਵਾਂਗੇ ਜੀ।
1: ਜੀ,
0: ਫਿਰ ਤੁਹਾਨੂੰ ਕਹਿੰਦਾ 3 ਮਹੀਨੇ ਦਾ ਇਕੱਠਾ ਪਾ ਦਈਏ, ਹੈ ਆਹ ਲੋ, ਕਹਿੰਦਾ ਫਿਰ ਮੇਰਾ ਐਲਾਨ ਹੋ ਗਿਆ, ਕਹਿੰਦਾ ਇਥੋਂ 3 ਮਹੀਨੇ ਨਾ, ਕਹਿੰਦਾ ਮੈਂ ਇਕੱਠਾ ਪਾਉਣਾ ਵਾ। ਇੱਕ ਪਾਸੇ ਆ ਪਿਛਲੇ ਦਿਨੀ ਰਿਪੋਰਟ ਛਾਇਆ ਹੋਈ ਹੈ ਵੀ ਪੰਜਾਬ ਦੀ ਆਮਦਨ ਨਾਲੋਂ ਜਿਹੜਾ ਖਰਚਾ ਉਹ 2-3% ਵਧਿਆ ਹੋਇਆ, ਆਮਦਨ ਘੱਟ ਹੈ, ਖਰਚਾ ਵਧਿਆ ਹੋਇਆ।
1: ਉਹ ਨਾਲੇ ਬਾਈ ਜੀ ਇਹ ਵੀ
3: ਸਾਰਾ ਕੁਝ ਸੈਂਟਰ ਆ, ਸੈਂਟਰ ਤੋਂ ਆ ਜਿਹੜੇ ਪੈਸੇ ਦੇਣੇ ਆ, ਜਿਹੜਾ ਚਾਹੇ 1 ਪਾ ਦੇਣ ਚਾਹੇ 3 ਪਾ ਦੇਣ, ਉਹ ਕਰਜ਼ਾ ਲੈ ਕੇ ਦੇਣਾ ਤੁਹਾਡੇ ਕੋਲ, ਕਿਹੜਾ ਜਮਾ ਪੈਣਾ? ਦਿਖਾ ਦੋ ਵੀ ਆ ਜਮਾ ਪੈਣੇ, ਸਾਡੇ ਕੋਲ ਵਾਧੂ ਆਮਦਨ ਆ ਗਈ ਇਸ ਪਾਸੇ, ਅਸੀਂ ਸਰੋਤਾਂ ਤੋਂ ਇਕੱਠੇ ਕਰ ਲਈ।
1: ਨਾਲੇ ਆਪਣੇ ਔਜਲਾ ਸਾਹਿਬ ਤੇ ਮੁਕੱਦਰ ਜੀ, ਇੱਥੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ, ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ, ਤੇ ਜੇ ਜਿਹੜਾ ਬੰਦਾ ਭੁੱਖਾ, ਜਿਹੜਾ ਜ਼ਰੂਰਤਮੰਦ ਆ ਨਾ, ਉਹ ਤਾਂ ਕਹੂਗਾ ਕਿ ਮੈਂ ਘਰ ਦੇ ਵਿੱਚ ਦਾਲਾਂ ਪਾਉਂਗਾ ਜਾਂ ਕੋਠਾ ਪਾਉਂਗਾ ਜਾਂ ਬਾਲੇ ਪਾਉਣ ਵਾਲੇ ਪਏ ਨੇ ਉਹ ਪਾਉਂਗਾ,
0: ਲੋੜ ਮੁਤਾਬਕ
3: ਮੇਕਅਪ ਲਊ,
1: ਮੇਕਅਪ ਕਹਿੰਦੀ ਆ ਮੋਰੇ ਲਾਉਂਗੀ।
3: ਨਹੀਂ ਫਿਰ ਠੀਕ ਹੈ, ਫਿਰ ਜੇ ਬੰਦੇ ਪੈਸੇ ਲੈ ਕੇ ਬੋਤਲ ਲੈ ਲੈਣਗੇ ਕੋਈ ਗੱਲ ਨੀ, ਫਿਰ ਮੇਕਅਪ ਨੇ ਵੀ ਲੈਣਾ, ਦੂਜੇ ਉਤਰ ਜਾਂਦੀ ਹੈ, ਕੋਈ ਗੱਲ ਨੀ, ਫਿਰ ਤੇ ਇੱਕੋ ਹੀ ਚੀਜ਼ ਹੈ ਫਿਰ
1: ਜੀ।
3: ਦੱਸੋ ਮੇਕਅਪ ਲਊਗੀ ਲੈ ਕੇ?
0: ਤੁਸੀਂ ਸਵੇਰੇ ਵੀ ਲਿਖਣ ਦੇ ਟਵਾਣਾ ਸਾਹਿਬ ਦੇ ਉਹਦੇ ਚ
5: ਵੀ ਤੁਹਾਡੇ ਘਰ ਵਾਲੇ ਨਕੰਮੇ ਨੇ, ਫਿਰ ਜਿਹਦੇ ਨਾਲ ਤੁਸੀਂ ਵਿਆਹੀਆਂ ਆਈ ਹੋ ਤੇ ਤੁਹਾਨੂੰ ਮੇਕਅਪ ਨੂੰ ਦਵਾ ਸਕਦੇ, ਤੇ ਫਿਰ ਗੁਰਫਿੱਟੇ ਨੂੰ ਤੁਹਾਡੇ
3: ਮੁੱਖ ਮੰਤਰੀ ਨੂੰ ਦਵਾਣਾ। ਗੱਲ ਆਈ ਸੀ ਵੀ ਭਾਈ ਜਿਵੇਂ ਜੇ ਤੁਹਾਡੇ ਕੁੜੀਆਂ ਨੇ ਕਰਜ਼ਾ ਲਿਆ, ਘਰ ਵਾਲੇ ਨਿਕੰਮੇ ਹੀ ਨੇ, ਆਹ ਹੱਥ ਮਾਰੇ ਥੱਪੜ ਦੋ, ਤੂੰ ਇਹਦੇ ਮੂਹਰੇ 3000 ਰੁਪਏ ਮੂਹਰੇ ਹੱਥ ਜੋੜੀ ਖੜੀ ਹੈ, ਇਹਦੇ ਮੂਹਰੇ ਤੂੰ 3000 ਰੁਪਏ, 3000 ਦਾ ਕੀ ਆਉਂਦਾ ਭਾਰ ਮਕੰਦਰ ਵੀ ਦੱਸ, ਮੈਨੂੰ ਦੇਸੀ ਘਿਓ ਨੀ ਆਉਂਦਾ ਹੋਣਾ 2 ਕਿਲੋ ਹੈ, ਕੀ ਕਿੱਥੇ ਕਿੱਥੇ ਲਿਆ ਕੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਤੁਸੀਂ ਕੰਮ ਨਾ ਕਰਿਓ, ਮੇਕਅਪ ਦਾ ਸਮਾਨ ਮੁੱਖ ਮੰਤਰੀ ਤੋਂ ਲਿਓ
1: ਜੀ,
3: ਤੁਹਾਨੂੰ ਸਾਰਾ ਲਵੇੜੂ ਦੇਖਦੇ ਆ, ਇੱਕ ਵਾਰੀ ਹੋਰ ਬਣਾ ਦੋ, ਕੱਲਾ ਮੂੰਹ ਹੀ ਲਿਬੜੂ ਫਿਰ ਸਾਰਾ ਹੀ ਲਵੇੜੂ ਤੁਹਾਨੂੰ
1: ਜੀ,
3: ਇੱਕ ਵਾਰੀ ਹੋ ਲਿਓ, ਧੰਨਵਾਦ ਜੀ,
1: ਬਿਲਕੁਲ, ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ ਵਿਚਾਰਾਂ ਲਈ ਜੀ। ਮੁਕੱਦਰ ਜੀ ਕੁਝ ਕਹਿਣਾ ਚਾਹੋਗੇ ਹੋਰ?
5: ਠੀਕ ਆ ਭਾਰਤ ਭਾਈ, ਮੈਂ ਤਾਂ ਇਹੀ ਗੱਲ ਕਹਿਣਾ, ਭਾਵੇਂ ਵੇਖੋ ਵਿਰੋਧੀ ਧਿਰਾਂ ਨੇ ਭਾਵੇਂ ਮੰਨ ਲਓ ਰਾਜ ਕਰਦੀ ਧਿਰ ਹੈ
1: ਜੀ,
5: ਵੀ ਅਸੀਂ ਘੱਟੋ ਘੱਟ, ਮੈਂ ਸਗੋਂ ਨਾ ਮੇਰੀ ਹਰ ਵਾਰੀ ਇਹ ਗੱਲ ਹੁੰਦੀ ਹੈ ਵੀ ਜਿਹੜਾ ਇਹ ਦਾਅਵਾ ਕਰਦੇ ਨੇ ਨਾ ਜਿੰਨੀਆਂ ਵੀ ਪਾਰਟੀਆਂ ਨੇ ਵੀ ਇਹ ਸਾਡਾ ਪੱਕਾ ਕੈਡਰ ਹੈ
1: ਜੀ,
5: ਜੇ ਕਿਤੇ ਉਹ ਇਹਨਾਂ ਨੂੰ ਜ਼ਿੰਮੇਵਾਰ ਮੰਨ ਲਓ ਕਰਨਾ ਸ਼ੁਰੂ ਕਰਦੇ ਨਾ, ਉਹ ਇਹਨਾਂ ਤੇ ਸਵਾਲ ਭਾਵੇਂ ਜਦੋਂ ਇਹ ਸੱਤਾ ਚ ਹੁੰਦੇ ਨੇ ਭਾਵੇਂ ਵਿਰੋਧੀ ਧਿਰ ਤੇ ਹੁੰਦੇ ਨੇ
1: ਜੀ,
5: ਜਦੋਂ ਇਹ ਗਲਤ ਹੈ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣਾ ਤੇ ਉਹ ਸੁਧਾਰ ਤਾਂ ਹੀ ਹੁੰਦਾ ਜਦੋਂ ਮੰਨ ਲਓ ਆਪਣੇ ਬੰਦੇ ਜਿਹੜੇ ਹੁਣ ਮੇਰੇ ਨਾਲ ਮੈਂ ਗਲਤ ਆ, ਮੇਰੇ ਨਾਲ 5-4 ਜੁੜੇ ਮੈਨੂੰ ਕਹਿਣ ਲੱਗ ਜਾਣ ਵੀ ਤੂੰ ਆ ਗਲਤ ਹੈ
1: ਜੀ,
5: ਫਿਰ ਮੈਨੂੰ ਸੋਚਣਾ ਪਊਗਾ ਆਪਣੇ, ਜੇ ਮੇਰੇ ਨਾਲ ਜੁੜੇ ਉਹੀ ਗੱਲ ਉਹ ਮੇਰੀ ਤਰੀਫਾਂ ਦੀ ਪੁਲ ਬੰਨੀ ਜਾਣਗੇ ਵੀ ਵਾਹ ਵੀ ਵਾਹ ਤੇਰਾ ਤਾਂ ਕੋਈ ਉਹੀ ਗੱਲ ਹੈ ਹੀ ਨਹੀਂ,
1: ਬਿਲਕੁਲ,
5: ਫਿਰ ਉਹਨੂੰ ਕੀ ਲੋੜ ਹੈ ਸੁਧਾਰ,
1: ਕੋਈ ਲੋੜ ਨਹੀਂ ਜੀ, ਬਿਲਕੁਲ,
5: ਇਸੇ ਕਰਕੇ ਜਿੰਨੇ ਜੁੜੇ ਹੋਏ ਭਗਤ ਨੇ ਇਹ ਤਾਂ ਉਹੀ ਗੱਲ ਹੈ ਵੀ ਉਹ ਦੂਜਿਆਂ ਨਾਲ ਲੜਨ ਲੱਗ ਜਾਂਦੇ ਨੇ ਵੀ ਤੁਸੀਂ ਸਾਡੇ, ਹੁਣ ਗੱਲ ਤਾਂ ਮੈਂ ਉਹ ਤਾਂ ਹੀ ਤੁਹਾਨੂੰ ਕਹੀ ਸੀ ਵੀ ਜਥੇਦਾਰ ਵਾਲੀ ਗੱਲ ਤੇ ਦੋਵੇਂ ਤਰ੍ਹਾਂ ਬਰਾਬਰ ਨੇ, ਉਹ ਵੀ ਉਨਾ ਹੀ ਕਸੂਰਵਾਰ ਨੇ, ਇਹ ਵੀ ਉਨਾ ਹੀ ਕਸੂਰਵਾਰ ਨੇ ਜਿਹੜੇ ਅੱਜ ਦਾਵਾ ਕਰਦੇ ਨੇ ਵੀ ਇਹ ਪੰਥ ਦੋਖੀ ਨੇ
1: ਜੀ,
5: ਗੱਲ ਤਾਂ ਉਹੀ ਹੈ ਭਗਵੰਤ ਮਾਨ ਤਾਂ ਮੰਨ ਲਓ ਉਹਨੇ ਉਹਦੀ ਵੀਡੀਓ ਉਹ ਤਾਂ ਹੋ ਗਿਆ ਪੰਥ ਦੋਖੀ
1: ਜੀ,
5: ਤੇ ਤੁਸੀਂ ਉਹੀ ਗੱਲ 4 ਕੁ ਦਿਨਾਂ ਪਿੱਛੋਂ ਜਾ ਕੇ ਮੁੱਕਰ ਗਏ, ਤੁਸੀਂ ਹੋ ਗਏ ਪੰਥਕ
1: ਜੀ,
5: ਜਿਹੜਾ ਕੋਈ ਅਕਾਲੀ ਦਲ ਨੂੰ, ਮੈਂ ਭਾਰਜ ਬਾਈ ਜੀ ਯਕੀਨ ਜਾਣਿਓ ਮੈਂ 12 ਤੱਕ ਵੋਟ ਪਾਈ ਹੈ ਅਕਾਲੀ ਦਲ ਨੂੰ ਪਾਈ ਹੈ
1: ਜੀ, ਬਿਲਕੁਲ
5: ਇਹ ਯਕੀਨ ਜਾਣਿਓ, ਪਰ ਹੁਣ ਇਹ ਥੋੜੀ ਹੈ ਵੀ ਜੇ ਹੁਣ ਪਾਈ ਹੈ ਤਾਂ ਉਹੀ ਗੱਲ ਹੈ ਵੀ ਹੁਣ
1: ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਵੀ ਆ ਰਹੇ ਨੇ ਜੀ, ਬਾਘਾ ਪੁਰਾਣਾ ਤੋਂ ਮੇਰੇ ਖਿਆਲ ਨਾਲ ਆ ਰਹੇ ਨੇ, ਉਹ ਕਹਿੰਦੇ ਸੀਗੇ ਸ਼ਾਇਦ,
5: ਬਿਲਕੁਲ ਨਹੀਂ ਨਹੀਂ ਆਉਣ ਚੰਗੇ ਬੰਦੇ ਆਉਣ, ਆਪਾਂ ਤੇ ਯਾਦ ਕਰਦੇ ਆ ਆਪਣੀ ਕਿਸੇ ਨਾਲ ਜੁੜੇ ਵੀ ਹੈਗੇ ਨੇ ਉਹ ਗਲਤ ਨੂੰ ਗਲਤ ਕਹਿਣ, ਪਹਿਲਾਂ ਤਾਂ ਲੋਕ ਪੈਣਗੇ ਨਾ ਤੇ ਇਹ ਲੀਡਰ ਤਾਂ ਪੈਣਗੇ, ਅਸੀਂ ਤਾਂ ਇਹਨਾਂ ਨੂੰ ਬਣਾ ਲਿਆ ਰੱਬ
1: ਜੀ,
5: ਤੇ ਉਹ ਜਦੋਂ ਆਪਾਂ ਕਿਸੇ ਨੂੰ ਰੱਬ ਬਣਾ ਲਈ ਫਿਰ ਰੱਬ ਨੂੰ ਤਾਂ ਰੱਬ ਨੇ ਤਾਂ ਰੱਬ ਵਾਂਗੂ ਹੀ ਬਿਹੇਵ ਕਰਨਾ ਜੀ,
1: ਬਿਲਕੁਲ,
5: ਅਸੀਂ ਇਹਨਾਂ ਨੂੰ ਆਪਣੇ ਲੀਡਰਾਂ ਦੇ ਤੌਰ ਵੀ ਇੱਕ ਮੰਨ ਲਓ ਵੀ ਅਸੀਂ ਆਪਣੀ ਸਾਡੇ ਟੈਕਸ ਦੀ ਕਮਾਈ ਤੇ ਸਾਰਾ ਦਿਨ ਗੱਡੀਆਂ ਤੇਲ ਜਹਾਜ਼ਾਂ ਤੇ ਫਿਰਦੇ ਨੇ, ਅਸੀਂ ਇਹਨਾਂ ਨੂੰ ਜ਼ਿੰਮੇਵਾਰ ਬਣਾਈਏ ਤੇ ਅਸੀਂ ਤੁਹਾਨੂੰ ਚੁਣਿਆ ਤੁਸੀਂ ਵੀ ਸਾਡੇ ਰੋਜ਼ ਦੀ ਖੂਨ ਪਸੀਨੇ ਦੀ ਕਮਾਈ ਤੇ ਤੁਸੀਂ ਚੱਲਦੇ ਹੋ
1: ਜੀ, ਬਿਲਕੁਲ,
5: ਤੇ ਅਸੀਂ ਤਾਂ ਉਹੀ ਗੱਲ ਹੈ ਵੀ ਉਹ ਆਏ ਪਹਿਲਾਂ ਬਾਅਦ ਚੋਂ ਹੁੰਦੇ ਨੇ ਫੋਟੋਆਂ ਖਿਚਾਉਣਾ ਤਾਂ ਲਾਲਾ ਲਾਲਾ ਤੇ ਦੂਜੇ ਦੀ ਜਿਹੜੇ ਪਾਲ ਕੋਈ ਪੁੱਛਣਾ ਨੀ ਇਹਨਾਂ ਨੂੰ,
1: ਬਿਲਕੁਲ,
5: ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਚੁਣ ਕੇ ਲੈ ਉਹ ਅਗਲਾ ਕੋਈ ਵੀ ਆ ਫਿਰ ਉਹ ਰੱਬ ਨੂੰ ਵੀ ਬਿਹੇਵ ਕਰੂਗਾ ਨਾ,
1: ਬਿਲਕੁਲ ਹੈ ਜੀ,
5: ਠੀਕ ਹੈ ਭਾਜੀ,
1: ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ ਦੋਸਤੋ, ਲੋ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਆਪਣੇ ਅਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਜੀ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫਰੀ ਬੀਬੀਆਂ ਲਈ, 1,000-1,500 ਰੁਪਇਆ ਬੀਬੀਆਂ ਲਈ, ਯਾਰ ਸਰਕਾਰਾਂ ਨੂੰ ਦੱਸੋ ਵੋਟ ਸਾਡੀ ਬੰਦਿਆਂ ਦੀ ਵੀ ਹੈਗੀ ਹੈ, ਕਹਿੰਦੇ ਸੀ ਹਾਂਜੀ, ਤੇ ਇਹ ਤਾਂ ਤੁਸੀਂ ਦੱਸਣਾ ਜੀ ਭਾਈ, ਹੁਣ ਦੱਸਿਓ ਵੀ ਹਾਂ ਸਾਡੀ ਵੀ ਵੋਟ ਹੈਗੀ ਆ ਭਾਈ, ਵੈਸੇ ਦੇਖੋ ਜੀ ਜੋ ਮਰਜ਼ੀ ਹੈ ਚਾਹੇ ਬੀਬੀਆਂ ਨੂੰ ਦੇ ਲਓ ਚਾਹੇ ਬੰਦਿਆਂ ਨੂੰ ਦੇ ਲਿਓ, ਪਰ ਕਰਜ਼ਾਈ ਜਿਹੜਾ ਤੁਸੀਂ ਆਪ ਹੀ ਹੋਣਾ ਹੈ, ਮੁਲਕ ਸੂਬਾ ਕਰਜ਼ਾਈ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਹੋਵਾਂਗੇ, ਉਹਦੇ ਤੋਂ ਚੰਗਾ ਭਾਈ ਇਹਨਾਂ ਚੀਜ਼ਾਂ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਹੀ ਕਰੀਏ, ਜੇ ਫਰੀ ਦੀਆਂ ਚੀਜ਼ਾਂ ਦੇ ਰਹੇ ਨੇ ਤਾਂ ਉਹਨਾਂ ਨੂੰ ਕਹੋ ਭਾਈ ਆਹ ਚੁੱਕੋ ਆਪਣੀਆਂ ਚੀਜ਼ਾਂ ਅਸੀਂ ਨਹੀਂ ਲੈਣੀਆਂ। ਅਸੀਂ ਮਿਹਨਤ ਮੁਸ਼ਕਤ ਕਰਨ ਵਾਲੇ ਲੋਕ ਆ, ਕਿਰਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਸਾਨੂੰ ਰੋਜ਼ਗਾਰ ਦੇਵੋ ਦਵੋ ਤੇ ਅਸੀਂ ਆਪੇ ਕਿਰਤ ਕਰ ਲਾਂਗੇ, ਆਪਣੇ ਜੋਗਾ ਆਪ ਕਮਾ ਲਾਂਗੇ। ਤੇ ਉਹ ਗੱਲਾਂ ਬਾਤਾਂ ਮਾਨ ਸਾਹਿਬ ਕਹਿੰਦੇ ਵੀ ਆਏ ਨੇ ਪਹਿਲਾਂ, ਪਰ ਉਹ ਹੁਣ ਜਿਹੜੀਆਂ ਹੋਰ ਪਾਸੇ ਨੂੰ ਤੁਰ ਪਈਆਂ। ਗੁਰੀ ਮਾਨ ਜੀ ਜੁੜੇ ਹੋਏ ਨੇ, ਮੁਕੱਦਰ ਔਲਖ ਸਾਹਿਬ ਗ੍ਰੇਟ ਕਹਿੰਦੇ ਜੀ ਪਸੰਦ ਕਰਦੇ ਨੇ ਗੱਲਬਾਤ, ਜਗਤਾਰ ਭਾਰਤ ਜੀ, ਸ਼ੈਲੀ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨਾਲ ਨਾਲ ਆ ਰਹੇ ਨੇ, ਇਸੇ ਕਰਕੇ ਕਹਿੰਦੇ ਪੱਕਾ ਜਥੇਦਾਰ ਨਹੀਂ ਲਾਉਂਦੇ। ਸ਼ੈਲੀ ਜੀ ਲਿਖਦੇ ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਕਹਿੰਦੇ ਲਾਉਂਦੇ। ਤੇ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਦੇ ਸੁਨੇਹੇ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਆਸ਼ੀਰਵਾਦ ਦੇ ਰਹੇ ਨੇ। ਨਾਲੇ ਕਹਿੰਦੇ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ

ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਤੋਂ ਜੀ ਤੇ ਹਰਜਿੰਦਰ ਜੀਰਾ ਜੀ ਕਹਿੰਦੇ ਨੇ ਮੁਕੱਦਰ ਜੀ ਦੇ ਸੁਨੇਹੇ ਨੇ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ ਏਡਾ ਮਸਲਾ ਨਹੀਂ ਸੀ ਰੋਟੀ ਦਾ ਤੇ ਹੁਣ ਠੰਡ ਹੋ ਗਈ ਹੈ ਰਾਤ ਹੈਗੀ ਆ ਭਾਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਲਓ ਦੋਸਤੋ ਸੁਨੇਹੇ ਤੁਹਾਡੇ ਅੱਗੇ ਜਾ ਕੇ ਮੈਂ ਜ਼ਰੂਰ ਲਵਾਂਗਾ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੁਆਬਾ ਰੇਡੀਓ ਦੀ ਟੀਮ ਤੇ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਸਾਰੇ ਭੇਜ ਰਹੇ ਨੇ ਜੀ ਤੇ ਲਓ ਗੱਲਬਾਤ ਕਰਦੇ ਹਾਂ ਦੋਸਤੋ ਕੋਕਰੋਚ ਪਾਰਟੀ ਦੀ ਥੋੜੀ ਜੀ ਕਰ ਲਈਏ ਕਿ ਉਹ ਕੀ ਕਰ ਰਹੇ ਨੇ ਕਾਰ ਕਮਾਲਾਂ ਤੇ ਜਿਹੜੇ ਨੇ ਆਪਣੇ ਜਿਹਦਾ ਅਸਤੀਫਾ ਮੰਗ ਰਹੇ ਨੇ ਉਹ ਕਹਿੰਦਾ ਕਿ ਇਹ ਬੀ ਟੀਮ ਹੈ ਭਾਈ ਗੁਰੀ ਮਾਨ ਜੀ ਕਹਿੰਦੇ ਬਾਈ ਜੀ ਬਾਈ ਫਰੀ ਫਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ ਬਿਲਕੁਲ ਹੈ ਜੀ ਕੋਕਰੇਜ ਜਨਤਾ ਪਾਰਟੀ ਵੱਲੋਂ ਅਨੋਖਾ ਪ੍ਰਦਰਸ਼ਨ ਹੋਇਆ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ਼ ਜਿਹੜਾ ਵਿੱਢੀ ਡਾਇਪਰ ਦਾਨ ਮੁਹਿੰਮ ਵਿੜ ਦਿੱਤੀ ਹੈ ਤੇ ਧਰਮਿੰਦਰ ਪ੍ਰਧਾਨ ਕਹਿੰਦੇ ਨੇ ਬੀ ਟੀਮ ਹੈ ਜੀ ਯਾਨੀ ਕਿ ਉਹ ਆਪ ਵਾਲਿਆਂ ਦੀ ਬੀ ਟੀਮ ਕਹਿੰਦੇ ਨੇ ਜਾਂ ਬੀਜੇਪੀ ਦੀ ਬੀ ਟੀਮ ਕਹਿੰਦੇ ਨੇ ਇਸ ਤਰ੍ਹਾਂ ਦਾ ਮੁੱਦਾ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ ਨੀਟ ਜਿਹੜਾ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਹੋਰ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦੇ ਉੱਤੇ ਅੜੀ ਕਾਂਗਰਸ ਜਨਤਾ ਪਾਰਟੀ ਨੇ ਮੰਗਲਵਾਰ ਅੱਜ ਜਿਹੜਾ ਇੱਕ ਬੇਹੱਦ ਅਨੋਖੀ ਮੁਹਿੰਮ ਦਾ ਐਲਾਨ ਕਰ ਦਿੱਤਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਸ਼ਨੀਵਾਰ ਤੋਂ ਲਗਾਤਾਰ ਧਰਨੇ ਦੇ ਉੱਤੇ ਬੈਠੀ ਇਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਪਾ ਕੇ ਜਿਹੜਾ ਡਾਇਪਰ ਦਾਨ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਦੀ ਜਿਹੜੀ ਗੱਲ ਕਹੀ ਹੈ ਪਾਰਟੀ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਸ਼ਾਮ ਨੂੰ ਹੋਣ ਵਾਲੀ ਇਸ ਡਾਇਪਰ ਏਡੇ ਜਿਹੜੀ ਨੇ ਡਾਇਪਰ ਏ ਡੇ ਕੀਪਸ ਲੀਕਸ ਅਵੇ ਜਿਹੜਾ ਕੀਪਸ ਲੀਕ ਲੀਕਸ ਅਵੇ ਵੈਸੇ ਇੱਦਾਂ ਦੀ ਗੱਲਬਾਤ ਦੇਖ ਲਓ ਕਿੱਦਾਂ ਤਾਂ ਕਿੱਧਰ ਨੂੰ ਗੱਲਬਾਤ ਲੈ ਕੇ ਜਾ ਰਹੇ ਨੇ ਮੁਹਿੰਮ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਉਨਾਂ ਕਿਹਾ ਕਿ ਸਮਰਥਕ ਪ੍ਰਦਰਸ਼ਨ ਵਾਲੀ ਥਾਂ ਦੇ ਉਤੇ ਆਪਣੇ ਨਾਲ ਡਾਇਪਰ ਲੈ ਕੇ ਆਉਣ ਤੇ ਉਸਦੇ ਉਪਰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਲਿਖਣ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਜਿਹੜਾ ਡਾਇਪਰ ਸਿੱਖਿਆ ਮੰਤਰੀ ਤੱਕ ਪਹੁੰਚਦੇ ਕੀਤੇ ਜਾਣ ਤੇ ਇਸ ਜਿਹੜਾ ਦੌਰਾਨ ਜੰਤਰ ਮੰਤਰ ਦੇ ਉਤੇ ਚੱਲ ਰਿਹਾ ਇਹ ਪ੍ਰਦਰਸ਼ਨ ਅੱਜ ਚੌਥੇ ਦਿਨ ਦੇ ਵਿਚ ਪ੍ਰਵੇਸ਼ ਕਰ ਗਿਆ ਤੇ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਦਿੱਲੀ ਪੁਲਿਸ ਦੇ ਉਤੇ ਇਕ ਗੰਭੀਰ ਇਲਜ਼ਾਮ ਵੀ ਲਗਾਇਆ ਉਨਾਂ ਦਾਅਵਾ ਕੀਤਾ ਕਿ ਸੋਮਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਘਟਾਉਣ ਛੋਟਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਕਿਤੇ ਨਾ ਕਿਤੇ ਸੁੱਖ ਦਾ ਸਾਹ ਵੀ ਆਉਣ ਲੱਗਿਆ ਤੇ ਜਿਹੜਾ ਆਪਣਾ ਤੇਲ ਦੀਆਂ ਕੀਮਤਾਂ ਜਾਂ ਬੈਰਲ ਕੱਚਾ ਤੇਲ ਜਿਹੜਾ ਉਹ 78 ਬੈਰਲ ਪ੍ਰਤੀ ਡਾਲਰ ਜਿਹੜਾ ਹੋਇਆ ਟਰੰਪ ਨੇ ਇਰਾਨ ਨਾਲ ਸ਼ਾਂਤੀ ਵਾਰਤਾ ਨੂੰ ਜਿਹੜਾ ਇਰਾਨੀ ਜਿਹੜੇ ਨੇ US ਇਰਾਨ ਅਮਰੀਕਾ ਤੋਂ ਜਿਹੜਾ ਮੱਕੀ ਸੋਇਆਬੀਨ ਤੇ ਕਣਕ ਖਰੀਦੇਗਾ ਟਰੰਪ ਨੇ ਇਹ ਗੱਲਬਾਤ ਕਹੀ ਹੈ ਟਰੰਪ ਨੇ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਇਕ ਜਿੱਤ ਦਸਿਆ ਤੇ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਪੈਸਿਆਂ ਨੂੰ ਖੋਲਣ ਦਾ ਸੰਬੰਧ ਉਸ ਦੇਸ਼ ਦੇ ਦੁਆਰਾ ਅਮਰੀਕਾ ਦੇ ਵਿਚ ਉਗਾਈ ਜਾਣ ਵਾਲੀ ਮੱਕੀ ਸੋਇਆਬੀਨ ਅਤੇ ਕਣਕ ਦੀ ਖਰੀਦ ਦੇ ਨਾਲ ਜੋੜਿਆ ਜਾਵੇਗਾ ਟਰੰਪ ਨੇ ਸੋਸ਼ਲ ਮੀਡੀਆ ਦੇ ਉਤੇ ਇਕ ਪੋਸਟ ਪਾਈ ਹੈ ਉਹਨੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਇਰਾਨ ਨੂੰ ਬੇਹੱਦ ਜ਼ਰੂਰਤ ਹੈ ਇਹ ਇਕ ਮਾਨਵੀ ਸੰਕਟ ਹੈ ਤੇ ਮੈਨੂੰ ਲੱਗਦਾ ਕਿ ਮਦਦ ਕਰਨਾ ਜ਼ਰੂਰੀ ਹੈ ਪਹਿਲਾਂ ਉਜਾੜੋ ਤੇ ਫਿਰ ਮਦਦ ਦੇ ਨਾਂ ਦੇ ਉੱਤੇ ਫੰਡਿੰਗ ਕਰੋ ਪਰ ਇਰਾਨ ਵੱਡੀ ਮਾਤਰਾ ਦੇ ਵਿਚ ਕਹਿੰਦੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਸ਼ੁਰੂ ਕਰੇ ਤੇ ਇਸ ਦੀ ਸੰਭਾਵਨਾ ਘੱਟ ਹੈ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਜਿਹੜੇ ਰਿਸਰਚਰ ਨੇ ਫੈਲੋ ਐਮੇਰਿਟਸ ਜੋਸੈਫ ਕਲਾਬਰ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਹੈ ਕਿ ਥੋੜੇ ਸਮੇਂ ਦੇ ਵਿਚ ਵਪਾਰ ਬਹੁਤ ਵੱਡਾ ਹੋਵੇਗਾ ਗਲਾਬਰ ਨੇ ਨੋਟ ਕੀਤਾ ਕਿ ਇਰਾਨ ਦੇ ਲਈ ਅਮਰੀਕਾ ਖਾਤਰ ਭੋਜਨ ਦੇ ਆਪਣੇ ਹੋਰ ਵਪਾਰਕ ਭਾਈਵਾਲਾਂ ਨੂੰ ਛੱਡਣਾ ਅਸੰਭਵ ਹੈ ਤੇ ਉਨ੍ਹਾਂ ਕਿਹਾ ਕਿ ਇਰਾਨ ਦੇ ਪ੍ਰਮੁੱਖ ਸਪਲਾਇਰਾਂ ਦੇ ਵਿਚ ਬ੍ਰਾਜ਼ਿਲ ਭਾਰਤ ਤੁਰਕੀ ਯੂਰਪ ਸੰਘ ਤੇ ਕੈਨੇਡਾ ਆਸਟ੍ਰੇਲੀਆ ਅਤੇ ਅਰਜਨਟਾਈਨਾ ਸ਼ਾਮਲ ਨੇ ਟਰੰਪ ਦੀ ਅਮਰੀਕਾ ਤੋਂ ਖਰੀਦਦਾਰੀ ਕਰਨ ਦੀ ਮੰਗ ਸਾਡੇ ਕੁਝ ਮੁਕਾਬਲੇਬਾਜ਼ਾਂ ਦੇ ਨਾਲ ਕਹਿੰਦੇ ਨੇ ਕੁਝ ਕੁੜੱਤਾਂ ਦੇ ਉੱਤੇ ਪੈਦਾ ਕਰੇਗੀ ਇਸੇ ਤਰ੍ਹਾਂ ਯੂਰਪੀਅਨ ਜਿਹੜਾ ਇਲਾਕਿਆਂ ਦੇ ਵਿਚ ਯੂਰਪ ਹੀਟਵੇਵ ਦਾ ਜਿਹੜਾ ਮਾਹੌਲ ਬਣਿਆ 2026 ਦੇ ਵਿਚ ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਮਗ ਰਿਹਾ ਤੇ ਫਰਾਂਸ ਦੇ ਵਿਚ ਦੋ ਬੱਚਿਆਂ ਸਣੇ 18 ਮੌਤਾਂ ਦਰਜ ਕੀਤੀਆਂ ਨੇ ਯੂਰਪ ਦੇ ਜਿਹੜੇ ਨੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਦੇ ਵਿਚ ਨੇ ਫਰਾਂਸ ਦੇ ਵਿਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਸ਼ਹਿਰਾਂ ਦੇ ਵਿਚ ਤਾਪਮਾਨ ਦੇ ਜਿਹੜੇ ਪੁਰਾਣੇ ਰਿਕਾਰਡ ਟੁੱਟੇ ਨੇ ਫਰਾਂਸ ਦੇ ਦੱਖਣ ਪੂਰਬੀ ਸ਼ਹਿਰ ਜਿਹੜਾ ਹੈ ਕਾਰ ਪੈਂਟਰਾਸ ਦੇ ਵਿਚ 2 ਅਤੇ 4 ਸਾਲ ਦੇ ਦੋ ਬੱਚੇ ਕਾਰ ਦੇ ਵਿਚ ਬੇਹੋਸ਼ ਮਿਲੇ ਹੈ

ਇਸ ਤੋਂ ਇਲਾਵਾ ਜਿਹੜਾ ਹੈ ਬੋਰਡ ਆਉਕਸ ਖੇਤਰ ਦੇ ਵਿਚ 80 ਤੋਂ 95 ਸਾਲ ਉਮਰ ਦੇ 3 ਬਜ਼ੁਰਗਾਂ ਦੀ ਗਰਮੀ ਦੇ ਕਾਰਨ ਸਿਹਤ ਵਿਗੜਨ ਦੇ ਨਾਲ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੇ ਦੌਰਾਨ ਡੁੱਬਣ ਦੇ ਨਾਲ ਕਾਰਨ ਜਿਹੜਾ 13 ਹੋਰ ਲੋਕਾਂ ਦੀ ਜਾਨ ਜਿਹੜੀ ਚਲੀ ਗਈ। ਫਰਾਂਸ ਦੇ ਜਿਹੜਾ ਇਲਾਕੇ ਦੇ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਨਵਾਂ ਰਿਕਾਰਡ ਹੈ। ਤੇ ਪੋਇਟੀ ਏਅਰ ਦੇ ਵਿਚ ਜਿਹੜਾ ਇਲਾਕੇ ਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜਿਆ। ਸਪੇਨ ਦੇ ਸਾਨ ਸੇਬਾਸਤੀਅਨ ਸ਼ਹਿਰ ਦੇ ਵਿਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਵਿਚ 4 ਦਿਨਾਂ ਦੀ ਗਰਮੀ ਦੀ ਲਹਿਰ ਦੇ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਸਕਦੈ, ਜਿਸਦੇ ਨਾਲ 1957-1976 ਦੇ ਵਿਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦੈ। ਇਟਲੀ ਨੇ 12 ਸ਼ਹਿਰਾਂ ਦੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ। ਟਿਊਰਿਨ ਦੇ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਨੇ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ। ਬੈਲਜੀਅਮ ਦੇ ਵਿਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ਦੇ ਉਤੇ ਪਿਆ ਤੇ ਟੈਪਲੂਕਸ ਸਥਿਤ ਜਿਹੜਾ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਦੇ ਵਿਚ ਪਿਛਲੇ 3 ਦਿਨਾਂ ਦੇ ਦੌਰਾਨ 150 ਤੋਂ ਵੱਧ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਤੇ ਮਾਹਰਾਂ ਦਾ ਕਹਿਣਾ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ, ਜਿਸ ਦੇ ਕਾਰਨ ਜਿਹੜਾ ਪੰਛੀ ਆਪਣੇ ਆਲਿਆਂ ਤੋਂ ਛਾਲਾਂ ਮਾਰ ਰਹੇ ਨੇ। ਮਾਹਰਾਂ ਦਾ ਮੰਨਣਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੀਟ ਵੇਵ ਅਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਦੇ ਕਾਰਨ ਤਾਪਮਾਨ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਤੇ ਮੌਸਮੀ ਹਾਲਾਤ ਹੋਰ ਵੀ ਗੰਭੀਰ ਬਣ ਰਹੇ ਨੇ। ਦੋ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਕੈਨੇਡਾ ਆਸਟ੍ਰੇਲੀਆ ਰਡਾਰ ਡੀਲ ਹੋਈ ਹੈ। ਕੈਨੇਡਾ ਆਸਟ੍ਰੇਲੀਆ ਰਡਾਰ ਸੌਦਾ ਅੰਤਮ ਰੂਪ ਲੈ ਗਿਆ ਤੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਨਿਗਰਾਨੀ ਹੋਵੇਗੀ ਹੋਰ ਮਜ਼ਬੂਤ। ਕੈਨੇਡਾ ਨੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਹਵਾਈ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦਿਆਂ ਆਸਟ੍ਰੇਲੀਆ ਦੇ ਨਾਲ ਓਵਰ ਦਾ ਹੋਰਾਈਜ਼ਨ ਰਡਾਰ ਜਿਹੜਾ ਹੈ ਤੇ ਸਿਸਟਮ ਦੀ ਜਿਹੜੀ ਹੈ ਖਰੀਦ ਸਬੰਧੀ ਸਮਝੌਤਾ ਅੰਤਮ ਕਰ ਦਿੱਤਾ ਹੈ ਤੇ ਕਰੀਬ 2.5 ਅਰਬ ਡਾਲਰ ਦੇ ਇਸ ਰੱਖਿਆ ਸੌਦੇ ਦੇ ਉਤੇ ਐਤਵਾਰ ਦੇਰ ਰਾਤ ਦਸਤਖਤ ਕੀਤੇ ਗਏ ਨੇ। ਸਰਕਾਰੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨ ਦੀ ਅਗਵਾਈ ਦੇ ਹੇਠ ਕੈਨੇਡਾ ਨੇ ਆਸਟ੍ਰੇਲੀਆ ਸਰਕਾਰ ਅਤੇ BAE ਸਿਸਟਮਸ ਆਸਟ੍ਰੇਲੀਆ ਦੇ ਨਾਲ ਇਹ ਸਮਝੌਤਾ ਸਾਈਨ ਕੀਤਾ ਹੈ। ਇਹ ਰਡਾਰ ਜਿਹੜਾ ਸਿਸਟਮ ਉੱਤਰੀ ਹਵਾਈ ਖੇਤਰ ਦੇ ਵਿਚ ਕਿਸੇ ਵੀ ਹਲਚਲ ਦੀ ਜਿਹੜੀ ਪਹਿਲਾਂ ਤੋਂ ਪਛਾਣ ਕਰਨ ਦੀ ਸਮਰੱਥਾ ਦੇ ਵਿਚ ਵੱਡਾ ਜਿਹੜਾ ਵਾਧਾ ਕਰੇਗਾ। ਸਰਕਾਰੀ ਸੂਤਰਾਂ ਅਨੁਸਾਰ ਇਹ ਪ੍ਰੋਜੈਕਟ ਜਿਹੜਾ ਨਾਟੋ ਅਤੇ ਨੋਰਡ ਯਾਨੀ ਕਿ ਨੋਰਡ ਜਿਹੜੀਆਂ ਨੇ ਕੰਟਰੀਆਂ ਨੇ ਨੌਰਥ ਅਮੈਰੀਕਨ ਤੇ ਇੱਥੇ ਆਪਣੇ ਫਿਨਲੈਂਡ ਡੈਨਮਾਰਕ ਸਵੀਡਨ ਨਾਰਵੇ ਇਹ ਜਿਹੜੀਆਂ ਕੰਟਰੀਆਂ ਨੌਰਡਿਕ ਮੁਲਕ ਨੇ ਆਧੁਨਿਕੀਕਰਨ ਯੋਜਨਾ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਤੇ ਇਸਦਾ ਮੁੱਖ ਮਕਸਦ ਕੈਨੇਡਾ ਦੀ ਹਵਾਈ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਖਾਸ ਕਰਕੇ ਆਰਕਟਿਕ ਖੇਤਰ ਦੇ ਵਿਚ ਜਿੱਥੇ ਹਾਲੀਆ ਸਾਲਾਂ ਦੇ ਦੌਰਾਨ ਰਣਨੀਤਿਕ ਸਰਗਰਮੀਆਂ ਕਾਫ਼ੀ ਵਧੀਆਂ ਨੇ। ਕੈਨਬਰਾ ਦੇ ਵਿਚ ਲੱਗੀ ਸਮਝੌਤੇ ਦੇ ਉਤੇ ਮੋਹਰੇ ਰੱਖਿਆ ਮੰਤਰੀ ਜਿਹੜੇ ਨੇ ਰੱਖਿਆ ਖਰੀਦ ਸਕੱਤਰ ਸਟੀਫਨ ਫਰ ਨੇ ਜਿਹੜਾ ਕੈਨਬਰਾ ਦੇ ਵਿਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਦੇ ਨਾਲ ਮੁਲਾਕਾਤ ਕਰਕੇ ਇਸ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਹੈ। ਇਸ ਦੇ ਨਾਲ ਇਕ ਉਦਯੋਗਿਕ ਲਾਭ ਸਮਝੌਤਾ ਵੀ ਸਾਈਨ ਕੀਤਾ ਗਿਆ, ਜਿਸ ਦੇ ਉਤੇ ਤਹਿਤ ਕੈਨੇਡਾ ਦੇ ਸਥਾਨਕ ਰੱਖਿਆ ਉਦਯੋਗ ਵਿਚ ਵੱਡਾ ਨਿਵੇਸ਼ ਕੀਤਾ ਜਾਵੇਗਾ ਤੇ ਇਹ ਜਿਹੜਾ ਰਡਾਰ ਹੈ ਤਕਰੀਬਨ 3000 ਕਿਲੋਮੀਟਰ ਤੱਕ ਰਹੇਗੀ ਨਜ਼ਰ ਇਹਦੀ। 2029 ਤੱਕ ਹੋਵੇਗਾ ਇਹ ਸ਼ੁਰੂ। ਇਸ ਨਵੇਂ ਸਿਸਟਮ ਦੇ ਟਰਾਂਸਮੀਟਰ ਅਤੇ ਰਿਸੀਵਿੰਗ ਸਟੇਸ਼ਨ ਦੱਖਣੀ ਓਨਟਾਰੀਓ ਦੇ ਕਵਾਰਥਾ ਲੇਕਸ ਖੇਤਰ ਦੇ ਵਿਚ ਸਥਾਪਿਤ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2029 ਤੱਕ ਇਹ ਰਡਾਰ ਸਿਸਟਮ ਪੂਰੀ ਤਰ੍ਹਾਂ ਕਾਰਗਰ ਆਪਰੇਸ਼ਨਲ ਜਿਹੜਾ ਹੋ ਜਾਵੇਗਾ। ਇਹ ਰਡਾਰ ਲਗਭਗ 3000 ਕਿਲੋਮੀਟਰ ਦੀ ਦੂਰੀ ਤੱਕ ਬਾਰੀਕੀ ਦੇ ਨਾਲ ਨਿਗਰਾਨੀ ਰੱਖਣ ਦੀ ਜਿਹੜੀ ਸਮਰੱਥਾ ਰੱਖਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੇਸ਼ ਦੀਆਂ ਉੱਤਰੀ ਸਰਹੱਦਾਂ ਤੇ ਆਰਕਟਿਕ ਜਿਹੜਾ ਖੇਤਰ ਹੈ ਉਹਦੀ ਪ੍ਰਭੂ ਸੱਤਾ ਦੇ ਉੱਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਏਗੀ, ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿਚ ਆਪਣੇ ਰੂਸ ਨੇ ਇਸ ਤਰ੍ਹਾਂ ਦੀ ਮਿਜ਼ਾਈਲ ਬਣਾ ਲਈ ਹੈ ਕਿ ਉਹ ਇੱਥੇ ਬੈਠਾ ਬੈਠਾ ਹੀ ਉੱਥੇ ਅਮਰੀਕਾ ਤੱਕ ਜਾਂ ਕੈਨੇਡਾ ਤੱਕ ਮਾਰ ਕਰ ਸਕਦੈ। 35,000 ਕਿਲੋਮੀਟਰ ਤੱਕ ਦੀ ਮਾਰ ਕਰਦੀ ਹੈ ਮਿਜ਼ਾਈਲ ਤੇ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਇਹ ਸਾਰਾ ਨੌਰਥ ਪੋਲ ਜਿਹੜਾ ਉਹਦੇ ਏਰੀਏ ਦੇ ਵਿਚ ਆ ਜਾਂਦਾ ਹੈ ਸਾਡੇ, ਤੇ ਅਲਾਸਕਾ ਉਪਰਲੇ ਪਾਸੇ ਜਿਹੜਾ ਸਵੀਡਨ ਨਾਰਵੇ ਫਿਨਲੈਂਡ ਹੋ ਗਿਆ ਤੇ ਇਸੇ ਤਰ੍ਹਾਂ ਹੀ ਰਸ਼ੀਆ ਹੋ ਗਿਆ ਹਿੱਸਾ
ਤੇ ਨਾਲ ਇਹ ਸਾਰਾ ਸਿੱਧਾ ਮਾਰਕ ਕਰਦਾ ਜੀ ਆਪਣਾ ਆਪਣਾ ਕੈਨੇਡਾ ਤੇ ਅਮਰੀਕਾ ਤੱਕ, ਅਲਾਸਕਾ ਤੱਕ ਜਿਹੜਾ ਏਰੀਆ। ਦੂਸਰੇ ਪਾਸੇ ਕੈਨੇਡਾ ਸ਼ੂਟਿੰਗ ਹੋਈ ਹੈ। ਕੈਨੇਡਾ ਦੇ ਮੋਂਟਰੀਅਲ ਕਾਲ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਹੋਈ ਹੈ। ਪੁਲਿਸ ਅਫਸਰ ਸਮੇਤ 3 ਮੌਤਾਂ ਹੋਈਆਂ ਨੇ। ਆਖਰੀ ਖਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ। ਕੈਨੇਡਾ ਦੇ ਸ਼ਹਿਰ ਮੋਂਟਰੀਅਲ ਦੇ ਨੇੜਲੇ ਇੱਕ ਕਸਬੇ ਦੇ ਵਿਚ ਤੇ ਦੁਪਹਿਰ ਉਸ ਵੇਲੇ ਦਹਿਸ਼ਤ ਫੈਲੀ ਹੈ ਜਦੋਂ ਫੌਜੀ ਵਰਦੀ ਦੇ ਵਿਚ ਪਹੁੰਚੇ ਇਕ ਸਿਰਫਿਰੇ ਬੰਦੂਕਧਾਰੀ ਨੇ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਖੂਨੀ ਮਾਮਲੇ ਦੇ ਵਿਚ ਇਕ ਪੁਲਿਸ ਅਫਸਰ ਸਮੇਤ 2 ਲੋਕਾਂ ਦੀ ਜਾਨ ਗਈ ਹੈ, ਜਦਕਿ ਇਕ ਮਹਿਲਾ ਪੁਲਿਸ ਅਫਸਰ ਸਹਿਤ ਕੋਈ ਹੋਰ ਵੀ ਜਿਹੜੇ ਨੇ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਅਖੀਰ ਪੁਲਿਸ ਦੇ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿਚ ਬੰਦੂਕਧਾਰੀ ਮਾਰਿਆ ਗਿਆ ਤੇ ਹਾਲਾਂਕਿ ਅਜੇ ਤੱਕ ਹਮਲਾਵਰ ਦੀ ਅਧਿਕਾਰਤ ਪਛਾਣ ਜਿਹੜੀ ਹੈ ਸਪਸ਼ਟ ਜਾਂ ਨਿਸ਼ਚਿਤ ਨਹੀਂ ਕੀਤੀ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਵਿਚ ਕਿਸੇ ਦੂਸਰੇ ਬੰਦੂਕਧਾਰੀ ਦੇ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਪੂਰੇ ਕਸਬੇ ਨੂੰ ਕਈ ਘੰਟਿਆਂ ਲਈ ਪੂਰੀ ਤਰ੍ਹਾਂ ਸੀਲ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿਚ ਜਾਂਚ ਦੌਰਾਨ ਜਿਹੜਾ ਇਹ ਪਤਾ ਪੁਖਤਾ ਹੋ ਗਿਆ ਕਿ ਬੰਦੂਕਧਾਰੀ ਇਕੱਲਾ ਹੀ ਸੀ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਲੋ ਦੋਸਤੋ, ਇਸ ਜੀ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਜੇ ਗੱਲਬਾਤ ਦੇ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1972 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੇ ਗੱਲ ਕਰਦੇ ਹਾਂ ਤੁਹਾਡੇ ਸੁਨੇਹਾ ਦੀ। ਸਭ ਤੋਂ ਪਹਿਲਾਂ ਸੁਨੇਹਾ ਸ਼ੁਰੂ ਕਰਦੇ ਹਾਂ। ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, US ਤੋਂ ਸਤਿ ਸ੍ਰੀ ਅਕਾਲ ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ ਆਪਣੀ ਕਸ਼ਮੀਰ ਤੋਂ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਜੀ ਜੀਆਂ ਨੂੰ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸੁਣ ਰਹੇ ਆ ਪ੍ਰੋਗਰਾਮ। ਫੁਲਾ ਗੁਲਾਬ ਭੇਜੇ ਨੇ ਜੀ ਨਾਲ। ਤੇ ਰਾਜਨ ਸੈਣ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਵਾਹ ਅੱਜ ਸੰਗਤ ਸ੍ਰੀ ਨਗਰ ਤੋਂ ਵੀ ਕਹਿੰਦੇ ਜੁੜ ਰਹੀ ਹੈ ਜੀ, ਵੈਲਕਮ ਹੈ ਜੀ, ਸੈਣੀ ਸਾਹਿਬ ਵੈਲਕਮ ਕਰਦੇ ਨੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। US ਤੋਂ ਜੀਆਂ ਨੂੰ ਜੀ ਅੰਕਲ ਜੀ ਸਵਾਗਤ ਹੈ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਸ਼ੈਲੀ ਬਾਈ ਜੀ ਕਹਿੰਦੇ ਕੇਂਦਰ ਪੇ ਕਮਿਸ਼ਨ ਪੜ੍ਹ ਕੇ ਦੇਖੋ, ਤੇ ਔਜਲਾ ਸਾਹਿਬ ਕਹਿੰਦੇ ਨੇ ਦੇਖੋ ਦੇਸ਼ ਮੇਰੇ ਦੇ ਲੋਕ ਸਹੂਲਤਾਂ ਲੈ ਕੇ ਧੰਨਵਾਦ ਵੀ ਨਹੀਂ ਕਰਦੇ ਕਹਿੰਦੇ ਜੀ, ਤਵਾ ਲਵਾਉਂਦੇ ਨੇ ਜੀ। ਔਜਲਾ ਸਾਹਿਬ ਕਹਿੰਦੇ ਬਿਊਰੋਕਰੇਸੀ ਸਭ ਤੋਂ ਵੱਧ ਨਜ਼ਾਰੇ ਲੈਂਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ ਨੇ ਗਰੀਬ ਰੋਟੀ ਕਿੱਥੋਂ ਖਾਵੇਗਾ ਜੇ ਸਰਕਾਰਾਂ ਨੇ ਹੱਥ ਚੱਕ ਲਿਆ। ਤੇ ਛੈਲੀ ਜੀ ਕਹਿੰਦੇ ਆ ਫ੍ਰੀ ਬੀਜ਼ ਦੀਆਂ ਸਾਰੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਸ਼ਰਤ ਇਹ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਸਿਰਫ ਤੇ ਸਿਰਫ ਉਨ੍ਹਾਂ ਨੂੰ ਮਿਲੇ, ਸਰਕਾਰ ਦਾ ਵਧੇਰੇ ਚੈੱਕ ਚਾਹੀਦਾ ਹੈ। ਬਿਲਕੁਲ ਦਰੁਸਤ ਜੀ ਗੱਲਬਾਤ ਹੋਈ ਹੈ, ਉਹਦੇ ਵਿਚ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਹਮਦਰਦੀ ਤਾਂ ਸਾਰਿਆਂ ਦੇ ਗੱਲਾਂ ਦੇ ਵਿਚ ਨੇ, ਫਿਕਰ ਵੀ ਸਰਕਾਰ ਚੋਂ ਬਾਹਰ ਰਹਿੰਦਿਆਂ ਹੁੰਦਾ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਗਰਮੀ ਬਹੁਤ ਲੱਗਦੀ ਹੈ ਪੰਜਾਬ ਦੇ ਵਿਚ, ਰਾਜਨ ਜੀ ਨੇ ਕੋਟ ਲਾਹ ਦਿੱਤਾ ਹੈ। ਛੈਲੀ ਜੀ ਕਹਿੰਦੇ ਆ ਜਿੰਨਾ ਸਮਾਂ ਸਰਕਾਰਾਂ ਘਰ ਘਰ ਲਘੂ ਉਦਯੋਗ ਨਹੀਂ ਦਿੰਦੀਆਂ ਤਾਂ ਉਨਾ ਸਮਾਂ ਜਿਹੜਾ ਕੁਝ ਨਹੀਂ ਬਦਲਣਾ, ਲੱਖ ਕਹੀ ਜਾਵੋ ਜੋ ਮਰਜ਼ੀ ਕਰ ਲਵੋ। ਦਰੁਸਤ ਹੈ ਜੀ ਇਹ ਵੀ ਗੱਲਬਾਤ ਤੁਹਾਡੀ। ਮੁਕੱਦਰ ਜੀ ਕਹਿੰਦੇ ਆ ਕੋਈ ਖੋਟ ਨਾਲ ਕੋਈ ਮਿਹਨਤ ਦੇ ਨਾਲ ਕਮਾਏ ਰੋਟੀ, ਕਿਸੇ ਨੂੰ ਚੈਨ ਦੀ ਨੀਂਦ ਸਤਾਵੇ ਰੋਟੀ ਸਵਾਏ ਤੇ ਕਿਸੇ ਨੂੰ ਰਾਤਾਂ ਨੂੰ ਜਗਾਏ ਰੋਟੀ, ਪੁੱਤਾਂ ਨੂੰ ਮਾਵਾਂ ਤੋਂ ਦੂਰ ਲੈ ਕੇ ਜਾਏ ਰੋਟੀ, ਮੁਲਕਾਂ ਦੇ ਨਾਲ ਮੁਲਕਾਂ ਨੂੰ ਲੜਾਏ ਰੋਟੀ, ਮਸਲਿਆਂ ਚੋਂ ਮਸਲਾ ਏ ਰੋਟੀ। ਕਿਆ ਬਾਤ ਹੈ ਜੀ, ਮਾਨ ਸਾਹਿਬ ਦੀਆਂ ਲਾਈਨਾਂ ਨੇ, ਗੁਰਦਾਸ ਮਾਨ ਸਾਹਿਬ ਦੀਆਂ ਮੇਰੇ ਖਿਆਲ ਨਾਲ। ਤੇ ਰੋਟੀ ਹੱਕ ਦੀ ਖਾਈਏ ਜੀ, ਚਾਹੇ ਬੂਟ ਪਾਲਿਸ਼ਾਂ ਕਰੀਏ। ਔਜਲਾ ਸਾਹਿਬ ਕਹਿੰਦੇ ਹੁਣ ਠੰਡ ਹੋ ਗਈ ਹੈ, ਰਾਤ ਆਇਆ ਭਾਈ। ਤੇ ਮੁਕੱਦਰ ਜੀ ਕਹਿੰਦੇ ਆ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ, ਇੱਡਾ ਮਸਲਾ ਨਹੀਂ ਸੀ ਰੋਟੀ ਦਾ। ਔਜਲਾ ਸਾਹਿਬ ਕਹਿੰਦੇ ਗੀਤਾਂ ਦੇ ਵਿਚ ਰੁੱਖੀ ਮਿੱਸੀ ਚੰਗੀ ਲੱਗਦੀ ਹੈ, ਪਰ ਜਦੋਂ ਅਸਲ ਦੇ ਵਿਚ ਖਾਣੀ ਪੈਂਦੀ ਹੈ ਨਾ ਸਾ ਜ਼ਿੰਦਗੀ ਦੇ ਵਿਚ, ਫਿਰ ਗੀਤ ਵੀ ਮਤਲਬ ਕਿ ਕਰੜਾ ਕਰੜਾ ਹੀ ਲੱਗਦਾ ਹੈ। ਮੁਕੱਦਰ ਜੀ ਕਹਿੰਦੇ ਇਸ ਦਾ ਮਤਲਬ ਹੈ ਸਭ ਇੱਕੋ ਗੱਲ ਬਾਤ ਨੇ, ਲੋਕਾਂ ਨੇ ਠੱਗੇ ਜਾਣਾ ਫਿਰ ਸਤਾਈ ਦੇ ਵਿਚ।
ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਨੇ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਜੀ, ਸਵਾਗਤ ਹੈ, ਬੜੇ ਦਿਨ ਹੋ ਗਏ, ਆਵਾਜ਼ ਨਹੀਂ ਸੁਣੀ ਤੁਹਾਡੀ। ਮੁਕੱਦਰ ਜੀ ਕਹਿੰਦੇ, ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੂੰ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲਬਾਤ ਭੇਜੀ ਹੈ, ਜੇ ਸ਼ਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗੇ, ਉਹ ਗੱਲ ਠੀਕ ਹੈ, ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਕਰੋੜਾਂ ਤਾਂ ਘਰਾਂ ਦੇ ਖੂੰਜਿਆਂ ਦੇ ਵਿੱਚੋਂ ਲੱਭਦੇ ਨੇ, 10 ਲੱਖ ਕੀ ਹੈ। ਸ਼ੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਗ੍ਰੇਟ। ਮੁਕੱਦਰ ਜੀ ਲਿਖਦੇ, ਮੇਰਾ ਤਾਂ ਮੰਨਣਾ ਇਹੀ ਹੈ, ਭਾਵੇਂ ਰੁੱਖੀ ਹੋਵੇ ਭਾਵੇਂ ਚੋਪੜੀ ਹੋਵੇ, ਪਰ ਉਹ ਰੋਟੀ ਮਿਹਨਤ ਦੀ ਜ਼ਰੂਰ ਹੋਵੇ, ਉਹੀ ਖਾ ਕੇ ਸਕੂਨ ਦੀ ਨੀਂਦ ਆਉਂਦੀ ਹੈ ਰਾਤ ਨੂੰ ਬਾਬੇ। ਉਹ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਨੇ ਕਿ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ, ਜੋ ਬੀਜੋਗੇ ਉਹੋ ਹੀ ਵੱਢੋਗੇ। ਔਜਲਾ ਸਾਹਿਬ ਕਹਿੰਦੇ, ਬਹੁਤ ਵਧੀਆ ਗੱਲਬਾਤ, ਸ਼ੁਕਰੀਆ, ਧੰਨਵਾਦ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ, ਸ਼ੁਕਰੀਆ ਵੀਰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਚੈਲੀ ਜੀ ਕਹਿੰਦੇ, ਜੇਕਰ ਇਹ ਦੇਖੀਏ ਸਾਡੇ ਧਰਮ ਦੇ ਵਿੱਚੋਂ ਤਾਂ ਫੋਟੋਆਂ ਨੂੰ ਵੀ ਮਾਨਤਾ ਹੀ ਨਹੀਂ ਹੈ। ਛੈਲੀ ਜੀ ਕਹਿੰਦੇ, ਇਸੇ ਕਰਕੇ ਪੱਕਾ ਜਥੇਦਾਰ ਨਹੀਂ ਲਾਉਂਦੇ, ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਲਾਉਂਦੇ। ਜਿਹੜੇ ਆਪਣੇ ਬਾਈ ਜੀ ਅਰਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ, ਤੇ ਅਗਲਾ ਸੁਨੇਹਾ ਉਹਨਾਂ ਦਾ ਹੈਗਾ, ਕਹਿੰਦੇ ਨੇ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫ੍ਰੀ ਬੀਬੀਆਂ ਲਈ, 1,000-1,500 ਰੁਪਏ ਬੀਬੀਆਂ ਲਈ, ਯਾਰ ਸਰਕਾਰਾਂ ਨੂੰ ਦੱਸੋ, ਵੋਟ ਸਾਡੀ ਬੰਦਿਆਂ ਦੀ ਵੀ ਤਾਂ ਹੈਗੀ ਹੈ, ਨਾਲ ਹੱਸ ਰਹੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਨੂੰ, ਤੇ ਛੈਲੀ ਜੀ ਕਹਿੰਦੇ ਆ, ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਆ ਰਹੇ ਨੇ ਚੋਣਾਂ ਚੋਂ, ਫਿਕਰ ਨਾ ਕਰੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਨੇ, ਮੁਕੱਦਰ ਔਲਖ ਸਾਹਿਬ ਗ੍ਰੇਟ, ਤੇ ਜੀ ਸ਼ੈਲੀ ਵੀਰੇ ਮੁਕੱਦਰ ਜੀ ਕਹਿੰਦੇ ਆ, ਗੁਰੀਮਾਨ ਜੀ ਸ਼ੁਕਰੀਆ ਜੀ ਕਹਿੰਦੇ, ਤੇ ਗੁਰੀਮਾਨ ਜੀ ਲਿਖਦੇ, ਸ਼ੈਲੀ ਜੀ ਸਤਿ ਸ੍ਰੀ ਅਕਾਲ, ਤੇ ਅਗਲੇ ਸੁਨੇਹੇ ਉਹਨਾਂ ਦੇ ਕਾਫੀ ਨੇ, ਉਹਨਾਂ ਦੀ ਸਾਂਝ ਪਾ ਲਈਏ। ਬਾਈ ਫ੍ਰੀ ਫ੍ਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ, ਮੈਂ ਵੀ ਨਵਾਂ ਸ਼ਹਿਰ ਹੀ ਹਾਂ, ਕਿਸੇ ਦਿਨ ਆਵਾਂਗਾ ਜੀ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਪੱਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲਿਖਣਾ ਹੀ ਸ਼ਾਇਦ, ਪੇਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲੀਕ ਹੁੰਦਾ ਹੈ, ਅੰਦਰ ਦੇ ਬੰਦੇ ਹੀ ਕਰਦੇ ਨੇ। ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਕਹਿੰਦੇ ਬੜੇ ਜਾਣੇ ਫੜੇ ਸੀ, ਤੇ ਆਪਣੀ ਡਿਊਟੀ ਟਾਈਮ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ। ਅੱਗੇ ਲਿਖਦੇ ਨੇ ਕਿ ਬਾਈ ਪਰ ਛੇਤੀ ਤੇਲ ਦੇ ਰੇਟ ਇਹਨਾਂ ਨੇ ਘੱਟ ਨਹੀਂ ਕਰਨੇ, ਬਿਲਕੁਲ ਉਹ ਤਾਂ ਹੈ ਹੀ ਹੈ ਜੀ, ਕਮਾਈ ਖੁੱਲੀ ਕਰਨ ਦੇ ਉੱਤੇ ਲੱਗੇ ਹੋਏ ਨੇ, ਉਹ ਤਾਂ ਕਰਨੀ ਹੈ ਬਿਲਕੁਲ ਹੈ ਜੀ, ਕਿੱਥੇ ਪਹਿਲਾਂ 150 ਤਾਈਂ ਪਹੁੰਚ ਗਿਆ ਜਾਂ 108-110 ਤੱਕ ਵੀ ਪਹੁੰਚ ਗਿਆ, ਤੇ ਹੁਣ ਤਾਂ 78 ਦੇ ਉੱਤੇ ਹੋ ਗਿਆ, ਪਰ ਫਿਰ ਵੀ ਇਹਨਾਂ ਨੇ ਰੇਟ ਅਜੇ ਥੱਲੇ ਨਹੀਂ ਸਿੱਟੇ। ਕੁਝ ਸੈਂਟ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਡਾਊਨ ਕੀਤੇ ਆ, ਜਿੱਦਾਂ ਕਿ ਪਹਿਲਾਂ 2 ਯੂਰੋ ਤੇ ਆਪਣਾ 16-17 ਸੈਂਟ ਸੀ, ਤੇ ਹੁਣ 2 ਯੂਰੋ ਤੇ ਤਕਰੀਬਨ 7-8 ਸੈਂਟ ਕਰ ਦਿੱਤਾ। ਬਿਲਕੁਲ ਹੈ ਜੀ, ਕਹਿੰਦੇ ਆ ਕੰਨ ਹੀ ਫੜਨਾ ਇੱਧਰ ਦੀ ਫੜ ਲਓ, ਪਰ ਹੈਗਾ ਉੱਥੇ ਦਾ ਉੱਥੇ ਹੀ ਹੈ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਮੈਂ ਆਪ ਕਿਸੇ ਦਿਨ ਗੱਲ ਕਰਾਂਗਾ ਇਹਨਾਂ ਅਖੌਤੀ ਇਨਕਲਾਬੀਆਂ ਦੇ ਉੱਤੇ। ਜ਼ਰੂਰ ਬਾਈ ਜੀ, ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿੰਦੀਆਂ ਨੇ। +358-44-1976 ਬਾਰ ਸਟੂਡੀਓ ਦਾ ਨੰਬਰ ਹੈ, ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵੀ ਜੁੜ ਸਕਦੇ ਹੋ, ਚੰਦ ਦੇ ਉੱਤੇ ਬੈਠੇ ਸੁਣਦੇ ਉੱਥੋਂ ਵੀ ਸੁਣ ਸਕਦੇ ਹੋ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਆਪਾਂ ਸਮਾਪਤੀ ਕਰੀਏ, ਤੇ ਆਗਿਆ ਲੈਂਦੇ ਹਾਂ। 2 ਘੰਟੇ ਤੇ 7 ਮਿੰਟ ਦਾ ਪ੍ਰੋਗਰਾਮ ਆਪਣਾ ਤਕਰੀਬਨ ਸਮਾਪਤ ਹੋ ਚੁੱਕਿਆ ਹੈ। ਵੈਸੇ ਮਨ ਦੇ ਵਿੱਚ ਸੀਗਾ 1-2 ਗੱਲਾਂ ਬਾਤਾਂ ਸਾਂਝੀਆਂ ਕਰਨ ਨੂੰ, ਪਰ ਚਲੋ ਕੱਲ ਲਈ ਰੱਖਾਂਗੇ, ਕੱਲ ਨੂੰ ਤੁਹਾਨੂੰ ਸਾਂਝ ਪਾਵਾਂਗੇ ਕੁਝ ਨਾ ਕੁਝ ਨਵੀਆਂ ਗੱਲਾਂ ਦੀ। ਤੇ ਲਓ ਫਿਰ ਮੈਨੂੰ ਦਿਓ ਆਗਿਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਫਿਰ ਮਾਫ਼ੀ ਚਾਹਵਾਂਗਾ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਮਾਈਕ ਸਹਾਇਤਾ ਕਰਦੇ ਨੇ, ਉਹਨਾਂ ਸ਼ੁਕਰੀਆ, ਧੰਨਵਾਦ ਕਰਦੇ ਹਾਂ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਚੌਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਂ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਸੀਂ ਵੀ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਜਾਂ ਮੈਂਬਰਸ਼ਿਪ ਲੈਣਾ ਚਾਹੁੰਦੇ ਹੋ, ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਚੈਨਲ ਹੈ ਓਫੀਸ਼ੀਅਲ, ਉਹਦੇ ਉੱਤੇ ਡਾਇਮੰਡ, ਸਿਲਵਰ ਤੇ ਗੋਲਡ ਦੇ ਵਿੱਚ ਆਪਸ਼ਨਾਂ ਆਉਂਦੀਆਂ, ਤੇ ਮੈਂਬਰਸ਼ਿਪ ਤੁਸੀਂ ਲੈ ਸਕਦੇ ਹੋ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਆਪਣੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ PayPal ਦੇ ਜ਼ਰੀਏ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਓਫੀਸ਼ੀਅਲ ਪੇਜ ਹੈ ਜੀ, ਤੇ ਉਹਨੂੰ ਜਾ ਕੇ ਫੋਲੋ ਕਰੋ, 1 ਵਾਰੀ ਕਰਨਾ, 2 ਵਾਰੀ ਨਹੀਂ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ
ਜਦੋਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਲਿੰਕ ਤੁਹਾਡੇ ਤੱਕ ਪਾ ਦਿੱਤਾ ਜਾਂਦਾ, ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਇਸ ਤਰ੍ਹਾਂ ਦਾ ਕੋਈ ਤਿਉਹਾਰ ਦੇ ਉੱਤੇ ਕੋਈ ਸੁਨੇਹਾ ਨਹੀਂ, ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਲਿੰਕ ਹੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ। ਜੇਕਰ ਉਸ ਵਟਸਐਪ ਗਰੁੱਪ ਦੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਿਹੜਾ +358 44 976 1962 ਦੇ ਉੱਤੇ ਇੱਕ ਪਿਆਰਾ ਜਿਹਾ ਸੁਨੇਹਾ ਭੇਜ ਦਿਓ ਕਿ ਗਰੁੱਪ ਦੇ ਵਿੱਚ ਐਡ ਕਰ ਲਓ, ਤੇ ਉਹਦੇ ਵਿੱਚ ਤੁਹਾਨੂੰ ਐਡ ਕਰ ਲਿੱਤਾ ਜਾਵੇਗਾ ਜੀ, ਤੇ ਪਿਆਰਾ ਜਿਹਾ ਨਾਂ ਜ਼ਰੂਰ ਆਪਣਾ ਲਿਖ ਦੇਣਾ, ਤੇ ਉਹਦੇ ਵਿੱਚ ਕੋਈ ਵਾਧੂ ਸੁਨੇਹਾ ਨਹੀਂ, ਸਿਰਫ ਪ੍ਰੋਗਰਾਮਾਂ ਦੇ ਬਾਬਤ ਜਿਹੜੇ ਲਿੰਕ ਹੋਣਗੇ ਤੇ ਅਪਡੇਟ ਹੋਵੇਗੀ, ਹੋਰ ਕੁਝ ਨਹੀਂ। ਇੱਕ ਦੋ ਹੀ ਮੈਸੇਜ ਦਿਹਾੜੀ ਦੇ ਵਿੱਚ ਆਉਂਦੇ ਆ, ਵਾਧੂ ਨੇ ਜੀ। ਤੇ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਉੱਥੋਂ ਵੀ ਸਾਨੂੰ ਲੱਭ ਸਕਦੇ ਹੋ। ਦੁਆਬਾ ਰੇਡੀਓ ਨੂੰ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਰੂਪਾਂ ਦੇ ਵਿੱਚ ਉੱਥੋਂ ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਬਹੁਤ ਬਹੁਤ ਸ਼ੁਕਰੀਆ ਐਪ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ, ਵੈਬਸਾਈਟ ਫੇਸਬੁੱਕ ਯੂਟਿਊਬ ਜਾਂ ਥਰਡ ਪਾਰਟੀ ਐਪ ਦੇ ਉੱਤੇ ਵੀ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਨੂੰ ਵੀ ਅੱਜ ਵਧਾਉਣ ਦੀ ਅੱਗੇ ਕੋਸ਼ਿਸ਼ ਕਰਾਂਗੇ। ਕੁਝ ਨਾ ਕੁਝ ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚੋਂ ਜਿਹੜਾ ਸਿੱਖਣ ਦੀ ਕੋਸ਼ਿਸ਼ ਵੀ ਨਾਲ ਨਾਲ ਰਹੇਗੀ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਵੀ ਸੁਣਾਵਾਂਗੇ ਦੋਸਤੋ। ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਨਾਲ ਤੇ ਸਟੂਡੀਓ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਫਿਨਲੈਂਡ ਦੇ ਮੁਤਾਬਕ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਵਿਚ ਤੇ ਉਸ ਤੋਂ ਬਾਅਦ ਯੂਕੇ ਦੇ ਵਿਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 7 ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਜਿਹੜਾ ਸ਼ਾਮ ਦਾ ਸਮਾਂ ਹੈ ਆਪਣਾ 9:37 ਘੜੀਆਂ ਦੇ ਉੱਤੇ ਹੋ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸਥਿਤੀ ਜਿਹੜੀ ਹੈ ਸ਼ਾਮ ਦੇ 6:00 ਘੜੀਆਂ ਦੇ ਉੱਤੇ 8 ਦਾ ਸਮਾਂ ਹੋ ਚੁੱਕਿਆ। ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਨਾਲ ਜੋੜੋ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ ਫਿਰ ਤੇ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਕਈ ਵਾਰੀ ਲਿਖਣ ਪੜ੍ਹਨ ਦੇ ਵਿਚ ਕੁਝ ਗਲਤੀਆਂ ਹੋ ਜਾਂਦੀਆਂ ਨੇ, ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਅੱਜ 22 ਜੂਨ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਗਿਆਨਤਾ ਦੀ ਗੱਲ ਜਦੋਂ ਕਰਦੇ ਹਾਂ, ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ, ਜਾਣੀ ਕਿ ਵਿਸ਼ਵਾਸ ਦੇ ਵਿਚ ਵੱਧ ਜਾਂਦੀ ਹੈ। ਕਹਿੰਦੇ ਨੇ ਨਾ, ਇੱਕ ਕਈ ਵਾਰੀ ਬੋਲਿਆ ਝੂਠ ਉਹ ਸੱਚ ਲੱਗਣ ਲੱਗ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ। ਜਿਨ੍ਹਾਂ ਨੂੰ ਘੱਟ ਗਿਆਨ ਹੁੰਦਾ ਉਹ ਇਸ ਗੱਲ ਦਾ ਹੱਠ ਕਰਦੇ ਨੇ, ਜਾਣੀ ਕਿ ਯਦ ਕਰਦੇ ਨੇ ਕਿ ਜੋ ਉਹ ਕਹਿ ਰਹੇ ਨੇ ਉਹੋ ਹੀ ਠੀਕ ਹੈ, ਜਦੋਂ ਕਿ ਗਿਆਨਵਾਨ ਜਿਹੜੇ ਨੇ ਇਸ ਤੋਂ ਉਲਟ ਸੋਚਦੇ ਹੈ। ਅੱਜ ਦੇ ਵਿਚਾਰ ਦੇ ਵਿਚ ਝਾਤ ਮਾਰੀਏ ਤੇ 22 ਜੂਨ 1772 ਦੇ ਵਿਚ ਤੁਹਾਨੂੰ ਲੈ ਚੱਲਦੇ ਆ। ਅਮਰੀਕਾ ਨੇ ਦੇਸ਼ ਦੇ ਵਿਚ ਜਿਹੜਾ ਸੀ ਗੁਲਾਮੀ ਦੀ ਪ੍ਰਥਾ ਨੂੰ ਰੋਕਣ ਦੇ ਲਈ ਕਾਨੂੰਨੀ ਰੋਕ ਲਾਈ ਸੀ, ਪਰ ਇਹ ਜਿਹੜੇ ਮੁੱਦੇ ਨੇ ਆਉਣ ਵਾਲੇ ਦਿਨਾਂ ਦੇ ਵਿਚ ਕੰਟਰੋਵਰਸੀ ਵੀ ਬਣ ਰਹੀ ਹੈ, ਕਿਉਂਕਿ ਟਰੰਪ ਸਾਹਿਬ ਦੇ ਜਿਹੜੇ ਹਮਾਇਤੀ ਨੇ ਉਹ ਵੱਖਰੇ ਦਿਨ ਦੇ ਉੱਤੇ ਜਿਹੜਾ ਆਜ਼ਾਦੀ ਦਿਹਾੜਾ ਮਨਾਉਣਗੇ ਤੇ 4 ਜੁਲਾਈ ਨੂੰ ਤਾਂ ਮਨਾਇਆ ਜਾਂਦਾ ਤੇ ਇਹ ਵੀ ਜਿਹੜਾ ਅਮਰੀਕਾ ਵੀ ਦੋ ਧੜਿਆਂ ਦੇ ਵਿਚ ਵੰਡਿਆ ਗਿਆ। ਇਸੇ ਤਰ੍ਹਾਂ 1897 ਦੇ ਵਿਚ ਦਮੋਦਰ ਤੇ ਵਾਸੂਦੇਵ ਚਾਪਕਰ ਭਰਾਵਾਂ ਨੇ ਅੰਗਰੇਜ਼ ਕਮਿਸ਼ਨਰ ਰੈੱਡ ਨੂੰ ਜਿਹੜਾ ਸੀ ਮਾਰ ਕੇ ਨਵਾਂ ਕ੍ਰਾਂਤੀਕਾਰੀ ਇਤਿਹਾਸ ਜਿਹੜਾ ਰਚ ਦਿੱਤਾ ਸੀ। 1941 ਦੇ ਵਿਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵਰਲਡ ਵਾਰ 2 ਜਰਮਨੀ ਨੇ ਰੂਸ ਤੇ ਹਮਲਾ ਕੀਤਾ ਸੀ ਤੇ 2009 ਦੇ ਵਿਚ 21ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਭਾਰਤ ਦੇ ਵਿਚ ਜਿਹੜਾ ਦੇਖਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਲਾਈਨ ਦੇ ਵਿਚ ਖਲੋਣ ਜਾਂ ਤੁਰਨ ਦਾ ਰਿਵਾਜ਼, ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ ਉਹਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਉਹ ਸਾਡੇ ਵਿਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ, ਲਾਈਨ ਦੇ ਵਿਚ ਖਲੋਣਾ ਜਾਂ ਤੁਰਨ ਦਾ ਰਿਵਾਜ਼ ਸਾਡੇ ਵਿਚ ਨਜ਼ਰ ਨਹੀਂ ਆਉਂਦਾ ਤੇ ਲਾਈਨ ਦੇ ਵਿਚ ਖਲੋ ਕੇ ਸਮਾਨ ਦਾ ਪੇ ਕਰਨਾ ਜਾਂ ਤੁਰਨਾ, ਇਹ ਰਿਵਾਜ ਦੀ ਜਿਹੜੀ ਹੈ ਸਾਡੇ ਵਿਚ ਕਿਹੋ ਜਿਹਾ ਰੀਤੀ ਰਿਵਾਜ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਦਯੋਗਿਕ ਕ੍ਰਾਂਤੀ ਦੇ ਦੌਰਾਨ ਜਦੋਂ ਕਾਮੇ ਫੈਕਟਰੀ ਦੇ ਵਿਚ ਉਹ ਵਾਪਸ ਬਾਹਰ ਨਿਕਲਦੇ ਤਾਂ ਉਹਨਾਂ ਨੂੰ ਤਲਾਸ਼ੀ ਦੇਣ ਦੇ ਲਈ ਲਾਈਨ ਦੇ ਵਿਚ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਜਿੱਥੋਂ ਇਸ ਦੀ ਸ਼ੁਰੂਆਤ ਹੋਈ। ਪੈਸੇ ਲੈਣ ਵਾਸਤੇ ਵੀ ਲਾਈਨ ਦੇ ਵਿਚ ਲੱਗਣਾ ਪੈਂਦਾ ਤੇ ਪਹਿਲਾਂ ਹਰ ਰੋਜ਼ ਪੈਸੇ ਦਿੱਤੇ ਜਾਂਦੇ ਸੀ ਤਾਂ ਫਿਰ ਹਰ ਸ਼ੁੱਕਰਵਾਰ ਪੈਸੇ ਦੇਣ ਦਾ ਰਿਵਾਜ਼ ਜਿਹੜਾ ਸ਼ੁਰੂ ਹੋ ਗਿਆ, ਜਾਣੀ ਕਿ ਵੀਕਲੀ ਪੇ ਜਿੱਦਾਂ ਕਿ ਅਮਰੀਕਾ ਜਾਂ ਇੰਗਲੈਂਡ ਦੇ ਵਿਚ ਕੀਤੀ ਜਾਂਦੀ ਹੈ, ਵੀਕਲੀ ਪੇ ਕਰਦੇ ਆ ਉਹਨਾਂ ਮੁਲਕਾਂ ਦੇ ਵਿਚ ਤੇ ਜਿੱਦਾਂ ਮੰਥਲੀ ਪੇ ਹੈ ਜਾਂ ਫਿਰ 2 ਹਫ਼ਤਿਆਂ ਦੀ ਪੇ ਇਕੱਠੀ ਕੀਤੀ ਜਾਂਦੀ ਹੈ 2 ਵੀਕਾਂ ਦੀ, ਤੇ ਇਸ ਰੀਤੀ ਰਿਵਾਜ ਤੋਂ ਇਹ ਸ਼ੁਰੂ ਹੋਇਆ ਸੀ। ਪੈਸੇ ਲੈਣ ਵਾਸਤੇ ਲਾਈਨ ਦੇ ਵਿੱਚ ਲੱਗਣਾ ਪੈਂਦਾ ਸੀ ਜਾਂ ਫੈਕਟਰੀ ਤੋਂ ਬਾਹਰ ਆਉਂਦੇ ਸਮੇਂ ਲਾਈਨ ਦੇ ਵਿੱਚ ਹੀ ਜਿਹੜਾ ਚੈਕਿੰਗ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਜਾਂਦਾ ਸੀ। ਤੇ ਖਰੀਦੋ ਫਰੋਖਤ ਦੇ ਵਿੱਚ ਵੀ ਇਹ ਚੀਜ਼ਾਂ ਫਿਰ ਹੌਲੀ ਹੌਲੀ ਆਉਣ ਲੱਗ ਗਈਆਂ ਜਾਂ ਡਿਸਿਪਲਿਨ ਦਾ ਇੱਕ ਹਿੱਸਾ ਬਣ ਗਈਆਂ। ਗਰੀਬ ਮਜ਼ਦੂਰ ਤਨਖਾਹ ਲੈ ਕੇ ਮਨੋਰੰਜਨ ਦੇ ਲਈ ਸਿਨੇਮਾ ਜਾਂ ਠੇਕੇ ਚਲੇ ਜਾਂਦੇ। ਮਜ਼ਦੂਰਾਂ ਨੂੰ ਸਿਨੇਮਾ ਵੇਖਣ ਦੀ ਆਦਤ ਪਾਉਣ ਦੇ ਲਈ ਹਰ ਸ਼ੁੱਕਰਵਾਰ ਫਿਲਮ ਬਦਲ ਦਿੱਤੀ ਜਾਂਦੀ ਸੀ, ਕਿਉਂਕਿ ਬਾਲੀਵੁੱਡ ਦੇ ਵਿੱਚ ਵੀ ਦੇਖਦੇ ਹਾਂ ਫਰਾਈਡੇ ਵਾਲੇ ਦਿਨ ਨੂੰ ਸੁਪਰ ਡੁਪਰ ਫਿਲਮਾਂ ਜਿਹੜੀਆਂ ਹਿੱਟ ਹੁੰਦੀਆਂ ਨੇ, ਤੇ ਥੱਕੇ ਹਾਰੇ 5 ਦਿਨਾਂ ਦੇ ਲੋਕ ਫਿਰ ਫਿਲਮਾਂ ਦਾ ਜਿਹੜਾ ਨਜ਼ਾਰਾ ਲੈਣ ਦੇ ਲਈ ਸਿਨੇਮੇ ਘਰਾਂ ਨੂੰ ਰੁੱਖ ਕਰਦੇ ਸੀ। ਉਸ ਸਮੇਂ ਤੋਂ ਹੀ ਸਿਨੇਮਿਆਂ ਦੇ ਵਿੱਚ ਸ਼ੁੱਕਰਵਾਰ ਫਿਲਮ ਬਦਲਣ ਦੀ ਵੀ ਸ਼ੁਰੂਆਤ ਜਿਹੜੀ ਹੋਈ ਸੀ। ਸਿਨੇਮੇ ਅੱਗੇ ਫੈਕਟਰੀਆਂ ਦੇ ਨਾਲੋਂ ਲਾਈਨਾਂ ਲੰਮੀਆਂ ਹੁੰਦੀਆਂ। ਲਾਈਨ ਦਾ ਜਿਹੜਾ ਅਰਥ ਹੈ ਅਨੁਸ਼ਾਸਨ। ਲਾਈਨ ਤੋੜਨ ਵਾਲੇ ਨੂੰ ਗੁੱਸੇ ਦੇ ਨਾਲ ਵੇਖਿਆ ਜਾਂਦਾ। ਜਦੋਂ ਸੜਕਾਂ ਦੇ ਉੱਤੇ ਜਾਮ ਲੱਗਦੇ ਨੇ ਤਾਂ ਉਸ ਵਕਤ ਹਰ ਕੋਈ ਲਾਈਨ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ। ਬਸ ਹਵਾਈ ਬੱਸਾਂ ਦੇ ਅੱਡੇ ਦੇ ਉੱਤੇ ਜਾਂ ਹਵਾਈ ਅੱਡਿਆਂ ਦੇ ਉੱਤੇ, ਸਟੇਸ਼ਨਾਂ ਦੇ ਉੱਤੇ, ਬੈਂਕਾਂ, ਕੋਰਟਾਂ, ਦਫ਼ਤਰਾਂ ਦੇ ਵਿੱਚ ਲੰਮੀਆਂ ਲਾਈਨਾਂ ਹੀ ਲੱਗਦੀਆਂ ਨੇ। ਲੰਮੀਆਂ ਤੇ ਭੀੜ ਭੜੱਕੇ ਵਾਲੀਆਂ ਲਾਈਨਾਂ ਵਿੱਚ ਜੇਬ ਕਤਰਿਆਂ ਦਾ ਵੀ ਦਾਅ ਜਿਹੜਾ ਲੱਗ ਜਾਂਦਾ। ਨੋਟਬੰਦੀ ਵੇਲੇ ਵੀ ਤਾਂ ਲੋਕ ਬੈਂਕਾਂ ਦੇ ਅੱਗੇ ਜਿਹੜਾ ਸਵੇਰੇ ਸਵੇਰੇ 4-5 ਵਜੇ ਆ ਕੇ ਲਾਈਨਾਂ ਦੇ ਵਿੱਚ ਖਲੋ ਜਾਂਦੇ ਸਨ, ਤੇ ਰੈਲੀਆਂ ਜਾਂ ਜਲੂਸ ਦੋ ਦੋ ਦੀ ਜਿਹੜੀ ਲਾਈਨ ਦੇ ਵਿੱਚ ਹੀ ਚੰਗੇ ਤੇ ਲੰਬੇ ਜਿਹੜਾ ਲੱਗੇ ਹੁੰਦੇ ਸੀ, ਤੇ ਜ਼ਿਆਦਾਤਰ ਕੀੜੀਆਂ ਲਾਈਨਾਂ ਦੇ ਵਿੱਚ ਤੁਰਦੀਆਂ ਹਨ ਵੈਸੇ ਤਾਂ, ਪਰ ਭੇਡਾਂ ਜਾਂ ਡੰਗਰ ਵੀ ਇਹਦੇ ਵਿੱਚ ਸ਼ਾਮਲ ਨਹੀਂ ਵੀ ਹੈ ਤੇ ਹੈਗੇ ਵੀ ਹੈ। ਬਾਕੀ ਛੋਟੇ ਹੁੰਦੇ ਸੀ ਦੇਖਦੇ ਹੀ, ਜਦੋਂ ਆਪਣੇ ਯੂਪੀ ਬਿਹਾਰ ਤੋਂ ਕਾਮੇ ਆਉਂਦੇ ਸੀਗੇ, ਉਹ ਖਾਸ ਕਰ ਜਿਹੜਾ ਮੋਹਰੇ ਹੁੰਦਾ ਸੀ ਉਹਨੇ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ, ਇੱਕ ਪਾਸੇ ਪਰਨਾ ਜਾਂ ਗਲ ਚ ਪਰਨਾ ਪਾਇਆ ਹੁੰਦਾ ਸੀ, ਤੇ ਬਾਕੀ ਸਾਰੇ ਪਿੱਛੇ ਪਿੱਛੇ ਤੁਰੇ ਹੁੰਦੇ ਸੀ। ਉਹ ਵੀ ਲਾਈਨ ਬਣਾ ਕੇ ਤੁਰਦੇ ਆ, ਉਹਨੂੰ ਡਿਸਿਪਲਿਨ ਕਹਿ ਸਕਦੇ ਆ। ਤੇ ਇਸ ਤਰ੍ਹਾਂ ਫੌਜੀ ਜਵਾਨ ਜਾਂ ਸਕੂਲਾਂ ਦੇ ਵਿੱਚ ਜਦੋਂ ਕਹਿ ਸਕਦੇ ਆ ਕਿ ਸਵੇਰ ਨੂੰ ਜਦੋਂ ਪਰੇਡ ਹੁੰਦੀ ਸੀ, ਪਰੇਡ ਪਹਿਲੀ ਪ੍ਰਾਰਥਨਾ ਤੋਂ ਬਾਅਦ ਪਰੇਡ ਤੋਂ ਬਾਅਦ ਗਿਣਤੀਆਂ ਮਿਣਤੀਆਂ ਕਰਕੇ ਤੇ ਕਲਾਸਰੂਮ ਦੇ ਵਿੱਚ ਜਦੋਂ ਜਾਂਦੇ ਸੀ, ਉਹ ਹਰ ਇੱਕ ਇੱਕ ਲਾਈਨ ਜਿਹੜੀ ਸੀ ਸਾਈਡ ਤੋਂ ਸ਼ੁਰੂ ਹੁੰਦੀ ਸੀ ਤੇ ਵਿਚਕਾਰਲੀ ਲਾਈਨ ਜਿਹੜੀ ਸੀ ਆਖਰ ਦੇ ਵਿੱਚ ਜਿਹੜੀ ਜਾਂਦੀ ਸੀ, ਤੇ ਉਹ ਵੀ ਇਦਾਂ ਹੀ ਕਲਾਸਰੂਮਾਂ ਦੇ ਵਿੱਚ ਜਿਹੜਾ ਐਂਟਰ ਕਰਦੇ ਸੀ। ਦੂਸਰੀ ਗੱਲ ਕਰਦੇ ਹਾਂ, ਸਿੱਖਣਾ ਹੀ ਇੱਕ ਜੀਵਨ ਹੈ। ਕੀ ਤੁਸੀਂ ਵੀ ਆਪਣੇ ਬੱਚਿਆਂ ਜਾਂ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਮਨੋਵਿਗਿਆਨਕ ਕਹਿੰਦੇ ਨੇ, ਸਾਈਕੋਲੋਜਿਸਟ ਕਹਿੰਦੇ ਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੀ ਬੁੱਧੀ ਦਾ ਵਿਕਾਸ ਰੋਕ ਦਿੰਦੇ ਹਾਂ, ਕਿਉਂਕਿ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕਿ ਉਹ ਮੂਰਖ ਹੋਣ, ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਜੇਕਰ ਤੁਸੀਂ ਇੱਕ ਬੱਚੇ ਨੂੰ ਲਗਾਤਾਰ ਕਹੀ ਜਾਵੋ, ਤੂੰ ਮੂਰਖ ਹਾਂ, ਤੇਰੇ ਵਿੱਚ ਬੁੱਧੀ ਨਹੀਂ, ਤੈਨੂੰ ਕਦ ਅਕਲ ਆਵੇਗੀ, ਕੋਈ ਚੱਜ ਦਾ ਕੰਮ ਕਰ ਲੈ, ਕਦੇ ਤੂੰ ਠੀਕ ਵੀ ਕੁਝ ਕੀਤਾ ਹੈ, ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਦਿੰਦੇ ਹਾਂ, ਤਾਂ ਉਸਦੇ ਵਿੱਚ ਕਦੇ ਬੁੱਧੀ ਨਹੀਂ ਆ ਪਾਵੇਗੀ। ਧਿਆਨ ਇਹ ਰੱਖਣ ਦੀ ਜ਼ਰੂਰਤ ਹੈ ਕਿ ਗਲਤ ਕੰਮ ਤੁਸੀਂ ਕਰ ਰਹੇ ਹੋ ਉਸਦੇ ਵਿੱਚ ਬੁੱਧੀ ਨਾ ਆਉਣ ਦਾ ਜਦ ਤੁਸੀਂ ਵਾਰ ਵਾਰ ਕਹਿੰਦੇ ਹੋ ਤਾਂ ਉਸਦੀ ਵੀ ਜਿਹੜੀ ਹੈ ਧਾਰਨਾ ਪੱਕੀ ਹੋਣ ਲੱਗ ਜਾਂਦੀ ਹੈ। ਜਦ ਪਿਤਾ ਕਹਿੰਦੇ ਹਨ ਕਿ ਠੀਕ ਹੀ ਕਹਿੰਦੇ ਹੋਣਗੇ, ਮਤਲਬ ਕਿ ਉਹਦੇ ਮਾਂ ਪੇ ਕਹਿ ਰਹੇ ਨੇ ਇਸ ਚੀਜ਼ ਨੂੰ, ਕਿਉਂਕਿ ਉਹਨੂੰ ਫੀਲ ਕਰਾਇਆ ਜਾਂਦਾ ਉਸ ਚੀਜ਼ ਦੇ ਬਾਰੇ, ਜਦ ਮਾਂ ਕਹਿੰਦੀ ਹੈ ਤਾਂ ਠੀਕ ਹੀ ਕਹਿੰਦੀ ਹੋਵੇਗੀ, ਉਹ ਬੱਚਾ ਸੋਚਦਾ। ਜਦ ਸਕੂਲ ਦਾ ਗੁਰੂ ਵੀ ਕਵੇ ਅੱਗਿਓ ਤਾਂ ਠੀਕ ਹੀ ਕਹਿੰਦਾ ਹੋਵੇਗਾ। ਜਦ ਸਾਰੇ ਮੰਨਦੇ ਨੇ ਕਿ ਮੈਂ ਜਿਹੜਾ ਮੂਢੀ ਹਾਂ, ਤਾਂ ਇਹ ਬੱਚਾ ਆਪਣੇ ਆਪ ਨੂੰ ਮੂਰਖ ਸਿੱਧ ਕਰਨ ਦੇ ਵਿੱਚ ਲੱਗ ਜਾਏਗਾ, ਕਿਉਂਕਿ ਲੋਕਾਂ ਦੀ ਧਾਰਨਾ ਤੋੜਨਾ ਠੀਕ ਨਹੀਂ। ਇੰਨੇ ਲੋਕ ਜੋ ਕਹਿੰਦੇ ਨੇ ਤਾਂ ਠੀਕ ਹੀ ਕਹਿੰਦੇ ਹੋਣਗੇ, ਤੇ ਜਦ ਵੀ ਇਹ ਮੂਰਖ ਸਿੱਧ ਹੋਵੇਗਾ ਤਾਂ ਇਹ ਕਹੇਗਾ ਕਿ ਇਹ ਹੋਣਾ ਹੀ ਸੀ, ਕਿਉਂਕਿ ਮੈਂ ਮੂਰਖ ਹਾਂ, ਕਿਉਂਕਿ ਸਭ ਮੈਨੂੰ ਮੂਰਖ ਮੰਨਦੇ ਨੇ ਤੇ ਕਹਿੰਦੇ ਨੇ। ਸਾਈਕੋਲੋਜਿਸਟ ਜਿਹੜੇ ਆ ਮਨੋਵਿਗਿਆਨਕ ਕਹਿੰਦੇ ਆ ਕਿ ਕੋਈ ਵੀ ਧਾਰਨਾ ਵਾਰ ਵਾਰ ਦੁਹਰਾਈ ਜਾਵੇ ਤਾਂ ਚਿੱਤ ਦੇ ਵਿੱਚ ਬੈਠ ਜਾਂਦੀ ਹੈ ਤੇ ਅਸਰਦਾਰ ਹੋਣ ਲੱਗ ਜਾਂਦੀ ਹੈ। ਜੇਕਰ ਦੂਸਰੀ ਕਹਿੰਦੇ ਨੇ, ਜਿਵੇਂ ਕਿ ਆਪਾਂ ਕਹਿੰਦੇ ਕਿ ਮੈਂ ਮਤਲਬ ਕਿ ਇਸ ਉਮਰ ਤੱਕ ਜਾਂ ਪੜ੍ਹ ਲਿਖ ਕੇ ਮੈਂ ਆਹ ਅਚੀਵਮੈਂਟ ਕਰਨੀ ਹੈ, ਆਹ ਮੇਰਾ ਟਾਰਗੇਟ ਹੈ ਜ਼ਿੰਦਗੀ ਦਾ, ਤੇ ਉਸ ਨੂੰ ਆਪਾਂ ਮਤਲਬ ਕਿ ਮੰਜ਼ਿਲ ਨੂੰ ਪਾ ਵੀ ਲੈਂਦੇ ਹਾਂ, ਪਰ ਉਹੀ ਚੀਜ਼ ਜੇ ਗਲਤ ਪਾਸੇ ਨੂੰ ਚਲੇ ਜਾਵੇ ਤਾਂ ਫਿਰ ਉਹ ਬੱਚੇ ਦਾ ਜਿਹੜਾ ਮਾਇੰਡ ਹੈ ਉਹ ਦੂਸਰੇ ਪਾਸੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਤੂੰ ਮੂਰਖ ਹੈ, ਉਹ ਫਿਰ ਉਧਰ ਨੂੰ ਵੀ ਚਲਿਆ ਜਾਂਦਾ। ਜੇਕਰ ਦੂਸਰੇ ਕਹਿੰਦੇ ਨੇ ਕਿ ਤੁਸੀਂ ਬੜੇ ਸੁੰਦਰ ਹੋ ਤਾਂ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਸੁੰਦਰ ਹੋ ਅਤੇ ਦੂਸਰੇ ਕਹਿੰਦੇ ਨੇ ਕਿ ਤੁਸੀਂ ਬਹੁਤ ਭਲੇ ਹੋ ਸੱਜਣ ਭਲੇ ਸੱਜਣ ਹੋ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਭਲੇ ਅਤੇ ਸੱਜਣ ਹੋ ਮਤਲਬ ਕਿ ਦੋਸਤ ਵੀ ਹੋ ਮਿੱਤਰ ਤੇ ਬਹੁਤ ਪਿਆਰੇ ਹੋ ਤੇ ਤੁਹਾਡਾ ਸੁਭਾਅ ਵੀ ਜਿਹੜਾ ਬਹੁਤ ਨਰਮ ਸੁਭਾਅ ਹੈ ਤੇ ਦੂਸਰੇ ਜੇਕਰ ਸਮਝਣ ਲੱਗ ਜਾਣ ਕਿ ਤੁਸੀਂ ਪਾਗਲ ਹੋ ਤਾਂ ਜਿਹਦਾ ਜ਼ਿਆਦਾ ਦਿਨ ਨਹੀਂ ਲੱਗਣਗੇ ਉਹਦੇ ਵਿੱਚ ਕਿ ਤੁਸੀਂ ਵੀ ਸ਼ੱਕ ਕਰਨਾ ਸ਼ੁਰੂ ਕਰ ਦਿਓਗੇ ਕਿ ਮੈਂ ਪਾਗਲ ਹਾਂ ਬਹੁਤ ਜ਼ਿਆਦਾ ਦੇਰ ਨਾ ਲੱਗੀ ਕਿ ਤੁਸੀਂ ਵੀ ਮੰਨਣ ਲੱਗੋਗੇ ਕਿ ਤੁਸੀਂ ਪਾਗਲ ਹੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਆਪਣੇ ਸਟੂਡੈਂਟਸ ਜਾਂ ਆਂਢੀ ਗੁਆਂਢੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਾਂ ਵਰਤਾਰਾ ਕਰਦੇ ਹੋ ਤਾਂ ਆਪਣੀ ਸੋਚ ਨੂੰ ਬਦਲ ਲਵੋ ਤੇ ਆਪਣੇ ਤੇ ਦੂਜਿਆਂ ਦੇ ਵਿੱਚ ਪੋਜ਼ਿਟਿਵ ਵਿਚਾਰ ਲਿਆਉਣ ਦੀ ਕੋਸ਼ਿਸ਼ ਕਰੋ ਨਾ ਕਿ ਨੈਗੇਟਿਵ ਹੀ ਹਰ ਪਾਸੇ ਨੂੰ ਤੁਰੇ ਰਹੋ ਅੱਜ ਕੱਲ੍ਹ ਸਰਕਾਰਾਂ ਇਸ਼ਤਿਹਾਰਬਾਜ਼ੀ ਰਾਹੀਂ ਤੇ ਟੀਵੀ ਚੈਨਲਾਂ ਦੇ ਰਾਹੀਂ ਇਹੀ ਸਿੱਧ ਕਰਨ ਲੱਗੀਆਂ ਹੋਈਆਂ ਨੇ ਕਿ ਵਿਕਾਸ ਹੋ ਗਿਆ ਕਰ ਦਿੱਤਾ ਤੇ ਲੋਕ ਮੰਨ ਵੀ ਰਹੇ ਨੇ ਕਿ ਹੋ ਗਿਆ ਵਿਕਾਸ ਪਰ ਗਰਾਊਂਡ ਸਥਿਤੀ ਜਿਹੜੀ ਆ ਉਹ ਕੀ ਕਹਿੰਦੀ ਹੈ ਉਹ ਜ਼ੀਰੋ ਹੈ ਜਿਹੜਾ ਟੀਵੀ ਚੈਨਲਾਂ ਦੇ ਉੱਤੇ ਕਬਜ਼ਾ ਕਰਕੇ ਵੀ ਜਨਤਾ ਦੇ ਦਿਮਾਗਾਂ ਦੇ ਨਾਲ ਖੇਡ ਰਹੇ ਨੇ ਟੀਵੀ ਚੈਨਲਾਂ ਦੇ ਉੱਪਰ ਉਹੀ ਵਿਖਾਇਆ ਜਾਂਦਾ ਜੋ ਉਹ ਚਾਹੁੰਦੇ ਨੇ ਜਦੋਂ ਝੂਠੀ ਗੱਲ ਨੂੰ ਬਾਰ ਬਾਰ ਵਿਖਾਇਆ ਜਾਂਦਾ ਹੈ ਤਾਂ ਉਹ ਮਨੁੱਖ ਨੂੰ ਹੌਲੀ ਹੌਲੀ ਸੱਚੀ ਲੱਗਣ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਸਰਕਾਰਾਂ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਸੱਚ ਤੇ ਝੂਠ ਦੇ ਵਿੱਚ ਅੰਤਰ ਕਰਨ ਦੇ ਲਈ ਸਾਨੂੰ ਤਰਕਵਾਦੀ ਸੋਚ ਅਪਣਾਉਣੀ ਚਾਹੀਦੀ ਹੈ ਲਓ ਦੋਸਤੋ ਇਹ ਸੀ ਜੀ ਅੱਜ ਦਾ ਵਿਚਾਰ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ 22 ਜੂਨ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਆਪਣੇ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਇਸੇ ਤਰ੍ਹਾਂ ਦੇਸ਼ ਦੇ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਇੱਕ ਕਾਲ ਵੀ ਆ ਰਹੀ ਹੈ ਸ਼ਾਇਦ ਮੈਨੂੰ ਲੱਗਦਾ ਹੈ ਕਿ ਥੋੜਾ ਚਿਰ ਠਹਿਰ ਕੇ ਜ਼ਰੂਰ ਕਾਲ ਕਰ ਲਿਓ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਇੱਕ ਮਿੰਟ ਰੋਕਣਾ ਜੀ ਮੈਂ ਥੋੜਾ ਜਿਹਾ ਇੱਕ ਸੱਜਣ ਕਾਲ ਕਰ ਰਹੇ ਨੇ ਉਹਨਾਂ ਨੂੰ ਮੈਸੇਜ ਲਾ ਦਵਾਂ ਜੀ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਲਓ ਦੋਸਤੋ ਗੱਲਬਾਤ ਦੀ ਅੱਗੇ ਸਾਂਝ ਪਾਉਂਦੇ ਹਾਂ ਤੇ ਬਹੁਤ ਸਾਰੀਆਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ ਭਰੋਸੇ ਦੇ ਨਾਲ ਭਰੇ ਸ਼ਬਦ ਤੂੰ ਕਰ ਸਕਦਾ ਹੈ ਜਿਵੇਂ ਕਿ ਆਪਾਂ ਅੱਜ ਦੇ ਵਿਚਾਰ 'ਚ ਗੱਲ ਕਰਕੇ ਹਟੇ ਹਾਂ ਇਹ ਸਾਡਾ ਕੌਨਫੀਡੈਂਸ ਵਧਾਉਂਦੀ ਗੱਲਬਾਤ ਰਹੇਗੀ ਜ਼ਿੰਦਗੀ ਦੇ ਫਲਸਫੇ ਦੀ ਗੱਲਬਾਤ ਹੈ ਤੇ ਇਸੇ ਤਰ੍ਹਾਂ ਜੀਵਨ ਗੱਲ ਕਰਾਂਗੇ ਸਾਦਗੀ ਦੀ ਸਾਦਗੀ ਜੀਵਨ ਦਾ ਅਨਮੋਲ ਗਹਿਣਾ ਕੀ ਹੈ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਗੱਡੀਆਂ ਦੇ ਉੱਤੇ ਨੰਬਰ ਪਲੇਟ ਲਗਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ ਕਿੱਥੋਂ ਹੋਈ ਕਿੱਥੇ ਤੇ ਕਿਉਂ ਸ਼ੁਰੂ ਹੋਈ ਇਹਦਾ ਜ਼ਿਕਰ ਕਰਨ ਦੀ ਵੀ ਕੋਸ਼ਿਸ਼ ਨਾਲ ਨਾਲ ਰਹੇਗੀ ਤੇ ਲੋਕ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਔਰਤਾਂ ਹੋਈਆਂ ਨੇ ਕਰਜ਼ਾਈ ਕਾਹਦੇ ਲਈ ਉਹਦੀ ਗੱਲਬਾਤ ਕਰਾਂਗੇ ਤੇ UK ਦੇ PM ਨੇ ਅਸਤੀਫ਼ਾ ਦੇ ਦਿੱਤਾ ਹੈ ਜੀ ਤੇ ਅਮਰੀਕਾ ਇਰਾਨ ਟਾਲਕ ਗੱਲਬਾਤ ਚੱਲ ਰਹੀ ਹੈ ਪਰ ਉਹਦੇ ਵਿੱਚ ਆਪਣਾ ਨੇਤਨਯਾਹੂ ਜਿਹੜਾ ਹੈ ਉਹ ਕਿਤੇ ਨਾ ਕਿਤੇ ਟੰਗ ਫਸਾਈ ਜਾ ਰਿਹਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਬੀਤਦਾ ਨਿਭਦਾ ਹੈ ਇਸੇ ਤਰ੍ਹਾਂ ਅਮਰੀਕਾ ਵੀ ਵੰਡਿਆ ਗਿਆ ਆਜ਼ਾਦੀ ਦਿਹਾੜਾ ਜਿਹੜਾ 2 ਦਿਨਾਂ ਦੇ ਵਿੱਚ ਮਨਾਇਆ ਜਾਵੇਗਾ ਜਾਂ 2 ਵੱਖਰੇ ਗਰੁੱਪ ਬਣ ਗਏ ਨੇ ਜਿਹੜੇ ਟਰੰਪ ਨੂੰ ਪਸੰਦ ਕਰਦੇ ਨੇ ਉਹ ਵੱਖਰੇ ਨੇ ਤੇ ਜਿਹੜੇ ਦੂਸਰੇ ਨੇ ਉਹਦੇ ਓਪੋਜਿਟ ਉਹ ਜਿਹੜੇ ਆਪਣੇ ਤੌਰ ਦੇ ਉੱਤੇ ਵੱਖਰੇ ਦਿਨ ਨੂੰ ਮਨਾਉਣਗੇ ਅਮਰੀਕਾ ਦੇ ਹਾਲਾਤ ਵੀ ਕਿਤੇ ਨਾ ਕਿਤੇ ਰਾਜ ਪਾੜੋ ਤੇ ਰਾਜ ਕਰਨ ਵਾਲਾ ਸਿਲਸਿਲਾ ਉੱਥੇ ਵੀ ਚੱਲ ਰਿਹਾ ਦੂਸਰੀ ਅੱਜ ਦੀਆਂ ਵਿਸਥਾਰ ਦੇ ਵਿੱਚ ਖ਼ਬਰਾਂ ਵੱਲ ਨੂੰ ਚੱਲਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਅੱਜ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਦੌਰਾਨ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਪਿੱਛੇ ਲੁਕੇ ਸਵਾਲਾਂ ਤੇ ਸਮਾਜਿਕ ਪ੍ਰਭਾਵਾਂ ਦੀ ਵੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ 5% ਤੋਂ ਉੱਤੇ ਜਿਹੜੀਆਂ ਨੇ ਫੀਸਾਂ ਨਹੀਂ ਵਧਾਈਆਂ ਜਾ ਸਕਦੀਆਂ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਜਿਹੜੇ ਚੱਲ ਰਹੇ ਨੇ ਮਾਨ ਸਾਹਿਬ ਕਿਤੇ ਨਾ ਕਿਤੇ ਜਾਂਦੇ ਨੇ ਤਾਂ ਅਧਿਆਪਕਾਂ ਨੂੰ ਪਹਿਲਾਂ ਹੀ ਅੰਦਰ ਡੱਕ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ। ਮਾਲਵਾ ਨਹਿਰ ਦੇ ਉੱਤੇ ਵਿਵਾਦ ਚੱਲ ਰਿਹਾ, ਉਹਦੇ ਨਹਿਰ ਦੇ ਉੱਤੇ ਚੱਲ ਰਹੀ ਬਹਿਸ ਅਤੇ ਸਿਆਸੀ ਹਲਚਲ ਜਿਹੜੀ ਹੋ ਰਹੀ ਹੈ ਉਹਦੇ ਵੱਲ ਪਾਣੀਆਂ ਦੀ ਵੰਡ ਦੀ ਗੱਲ ਕਰਾਂਗੇ। ਇਹ ਸਭ ਸਾਨੂੰ ਸੋਚਣ ਦੇ ਲਈ ਮਜਬੂਰ ਕਰੇਗਾ ਕਿ ਵਿਕਾਸ ਤੇ ਜਨ ਹਿੱਤ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ। ਦੂਜੇ ਪਾਸੇ ਦੁਨੀਆ ਭਰ ਤੋਂ ਆ ਰਹੀਆਂ ਖ਼ਬਰਾਂ ਜਿਹੜੀਆਂ ਨੇ, ਅਮਰੀਕਾ ਇਰਾਨ ਵਾਰਤਾ, ਬ੍ਰਿਟੇਨ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਨਸ਼ਾ ਤਸਕਰੀ ਦਾ ਪਰਦਾਫਾਸ਼ ਹੋਇਆ, ਕਰੋੜਾਂ ਦੀ ਜਿਹੜੀ ਹੈ ਨਸ਼ਾ ਆਪਣੀ ਡਰੱਗ ਫੜੀ ਗਈ ਹੈ, ਕੈਨੇਡਾ ਦੇ ਵਿੱਚ ਸੱਭਿਆਚਾਰ ਤੇ ਵਾਤਾਵਰਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਹ ਅੱਜ ਦਾ ਜਿਹੜਾ ਸੰਸਾਰ ਕਿੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਉਹਦੇ ਬਾਰੇ ਇੱਕ ਝਾਤ ਮਾਰਾਂਗੇ। ਫੀਫਾ ਵਰਲਡ ਕੱਪ ਦੇ ਵਿੱਚ ਜਿਹੜੇ ਨੇ ਰੋਮਾਂਚ ਭਰੇ ਜਿਹੜੇ ਨੇ ਮੈਚ ਹੋ ਰਹੇ ਨੇ ਤੇ ਅੱਜ ਵੀ ਕੁਝ ਮੈਚ ਨੇ, ਉਹਨਾਂ ਦਾ ਜ਼ਿਕਰ ਕਰਦੇ ਅੱਗੇ ਜਾ ਕੇ। ਜੀਵਨ ਨੂੰ ਦਿਸ਼ਾ ਦੇਣ ਵਾਲੇ ਫਲਸਫਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਰਹੇਗੀ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਹੋਰ ਤੁਸੀਂ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀ ਸਭ ਤੋਂ ਪਹਿਲਾਂ ਖਬਰ ਲੈਣ ਤੋਂ ਪਹਿਲਾਂ ਤੇ ਫੀਫਾ ਵਰਲਡ ਕੱਪ ਦੇ ਉੱਤੇ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਮੁਕਾਬਲਿਆਂ ਚ 22 ਜੂਨ ਨੂੰ ਅੱਜ ਬਹੁਤ ਹੀ ਰੋਮਾਂਚਕ ਖੇਡ ਦੇਖਣ ਨੂੰ ਮਿਲੇਗਾ। ਗਰੁੱਪ ਐਚ ਦੇ ਇੱਕ ਬੇਹੱਦ ਸਖ਼ਤ ਮੁਕਾਬਲੇ ਦੇ ਵਿੱਚ ਉਰਗਵੇ ਅਤੇ ਕੇਪ ਵਰਡੇ ਦੀਆਂ ਟੀਮਾਂ ਆਹਮੋ ਸਾਹਮਣੇ ਹੋ ਚੁੱਕੀਆਂ ਨੇ, ਜਿੱਥੇ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ ਹੈ ਤੇ ਮੈਚ 2-2 ਦੀ ਜਿਹੜੀ ਬਰਾਬਰੀ ਦੇ ਉੱਤੇ ਖਤਮ ਹੋਇਆ। ਦੂਜੇ ਪਾਸੇ ਗਰੁੱਪ ਜੀ ਦੇ ਵਿੱਚ ਮਿਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 3-1 ਦੇ ਨਾਲ ਮਾਤ ਦਿੱਤੀ ਹੈ ਤੇ ਟੂਰਨਾਮੈਂਟ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਅੱਜ ਜਿਹੜਾ ਇੰਟਰਸਟਿੰਗ ਮੈਚ 7 ਵਜੇ ਸ਼ੁਰੂ ਹੋ ਚੁੱਕਿਆ, ਸਾਡੇ ਫਿਨਲੈਂਡ ਦੇ ਮੁਤਾਬਕ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਉਧਰ ਇੰਟਰਸਟਿੰਗ ਮੈਚ ਜਿਹੜਾ ਅਰਜਨਟਾਈਨਾ ਬਨਾਮ ਆਸਟਰੀਆ, ਆਪਣੀ ਯੂਰਪ ਦੀ ਟੀਮ ਹੈ ਆਸਟਰੀਆ ਦੀ। 12ਵੇਂ ਦਿਨ ਅੱਜ ਫੁੱਟਬਾਲ ਜਗਤ ਦੀਆਂ ਦੋ ਸਭ ਤੋਂ ਵੱਡੀਆਂ ਟੀਮਾਂ ਅਰਜਨਟਾਈਨਾ ਤੇ ਫਰਾਂਸ ਆਪਣੇ ਦੂਜੇ ਮੁਕਾਬਲੇ ਖੇਡਣ ਦੇ ਲਈ ਮੈਦਾਨ ਦੇ ਵਿੱਚ ਜਿਹੜੀਆਂ ਨੇ ਆਪਣੇ ਆਪ ਨੂੰ ਸ਼ਮੂਲੀਅਤ ਕਰਨ ਦੇ ਲਈ ਪੂਰਾ ਜ਼ੋਰ ਲਾਉਣਗੀਆਂ। ਆਪਣੇ ਪਹਿਲੇ ਮੈਚ ਦੇ ਵਿੱਚ ਅਲਜੀਰੀਆ ਖਿਲਾਫ਼ ਸ਼ਾਨਦਾਰ ਹੈਟ੍ਰਿਕ ਲਗਾਉਣ ਵਾਲੇ ਲਿਓਨਲ ਮੈਸੀ ਦੀ ਅਗਵਾਈ ਦੇ ਵਿੱਚ ਅਰਜਨਟਾਈਨਾ ਦੀ ਟੀਮ ਅੱਜ ਆਸਟਰੀਆ ਦਾ ਜਿਹੜਾ ਸਾਹਮਣਾ ਕਰੇਗੀ। ਦੂਜੇ ਪਾਸੇ ਸਟਾਰ ਸਟ੍ਰਾਈਕਰ ਕਿਲਿਆਨ ਅੰਬਾਪੇ ਜਿਹੜੇ ਫਰਾਂਸ ਦੇ ਨੇ, ਉਹਦੀ ਫਰਾਂਸ ਦੀ ਟੀਮ ਦੇ ਇਰਾਕ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਹ ਦੋਵੇਂ ਮੁਕਾਬਲੇ ਗਰੁੱਪ ਦੇ ਵਿੱਚ ਚੋਟੀ ਦੇ ਸਥਾਨ ਤੇ ਅਗਲੇ ਰਾਊਂਡ ਜਿਹੜਾ ਰਾਊਂਡ ਆਫ 32 ਹੈ ਉਹਦੇ ਲਈ ਕੁਆਲੀਫਾਈ ਕਰਨ ਦੇ ਲਿਹਾਜ਼ ਦੇ ਨਾਲ ਬੇਹੱਦ ਅਹਿਮ ਮੰਨੇ ਜਾ ਰਹੇ ਨੇ। ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਆਪ ਦੇ ਨਾਲੋਂ ਤੋੜ ਵਿਛੋੜੇ ਮਗਰੋਂ ਰਾਘਵ ਚੱਡਾ ਪਹਿਲੀ ਵਾਰ ਪੰਜਾਬ ਪੁੱਜੇ ਹੈ ਤੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਜਿਹੜੀ ਮਚੀ ਹੈ। ਦੂਸਰੇ ਪਾਸੇ ਹੁਣ ਸਾਲਾਨਾ 5% ਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ। ਪੰਜਾਬ ਕੈਬਨਿਟ ਦੇ ਵੱਲੋਂ ਇਤਿਹਾਸਕ ਆਰਡੀਨੈਂਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਲੱਖਾਂ ਮਾਪਿਆਂ ਨੂੰ ਨਿੱਜੀ ਸਕੂਲਾਂ ਦੀ ਅੰਧਾਧੁੰਦ ਲੁੱਟ ਤੋਂ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਉਹਦੇ ਵਿੱਚ ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਐਕਟ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਕੀਤੇ ਗਏ ਇਤਿਹਾਸਕ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨਵੇਂ ਕਾਨੂੰਨੀ ਫੈਸਲੇ ਦੇ ਤਹਿਤ ਹੁਣ ਸੂਬੇ ਦਾ ਕੋਈ ਵੀ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਅਤੇ ਫੰਡਾਂ ਦੇ ਵਿੱਚ 5% ਤੋਂ ਵੱਧ ਦਾ ਜਿਹੜਾ ਵਾਧਾ ਨਹੀਂ ਕਰ ਸਕੇਗਾ। 3 ਸਾਲਾਂ ਦੀ ਵਾਧੂ ਫੀਸ ਵਸੂਲੀ ਫੀਸ ਮਾਪਿਆਂ ਨੂੰ ਮਿਲੇਗੀ ਵਾਪਸ, ਹਰਪਾਲ ਚੀਮਾ ਨੇ ਬਿਆਨ ਦਿੱਤਾ। ਵੈਸੇ ਤਾਂ ਚਾਹੀਦਾ ਭਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੁਝ ਨਾ ਕੁਝ ਕੋਟਾ ਜਿਹੜਾ ਹੋਣਾ ਚਾਹੀਦਾ ਕਿ ਉਨੇ ਕੋਟੇ ਦੇ ਲੋਕ ਰੱਖਣੇ ਚਾਹੀਦੇ ਆ। ਜ਼ਿਆਦਾਤਰ ਤਾਂ ਪ੍ਰਾਈਵੇਟ ਸਕੂਲਾਂ ਨੂੰ ਮੇਰੇ ਖਿਆਲ ਨਾਲ ਤਾਂ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਸੈਕਟਰ ਨੂੰ, ਤੇ ਸਰਕਾਰੀ ਸੈਕਟਰ ਜਿਹੜਾ ਉਹ ਫਿਰ ਤਾਂ ਹੀ ਜਿਹੜਾ ਉਪਲਬਧੀਆਂ ਨੂੰ ਹਾਸਲ ਕਰੇਗਾ। ਸਰਕਾਰੀ ਸਕੂਲਾਂ ਦੇ ਵਿੱਚ ਤਾਂ ਹੀ ਬੱਚਿਆਂ ਦੀ ਜਿਹੜੀ ਹੈ ਆਮਦ ਜਿਹੜੀ ਵਧੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਣਾ ਨੇ ਦੱਸਿਆ ਕਿ ਇਸ ਆਰਡੀਨੈਂਸ ਨੂੰ ਹੁਣ ਅੰਤਮ ਪ੍ਰਵਾਨਗੀ ਦੇ ਲਈ ਤੁਰੰਤ ਰਾਜਪਾਲ ਦੇ ਕੋਲ ਭੇਜਿਆ ਜਾ ਰਿਹੈ। ਵਿੱਤ ਮੰਤਰੀ ਚੀਮਾ ਹੋਣਾ ਨੇ ਸਪਸ਼ਟ ਕੀਤਾ ਕਿ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਜੇਕਰ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਖ਼ਤ ਕਾਰਵਾਈ ਹੋਏਗੀ। ਪਰ ਮਨ ਚ ਗੱਲਬਾਤ ਕਰਦੇ ਕਰਦੇ ਇਹ ਵੀ ਵਿਚਾਰ ਆਉਂਦਾ ਕਿ ਭਾਈ ਜੇ ਪ੍ਰਾਈਵੇਟ ਸਕੂਲ ਨੇ ਚਾਹੇ ਹੁਣ ਦੇਖੋ ਕਿੰਨੇ ਬੱਚੇ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਨੇ, ਜੋ ਸਕੂਲਾਂ ਚਾਹੇ ਟੀਚਰ ਸਾਹਿਬਾਨ ਨੇ ਸੜਕਾਂ ਦੇ ਉੱਤੇ ਧਰਨੇ ਲਾਉਣ ਦੇ ਉੱਤੇ ਮਜਬੂਰ ਨੇ। ਸਰਕਾਰ ਨੂੰ ਘੱਟੋ ਘੱਟ ਇਹ ਚਾਹੀਦਾ ਕਿ 12ਵੀਂ ਪਾਸ ਨਹੀਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਘੱਟੋ ਘੱਟ ਨਹੀਂ ਐਮ ਏ ਜਾਂ ਬੀ ਏ ਸਪੈਸ਼ਲ ਜਿਹੜਾ ਕੋਰਸ ਕਰਕੇ ਹੀ ਉਹ ਟੀਚਰਾਂ ਦੀ ਜਿਹੜਾ ਨਿਰਧਾਰਤ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਫੀਸਾਂ ਤਾਂ ਬਹੁਤ ਤਕੜੀਆਂ ਲੈਂਦੇ ਆ ਪਰ ਪਲੱਸ ਟੂ ਬੀ ਏ ਵਾਲੇ ਰੱਖ ਕੇ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਜਾਂਦੇ ਆ, ਤੇ ਕਿਤੇ ਨਾ ਕਿਤੇ ਉਹਦੇ ਵਿੱਚ ਰੋਜ਼ਗਾਰ ਵਧੇਗਾ, ਇੱਕ ਕੰਪੀਟੀਸ਼ਨ ਪਵੇਗਾ, ਤੇ ਉਹ ਜਿਹੜੇ ਬੇਰੋਜ਼ਗਾਰ ਆ ਉਹ ਵੀ ਆਪਣੀ ਨੌਕਰੀ ਚਾਹੇ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਹੈ, ਉਹ ਬਰਾਬਰ ਦਾ ਉਹਦੇ ਉੱਤੇ ਤਾਂ ਕਿਤੇ ਨਾ ਕਿਤੇ ਆ ਜਾਏਗੀ ਨਾ। ਜਿਹੜੀ ਹੁਣ ਹਰ ਕੋਈ ਸਰਕਾਰੀ ਨੌਕਰੀ ਚਾਹੁੰਦਾ ਹੈ ਤਾਂ ਉਹ ਚਾਹੇ ਪ੍ਰਾਈਵੇਟ ਕਰੇ ਤੇ ਚਾਹੇ ਸਰਕਾਰੀ ਕਰੇ, ਪਰ ਉਹ ਇੱਕ ਬਰਾਬਰਤਾ ਇੱਕ ਮਾਪਦੰਡ ਜਿਹੜਾ ਜ਼ਰੂਰ ਰੱਖ ਦੇਣਾ ਚਾਹੀਦਾ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਦੌਰਾਨ ਫੀਸਾਂ ਦੇ ਵਿੱਚ ਬੇਲੋੜੇ ਅਤੇ ਨਜਾਇਜ਼ ਵਾਧੇ ਕੀਤੇ ਨੇ, ਉਨ੍ਹਾਂ ਦੇ ਵੱਲੋਂ ਇਨ੍ਹਾਂ 3 ਵਰ੍ਹਿਆਂ ਦੇ ਵਿੱਚ ਵਸੂਲ ਕੀਤਾ ਗਿਆ ਵਾਧੂ ਪੈਸਾ ਹਰ ਹਾਲ ਦੇ ਵਿੱਚ ਮਾਪਿਆਂ ਨੂੰ ਰਿਫੰਡ ਜਿਹੜਾ ਵਾਪਸ ਕਰਵਾਇਆ ਜਾਵੇਗਾ। ਵਿਸ਼ੇਸ਼ ਹਾਲਾਤਾਂ ਦੇ ਵਿੱਚ ਵਾਧੇ ਦੇ ਲਈ ਕਰਵਾਉਣਾ ਪਵੇਗਾ ਵਿੱਤੀ ਆਡਿਟ, ਜਿਹੜਾ ਦੱਸਿਆ ਹਰਜੋਤ ਬੈਂਸ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਸਕੂਲ ਨੂੰ ਜਾਇਜ਼ ਕਾਰਨਾਂ ਦੇ ਕਰਕੇ 5% ਤੋਂ ਵੱਧ ਫੀਸ ਵਧਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਿੱਧਾ ਫੈਸਲਾ ਨਹੀਂ ਲੈ ਸਕਣਗੇ। ਸੰਬੰਧਿਤ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੀ ਉੱਚ ਪੱਧਰੀ ਕਮੇਟੀ ਅੱਗੇ ਆਪਣਾ ਪੱਖ ਰੱਖਣਾ ਪਏਗਾ ਤੇ ਵਾਧੇ ਦੀ ਪੁਖਤਾ ਤੱਥ ਦੇ ਦਸਤਾਵੇਜ਼ਾਂ ਪੇਸ਼ ਜਿਹੜੇ ਕਰਨੇ ਪੈਣਗੇ। ਇਹ ਕਮੇਟੀ ਫੈਸਲਾ ਲੈਣ ਤੋਂ ਪਹਿਲਾਂ ਉਕਤ ਸਕੂਲਾਂ ਦਾ ਮੁਕੰਮਲ ਵਿੱਤੀ ਆਡਿਟ ਵੀ ਕਰਵਾਏਗੀ। ਬੈਂਸ ਉਹਨਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮਨਮਾਨੀ ਲੁੱਟ ਕਰਨ ਵਾਲੇ ਅਜਿਹੇ ਸ਼ੱਕੀ ਜਿਹੜਾ ਸਕੂਲਾਂ ਦਾ ਰਿਕਾਰਡ ਅੱਜ ਤੋਂ ਹੀ ਸੀਜ਼ ਜਿਹੜਾ ਜ਼ਬਤ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਮਾਪਿਆਂ ਦਾ ਸ਼ੋਸ਼ਣ ਤੁਰੰਤ ਜਿਹੜਾ ਬੰਦ ਹੋ ਸਕੇ। ਦੂਸਰੇ ਪਾਸੇ ਡਾਕਟਰ ਜੌਲ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਈਆਂ, ਮੁਫ਼ਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਕਰੇਗੀ ਭਾਜਪਾ, ਜੌਲ ਹੁਣਾਂ ਨੇ ਇਹ ਪੁੱਛਿਆ। ਉੱਗੇ ਖੇਤੀਬਾੜੀ ਅਰਥ ਸ਼ਾਸਤਰੀ ਡਾਕਟਰ ਸਰਦਾਰਾ ਸਿੰਘ ਜੌਲ ਹੁਣਾਂ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਅੱਜ ਪਾਰਟੀ ਦੀ ਸੰਪਰਕ ਮੁਹਿੰਮ ਦੇ ਤਹਿਤ ਡਾਕਟਰ ਜੌਲ ਹੁਣਾਂ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮਿਲਣ ਦੇ ਲਈ ਪੁੱਜੇ। ਸੰਖੇਪ ਮਿਲਣੀ ਦੇ ਦੌਰਾਨ ਡਾਕਟਰ ਜੌਲ ਹੁਣਾਂ ਨੇ ਪੰਜਾਬ ਦੀ ਦਿਸ਼ਾ ਦੇ ਉੱਤੇ ਦਸ਼ਾ ਸੁਧਾਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਦਿੱਤੇ ਹੈ। ਇਸ ਤੋਂ ਇਲਾਵਾ ਮੁਫ਼ਤਖੋਰੀ ਨੂੰ ਬੰਦ ਕਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਚੁਣੌਤੀ ਵੀ ਦਿੱਤੀ ਗਈ। ਮਿਲਣੀ ਮਗਰੋਂ ਡਾਕਟਰ ਜੌਲ ਹੁਣਾਂ ਕਿਹਾ ਕਿ ਮੁਫ਼ਤਖੋਰੀ ਦੇ ਕਲਚਰ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫ਼ਤਖੋਰੀ ਦੇ ਰਾਹ ਦੇ ਉੱਤੇ ਪੈ ਗਿਆ, ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ ਤੇ ਜੌਲ ਹੁਣਾਂ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਸਾਫ਼ ਕਿਹਾ ਕਿ ਜੇ ਉਨ੍ਹਾਂ ਭਾਜਪਾ ਦੇ ਵਿਚ ਹਿੰਮਤ ਹੈ ਤਾਂ ਮੁਫ਼ਤਖੋਰੀ ਨੂੰ ਜਿਹੜਾ ਪੰਜਾਬ ਦੇ ਵਿਚੋਂ ਬੰਦ ਕਰਨ ਤੇ ਉਹ ਕਿੱਦਾਂ ਕਰ ਸਕਦੇ ਜੀ। ਉੱਥੇ ਤਾਂ ਮੋਦੀ ਸਾਹਿਬ ਤਾਂ ਬਾਹਰਲੇ ਮੁਲਕਾਂ ਚ ਆ ਕੇ ਕਹਿੰਦੇ ਆ ਭਈ ਉਨੇ ਤੁਹਾਡੇ ਭਾਈ ਫਰਾਂਸ ਦੇ ਵਿਚ ਘਰ ਨਹੀਂ ਹੈ ਤੇ ਜਿੰਨੇ ਅਸੀਂ ਉੱਥੇ ਬਣਾ ਦਿੱਤੇ ਆ ਲੋਕਾਂ ਨੂੰ ਤੇ ਹਰ ਨੂੰ ਇੱਕ ਰੋਟੀ ਪਾਣੀ ਦਾ ਜੁਗਾੜ ਕਰ ਦਿੱਤਾ, ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ। ਜੌਲ ਹੁਣਾਂ ਕਿਹਾ ਕਿ ਜੇਕਰ ਭਾਜਪਾ ਵੀ ਮੁਫ਼ਤਖੋਰੀ ਦੇ ਏਜੰਡੇ ਦੇ ਉੱਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਦੇ ਵਿਚ ਸਭ ਇਕੋ ਹੀ ਜਿਹੇ ਨੇ। ਜੌਲ ਹੁਣਾਂ ਨੇ ਮਸ਼ਵਰਾ ਦਿੱਤਾ ਕਿ ਮੁਫ਼ਤਖੋਰੀ ਨੂੰ ਰੋਕੇ ਬਿਨਾਂ ਹੀ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਵੈ ਮਾਨ ਨੂੰ ਰੋਲਿਆ ਜਾ ਰਿਹਾ। ਦੂਸਰੇ ਪਾਸੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਡਾਕਟਰ ਜੌਲ ਹੁਣਾਂ ਨੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿਚ ਸੁਝਾਅ ਦਿੱਤੇ ਨੇ ਜਿਨ੍ਹਾਂ ਤੇ ਗੌਰ ਕੀਤਾ ਜਾਏਗਾ। ਇਸ ਮੀਟਿੰਗ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੇ ਝੋਨੇ ਹੇਠੋਂ ਰਕਬਾ ਘਟਾਏ ਜਾਣ ਦਾ ਵੀ ਮਸ਼ਵਰਾ ਦਿੱਤਾ ਤੇ ਬਦਲਵੀਆਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਵੀ ਕਿਹਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਹੁਣਾਂ ਨੇ ਇਸ ਮੁਲਾਕਾਤ ਦੇ ਦੌਰਾਨ ਡਾਕਟਰ ਜੌਲ ਹੁਣਾਂ ਨੂੰ ਮੋਦੀ ਸਰਕਾਰ ਦੀਆਂ 12 ਸਾਲ ਦੀਆਂ ਪ੍ਰਾਪਤੀਆਂ ਵਾਲਾ ਜਿਹੜਾ ਕਿਤਾਬਚਾ ਵੀ ਜਿਹੜਾ ਭੇਂਟ ਕਰ ਦਿੱਤਾ। ਕਿਆ ਬਾਤ ਹੈ ਜੀ, ਇਦਾਂ ਹੁੰਦੀ ਹੈ ਪਬਲਿਸਿਟੀ। ਦੂਸਰੇ ਪਾਸੇ ਮਾਲਵਾ ਨਹਿਰ ਦਾ ਰੋਲਾ ਰੱਪਾ ਪੈ ਰਿਹਾ। ਮਾਲਵਾ ਨਹਿਰ ਨੂੰ ਲੈ ਕੇ ਹੋਈ ਜਨਤਕ ਸੁਣਵਾਈ ਹੈ ਤੇ ਉਹਦੇ ਵਿਚ ਜਿਹੜਾ ਵੀਡੀਓ ਵੀ ਵਾਇਰਲ ਹੋਈਆਂ ਨੇ ਹੋਰ ਸਾਰਾ ਕੁਝ ਹੈ। ਕਿਸਾਨਾਂ ਵੱਲੋਂ ਨਹਿਰ ਦੀ ਬਜਾਏ ਅਬਹੋਰ ਬ੍ਰਾਂਚ ਦੇ ਵਿਚ ਪਾਣੀ ਵਧਾਉਣ ਦੇ ਲਈ ਪੈਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ਜਿਹੜੀ ਮਾਲਵਾ ਨਹਿਰ ਸੰਬੰਧੀ ਨਹਿਰੀ ਕਲੋਨੀ ਵਿਖੇ ਹੋਏ ਜਨਤਕ ਸੁਣਵਾਈ ਦੇ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫਾਇਦੇਮੰਦ ਸਾਬਤ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਦੇ ਉੱਤੇ ਜੇਕਰ ਅਬਹੋਰ ਬ੍ਰਾਂਚ ਦੇ ਵਿਚ ਪਾਣੀ ਵਧਾ ਕੇ ਨਵੇਂ ਮੋਗੇ ਦਿੱਤੇ ਜਾਣ ਤਾਂ ਉਹ ਜ਼ਿਆਦਾ ਦਰੁਸਤ ਰਹੇਗਾ। ਪਾਣੀਆਂ ਦੀ ਸੰਭਾਲ ਜਿਹੜੀ ਹੈ ਉਹਦੇ ਲਈ ਯਤਨਸ਼ੀਲ ਸੰਸਥਾ ਦੇ ਬੁਲਾਰੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਜਿਹੜਾ ਮਾਲਵਾ ਨਹਿਰ ਦੀ ਉਸਾਰੀ ਨਾਲ ਜ਼ਮੀਨ ਦੇ ਦਰਖਤਾਂ ਦੀ ਬਰਬਾਦੀ ਅਤੇ ਪੈਸੇ ਦੇ ਹੋਣ ਵਾਲੇ ਵੱਡੇ ਨੁਕਸਾਨ ਦੇ ਨਾਲ ਨਾਲ ਇਸ ਨਹਿਰ ਦੇ ਸਿੰਚਾਈ ਦੇ ਲਈ ਢੁਕਵਾਂ ਨਾ ਹੋਣ ਦਾ ਜਿਹੜਾ ਮੁੱਦਾ ਵੀ ਉਭਾਰਿਆ। ਇਸ ਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਹੋਣਾ ਨੇ ਦਸਿਆ ਕਿ ਨਹਿਰ ਦੇ ਮੌਜੂਦਾ ਪ੍ਰੋਜੈਕਟ ਦੇ ਅਨੁਸਾਰ ਮਾਲਵਾ ਨਹਿਰ ਦੇ ਵਿਚੋਂ ਮੋਗੇ ਨਹੀਂ ਦਿੱਤੇ ਜਾਣੇ ਬਲਕਿ ਲਿਫਟ ਪੰਪਾਂ ਦੇ ਨਾਲ ਸਿੰਚਾਈ ਹੋਣੀ ਹੈ। ਇਸ ਦੇ ਨਾਲ ਬਿਜਲੀ ਅਤੇ ਡੀਜ਼ਲ ਦਾ ਖਰਚਾ ਵੀ ਵਧੇਗਾ। ਨਹਿਰ ਦੀ ਦਿਸ਼ਾ ਜਿਹੜੀ ਹੈ ਢਾਲ ਉਲਟ ਹੈ, ਇਸ ਕਰਕੇ ਪਾਣੀ ਦੀ ਪੂਰੀ ਜਿਹੜੀ ਹੈ ਪਹੁੰਚ ਸੰਭਵ ਨਹੀਂ। ਉਨ੍ਹਾਂ ਇਸ ਨਹਿਰ ਦੇ ਵਿਚ ਗੰਦੇ ਨਾਲੇ ਦਾ ਦੂਸ਼ਿਤ ਪਾਣੀ ਪੈਣ ਦੀ ਵੀ ਸ਼ੰਕਾ ਜ਼ਾਹਰ ਕੀਤੀ ਹੈ। ਕਿਸਾਨ ਚਾਹੁੰਦੇ ਨੇ ਕਿ ਹਰੀ ਕੇ ਪੱਤਣ ਤੋਂ ਨਹਿਰ ਕੱਢਣ ਦੀ ਬਜਾਏ ਅਬੋਹਰ ਬ੍ਰਾਂਚ ਦੇ ਵਿਚ ਪਾਣੀ ਪਾਇਆ ਜਾਵੇ, ਜਦੋਂ ਕਿ ਹੁਣ ਅਬੋਹਰ ਬ੍ਰਾਂਚ ਨੂੰ ਡਰੇਨ ਬਣਾਉਣ ਦੀ ਜਿਹੜੀ ਯੋਜਨਾ ਹੈ। ਦੂਸਰੇ ਪਾਸੇ ਟੀਚਰ ਪ੍ਰੋਟੈਸਟ, ਗੈਰ ਵਿਦਿਅਕ ਕੰਮਾਂ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਸਰਕਾਰ ਖਿਲਾਫ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ। ਡੈਮੋਕਰੇਟਿਕ ਟੀਚਰ ਫਰੰਟ DTF ਨੇ ਪੰਜਾਬ ਸਰਕਾਰ ਦੇ ਉਤੇ ਦੋਸ਼ ਲਾਇਆ ਫਿਰ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਵਾਅਦਾ ਹਕੀਕਤ ਦੇ ਵਿਚ ਪੂਰਾ ਨਹੀਂ ਹੋਇਆ, ਜਿਸ ਦੇ ਵਿਚ ਉਨ੍ਹਾਂ ਨੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲੈਣ ਤੇ ਉਨ੍ਹਾਂ ਨੂੰ ਗੈਰ ਵਿਦਿਅਕ ਡਿਊਟੀਆਂ ਤੋਂ ਮੁਕਤ ਰੱਖਣ ਦੀ ਗੱਲ ਕਹੀ ਸੀ। ਜਥੇਬੰਦੀ ਦਾ ਕਹਿਣਾ ਹੈ ਕਿ ਅੱਜ ਵੀ ਅਧਿਆਪਕਾਂ ਨੂੰ ਜ਼ਬਰਦਸਤੀ ਵੱਖ ਵੱਖ ਸਰਕਾਰੀ ਸਰਵੇਖਣਾਂ ਤੇ ਇਸੇ ਸਬੰਧ ਦੇ ਵਿਚ DTF ਦੀ ਬਠਿੰਡਾ ਇਕਾਈ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਇਕ ਅਧਿਆਪਕ ਇਕੱਤਰਤਾ ਕੀਤੀ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ SDM ਅਮਨਦੀਪ ਸਿੰਘ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ। ਜਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਮਾਈਸਰ ਖਾਨਾ, ਭੋਲਾ ਰਾਮ ਤੇ ਬਲਕਰਨ ਸਿੰਘ ਕੋਟ ਸ਼ਮੀਰਾ ਨੇ ਕਿਹਾ ਕਿ ਨਸ਼ਿਆਂ ਸਬੰਧੀ ਕੀਤੇ ਜਾ ਰਹੇ ਸੋਸ਼ਲ ਐਂਡ ਇਕਨੋਮਿਕ ਡਰੱਗ ਸਰਵੇ ਦੇ ਲਈ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਾਉਣੀਆਂ ਬਿਲਕੁਲ ਗਲਤ ਨੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਬਦਲੀਆਂ ਦਾ ਅਧਿਕਾਰ ਜਿਹੜਾ ਦੱਸਿਆ BLO ਅਤੇ ਜਨਗਣਨਾ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਵਿਚ ਲੱਗੇ ਅਧਿਆਪਕਾਂ ਦੀਆਂ ਬਦਲੀਆਂ ਦੇ ਉਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਉਹ ਵੀ ਆਪਣਾ ਜਿਹੜਾ ਆਮ ਅਧਿਆਪਕਾਂ ਵਾਂਗ ਆਪਣੀ ਬਦਲੀ ਕਰਵਾ ਸਕਣ। ਦੂਸਰਾ ਉਨ੍ਹਾਂ ਮੁੱਦਾ ਰੱਖਿਆ ਕਿ ਡਬਲ ਡਿਊਟੀ ਰੱਦ ਹੋਣ, ਜਨਗਣਨਾ ਸਮੇਂ ਹੋਰ ਕੰਮਾਂ ਦੇ ਵਿਚ ਲਾਈਆਂ ਗਈਆਂ ਦੋਹਰੀਆਂ ਡਬਲ ਡਿਊਟੀਆਂ ਦਾ ਫੈਸਲਾ ਰੱਦ ਕੀਤਾ ਜਾਵੇ। ਤੀਸਰਾ ਮੁੱਦਾ ਰੱਖਿਆ ਕਿ ਛੁੱਟੀਆਂ ਦੀ ਬਹਾਲੀ, ਜ਼ਿਲ੍ਹਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ, ਜਗਦੀਪ ਸਿੰਘ ਮਾਨ ਅਤੇ ਰਾਮ ਸਿੰਘ ਬਰਾੜ ਹੁਣਾ ਨੇ ਕਿਹਾ ਕਿ ਗੈਰ ਵਿਦਿਅਕ ਕੰਮਾਂ ਦੇ ਬਹਾਨੇ ਅਧਿਆਪਕਾਂ ਦੀਆਂ ਛੁੱਟੀਆਂ ਕੱਟਣ ਦਾ ਸਿਲਸਿਲਾ ਬੰਦ ਕਰਕੇ ਉਨ੍ਹਾਂ ਦੀਆਂ ਬਣਦੀਆਂ ਛੁੱਟੀਆਂ ਬਹਾਲ ਕੀਤੀਆਂ ਜਾਣ। ਚੌਥਾ ਮੁੱਦਾ ਰੱਖਿਆ ਮੋਬਾਈਲ ਭੱਤਾ, ਜਨਗਣਨਾ ਅਤੇ ਹੋਰ ਸਰਵੇਖਣਾ ਪ੍ਰੀ SIR ਤੇ SIR ਦੇ ਕੰਮ ਦੇ ਲਈ ਆਪਣੇ ਨਿੱਜੀ ਮੋਬਾਈਲ ਅਤੇ ਇੰਟਰਨੈਟ ਡਾਟਾ ਦੀ ਵਰਤੋਂ ਕਰਨ ਵਾਲੇ ਅਧਿਆਪਕਾਂ ਦਾ ਮੋਬਾਈਲ ਭੱਤਾ ਨਾ ਕੱਟਿਆ ਜਾਵੇ। ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਲਗਾਤਾਰ ਦੂਜੇ ਸਰਕਾਰੀ ਕੰਮਾਂ ਦੇ ਵਿਚ ਉਲਝਾਇਆ ਗਿਆ ਤਾਂ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਦੇ ਪੱਧਰ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਉਤੇ ਬਹੁਤ ਮਾੜਾ ਅਸਰ ਪਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਹੋਏਗੀ। ਇੱਕ ਮੰਦਭਾਗਾ ਘਟਨਾ ਵਾਪਰੀ ਹੈ, ਉਹਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਖਨਊ ਦੇ ਵਿਚ ਇਹ ਘਟਨਾ ਵਾਪਰੀ ਅੱਜ ਸ਼ਾਮ, ਕੋਚਿੰਗ ਸੈਂਟਰ ਦੇ ਵਿਚ ਅੱਗ ਲੱਗੀ ਹੈ ਤੇ ਜਾਨ ਬਚਾਉਣ ਦੇ ਲਈ ਬੱਚਿਆਂ ਨੇ ਉਪਰੋਂ ਛਾਲਾਂ ਮਾਰ ਦਿੱਤੀਆਂ ਪਰ ਫਿਰ ਵੀ 15 ਮੌਤਾਂ ਹੋ ਗਈਆਂ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿਚ ਸੋਮਵਾਰ ਦੁਪਹਿਰ ਨੂੰ ਇਕ 3 ਮੰਜ਼ਿਲਾ ਵਪਾਰਕ ਕਮਰਸ਼ੀਅਲ ਇਮਾਰਤ ਦੇ ਵਿਚ ਭਿਆਨਕ ਅੱਗ ਲੱਗੀ। ਚਸ਼ਮਦੀਦਾਂ ਦੇ ਅਨੁਸਾਰ ਇਸ ਹਾਦਸੇ ਦੇ ਵਿਚ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ ਤੇ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਕੁਝ ਲੋਕਾਂ ਦੀ ਮੌਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ। ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓਜ਼ ਦੇ ਵਿਚ ਦੇਖਿਆ ਗਿਆ ਕਿ ਜਦੋਂ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਤਾਂ ਇਕ ਨੌਜਵਾਨ ਨੇ ਖੁਦ ਨੂੰ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਦੇ ਵਿਚ ਜਿਸ ਨੂੰ ਬਾਹਰ ਖੜੇ ਲੋਕਾਂ ਨੇ ਜਿਹੜਾ ਤੁਰੰਤ ਉਥੋਂ ਦੂਰ ਹਟਾਇਆ। ਫਾਇਰ ਵਿਭਾਗ ਨੂੰ ਅਲੀਗੰਜ ਥਾਣਾ ਖੇਤਰ ਦੇ ਜਿਹੜਾ ਅਧੀਨ ਪੈਂਦੀ ਊਸ਼ਾ ਮਹਿਤਾ ਮਾਰਗ ਸਥਿਤ ਇਸ ਇਮਾਰਤ ਦੇ ਵਿਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਲਗਭਗ 3 ਵਜੇ ਮਿਲੀ। ਅੱਗ ਦੇ ਉਤੇ ਕਾਬੂ ਪਾਉਣ ਲਈ ਹਾਈਡਰੋਲਿਕ ਪਲੇਟਫਾਰਮ ਜਿਹੜਾ ਗੱਡੀ ਸਮੇਤ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਨੇੜਲੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਦੀ ਵੀ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਤੇ ਅੱਗ ਬੁਝਾਉਣ ਵਾਲੇ ਉਪਕਰਨਾਂ ਦੇ ਨਾਲ ਮੌਕੇ ਤੇ ਪਹੁੰਚੀਆਂ ਤੇ ਉਪ ਮੁੱਖ ਮੰਤਰੀ ਜਿਹੜੇ ਨੇ ਬ੍ਰਿਜੇਸ਼ ਪਾਠਕ ਵੀ ਜਿਹੜਾ ਤੁਰੰਤ ਉਥੇ ਹਾਦਸੇ ਦੇ ਉੱਤੇ ਪਹੁੰਚੇ ਨੇ ਤੇ ਮੋਦੀ ਸਾਹਿਬ ਨੇ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਤੇ ਸਾਰਾ ਸਿਆਸੀ ਮਾਹੌਲ ਜਿਹੜਾ ਦੁੱਖ ਪ੍ਰਗਟਾ ਰਿਹਾ ਇਹ ਜਿਹੜੀ ਘਟਨਾ ਵਾਪਰੀ ਹੈ। ਤੇ ਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਪਲ ਗੱਲਾਂ ਬਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਬਾਤਾਂ ਤੇ ਨਾਲ ਜ਼ਿੰਦਗੀ ਦੇ ਫਲਸਫੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਵੱਖਰੇ ਵੱਖਰੇ ਐਂਕਲ ਤੋਂ ਕੋਸ਼ਿਸ਼ ਜਿਹੜੀ ਨਾਲ ਜਾਰੀ ਰਹੇਗੀ। +358 4976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਖਬਰਾਂ ਕਰਨ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਸਾਂਝੀ ਕਰਨੀ ਚਾਹਾਂਗਾ ਜੀ।
0: ਜ਼ਰੂਰ ਜੀ, ਜ਼ਰੂਰ ਜੀ।
1: ਔਰਤਾਂ ਕਰਜ਼ਾਈ ਕਿਉਂ?
0: ਬਿਲਕੁਲ ਜੀ।
1: ਭਾਰੀ ਸਾਹਿਬ, ਪਿਛਲੇ ਦਿਨੀ ਇੱਕ ਖਬਰ ਆਈ ਕਿ ਪੰਜਾਬ ਦੀਆਂ 10 ਲੱਖ ਔਰਤਾਂ ਜਿਹੜੀਆਂ ਉਹ ਕਰਜ਼ਾਈ ਆ।
0: ਕੀ ਬਾਤ ਹੈ ਜੀ।
1: ਮੈਂ ਇਸ ਖਬਰ ਦਾ ਫਿਰ ਪਿੱਛਾ ਕੀਤਾ ਤੇ ਇਹਦੇ ਤੇ ਵੀ ਰਿਸਰਚ ਕੀਤੀ। ਇਹਦੇ ਤੇ ਜਿਹੜਾ ਹੈਗਾ ਆ ਨਤੀਜੇ ਤੇ ਮੈਂ ਇਸ ਤੇ ਪਹੁੰਚਿਆ ਜੀ ਕਿ 70% ਔਰਤਾਂ ਤਾਂ ਜਿਹੜੀਆਂ ਸੈਲਰੀਡ ਕਲਾਸ ਆ ਨਾ ਜੀ,
0: ਜੀ
1: ਉਹ ਔਰਤਾਂ ਨੇ
0: ਜੀ।
1: ਹੁੰਦਾ ਕੀ ਆ ਕਿ ਜਦੋਂ ਕੋਈ ਜਿਹੜੀ ਔਰਤ ਹੈਗੀ ਆ ਜੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਸ ਟਾਈਮ ਦੇ ਉੱਤੇ ਜਿਹੜਾ ਹੈਗਾ ਆ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਕ੍ਰੈਡਿਟ ਕਾਰਡ ਬਣਾ ਗਈਆਂ।
0: ਇਹ ਸੈਣੀ ਸਾਹਿਬ ਉਹ ਕੈਟਾਗਰੀ ਆ ਜਾਂਦੀ, ਮੈਨੂੰ ਲੱਗਦਾ ਕਿ ਹਾਈ ਫਾਈ ਜਿਹੜੇ ਨੇ ਥੋੜੇ ਜਾਂ ਕਹਿ ਲੋ ਕਿ ਆਪਣੇ ਥੋੜਾ ਮਿਡਲ ਕਲਾਸ ਤੋਂ ਉੱਪਰ
1: ਉਹ ਵੀ ਹੈ ਜੀ,
0: ਜਾਂ ਕਹਿ ਲੋ ਕਿੱਟੀ ਪਾਰਟੀਆਂ ਵਾਲੀਆਂ ਨੇ ਜੀ,
1: ਉਹ ਵੀ ਹੈਗੀਆਂ ਜੀ। ਤੇ ਇਹ ਜਿਹੜੇ ਇਹ ਇੱਥੇ ਜਿਹੜੇ ਹੈਗੇ ਨਾ ਵੱਡੇ ਵੱਡੇ ਬਿਊਟੀ ਪਾਰਲਰ ਦੇ ਵਿੱਚ ਜਾਣ ਵਾਲੀਆਂ ਹੈ ਜੀ, ਉੱਥੇ ਫਿਰ ਕੋਸਟਲੀ ਪ੍ਰੋਡਕਟ ਹੁੰਦੇ ਆ ਜੀ,
0: ਜੀ
1: ਉਹਨਾਂ ਦੇ ਬਿਊਟੀ ਪ੍ਰੋਡਕਟ ਜੇ ਵੋ, ਉਹ ਕੀ ਕਰਦੀਆਂ ਹੈਗੀਆਂ ਜੀ, ਉੱਥੇ ਹੀ ਉਹਨਾਂ ਦੇ ਜਿਹੜੇ ਹੈਗੇ ਕੰਪਨੀਆਂ ਦੀਆਂ ਜਿਹੜੀਆਂ ਉੱਥੇ ਜਿਹੜੀਆਂ ਉਹ ਔਰਤਾਂ ਬੈਠੀਆਂ ਨਾ ਜੀ, ਉਹ ਮਲਟੀਪਲ ਟਾਸਕ ਕਰਦੀਆਂ ਜੀ
0: ਜੀ।
1: ਉਹ ਨਾਲੇ ਤਾਂ ਕਲਾਇੰਟ ਨੂੰ ਕਨਵਿੰਸ ਕਰਦੀਆਂ ਹੈਗੀਆਂ ਆ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਆ ਬਿਊਟੀ ਪ੍ਰੋਡਕਟ ਬਹੁਤ ਵਧੀਆ ਹੈਗਾ ਆ, ਇਹ ਮਤਲਬ ਹੈਲਥ ਵਾਸਤੇ ਵੀ ਅੱਛਾ ਆ ਜੀ, ਹਾਂਜੀ ਇਹਦੇ ਵਿੱਚ ਫਲਾਨਾ ਵਿਟਾਮਿਨ ਤੇ ਫਲਾਨਾ ਵਿਟਾਮਿਨ, ਉਹ ਇਸ ਕਰ ਤਰੀਕੇ ਦੇ ਨਾਲ ਨਾ ਉਹਨੂੰ ਇਮਪ੍ਰੈਸ ਕਰ ਲੈਂਦੀਆਂ ਜੀ।
0: ਬਿਲਕੁਲ ਹੈ ਜੀ।
1: ਉਹ ਅਲਟੀਮੇਟਲੀ ਜਿਹੜਾ ਹੈਗਾ ਆ ਉਹ ਕਹਿੰਦੇ ਉਹ ਬਈ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨੀ, ਉਹ 8-8, 10-10 ਹਜ਼ਾਰ ਦਾ ਪ੍ਰੋਡਕਟ ਹੁੰਦਾ, ਉਹ ਕਹਿੰਦੇ ਉਹ ਕੋਈ ਨੀ ਤੂੰ ਚਿੰਤਾ ਨਾ ਕਰ, ਉਹ ਕੋਈ ਨੀ ਹੈਗਾ, ਤੁਸੀਂ ਕਿਸ਼ਤਾਂ ਵਿੱਚ ਦੇ ਦੇ ਪੈਸੇ ਤਾਂ ਕਿਹੜੀ ਗੱਲ ਆ
0: ਜੀ।
1: ਉਹ ਕਹਿੰਦੀ ਠੀਕ ਹੈ ਮੈਂ ਕੰਪਨੀ ਦੇ ਵਿੱਚ ਰਜਿਸਟਰ ਕਰ ਦਿੰਦੀ ਆ। ਉਧਰੋਂ ਉਹਦਾ ਜਿਹੜਾ ਹੈਗਾ ਆ ਫੈਸ਼ੀਅਲ ਸ਼ੁਰੂ ਕਰ ਦੇਣੀ ਜੀ, ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਸਮਾਨ ਲਾ ਦੇਣਾ ਜੀ, ਤੇ ਉਧਰੋਂ ਉਹ ਚੱਲੀ ਜਾਣਾ ਨਾਲ ਹੀ ਉਹਦਾ ਮੋਬਾਈਲ ਉਹਦੇ ਕੋਲੋਂ ਉਹ ਆ ਗਿਆ ਜੀ, ਤੇ ਰਜਿਸਟ੍ਰੇਸ਼ਨ ਆ ਮੋਬਾਈਲ ਫੜਾਇਓ ਆ ਖੋਲਿਓ ਲੋਕ ਜਰਾ ਆਰਡਰ ਕਰ ਹੀ ਦਿਆ ਹਾਂਜੀ। ਉਹਨੂੰ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ ਜਿਹੜਾ ਹੈਗਾ ਆ ਉਹਦੇ ਮੋਬਾਈਲ ਦੇ ਉੱਤੋਂ ਅਪਲਾਈ ਕਰਕੇ ਲੋਨ ਤੇ ਚੁੱਪ ਕਰਕੇ ਉਹਦੇ ਖਾਤੇ ਦੇ ਵਿੱਚ ਪਾ ਦੇਣਾ ਜੀ, ਤੇ ਉਹਨੂੰ ਜਿਹੜਾ ਹੈਗਾ ਆ ਪ੍ਰੋਡਕਟ ਹੁੰਦਾ ਆਪੇ ਅਗਲੇ ਮਹੀਨੇ, ਉਹਨੇ ਕਹਿਣਾ ਇਸ ਮਹੀਨੇ ਤਾਂ ਨੀ ਅਗਲੇ ਮਹੀਨੇ ਲਓ, ਆਪਾਂ ਕਿਸ਼ਤੀ ਅਗਲੇ ਮਹੀਨੇ ਤੋਂ ਕਟਾਣੀ ਹੈਗੀ ਆ ਜੀ
0: ਜੀ ਜਦੋਂ ਸਮਾਨ ਆ ਜਾਏਗਾ।
1: ਬਿਲਕੁਲ ਬਿਲਕੁਲ ਬਿਲਕੁਲ, ਕਿੱਥੇ ਕੰਮ ਕਰਦੇ ਤੁਸੀਂ ਸਾਰਾ ਕੁਛ ਪੁੱਛ ਕੇ ਜੀ, ਉਹ ਸਾਰਾ ਜਿਹੜਾ ਹੈਗਾ ਆ ਪਹਿਲਾਂ ਹੀ ਭਰਿਆ ਹੁੰਦਾ ਆਰਾਮ ਨਾਲ ਚੁੱਪ ਕਰਕੇ ਉਹਦੇ ਉਹਦੇ ਵਿੱਚ ਜਿਹੜੇ ਹੈਗੇ ਆ ਕਈਆਂ ਦੇ ਬਜਾਜ ਦੇ ਕਾਰਡ ਬਣਾ ਦਿੰਦੇ ਹੈਗੇ ਆ, ਕਿਸੇ ਹੋਰ ਪ੍ਰਾਈਵੇਟ ਕੰਪਨੀ ਦੇ ਉਹ ਵਿੱਚ ਜਿਹੜਾ ਹੈਗਾ ਆ ਉਹ ਤੇ ਵਰਕ ਐਜ਼ ਕਮਿਸ਼ਨ ਏਜੰਟ, ਤੇ ਉਹ ਪਤਾ ਹੀ ਨੀ ਲੱਗਦਾ ਔਰਤਾਂ ਨੂੰ ਕਿ ਕਿਹੜੇ ਵੇਲੇ ਉਹ ਵਿਚਾਰੀਆਂ ਕਰਜ਼ਾਈ ਹੋ ਗਈਆਂ
0: ਜੀ।
1: ਹੁਣ ਇੱਕ ਪ੍ਰੋਡਕਟ ਜਿਹੜਾ ਹੈਗਾ ਆ ਜਦੋਂ ਉਹ ਆ ਗਿਆ ਜੀ, ਕਿਸ਼ਤਾਂ ਜਿਹੜੀਆਂ ਕੱਟ ਹੋਣ ਲੱਗ ਪਈਆਂ, ਅਮਾਊਂਟ ਤਾਂ ਉਹਦੇ ਖਾਤੇ ਦੇ ਵਿੱਚ ਖੜਾ ਆ ਜੀ ਕਾਫੀ
0: ਜੀ,
1: ਉਹ ਉਸ ਅਮਾਊਂਟ ਨੂੰ ਵੀ ਜਿਹੜਾ ਹੈਗਾ ਆ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਆ ਉਹਨੂੰ ਯੂਜ਼ ਕਰਕੇ ਤੇ ਬਾਅਦ ਦੇ ਵਿੱਚ ਉਹ ਜਦੋਂ ਵਾਂਸ ਲੋਨ ਤੇ ਆਲਵੇਜ਼ ਲੋਨ ਕੇ ਉਹ ਜਿਹੜਾ ਆ ਉਹ ਚੱਲਦਾ ਹੀ ਰਹਿੰਦਾ ਜੀ, ਕਰਜ਼ਾ ਚੱਲਦਾ ਹੀ ਰਹਿੰਦਾ,
0: ਕ੍ਰੈਡਿਟ ਵਾਲਾ ਸਿਸਟਮ ਹੋ ਗਿਆ ਨਾ
1: ਹਾਂਜੀ ਉਹ ਜਿਹੜਾ ਹੈਗਾ

0: ਬੈਂਕਾਂ ਦੇ ਵਿੱਚ ਜਾਂਦੇ ਹੈਗੇ ਆ ਕੋਈ ਛੋਟਾ ਮੋਟਾ ਲੋਨ ਵਾਸਤੇ,
1: ਉਹ ਅੱਗੇ ਫਿਰ ਐਡ ਕਰ ਦਿੰਦੀਆਂ ਨੇ ਅੱਗੇ ਵੀ ਅੱਗੇ ਐਡ। ਜਿੱਦਾਂ ਇੱਕ ਕੰਪਨੀ ਚੱਲੀ ਸੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਵੀ, ਉਹ ਅਮਰੀਕਨ ਕੰਪਨੀ ਸੀ ਐਮਬੇ ਕਰਕੇ,
0: ਹਾਂਜੀ,
1: ਤੇ ਉਹ ਪ੍ਰੋਡਕਟ ਹੀ ਵੇਚਦੇ ਸੀ ਇੱਦਾਂ। ਤੇ ਉਹ ਜਿੰਨੇ ਮੈਂਬਰ ਬਣਾਈ ਜਾਂਦੇ ਸੀ, ਜਿਹੜਾ ਉਹ ਟੌਪ ਵਾਲਾ ਸੀ ਉਹਨੂੰ ਤਾਂ ਕੁਝ ਨਾ ਕੁਝ ਆਉਂਦਾ ਹੋਏਗਾ, 4 ਪੈਸੇ ਕਮਿਸ਼ਨ ਦੇ, ਪਰ ਜਿਹੜਾ ਨਵਾਂ ਬਣਦਾ ਸੀ ਉਹਨੂੰ ਤਾਂ ਵਿਚਾਰੇ ਨੂੰ ਕਿੱਥੋਂ ਆਉਣਾ। ਫਿਰ ਉਹ ਐਡਵਰਟਾਈਜ਼ਮੈਂਟ ਦੇ ਉਹ ਅੱਗੇ ਮੈਂਬਰ 5 ਬਣਾਉਂਦੇ ਸੀ ਜਾਂ 10 ਬਣਾਉਂਦੇ ਸੀ, ਅੱਗੇ ਤੋਂ ਅੱਗੇ ਫਿਰ ਉਹ ਪਬਲਿਸਿਟੀ ਕਰੀ ਜਾਂਦੇ ਆ ਜੀ।
0: ਨਹੀਂ ਹੁਣ ਇਸ ਤਰੀਕੇ ਦੇ ਨਾਲ ਨੀ ਕਰਦੇ, ਉਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਕੰਮ ਤੇ ਨਹੀਂ ਲਾਉਣਾ, ਇਹਨਾਂ ਨੂੰ ਸਿਰਫ ਜਿਹੜਾ ਆ ਟ੍ਰੈਪ ਹੀ ਕਰਨਾ ਆ।
1: ਬਿਲਕੁਲ,
0: ਉਹ ਉਹਨਾਂ ਨੂੰ ਚੁੱਪ ਕਰਕੇ ਉਹਨਾਂ ਦੇ, ਕਿਉਂਕਿ ਸੈਲਰੀ ਉਹਨਾਂ ਨੂੰ ਮਿਲਦੀ ਹੈਗੀ ਆ, ਉਹਦੇ ਵਿੱਚੋਂ ਕਿਸ਼ਤ ਕੱਟ ਹੋਈ ਜਾਣੀ ਹੈਗੀ ਆ ਜੀ, ਤੇ ਉਹ ਉਹਨਾਂ ਦੀ ਜਿਹੜੀ ਹੈਗੀ ਸੈਲਰੀ ਦੇ ਵਿੱਚੋਂ ਕੱਟ ਕੇ ਮਿਲਣੀ ਸ਼ੁਰੂ ਹੋ ਜਾਂਦੀ ਹੈਗੀ ਆ ਜੀ। ਉਹਨਾਂ ਨੂੰ ਵੀ ਬਾਅਦ ਚ ਸਮਝ ਆਉਂਦੀ ਹੈਗੀ ਕਿ ਮੈਂ ਇੰਨਾ ਲੋਨ ਕਿੱਥੇ ਲੈ ਲਿਆ ਜੀ,
1: ਕਿੱਥੇ ਲੈ ਲਿਆ ਜੀ।
0: ਹਾਂਜੀ, ਉਹ ਫਿਰ ਮੁੜ ਕੇ ਇਸੇ ਤਰ੍ਹਾਂ ਜਿਹੜਾ ਰੂਰਲ ਕਲਾਸ ਦੇ ਵਿੱਚ ਹੈਗਾ ਆ, ਤੇ ਉਹ ਬੈਂਕ ਵਾਲੇ ਜਦੋਂ ਖਾਤਾ ਖੁਲਾਉਂਦੇ ਹੈਗੇ ਆ ਨਾ ਜੀ, ਉਹ ਤੇ ਉਹ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਦਿੱਤਾ ਜਾਂਦਾ, ਇਹ ਕਹਿ ਕੇ ਤੁਸੀਂ 40 ਦਿਨ ਜਿਹੜਾ ਹੈਗਾ ਆ ਪੈਸੇ ਆ 50,000 ਰੁਪਇਆ ਜਿੱਦਾਂ ਮਰਜ਼ੀ ਵਰਤ ਲਓ
1: ਜੀ,
0: ਤੇ 40 ਦਿਨ ਤੋਂ ਪਹਿਲਾਂ ਤੁਸੀਂ ਜਮ੍ਹਾਂ ਕਰਾ ਦਿੰਦੇ ਹੈਗੇ ਆ ਤੇ ਕੋਈ ਇੰਟਰਸਟ ਨੀ, ਤੁਸੀਂ ਆਪਣੀ ਲੋੜ ਪੂਰੀ ਕਰੋ, 40 ਦਿਨਾਂ ਚ ਪੈਸੇ ਜਮ੍ਹਾਂ ਕਰਾ ਦਿਓ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੇ ਨਹੀਂ ਹੋਊਗਾ ਤੇ ਫਿਰ ਤੁਹਾਡੇ ਕੋਲ ਥੋੜੀ ਥੋੜੀ ਕਰਕੇ ਕਰਾ ਦਿਓ ਜਿੱਦਾਂ ਮਰਜ਼ੀ
1: ਹਾਂਜੀ।
0: ਜਦ ਕਿ ਉੱਥੇ ਦੱਸਿਆ ਹੀ ਨਹੀਂ ਜਾਂਦਾ ਕਿ ਉਹ 40 ਦਿਨ ਤੋਂ ਪਹਿਲਾਂ ਜਿਹੜਾ ਜਿਹਦੀ ਅੱਜ ਜਿਹਦੇ ਕੋਲ ਪੈਸੇ ਹੈ ਨੀ 50,000 ਰੁਪਇਆ, ਉਹਦੇ ਕੋਲ 40 ਦਿਨਾਂ ਬਾਅਦ ਮੀਂਹ ਜਿਹੜਾ ਪੈ ਜਾਣਾ ਜੀ,
1: ਜੀ
0: ਨਾ ਉਹ ਇਕੱਠੇ ਪੈਸੇ ਦੇ ਹੁੰਦੇ ਹੈਗੇ ਆ ਜੀ, ਤੇ ਉਹਨਾਂ ਨੇ ਜਿਹੜਾ ਆ ਉਹ ਅਲਟੀਮੇਟਲੀ ਉਸ ਟ੍ਰੈਪ ਦੇ ਵਿੱਚ ਆ ਜਾਂਦੇ ਆ, ਤੇ ਉਹ ਕ੍ਰੈਡਿਟ ਕਾਰਡ ਵਾਲਿਆਂ ਦਾ ਜਿਹੜਾ ਆ ਇੰਟਰਸਟ ਜਿਹੜਾ ਆ 16% ਤੋਂ ਲੈ ਕੇ 25% ਤੱਕ ਇੰਟਰਸਟ ਆ ਜੀ,
1: ਜੀ
0: ਔਰ ਫਿਰ ਇਹਦੀ ਵਸੂਲੀ ਵਾਸਤੇ ਦੇ ਯੂਜ਼ ਮਸਲ ਪਾਵਰ ਆਲਸੋ, ਉਹਨਾਂ ਨੇ ਰੱਖੇ ਹੈਗੇ ਜੀ ਰਿਕਵਰੀ ਏਜੰਟ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਿ ਬੜੀ ਫਿਰ ਫੀਲ ਹੁੰਦਾ ਬੰਦੇ ਨੂੰ
1: ਜੀ। ਔਜਲਾ ਸਾਹਿਬ ਕਹਿੰਦੇ ਨੇ ਔਰਤਾਂ ਕਰਜ਼ਾਈ ਤਾਂ ਕਰਕੇ ਨੇ ਘਰ ਵਾਲੇ ਨਿਕੰਮੇ ਆ, ਫਿਰ ਘਰ ਵਾਲੇ ਬਾਅਦ ਚ ਜਦੋਂ ਫਿਰ ਉਹ ਕਿਸ਼ਤਾਂ ਲੈਣ ਆਉਂਦੇ ਫਿਰ ਅਗਲੇ ਡਾਂਗ ਕੱਢਦੇ ਮੋਹਰੇ ਆਉਣਾ ਜੀ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ, ਇਹਨਾਂ ਦਾ ਆਪਣਾ ਤਜਰਬਾ ਆ, ਇਹਨਾਂ ਦਾ ਤਜਰਬਾ ਵੀ ਜਿਹੜਾ ਹੈਗਾ ਮੈਂ ਜਿੱਦਾਂ ਮਾਰਕੀਟ ਚੋਂ ਤਜਰਬਾ ਲੈ ਕੇ ਆਇਆ ਹੈਗਾ, ਇਹ ਵੀ ਮਾਰਕੀਟ ਚ ਹੀ ਰਹਿੰਦੇ ਆ, ਇਹਨਾਂ ਨੂੰ ਪਤਾ ਆ ਨਿਕੰਮਿਆਂ ਦਾ। ਹਾਂਜੀ
1: ਜੀ,
0: ਨਾਲੇ ਪਤਾ ਕੀ ਆ ਜੇ ਐਨ ਆਰ ਆਈ ਭਰਾ ਨਾ ਮਦਦ ਕਰਨ ਤੇ ਫਿਰ ਬੰਦਾ ਕਰਜ਼ਾਈ ਹੋ ਹੀ ਜਾਂਦੇ ਹੈਗਾ ਘਰੋਂ। ਹਾਂਜੀ
1: ਜੀ, ਵੈਸੇ ਸੈਣੀ ਸਾਹਿਬ ਉਹ ਕ੍ਰੈਡਿਟ ਕਾਰਡ ਦੀ ਹੈ ਨਾ 15 ਦਿਨ ਦੀ ਕਿ 30 ਦਿਨ ਦੀ ਹੁੰਦੀ ਹੈ, ਜਦੋਂ ਤੁਸੀਂ ਕ੍ਰੈਡਿਟ ਤੋਂ ਚੱਕ ਲੈਂਦੇ ਹੋ, ਇੱਕ ਡੈਬਿਟ ਹੋ ਗਿਆ ਇੱਕ ਕ੍ਰੈਡਿਟ ਹੋ ਗਿਆ, ਤਾਂ ਉਹ ਜਦੋਂ ਕ੍ਰੈਡਿਟ ਤੋਂ ਚੱਕ ਲੈਂਦੇ ਉਹਨਾਂ ਦਾ 15 ਦਿਨ ਜਾਂ 20 ਦਿਨ ਹੁੰਦੇ ਆ ਜੀ ਪੇ ਕਰਨੇ, ਜੇ ਉਹਦੇ ਵਿੱਚ ਕਰ ਦਿੱਤੇ ਤੁਹਾਨੂੰ ਕੋਈ ਉਹਦੇ ਉੱਤੇ ਆਪਣਾ ਪਰਸੈਂਟੇਜ ਦਾ ਜਿਹੜਾ ਵਿਆਜ ਵਗੈਰਾ ਨਹੀਂ ਲੱਗਦਾ, ਤਾਂ ਜੇ ਉਹ ਟੱਪ ਗਏ ਤਾਂ ਫਿਰ ਉਹ ਧੁੱਕੀ ਕੱਢ ਦਿੰਦੇ ਆ ਜੀ, ਉਹਦਾ ਫਿਰ ਪੂਰੇ ਵੀ ਨਹੀਂ ਹੁੰਦੇ ਕਦੇ, ਲਾਉਂਦਾ ਹੀ ਬੰਦਾ ਮਰ ਜਾਂਦਾ।
0: ਇੱਥੇ ਵਿਦ ਇਨ 30 ਡੇਜ਼ ਜਾਂ 40 ਡੇਜ਼ ਦਾ ਕਹਿੰਦੇ ਹੈਗੇ ਆ ਜੀ, ਅਮਾਉਂਟ ਤੁਹਾਡਾ ਪਿਆ ਹੈਗਾ ਆ ਤੇ ਤੁਸੀਂ ਉਹਦੇ ਅਗੇਂਸਟ ਤੁਹਾਨੂੰ ਡੈਬਿਟ ਕਾਰਡ ਇਸ਼ੂ ਕੀਤਾ ਜਾਂਦਾ ਜੀ,
1: ਬਿਲਕੁਲ ਹੈ ਜੀ।
0: ਤੇ ਕ੍ਰੈਡਿਟ ਕਾਰਡ ਤਾਂ ਇਸੇ ਤਰੀਕੇ ਨਾਲ ਉਹ ਮੈਨੂੰ ਤਾਂ ਮਤਲਬ ਜਿਹੜਾ ਹੈਗਾ ਆ ਸਰ ਇਹਦੇ ਵਿੱਚ ਮੈਂ ਮਤਲਬ ਕਿੱਥੋਂ ਕਿੱਥੋਂ ਮਤਲਬ ਜਿਹੜਾ ਫੈਕਟਸ ਇਕੱਠੇ ਕੀਤੇ
1: ਜੀ,
0: ਉਹ ਇੱਥੇ ਜਿਹੜਾ ਹੈਗਾ ਜੀ ਕੋਈ ਔਰਤ ਕਿਸੇ ਦੇ ਘਰ ਕੰਮ ਕਰਦੀ ਸੀ, ਜੋ ਮੈਂ ਕਿਹਾ ਵੀ ਇਹ ਤਾਂ ਕੰਮ ਤੇ ਆਉਂਦੀ ਨੀ ਹੁੰਦੀ ਕਿਸੇ ਛੇਤੀ ਕਿਤੇ, ਅਗਲੇ ਬੰਦੇ ਦੇ ਕਹਿੰਦੇ ਜੀ ਇਹਨਾਂ ਦਾ ਕਰਜ਼ਾ ਆ ਗਿਆ ਸੀਗਾ ਤੇ ਫਿਰ ਇਹ ਕਰਜ਼ਾ ਅਸੀਂ ਦਿੱਤਾ ਤੇ ਤਾਂ ਜਿਹੜਾ ਹੈਗਾ ਆ, ਮੈਂ ਕਿਹਾ ਉਹ ਕਿੱਦਾਂ ਆਖੇ ਬੈਂਕ ਵਾਲਿਆਂ ਨੇ ਦੱਸਿਆ ਨੀ ਸੀਗਾ, ਉਹਨਾਂ ਨੇ ਪਤਾ ਨੀ ਕੋਈ ਟੀਵੀ ਲੈ ਲਿਆ ਫ੍ਰਿਜ ਲੈ ਲਿਆ ਉਥੋਂ ਲੈ ਕੇ ਕ੍ਰੈਡਿਟ ਕਾਰਡ, ਹਾਂਜੀ ਉਹ ਮੁੜ ਕੇ ਫਿਰ ਬੈਂਕ ਵਾਲੇ ਰਿਕਵਰੀ ਤੇ ਆ ਗਏ ਤੇ ਫਿਰ ਜਿਹੜਾ ਹੈਗਾ ਆ ਵੀ ਖੜੇ ਪੈਰ ਇਹਨਾਂ ਨੂੰ ਪੈਸੇ ਹੈਨੀ ਸੀ ਤੇ ਅਸੀਂ ਫਿਰ ਪੈਸੇ ਦਿੱਤੇ ਤੇ ਹੁਣ ਅਸੀਂ ਸਾਡੇ ਕੋਲ ਕਿਸ਼ਤਾਂ ਚ ਕਟਾਉਂਦੀ ਹੈਗੀ ਆ ਤਾਂ ਸਾਡੇ ਕੰਮ ਕਰ ਰਹੀ ਆ।
1: ਬਿਲਕੁਲ,
0: ਮਤਲਬ ਇਹ ਕਿ ਸੈਲਰੀਡ ਕਲਾਸ ਨਹੀਂ ਕਿ ਜਿਹੜੀਆਂ ਓਦਾਂ ਵੀ ਪੇਂਡੂ ਔਰਤਾਂ ਹੈਗੀਆਂ ਆ ਉਹ ਵੀ ਜਿਹੜੀਆਂ ਇਸ ਟ੍ਰੈਪ ਦੇ ਵਿੱਚ ਆਈਆਂ ਹੋਈਆਂ ਜੀ।
1: ਬਿਲਕੁਲ ਹੈ ਜੀ,
0: ਹੁਣ ਕਹਿੰਦੇ ਮਾਨ ਸਾਹਿਬ 1,000-1,000 ਰੁਪਇਆ ਦੇਣਗੇ, 1,000-1,000 ਰੁਪਇਆ ਉੱਥੇ ਕੀ ਖੋਣ ਖੋਊਗਾ ਜਿੱਥੇ ਅਗਲੀਆਂ ਨੇ ਕਰਜ਼ੇ ਚੱਕੇ ਆ ਪਹਿਲਾਂ ਇਦਾਂ ਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਦੂਜੀ ਗੱਲ ਇਹ ਹੈਗੀ ਆ ਭਾਰਤ ਸਾਹਿਬ,
1: ਹਾਂਜੀ
0: ਕ੍ਰੈਡਿਟ ਕਾਰਡ ਵੇਚਣ ਵਾਲੀ, ਦੇਖੋ ਇੱਥੇ ਤੱਕ ਕਿ ਹਾਈ ਕੋਰਟ ਤੱਕ ਜਿਹੜੇ ਹੈਗੇ ਆ ਇਹਨਾਂ ਦੇ ਮੁਕੱਦਮੇ ਗਏ ਵੀ ਸਰ 16% ਇੰਟਰਸਟ 25% ਇੰਟਰਸਟ ਇਟ ਇਜ਼ ਐਕਸਪਲੋਇਟੇਸ਼ਨ
1: ਜੀ।
0: ਹਾਈ ਕੋਰਟ ਕਹਿੰਦੀ ਹੈਗੀ ਆ ਹਾਊ ਵੀ ਕੈਨ ਡਿਕਰੀਜ਼ ਦੀ ਕੰਟਰੈਕਚੁਅਲ ਰੇਟ ਆਫ ਇੰਟਰਸਟ

0: ਜੀ
1: ਕਿ ਜਿਹੜਾ ਤੁਸੀਂ ਕੰਟਰੈਕਟ ਹੀ ਕਰਕੇ ਆਏ ਹੈਗੇ ਆ, ਉਹ ਕੰਟਰੈਕਟ ਕੀ ਹੁੰਦਾ, ਕਿਸੇ ਨੇ ਪੜਿਆ ਨੀ ਕਦੀ ਨਾ ਵਾਸਤਾ, ਤੇ ਉਹ ਏਦਾਂ ਦੀਆਂ ਲਾਈਨਾਂ ਉੱਥੇ ਲਿਖੀਆਂ, ਸਬਜੈਕਟ ਟੂ ਈਅਰ ਹੈਗਾ ਆ, ਹਾਂਜੀ ਉਹ ਸਾਰਾ RBI ਗਾਈਡਲਾਈਨ, ਉਹ ਸਾਰਾ ਕੁਛ ਕਿੱਥੇ, ਆਮ ਇਨਸਾਨ ਨੂੰ ਕਿੱਥੇ ਪਤਾ ਜੀ ਇਹਨਾਂ ਗੱਲਾਂ ਦਾ?
0: ਜੀ ਬਿਲਕੁਲ,
1: ਉਹ ਤਾਂ ਲਿਖੀਆਂ ਏਦਾਂ ਦੀਆਂ ਹੁੰਦੀਆਂ ਹੈਗੀਆਂ, ਤੇ ਪੜਿਆ ਲਿਖਿਆ ਵੀ ਨੀ ਪੜ੍ਹਦਾ ਜੀ ਲੋੜ ਵੇਲੇ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਇਸ ਚੀਜ਼ ਤੇ ਵੀ 10 ਲੱਖ ਔਰਤਾਂ ਕਰਜ਼ਾਈ ਹੋਈਆਂ ਹੈਗੀਆਂ, ਤੇ ਉਹਨਾਂ ਦੇ ਕਰਜ਼ੇ ਦੀ ਵਜ੍ਹਾ ਜਿਹੜੀ ਹੈਗੀ ਆ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਆ ਏਦਾਂ ਦੇ ਕਮਿਸ਼ਨਡ ਏਜੰਟ ਬਿਠਾਏ ਹੈਗੇ ਕੰਪਨੀਆਂ ਨੇ, ਜਿਹੜੇ ਕਿ ਉਹਨਾਂ ਨੂੰ ਏਦਾਂ ਦੇ ਟ੍ਰੈਪ ਦੇ ਵਿੱਚ ਲੈਂਦੇ ਆ ਜੀ।
0: ਲੈਂਦੇ ਆ ਜੀ, ਬਿਲਕੁਲ ਹੈ ਜੀ, ਕਿਉਂਕਿ ਫੋਨ ਨਾਲ ਕੰਮ ਵੀ ਚੱਲ ਹਟਿਆ ਜਾਂ ਧਮਕੀਆਂ ਵਾਲਾ ਵੀ ਚੱਲ ਹਟਿਆ, ਜਾਂ ਕਹਿ ਲੋ ਕਿ ਚੁੱਪ ਚਪੀਤੇ ਗੱਲਾਂ ਬਾਤਾਂ ਕਰਕੇ, ਚਲੋ ਵੱਖਰੇ ਵੱਖਰੇ ਮੁਲਕਾਂ ਤੋਂ ਲੁੱਟ ਵੀ ਹੁੰਦੀ ਰਹੀ, ਸਾਰਾ ਕੁਝ ਹੁੰਦਾ ਰਿਹਾ, ਹੁਣ ਇਹ ਨਵਾਂ ਕੁਝ ਨਾ ਕੁਝ ਤਾਂ ਨਵਾਂ ਕੱਢਣਗੇ ਜੀ। ਬਿਲਕੁਲ,
1: ਇਹ ਨਵਾਂ ਨੀ ਆ ਸਰ, ਪੁਰਾਣਾ ਚੱਲ ਰਿਹਾ ਹੈਗਾ ਆ। ਇਹ ਤਾਂ ਰਿਪੋਰਟ ਆਈ ਆ ਤੇ ਉਹਦੇ ਤੇ ਮੈਂ ਮਤਲਬ ਰਿਸਰਚ ਕੀਤੀ ਵੀ ਇਹ ਕਾਰਨ ਕੀ ਹੈਗਾ ਵੀ 10 ਲੱਖ ਔਰਤਾਂ ਕਿੱਦਾਂ ਕਰਜ਼ਾਈ ਹੋ ਗਈਆਂ ਵੀ।
0: ਬਿਲਕੁਲ,
1: ਇਹਦੇ ਤੇ ਮੈਂ ਜਦੋਂ ਰਿਸਰਚ ਕੀਤੀ ਤੇ ਫਿਰ ਮੈਂ ਮੁੜ ਕੇ ਜਿਹੜਾ ਹੈਗਾ ਆ ਵੱਡੇ ਵੱਡੇ ਬਿਊਟੀ ਪਾਰਲਰ ਜਿਹੜੇ ਹੈਗੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਤੇ ਦੇਖਿਆ ਵੀ ਹਾਂ ਜੀ ਉੱਥੇ ਕੀ ਹੈਗਾ, ਉਹ ਕੀ ਹੁੰਦਾ, ਕੋਈ ਸਲਿਮ ਸੈਂਟਰ ਹੈਗੇ ਬਣੇ ਆ ਜੀ ਜਿੱਥੇ ਵੱਡਿਆਂ ਨੂੰ ਫਸਾਇਆ ਜਾਂਦਾ ਜੀ,
0: ਡਾਈਟ ਕਰਾ ਕਰਾ ਕੇ।
1: ਹਾਂ ਬਿਲਕੁਲ ਜੀ, ਉਹ ਵੱਖਰੇ ਵੱਖਰੇ ਜਿਹੜੇ ਇਹ ਜਿਹੜੇ ਜਿੰਨੇ ਵੀ ਇਹ ਸਾਰੇ ਖੁੱਲੇ ਹੈਗੇ ਆ, ਦੇ ਡੋਂਟ ਡਿਪੈਂਡ ਅਪੋਨ ਦੇਅਰ ਓਨ ਟਾਸਕ, ਉਹਨਾਂ ਨੇ ਏਦਾਂ ਦੇ ਅਡੀਸ਼ਨਲ ਜਿਹੜੀਆਂ ਠੱਗੀਆਂ ਵਾਲਾ ਕੰਮ ਜਿਹੜਾ ਇਹ ਨਾਲ ਰੱਖਿਆ ਆ ਜਿੱਥੇ ਕਿ ਬੰਦੇ ਨੂੰ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਤੋ ਮੇਰਾ ਇੱਕ ਸੱਜਣ ਸਲਿਮ ਸੈਂਟਰ ਦੇ ਵਿੱਚ ਗਿਆ ਆ ਸੀ ਤੇ ਮੈਂ ਉਹਦੇ ਨਾਲ ਜਾਂਦਾ ਰਿਹਾ, ਮੈਂ ਉੱਥੇ ਜਾ ਕੇ ਦੇਖਿਆ ਕਿ ਇੱਥੇ ਕੀ ਹੋ ਰਿਹਾ ਹੈ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਫਿਰ ਉਹ ਜਦੋਂ ਇੱਕ ਬੰਦਾ ਟ੍ਰੈਪ ਦੇ ਵਿੱਚ ਫਸ ਜਾਂਦਾ ਹੈਗਾ ਆ, ਉਹ ਫਿਰ ਦੂਜੇ ਨੂੰ ਲਿਆਉਂਦਾ ਨਾਲ, ਫਿਰ ਭਾਈ ਇਸ ਤਰੀਕੇ ਨਾਲ ਕੰਪਨੀ ਮੈਨੂੰ ਥੋੜਾ ਬਹੁਤਾ ਇਹ ਜਿਹੜਾ ਹੈਗਾ ਆ ਕਨਸੈਸ਼ਨ ਦੇਣਗੇ ਜੀ, ਇਸ ਤਰੀਕੇ ਦੇ ਲਾਲਚ ਦਿੱਤੇ ਜਾਂਦੇ, ਡਿਸਕਾਊਂਟ ਦਿੱਤਾ ਜਾਊਗਾ ਜੀ।
0: ਜੀ ਬਿਲਕੁਲ ਜੀ,
1: ਸੋ ਇਸ ਕਰਕੇ ਵਿਜੀਲੈਂਟ ਰਹਿਣ ਦੀ ਲੋੜ ਹੈਗੀ ਆ। ਸਵਾਲ ਇਹ ਆ, ਮਿਡਲ ਕਲਾਸ ਦੀਆਂ ਔਰਤਾਂ ਜਿਹੜੀਆਂ ਉਹ ਉਦੋਂ ਫਸਦੀਆਂ ਹੈਗੀਆਂ ਆ ਕਿ ਉਹਨਾਂ ਨੂੰ ਘਰ ਦੀਆਂ ਲੋੜਾਂ ਵਾਸਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਜੀ, ਉਹ ਕਈ ਵਾਰੀ ਏਦਾਂ ਹੁੰਦਾ ਵੀ ਇਕੱਠੇ ਪੈਸੇ ਨਹੀਂ ਦੇ ਸਕਦੇ ਹੁੰਦੇ ਜੀ।
0: ਜੀ,
1: ਉਹ ਫਿਰ ਇਹਨਾਂ ਕੰਪਨੀਆਂ ਦੇ ਥਰੂ ਜਿਹੜਾ ਆ ਚੀਜ਼ ਪਰਚੇਜ਼ ਕਰ ਲੈਂਦੇ ਹੈਗੇ ਆ, ਬਟ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਤੁਹਾਨੂੰ ਕਹਿਣ ਨੂੰ ਕਿਸ਼ਤਾਂ ਆ ਕਿ ਤੁਹਾਨੂੰ ਰੇਟ ਆਫ ਇੰਟਰਸਟ ਕੀ ਲੱਗਦਾ ਆ ਜੀ।
0: ਜੀ ਬਿਲਕੁਲ ਹੈ ਜੀ ਜੀ,
1: ਸੋ ਉਹ ਕੀ ਚੀਜ਼ ਦੀ ਕੀਮਤ ਨਾਲੋਂ ਦੁੱਗਣਾ ਦੇ ਕੇ ਜਿਹੜਾ ਹੈਗਾ ਆ ਵੀ ਉਹਨਾਂ ਦੀ ਖਲਾਸੀ ਹੁੰਦੀ ਹੈਗੀ ਆ, ਉਹ ਵੀ ਉਹਦੇ ਵਿੱਚ ਜਿਹੜਾ ਆ ਵੀ ਏਦਾਂ ਦਾ ਕੋਈ ਹੈ ਨੀ ਗਾ, ਮਤਲਬ ਕੇਸ ਜਿਹਦੇ ਵਿੱਚ ਇਹ ਦੇਖਿਆ ਗਿਆ ਹੋਵੇ ਕਿ ਪੀਸਫੁਲੀ ਐਂਡ ਹੋ ਗਿਆ ਜੀ, ਵੀ ਹਾਂ ਜੀ ਕਿਸ਼ਤਾਂ ਦੇ ਦਿੱਤੀਆਂ ਤੇ ਉਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਰਾਈਟ ਆਫ ਕਰ ਦਿੱਤਾ ਜੀ, ਵੀ ਹਾਂ ਠੀਕ ਹੈ ਜੀ ਤੁਹਾਡੀਆਂ ਆ ਗਈਆਂ, ਤੁਹਾਡਾ ਕੰਮ ਕੇਸ ਖਤਮ ਹੋ ਗਿਆ ਜੀ।
0: ਬਿਲਕੁਲ,
1: ਉੱਥੇ ਫਿਰ ਜਿਹੜਾ ਤਕਰਾਰ ਹੁੰਦਾ ਹੀ ਹੁੰਦਾ ਜੀ ਵੀ ਮੈਂ ਤਾਂ 30,000 ਰੁਪਏ ਦੀ ਚੀਜ਼ ਲਈ ਸੀ ਤੇ ਮੈਂ ਤੁਹਾਨੂੰ 55,000 ਦੇ ਚੁੱਕੀ ਹਾਂ
0: ਹਾਂਜੀ,
1: ਉੱਥੇ ਜਾ ਕੇ ਫਿਰ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਹੌਟ ਐਂਡ ਐਕਸਚੇਂਜ ਹੁੰਦੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਆ ਇਸ ਚੀਜ਼ ਦਾ ਐਂਡ ਹੁੰਦਾ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
1: ਮੁੜ ਕੇ ਇਹ ਆ ਸਰ ਇਹਦੇ ਤੇ ਕਾਨੂੰਨ ਦੀ ਪ੍ਰੋਟੈਕਸ਼ਨ ਕੋਈ ਨੀ ਹੈਗੀ ਤੇ ਇਹਦੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਇਸੇ ਕਰਕੇ ਮੈਂ ਕਹਿੰਦਾ ਸੀ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ,
0: ਚਾਹੀਦਾ ਜੀ ਜਿਹੜੀ ਚੀਜ਼ ਦਾ ਚਲੋ ਦੂਸਰਿਆਂ ਨੂੰ ਬਚਾ ਸਕਦੀ ਆ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਜੀ।
1: ਤੇ ਜੇ ਕਲਾਸੀਫਿਕੇਸ਼ਨ ਕਰੀਏ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕਿ ਜੇ ਆਪਾਂ ਇਹ ਨੀ ਕਹਿ ਸਕਦੇ ਵੀ ਮਿਡਲ ਕਲਾਸ ਆ ਜਾਂ ਅਪਰ ਕਲਾਸ ਆ ਜੀ, ਇਹਦੇ ਵਿੱਚ ਸਾਰੇ ਇਸ ਟ੍ਰੈਪ ਦੇ ਵਿੱਚ ਇਸ ਹਮਾਮ ਮੈਂ ਸਾਰੇ ਹੀ ਨੰਗੇ ਆ ਜੀ, ਗਰੀਬ ਜਿਹੜਾ ਹੈਗਾ ਆ ਉਹ ਆਪਣੀ ਲਿਮਿਟੇਸ਼ਨ ਮੁਤਾਬਕ ਉੱਥੇ ਫਸ ਜਾਂਦਾ ਹੈਗਾ ਆ ਜੀ ਬੈਂਕਾਂ ਬੁੰਕਾਂ ਦੇ ਵਿੱਚ ਜਿਹੜਾ ਆ ਜੀ, ਤੇ ਜਿਹੜੇ ਅਮੀਰ ਹੈਗੇ ਆ ਜੀ ਉਹ ਇਸ ਤਰੀਕੇ ਨਾਲ ਫਸ ਜਾਂਦੇ ਹੈਗੇ ਆ ਜੀ, ਤੇ ਆ ਜਿਹੜੇ ਆ ਬਿਊਟੀ ਪ੍ਰੋਡਕਟ ਲੈ ਲੈ ਜਾਂ ਕੋਈ ਹੋਰ ਚੀਜ਼ ਏਦਾਂ ਦੀ ਲੈ ਲਈ ਜਿਹਨੂੰ ਲਗਜ਼ਰੀ ਦੇ ਵਿੱਚ ਆਪਾਂ ਲੈ ਸਕਦੇ ਆ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
1: ਕਿਉਂਕਿ ਕਿਸੇ ਸਟੇਜ ਤੇ ਜਿਹੜਾ ਹੈਗਾ ਆ ਮਿਡਲ ਕਲਾਸ ਜਿਹੜਾ ਆ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿਹੜਾ ਆ ਅਪਰ ਕਲਾਸ ਦੀ ਰੀਸ ਕਰਕੇ ਲਗਜ਼ਰੀ ਜਿਹੜੀ ਹੈਗੀ ਉਹਨੂੰ ਇੰਜੋਏ ਕਰਾਂ, ਉਹ ਲਗਜ਼ਰੀ ਇੰਜੋਏ ਕਰਦੇ ਕਰਦੇ ਜਿਹੜਾ ਹੈਗਾ ਆ ਇਸ ਟ੍ਰੈਪ ਦੇ ਵਿੱਚ ਫਸ ਜਾਂਦੇ ਹੈਗੇ ਆ, ਤੇ ਇਹ ਕਰਜ਼ ਜਾਲ ਏਦਾਂ ਦਾ ਹੈਗਾ ਆ ਜੀ ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਆ।
0: ਬਹੁਤ ਔਖਾ, ਬਿਲਕੁਲ ਬਿਲਕੁਲ ਦਰੁਸਤ
1: ਜੀ ਸਰ
0: ਜੀ ਸੈਣੀ ਸਾਹਿਬ, ਪੰਜਾਬ
1: ਆ ਜੀ
0: ਹਾਂਜੀ ਪੰਜਾਬ ਦੀ ਗੱਲ ਜੀ ਕਰਨੀ ਚਾਹਾਂਗਾ। ਡਾਕਟਰ ਜੋਲ ਹੁਣੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ, ਪਰ ਭਾਜਪਾ ਦੇ ਜਿਹੜੇ ਨੇ ਆਪਣੇ ਪ੍ਰਧਾਨ ਨੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਢਿੱਲੋਂ ਸਾਹਿਬ ਦੇ ਨਾਲ, ਤੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਖਰੀਆਂ ਸਖਰੀਆਂ ਜਾਂ ਪੰਜਾਬ ਦੀਆਂ ਜੋ ਵੈਸੇ ਉਹ ਅਰਥ ਸ਼ਾਸਤਰੀ ਆਪ ਵੀ ਨੇ ਸਾਰਾ ਕੁਝ, ਚਲੋ ਆਰਟੀਕਲ ਜਾਂ ਹੋਰ ਸਾਰੀਆਂ ਗੱਲਾਂ ਵੀ ਲਿਖਦੇ ਆ, ਨੋਟ ਵੀ ਕਰਦੇ ਆ, ਸਲਾਹਕਾਰ ਵੀ ਨੇ ਸਰਕਾਰਾਂ ਦੇ, ਤਾਂ ਮੁਫਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਦੀ ਗੱਲ ਕੀਤੀ ਆ ਉਹਨਾਂ ਨੇ ਕਿ ਜੇ ਭਾਜਪਾ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਜਾਂ ਆਉਂਦੀ ਹੈ ਕਿ ਉਹ ਮੁਫਤਖੋਰੀ ਜਿਹੜੀ ਹੈ ਪੰਜਾਬ ਦੇ ਵਿੱਚ ਬੰਦ ਕਰੇਗੀ, ਜੇ ਨਹੀਂ ਕਰੇਗੀ ਤਾਂ ਬਹੁਤ ਵੱਡੇ ਸਵਾਲ ਜਿਹੜੇ ਇਹਦੇ ਵਿੱਚ ਅੱਗੇ ਉਹਨਾਂ ਨੇ ਖੜੇ ਵੀ ਕੀਤੇ ਆ। ਪਰ ਜਿੱਥੇ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਦਾ ਫਰਾਂਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹਿ ਕੇ ਗਏ ਨੇ ਕਿ ਭਾਈ ਅਸੀਂ ਤਾਂ ਤੁਹਾਡੇ ਉਨੇ ਇੱਥੇ ਘਰ ਨਹੀਂ ਗਏ ਜਿੰਨੇ ਅਸੀਂ ਮਤਲਬ ਕਿ ਮੁਫ਼ਤ ਦੇ ਵਿੱਚ ਜਿਹੜਾ ਲੋਕਾਂ ਨੂੰ ਬਣਾ ਕੇ ਦੇ ਦਿੱਤੇ ਹੈ ਇੰਡੀਆ ਦੇ ਵਿੱਚ। ਬਾਕੀ ਅਨਾਜ ਦੀ ਪੂਰੀ ਪਬਲਿਸਿਟੀ ਹੁੰਦੀ ਹੈ, ਇੰਨਾ ਅਨਾਜ ਦਿੱਤਾ ਜਾ ਰਿਹਾ, ਉਹ ਸਾਰਾ ਚੀਜ਼ਾਂ ਨੇ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਇਹ ਜੋ ਡੀਂਗਾ ਮਾਰਦੇ ਆ ਉਹਦੇ ਨਾਲ ਦੇਸ਼ ਦੀ ਕੋਈ ਵਧੀਆ ਇਮੇਜ ਨਹੀਂ ਜਾਂਦੀ
0: ਜੀ।
1: ਦੂਜਾ ਇਹ ਹੈਗਾ ਆ ਕਿ ਲੋਕਾਂ ਨੂੰ ਤੁਸੀਂ ਜਿਹੜਾ ਆ ਹੱਡ ਹਰਾਮੀ ਬਣਾ ਰਹੇ ਹੋ
0: ਜੀ।
1: ਤੇ ਡਾਕਟਰ ਜੋਹਲ ਹੁਣਾਂ ਨੇ ਤਾਂ ਪਹਿਲਾਂ ਮਾਨ ਸਾਹਿਬ ਨੂੰ ਵੀ ਲਿਖਿਆ ਸੀਗਾ ਕਿ ਆਟਾ ਦਾਲ ਸਾਰਾ ਕੁਛ ਤਾਂ ਦੇਈ ਜਾਂਦੇ ਹੈਗੇ ਆ, ਤੇਲ ਤੇ ਦਾਲਾਂ ਵੀ ਦਿੱਤੀਆਂ ਤੁਸੀਂ
0: ਜੀ,
1: ਤੇ ਹੁਣ ਇੱਕ ਸ਼ਰਾਬ ਰਹਿੰਦੀ ਆ ਉਹ ਵੀ ਦੇ ਦਿਓ ਤਾਂ ਕਿ ਲੋਕੀ ਜਿਹੜੇ ਹੈਗਾ ਜੇ ਤੁਹਾਨੂੰ ਵੋਟਾਂ ਪਾਉਂਦੇ ਰਹੇ।
0: ਬਿਲਕੁਲ ਆ ਜੀ,
1: ਤੇ ਤੁਸੀਂ ਪੱਕੇ ਇਲਾਜ ਕਰ ਸਕੋ। ਉਹਨਾਂ ਨੇ ਬਹੁਤ ਵੱਡਾ ਕਟਾਕਸ਼ ਕੀਤਾ ਸੀ ਇਸ ਕਰਕੇ ਕੀਤਾ ਸੀ ਕਿ ਭਾਈ ਇੱਥੇ ਦੇ ਲੋਕਾਂ ਨੂੰ ਤੁਸੀਂ ਹੱਡ ਹਰਾਮੀ ਬਣਾ ਲਿਆ ਆ, ਤੇ ਇਸੇ ਚੀਜ਼ਾਂ ਫ੍ਰੀ ਬੀਜ ਦੇ ਉੱਤੇ ਜਿਹੜੀਆਂ ਤੁਹਾਡੀਆਂ ਸਰਕਾਰਾਂ ਟਿੱਕੀਆਂ ਆਈਆਂ, ਬਾਕੀ ਹੋਰ ਜਿਹੜਾ ਆ ਤੁਹਾਡਾ ਡਿਵੈਲਪਿੰਗ ਏਜੰਡਾ ਕੋਈ ਨਹੀਂ ਆ
0: ਜੀ।
1: ਦੇਖੋ ਸਟੇਟ ਵੀ ਜਿਹੜੀ ਆ 5 ਲੱਖ ਕਰੋੜ ਦੀ ਕਰਜਾਈ ਆ
0: ਜੀ,
1: ਤੇ ਬਿਨਾਂ ਮੁੱਦਿਆਂ ਤੋਂ ਇੱਥੇ ਰਾਜਨੀਤੀ ਹੋ ਰਹੀ ਆ ਜੀ।
0: ਜੀ ਬਿਲਕੁਲ ਆ ਜੀ,
1: ਪੰਜਾਬ ਦੇ ਵਿੱਚ ਰਾਜਨੀਤੀ ਤਾਂ ਇਹ ਖੇਡੀ ਜਾ ਰਹੀ ਹੈਗੀ, ਵੀਡੀਓ ਅਸਲੀ ਕੇ ਵੀਡੀਓ ਨਕਲੀ
0: ਹਾਂਜੀ।
1: ਉਹ ਹੁਣ ਉਹ ਵੀਡੀਓ ਵਾਲੀ ਜਿਹੜੀ ਗੱਲ ਆ ਉਹ ਮੈਂ ਬਾਅਦ ਦੇ ਵਿੱਚ ਛੇੜਦਾ ਆ ਜੀ, ਪਹਿਲਾਂ ਸਰਦਾਰਾ ਸਿੰਘ ਜੋਹਲ ਹੁਣਾਂ ਦੀ ਗੱਲ ਕਰ ਲਾਂ ਕਿ ਉਹ ਜੋ ਸੋਚਦੇ ਆ ਉਹਨਾਂ ਨੇ ਭਾਜਪਾ ਨੂੰ ਜਿਹੜਾ ਆ ਜੋ ਲਿਖ ਕੇ ਦਿੱਤਾ ਆ ਉਹ ਪਤਾ ਨੀ ਕੀ ਸੋਚਦੇ ਹੈਗੇ ਆ ਕਿ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ ਹੈਗਾ ਕਿ ਆਈਡੀਅਲ ਡੈਮੋਕਰੇਸੀ ਲੈ ਕੇ ਆ ਜਾਣਗੇ, ਜੋ ਇਹ ਦੇਸ਼ ਚ ਕਰਦੇ ਆ ਉਹੀ ਇਹਨਾਂ ਨੇ ਪੰਜਾਬ ਚ ਕਰਨਾ ਜੀ।
0: ਬਿਲਕੁਲ ਆ ਜੀ,
1: ਸੋ ਦੂਜਾ ਵੋਟਾਂ ਪੈਂਦੀਆਂ ਸਰ ਜਿਹੜੀ ਹੈਗੀਆਂ ਆ, ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਆ ਨਹੀਂ ਪਸੰਦ ਕਰਦੇ ਕਿ ਫ੍ਰੀ ਵੀਜ਼ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ, ਇੱਥੇ ਇਕੁਐਲਿਟੀ ਹੋਣੀ ਚਾਹੀਦੀ ਆ, ਨੋ ਰਿਜ਼ਰਵੇਸ਼ਨ ਔਨ ਦੀ ਗਰਾਊਂਡ ਆਫ ਜਿਹੜਾ ਹੈਗਾ ਆ ਕਾਸਟਿਜ਼ਮ। ਇਹ ਕਾਸਟਿਜ਼ਮ ਤੇ ਫ੍ਰੀ ਵੀਜ਼ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਸ਼ ਵਾਸਤੇ ਇਸ ਵੇਲੇ ਬਹੁਤ ਖਤਰਨਾਕ ਆ ਜੀ।
0: ਜੀ ਪਰ ਸੈਣੀ ਸਾਹਿਬ ਜੋ ਚਲੋ ਕਈ ਵਾਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਇਹੀ ਮੂੰਹ ਤੇ ਹੁੰਦਾ, ਚਲੋ ਛੋਟੇ ਹੁੰਦੇ ਅਸੀਂ ਵੀ ਸੀਗੇ, ਉਹ ਚਲ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ, ਏਦਾਂ ਹੀ ਕਰਦੇ ਹੁੰਦੇ ਸੀ ਅਸੀਂ ਵੀ। ਤਾਂ ਚਲੋ ਮੈਂ ਕਿਸੇ ਨੂੰ ਮਤਲਬ ਕਿ ਕਲੇਨ ਝਿੱਟ ਨਹੀਂ ਦਿੰਦਾ, ਪਰ ਤੁਸੀਂ ਚਲੋ ਲੰਮਾ ਸਮਾਂ ਪੰਜਾਬ ਦੇ ਵਿੱਚ ਰਹਿ ਰਹੇ ਹੋ, ਸਭ ਤੋਂ ਬੈਸਟ ਬਿਜਲੀ ਦੀ ਆਪਸ਼ਨ ਜਿਹੜੀ ਸੀ ਕਿਸ ਸਰਕਾਰ ਨੇ ਦਿੱਤੀ ਹੈ ਕਿ ਮਤਲਬ ਕਿ ਇੰਨੇ ਅੱਜ ਕੱਲ ਦੇਖੋ, ਵੈਸੇ ਤਾਂ ਇਹ ਤਾਂ ਦਾਅਵੇ ਕਰਦੇ ਨੇ ਕਿ ਕੋਲੇ ਦੀ ਖਾਣ ਵੀ ਅਸੀਂ ਖੁਲਾ ਲਈ ਜੀ, ਸਾਰਾ ਕੁਝ ਕਰ ਲਿਆ, ਅੱਜ ਥਰਮਲ ਪਲਾਂਟ ਵੀ ਜਿਹੜੇ ਨੇ ਉਹ ਮਤਲਬ ਕਿ ਠੱਪ ਪਏ ਨੇ, ਜਾਂ ਜਿੰਨੀ ਪਾਵਰ ਬਣਨੀ ਚਾਹੀਦੀ ਉਹ ਨਹੀਂ ਬਣਦੀ, ਪਾਵਰ ਕੌਮ ਜਿਹੜਾ ਕਰਜ਼ਾਈ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਕਿਵੇਂ ਦੇਖਦੇ ਹੋ ਕਿ ਅਸਲ ਦੇ ਵਿੱਚ ਕਿਸ ਸਰਕਾਰ ਦੀ, ਚਲੋ ਮੈਂ ਕਿਸੇ ਸਰਕਾਰ ਨੂੰ ਆਪਾਂ ਕ੍ਰੈਡਿਟ ਵੀ ਨਾ ਦਈਏ, ਪਰ ਰਾਜ ਦੇ ਵਿੱਚ ਜਾਂ ਕਿਸ ਦੇ ਕਿੱਦਾਂ ਦੇਖਦੇ ਹੋ ਉਹਦੇ ਵਿੱਚ?
1: ਦੇਖੋ ਭਾਰੀ ਸਾਹਿਬ, ਇਹਨਾਂ ਦੇ ਮਤਲਬ ਨਾ ਟਾਰਗੇਟ ਤੇ ਹੁੰਦਾ ਹੈ ਇਹਨਾਂ ਦਾ ਵੀ ਸਾਡਾ ਵੋਟਰ ਕਿਹੜਾ ਆ ਜੀ।
0: ਜੀ
1: ਅਕਾਲੀ ਸਰਕਾਰ ਜਿਹੜੀ ਹੈਗੀ ਆ ਉਹਦੇ ਸਮੇਂ ਦੇ ਦੌਰਾਨ ਪਿੰਡਾਂ ਦੇ ਵਿੱਚ ਲਾਈਟ ਦੀ ਵਿਵਸਥਾ ਵਧੀਆ ਰਹੀ ਸੀ
0: ਜੀ।
1: ਉਹਨਾਂ ਨੇ ਸੈਕੰਡ ਟਰਮ ਦੇ ਵਿੱਚ ਜਿਹੜਾ ਹੈਗਾ ਜਨਰੇਸ਼ਨ ਦੇ ਉੱਤੇ ਕੰਮ ਕਰ ਲਿਆ ਸੀ, ਪ੍ਰਾਈਵੇਟ ਪਾਰਟਨਰਸ਼ਿਪ ਕਰਵਾ ਲਈਆਂ ਸੀ, ਬਟ ਦੈਟ ਵਾਜ਼ ਟੂ ਕੋਸਟਲੀ। ਉਹਦੇ ਤੇ ਰਾਜਨੀਤੀ ਕਰਕੇ ਇਹ ਅਗਲੀਆਂ ਸਰਕਾਰਾਂ ਆ ਗਈਆਂ, ਕਾਂਗਰਸ ਦੀ ਸਰਕਾਰ ਆ ਗਈ, ਕਾਂਗਰਸ ਦੀ ਸਰਕਾਰ ਨੇ ਕੀਤਾ ਕੱਖ ਨਹੀਂ ਜੀ, ਪਰ ਲੰਬੇ ਲੰਬੇ ਬਿਜਲੀ ਦੇ ਕੱਟ ਦਿੱਤੇ ਹੈਂਜੀ। ਸੋ ਇਸ ਕਰਕੇ ਉਹਨਾਂ ਦਾ ਤਾਂ ਜਿਹੜਾ ਹੈਗਾ 5 ਸਾਲ ਕੈਪਟਨ ਨੇ ਤਾਂ ਕੀਤਾ ਹੀ ਕੁਛ ਨਹੀਂ ਜੀ, ਮੁੜ ਕੇ ਜਿਹੜਾ ਹੈਗਾ ਆ ਜਦੋਂ ਉਹਨਾਂ ਨੇ ਲਾਇਆ ਕੈਪਟਨ ਉਦੋਂ ਬਹੁਤ ਦੇਰ ਹੋ ਚੁੱਕੀ ਸੀ
0: ਜੀ।
1: ਮੁੱਖ ਮੰਤਰੀ ਚੰਨੀ ਨੇ ਇੱਕ ਕੰਮ ਵਧੀਆ ਕੀਤਾ ਸੀ, ਉਹਨੇ ਆ ਕੇ ਜਿਹੜਾ ਹੈਗਾ ਆ ਉਸ ਟਾਈਮ ਤੇ ਉਹਨੂੰ ਮਿਲੇ ਤਾਂ 4 ਮਹੀਨੇ ਟੈਸਟ ਤਾਂ ਹੁੰਦਾ ਸਰ ਗਰਮੀਆਂ ਦੇ ਵਿੱਚ ਹੀ, ਲਾਈਟ ਆਉਂਦੀ ਜਾਂ ਨਹੀਂ ਆਉਂਦੀ ਜੀ। ਚੰਨੀ ਦੇ ਟਾਈਮ ਤੇ ਉਹਨੇ ਲਾਈਟ ਦੇ ਜਿਹੜੇ ਬਿਜਲੀ ਦੇ ਰੇਟ ਜਿਹੜੇ ਹੈਗੇ ਆ ਘਟਾ ਤੇ ਸੀਗੇ ਜੀ
0: ਜੀ।
1: ਏਦਾਂ ਦੀਆਂ ਫ੍ਰੀ ਬੀਜ ਨਾਲੋਂ ਜਿਹੜੀ ਹੈਗੀ ਚੀਜ਼ ਸਸਤੀ ਦਿਓ,
0: ਪਰ ਫ੍ਰੀ ਕਿਸੇ ਨੂੰ ਨਾ ਦਿਓ।
1: ਇਸ ਤਰੀਕੇ ਨਾਲ ਹੀ ਨਾ ਜੀ ਬਾਦਲ ਸਰਕਾਰ ਨੇ ਇੱਕ ਵਾਰੀ ਜਿਹੜਾ ਹੈਗਾ ਆ ਨਹਿਰੀ ਪਾਣੀ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਫ੍ਰੀ ਕੀ ਕਰਨ ਲੱਗੇ ਜੀ, ਫ੍ਰੀ ਕਰਨ ਲੱਗੇ ਤੇ ਇੱਕ ਨਹਿਰੀ ਪਟਵਾਰੀ ਮੇਰਾ ਸੱਜਣ ਸੀ, ਉਹ ਉਹਨੇ ਲਿਖ ਕੇ ਭੇਜਿਆ ਭਾਈ ਫ੍ਰੀ ਨਾ ਕਰੋ ਤੁਸੀਂ, ਭਾਵਾਂ 50 ਪੈਸੇ ਲੈ ਲਓ
0: ਜੀ, ਬਿਲਕੁਲ
1: ਹਾਂਜੀ। ਉਹ ਮੁੜ ਕੇ ਮੀਟਿੰਗ ਦੇ ਵਿੱਚ ਏਦਾਂ ਕਰਕੇ ਜਦੋਂ ਸਰਕਾਰ ਦਾ ਡਿਸੀਜਨ ਹੋਇਆ ਆ, ਅਸੀਂ ਤਾਂ ਕਰਕੇ ਉਹ ਇੱਕ ਮੀਟਿੰਗ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਆ ਡੀਸੀ ਦੇ ਕੋਲ ਬੈਠੇ ਤੇ ਏਦਾਂ ਕਰਕੇ ਖਾਲਾਂ ਰਿਪੇਅਰ ਨੀ ਹੁੰਦੀਆਂ ਜਾਂ ਏਦਾਂ ਕਰਕੇ, ਉਹ ਕਹਿੰਦਾ ਜੀ ਤੁਸੀਂ ਦੇਖੋ ਤਾਂ, ਕਹਿੰਦਾ ਮੈਂ ਲਿਖ ਕੇ ਦਿੱਤਾ ਸੀ ਇੱਥੇ, ਹੋਰ ਕਿਸੇ ਨੇ ਨੀ ਕਹਿੰਦਾ ਲਿਖਿਆ, ਮੈਂ ਲਿਖ ਕੇ ਦਿੱਤਾ ਸੀਗਾ ਭਾਈ ਤੁਸੀਂ ਭਾਵਾਂ 50 ਪੈਸੇ ਲੈ ਲਓ ਪਰ ਲੈ ਲਓ ਪੈਸੇ। ਉਹ ਇਸ ਕਰਕੇ ਆ 50 ਪੈਸੇ ਤੋਂ 2 ਰੁਪਈਏ ਤੁਸੀਂ ਕਰ ਦਿਓਗੇ ਤੇ ਹੋ ਸਕਦੇ ਹੈਗੇ ਆ, 0 ਤੋਂ ਤੁਸੀਂ 1.5 ਰੁਪਈਆ ਜਾਂ ਰੁਪਈਆ ਨੀ ਕਰ ਸਕਦੇ।
0: ਬਿਲਕੁਲ ਹੈ ਜੀ, ਨਾਲੇ ਦੇਖੋ ਇਹ ਦਾਵਾ ਵੀ ਕਰਦੇ ਆ ਕਿ ਨਹਿਰੀ ਪਾਣੀ ਦੀ ਅਸੀਂ ਮਤਲਬ ਕਿ ਵੱਧ ਤੋਂ ਵੱਧ ਕਰ ਲਿਆ, ਪਰ ਕਿਸੇ ਦੇ ਧਿਆਨ ਦੇ ਵਿੱਚ ਹੈ ਜਾਂ ਮਹਿਕਮਾ ਜਾਂ ਕਿਸੇ ਦੇ ਵੀ ਅਧਿਕਾਰ ਦੇ ਅੰਦਰ ਆਉਂਦਾ? ਮੈਂ ਪਿਛਲੇ 3-4 ਸਾਲਾਂ ਤੋਂ ਜਾਂ 5 ਸਾਲਾਂ ਤੋਂ ਇਹ ਚੀਜ਼ ਨੋਟ ਕਰ ਰਿਹਾ, ਪਰ ਨਾ ਤਾਂ ਉਹ ਅਜੇ ਤੱਕ ਉਹ ਖਬਰ ਦੀ ਸੁਰਖੀ ਬਣੀ ਹੈ, ਨਾ ਹੀ ਉਹਦੇ ਉੱਤੇ ਕਦੇ ਅੱਜ ਤੱਕ ਡਿਸਕਸ਼ਨ ਮੈਂ ਕਿਤੇ ਉਹ ਸੁਣੀ ਆ ਜਾਂ ਨਾ ਹੀ ਹੋ ਰਹੀ ਹੈ। ਇੱਕ ਪਾਸੇ ਦੇਖੋ ਕਿ ਪਾਣੀ ਦੀ ਬਚਤ ਦੀ ਗੱਲ ਕਰ ਰਹੇ ਹਾਂ ਜ਼ਮੀਨਾਂ ਦੀ, ਦੂਸਰੇ ਪਾਸੇ ਮੋਟਰਾਂ ਨੂੰ ਬਿਜਲੀਆਂ ਜਿਹੜੀ ਬਿਜਲੀ ਫ੍ਰੀ ਕਰ ਦਿੱਤੀ ਸੀ ਚਲੋ ਉਸ ਸਮੇਂ ਦੇ ਵਿੱਚ, ਤੇ ਇਹ ਸਰਕਾਰ ਜਿਹੜੀ ਹੈ ਦਾਅਵਾ ਕਰਦੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਿੰਚਾਈ ਜਾਂ ਖੇਤੀ ਹੋ ਰਹੀ ਹੈ, ਪਰ ਜੋ ਸੋਲਰ ਪੈਨਲ ਲਗਾ ਕੇ ਜਿਹੜਾ ਘੱਟੋ ਘੱਟ ਉਹ ਕਹਿੰਦੇ ਆ ਅਸੀਂ ਭਾਈ ਮਤਲਬ ਕਿ ਫ੍ਰੀ ਕਰ ਲਿਆ ਸਾਰਾ ਕੁਝ, ਮਤਲਬ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਪਾਣੀ ਦੀ ਮਤਲਬ ਕਿ ਪੂਰੀ ਧੁੱਕੀ ਕੱਢੀ ਜਾਂਦੇ ਆ ਜ਼ਮੀਨ ਦੇ ਵਿੱਚੋਂ, ਕੋਈ ਉਹ ਪੜਤ ਲਿਖਤ ਦੇ ਵਿੱਚ ਹੈ ਕਿ ਕਿੰਨਾ ਪਾਣੀ ਉਹ ਕੱਢ ਰਹੇ ਨੇ ਜੀ ਫ੍ਰੀ ਦੇ ਵਿੱਚ, ਕੋਈ ਲੈਣ ਦੇਣ ਹੀ ਨਹੀਂ ਜਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਇੱਥੇ ਚਲੋ ਮੀਟਰ ਹੁੰਦਾ ਸੀ ਤਾਂ ਪਤਾ ਹੁੰਦਾ ਸੀ ਇੰਨਾ ਕੁ ਮੀਟਰ ਚੱਲਦਾ ਜਾਂ ਇੰਨੀ ਕੁ ਮੋਟਰ ਚੱਲੀ ਹੈ, ਪਰ ਹੁਣ ਜਿਹੜਾ ਸੂਰਜ ਪੈਨਲ ਦੇ ਉੱਤੇ ਆਪ ਮੁਹਾਰੇ ਹੀ ਇੰਡੀਪੈਂਡੈਂਟ ਕਹਿ ਲਓ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ, ਜਾਂ ਉਹ ਸਬਸਿਡੀ ਵੀ ਦਿੰਦੀ ਹੋਏਗੀ ਕੁਛ ਦਿੰਦੀ, ਪਰ ਉਹ ਕਿਤੇ ਰਿਕਾਰਡ ਦੇ ਵਿੱਚ ਹੈ ਵੀ ਉਹ ਮੋਟਰਾਂ ਪਾਣੀ ਕਿੰਨਾ ਕੱਢ ਰਹੀਆਂ ਨੇ ਜ਼ਮੀਨ ਵਾਲਾ?
1: ਨਹੀਂ ਭਾਰਤ ਸਾਹਿਬ ਇੱਦਾਂ ਦਾ ਕੋਈ ਹੈ ਨੀ ਗਾ ਰਿਕਾਰਡ, ਉੱਥੇ ਤਾਂ ਜਿਹੜਾ ਹੈਗਾ ਤੁਸੀਂ ਜੋ ਅੰਡਰਲਾਈਨ ਕਰਦੇ ਹੈਗੇ ਆ ਨਾ ਜੀ, ਗੱਲ ਤਾਂ ਇਹ ਹੈਗੀ ਆ ਕਿ ਇੱਕ ਸੁਪਨਾ ਜ਼ਰੂਰ ਹੈਗਾ ਆ ਕਿ ਇੱਥੇ ਕੰਮ ਦੇ ਹਿਸਾਬ ਦੇ ਨਾਲ ਬੰਦੇ ਦੀ ਪੇਮੈਂਟ ਹੋਣੀ ਚਾਹੀਦੀ ਹੈਗੀ ਆ ਤੇ ਕੰਜ਼ਮਪਸ਼ਨ ਦੇ ਹਿਸਾਬ ਨਾਲ ਉਹਨੂੰ ਪੇ ਕਰਨਾ ਚਾਹੀਦਾ ਹੈ।
0: ਬਿਲਕੁਲ ਹੈ ਜੀ,
1: ਕੋਈ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ, ਕੰਜ਼ਮਪਸ਼ਨ ਦੇ ਹਿਸਾਬ ਦੇ ਨਾਲ ਪੇਮੈਂਟ ਹੋਵੇ
0: ਜੀ,
1: ਤੇ ਨਾਲ ਜਿਹੜਾ ਹੈਗਾ ਆ ਉਹਨੂੰ ਕੰਮ ਦੇ ਹਿਸਾਬ ਦੇ ਨਾਲ ਉਹਦੇ ਜਿਹੜਾ ਹੈਗਾ ਆ ਉਹਨੂੰ ਉਹਦੀ ਪੇਮੈਂਟ ਹੋਵੇ, ਉਹਦੀ ਸੈਲਰੀ ਹੋਵੇ ਜੀ।
0: ਜੀ ਬਿਲਕੁਲ। ਹੁਣ
1: ਸਰ ਹੁਣ ਤੁਸੀਂ ਜਿਹੜਾ ਹੈਗਾ ਤੁਸੀਂ ਪ੍ਰਾਈਵੇਟ ਸਕੂਲਾਂ ਜਾਂ ਸਰਕਾਰੀ ਸਕੂਲਾਂ ਦਾ ਕੰਪੈਰੀਜ਼ਨ ਕਰਦੇ ਸੀ ਜੀ, ਸਰਕਾਰੀ ਸਕੂਲਾਂ ਦੇ ਵਿੱਚ ਸਰ 1.5-1.5 ਲੱਖ ₹1.25 ਲੱਖ ਰੁਪਈਆ ਸੈਲਰੀ ਹੈ ਜੀ ਟੀਚਰ।
0: ਬਿਲਕੁਲ ਹੈ ਜੀ, ਬਿਲਕੁਲ
1: ਹਾਂਜੀ,
0: ਔਰ 10-10 ਹਜ਼ਾਰ ਦੇ ਕੇ ਪਲੱਸ 2 ਵਾਲੇ ਰੱਖ ਕੇ ਪੜ੍ਹਾਈ ਜਾਂਦੇ ਆ ਜੀ ਅਗਲੇ।
1: ਬਿਲਕੁਲ ਜੀ, ਪੜ੍ਹਾਈ ਜਾਂਦੇ ਆ ਔਰ ਉਹਨਾਂ ਉਹ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈਗੇ ਆ ਜੀ, ਕੋਈ ਇਕੁਐਲਿਟੀ ਤਾਂ ਹੋਵੇ ਨਾ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜੇ ਪ੍ਰਾਈਵੇਟ ਸਕੂਲ ਵੀ ਹੈਗੇ ਆ ਤੇ ਉਹਨਾਂ ਦੀਆਂ ਸੈਲਰੀ ਜਿਹੜੀਆਂ ਹੈਗੀਆਂ ਉਹ ਇਕੁਇਲੈਂਟ ਟੂ ਜਿਹੜੀ ਹੈਗੀ ਆ ਗੌਰਮੈਂਟ ਟੀਚਰ ਦੇ ਬਰਾਬਰ ਹੋਣੀਆਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ,
1: ਬਾਕੀ ਜਿਹੜਾ ਹੈਗਾ ਆ ਕਿ ਕੰਪੀਟੀਸ਼ਨ ਜਿਹੜਾ ਹੋਵੇ ਤੇ ਉਹ ਪਲੇਇੰਗ ਲੈਵਲ ਤਾਂ ਬਰਾਬਰ ਦਾ ਹੋਵੇ ਨਾ ਜੀ।
0: ਜੀ,
1: ਪਲੇਇੰਗ ਲੈਵਲ ਫੀਲਡ ਜਿਹੜਾ ਆ ਉਹ ਬਰਾਬਰ ਦਾ ਹੋਵੇ ਤਾਂ ਕੰਪੀਟੀਸ਼ਨ ਦੇ ਵਿੱਚ ਜਾ ਸਕਦੇ ਆ ਜੀ।
0: ਬਿਲਕੁਲ,
1: ਹੁਣ ਦੇਖੋ ਗੱਲ ਏਦਾਂ ਹੈਗੀ ਆ ਮਿਨੀਮਮ ਸਰ ਜਿਹੜਾ ਹੈਗਾ ਆ ਕਿ ਜੇ ਕੋਈ ਟੀਚਰ ਜਿਹੜਾ ਹੈਗਾ ਆ ਵੀ ਪ੍ਰਾਇਮਰੀ ਟੀਚਰ ਵੀ ਆ ਉਹ 80,000-90,000 ਦੇ ਨੇੜੇ ਤੇੜੇ ਤਨਖਾਹ ਆ ਜੀ।
0: ਜੀ,
1: ਸਕੂਲਾਂ ਦੇ ਵਿੱਚ ਤਾਂ ਜਿਹੜਾ ਆ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹੈਗੀਆਂ ਜੀ, ਉਹਦੇ ਵਿੱਚ ਟੀਚਰ ਛੁੱਟੀ 6 ਘੰਟੇ ਦੀ ਜੋਬ ਹੁੰਦੀ ਆ ਜੀ, ਉਹ ਤੋਂ ਬਾਅਦ ਇਹਨਾਂ ਦੀ ਹੈ ਨੀ ਜੀ। ਐਗਜ਼ੈਕਟਿਵ ਕਲਾਸ ਕੀ ਫੀਲ ਕਰਦੀ ਹੈਗੀ ਆ ਕਿ ਟੀਚਰ ਤਾਂ ਵਿਹਲੀਆਂ ਤਨਖਾਹਾਂ ਲੈਂਦੇ ਜੀ,
0: ਪਰ ਉਹਨਾਂ ਤੋਂ ਸੈਣੀ ਸਾਹਿਬ ਦੂਸਰਾ ਕੰਮ ਬਹੁਤ ਕਰਾਇਆ ਜਾ ਰਿਹਾ ਨਾ, ਚਲੋ ਸਕੂਲਾਂ ਦਾ ਤਾਂ ਹੈਗਾ ਹੀ ਹੈਗਾ ਪਰ
1: ਇਸੇ ਕਰਕੇ ਕਰਾਉਂਦੇ ਹੈਗੇ ਜੀ। ਉਹਨਾਂ ਨੂੰ ਹੁੰਦਾ ਮੁਫ਼ਤ ਦਾ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਇੰਨੀਆਂ ਇੰਨੀਆਂ ਤਨਖਾਹਾਂ ਦਿੰਦੇ ਹੈਗੇ ਆ, ਤੇ ਇਹ ਤਾਂ ਕਰਦੇ ਹੀ ਕੁਛ ਨੀ ਹੈਗੇ ਜੀ। ਟੀਚਰ ਜਿਹੜੇ ਹੈਗੇ ਸਰਕਾਰੀ ਸਕੂਲਾਂ ਚ ਅੱਗੇ ਗਿਣਤੀ ਘੱਟਦੀ ਨਿਆਣਿਆਂ ਦੀ
0: ਜੀ, ਹਾਂਜੀ, ਪਰ ਉਹ ਗਿਣਤੀ ਨੂੰ ਬਰਕਰਾਰ ਰੱਖਣ ਦੇ ਲਈ ਸੈਣੀ ਸਾਹਿਬ ਮੈਂ ਤਾਂ ਹੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਕਿਉਂ ਨਾ ਜਿਹੜਾ ਪ੍ਰਾਈਵੇਟ ਸੈਕਟਰ ਦੀ ਇਹ ਗੱਲ ਕਰਦੇ ਨੇ, ਮਤਲਬ ਕਿ ਕਹਿੰਦੇ ਨੇ ਕਿ 5% ਤੋਂ ਉੱਪਰ ਜਿਹੜੀਆਂ ਫੀਸਾਂ ਨਹੀਂ ਵਧਾ ਸਕਦੇ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਇਹ ਵੀ ਚਾਹੁੰਦਾ ਹਾਂ ਕਿ ਭਾਈ ਜਿਹੜੇ ਉੱਥੇ ਟੀਚਰ ਰੱਖਣੇ ਨੇ ਉਹ ਜਿਹੜਾ ਕ੍ਰਾਈਟੀਰੀਆ ਜਿਹੜਾ ਆਪਣਾ ਹੈਗਾ ਸਰਕਾਰੀ ਗੌਰਮੈਂਟ ਸਕੂਲਾਂ ਦਾ ਹੈ ਉਸੇ ਦੇ ਵਿੱਚ ਉਹਦੇ ਵਿੱਚ ਵੀ ਸਾਰੇ ਟੈਟ ਪਾਸ ਜਾਂ ਸਾਰੇ ਇੱਦਾਂ ਦੀਆਂ ਚੀਜ਼ਾਂ ਬਕਾਇਦਾ ਡਾਕੂਮੈਂਟ ਦੇ ਵਿੱਚ ਹੋਣੇ ਚਾਹੀਦੇ ਆ, ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਆਪਣਾ ਟੀਚਰ ਬੇਰੋਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਤਾਂ ਐਡਜਸਟ ਹੋ ਸਕਣਗੇ, ਉਹ ਚਾਹੇ ਪ੍ਰਾਈਵੇਟ ਜੋਬ ਕਰਨ ਤੇ ਚਾਹੇ ਸਰਕਾਰੀ ਕਰਨ, ਜੇ ਉਹਨਾਂ ਨੂੰ ਇੱਕ ਮਿਨੀਮਮ ਮੈਕਸੀਮਮ ਜਿਹੜੀ ਹੈ ਸਰਕਾਰੀ ਜਿਹੜਾ ਕਹਿ ਲੋ ਕਿ ਮਾਪਦੰਡ ਦੇ ਉੱਤੇ ਸੈਲਰੀ ਬਰਾਬਰਤਾ ਕਰ ਦਿੱਤੀ ਜਾਵੇ ਜੀ, ਇਹ ਰੋਲਾ ਨਹੀਂ ਮੁੱਕ ਸਕਦਾ ਮੁਲਕ ਦੇ ਵਿੱਚ ਕਿ ਹਾਂ ਚਾਹੇ ਪ੍ਰਾਈਵੇਟ ਸੈਕਟਰ ਚ ਕਰੇ ਤੇ ਚਾਹੇ ਸਰਕਾਰੀ ਚ ਕਰੇ, ਜੇ ਸੈਲਰੀ ਉਹਦੀ ਬਰਕਰਾਰ ਹੈ।
1: ਪਰ ਸਭ ਗੱਲ ਤਾਂ ਇਹ ਹੈਗੀ ਆ ਕਿ ਗੌਰਮੈਂਟ ਹੈਜ਼ ਨੋ ਬਿਜ਼ਨਸ ਇਨ ਦਾ ਪ੍ਰਾਈਵੇਟ ਸਕੂਲਸ। ਗੌਰਮੈਂਟ ਦਾ ਕੀ ਬਿਜ਼ਨਸ ਹੈ? ਕਿਉਂ ਤੁਸੀਂ ਮਤਲਬ ਜਿਹੜਾ ਤੁਸੀਂ ਜਦ ਉਹਨਾਂ ਨੂੰ ਦੇਣਾ ਕੁਛ ਨਹੀਂ ਤੇ ਤੁਹਾਡਾ ਜਿਹੜਾ ਹੈਗਾ ਹੈ ਮਤਲਬ ਹੀ ਨਹੀਂ ਬਣਦਾ ਉਹਨਾਂ ਦੇ ਵਿੱਚ ਇੰਟਰਫੇਅਰ ਕਰਨ ਦਾ।
0: ਪ੍ਰਾਈਵੇਟ ਸਕੂਲ ਦੇ ਵਿੱਚ ਘੱਟੋ ਘੱਟ ਲਾਇਸੈਂਸ ਤਾਂ ਸਰਕਾਰ ਨੇ ਹੀ ਦੇਣੇ ਨਾ, ਉਹ ਜਿਹੜਾ ਉਸ ਨੂੰ ਸੁਵਿਧਾਵਾਂ ਜਿਹੜੀਆਂ ਨੇ ਬੱਚਿਆਂ ਦੇ ਲਈ ਜਾਂ ਜੋ ਐਜੂਕੇਸ਼ਨ ਦਾ ਲੈਵਲ ਹੋਣਾ ਚਾਹੀਦਾ, ਚਾਹੇ ਉਹ ਟੀਚਰਾਂ ਨੇ ਪੜਾਉਣਾ ਤੇ ਚਾਹੇ ਬੱਚੇ ਪੜ੍ਹਨ ਵਾਲੇ ਨੇ, ਘੱਟੋ ਘੱਟ ਉਹ ਤਾਂ ਬਰਾਬਰ ਦੇ ਉੱਤੇ ਹੋਣਾ ਚਾਹੀਦਾ ਨਾ ਜੀ।
1: ਪਰ ਸਾਹਿਬ ਹੁਣ ਉਹਨਾਂ ਦਾ ਤਾਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਏਸੀ ਲੱਗੇ ਹੈਗੇ ਆ, ਸਰਕਾਰੀ ਸਕੂਲ ਚ ਪੱਖਾ ਹੈ ਨੀ ਗਾ, ਉਹ ਵੀ ਕੋਈ NRI ਆਊਗਾ ਦਾਨ ਕਰੂਗਾ ਜਿਹਦੇ ਪਰਾਂ ਦੇ ਉੱਤੇ ਨਾਲ ਖਾ ਕੇ, ਹਾਂਜੀ ਤੇ ਫੇਰ ਜਿਹੜਾ ਹੈਗਾ ਯਾਰ ਤਾਂ ਉੱਥੇ ਜਾ। ਮੈਂ ਤਾਂ ਇਹੀ ਕਹਿ ਰਿਹਾ ਨਾ ਜੀ ਕਿ ਜੇ ਤੁਸੀਂ ਮਤਲਬ ਜਿਹੜਾ ਹੈਗਾ ਕਿਉਂ ਇੰਟਰਫੇਅਰ ਕਰਦੇ ਹੈਗੇ ਜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਹਾਈਕ ਹੋਊਗੀ ਤੇ ਜਿਹੜਾ ਬੰਦਾ ਨਹੀਂ ਪੇ ਕਰ ਸਕਦਾ ਹੈਗਾ ਯਾ ਤੇ ਸਰਕਾਰੀ ਸਕੂਲ ਹੈਗਾ ਯਾ ਅਵੇਲੇਬਲ
0: ਸਰਕਾਰੀ ਸਕੂਲ ਆਊਗਾ ਜੀ ਬਿਲਕੁਲ, ਉਹ ਵੀ
1: ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾ ਲਵੇ। ਤੁਹਾਡਾ ਤਾਂ ਫਰਜ਼ ਇਹ ਆ ਕਿ ਸਰਕਾਰੀ ਸਕੂਲ ਦੀ ਪੜ੍ਹਾਈ ਨੂੰ ਐਡੀ ਕੁ ਸਟੈਂਡਰਡ ਬਣਾ ਦਿਓ ਕਿ ਪ੍ਰਾਈਵੇਟ ਨਾਲੋਂ ਕਿਸੇ ਪਾਸਿਓਂ ਵੀ ਮਾੜੀ ਮੋਟੀ ਵੀ ਊਨਤਾ ਨਾ ਹੋਵੇ, ਊਨਤਾ ਨਾ ਹੋਵੇ। ਜੇ ਤੁਸੀਂ ਟੀਚਰਾਂ ਨੂੰ ਇੰਨੇ ਇੰਨੇ ਪੈਸੇ ਦਿੰਨੇ ਆ ਤੇ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਪੈਸੇ ਲਾਓ।
0: ਹਾਂਜੀ ਹੁਣ ਇੱਥੇ ਤਾਂ ਉਹ ਤੁਹਾਡਾ ਪੁਆਇੰਟ ਬਹੁਤ ਵਾਜਬ ਹੈ ਕਿਉਂਕਿ ਇੱਥੇ ਸਾਡੇ ਹੁਣ ਦੇਖੋ ਜੇ ਪ੍ਰਾਈਵੇਟ ਵਿੱਚ ਪੜਾਉਣੇ ਨੇ ਨਾ ਬੱਚੇ, ਤੁਸੀਂ ਇੱਥੇ ਵੀ ਹੈਗੇ ਮਤਲਬ ਕਿ ਜਿਆਦਾ ਨਹੀਂ ਇੱਕ ਦੋ ਹੀ ਹੋਣਗੇ ਮੇਨ ਤੇ ਉਹਦੇ ਵਿੱਚ ਜੇ ਪੜਾਉਣਾ ਤਾਂ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਜੀ, ਕਹਿੰਦਾ ਕਹਾਉਂਦਾ ਨਹੀਂ ਬੰਦਾ ਅਫੋਰਡ ਕਰ ਸਕਦਾ ਜੀ, ਤੇ ਉਸੇ ਕਰਕੇ ਫਿਰ ਗੌਰਮੈਂਟ ਦੇ ਸਕੂਲਾਂ ਚ ਇਸ
1: ਤਰ੍ਹਾਂ ਇਸ ਤਰੀਕੇ ਦੇ ਨਾਲ ਹੈਗੀ। ਤੁਹਾਡਾ ਸਰਕਾਰ ਦਾ ਕੋਈ ਬਿਜ਼ਨਸ ਨਹੀਂ ਹੋਣਾ ਚਾਹੀਦਾ ਵੀ ਹਾਂ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਉੱਤੇ ਜਿਹੜਾ ਇੰਟਰਫੇਅਰ ਕਰ
0: ਜੀ,
1: ਇਹਦਾ ਤਾਂ ਬਿਜ਼ਨਸ ਇਹ ਹੋਣਾ ਚਾਹੀਦਾ ਹੈ ਕਿ ਆਪਣੇ ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਏਡਾ ਵਧੀਆ ਬਣਾ ਦਿਓ, ਉੱਥੇ ਕੁਆਲਿਟੀ ਆਫ ਐਜੂਕੇਸ਼ਨ ਇੰਨੀ ਵਧੀਆ ਬਣਾ ਦਿਓ ਤਾਂ ਕਿ ਪ੍ਰਾਈਵੇਟ ਚ ਜਾਣ ਦੀ ਲੋੜ ਹੀ ਨਾ ਪਵੇ। ਫਿਰ ਵੀ ਜਿਹੜਾ ਕੋਈ ਬੰਦਾ ਆਪਣੇ ਆਪਣੇ ਰੈਪੂਟੇਸ਼ਨ ਦੀ ਖਾਤਰ ਜਾਂ ਆਪਣਾ ਜਿਹੜਾ ਹੈਗਾ ਸਟੇਟਸ ਦੀ ਖਾਤਰ ਕੋਈ ਜਾਂਦਾ ਹੈਗਾ ਆ ਤੇ ਲੈਟ ਹਿਮ ਪੇ
0: ਜਾਵੇ ਜੀ,
1: ਉਹ ਆਪਾਂ ਹੀ ਉਹਦੀ ਪੇ ਕਰੇ
0: ਜੀ,
1: ਤੁਸੀਂ ਕਿਉਂ ਇੰਟਰਫੇਅਰ ਕਰਦੇ ਹੈਗੇ ਆ ਜੀ? ਇਹ ਗਲਤ ਗੱਲ ਹੈਗੀ ਆ ਜੀ। ਇੱਕ ਪ੍ਰਾਈਵੇਟ ਸਕੂਲ ਜਿਹੜਾ ਹੈਗਾ ਆ ਫੈਸਿਲਿਟੀਆਂ ਵੀ ਇਹ ਦੇਵੇ ਕਿ ਹਾਂ ਜੀ ਬੱਚਿਆਂ ਨੂੰ AC ਚਾਹੀਦਾ ਆ ਜੀ, ਬੱਚੇ ਜਿਹੜੇ ਹੈਗੇ ਆ ਕਲਾਸਰੂਮ ਚ ਇਸ ਤਰੀਕੇ ਨਾਲ ਗਰਾਊਂਡ ਹੋਣੀ ਚਾਹੀਦੀ ਆ, ਉਹ ਤੁਹਾਡੇ ਮਾਪਦੰਡ ਵੀ ਪੂਰੇ ਕਰੇ ਤੇ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਫੀਸ ਦੇ ਉੱਤੇ ਵੀ ਚੈੱਕ ਰੱਖੋ ਜੀ ਵੀ ਹਾਂ ਜੀ 5% ਇਹਨੇ ਇਨਕਰੀਜ ਕਰ ਸਕਦੇ, ਫਿਰ ਤੁਸੀਂ ਉਮੀਦ ਕਰਦੇ ਹੈਗੇ ਕਿ ਉਹ ਸੈਲਰੀ ਵੀ ਦੇਵੇ। ਫਿਰ ਇੱਥੇ ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜਿਹੜਾ ਆ ਉਤੇ ਵੀ ਡਿਪੈਂਡ ਕਰਦਾ ਆ ਕਿ ਉਹਦਾ ਕੋਲ ਬੱਚੇ ਸਟਰੈਂਥ ਕਿੰਨੀ ਹੈਗੀ ਆ, ਤੇ ਸਟਰੈਂਥ ਥੋੜੀ ਹੋਵੇ ਟੀਚਰਾਂ ਨੂੰ ਤਨਖਾਹਾਂ ਵੀ ਉਹ ਦੇਣਗੇ ਤੇ ਮੁੜ ਕੇ ਜਿਹੜਾ ਹੈਗਾ ਆ ਵੀ ਉਹ ਪੱਲਿਓਂ ਪਾ ਕੇ ਥੋੜਾ ਕਰਨਗੇ ਜੀ।
0: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈ ਜੀ।
1: ਤੋ ਇਸ ਕਰਕੇ ਕੁਆਲਿਟੀ ਆਫ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਵਧਾਓ, ਇਨਫਰਾਸਟ੍ਰਕਚਰ ਤੇ ਕੰਮ ਕਰੋ ਸਰਕਾਰੀ ਸਕੂਲਾਂ ਦੇ ਵਿੱਚ ਵੀ, ਤੁਸੀਂ ਜਿਹੜੀ ਹੈਗੀ ਆ ਵੀ ਜਿਹੜੇ ਬੱਸਾਂ ਦਾ ਕਰ ਸਕਦੇ ਪ੍ਰਾਈਵੇਟਾਂ ਚ ਉਹਨਾਂ ਨਾਲ ਥੋੜੀ ਬਹੁਤੀ ਪੇਮੈਂਟ ਉਹਨਾਂ ਤੋਂ ਵੀ ਲਓ।
0: ਬਿਲਕੁਲ ਲੈਣਾ, ਬਿਲਕੁਲ ਪ੍ਰਾਈਵੇਟ ਸੈਕਟਰ ਵੀ ਤਾਂ ਕਰ ਹੀ ਰਿਹਾ
1: ਹੈ। ਫੀਸ ਜਿਹੜੀ ਆ ਉਹਨਾਂ ਕੋਲੋਂ ਲਓ ਤੁਸੀਂ, ਉਹ ਜਿਹੜਾ ਹੈਗਾ ਸਰ ਇੱਕ ਇਨਫੈਕਟ ਬਜਟ ਜਿਹੜਾ ਆਉਂਦਾ ਹੈਗਾ ਨਾ ਜੀ, ਉਹ ਬਜਟ ਦਾ ਖਰਚ ਸਹੀ ਤਰੀਕੇ ਨਾਲ ਹੁੰਦਾ ਹੀ ਨਹੀਂ ਜੀ।
0: ਸੈਣੀ ਸਾਹਿਬ ਸਾਡੇ ਇੱਥੇ ਨਾ ਜੇ 6 ਕਿਲੋਮੀਟਰ ਤੋਂ ਬਾਹਰਲੇ ਪਾਸੇ ਆ ਤੁਹਾਡਾ ਘਰ, 6 ਕਿਲੋਮੀਟਰ ਦੇ ਅੰਡਰ ਅੰਡਰ ਆ ਤਾਂ ਉੱਥੇ ਜੇ ਬੱਸ ਨਹੀਂ ਜਾਂਦੀ ਤਾਂ ਟੈਕਸੀ ਬਕਾਇਦਾ ਜਿਹੜੀ ਆ ਸਿਟੀ ਦੀ ਉਹ ਲੈ ਕੇ ਆਉਂਦੀ ਆ, ਬੱਚਾ ਡਰੋਪ ਕਰਦੀ ਆ ਛੱਡਣ ਜਾਂਦੀ ਆ, ਉਹ ਸਾਰਾ ਪੇ ਜਿਹੜਾ ਸਕੂਲਿੰਗ ਦੇ ਥਰੂ ਜਾਂ ਗੌਰਮੈਂਟ ਦੇ ਥਰੂ ਹੁੰਦਾ ਜਿਹੜਾ ਬੈਨੀਫਿਟ ਹੈਗੇ ਨੇ, ਤਾਂ ਉਹ ਚੀਜ਼ ਕਿਉਂ ਨੀ ਮਤਲਬ ਕਿ ਪੰਜਾਬ ਦੇ ਵਿੱਚ ਵੀ ਜੇ ਫਿਨਲੈਂਡ ਦੀ ਗੱਲ ਕਰਦੇ ਨੇ ਐਜੂਕੇਸ਼ਨ ਦੀ ਤੇ ਇਹ ਚੀਜ਼ਾਂ ਵੀ ਤਾਂ ਇਹਨਾਂ ਨੂੰ ਉੱਥੇ ਲਾਗੂ ਕਰਨੀਆਂ ਪੈਣਗੀਆਂ ਨਾਲ। ਜੇ 6 ਕਿਲੋਮੀਟਰ ਦੇ ਅੰਡਰ ਦੇ ਵਿੱਚ ਦੇਖ ਲਓ 3-4 ਸਕੂਲ ਹੋਣਗੇ ਸ਼ਹਿਰ ਦੇ ਵਿੱਚ, ਤੇ ਉਹ ਤਾਂ ਮਤਲਬ ਕਿ ਇੱਕ ਲਾਲਚ ਹੀ ਦੇਣਾ ਲੋਕਾਂ ਨੂੰ ਵੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਵੱਲ ਨੂੰ ਮੂਵ ਕਰਨ।
1: ਸਰ ਇੱਦਾਂ ਆ ਨਾ ਜੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਣੀ ਮੇਰੀ ਦੋਸਤ ਦੀ ਵਾਈਫ
0: ਜੀ,
1: ਉਹਨੂੰ ਜਿਹੜਾ ਹੈਗਾ ਆ ਉਹ ਫੰਡ ਆਇਆ ਕੋਈ, ਉਹਨੇ ਐਲੋਕੇਟ ਕਰ ਦਿੱਤਾ ਲੈਬੋਰਟਰੀ ਵਾਸਤੇ ਆਇਆ ਸੀ ਸਾਇੰਸ, ਉਹਨੇ ਸਾਇੰਸ ਟੀਚਰ ਜਿਹੜਾ ਹੈਡ ਸਾਇੰਸ ਟੀਚਰ ਸੀ ਉਹਨੂੰ ਕਰ ਦਿੱਤਾ ਐਲੋਕੇਟ ਕਰਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਡੀ ਰਿਕੁਆਇਰਮੈਂਟ ਆ ਮੰਗਾ ਲਓ।
0: ਹਾਂਜੀ
1: ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ 15,000 ਰੁਪਇਆ ਵਾਪਸ ਲੈ ਕੇ ਆ ਗਿਆ 1.5 ਲੱਖ ਚੋਂ, ਤਾਂ ਪ੍ਰਿੰਸੀਪਲ ਸਾਹਿਬ ਇਹ ਤੁਹਾਡਾ, ਉਹ ਕਹਿੰਦੀ ਇਹ ਕਾਹਦੇ, ਕਹਿੰਦਾ ਉਹ ਸਮਾਨ ਦੇ ਵਿੱਚੋਂ ਜਿਹੜਾ ਪੈਸੇ ਆਏ ਸੀ ਉਹਦੇ ਵਿੱਚੋਂ ਤੁਹਾਡਾ ਹਿੱਸਾ। ਕਹਿੰਦੀ ਮੈਂ ਪੈਸਾ ਕੋਈ ਨੀ ਲੈਣਾ, ਉਹ ਪੈਸੇ ਕਿੱਥੇ ਗਏ ਹੈਗੇ ਏਦਾਂ ਕਰਕੇ। ਉਹ ਦੇਖਿਆ ਤੇ 15-20 ਹਜ਼ਾਰ ਦਾ ਸਮਾਨ ਲਿਆਂਦਾ, ਬਾਕੀ ਪੈਸੇ ਵੰਡ ਲਏ ਜੀ ਆਰਾਮ ਨਾਲ ਚੁੱਪ ਕਰਕੇ ਜੀ। ਕਰਪਸ਼ਨ ਕਿੱਥੇ ਹੈ ਨੀ ਜੀ, ਖੇਡਾਂ ਦਾ ਸਮਾਨ ਵਾਸਤੇ ਪੈਸੇ ਆਂਦੇ ਹੈਗੇ ਆ, ਤੇ ਪੀਟੀ ਮਾਸਟਰ ਜਿਹੜੇ ਹੈਗੇ ਉਹ ਵੰਡ ਲੈਂਦੇ ਆ ਪੈਸੇ ਜੀ। ਉਹਨਾਂ ਕਹਿ ਜਾਂਦਾ ਕੌਣ ਚੈੱਕ ਕਰਦਾ ਹੈਗਾ ਜੀ, ਉੱਪਰ ਤੱਕ ਸਾਰੀ ਰਿਸ਼ਵਤ ਚੱਲਦੀ ਹੈਗੀ ਜੀ ਇੱਥੇ।
0: ਬਿਲਕੁਲ
1: ਸਰ, ਇੱਥੇ ਬਹੁਤ ਲੂਪਹੋਲ ਹੈਗੇ ਆ। ਇੱਥੇ ਜਿਹੜਾ ਹੈਗਾ ਆ ਦੇਖਣ ਵਾਲੀ ਗੱਲ ਆ, ਤੁਹਾਡਾ ਕੋਲ ਜਿਹੜਾ ਬਜਟ ਐਲੋਕੇਸ਼ਨ ਹੁੰਦੀ ਹੈਗੀ ਆ, ਉਹ ਬਜਟ ਸਹੀ ਤਰੀਕੇ ਨਾਲ ਲੱਗਦਾ ਹੀ ਨੀਗਾ ਜੀ।
0: ਜੀ ਬਿਲਕੁਲ ਹੈ ਜੀ। ਜੀ
1: ਬੱਚਿਆਂ ਨੂੰ ਤੁਸੀਂ ਫ੍ਰੀ ਜਿਹੜਾ ਹੈਗਾ ਆ ਖਾਣਾ ਦਿੰਨੇ ਆ ਜੀ, ਉਹ ਮਿਡ ਡੇ ਮੀਲ ਸਕੀਮ ਆ ਜੀ, ਜੇ ਉਹ ਪ੍ਰਾਈਵੇਟ ਸਕੂਲਾਂ ਚ ਕਿਤੇ ਚੱਲਦਾ ਹੈਗਾ ਜੀ?
0: ਨਹੀਂ ਜੀ।
1: ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਅਨਨੈਸੈਸਰੀ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤਰਜੀਹ ਦਿੰਨੇ ਹੈਗੇ ਆ ਜੀ?
0: ਜੀ
1: ਜੇ ਤੁਹਾਡਾ ਮਕਸਦ ਹੀ ਉਹਨਾਂ ਬੰਦਿਆਂ ਨੂੰ ਪੜ੍ਹਾਉਣਾ ਹੈਗਾ ਆ, ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਘਰ ਦੇ ਵਿੱਚ ਹੀ ਜਿਹੜਾ ਆ ਕੋਈ ਫੈਸਿਲਿਟੀ ਏਦਾਂ ਦੀ ਦੇ ਦਿਓ, ਘਰ ਦੇ ਮਾਂ ਬਾਪ ਆਪੇ ਹੀ ਰੋਟੀ ਬਣਾ ਕੇ ਦੇ ਦੇਣਗੇ ਬੱਚੇ ਨੂੰ ਜੀ ਦੁਪਹਿਰ ਵਾਸਤੇ ਲੰਚ।
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਤੁਸੀਂ ਮੋਨੀਟਰੀ ਹੈਲਪ ਕਰ ਦਿਓ, ਪਰ ਆਹ ਜਿਹੜਾ ਕੰਮ ਹੈਗਾ ਆ ਵੀ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਆ ਲੋਹ ਬਾਲ ਕੇ ਤੇ ਚੀਜ਼ ਚੁੱਪ ਕਰਕੇ ਉੱਥੇ ਲੰਗਰ ਚੱਲਣਾ ਆ ਜੀ, ਤੇ ਉੱਥੇ ਹੋਰ ਕਿਹੜਾ ਹੈਗਾ ਆ, ਟੀਚਰ ਜਿਹੜੇ ਆ ਸਬਜ਼ੀ ਲੈਣ ਗਏ ਆ ਜੀ, ਉਹਨਾਂ ਨੂੰ ਉਸੇ ਆਰੇ ਲਾਇਆ ਆ, ਉਹਨਾਂ ਕੋਲੋਂ ਐਜੂਕੇਸ਼ਨ ਦਾ ਕੰਮ ਲਓ, ਉਹਦੇ ਨਾਲ ਐਜੂਕੇਸ਼ਨ ਨਾਲ ਰਿਲੇਟਡ ਹੀ ਕੰਮ ਉਹਨਾਂ ਨੂੰ ਦਿਓ, ਬਕਾਇਦਾ ਤੌਰ ਤੇ ਸੈਮੀਨਾਰ ਲੱਗਣ,
0: ਡਿਪਾਰਟਮੈਂਟ ਸੈਣੀ ਸਾਹਿਬ ਵੱਖਰਾ ਆਉਣਾ ਚਾਹੀਦਾ। ਕਿੰਨੇ ਬੇਰੋਜ਼ਗਾਰ ਬਾਬਰ ਜੀ ਜਾਂ ਸਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਜੋਬ ਦਿੱਤੀ ਜਾ, ਉਹਨਾਂ ਦਾ ਡਿਪਾਰਟਮੈਂਟ ਹੀ ਵੱਖਰਾ ਬਣਾ ਦਿਓ ਭਾਈ।
1: ਭਾਰਤ ਸਾਹਿਬ ਤੁਸੀਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਹਰ ਸਕੂਲ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਡਾਕਟਰ ਜਾਂ ਇੱਕ ਨਰਸ ਅਪੁਆਇੰਟ ਹੋਣੀ ਚਾਹੀਦੀ ਹੈਗੀ ਹੈ, ਜਿਹੜੇ ਕੋਲ ਬੱਚਿਆਂ ਨੂੰ ਹਾਂਜੀ ਸਵੇਰੇ ਆ ਕੇ ਬੱਚਿਆਂ ਦਾ ਜਿਹੜੀ ਹੈਗੀ ਆ ਉਹਦੀ ਹੈਲਥ ਚੈੱਕ ਕੀਤੀ ਜਾਵੇ, ਬਕਾਇਦਾ ਤੌਰ ਤੇ ਉਹਦਾ ਮੇਅਰ ਕੀਤਾ ਜਾਏ ਸਾਰਾ ਕੁਛ।
0: ਹਾਂਜੀ
1: ਉਹ ਸਰ ਹੋ ਸਕਦਾ ਹੈਗਾ ਆ, ਪਰ ਤਾਣਾ ਬਾਣਾ ਉਲਝਾਇਆ ਜੀ ਇਸ ਤਰੀਕੇ ਦੇ ਨਾਲ ਹੈਗਾ ਆ ਜੀ। ਪੜ੍ਹਾਈ ਵਾਸਤੇ ਉੱਥੇ ਕਿਹੜੇ ਵੇਲੇ ਵਕਤ ਹੈਗਾ ਆ ਜੀ, ਜਿੱਥੇ ਜਿਹੜਾ ਹੈਗਾ ਆ ਪਤਾ ਦੇਖਣਾ ਆ, ਉਧਰੋਂ ਟੀਚਰ ਦਾ ਧਿਆਨ ਤਾਂ ਉਧਰ ਆ ਵੀ ਗਾਜਰਾਂ ਕੱਟ ਹੋ ਗਈਆਂ ਕਿ ਨਹੀਂ ਕੱਟ ਹੋ ਗਈਆਂ, ਨਿਆਣਿਆਂ ਨੇ ਅੱਜ ਸਬਜ਼ੀ ਕਿਹੜੀ ਦੇਣੀ ਆ ਤੇ ਅੱਜ ਕਿਹੜੀ ਖਿਚੜੀ ਬਣਾਉਣੀ ਆ ਤੇ ਕੀ ਬਣਾਉਣਾ ਆ ਜੀ।
0: ਜੀ ਬਿਲਕੁਲ,
1: ਜਿੱਥੇ ਵਧੀਆ ਬਣਦਾ ਠੀਕ ਹੈਗੀ ਆ, ਜਿੱਥੇ ਜਿਹੜਾ ਮਤਲਬ ਜਿੱਥੇ ਰਲਦਾ ਮਿਲਦਾ ਬਣਦਾ ਆ ਉੱਥੇ ਤਾਂ ਉੱਥੇ ਹੋ ਜਾਂਦਾ, ਨਹੀਂ ਤਾਂ ਵਧੀਆ ਬਣਦਾ ਹੈਗਾ ਆ ਜੀ। ਤੇ ਦਲੀਏ ਦੇ ਵਿੱਚ ਜੇ ਕਿਤੇ ਥੋੜੇ ਬਹੁਤੇ ਪਾ ਦਿੰਦੇ ਆ ਮਾੜੇ ਮੋਟੇ ਜਿਹੜਾ ਸਮਾਨ ਜੀ, ਤੇ ਉਹਨੇ ਦੇ ਵਿੱਚ ਫਿਰ ਟੀਚਰ ਵੀ ਡੱਬੇ ਭਰਾ ਕੇ ਲੈ ਜਾਂਦੀਆਂ ਘਰ ਨੂੰ, ਫਿਰ ਰਾਤ ਨੂੰ ਵੀ ਦਲੀਆ ਖਾਵਾਂਗੇ। ਹੋਇਆ ਕੀ ਹੈਗਾ ਚੰਗੀ ਤਰ੍ਹਾਂ ਇਹਨੂੰ ਗੌਰ ਨਾਲ ਦੇਖੋ ਤਾਂ ਸਹੀ, ਤੁਸੀਂ ਸਿਸਟਮ ਦਾ ਬਣਾ ਕੇ ਛੱਡਿਆ ਹੈ ਜੀ।
0: ਜੀ
1: ਠੀਕ ਹੈ ਨੀ ਜੀ, ਇਹ ਪ੍ਰਾਈਵੇਟ ਸਕੂਲਾਂ ਵਾਲਾ ਕੰਸੈਪਟ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈਗਾ। ਲਾਇਸੈਂਸ ਤੁਸੀਂ ਦਿੱਤਾ ਹੈ, ਯੂ ਹੈਵ ਚਾਰਜ ਦੀ ਲਾਇਸੈਂਸ ਫੀਸ ਦੈਟ।
0: ਬਿਲਕੁਲ,
1: ਜਦੋਂ ਤੁਸੀਂ ਲਾਇਸੈਂਸ ਫੀਸ ਲੈ ਲਈ ਹੈ ਤੁਹਾਡਾ ਕੋਈ ਮਤਲਬ ਨਹੀਂ ਹੈਗਾ, ਬੱਚੇ ਲੋਕੀ ਪੜ੍ਹਾਉਂਦੇ ਹੈਗੇ ਆ ਤੇ ਆਪਣੀ ਵਿਲਿੰਗਨੈਸ ਨਾਲ ਪੜ੍ਹਾਉਂਦੇ, ਕੋਈ ਮਜਬੂਰੀ ਨਹੀਂ ਹੈ
0: ਜੀ। ਬਿਲਕੁਲ,
1: ਜੇ ਕੋਈ ਨਹੀਂ ਪੜ੍ਹਾ ਸਕਦਾ ਹੈਗਾ ਤੇ ਸਰਕਾਰੀ ਸਕੂਲ ਨੂੰ ਏਦਾਂ ਦਾ ਸਟੈਂਡਰਡ ਦਾ ਬਣਾਓ ਕਿ ਉਹਨੂੰ ਕੋਈ ਹਿੱਚ ਨਾ ਹੋਵੇ ਸਰਕਾਰੀ ਸਕੂਲ ਲੈ ਕੇ ਆਉਂਦੇ ਨੂੰ ਬੱਚੇ ਨੂੰ।
0: ਬਿਲਕੁਲ ਹੈ ਜੀ। ਜੀ ਸੈਣੀ ਸਾਹਿਬ,
1: ਤੇ ਸਰਕਾਰਾਂ ਦਾ ਦਾਵਾ ਵੀ ਕਰਦੀਆਂ ਹੈਗੀਆਂ ਕਿ ਅਸੀਂ ਸਰਕਾਰੀ ਸਕੂਲ ਬਹੁਤ ਵਧੀਆ ਬਣਾਤੇ ਹੈਗੇ ਆ, ਤੇ ਫਿਰ ਜਿਹੜਾ ਹੈਗਾ ਬੱਚਿਆਂ ਨੂੰ ਪ੍ਰਾਈਵੇਟ ਜਾਣ ਦੀ ਕੀ ਲੋੜ ਪੈਂਦੀ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ।
0: ਬਿਲਕੁਲ,
1: ਜਿਹੜੇ ਸਪੈਸੀਫਿਕਲੀ ਜਿਹੜੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਉਹ ਕਿਉਂ ਜਾ ਰਹੇ ਆ ਜੀ?
0: ਜੀ
1: ਟੀਚਰਾਂ ਦੇ ਆਪਣੇ ਬੱਚੇ ਕਿੱਥੇ ਪੜ੍ਹਦੇ ਹੈਗੇ ਜੀ?
0: ਜੀ
1: ਉਹ ਆਪਣੇ ਵੀ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ
0: ਜੀ। ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਕੰਮ ਕਰਨਾ ਚਾਹੀਦਾ ਆ, ਇਹਨੂੰ ਕੋਈ ਤਰੀਕੇ ਦੇ ਨਾਲ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਇਹ ਸਿਸਟਮ ਜਿਹੜਾ ਹੈਗਾ ਆ ਇਹ ਫੇਲ ਹੋ ਚੁੱਕਾ ਸਿਸਟਮ ਆ, ਇਹਨੂੰ ਥੋੜਾ ਜਿਹਾ ਹੁਣ ਦੇਖੋ ਟੀਚਰ ਜਿਹੜੇ ਉਹ ਸਟ੍ਰਾਈਕ ਤੇ ਬੈਠੇ ਆ।
0: ਬਿਲਕੁਲ ਹੈ ਜੀ।
1: ਅਗਲੇ ਕਹਿੰਦੇ ਹੈਗੇ ਜੀ ਸਾਡੇ ਕੋਲ ਜਿਹੜਾ ਕੰਮ ਲੈਨੇ ਹੈਗੇ ਆ ਤੁਸੀਂ ਉਹ ਇੰਨਾ ਇੰਨਾ ਕੰਮ ਲੈਨੇ ਆ ਤੇ ਉਹਦੇ ਵਾਸਤੇ ਸਾਨੂੰ ਪੇ ਵੀ ਨਹੀਂ ਕਰਦੇ ਤੁਸੀਂ
0: ਜੀ।
1: ਤੋ ਇਸ ਕਰਕੇ ਐਗਜੈਕਟਿਵ ਕਲਾਸ ਕੀ ਆ, ਐਗਜੈਕਟਿਵ ਕਲਾਸ ਜਦੋਂ ਦੇਖਦੀ ਆ IAS ਲੋਬੀ ਵਗੈਰਾ ਇੱਦਾਂ ਕਰਕੇ ਵੀ ਯਾਰ ਟੀਚਰ ਦੀ ਨੌਕਰੀ ਸਾਰਿਆਂ ਨਾਲੋਂ ਵਧੀਆ ਆ, ਸਰਕਾਰੀ ਟੀਚਰ ਜਿਹੜਾ ਆ ਚੁੱਪ ਕਰਕੇ ਜਿਹੜਾ ਆ 4 ਘੰਟੇ 5 ਘੰਟੇ ਆਉਣਾ ਹੈਗਾ ਆ ਮੁੜ ਕੇ ਚੱਲ ਜਾਣਾ। ਹਾਂਜੀ ਨਾਲ ਸਾਈਡ ਬਿਜ਼ਨਸ ਰੱਖੇ ਆ, ਨਾਲ ਖੇਤੀ ਕਰਦੇ ਹੈਗੇ ਆ ਜੀ ਕੋਈ
0: ਜੀ,
1: ਤੇ ਉਹ ਇਸ ਕਰਕੇ ਜਿਹੜੇ ਆ ਉਹ ਫੇਸ ਚੀਜ਼ ਤੋਂ ਰੰਜਿਸ਼ ਕਰਦੇ। ਕਦੀ ਇਹਨਾਂ ਨੂੰ ਕਹਿ ਦਿੰਦੇ ਹੈਗੇ ਆ ਵੀ ਭਾਈ ਛੁੱਟੀਆਂ ਦੇ ਵਿੱਚ ਹੋਰ ਨੇ ਕੋਈ ਠੇਕੇ ਤੇ ਜਾਇਆ ਕਰੋ ਜੀ, ਠੇਕਿਆਂ ਦੇ ਉੱਤੇ ਜਦੋਂ ਕਰੋਨਾ ਦੇ ਵਿੱਚ ਕਹਿ ਤਾ ਸੀ ਵੀ ਠੇਕਿਆਂ ਦੇ ਉੱਤੇ ਜਿਹੜਾ ਆ ਸਰਕਾਰੀ ਟੀਚਰ ਗੇੜਾ ਮਾਰਿਆ ਕਰਨਗੇ, ਹੁਣ ਕਦੀ ਕਹਿ ਦਿੰਦੇ ਹੈਗੇ ਆ ਹਾਂ ਜੀ ਪਿੰਡਾਂ ਦੇ ਵਿੱਚ ਪਤਾ ਕਰੋ ਨਸ਼ਾ ਕਿਹੜਾ ਕਰਦਾ ਜੀ।
0: ਜੀ ਬਿਲਕੁਲ,
1: ਮੈਂ ਕਿਹਾ ਟੀਚਰ ਦਾ ਪਤਾ ਕਰਨਗੇ ਵੀ ਨਸ਼ਾ ਕਿਹੜਾ ਕਰਦਾ ਹੈਗਾ ਜੀ, ਜਿਹੜੇ ਟੀਚਰ ਨਸ਼ਾ ਕਰਦੇ ਉਹਨਾਂ ਦਾ ਗੌਰ
0: ਦੱਸੋ। ਪੰਚ ਸਰਪੰਚ ਕੀ ਕਰਨ ਨੂੰ ਰੱਖੇ ਹੋਇਆ ਜੀ?
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਤੁਸੀਂ ਜਿਹੜੀ ਉਸ ਉੱਥੇ ਤੱਕ ਤਾਂ ਜਾਣਾ ਹੀ ਨੀ ਜੀ। ਡੈਮੋਕਰੇਸੀ ਦੀ ਜਿਹੜੀ ਹੈਗੀ ਆ ਉੱਥੇ ਪਾਵਰ ਡੈਲੀਗੇਟ ਕਰਕੇ ਤੁਸੀਂ ਜਿਹੜਾ ਆ ਸੈਟਅਪ ਉਸ ਤਰੀਕੇ ਨਾਲ ਚਲਾਓ ਜੀ।
0: ਮਾਸਟਰਾਂ ਤੋਂ ਪਤਾ ਕਰਾ ਕੇ ਤਾਂ ਮੈਂ ਕਹਿੰਦਾ ਉਹਨਾਂ ਕਿ ਘੱਟੋ ਘੱਟ
1: ਮਾਸਟਰਾਂ ਤੋਂ ਪਤਾ ਕਰਾ ਕੇ ਮਾਸਟਰਾਂ ਦੇ ਸਿਰ ਪੜਵਾਉਣਗੇ ਜੀ ਲੋਕਾਂ ਤੋਂ, ਜਿਹਦਾ ਕਿਹਦਾ ਲਿਖ ਦੇਣਗੇ ਵੀ ਹਾਂ ਜੀ ਫਲਾਣੇ ਦਾ ਨਿਆਣਾ ਨਸ਼ਾ ਕਰਦਾ ਹੈਗਾ ਜੀ।
0: ਪਿਛਲੇ ਦਿਨਾਂ ਚ ਰਿਪੋਰਟ ਆਈ ਸੀ 10 to 15 crore ਜਿਹੜੇ ਲੋਕ ਨੇ ਨਾ, 20 crore ਲੋਕ ਜਿਹੜੇ ਨੇ ਭਾਰਤ ਦੇ, ਉਹ ਮਤਲਬ ਕਿ ਦਿਮਾਗੀ ਹਾਲਤ ਉਹਨਾਂ ਦੀ ਠੀਕ ਰਹੇਗੀ ਤੇ ਉਹ ਡਿਪਰੈਸ਼ਨ ਦੇ ਵਿੱਚ ਨੇ ਜਾਂ ਇਦਾਂ ਦੀਆਂ ਚੀਜ਼ਾਂ ਨੇ ਨਸ਼ੇ ਦੇ ਕਾਰਨ ਜਾਂ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ, ਨਸਲਾਂ ਨੇ, ਜੇ ਸਕੂਲਿੰਗ ਜਿਹੜੀ ਹੈ ਉਹਦੇ ਵਿੱਚ ਇੱਕ ਨਰਸ ਹੋਏਗੀ ਆਪਣੀ ਮਨੋਵਿਗਿਆਨਕ, ਜਾਂ ਉੱਥੇ ਕਿਤੇ ਕੋਈ ਫਾਈਟ ਕਰਦਾ ਕਿਸੇ ਦੇ ਨਾਲ, ਜਾਂ ਬਹੁਤ ਸਾਰੇ ਰੇਪ ਦੇ ਕੇਸ ਨੇ, ਜਾਂ ਬਹੁਤ ਸਾਰੇ ਚੋਰੀ ਚਕਾਰੀਆਂ ਦੇ ਕੇਸ ਨੇ, ਜਾਂ ਨਸ਼ੇ ਦੀ ਲੱਤ ਜਿਹੜੀ ਹੈ ਉਹ ਬੱਚੇ ਜਿਹੜੇ ਨੇ ਟੀਨੇਜ਼ਰ ਜਿਹੜੇ ਇੱਧਰ ਨੂੰ ਖਿੱਚੇ ਜਾਂਦੇ ਆ, ਉਹਨਾਂ ਦੀ ਕੌਂਸਲਿੰਗ ਜਿਹੜੀ ਹੈ ਸਕੂਲਾਂ ਦੇ ਵਿੱਚ ਹੀ ਹੋ ਸਕਦੀ ਹੈ। ਇਹ ਨਸ਼ਾ ਛਡਾਊ ਬੜਾ ਕੇਂਦਰ ਬਾਅਦ ਚੋਂ ਖੋਲਣ ਦੀ ਕੀ ਜ਼ਰੂਰਤ ਹੈ ਜਦ ਪਹਿਲਾਂ ਹੀ ਸਾਡੀ ਜੜ੍ਹ ਮਜ਼ਬੂਤ ਹੋਵੇਗੀ।
1: ਉਹ ਵੀ ਇੱਕ ਬਿਜ਼ਨਸ ਆ, ਉਹਦੇ ਵਿੱਚ ਜਿਹੜਾ ਹੈਗਾ ਕਿੰਨੇ ਕੁ ਬੰਦਿਆਂ ਦਾ, ਉਹਨਾਂ ਦਾ ਵੀ ਤਾਂ ਜਿਹੜਾ ਆ ਇਹ ਦੇਖਣਾ ਚਾਹੀਦਾ ਆ ਕਿ ਭਾਈ ਤੁਹਾਡਾ ਡਾਟਾ ਦੱਸੋ ਤੁਸੀਂ ਕਿੰਨੇ ਬੰਦਿਆਂ ਨੂੰ ਜਿਹੜਾ ਆ ਤੁਹਾਡੇ ਕੋਲ ਆਏ ਸੀ ਤੇ ਕੀ ਤੁਹਾਡਾ ਰਿਜ਼ਲਟ, ਕੀ ਆਊਟਪੁੱਟ, ਕਿੰਨੇ ਬੰਦੇ ਛੱਡ ਕੇ ਗਏ ਆ, ਔਰ ਉਹਨਾਂ ਬੰਦਿਆਂ ਤੱਕ ਪਹੁੰਚ ਕਰਨੀ ਚਾਹੀਦੀ ਕਿ ਵਾਕਈ ਯੂ ਆਰ ਗੁੱਡ ਨਾਓ, ਹੈਗੀ ਵੀ ਤੁਹਾਨੂੰ ਏਦਾਂ ਦੀ ਕੋਈ ਚੀਜ਼ ਤਾਂ ਨੀ
0: ਜੀ।
1: ਇਹ ਸਰ ਸਾਰੀ ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੈਗਾ ਆ ਇਹ ਡਰਾਮੇਬਾਜ਼ੀ ਜ਼ਿਆਦਾ ਆ ਜੀ, ਉਹ ਵੀ ਦੁਕਾਨਦਾਰੀਆਂ ਹੈਗੀਆਂ, ਪੈਸੇ ਕਮਾਉਣ ਤੋਂ ਇਲਾਵਾ ਹੋਰ ਕੋਈ ਚੱਕਰ ਹੈ ਨੀਗਾ ਜੀ ਉੱਥੇ
0: ਜੀ। ਬਿਲਕੁਲ, ਹੁਣ ਇੱਥੇ ਸੈਣੀ ਸਾਹਿਬ ਕਈ ਵਾਰੀ ਦੇਖਦੇ ਆ ਜਿੱਦਾਂ ਚਾਹੇ ਚਲੋ ਅਮਰੀਕਾ ਜਾਂ ਕੈਨੇਡਾ ਜਾਂ ਯੂਰੋਪੀਅਨ ਕੰਟਰੀਆਂ ਜਾਂ ਸਾਡੇ ਵੀ ਇੱਥੇ ਇਦਾਂ ਦਾ ਹੈਗਾ, ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਗਲਤਾਨ ਹੋਏ ਨੇ, ਚਾਹੇ ਉਹ ਚੋਰੀ ਚਕਾਰੀਆਂ ਕਰਦੇ ਨੇ ਜਾਂ ਕ੍ਰਿਮੀਨਲ ਨੇ ਨਾ, ਤਾਂ ਉਹ ਜਿਹੜੇ ਨੋਰਮਲ ਘਰ ਵੀ ਹੈਗੇ ਨਾ ਜੀ, ਉਹ ਚਾਹੇ ਆਪਣੇ ਸੋਸ਼ਲ ਵੱਲੋਂ ਦਿੱਤੇ ਗਏ ਉਹਨਾਂ ਨੂੰ ਹਾਊਸ ਨੇ ਜਾਂ ਜਿੱਥੇ ਰਹਿੰਦੇ ਆ, ਤਾਂ ਉਹਨਾਂ ਦਾ ਇੱਕ ਏਰੀਆ ਵੱਖਰਾ ਰੱਖਿਆ ਹੋਇਆ ਜੀ, ਮਤਲਬ ਕਿ ਉਹ ਰਹਿੰਦੇ ਹੀ ਉਸ ਏਰੀਏ ਦੇ ਵਿੱਚ ਆ, ਉਹਨਾਂ ਦਾ ਆਮ ਲੋਕਾਂ ਦੇ ਨਾਲ ਵਾਹ ਵਾਸਤਾ ਜਾਂ ਉਹ ਬਹੁਤ ਘੱਟ ਰੱਖਿਆ ਹੋਇਆ ਜੀ, ਤੇ ਉਹ ਆਪੇ ਪਛਾਣ ਹੋ ਜਾਂਦੀ। ਜਦ ਕ੍ਰਿਮੀਨਲ ਹੋ ਗਿਆ ਤੁਹਾਡੇ ਉੱਤੇ ਕੇਸ, ਉਹ ਆਪਾਂ ਛੋਟੇ ਹੁੰਦੇ ਤੁਹਾਨੂੰ ਤਾਂ ਜ਼ਿਆਦਾ ਪਤਾ ਸੀ, ਛੋਟੇ ਹੁੰਦੇ ਸੁਣਦੇ ਸੀ 10 ਨੰਬਰੀਆਂ ਤੱਕ ਹੁੰਦੇ ਸੀ ਹਨਾ ਜੀ, 10 ਨੰਬਰੀ ਕਹਿੰਦੇ ਹੁੰਦੇ ਸੀ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਵਾਰਦਾਤ ਹੋਣੀ ਤਾਂ ਪਹਿਲਾਂ 10 ਨੰਬਰੀਆਂ ਚੱਕਦੇ ਹੁੰਦੇ ਸੀ ਸਾਰੇ ਜੀ।
1: ਭਾਰਤ ਸਾਹਿਬ ਇਹ ਨਾ ਇੱਕ ਥਾਣੇ ਦੇ ਵਿੱਚ ਰਜਿਸਟਰ ਰੱਖਿਆ ਆ ਹੁੰਦਾ ਆ ਜੀ, ਉਹਦਾ 10 ਨੰਬਰ ਰਜਿਸਟਰ ਉਹਨੂੰ ਕਹਿੰਦੇ ਹੈਗੇ ਆ ਜੀ, ਉਹਦੇ ਵਿੱਚ ਉਹਦਾ ਨਾਂ ਲਿਖਿਆ ਆ ਹੁੰਦਾ ਸੀ ਬੰਦੇ ਦਾ, ਤੇ ਉਹਨੇ ਉੱਥੇ ਹਾਜ਼ਰੀ ਦੇਣੀ ਹੁੰਦੀ ਸੀ ਥਾਣੇ ਜੀ।
0: ਬਿਲਕੁਲ ਹੈ ਜੀ,
1: ਉਹ ਜਦੋਂ ਕਿਸੇ ਬੰਦੇ ਦਾ ਨਾਂ ਉਸ ਰਜਿਸਟਰ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤਾਂ ਉਹਨੂੰ 10 ਨੰਬਰੀਆ ਕਿਹਾ ਜਾਂਦਾ ਸੀਗਾ ਜੀ, ਹੋਰ ਕਾਨੂੰਨ ਦੀ ਕੋਈ ਧਾਰਾ ਨਹੀਂ ਹੈ, ਉਹ ਸਿਰਫ ਥਾਣੇ ਦੇ ਵਿੱਚ ਜਿਹੜਾ ਰੱਖਿਆ ਰਜਿਸਟਰ ਆ ਉਹਨੂੰ 10 ਨੰਬਰ ਰਜਿਸਟਰ ਕਹਿੰਦੇ ਹੈਗੇ ਆ, ਤੇ ਉਹ 10 ਨੰਬਰੀਆ ਤਾਂ ਉਹਨੂੰ ਕਹਿੰਦਾ ਸੀ ਜਿਹਦਾ ਉਹਦਾ ਨਾਂ ਲਿਖਿਆ ਜਾਂਦਾ ਸੀ, ਉਹ ਫੋਟੋ ਲੱਗ ਜਾਂਦੀ ਸੀ ਜੀ, ਫਿਰ ਉਹ ਕਿਸੇ ਪੀਰੀਅਡ ਤੱਕ ਹੁੰਦਾ ਸੀਗਾ ਜੀ, ਫਿਰ ਜਿਹੜਾ ਆ ਉਹ ਫਿਰ ਡਿਲੀਟ ਕਰਾਉਣਾ ਪੈਂਦਾ ਹੁੰਦਾ ਸੀ ਜੀ, ਉਹਨਾਂ ਚ ਟਾਈਮ ਉਹ ਟਾਈਮ ਪਾਰਟੀਕੁਲਰ ਟਾਈਮ ਵਾਸਤੇ ਕਰ ਦਿੰਦੇ ਸੀ ਵੀ 2 ਸਾਲ ਤੱਕ ਜਿਹੜਾ ਹੈਗਾ ਇਹ 10 ਨੰਬਰੀਆ ਜੀ,
0: ਤੇ
1: ਉਹਦਾ ਲਿਮਿਟੇਸ਼ਨ ਹੁੰਦੀ ਸੀ ਵੀ ਤੂੰ ਇੰਨੇ ਏਰੀਏ ਤੋਂ ਬਾਹਰ ਨੀ ਜਾ ਸਕਦਾ ਜਾਂ ਇਸ ਤਰੀਕੇ ਨਾਲ, ਉਹ ਤੇ ਜਿਹੜੀਆਂ ਕੰਡੀਸ਼ਨਲ ਆਰਡਰ ਹੁੰਦੇ ਸੀ ਉਹ ਜੇ ਕੋਈ ਤੇ ਜਾਣਾ ਹੋਵੇ ਉਹਨੇ ਫਿਰ ਜਿਹੜਾ ਪੁਲਿਸ ਸਟੇਸ਼ਨ ਇਨਫੋਰਮ ਕਰਨਾ ਪੈਂਦਾ ਸੀ ਉਹਨੂੰ ਸਾਰਾ, ਤੋ ਇਸ ਕਰਕੇ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਜਿਹੜੀ ਆ ਕੋਈ ਵੈਲਿਊ ਨਹੀਂ ਰਹੀ ਹੈਗੀ, ਅੱਜ ਕੱਲ ਦਾ ਜਿਹੜਾ ਆ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ, ਫੋਨ ਤੁਹਾਡੇ ਹੱਥ ਵਿੱਚ ਹੈਗਾ ਆ, ਜਿਹੜੇ ਕ੍ਰਿਮੀਨਲ ਹੈਗੇ ਆ ਨਾ ਜੀ ਉਹ ਤਾਂ ਫੋਨ ਤੇ ਉੱਤੇ ਕੰਮ ਕਰੀ ਜਾਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਿੱਥੇ ਮਰਜ਼ੀ ਬੈਠੇ ਹੋਣ ਜੀ, ਹੁਣ ਅਗਲੇ ਕਹਿੰਦੇ ਹੈਗੇ ਆ ਜਿਹੜਾ ਆਉਂਦਾ ਸੀ ਮਿੱਤਰਾਂ ਦਾ ਨਾਂ ਚੱਲਦਾ, ਹਾਂਜੀ ਜਿੱਥੋਂ ਮਰਜ਼ੀ ਸੂਟ ਪੜਵਾ ਲਈ,
0: ਹਾਂਜੀ
1: ਉਹ ਬਸ ਉਹਨਾਂ ਦਾ ਤਾਂ ਇਹੀ ਹਿਸਾਬ ਆ ਜੀ।
0: ਬਿਲਕੁਲ ਜੀ,
1: ਇਹ ਕਹੇ ਵੀ ਸ਼ਰੀਫ ਬੰਦੇ ਵਾਸਤੇ ਜ਼ਿੰਦਗੀ ਔਖੀ ਆ ਜੀ,
0: ਤੇ
1: ਥੋੜਾ ਜਿਹਾ ਕੰਨਿੰਗ ਬੰਦਾ ਹੋਵੇ, ਥੋੜਾ ਜਿਹਾ ਕ੍ਰਿਮੀਨਲ ਮਾਈਂਡਡ ਹੋਵੇ ਤੇ ਉਹ ਜ਼ਿੰਦਗੀ ਵਧੀਆ ਇਸ ਸਿਸਟਮ ਚ ਕੱਟਦਾ ਆ, ਪਰ ਇਹ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਹੁਣ ਪਰ ਇਸ ਵਾਰ ਛੋਟੀ ਜਿਹੀ ਗੱਲ ਆ, 4 ਮਹੀਨੇ ਹੋ ਗਏ ਇੱਥੇ ਬਿਜਲੀ ਦਾ ਬਿੱਲ ਨਹੀਂ ਆਇਆ ਜਿਹਨਾਂ ਦੇ ਆਉਂਦੇ ਵੀ ਸੀਗੇ
0: ਜੀ, ਬਿਲਕੁਲ
1: ਹੁਣ ਮੀਟਰ ਰੀਡਰ ਜਿਹੜੇ ਮੀਟਰ ਰੀਡਰ ਸਟ੍ਰਾਈਕ ਤੇ ਹੈਗੇ ਆ ਜੀ, ਲੋਕੀ ਪੁੱਛਣ ਲਿਆਂਦੇ ਪਏ ਤਾਂ ਬਿਜਲੀ ਦਫ਼ਤਰ ਵੀ ਸਾਡਾ ਬਿੱਲ ਨੀ ਆਇਆ ਜੀ, ਤੁਸੀਂ ਇਹ ਦੇਖੋ ਨਾ ਉਹਨਾਂ ਨੂੰ ਫਿਕਰ ਪਿਆ ਆ ਵੀ ਇਕੱਠਾ ਅਮਾਊਂਟ ਕਿੱਦਾਂ ਦੇ ਆਗੇ,
0: ਉਹ ਕਹਿੰਦੇ ਸਾਡੀ ਤਨਖਾਹ ਨੀ ਆਉਂਦੀ ਸਾਡੀਆਂ ਤਰੱਕੀਆਂ ਨੀ ਹੁੰਦੀਆਂ ਤੁਹਾਨੂੰ ਬਿੱਲ ਦੀ ਬਈ,
1: ਉਹ ਤੇ ਅਗਲਿਆਂ ਨੇ ਚੁੱਪ ਕਰਕੇ ਮੀਟਰ ਰੀਡਰ ਜਿਹੜੇ ਹੈਗੇ ਆ ਪੁੱਟੇ ਆ ਪਟਿਆਲੇ।
0: ਬਿਲਕੁਲ
1: ਹਾਂਜੀ, ਤੋ ਇਸ ਕਰਕੇ ਜਿਹੜਾ ਆ ਇੱਥੇ ਸਾਰੇ ਬੰਦੇ ਤਾਂ ਜਿਹੜੇ ਅਨਰੈਸਟ ਹੈਗੀ ਆ ਜੀ, ਪੂਰੀ ਸਟੇਟ ਦੇ ਵਿੱਚ ਅਨਰੈਸਟ ਹੋਈ ਪਈ ਹੈਗੀ ਆ, ਕੋਈ ਵੀ ਵਰਗ ਜਿਹੜਾ ਆ ਉਹ ਸੁਖੀ ਨੀ ਬੈਠਾ ਜੀ। ਉਧਰੋਂ ਮਾਨ ਸਾਹਿਬ ਕਹਿੰਦੇ ਹੈਗੇ ਆ ਤੈਨੂੰ 1000 ਦੇ ਦਿਆ ਤੇ ਕੀ ਕਰੇਗੀ, ਉਹ ਕਹਿੰਦੀ ਮੈਂ ਇੱਕ ਸੂਟ ਲੈ ਲੂ, ਕਹਿੰਦਾ ਅਗਲਾ 1000 ਆ ਗਿਆ, ਫੇਰ ਕਹਿੰਦੀ ਮੈਂ ਮੇਕਅਪ ਦਾ ਸਮਾਨ ਲੈ ਲੂ, ਤੇ ਕਹਿੰਦਾ ਅੱਛਾ ਜੇ ਤਿੰਨ ਮਹੀਨੇ ਦੇ ਇਕੱਠੇ ਪਾ ਦੀਏ। ਉਹ ਕਹਿੰਦੀ ਨਹੀਂ ਜੀ ਪੰਜ ਛੇ ਮਹੀਨੇ ਦੇ ਇਕੱਠੇ ਤਾਂ ਪਾਓ ਹੈ ਜੀ। ਮਾਂ ਸਾਹਿਬ ਦੇਖਦੇ ਪਏ ਹੈਗੇ ਹੈ, ਮੈਂ ਤਾਂ ਇਸ ਚੀਜ਼ ਦੀ ਡੀਂਗ ਮਾਰਨ ਲਗਾਈ, ਕਹਿੰਦੇ ਨਾ ਤਿੰਨ ਮਹੀਨੇ ਦੇ ਆਉਣਗੇ ਤਿੰਨ, ਹਾਂਜੀ 3,000 ਤੇ 4,500 ਦੀ ਕਿਸ਼ਤ ਆਊਗੀ
0: ਬਿਲਕੁਲ।
1: ਉਹ ਪਤਾ ਨੀ ਕਿਹੜਾ ਨੂੰ ਵਿਚਾਰੀਆਂ ਨੂੰ ਆਉਣੇ ਹੈਗੇ ਆ, ਤੇ ਉਹਨਾਂ ਨੇ ਖਰੇ ਕਿੰਨੀਆਂ ਆਸਾਂ ਲਾਈਆਂ ਹੈਗੀਆਂ ਜੀ।
0: ਜੀ
1: ਹਾਂਜੀ ਸਰ
0: ਬਿਲਕੁਲ ਸਹੀ ਸਰ ਜੀ।
1: ਬਾਕੀ ਜਿਦਾਂ ਔਜਲਾ ਸਾਹਿਬ ਸੋਚਦੇ ਹੈਗੇ ਓਦਾਂ ਹੀ ਮਾਨ ਸਾਹਿਬ ਵੀ ਸੋਚਦੇ ਹੈਗੇ ਆ ਵੀ ਨਿਕੰਮੇ ਬੰਦਿਆਂ ਦੇ ਲੜ ਲੱਗ ਗਈ, ਇਹਨਾਂ ਨੂੰ ਪੈਸੇ ਤਾਂ ਦੇਣੇ ਹੀ ਪੈਣੇ ਆ।
0: ਬਿਲਕੁਲ ਬਿਲਕੁਲ। ਉਹ ਦੇਖੋ ਕਹਿੰਦੇ ਨਾ ਵੀ ਉਹ ਕਹਿੰਦਾ ਕਿ ਕੁੱਛੜ ਭਾਈ ਤੂੰ ਮਤਲਬ ਕਿ ਕੁੱਤਾ ਚੱਕਿਆ ਨਾ ਹੁੰਦਾ ਕੱਟਾ ਚੱਕਿਆ, ਉਹ ਕਹਿੰਦਾ ਕੁੱਛੜ ਕੁੱਤਾ ਚੱਕਿਆ ਕੁੱਤਾ ਲਈ ਆਉਂਦਾ ਹੈ ਨਾ। ਉਹ ਕਹਿੰਦੇ ਕਹਿੰਦੇ ਜਿੱਦਾਂ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ, ਉਹ ਮਤਲਬ ਕਿ ਕੁੱਤੇ ਦਾ ਹੀ ਕੱਟਾ ਬਣਾ ਲੈਣਾ ਇਹਨਾਂ ਨੇ ਸੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ। ਪੰਜਾਬ ਦੇ ਵਿਚ ਤਾਂ ਸਰ ਜਿਹੜੀ ਹੈਗੀ ਆ ਸਭ ਤੋਂ ਵੱਡੀ ਖਬਰ ਇਹ ਹੀ ਆ ਜੀ ਸਾਰੀ ਮੀਡੀਆ ਦੀ, ਇਹ ਜੀ ਵੀਡੀਓ ਅਸਲੀ ਆ ਕਿ ਵੀਡੀਓ ਨਕਲੀ ਆ। ਹਾਂਜੀ ਹੁਣ ਕਹਿੰਦੇ ਵੀ ਉਹ ਜਿਹੜੀ ਖਹਿਰਾ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਵੀ ਉੱਥੇ ਗੁੜਗਾਵਾਂ ਦੀ ਜਿਹੜੀ ਆ ਲੈਬ ਆ ਉੱਥੇ ਪੁੱਛ ਗਿੱਛ ਕੀਤੀ ਆ ਜੀ, ਉਹ ਟ੍ਰਿਬਿਊਨ ਦੇ ਵਿਚ ਉਹਨਾਂ ਨੇ ਖਬਰ ਲੱਗੀ ਹੈ ਜੀ ਵੀ ਕਹਿੰਦੇ ਨਹੀਂ ਉੱਥੇ ਡਿਨਾਈ ਕਰ ਦਿੱਤਾ ਜੀ ਪੁਲਿਸ ਅਧਿਕਾਰੀਆਂ ਨੇ ਵੀ ਅਸੀਂ ਕੋਈ ਪੁੱਛ ਗਿੱਛ ਨਹੀਂ ਕੀਤੀ। ਅੱਗੇ ਦੀ ਖਬਰ ਇਹ ਹੈਗੀ ਆ ਜੀ ਵੀ ਅਮਿਤ ਸ਼ਾਹ ਹੋਣਾ ਨੇ ਕਹਿੰਦੇ ਮੰਗਵਾ ਲਿਆ ਸਾਰਾ ਰਿਕਾਰਡ ਇਹ
0: ਹੈ
1: ਜੀ, ਇਹਨੂੰ ਮੈਂ ਦੇਖਦਾ ਹੈਗਾ ਆ ਵੀ ਕੀ ਚੱਕਰ ਆ ਜੀ, ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੰਗਾ ਲਈਆਂ।
0: ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਨੂੰ ਤਾਂ ਓਦਾਂ ਨੀ ਛੱਡਦੇ ਭੇ, ਏਡਾ ਵੱਡਾ ਮੁੱਦਾ ਕੱਢ ਕੇ ਲਿਆਂਦਾ, ਕੋਈ ਬਿਆਨਬਾਜ਼ੀ ਨੀ, ਕੋਈ ਗੱਲਬਾਤ ਨੀ, ਉਹਨਾਂ ਨੂੰ ਕੋਈ ਸੁਨੇਹਾ ਹੀ ਨੀ ਲਾਇਆ। ਦੱਸੋ ਹੈ ਹੈਰਾਨਗੀ ਨੀ ਕੀ ਉਹਦਾ ਨਾ ਬੋਲੇ ਤਾਂ ਵੀ
1: ਨਹੀਂ ਨਹੀਂ ਗੱਲ ਤੁਹਾਡੀ ਠੀਕ ਹੈਗੀ। ਨਹੀਂ ਪਹਿਲਾਂ ਤਾਂ ਜਿਹੜਾ ਹੈਗਾ ਆਈ ਟੀ ਸੈਕਟਰ ਮਗਰ ਪਿਆ ਆ ਸੀ, ਮੈਂ ਥੱਲੇ ਕਮੈਂਟ ਦੇਖੇ ਸੀਗੇ ਮਗਰ ਪਏ, ਇਹ ਤਾਂ ਹੈਗੇ ਆਈ ਟੀ ਸੈਕਟਰ ਵਾਲੇ
0: ਜੀ,
1: ਪਰ ਇਹਨਾਂ ਨੇ ਆਪ ਨੀ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਕੰਡੈਮ ਕੀਤਾ ਕਿਤੇ ਜਾਂ ਇਸ ਤਰੀਕੇ ਨਾਲ
0: ਜੀ,
1: ਜਾਂ ਤਾਂ ਇਹਨਾਂ ਨੂੰ ਵੀ ਆਪਣੀਆਂ ਕਮੀਆਂ ਜਿਹੜੀਆਂ ਖਲਦੀਆਂ ਪਈਆਂ ਵੀ ਹਾਂ ਯਾਰ ਵੀ ਆਪਾਂ ਪੂਰੀ ਤਰ੍ਹਾਂ ਡਿਫੈਂਸ ਦੇ ਨੀ ਸਕੇ, ਤੇ ਇਹ ਇਹ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਹੋਰ ਮਤਲਬ ਪੜਚੋਲ ਕਰਨ ਤੇ ਚੱਲੇ।
0: ਇਹਨਾਂ ਨੂੰ ਹੈਗਾ ਕਿ ਜਿੰਨਾ ਇਹਨਾਂ ਨੂੰ ਜ਼ਿਆਦਾ ਧਿਆਨ ਦੇਵਾਂਗੇ ਤਾਂ ਇਹਨੂੰ ਇਗਨੋਰ ਕਰੋ ਤਾਂ ਚੁੱਪ ਚਪੀਤਾ ਬਹਿ ਜਾਣਗੇ, ਜੇ ਇਹਨੂੰ ਕਰਾਂਗੇ ਤਾਂ ਥੋੜਾ ਬਹੁਤਾ ਜਵਾਬ ਦੇਈ ਤਾਂ ਫਿਰ ਇਹ ਬੂਸਟ ਹੋਏਗਾ ਜ਼ਿਆਦਾ ਜੀ ਮੁੱਦਾ।
1: ਉਹਨਾਂ ਨੇ ਉਹਨਾਂ ਨੇ ਰਣਨੀਤੀ ਉਹਨਾਂ ਦੀ ਇਹ ਹੈਗੀ ਆ ਜੀ ਕਿ
0: ਬੂਸਟ ਕਰਨਾ,
1: ਉਹਨਾਂ ਦੀ ਰਣਨੀਤੀ ਇਹ ਆ ਜੀ ਕਿ ਮਾਨ ਸਾਹਿਬ ਦੀਆਂ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਾਈਆਂ ਜਾਣ ਜਿਹਨਾਂ ਦੇ ਵਿੱਚ ਸਿੱਖਾਂ ਨੂੰ ਅੱਗੇ ਬਿਠਾਇਆ ਜਾਵੇ ਜੀ, ਤਾਂ ਕਿ ਮੈਸੇਜ ਇਹ ਜਾਵੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੈਗਾ ਇਹਨੇ ਸਿਗਨੀਫਿਕੈਂਸ ਆ ਤੇ ਸਿੱਖ ਵੀ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਗਏ ਜੀ।
0: ਬਿਲਕੁਲ ਹੈ ਜੀ।
1: ਜਥੇਦਾਰ ਸਾਹਿਬ ਨੇ ਵੀ ਜਿਹੜਾ ਹੈਗਾ ਆ ਵੀ ਜਦੋਂ ਇਹ ਗੱਲ ਵੀ ਇਹਨੂੰ ਕੋਈ ਮੂੰਹ ਨਾ ਲਾਵੇ ਵਾਲੀ ਗੱਲ ਕੀਤੀ ਸੀ, ਉਹ ਜਿਹੜੀ ਹੈਗੀ ਆ ਵੀ ਉਹ ਬੈਸ ਵੇਲੇ ਮੁੱਖ ਮੰਤਰੀ ਆ ਜੀ,
0: ਉਹ ਤਾਂ ਜ਼ਿਆਦਾ ਜੁੜੇ
1: ਲੋਕਾਂ ਨੂੰ ਤਾਂ ਉਹਨਾਂ ਗਰਜਿਆ ਜੀ, ਲੋਕਾਂ ਨੂੰ ਤਾਂ ਗਰਜ ਹੈਗੀ ਆ ਜੀ। ਸਰਕਾਰੀ ਮੁਲਾਜ਼ਮ ਕੀ ਗੱਲ, ਸਰਕਾਰੀ ਮੁਲਾਜ਼ਮ ਬਾਉਂਡੇ ਜੀ ਅਗਲੇ ਬੁਲਾਇਆ ਜਾਊਗਾ ਭਾਈ ਉੱਥੇ ਆ ਕੇ ਬੈਠੋ ਜੀ, ਮਾਨ ਸਾਹਿਬ ਆ ਰਹੇ ਹੈਗੇ ਆ ਤੇ ਫਿਰ ਅਗਲੇ ਜਾਣਾ ਹੀ ਪਊਗਾ ਭਾਵਾਂ ਉਹ ਨਿਆਮਰਾਧਾਰੀ ਕਿਉਂ ਨਾ ਹੋਵੇ।
0: ਬਿਲਕੁਲ ਹੈ ਜੀ।
1: ਪਰ ਇਹਨਾਂ ਨੂੰ ਮੌਕਾ ਹੈਗਾ ਆ ਜੀ ਇਸ ਚੀਜ਼ ਦੇ ਉੱਤੇ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਕੇ ਉਹਦੇ ਵਿੱਚ ਮਾਨ ਸਾਹਿਬ ਆ ਕੇ ਕਹਿੰਦੇ ਵੀ ਆ ਜੀ, ਉਹ ਗੱਲ ਸਾਰੀ ਸੁਖਬੀਰ ਬਾਦਲ ਤੇ ਸਿੱਟੀ ਜਾਂਦੇ ਹੈਗੇ ਜੀ, ਜਥੇਦਾਰ ਜਿਹੜਾ ਹੈਗਾ ਆ ਇਹਨਾਂ ਦਾ ਲਾਇਆ ਆ ਜੀ, ਉਹ ਇਸ ਚੀਜ਼ ਨੂੰ ਕੰਡੈਮ ਕਰੀ ਜਾਂਦੇ ਆ ਜੀ,
0: ਉਹਨਾਂ ਨੂੰ ਰਾਜਨੀਤਿਕ ਤੌਰ ਤੇ ਬਦਨਾਮੀ ਬਦਨਾਮ ਕਰਾਂਗੇ ਨਾ ਉਹਨਾਂ ਨੂੰ ਇਸ ਮੁੱਦੇ ਦੇ ਵਿੱਚ ਫਿਰ ਜੀ।
1: ਬਿਲਕੁਲ ਜੀ, ਇਹ ਹੀ ਹੁੰਦਾ ਹੈਗਾ ਤਰੀਕਾ ਤੇ ਇਹੀ ਹੈਗਾ ਜੀ।
0: ਹਾਂਜੀ ਔਜਲਾ ਸਾਹਿਬ ਲਿਖਦੇ ਨੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਦੇ ਉੱਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲਿਆ ਗਿਆ ਜੀ।
1: ਬਿਲਕੁਲ ਜੀ, ਹੁਣ ਉਹਨਾਂ ਨੂੰ ਵੀ ਪਤਾ ਗੱਲਾਂ ਤਾਂ ਸੱਚੀਆਂ ਕਿੱਥੇ ਕਿੱਥੇ ਵਿਚਾਰਿਆਂ ਨੂੰ ਕਰਨਗੇ ਵੀ ਇਹ ਕਿੱਥੋਂ ਪਤਾ ਲੱਗਾ।
0: ਹਾਂਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿੱਥੇ ਕਿੱਥੇ ਕੰਡੈਮ ਕਰੀ ਜਾਣ ਜੀ, ਕਿੱਥੇ ਕਿੱਥੇ ਸ਼ੈਲਟਰ ਕਰੀ ਜਾਣ ਜੀ।
0: ਜੀ
1: ਜੀ ਸਰ
0: ਜੀ। ਹੋਰ
1: ਕੋਈ ਭਾਰੀ ਸਾਹਿਬ ਖਬਰ ਜੀ?
0: ਹੋਰ ਤਾਂ ਸੈਣੀ ਸਾਹਿਬ ਮੰਦਭਾਗੀ ਘਟਨਾ ਵਾਪਰੀ ਆਪਣੇ ਲਖਨਊ ਦੇ ਵਿਚ ਤੇ
1: ਸਰ ਉਹ ਜਿਹੜਾ ਹੈਗਾ ਆ ਕੋਚਿੰਗ ਸੈਂਟਰ ਦੇ ਵਿਚ ਅੱਗ ਜਿਹੜੀ ਲੱਗੀ ਉਹ ਤਾਂ ਬਹੁਤ ਮਾੜਾ ਹੋਇਆ ਜੀ, ਮੈਨੂੰ ਲੱਗਦਾ ਸ਼ਾਰਟ ਸਰਕਟ ਹੀ ਹੋਇਆ ਹੋਣਾ ਭਾਰੀ ਸਾਹਿਬ ਕੋਈ।
0: ਹਾਂਜੀ, ਬਿਲਡਿੰਗ ਸੀ 3 ਮੰਜ਼ਿਲੀ ਵਿਚ ਲੱਗੀ ਹੈ ਜੀ, ਸ਼ਾਇਦ ਹੋ ਸਕਦਾ ਉੱਪਰ ਵੀ।
1: ਹਾਂਜੀ, ਕੋਚਿੰਗ ਸਰ ਕੋਚਿੰਗ ਸੈਂਟਰਾਂ ਦੇ ਵਿਚ ਜਿਹੜਾ ਹੈਗਾ ਆ ਤੁਸੀਂ ਭਾਰੀ ਸਾਹਿਬ ਤਾਂ ਇੱਥੇ ਜਿਹੜਾ ਹੈਗਾ ਨਾ ਹਲਾਤ ਏਦਾਂ ਦੇ ਆ, ਬੱਚੇ ਪਤਾ ਕਿੱਦਾਂ ਮਤਲਬ ਤਿਆਰੀਆਂ ਕਰਦੇ ਹੈਗੇ ਆ, ਪਤਾ ਨੀ ਕਦੋਂ ਕੰਪੀਟੀਸ਼ਨ ਕੋਈ ਨਿਕਲਿਆ ਏ, ਉਹ ਹਰ ਇੱਕ ਇੱਕ ਕਮਰੇ ਦੇ ਵਿਚ 2-2 ਬੱਚਿਆਂ ਦੇ ਬੈਡ ਲੱਗੇ ਹੁੰਦੇ ਆ ਜੀ, ਉਹ ਸਾਰੇ ਬੱਚੇ ਉੱਥੇ ਹੋਣੇ ਤੇ ਫਰਨੀਚਰ ਵੀ ਉੱਥੇ ਹੁੰਦਾ ਜੀ, ਉਹ ਅੱਗ ਇਕਦਮ ਜਿਹੜੀ ਫੈਲੀ ਆ ਉਹ ਜਿਸ ਤਰੀਕੇ ਦੇ ਨਾਲ ਜੀ ਉਹ ਬਹੁਤ ਮੰਦਭਾਗੀ ਖਬਰ ਹੈ ਜੀ।
0: ਦੇਖੋ ਦਿੱਲੀ ਚ ਵੀ ਤਾਂ ਪਿਛਲੇ ਸਮੇਂ ਹੋਇਆ ਸੀ, ਸ਼ਾਇਦ ਪਾਣੀ ਲੀਕ ਹੋ ਗਿਆ ਸੀਗਾ, ਕੀ ਹੋਇਆ ਸੀ ਉੱਥੇ ਵੀ
1: ਕੰਟੀਨਿਊਸ ਏਸੀ ਵੀ ਚੱਲਦੇ ਹੋਣੇ ਉੱਥੇ ਬਕਾਇਦਾ ਤੌਰ ਤੇ।
0: ਹਾਂਜੀ ਉੱਥੇ ਤਾਂ ਗਰਮੀ ਦਾ ਮਾਹੌਲ,
1: ਗਰਮੀ ਬਹੁਤ ਹੈ ਨਾ ਜੀ,
0: ਬਿਲਕੁਲ।
1: ਹਾਂਜੀ ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਸ਼ਾਰਟ ਸਰਕਟ ਹੋਇਆ ਹੋਣਾ ਆ, ਤੇ ਉਹਦੇ ਨਾਲ ਏਦਾਂ ਦੀ ਮਚੀ ਮੌਕਾ ਨੀ ਮਿਲਿਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੁਖਾਂਤ ਹੈ ਜੀ।
1: ਜੀ ਭਰਾਈ ਸਾਹਿਬ
0: ਜੀ, ਥੈਂਕ ਯੂ,
1: ਸ਼ੁਕਰੀਆ ਜੀ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ,
1: ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਇਨਪੁੱਟ ਲਈ। ਲਓ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅੱਜ ਕਾਫੀ ਮੁੱਦਿਆਂ ਦੇ ਉੱਤੇ। ਚਲੋ ਥੋੜਾ ਜਿਹਾ ਹਟ ਕੇ ਵੀ ਮੁੱਦਿਆਂ ਤੋਂ ਗੱਲਬਾਤ ਹੋਣੀ ਚਾਹੀਦੀ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਨੇ ਤੇ ਨਾਲ ਦੀ ਨਾਲ ਮਾਲ ਸੁਰਿੰਦਰ ਜੀ ਐਪਰੀਸ਼ੀਏਟ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਰਾਮ ਬਾਬਾ ਸਿੱਧੂ ਸਾਹਿਬ ਜੁੜੇ ਹੋਏ ਨੇ ਇਟਲੀ ਤੋਂ, ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੇ ਜੀਰਾ ਤੋਂ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਭ ਦੋਸਤਾਂ ਨੂੰ ਤੇ ਨਮਸਕਾਰ ਕਹਿ ਰਹੇ ਨੇ ਜੀ ਜੀਆਂ ਨੂੰ। ਜੀ ਜੀਰਾ ਸਾਹਿਬ ਸਵਾਗਤ ਹੈ। ਤੇ ਨਾਲ ਦੀ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਇੰਡੀਆ ਤੋਂ, ਤੇ ਬਹੁਤ ਬਹੁਤ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ ਦੋਸਤੋ। ਜੇਕਰ ਮੁੱਦਿਆਂ ਦੇ ਉੱਤੇ ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਦੋਸਤੋ। ਹੋਰ ਖ਼ਬਰਾਂ ਜਿਹੜੀਆਂ ਨੇ ਉਹਦੇ ਵਿੱਚ ਗੱਲ ਕਰਦੇ ਹਾਂ। ਸਿਆਸੀ ਆਗੂਆਂ ਨੇ ਕਬੱਡੀਆਂ ਖੇਡਣ ਵਾਲਿਆਂ ਨੂੰ ਕਹਿੰਦੇ ਨੇ ਚਿੱਟੇ ਦੇ ਉੱਤੇ ਲਾ ਦਿੱਤਾ, ਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਆਹ ਬਾਤ ਹੈ ਜੀ। ਪੰਜਾਬ ਦੇ ਮੁੱਖ ਮੰਤਰੀ, ਅਸੀਂ ਵੀ ਫੁੱਟਬਾਲ ਖੇਡਦੇ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਲਾਇਆ ਨਹੀਂ ਸੀ, ਪਰ ਜਿੱਦਾਂ ਦੀ ਤੁਸੀਂ ਸੰਗਤ ਕਰਦੇ ਹੋ ਉਦਾਂ ਦੀ ਗੱਲਬਾਤ ਕਹਿ ਸਕਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜ ਗਰਾਈ ਦੇ ਵਿੱਚ ਲੋਕ ਮਿਲਣੀ ਦੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀਆਂ ਖੇਡਣ ਵਾਲੇ ਤੇ ਕੁਸ਼ਤੀਆਂ ਲੜਨ ਵਾਲੇ ਪੰਜਾਬ ਦੇ ਜਵਾਨਾਂ ਨੂੰ ਸਿਆਸੀ ਆਗੂਆਂ ਨੇ ਚਿੱਟੇ ਦੇ ਉੱਤੇ ਲਾ ਦਿੱਤਾ। ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਕੂਲਾਂ ਦੇ ਵਿੱਚ ਪੜ੍ਹਾਈ ਤੇ ਹਸਪਤਾਲਾਂ ਦੇ ਵਿੱਚ ਇਲਾਜ ਹੋਣ ਲੱਗ ਪਿਆ। ਮੁੱਖ ਮੰਤਰੀ ਨੇ ਪੰਜ ਗਰਾਈ ਪਿੰਡ ਦੇ ਵਿਕਾਸ ਦੇ ਲਈ 50 ਲੱਖ ਰੁਪਏ ਦਾ ਚੈੱਕ ਵਿਧਾਇਕ ਅਮੋਲਕ ਸਿੰਘ ਉਹਨਾਂ ਨੂੰ ਭੇਂਟ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸਨ ਉਹ ਸਾਰੀਆਂ ਹੀ ਪੂਰੀਆਂ ਕਰ ਦਿੱਤੀਆਂ ਨੇ, ਤੇ ਉਹਨਾਂ ਕਿਹਾ ਕਿ ਕਿਸਾਨ, ਵਪਾਰੀ ਤੇ ਮਜ਼ਦੂਰ ਹਰ ਵਰਗ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਭਗਵੰਤ ਮਾਨ ਦਾ ਸਵਾਗਤ ਕਰਦਿਆਂ MLA ਅਮੋਲਕ ਸਿੰਘ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਰ ਕੇ ਜਿਹੜਾ ਜੈਤੋ ਇਲਾਕੇ ਦੇ ਵਿਕਾਸ ਦੇ ਵਿੱਚ ਕਦੇ ਵੀ ਜਿਹੜੀ ਆ ਬ੍ਰੇਕ ਨਹੀਂ ਲੱਗੀ ਹੈ, ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡੇ ਜਿਹੜੇ ਕੰਮ ਵੀ ਕੀਤੇ ਜਾਣਗੇ। ਮਾਨ ਉਹਨਾਂ ਨੇ ਕਿਹਾ ਕਿ 10 ਲੱਖ ਵਾਲੇ ਕਾਰਡ ਦੇ ਰਾਹੀਂ ਹੁਣ ਤੱਕ ਜਿਹੜਾ 660 ਕਰੋੜ ਰੁਪਏ ਦੇ ਲੋਕਾਂ ਦੇ ਇਲਾਜ ਦੇ ਉੱਤੇ ਖਰਚ ਕੀਤਾ ਜਾ ਚੁੱਕਿਆ। ਇਸ ਕਾਰਡ ਦੇ ਨਾਲ ਹੁਣ 2600 ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ, ਤੇ ਉਹਨਾਂ ਭਰੋਸਾ ਦਿੱਤਾ ਕਿ 3600 ਨਹੀਂ ਲਿਖ ਦਿੱਤੀਆਂ ਕਿਤੇ ਦਿੱਤਾ ਕਿ 1 ਜੁਲਾਈ ਨੂੰ ਔਰਤਾਂ ਦੇ ਖਾਤਿਆਂ ਦੇ ਵਿੱਚ 3 ਮਹੀਨੇ ਅਪ੍ਰੈਲ, ਮਈ ਅਤੇ ਜੂਨ ਦੇ ਪੈਸੇ ਆਉਣਗੇ, ਤੇ ਇਸ ਸਮੇਂ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਤੇ ਲੋਕਾਂ ਦੀ ਸਿਫਾਰਸ਼ ਦੇ ਉੱਤੇ ਚਰਚਿਤ ਜਿਹੜਾ ਕਿੱਕਲੀ ਵੀ ਸੁਣਾਈ ਹੈ, ਤੇ ਭਾਈ ਜਿਹੜਾ 3 ਮਹੀਨਿਆਂ ਦੇ ਕੇ ਤੇ ਬਾਕੀ 4 ਸਾਲ ਤੇ ਜਿਹੜੇ ਨੇ 9 ਮਹੀਨਿਆਂ ਦੇ ਕੌਣ ਦੇਵੇਗਾ, ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾਲ। ਤੇ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ, ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ US ਦੀ ਵੀ, ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ UK ਦੀ। UK ਦੇ ਜਿਹੜੇ PM ਕੀਅਰ ਸਟਾਰਮਰ ਨੇ ਰਿਜ਼ਾਈਨ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫਾ ਦੇ ਦਿੱਤਾ ਤੇ ਸਤੰਬਰ ਤੱਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਅਚਾਨਕ ਐਲਾਨ ਕੀਤਾ ਤੇ ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 Downing Street ਜਿਹੜਾ ਦੀਆਂ ਪੌੜੀਆਂ ਤੇ ਉਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨਵੇਂ ਆਗੂ ਦੀ ਚੋਣ ਦੇ ਲਈ ਪੂਰਾ ਰੂਟ ਮੈਪ ਜਿਹੜਾ ਸਮਾਂ ਸਾਰਨੀ ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾਂ ਸਟਾਰਮਰ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ ਉਹ ਉਦੋਂ ਤੱਕ ਜਿਹੜਾ ਕੇਅਰ ਟੇਕਰ ਜਾਂ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਪਾਰਟੀ ਸੰਸਦ ਮੈਂਬਰਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਿਆ ਭਾਵੁਕ ਹੋਏ ਸਟਾਰਮਰ ਨੇ, ਪਰ ਸਾਡੇ ਵਾਲੇ ਕੀ ਹੈ, ਕਹਿੰਦੇ ਭਾਈ ਜਿੰਨਾ ਚਿਰ ਜੀਵਾਂਗੇ ਉਨਾ ਚਿਰ ਰਾਜ ਕਰਾਂਗੇ। ਸੰਬੋਧਨ ਦੇ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਜਿਹੜਾ ਕੇ ਸਟਾਰਮਰ ਨੇ ਕਿਹਾ ਕਿ ਮੇਰੀ ਪਾਰਟੀ ਅੱਜ ਜਿਹੜਾ ਇਹ ਸਵਾਲ ਪੁੱਛ ਰਹੀ ਸੀ ਕਿ ਮੈਂ ਅਗਲੀਆਂ ਆਮ ਚੋਣਾਂ ਦੇ ਵਿਚ ਅਗਵਾਈ ਕਰਨ ਦੇ ਲਈ ਸਭ ਤੋਂ ਯੋਗ ਵਿਅਕਤੀ ਹਾਂ, ਮੈਂ ਆਪਣੀ ਪਾਰਲੀਮੈਂਟ ਪਾਰਟੀ ਜਿਹੜੀ ਹੈ ਸੰਸਦ ਮੈਂਬਰਾਂ ਦਾ ਜਵਾਬ ਸੁਣ ਲਿਆ ਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖੁਸ਼ੀ ਖੁਸ਼ੀ ਦੇ ਉੱਤੇ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ, ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ। ਸਟਾਰਮਰ ਨੇ ਜਿਹੜਾ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ 3 ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਸਟਾਰਮਰ ਨੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ NEC ਨੂੰ ਜਿਹੜਾ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕਿਹਾ। ਤੈਅ ਕੀਤੇ ਗਏ ਸ਼ਡਿਊਲ ਮੁਤਾਬਕ 9 ਜੁਲਾਈ ਤੋਂ ਨਵੇਂ ਆਗੂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਪਾਰਲੀਮੈਂਟ ਸੈਸ਼ਨ ਦੀ ਛੁੱਟੀ ਜਿਹੜੀ ਹੈ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਤਾਂ ਵੀ ਉਹ ਸਤੰਬਰ ਦੇ ਵਿਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਆਉਣ ਵਾਲੇ ਆਗੂ ਨੂੰ ਪੂਰਾ ਤੇ ਬਿਨਾਂ ਸ਼ਰਤ ਸਮਰਥਨ ਦੇਣਗੇ ਕਿਉਂਕਿ ਅੱਜ ਦਾ ਬ੍ਰਿਟੇਨ 2 ਸਾਲ ਪਹਿਲਾਂ ਦੇ ਮੁਕਾਬਲੇ ਆਰਥਿਕ ਅਤੇ ਸਮਾਜਿਕ ਤੌਰ ਦੇ ਉੱਤੇ ਕਿਤੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਹੋ ਚੁੱਕਿਆ ਕਿਉਂਕਿ ਪਹਿਲਾਂ ਬ੍ਰਿਕਸ ਇਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਵਿਚੋਂ ਬਾਹਰ ਨਿਕਲੇ ਨੇ ਤੇ ਲੰਬਾ ਸਮਾਂ ਲੱਗਿਆ ਇਨ੍ਹਾਂ ਨੂੰ ਆਪਣੇ ਪੈਰਾਂ ਦੇ ਉੱਤੇ ਦੁਬਾਰਾ ਖੜਾਉਣ ਨੂੰ ਖੜੇ ਹੋਣ ਦੇ ਲਈ। ਦੂਸਰੇ ਪਾਸੇ 2 ਵਿਰੋਧੀ ਧੜੇ ਬਣ ਗਏ ਨੇ। ਅਮਰੀਕਾ ਦਾ ਆਜ਼ਾਦੀ ਦਿਹਾੜਾ ਵੱਖ ਵੱਖ ਮਨਾਇਆ ਜਾਵੇਗਾ। ਅਮਰੀਕਾ ਦੇ 2 ਵਿਰੋਧੀ ਸਮੂਹ ਦੇਸ਼ ਦੀ ਆਜ਼ਾਦੀ 250ਵੀਂ ਵਰੇਗੰਢ ਦੇ ਲਈ ਮੁਕਾਬਲੇਬਾਜ਼ੀ ਵਾਲੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਹੇ ਨੇ, ਜਿਨ੍ਹਾਂ ਦੇ ਵਿਚੋਂ ਇਕ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੂਜੇ ਨੂੰ ਅਮਰੀਕੀ ਕਾਂਗਰਸ ਸੰਸਦ ਦੀ ਹਮਾਇਤ ਜਿਹੜੀ ਹੈ ਹਾਸਲ ਹੈ। ਟਰੰਪ ਦੇ ਜਿਹੜੇ ਹਮਾਇਤ ਹੈ ਉਹਦੇ ਵਾਲਾ ਜਿਹੜਾ ਸਮੂਹ ਹੈ ਫਰੀਡਮ 250 ਜਿਹੜਾ ਫਰੀਡਮ 215 ਜਿਹੜਾ 24 ਜੂਨ ਅਤੇ 4 ਜੁਲਾਈ ਨੂੰ ਜਿਹੜਾ ਆਮ ਹੁੰਦਾ ਹੈ ਵੈਸੇ ਤਾਂ 24 ਜੂਨ ਨੂੰ ਮਨਾਉਣਗੇ ਤੇ ਦੂਸਰੇ ਜਿਹੜੇ ਨੇ 4 ਜੁਲਾਈ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਦੇ ਵਿਚ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਟਰੰਪ ਇਨ੍ਹਾਂ ਦੋਵਾਂ ਤਰੀਕਾਂ ਨੂੰ ਜਿਹੜਾ ਰੈਲੀਆਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਦੇ ਵਿਚੋਂ ਪਹਿਲਾ ਸਮਾਗਮ ਗ੍ਰੇਟ ਅਮੈਰੀਕਨ ਸਟੇਟ ਫੇਅਰ ਦੀ ਜਿਹੜੀ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ US ਇਰਾਨ ਪੀਸ ਗੱਲਬਾਤ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਦੇ ਵਿਚ ਅਮਰੀਕਾ ਇਰਾਨ ਵਿਚਾਲੇ ਪਹਿਲੇ ਗੇੜ ਦੀ ਉੱਚ ਪੱਧਰੀ ਵਾਰਤਾ ਖਤਮ ਹੋ ਗਈ ਹੈ। ਇਰਾਨ ਜੰਗ ਨੂੰ ਪੱਕੇ ਤੌਰ ਦੇ ਉੱਤੇ ਖਤਮ ਕਰਨ ਦੇ ਮਕਸਦ ਦੇ ਨਾਲ ਸਵਿਟਜ਼ਰਲੈਂਡ ਦੇ ਜਿਹੜੇ ਨੇ ਬੁਰਗਨ ਸਟਾਕ ਰਿਜ਼ੋਰਟ ਦੇ ਵਿਚ ਚੱਲ ਰਹੀ ਅਮਰੀਕਾ ਤੇ ਇਰਾਨ ਵਿਚਾਲੇ ਉੱਚ ਪੱਧਰੀ ਗੁਪਤ ਅਤੇ ਅਹਿਮ ਗੱਲਬਾਤ ਦਾ ਜਿਹੜਾ ਪਹਿਲਾ ਗੇੜ ਸੋਮਵਾਰ ਤੜਕੇ ਜਿਹੜਾ ਅੱਜ ਸਮਾਪਤ ਹੋ ਗਿਆ। ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਅਤੇ ਇਰਾਨੀ ਵਫਦ ਵਿਚਾਲੇ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਲਿਬਨਾਨ ਦੇ ਵਿਚ ਚੱਲ ਰਹੀ ਜੰਗ ਨੂੰ ਰੋਕਣ ਦੇ ਲਈ ਇਕ ਸਾਂਝਾ ਡੀ ਕਨਫਲੀਕੇਸ਼ਨ ਸੈੱਲ ਜਿਹੜਾ ਬਣਾਉਣ ਦੇ ਲਈ ਸਹਿਮਤ ਹੋਏ ਨੇ। ਇਸ ਵਾਰਤਾ ਦੇ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਤੇ ਕਤਰ ਨੇ ਇਕ ਸਾਂਝੇ ਬਿਆਨ ਦੇ ਵਿਚ ਦਸਿਆ ਕਿ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਹੁਣ ਬਾਕੀ ਰਹਿੰਦੇ ਹਫ਼ਤੇ ਦੌਰਾਨ ਹੇਠਲੇ ਪੱਧਰ ਦੀ ਤਕਨੀਕੀ ਗੱਲਬਾਤ ਜਾਰੀ ਰਹੇਗੀ ਤਾਂ ਜੋ ਜੰਗ ਦੇ ਸਥਾਈ ਹੱਲ ਦਾ ਰਾਹ ਪੱਧਰਾ ਕੀਤਾ ਜਾ ਸਕੇ। ਟਰੰਪ ਦੀਆਂ ਸੋਸ਼ਲ ਮੀਡੀਆ ਜਿਹੜੀਆਂ ਧਮਕੀਆਂ ਨੇ ਉਹਨੇ ਵਧਾਈ ਹੈ ਤਲਖੀ। ਇਹਦੇ ਵਿਚ ਇਰਾਨ ਨੇ ਚੇਤਾਵਨੀ ਇਹਦੇ ਵਿਚ ਦਿੱਤੀ ਹੈ। ਐਤਵਾਰ ਨੂੰ ਕੱਲ ਬੀਤੇ ਚ ਜਦੋਂ ਇਹ ਗੱਲਬਾਤ ਸ਼ੁਰੂ ਹੋਈ ਤਾਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਲਿਖਿਆ ਕਿ ਇਰਾਨ ਲਿਬਨਾਨ ਦੇ ਵਿਚ ਆਪਣੇ ਪੈਸੇ ਦੇ ਦਮ ਦੇ ਉੱਤੇ ਚੱਲਣ ਵਾਲੇ ਪ੍ਰੋਕਸੀਜ਼ ਹਿਜ਼ਬੁੱਲਾ ਦੀਆਂ ਹਰਕਤਾਂ ਨੂੰ ਤੁਰੰਤ ਰੋਕੇ, ਨਹੀਂ ਤਾਂ ਅਸੀਂ ਪਿਛਲੇ ਹਫ਼ਤੇ ਦੇ ਨਾਲੋਂ ਵੀ ਵੱਡਾ ਅਤੇ ਭਿਆਨਕ ਹਮਲਾ ਇਰਾਨ ਦੇ ਉੱਤੇ ਕਰਾਂਗੇ। ਟਰੰਪ ਦੀ ਇਸ ਟਿੱਪਣੀ ਦੇ ਕਾਰਨ ਗੱਲਬਾਤ ਦੇ ਵਿਚ ਖੜੋਤ ਆਈ। ਇਰਾਨੀ ਮੀਡੀਆ ਮੁਤਾਬਕ ਇਰਾਨੀ ਵਫਦ ਨੇ ਵਿਰੋਧ ਵਜੋਂ ਕੁਝ ਸਮਾਂ ਬੈਠਕ ਦਾ ਬਾਈਕਾਟ ਵੀ ਕੀਤਾ। ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਕਾਲੀਬਾਫ ਉਨ੍ਹਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਮਰੀਕਾ ਬਿਆਨਬਾਜ਼ੀ ਸੋਚ ਸਮਝ ਕੇ ਕਰੇ। ਸਾਡੀ ਫੌਜ ਵੱਖਰੇ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਵੀ ਤਿਆਰ ਹੈ। ਅਮਰੀਕੀ ਸਿਰਫ ਗੱਲਾਂ ਕਰਦੇ ਨੇ ਜਦੋਂ ਕਿ ਅਸੀਂ ਐਕਸ਼ਨ ਲੈਂਦੇ ਹਾਂ। ਵੈਸ ਕੁਸ਼ਨਰ ਅਤੇ ਇਰਾਨੀ ਲੀਡਰਸ਼ਿਪ ਦੇ ਵਿਚਾਲੇ 80 ਮਿੰਟ ਇਹ ਜਿਹੜੀ ਹੈ ਚੱਲੀ ਅਹਿਮ ਬੈਠਕ ਦੇ ਵਿਚ, ਇਸ ਸਾਰੇ ਤਣਾਅ ਦੇ ਬਾਵਜੂਦ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਸ, ਸਟੀਵ ਵਿਟਕੋਫ ਅਤੇ ਟਰੰਪ ਦੇ ਜਵਾਈ ਜਾਰਿਡ ਕੁਸ਼ਨਰ ਨੇ ਜਿਹੜਾ ਸੀ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਾਚੀ ਤੇ ਕਾਲੀਬਾਫ ਦੇ ਨਾਲ ਜਿਹੜਾ ਕਰੀਬ 80 ਮਿੰਟ ਤੱਕ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕੀਤੀ ਹੈ। ਇਰਾਨੀ ਵਿਦੇਸ਼ ਮੰਤਰੀ ਅਰਾਗਾਚੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਪਾਕਿਸਤਾਨ ਤੇ ਕਤਰ ਦੀ ਅਣਥੱਕ ਵਿਚੋਲਗੀ ਦੀ ਤਾਰੀਫ਼ ਵੀ ਕਰਦਿਆਂ ਕਿਹਾ ਕਿ ਇਸ ਵਾਰਤਾ ਨੇ ਲਿਬਨਾਨ ਜੰਗ ਨੂੰ ਖਤਮ ਕਰਨ ਦੇ ਲਈ ਵੱਡੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਦੇ ਤਹਿਤ ਬਣਨ ਵਾਲੇ ਡੀ ਜਿਹੜਾ ਕਨਫਲੀਕੇਸ਼ਨ ਸੈੱਲ ਵਿਚ ਲਿਬਨਾਨ ਸਰਕਾਰ ਵੀ ਸ਼ਾਮਲ ਹੋਏਗੀ, ਜੋ ਯਕੀਨੀ ਬਣਾਏਗੀ ਕਿ ਲਿਬਨਾਨ ਦੀ ਧਰਤੀ ਦੇ ਉਤੇ ਫੌਜੀ ਕਾਰਵਾਈ ਪੂਰੀ ਤਰ੍ਹਾਂ ਬੰਦ ਹੋਵੇ। ਹੌਰਮੁਜ਼ ਜਲਡਮਰੂ ਅਤੇ ਪਰਮਾਣੂ ਮੁੱਦਾ ਅਜੇ ਵੀ ਜਿਹੜਾ ਵੱਡੀ ਚੁਣੌਤੀ ਬਣਿਆ ਹੋਇਆ। ਇਹ ਗੱਲਬਾਤ ਅਗਲੇ 60 ਦਿਨਾਂ ਦੇ ਉਸ ਡਿਪਲੋਮੈਟਿਕ ਰੋਡ ਮੈਪ ਦਾ ਜਿਹੜਾ ਹਿੱਸਾ ਹੈ ਜਿਸਦੇ ਤਹਿਤ ਜੰਗ ਦਾ ਪੱਕਾ ਹੱਲ ਲੱਭਣਾ ਹੈ, ਪਰ ਕਈ ਪੇਚ ਅਜੇ ਵੀ ਜਿਹੜਾ ਫਸੇ ਹੋਏ ਨੇ। ਬੈਠਕ ਦੇ ਦੌਰਾਨ ਅਮਰੀਕਾ ਨੇ ਇਰਾਨ ਦੇ ਵੱਲੋਂ ਹੌਰਮੁਜ਼ ਜਲਡਮਰੂ ਨੂੰ ਮੁੜ ਬੰਦ ਕਰਨ ਦੇ ਜਿਹੜਾ ਕੀਤੇ ਗਏ ਦਾਅਵੇ ਦੇ ਉਤੇ ਸਪਸ਼ਟੀਕਰਨ ਮੰਗਿਆ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਉਥੇ ਸਮੁੰਦਰੀ ਆਵਾਜਾਈ ਜਾਰੀ ਹੈ, ਇਸ ਦੇ ਨਾਲ ਹੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੀ ਗੰਭੀਰ ਚਰਚਾ ਜਿਹੜੀ ਹੋਈ ਹੈ। ਇਰਾਨ ਨੇ ਸਾਫ਼ ਕੀਤਾ ਕਿ ਪਰਮਾਣੂ ਮੁੱਦੇ ਦੇ ਉਤੇ ਗੱਲਬਾਤ ਉਦੋਂ ਹੀ ਅੱਗੇ ਵਧੇਗੀ ਜਦੋਂ ਅਮਰੀਕਾ ਜਿਹੜਾ ਪਿਛਲੇ ਹਫ਼ਤੇ ਹੋਏ ਸਮਝੌਤੇ MOU ਤਹਿਤ ਇਰਾਨੀ ਤੇਲ ਦੀ ਬਰਾਮਦ ਤੋਂ ਪਾਬੰਦੀਆਂ ਹਟਾਉਣ ਅਤੇ ਫਰੀਜ਼ ਕੀਤੇ ਅਰਬਾਂ ਡਾਲਰ ਦੇ ਫੰਡ ਜਾਰੀ ਕਰਨ ਦੇ ਆਪਣੇ ਵਾਅਦੇ ਪੂਰੇ ਕਰੇਗਾ। ਦੂਜੇ ਪਾਸੇ ਲਿਬਨਾਨ ਦੇ ਵਿਚ ਸ਼ਨੀਵਾਰ ਨੂੰ ਹੋਈ ਭਾਰੀ ਗੋਲੀਬਾਰੀ ਤੋਂ ਬਾਅਦ ਐਤਵਾਰ ਦਾ ਦਿਨ ਸ਼ਾਂਤ ਰਿਹਾ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹਿਜ਼ਬੁੱਲਾ ਦੋਵੇਂ ਹੀ ਇਸ ਅਮਰੀਕੀ ਇਰਾਨ ਸਮਝੌਤੇ ਦੇ ਵਿਚ ਸਿੱਧੇ ਅਸਿੱਧੇ ਹਿੱਸੇਦਾਰ ਨਹੀਂ ਨੇ। ਨੇਤਨਯਾਹੂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਇਜ਼ਰਾਈਲ ਨੂੰ ਖਤਰਾ ਹੈ ਉਨ੍ਹਾਂ ਦੀ ਫੌਜ ਲਿਬਨਾਨ ਦੇ ਵਿਚ ਮੌਜੂਦ ਰਹੇਗੀ, ਜਿਸਦੇ ਕਾਰਨ ਇਸ ਸ਼ਾਂਤੀ ਪ੍ਰਕਿਰਿਆ ਦੀ ਅਸਲ ਸਫਲਤਾ ਤੇ ਅਜੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗੇ ਹੋਏ ਨੇ। ਦੂਸਰੇ ਪਾਸੇ ਜਿਹੜਾ US ਨੇ ਜਿਹੜਾ ਅਮਰੀਕਾ ਵੱਲੋਂ ਇਰਾਨ ਤੇਲ ਦੇ ਉਤੇ ਪਾਬੰਦੀਆਂ ਦੇ ਵਿਚ 21 ਅਗਸਤ ਤੱਕ ਜਿਹੜੀ ਰਾਹਤ ਦੇ ਦਿੱਤੀ ਹੈ, ਇਕ ਚੰਗਾ ਫੈਸਲਾ ਕਹਿ ਸਕਦੇ ਹਾਂ ਕਿ ਮਾਰਕ ਦੇਖਣ ਨੂੰ ਮਿਲਿਆ। ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉਤੇ ਕੰਪਨੀਆਂ ਨੂੰ ਡਾਲਰ ਦੇ ਵਿਚ ਭੁਗਤਾਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਇਰਾਨ ਨੂੰ ਵੱਡੀ ਰਾਹਤ ਦਿੰਦਿਆਂ ਉਸਦੇ ਤੇਲ ਦੀ ਵਿਕਰੀ ਅਤੇ ਅਮਰੀਕੀ ਡਾਲਰ ਦੇ ਵਿਚ ਭੁਗਤਾਨ ਦੀ ਅਸਥਾਈ ਮਨਜੂਰੀ ਦੇ ਦਿੱਤੀ। 2018 ਦੇ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਸਖ਼ਤ ਪਾਬੰਦੀਆਂ ਮੁੜ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਾਸ਼ਿੰਗਟਨ ਨੇ ਤਹਿਰਾਨ ਦੇ ਲਈ ਇੰਨੀ ਵੱਡੀ ਛੋਟ ਦੇ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ ਮੰਤਰੀ ਜਿਹੜੇ ਨੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਜਨਰਲ ਲਾਇਸੈਂਸ ਜਾਰੀ ਕਰਦੇ ਹੋਏ 21 ਅਗਸਤ 2026 ਤੱਕ ਇਰਾਨੀ ਕੱਚੇ ਤੇਲ, ਪੈਟਰੋਲੀਅਮ ਉਤਪਾਦਾਂ ਤੇ ਪੈਟਰੋਕੈਮੀਕਲ ਪਦਾਰਥਾਂ ਦੇ ਉਤਪਾਦਨ, ਵਿਕਰੀ, ਆਵਾਜਾਈ ਤੇ ਉਤਾਰਨ ਦੇ ਨਾਲ ਸੰਬੰਧਤ ਲੈਣ ਦੇਣ ਨੂੰ ਮਨਜੂਰੀ ਦਿੱਤੀ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਅਮਰੀਕਾ ਤੇ ਇਰਾਨ ਦੇ 18 ਜੂਨ ਦੇ ਇਸਲਾਮਾਬਾਦ ਮੈਮੋਰੈਂਡਮ ਤਹਿਤ ਅੰਤਮ ਸਮਝੌਤੇ ਦੇ ਲਈ ਇਕ ਰੋਡਮੈਪ ਦੇ ਉਤੇ ਸਹਿਮਤੀ ਜਤਾਈ ਹੈ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਹੇਠ ਸਵਿਟਜ਼ਰਲੈਂਡ ਦੇ ਵਿਚ ਉੱਚ ਪੱਧਰੀ ਗੱਲਬਾਤ ਹੋਈ ਸੀ। ਨਵੇਂ ਲਾਇਸੈਂਸ ਦੇ ਤਹਿਤ ਇਰਾਨੀ ਤੇਲ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਵਿਕਰੀ ਤੇ ਸਪਲਾਈ ਦੇ ਲਈ ਲੋੜੀਂਦੀਆਂ ਗਤੀਵਿਧੀਆਂ ਜਿਵੇਂ ਕਿ ਜਹਾਜ਼ਰਾਨੀ, ਬੀਮਾ ਜਹਾਜ਼ਾਂ ਦਾ ਪ੍ਰਬੰਧਨ, ਬੰਦਰਗਾਹਾਂ ਦੇ ਉਤੇ ਲਗਰ ਅਤੇ ਐਮਰਜੈਂਸੀ ਮੁਰੰਮਤ ਦੀ ਇਜਾਜ਼ਤ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਭੁਗਤਾਨ ਅਮਰੀਕੀ ਡਾਲਰ ਦੇ ਵਿਚ ਕਰਨ ਦੀ ਵੀ ਮਨਜੂਰੀ ਦਿੱਤੀ ਹੈ। ਇਸ ਦੇ ਨਾਲ ਇਰਾਨ ਨੂੰ ਵਿਸ਼ਵ ਵਿੱਤੀ ਪ੍ਰਣਾਲੀ ਦੀ ਮੁੱਖ ਮੁਦਰਾ ਤੱਕ ਜਿਹੜਾ ਪਹੁੰਚ ਮਿਲੇਗੀ ਜਿਸ ਤੋਂ ਉਹ ਸਾਲਾਂ ਤੋਂ ਵਾਂਝਾ ਸੀ। ਇਸ ਅਸਥਾਈ ਛੋਟ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਇਰਾਨੀ ਕੱਚੇ ਤੇਲ ਦੀ ਵਾਪਸੀ ਦਾ ਰਾਹ ਖੁੱਲ੍ਹ ਸਕਦੈ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਵਿਚਕਾਰ ਵਿਸ਼ਵ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੀ ਜਿਹੜੀਆਂ ਘੱਟ ਹੋ ਸਕਦੀਆਂ ਨੇ। ਇਹ ਕਦਮ ਇਸਲਾਮਾਬਾਦ ਮੈਮੋਰੈਂਡਮ ਤਹਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ ਨਾਲ ਵੀ ਮੇਲ ਖਾਂਦਾ ਹੈ, ਜਿਸਦੇ ਵਿਚ ਇਰਾਨ ਦੇ ਤੇਲ ਨਿਰਯਾਤ ਨੂੰ ਮੁੜ ਸ਼ੁਰੂ ਕਰਨ ਅਤੇ ਜ਼ਬਤ ਕੀਤੀਆਂ ਸੰਪਤੀਆਂ ਨੂੰ ਜਾਰੀ ਕਰਨ ਵਰਗੇ ਕਦਮ ਸ਼ਾਮਲ ਨੇ। ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਾਚੀ ਪਹਿਲਾਂ ਹੀ ਕਹਿ ਚੁੱਕੇ ਚੁੱਕੇ ਨੇ ਕਿ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਕਾਰਨ ਪ੍ਰਗਤੀ ਹੋਈ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਦੇ ਤੇਲ ਅਤੇ ਪੈਟਰੋ ਕੈਮੀਕਲ ਨਿਰਯਾਤ ਦੇ ਉੱਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਤੇ ਕੁਝ ਜ਼ਬਤ ਸੰਪਤੀਆਂ ਜਿਹੜੀਆਂ ਉਹ ਵੀ ਜਾਰੀਆਂ ਕੀਤੀ ਜਾਣਗੀਆਂ। ਇਸੇ ਤਰ੍ਹਾਂ ਦੂਸਰੇ ਪਾਸੇ ਟਰੰਪ ਦੇ ਇਸ਼ਾਰਿਆਂ ਦੇ ਉੱਤੇ ਕੰਮ ਨਹੀਂ ਕਰਦਾ। ਨੇਤਨਯਾਹੂ ਨੇ ਫਿਰ ਲੱਤ ਅੜਾਈ ਹੈ, ਲਿਬਨਾਨ ਤੋਂ ਫੌਜ ਹਟਾਉਣ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯਰੂਸ਼ਲਮ ਦੇ ਵਿਚ ਜੇ ਐਨ ਐਸ ਸਿਮਟ ਨੂੰ ਸੰਬੋਧਨ ਕਰਦਿਆਂ ਟਰੰਪ ਦੇ ਨਾਲ ਆਪਣੇ ਸਬੰਧਾਂ ਦੇ ਉੱਤੇ ਉੱਠ ਰਹੇ ਸਵਾਲਾਂ ਨੂੰ ਖਾਰਜ ਕਰ ਦਿੱਤਾ। ਕਿਹਾ ਕਿ ਉਹ ਸਪਸ਼ਟ ਕੀਤਾ ਕਿ ਇਜ਼ਰਾਈਲ ਅਤੇ ਅਮਰੀਕਾ ਦੋਵੇਂ ਆਜ਼ਾਦ ਦੇਸ਼ ਨੇ ਤੇ ਉਹ ਆਪਣੇ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਕੰਮ ਕਰਦੇ ਐ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਵਿਚ ਲੋਕ ਕਹਿੰਦੇ ਨੇ ਕਿ ਰਾਸ਼ਟਰਪਤੀ ਟਰੰਪ ਉਹੀ ਕਰਦੇ ਨੇ ਜੋ ਮੈਂ ਉਨ੍ਹਾਂ ਨੂੰ ਕਹਿੰਦਾ। ਦੂਜੇ ਪਾਸੇ ਇਜ਼ਰਾਈਲ ਦੇ ਵਿਚ ਕੁਝ ਲੋਕ ਸੋਚਦੇ ਨੇ ਕਿ ਮੈਂ ਉਹੀ ਕਰਦਾ ਜੋ ਟਰੰਪ ਚਾਹੁੰਦੇ ਨੇ, ਪਰ ਇਹ ਦੋਵੇਂ ਗੱਲਾਂ ਗਲਤ ਨੇ। ਅਸੀਂ ਟਰੰਪ ਦੇ ਇਸ਼ਾਰੇ ਦੇ ਉੱਤੇ ਕੰਮ ਨਹੀਂ ਕਰਦੇ, ਅਸੀਂ ਇਕ ਆਜ਼ਾਦ ਅਤੇ ਮਾਣ ਮੱਤੇ ਦੇਸ਼ ਦੇ ਆਗੂ ਹਾਂ। ਇਜ਼ਰਾਈਲੀ ਪੀਐਮ ਨੇ ਕਿਹਾ ਕਿ ਸਾਡੀ ਪਹਿਲ ਇਜ਼ਰਾਈਲ ਦੀ ਸੁਰੱਖਿਆ ਤੇ ਉਨ੍ਹਾਂ ਨੇ ਇਹ ਵੀ ਪ੍ਰਵਾਨ ਕੀਤਾ ਕਿ ਅਕਸਰ ਅਮਰੀਕਾ ਤੇ ਇਜ਼ਰਾਈਲ ਦੀ ਰਾਏ ਇਕੋ ਜਿਹੀ ਹੁੰਦੀ ਹੈ ਤੇ ਕਦੇ ਕਦੇ ਨਹੀਂ ਵੀ ਹੁੰਦੀ ਹੈ, ਪਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਸੀਂ ਇਕ ਦੂਜੇ ਦੇ ਦੀ ਪ੍ਰਭੂ ਸੱਤਾ ਲੀਡਰਸ਼ਿਪ ਅਤੇ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧਤਾ ਦਾ ਸਤਿਕਾਰ ਕਰਦੇ ਹਾਂ। ਯਰੂਸ਼ਲਮ ਦੇ ਵਿਚ ਆਯੋਜਿਤ ਜੇ ਐਨ ਐਸ ਸਿਖਰ ਸੰਮੇਲਨ ਦੇ ਵਿਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲ ਕੇ ਇਜ਼ਰਾਈਲੀ ਫੌਜ ਨੇ ਇਤਿਹਾਸ ਦੀ ਸਭ ਤੋਂ ਵੱਡੀ ਹਵਾਈ ਮੁਹਿੰਮ ਚਲਾਈ ਅਤੇ ਇਰਾਨ ਦੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਪਰ ਅਸੀਂ ਇਸ ਦੇ ਦੌਰਾਨ ਸਿਰਫ ਇਰਾਨ ਦੇ ਉੱਤੇ ਹੀ ਹਮਲਾ ਨਹੀਂ ਕੀਤਾ, ਸਗੋਂ ਇਰਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਦੂਜੇ ਪਾਸੇ ਸਵਿਟਜ਼ਰਲੈਂਡ ਦੇ ਵਿਚ ਚੱਲ ਰਹੀ ਅਮਰੀਕਾ ਇਰਾਨ ਸ਼ਾਂਤੀ ਵਾਰਤਾ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਸ ਗੱਲ ਦਾ ਨਤੀਜਾ ਚਾਹੇ ਕੁਝ ਵੀ ਹੋਵੇ, ਉਹ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਜਦੋਂ ਤੱਕ ਲੋੜ ਮਹਿਸੂਸ ਹੋਵੇਗੀ ਉਦੋਂ ਤੱਕ ਜਿਹੜਾ ਇਜ਼ਰਾਈਲ ਫੌਜ ਦੱਖਣੀ ਲਿਬਨਾਨ ਦੇ ਸੁਰੱਖਿਆ ਖੇਤਰ ਦੇ ਵਿਚ ਤੈਨਾਤ ਰਹੇਗੀ। ਲਿਬਨਾਨ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦਾ ਵਿਵਾਦ ਇਰਾਨ ਸਮਰਥਿਤ ਹਿਜਬੁੱਲਾ ਸਮੂਹ ਦੇ ਨਾਲ ਹੈ, ਨਾ ਕਿ ਲਿਬਨਾਨ ਦੇ ਨਾਲ। ਉਨ੍ਹਾਂ ਉਮੀਦ ਜਤਾਈ ਹੈ ਕਿ ਜੇਕਰ ਹਿਜਬੁੱਲਾ ਇਜ਼ਰਾਈਲੀ ਸੁਰੱਖਿਆ ਦੇ ਲਈ ਖਤਰਾ ਬਣਦਾ ਬੰਦ ਕਰ ਦੇਵੇ ਤਾਂ ਲਿਬਨਾਨ ਦੇ ਨਾਲ ਸ਼ਾਂਤੀ ਦਾ ਰਾਹ ਨਿਕਲ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿਚ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਹੋਈ ਹੈ। 2.7 ਟਨ ਕੋਕੀਨ ਜ਼ਬਤ ਕੀਤੀ ਹੈ। 816 ਮਿਲੀਅਨ ਆਸਟ੍ਰੇਲੀਅਨ ਡਾਲਰ ਇਹਦੀ ਬਾਜ਼ਾਰੀ ਕੀਮਤ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨਾਲ ਜੁੜੀਆਂ ਧਾਰਾਂ ਦੱਸੀਆਂ ਜਾ ਰਹੀਆਂ ਨੇ। ਅਸਲ ਦੇ ਵਿਚ ਮੁੱਦਾ ਕੀ ਹੈ, ਆਸਟ੍ਰੇਲੀਆ ਫੈਡਰਲ ਪੁਲਿਸ ਜਿਹੜੀ ਹੈ AFP ਨੇ ਦੇਸ਼ ਦੇ ਜਿਹੜੇ ਨੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜਿਹੜੀ ਹੈ ਬਰਾਮਦ ਕੀਤੀ ਹੈ। 2007 ਟਨ ਕੋਕੀਨ ਜ਼ਬਤ ਕੀਤੀ ਹੈ। ਇਸ ਦਾ ਜਿਹੜੀ ਅੰਦਾਜ਼ਨ ਬਾਜ਼ਾਰੀ ਕੀਮਤ 816 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਦੇ ਵਿਚ ਵੱਡੇ ਪੱਧਰ ਦੇ ਉੱਤੇ ਸਪਲਾਈ ਦੇ ਲਈ ਤਿਆਰ ਕੀਤੀ ਗਈ ਸੀ, ਪਰ ਸਮੇਂ ਦੇ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਛੱਡਿਆ ਤੇ ਇਹ ਕੋਕੀਨ ਨਿਊ ਸਾਊਥ ਵੇਲ ਦੇ ਲੰਡਨ ਡੈਰੀ ਇਲਾਕੇ ਦੇ ਵਿਚ ਜਿਹੜਾ ਇਕ ਜਾਇਦਾਦ ਦੇ 3 ਸ਼ਿਪਿੰਗ ਕੰਟੇਨਰਾਂ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਦੇ ਵਿਚ ਲੁਕਾਈ ਗਈ ਸੀ। ਜਾਂਚ ਦੇ ਦੌਰਾਨ ਮਿੱਟੀ ਦੀ ਤਾਜ਼ਾ ਖੁਦਾਈ ਦੇ ਨਿਸ਼ਾਨਾਂ ਤੋਂ ਸ਼ੱਕ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਭੰਡਾਰ ਜਿਹੜਾ ਬਰਾਮਦ ਕਰ ਲਿਆ। ਮੌਕੇ ਤੋਂ ਜਿਹੜਾ 21 ਅਤੇ 25 ਸਾਲ ਦੇ 2 ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਉੱਤੇ ਵਪਾਰਕ ਮਾਤਰਾ ਦੇ ਵਿਚ ਕੋਕੀਨ ਰੱਖਣ ਦੇ ਦੋਸ਼ ਜਿਹੜਾ ਲਗਾਏ ਗਏ ਨੇ ਤੇ ਦੋਸ਼ ਸਾਬਤ ਹੋਣ ਦੇ ਉੱਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ। ਇਸੇ ਜਾਂਚ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਹੁਣ ਤੱਕ 8 ਤੋਂ ਵੱਧ ਵਿਅਕਤੀ ਜਿਹੜੇ ਨੇ ਖਿਲਾਫ਼ ਕਾਰਵਾਈ ਹੋ ਚੁੱਕੀ ਹੈ। ਜਾਂਚ ਦੇ ਅਨੁਸਾਰ ਇਹ ਕੋਕੀਨ ਪਹਿਲਾਂ ਜਿਹੜਾ ਸੀ ਉੱਤਰੀ ਕੁਈਨਜ਼ਲੈਂਡ ਦੇ ਮਿਜ਼ ਪੁਆਇੰਟ ਦੇ ਨੇੜੇ ਸਮੁੰਦਰੀ ਰਸਤੇ ਆਸਟ੍ਰੇਲੀਆ ਲਿਆਂਦੀ ਗਈ, ਉਥੋਂ ਕਰੀਬ 1800 ਕਿਲੋਮੀਟਰ ਦੂਰ ਸਿਡਨੀ ਪਹੁੰਚਾਈ ਗਈ। ਆਪਰੇਸ਼ਨ ਮਿਨਜਿਆਂਗ ਤਹਿਤ ਚਲਾਈ ਗਈ ਇਸ ਸਾਂਝੀ ਕਾਰਵਾਈ ਦੇ ਵਿਚ ਆਸਟ੍ਰੇਲੀਅਨ ਫੈਡਰਲ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਮਿਲ ਕੇ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਸਕਰੀ ਦੇ ਪਿੱਛੇ ਇਕ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦਾ ਹੱਥ ਹੈ ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਦੇ ਦੇਸ਼ ਛੱਡਣ ਦੇ ਉੱਤੇ ਰੋਕ ਲੱਗ ਗਈ ਹੈ। ਸਪੇਨ ਦੇ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਪਤਨੀ ਜਿਹੜੀ ਹੈ ਬੇਗੋਨਾ ਗੋਮੇਜ਼ ਦੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਟਰਾਇਲ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਮੁਕੱਦਮਾ ਪੂਰਾ ਹੋਣ ਤੱਕ ਉਨ੍ਹਾਂ ਦੇ ਸਪੇਨ ਛੱਡਣ ਦੇ ਉੱਤੇ ਵੀ ਰੋਕ ਲਾਤੀ ਹੈ। ਗੋਮੇਜ਼ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਹਰ ਮਹੀਨੇ ਦੋ ਵਾਰ ਅਦਾਲਤ ਦੇ ਵਿਚ ਹਾਜ਼ਰੀ ਲਾਉਣ ਦਾ ਹੁਕਮ ਦੇ ਦਿੱਤਾ ਗਿਆ। ਗੋਮੇਜ਼ ਤੇ ਗਬਨ ਅਹੁਦੇ ਦੀ ਗਲਤ ਵਰਤੋਂ, ਕਾਰੋਬਾਰੀ ਭ੍ਰਿਸ਼ਟਾਚਾਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵਰਗੇ ਦੋਸ਼ ਨੇ। ਪੀਐਮ ਸਾਚੇਂਜ ਦਾ ਜਿਹੜਾ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸੱਜੇ ਪੱਖੀ ਵਿਰੋਧੀ ਧਿਰ ਜਿਹੜੀ ਹੈ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਖੜਾ ਹੋ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਸਭਿਆਚਾਰਕ ਪਰੰਪਰਾਵਾਂ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ। ਲੋਕਾਂ ਦੇ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਤੇ ਵੀਡੀਓ ਦੇ ਵਿੱਚ ਦੋ ਬੱਚੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਝੀਲ ਦੇ ਵਿੱਚ ਪਾਉਂਦੇ ਹੋਏ ਜਿਹੜਾ ਦਿਖਾਈ ਦੇ ਰਹੇ ਨੇ ਤੇ ਜਿਵੇਂ ਹੀ ਉਨ੍ਹਾਂ ਨੇ ਛੋਟੀ ਮੂਰਤੀ, ਫੁੱਲ ਅਤੇ ਹੋਰ ਪੂਜਾ ਸਮੱਗਰੀ ਝੀਲ ਦੇ ਵਿੱਚ ਪਾਈ ਤਾਂ ਰੰਗ ਬਿਰੰਗੀ ਮੂਰਤੀ ਪਾਣੀ ਦੇ ਵਿੱਚ ਡੁੱਬ ਗਈ ਪਰ ਫੁੱਲ ਪਾਣੀ ਦੀ ਸਤਾ ਦੇ ਉੱਤੇ ਤੈਰਦੇ ਰਹੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਕੈਪਸ਼ਨ ਲਿਖਤ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਸੀ ਕਿ ਆਮ ਮਾਤਾ ਪਿਤਾ ਗੰਦਗੀ ਨਾ ਫੈਲਾਓ। ਹਿੰਦੂ ਮਾਤਾ ਪਿਤਾ ਕੈਨੇਡਾ ਦੀ ਝੀਲ ਦੇ ਵਿੱਚ ਗੰਦਗੀ ਪਾਉਂਦੇ ਹੋਏ ਆਪਣੇ ਬੱਚਿਆਂ ਦੀ ਵੀਡੀਓ ਬਣਾ ਰਹੇ ਨੇ। ਫਿਰ ਉਹਦੇ ਉੱਤੇ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਪਹਿਲੀ ਟਿੱਪਣੀ ਸੀ, ਭਾਰਤੀਆਂ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਥੋਂ ਦੇ ਸਭਿਆਚਾਰ ਦੇ ਵਿੱਚ ਨਹੀਂ ਰਲਦੇ। ਉਹੀ ਆਦਤਾਂ ਉਥੇ ਲੈ ਕੇ ਆਉਂਦੇ ਨੇ ਜੋ ਉਹ ਆਪਣੇ ਦੇਸ਼ ਦੇ ਵਿੱਚ ਕਰਦੇ ਨੇ। ਉਮੀਦ ਕਰਦੇ ਨੇ ਕਿ ਉਸ ਦੇਸ਼ ਦੇ ਲੋਕ ਵੀ ਉਨ੍ਹਾਂ ਦਾ ਜਿਹੜਾ ਸਤਿਕਾਰ ਕਰਨ। ਦੂਜੀ ਟਿੱਪਣੀ ਆਈ ਕਿ ਮੂਰਤੀ ਮਿੱਟੀ ਦੀ ਬਣੀ ਹੋਈ ਹੈ ਤੇ ਬਾਕੀ ਚੀਜ਼ਾਂ ਫੁੱਲ ਪੱਤੇ ਨੇ ਜਿਨ੍ਹਾਂ ਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਵਿੱਚ ਕੀ ਸਮੱਸਿਆ ਹੈ। ਤੀਜੀ ਟਿੱਪਣੀ ਆਉਂਦੀ ਹੈ ਕਿ ਗੰਦਗੀ ਫੈਲਾਉਣਾ ਗਲਤ ਹੈ, ਇਸਦਾ ਕੋਈ ਬਹਾਨਾ ਨਹੀਂ ਹੋ ਸਕਦਾ, ਪਰ ਹਿੰਦੂ ਧਰਮ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਿੰਦੂ ਧਰਮ ਦੀ ਕੋਈ ਵੀ ਪਰੰਪਰਾ ਝੀਲ ਨੂੰ ਪ੍ਰਦੂਸ਼ਿਤ ਕਰਨ ਦੇ ਲਈ ਨਹੀਂ ਕਹਿੰਦੀ ਹੈ। ਜੇਕਰ ਕੋਈ ਪਰਿਵਾਰ ਕਿਸੇ ਸਥਾਨਕ ਆਦਤ ਜਾਂ ਬੇਤੁੱਕੀ ਪਰੰਪਰਾ ਦਾ ਪਾਲਣ ਕਰਦਾ ਹੈ ਤਾਂ ਉਸਦੇ ਵਿਚਕਾਰ ਉਸਦਾ ਵਿਹਾਰ ਜਿਹੜਾ ਹੈ ਜ਼ਿੰਮੇਵਾਰ ਠਹਿਰਾਓ, ਨਾ ਕਿ ਪੂਰੇ ਧਰਮ ਨੂੰ ਕਹਿੰਦੇ ਨੇ। ਚੌਥੀ ਟਿੱਪਣੀ ਤੇ ਆਉਂਦੀ ਹੈ ਕਿ ਕਹਿੰਦੇ ਨੇ ਕਿ ਹਰ ਕਿਸੇ ਨੂੰ ਦੂਜੇ ਸਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਭਾਰਤ ਦੇ ਵਿੱਚ ਹੋ ਤਾਂ ਇਹ ਠੀਕ ਹੋ ਸਕਦਾ ਹੈ, ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੋਕ ਗੰਦਗੀ ਪਾਉਣਾ ਪਸੰਦ ਨਹੀਂ ਕਰਦੇ, ਭਾਵੇਂ ਉਹ ਚੀਜ਼ ਕੁਦਰਤੀ ਤੌਰ ਦੇ ਉੱਤੇ ਘੁਲਣਸ਼ੀਲ ਹੀ ਕਿਉਂ ਨਾ ਹੋਵੇ। ਲੋਕ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਤੇ ਫਿਰ ਸ਼ਿਕਾਇਤ ਕਰਦੇ ਨੇ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ ਹੈ। ਇਸ ਦੇ ਦੌਰਾਨ ਜਿਹੜਾ ਇੱਕ ਉਪਭੋਗਤਾ ਨੇ ਤਾਂ ਪਰਿਵਾਰ ਦੇ ਉੱਤੇ ਭਾਰੀ ਜੁਰਮਾਨਾ ਲਗਾਉਣ ਦੀ ਮੰਗ ਤੱਕ ਕਰ ਦਿੱਤੀ। ਉਸ ਨੇ ਲਿਖਿਆ ਕਿ ਤੁਹਾਡੇ ਕੋਲ ਵੀਡੀਓ ਹੈ ਤੇ ਬੱਚਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਪਰਿਵਾਰ ਨੂੰ ਲੱਭ ਕੇ ਭਾਰੀ ਜੁਰਮਾਨਾ ਲਗਾਇਆ ਜਾਵੇ, ਨਾਲ ਹੀ ਇਸ ਦੇ ਬਾਰੇ ਭਾਰਤੀ ਰਾਜਦੂਤ ਜਿਹੜੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਭਾਰਤੀ ਭਾਈਚਾਰੇ ਦੇ ਵਿੱਚ ਇਹ ਸੰਦੇਸ਼ ਦੇਣ ਕਿ ਜਿਹੜਾ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ, ਨਹੀਂ ਤਾਂ ਕੈਨੇਡਾ ਦੀਆਂ ਨਦੀਆਂ ਵੀ ਜਲਦ ਹੀ ਗੰਗਾ ਅਤੇ ਜਮੁਨਾ ਵਰਗੀਆਂ ਹੋ ਜਾਣਗੀਆਂ। ਲਓ ਜੀ, ਇੰਨੀ ਕੁ ਪਬਲਿਸਿਟੀ ਹੋ ਰਹੀ ਹੈ ਜੀ ਸਾਡੀ ਇਨ੍ਹਾਂ ਮੁਲਕਾਂ ਦੇ ਵਿੱਚ ਤੇ ਅਗਲਿਆਂ ਨੂੰ ਪਤਾ ਭਾਈ ਗੰਗਾ ਤੇ ਜਮੁਨਾ, ਚਲੋ ਉਨ੍ਹਾਂ ਨੂੰ ਪੂਜਦੇ ਆ, ਪਰ ਉਹਦੇ ਵਿੱਚ ਗੰਦਗੀ ਜੋ ਪੈ ਰਹੀ ਹੈ ਕਿਤੇ ਨਾ ਕਿਤੇ ਸੋਚਣਾ ਪਵੇਗਾ ਇਹਦੇ ਬਾਰੇ। ਚਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਔਰਤਾਂ ਹੋਈਆਂ ਕਰਜ਼ਾਈ, ਮਾਫ਼ੀ ਚਾਹਵਾਂਗਾ, ਬਹੁਤ ਸਾਰੇ ਦੋਸਤਾਂ ਨੇ ਮੈਸੇਜ ਭੇਜਿਆ ਕਿ ਜਲਦੀ ਜਲਦੀ ਦੇ ਵਿੱਚ ਕਈ ਵਾਰੀ ਅੱਖਰ ਠੀਕ ਵੀ ਲਿਖਦੇ ਹਾਂ ਤਾਂ ਇੱਧਰ ਉੱਧਰ ਹੋ ਜਾਂਦੇ ਹੈ। ਹੋਈਆਂ ਜਿਹੜਾ ਸੀ ਬਿਹਾਰੀ ਪੈਣੀ ਸੀ, ਸਿਹਾਰੀ ਪਾ ਦਿੱਤੀ ਤੇ ਉਹਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਬਾਅਦ ਦੇ ਵਿੱਚ। ਧੰਨਵਾਦ ਉਹਨਾਂ ਦੋਸਤਾਂ ਦਾ ਧਿਆਨ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਪੰਜਾਬ 2027 ਚੋਣਾਂ ਕਿਹੜਾ ਮੋੜ ਲੈਣਗੀਆਂ ਇਹਦੇ ਉੱਤੇ ਚਰਚਾ ਹੋਈ ਹੈ ਤੇ ਪੰਜਾਬ ਦੇ ਵਿੱਚ ਪਾਣੀ ਦੀ ਵੰਡ ਸਮੱਸਿਆ ਜਾਂ ਸਮਾਧਾਨ ਕੀ ਹੈ। ਅਮਰੀਕਾ ਦਾ ਆਜ਼ਾਦੀ ਜਿਹੜਾ ਦਿਹਾੜਾ ਹੈ ਵਿਵਾਦਾਂ ਦੇ ਵਿੱਚ ਬਣਿਆ ਕਿਉਂ ਹੈ। ਇਸੇ ਤਰ੍ਹਾਂ ਪੰਜਾਬ ਦੀ ਸਿਆਸਤ, ਸਿੱਖਿਆ ਦੇ ਵਿੱਚ ਸੁਧਾਰ ਜਾਂ ਸੰਕਟ, ਮਾਲਵਾ ਨਹਿਰ ਲਾਭ ਜਾਂ ਨੁਕਸਾਨ, ਅੰਤਰਰਾਸ਼ਟਰੀ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਫੀਫਾ ਦੀ ਗੱਲ ਕੀਤੀ ਹੈ। ਖੁੱਲੀ ਗੱਲਬਾਤ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਤੇ ਅੱਜ ਬ੍ਰੇਕ ਨਹੀਂ ਲੈਣਾ ਤੇ 20 ਮਿੰਟ ਦਾ ਸਮਾਂ ਆਪਣਾ ਬਾਕੀ ਬਚਿਆ ਤੇ ਲਗਾਤਾਰਤਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਤੇ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਆਪਾਂ। ਜ਼ਿੰਦਗੀ ਦੀ ਗੱਲ ਥੋੜੀ ਜਿਹੀ ਛੇੜਦੇ ਹਾਂ ਅੱਜ ਤੁਹਾਡੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ, ਇੱਕ ਦੋ ਗੱਲਾਂ ਬਾਤਾਂ ਕਰਦੇ ਹਾਂ, ਕੋਸ਼ਿਸ਼ ਕਰਦੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ। ਚਲੋ ਦੋ ਗੱਲਾਂ ਤੁਹਾਡੇ ਨਾਲ ਅੱਜ ਕਰਦੇ ਹਾਂ, ਸਾਦਗੀ ਜੀਵਨ ਦਾ ਅਨਮੋਲ ਗਹਿਣਾ ਤੇ ਦੂਸਰੀ ਗੱਲ ਜਿਹੜਾ ਕਾਰਾਂ ਗੱਡੀਆਂ ਦੇ ਉੱਤੇ ਨੰਬਰ ਪਲੇਟਾਂ ਲੱਗਣ ਲੱਗੀਆਂ, ਗੱਡੀਆਂ ਤੇ ਨੰਬਰ ਪਲੇਟ ਲਗਾਉਣ ਦੀ ਜਿਹੜੀ ਰਵਾਇਤ ਹੈ ਕਦੋਂ ਕਿੱਥੇ ਤੇ ਕਿਉਂ ਸ਼ੁਰੂ ਹੋਈ ਸੀ ਉਹਦਾ ਹੀ ਗੱਲਬਾਤ ਕਰਦੇ ਹਾਂ। ਦੋ ਗੱਲਾਂ ਕਰਕੇ ਫਿਰ ਆਪਾਂ ਅੱਗੇ

ะไรเนี่ยਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਤੁਹਾਡੇ ਨਾਲ ਸਾਂਝ ਪਾਉਂਦੇ ਆਂ ਜ਼ਿੰਦਗੀ ਦੇ ਫਲਸਫੇ ਦੀ ਗੱਲ ਹੈ ਸਾਦਗੀ ਜੀਵਨ ਦਾ ਅਨਮੋਲ ਗਹਿਣਾ ਇਹ ਗੱਲਬਾਤ ਲਿਖਦੇ ਨੇ ਮਨਪ੍ਰੀਤ ਰੂਬੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਉਹਦੇ ਵੱਲ ਨੂੰ ਚੱਲਦੇ ਆਂ ਕਹਿੰਦੇ ਨੇ ਕਿ ਮਨੁੱਖੀ ਜੀਵਨ ਅਨੇਕਾਂ ਗੁਣਾਂ ਕਦਰਾਂ ਕੀਮਤਾਂ ਤੇ ਸੰਸਕਾਰਾਂ ਦਾ ਸੁਮੇਲ ਹੈ ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖੀ ਸਫਲ ਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ ਇਸ ਮਕਸਦ ਨੂੰ ਹਾਸਲ ਕਰਨ ਦੇ ਲਈ ਉਹ ਧਨ ਦੌਲਤ ਅਹੁਦੇ ਪ੍ਰਸਿੱਧੀ ਤੇ ਹੋਰ ਭੌਤਿਕ ਸੁੱਖ ਸਹੂਲਤਾਂ ਪ੍ਰਾਪਤ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ ਮਿਹਨਤ ਕਰਦਾ ਆ ਰਿਹਾ ਅਜੋਕੇ ਆਧੁਨਿਕ ਤਕਨੀਕੀ ਤੇ ਚਮਕ ਦਮਕ ਵਾਲੇ ਯੁੱਗ ਦੇ ਵਿਚ ਹਰ ਪਾਸੇ ਦਿਖਾਵੇ ਪਦਾਰਥਵਾਦ ਮੁਕਾਬਲੇਬਾਜ਼ੀ ਦੀ ਦੌੜ ਵੀ ਲੱਗੀ ਹੋਈ ਹੈ ਇਹ ਦੌੜ ਮਨੁੱਖ ਦੀ ਅਸ਼ਾਂਤੀ ਦਾ ਵੱਡਾ ਕਾਰਨ ਜਿਹੜੀ ਬਣੀ ਹੈ ਇਨ੍ਹਾਂ ਹਾਲਾਤਾਂ ਦੇ ਵਿਚ ਸਾਦਗੀ ਹੀ ਇੱਕ ਅਜਿਹਾ ਗੁਣ ਹੈ ਜੋ ਮਨੁੱਖੀ ਮਨ ਨੂੰ ਅਥਾਂ ਤਸੱਲੀ ਤੇ ਅਸਲ ਸਕੂਨ ਦੇ ਸਕਦਾ ਹੈ ਇਹ ਹੋਰ ਚੀਜ਼ਾਂ ਨਹੀਂ ਦੇ ਸਕਦੀਆਂ ਜੇ ਜੀਵਨ ਦੇ ਵਿਚ ਸਕੂਨ ਨਾ ਹੋਵੇ ਤਾਂ ਮਨੁੱਖ ਦੀਆਂ ਹੋਰ ਸਾਰੀਆਂ ਪਦਾਰਥਵਾਦੀ ਪ੍ਰਾਪਤੀਆਂ ਆਪਣਾ ਅਸਲ ਮਹੱਤਵ ਜਿਹੜਾ ਗੁਆ ਬੈਠਦੀਆਂ ਸਾਦਗੀ ਉਹ ਗੁਣ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਜਿਹੜਾ ਨਿਖਾਰਨ ਤੋਂ ਇਲਾਵਾ ਉਸਦੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਤੇ ਉਸਨੂੰ ਸਮਾਜ ਦੇ ਵਿਚ ਇੱਕ ਸਤਿਕਾਰਯੋਗ ਸਥਾਨ ਦਿਵਾਉਂਦਾ ਅਸਲ ਦੇ ਵਿਚ ਸਾਦਗੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਤੇ ਅਨਮੋਲ ਗਹਿਣਾ ਇਸ ਵਡਮੁੱਲੇ ਤੇ ਖੂਬਸੂਰਤ ਗਹਿਣੇ ਨੂੰ ਖਰੀਦਣ ਦੇ ਲਈ ਕਿਸੇ ਦੌਲਤ ਸੋਨੇ ਚਾਂਦੀ ਜਾਂ ਹੀਰਿਆਂ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਇਸ ਨੂੰ ਧਾਰਨ ਕਰਨ ਦੇ ਲਈ ਉੱਚੇ ਸੁੱਚੇ ਵਿਚਾਰਾਂ ਨਿਰਮਲ ਮਨ ਸਪਸ਼ਟ ਕਿਰਦਾਰ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿਚ ਲੋਕ ਬਾਹਰੀ ਸੁੰਦਰਤਾ ਨੂੰ ਲਿਸ਼ਕਾਉਣ ਦੇ ਲਈ ਲੱਖਾਂ ਰੁਪਇਆ ਖਰਚ ਕਰਦੇ ਹੈ ਪਰ ਅਸਲ ਦੇ ਵਿਚ ਸਾਦਗੀ ਇਨਸਾਨ ਦੀ ਅੰਦਰੂਨੀ ਰੂਹ ਨੂੰ ਇੰਨਾ ਖੂਬਸੂਰਤ ਬਣਾਉਣ ਦੀ ਸਮਰੱਥਾ ਰੱਖਦੀ ਹੈ ਕਿ ਅਜਿਹੇ ਇਨਸਾਨ ਦੀ ਹਰ ਮਹਿਫਲ ਦੇ ਵਿਚ ਖਿੱਚ ਕਾਇਮ ਰਹਿੰਦੀ ਹੈ ਇੱਥੇ ਦੇਖੋ ਗੋਰੇ ਹੈ ਨਾ ਮੇਕਅਪ ਵੀ ਕਰਦੇ ਆ ਕਈ ਵਾਰੀ ਦੇਖਦੇ ਹਾਂ ਸੋਚਦੇ ਹਾਂ ਵਿਚਾਰਦੇ ਹਾਂ ਵੀ ਸਾਡੇ ਕਾਹਤੋਂ ਇੰਨਾ ਜਾਂ ਸਾਨੂੰ ਉਹ ਕਰਨਾ ਨਹੀਂ ਆਉਂਦਾ ਜਾਂ ਫਿਰ ਅਸੀਂ ਓਵਰ ਕਰ ਲੈਂਦੇ ਹਾਂ ਇੱਥੇ ਚਲੋ ਮਾਫ਼ੀ ਚਾਹੁੰਦਾ ਜੋ ਮੈਂ ਗੱਲ ਕਰਨ ਲੱਗਿਆ ਕਿਤੇ ਨਾਰਾਜ਼ ਨਾ ਹੋ ਜਾਣ ਮਾਵਾਂ ਭੈਣਾਂ ਪਰ ਉਹਨਾਂ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ ਪਰ ਬਹੁਤ ਲਾਈਟ ਜਿਹਾ ਨੈਚੁਰਲ ਜਿਹਾ ਲਾਉਂਦੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਕੋਈ ਗਹਿਣਾ ਵੀ ਪਾਉਣਾ ਉਹ ਜ਼ਰੂਰੀ ਨੇ ਕਿ ਸਿਲਵਰ ਹੈ ਗੋਲਡ ਹੈ ਡਾਇਮੰਡ ਹੈ ਕਿਸੇ ਵੀ ਧਾਤ ਦਾ ਜਿਹੜਾ ਉਹਨਾਂ ਨੂੰ ਪਸੰਦ ਹੈ ਜਿਹੜਾ ਉਹ ਪਾਉਣ ਯੋਗ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਕਰਦਾ ਉਸ ਤਰ੍ਹਾਂ ਦਾ ਇਹ ਨਹੀਂ ਕਿ ਧੱਕੇ ਨਾਲ ਕੋਈ ਪਵਾ ਦੇਵੇ ਇਹ ਵੀ ਚੀਜ਼ ਹੈ ਜੋ ਪਹਿਰਾਵਾ ਉਹ ਪਾਉਣਾ ਪਸੰਦ ਕਰਦੇ ਉਹ ਮਨ ਮਰਜ਼ੀ ਦਾ ਪਾਉਂਦੇ ਹੈ ਸਾਦਗੀ ਇਹ ਚੀਜ਼ ਹੈ ਕਿ ਦਿਖਾਵੇਬਾਜ਼ੀ ਲੈਣੀ ਜਿੱਦਾਂ ਦਾ ਮੈਂ ਉਦਾਂ ਦਾ ਹੀ ਆਪਣੇ ਆਪ ਨੂੰ ਪੇਸ਼ ਕਰਦੇ ਹੈ ਸਾਦਗੀ ਦੇ ਅਰਥਾਂ ਨੂੰ ਜੇਕਰ ਡੂੰਘਾਈ ਦੇ ਨਾਲ ਸਮਝਿਆ ਜਾਵੇ ਤਾਂ ਇਸਦਾ ਅਰਥ ਫਟੇ ਪੁਰਾਣੇ ਜਾਂ ਸਾਦੇ ਕੱਪੜੇ ਪਾਉਣਾ ਹੈ ਗਰੀਬੀ ਦੇ ਵਿਚ ਰਹਿਣਾ ਜਾਂ ਆਧੁਨਿਕ ਸਹੂਲਤਾਂ ਦਾ ਤਿਆਗ ਕਰਨਾ ਬਿਲਕੁਲ ਨਹੀਂ ਹੈ ਸਾਦਗੀ ਅਸਲ ਦੇ ਵਿਚ ਇੱਕ ਜਿਹੜਾ ਉੱਚੀ ਮਾਨਸਿਕ ਤੇ ਅਧਿਆਤਮਕ ਅਵਸਥਾ ਹੈ ਇਸਦਾ ਅਸਲ ਜਿਹੜਾ ਅਰਥ ਹੈ ਛਲ ਕਪਟ ਦੋਗਲੇਪਨ ਹੰਕਾਰ ਤੇ ਬਨਾਵਟੀ ਦਿਖਾਵੇ ਤੋਂ ਮੁਕਤ ਸਹਿਜ ਜੀਵਨ ਵਾਲੀ ਜਿਹੜੀ ਹੈ ਅਸਵਸਥਾ ਦੇ ਵਿਚ ਰਹਿਣਾ ਸਾਦਗੀ ਦੀ ਅਸਲ ਤਸਵੀਰ ਮਨੁੱਖ ਆਪਣੇ ਵਿਚਾਰਾਂ ਬੋਲਚਾਲ ਰਹਿਣੀ ਬਹਿਣੀ ਸਹਿਣੀ ਵਿਹਾਰ ਅਤੇ ਜੀਵਨ ਢੰਗ ਦੇ ਵਿਚ ਸੱਚਾਈ ਨਿਮਰਤਾ ਤੇ ਸੰਤੁਲਨ ਲਿਆ ਕੇ ਹੀ ਖੁਦ ਹੀ ਪੇਸ਼ ਕਰਦਾ ਸਾਦਾ ਮਨੁੱਖ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਦਿਖਾਵੇ ਦੀ ਦੌੜ ਦੇ ਵਿਚ ਸ਼ਾਮਲ ਹੁੰਦਾ ਉਹ ਆਪਣੀ ਅਸਲ ਪਛਾਣ ਦੇ ਨਾਲ ਜੀਵਨ ਬਤੀਤ ਕਰਦਾ ਤੇ ਆਪਣੇ ਕਰਮਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਵਿਚ ਥਾਂ ਬਣਾਉਂਦਾ ਜਦੋਂ ਇੱਕ ਇਨਸਾਨ ਸੰਸਾਰ ਦੀ ਹਰ ਦੌਲਤ ਸ਼ੌਹਰਤ ਤੇ ਉੱਚਾ ਅਹੁਦਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਵਾਂਗ ਨਿਮਰ ਸਹਿਜ ਤੇ ਸੁਖਾਲਾ ਰਹਿੰਦਾ ਉਸਦੇ ਇਸੇ ਮਹਾਨ ਗੁਣ ਨੂੰ ਸਾਦਗੀ ਕਿਹਾ ਜਾਂਦਾ ਇਹ ਗੁਣ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦਾ ਤੇ ਹਰ ਹਾਲਤ ਦੇ ਵਿਚ ਸੰਤੁਸ਼ਟ ਰਹਿਣਾ ਸਿਖਾਉਂਦਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਸਾਨੂੰ ਅਨੇਕਾਂ ਮਹਾਨ ਸ਼ਖਸੀਅਤਾਂ ਮਿਲਦੀਆਂ ਨੇ
ਜਿਨ੍ਹਾਂ ਨੇ ਸਾਦਗੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ। ਗੁਰੂਆਂ, ਪੀਰਾਂ, ਸੰਤਾਂ, ਮਹਾਨ ਧਾਰਮਿਕ ਆਗੂਆਂ, ਸਮਾਜਿਕ ਸੁਧਾਰਕਾਂ ਤੇ ਕੁਝ ਕੌਮੀ ਨੇਤਾਵਾਂ ਨੇ ਸਦਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਜਿਹੇ ਫਲਸਫੇ ਦਿੱਤੇ ਤੇ ਸਾਦਗੀ, ਸਚਾਈ ਤੇ ਨਿਮਰਤਾ ਦਾ ਮਾਰਗ ਦਿਖਾਇਆ। ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਵਰਗੀਆਂ ਮਹਾਨ ਰੂਹਾਂ, ਸੰਤਾਂ ਤੇ ਫਕੀਰਾਂ ਨੇ ਵੀ ਆਪਣੀ ਬਾਣੀ ਦੇ ਵਿਚ ਸਾਦਾ ਤੇ ਸਰਲ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਜੇਕਰ ਆਧੁਨਿਕ ਇਤਿਹਾਸ ਦੇ ਵੱਲ ਨਜ਼ਰ ਮਾਰੀਏ ਤਾਂ ਵਿਗਿਆਨ ਅਤੇ ਰਾਜਨੀਤੀ ਦੇ ਸਿਖਰ ਦੇ ਉੱਤੇ ਪਹੁੰਚੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ ਏ ਪੀ ਜੀ ਅਬਦੁਲ ਕਲਾਮ ਇਸ ਦੀ ਜਿਉਂਦੀ ਜਾਗਦੀ ਮਿਸਾਲ ਨੇ, ਜਿਨ੍ਹਾਂ ਦਾ ਦੇਸ਼ ਦੇ ਸਰਵਉੱਚ ਅਹੁਦੇ ਦੇ ਉੱਤੇ ਰਹਿ ਕੇ ਵੀ ਸਾਦਗੀ ਦੇ ਨਾਲ ਭਰਪੂਰ ਜੀਵਨ ਪੂਰੀ ਦੁਨੀਆਂ ਦੇ ਲਈ ਮਿਸਾਲ ਬਣਿਆ। ਇਸੇ ਤਰ੍ਹਾਂ ਆਪਣੇ ਸਰਦਾਰ ਮਨਮੋਹਨ ਸਿੰਘ ਹੁਣ ਵੀ ਸਾਦੇ ਸਿੰਪਲ, ਉਨ੍ਹਾਂ ਨੇ ਸਾਬਤ ਕੀਤਾ ਕਿ ਸਫਲ ਇਨਸਾਨ ਦੀ ਅਸਲ ਸੁੰਦਰਤਾ ਤੇ ਮਹਾਨਤਾ ਉਨ੍ਹਾਂ ਦੇ ਕੱਪੜਿਆਂ, ਮਹਿਲਾਂ ਜਾਂ ਧਨ ਦੌਲਤ ਦੇ ਵਿਚ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਉੱਚੇ ਵਿਚਾਰਾਂ, ਚੰਗੇ ਕਰਮਾਂ ਤੇ ਮਨੁੱਖਤਾ ਦੀ ਸੇਵਾ ਦੇ ਵਿਚ ਹੁੰਦੀ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਮਨੁੱਖ ਨੇ ਹਰ ਖੇਤਰ ਦੇ ਵਿਚ ਬੇਮਿਸਾਲ ਤਰੱਕੀ ਕਰ ਲਈ। ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਹੋ ਗਿਆ, ਪਰ ਇਸ ਤਰੱਕੀ ਦੇ ਨਾਲ ਨਾਲ ਦਿਖਾਵੇ ਦੀ ਪ੍ਰਵਿਰਤੀ ਜਿਹੜੀ ਹੈ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਲੋਕ ਆਪਣੀ ਆਰਥਿਕ ਸਥਿਤੀ ਤੋਂ ਵੱਧ ਖਰਚ ਕਰਦੇ ਦੂਜਿਆਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਦੇ ਵਿਚ ਲੱਗੇ ਹੋਏ ਨੇ। ਮਹਿੰਗੇ ਫੋਨ, ਬ੍ਰਾਂਡਡ ਕੱਪੜੇ, ਵੱਡੀਆਂ ਗੱਡੀਆਂ, ਸ਼ਾਨਦਾਰ ਸਮਾਗਮਾਂ ਨੂੰ ਸਮਾਜਿਕ ਮਾਨ ਸਨਮਾਨ ਦਾ ਮਾਪਦੰਡ ਸਮਝਿਆ ਜਾਣ ਲੱਗ ਪਿਆ। ਇਸ ਦਿਖਾਵੇ ਦੀ ਦੌੜ ਨੇ ਮਨੁੱਖ ਨੂੰ ਮਾਨਸਿਕ ਤਣਾਅ ਕਰਜ਼ਿਆਂ, ਚਿੰਤਾਵਾਂ ਤੇ ਅਸੰਤੁਸ਼ਟੀ ਦੇ ਵੱਲ ਧੱਕ ਦਿੱਤਾ। ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਮਨੁੱਖ ਦੇ ਕੋਲ ਧਨ, ਤਾਕਤ ਜਾਂ ਪ੍ਰਸਿੱਧੀ ਆ ਜਾਂਦੀ ਹੈ ਤਾਂ ਕਈ ਵਾਰ ਉਸਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ। ਇਹ ਹੰਕਾਰ ਉਸਨੂੰ ਆਪਣੇ ਲੋਕਾਂ ਤੋਂ ਹੀ ਦੂਰ ਕਰ ਦਿੰਦਾ ਤੇ ਰਿਸ਼ਤਿਆਂ ਦੇ ਵਿਚ ਵੀ ਖਟਾਸ ਜਿਹੜੀ ਪੈਦਾ ਕਰਦਾ। ਅਸਲ ਦੇ ਵਿਚ ਸਾਦਗੀ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ। ਸਾਦਾ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਆਪਣੀਆਂ ਲੋੜਾਂ ਨੂੰ ਸੀਮਤ ਰੱਖਦਾ, ਸੀਮਤ ਰੱਖਦਿਆਂ ਹੋਇਆਂ ਆਪਣੇ ਜੀਵਨ ਤੋਂ ਸੰਤੁਸ਼ਟ ਰਹਿੰਦਾ। ਸੰਤੁਸ਼ਟੀ ਮਨੁੱਖੀ ਜਾਂ ਮਨੁੱਖ ਨੂੰ ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਜੋ ਵਿਅਕਤੀ ਹਰ ਸਮੇਂ ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਦੌੜ ਦੇ ਵਿਚ ਲੱਗਿਆ ਰਹਿੰਦਾ ਹੈ, ਉਹ ਕਦੇ ਵੀ ਅਸਲ ਖੁਸ਼ੀ ਦੇ ਜੀਵਨ ਦੇ ਉੱਤੇ ਸਕੂਨ ਨੂੰ ਅਨੁਭਵ ਨਹੀਂ ਕਰ ਸਕਦਾ। ਸਾਦਗੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਨਣਾ ਹੀ ਅਸਲ ਦੌਲਤ ਹੈ ਤੇ ਸਾਦਗੀ ਦਾ ਗੁਣ ਹੀ ਮਨੁੱਖ ਨੂੰ ਹੰਕਾਰ ਤੋਂ ਬਚਾਉਂਦਾ ਹੈ। ਸਾਦਗੀ ਸਮਾਜਿਕ ਜੀਵਨ ਨੂੰ ਵੀ ਸੁੰਦਰ ਬਣਾਉਂਦੀ ਹੈ। ਸਾਦਗੀ ਨੂੰ ਅਪਣਾਉਣ ਵਾਲਾ ਵਿਅਕਤੀ ਲੋਕਾਂ ਤੇ ਸਮਾਜ ਦੇ ਨਾਲ ਦਿਲੋਂ ਜੁੜਦਾ ਹੈ। ਉਹ ਰਿਸ਼ਤਿਆਂ ਨੂੰ ਧਨ ਜਾਂ ਸਵਾਰਥ ਦੀ ਤੱਕੜੀ ਦੇ ਵਿਚ ਨਹੀਂ ਤੋਲਦਾ। ਉਸਦੇ ਲਈ ਮਨੁੱਖਤਾ, ਰਿਸ਼ਤਿਆਂ ਦੀ ਸਾਂਝ, ਮਿਲਵਰਤਨ ਤੇ ਆਪਸੀ ਪਿਆਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅਜਿਹੇ ਲੋਕ ਸਮਾਜ ਦੇ ਵਿਚ ਭਾਈਚਾਰੇ, ਸਹਿਯੋਗ ਤੇ ਆਪਸੀ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੈ। ਸਾਦਗੀ ਤੇ ਨਿਮਰ ਸੁਭਾਅ ਵਾਲਾ ਇਨਸਾਨ ਹਰ ਥਾਂ ਸਤਿਕਾਰ ਪ੍ਰਾਪਤ ਕਰਦਾ ਹੈ, ਕਿਉਂਕਿ ਉਸਦਾ ਵਿਹਾਰ ਹੀ ਉਸਦੀ ਅਸਲ ਪਛਾਣ ਹੁੰਦਾ ਹੈ। ਸਾਦਗੀ ਦੇ ਵਿਚ ਇਕ ਅਜਿਹੀ ਅਮੀਰੀ ਅਤੇ ਬਾਦਸ਼ਾਹਤ ਹੁੰਦੀ ਹੈ ਜਿਸ ਅੱਗੇ ਦੁਨੀਆਂ ਦੀ ਵੱਡੀ ਤੋਂ ਵੱਡੀ ਦੌਲਤ ਅਤੇ ਤਾਜ ਤਖ਼ਤ ਵੀ ਜਿਹੜਾ ਫਿੱਕੇ ਨਜ਼ਰ ਆਉਂਦੇ ਨੇ। ਵਿਦਿਆਰਥੀ ਜੀਵਨ ਦੇ ਵਿਚ ਵੀ ਸਾਦਗੀ ਦਾ ਬਹੁਤ ਮਹੱਤਵ ਹੈ। ਸਾਦਗੀ ਜਿਹੜੀ ਹੈ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਕਾਗਰਤਾ ਦੀ ਜਿਹੜੀ ਸਿੱਖਿਆ ਦਿੰਦੀ ਹੈ। ਜਿਹੜੇ ਵਿਦਿਆਰਥੀ ਜਿਹੜੇ ਨੇ ਦਿਖਾਵੇ ਅਤੇ ਫੈਸ਼ਨ ਦੀ ਬਜਾਏ ਗਿਆਨ ਅਤੇ ਚੰਗੇ ਗੁਣਾਂ ਦੇ ਉੱਤੇ ਧਿਆਨ ਦਿੰਦੇ ਨੇ ਉਹ ਜੀਵਨ ਦੇ ਵਿਚ ਵਧੇਰੇ ਸਫਲ ਹੁੰਦੇ ਨੇ। ਸਾਦਗੀ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਤੇ ਨਿਮਰਤਾ ਪੈਦਾ ਕਰਦੀ ਹੈ ਜੋ ਉਨ੍ਹਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਜਿਹੜਾ ਪਹੁੰਚਣ ਦੇ ਵਿਚ ਸਹਾਇਤਾ ਕਰਦੀ ਹੈ। ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਾਦਗੀ, ਨਿਮਰਤਾ ਤੇ ਸੰਤੁਸ਼ਟੀ ਦੇ ਮੁੱਲਾਂ ਦੇ ਨਾਲ ਜੋੜਿਆ ਜਾਵੇ। ਉਨ੍ਹਾਂ ਨੂੰ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਇਹ ਜਿਹੜਾ ਸਮਝਾਇਆ ਜਾਵੇ ਕਿ ਮਨੁੱਖ ਦੀ ਪਛਾਣ ਉਸਦੇ ਮਹਿੰਗੇ ਕੱਪੜਿਆਂ ਜਾਂ ਦੌਲਤ ਦੇ ਨਾਲ ਨਹੀਂ, ਸਗੋਂ ਉਸਦੇ ਨਿਮਰ ਸੁਭਾਅ, ਚੰਗੀ ਬੋਲਚਾਲ, ਚੰਗੇ ਚਰਿੱਤਰ ਤੇ ਨੇਕ ਕਰਮਾਂ ਦੇ ਨਾਲ ਹੁੰਦੀ ਹੈ।
ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਕਿ ਸਾਦਗੀ ਮਨੁੱਖ ਦੇ ਜੀਵਨ ਦਾ ਸਭ ਤੋਂ ਕੀਮਤੀ ਅਤੇ ਵਡਮੁੱਲਾ ਗਹਿਣਾ। ਸਾਦਗੀ ਉਹ ਗਹਿਣਾ ਜੋ ਕਦੇ ਪੁਰਾਣਾ ਨਹੀਂ ਹੁੰਦਾ ਤੇ ਜਿਸ ਦੀ ਚਮਕ ਸਾਰੀ ਉਮਰ ਕਾਇਮ ਰਹਿੰਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਖੂਬਸੂਰਤ, ਤਣਾਅ ਮੁਕਤ, ਸਿਹਤਮੰਦ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਦਾ ਜੀਵਨ ਇਸ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੇਕਰ ਅਸੀਂ ਸਾਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਨਾ ਸਿਰਫ਼ ਅਸੀਂ ਖੁਦ ਖੁਸ਼ ਰਹਾਂਗੇ ਸਗੋਂ ਇੱਕ ਬਿਹਤਰ ਅਤੇ ਸੁਖੀ ਸਮਾਜ ਦੀ ਸਿਰਜਣਾ ਦੇ ਵਿੱਚ ਵੀ ਯੋਗਦਾਨ ਪਾ ਸਕਾਂਗੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ, ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਮਨਪ੍ਰੀਤ ਰੁੱਬੇ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ, ਸਾਦਗੀ ਨੂੰ ਜੀਣਾ ਸਿੱਖੀਏ ਤੇ ਅੱਗੇ ਵਧੀਏ। ਇਹ ਸੀ ਜੀ ਅੱਜ ਦੀ ਗੱਲਬਾਤ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1976 ਸਟੂਡੀਓ ਦਾ ਨੰਬਰ ਹੈ, ਕਾਲ ਕਰਨ ਚਾਹੁੰਦੇ ਹੋ ਤਾਂ ਨਿੱਘਾ ਦੋਸਤੋ ਸਵਾਗਤ ਹੈ। ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਗੱਲਾਂ ਬਾਤਾਂ, ਮੈਚ ਵੀ ਜਿਹੜਾ ਖਤਮ ਹੋਣ ਵਾਲਾ ਵੈਸੇ ਤਾਂ ਅੱਜ, ਤੇ ਮੈਂ ਦੇਖ ਹੀ ਰਿਹਾ ਸੀ ਉਹਨੂੰ ਤੇ ਨਾਲ ਨਾਲ ਤੁਹਾਡੇ ਨਾਲ ਸਾਂਝ ਪਾਉਣ ਲਈ 1 ਘੰਟਾ 17 ਮਿੰਟ ਦਾ ਮੈਚ ਜਿਹੜਾ ਨਿਬੜ ਚੁੱਕਿਆ ਤਕਰੀਬਨ, ਤੇ ਸ਼ਾਇਦ ਨਹੀਂ ਹਲੇ ਸ਼ੁਰੂ ਹੀ ਹੋਇਆ ਜੀ, 0-0 ਹੋਇਆ। ਅਰਜਨਟਾਈਨਾ ਤੇ ਆਸਟਰੀਆ ਆਪਣੀ ਯੂਰੋਪੀਅਨ ਕੰਟਰੀ ਹੈ ਤੇ ਉਹਨਾਂ ਦਾ ਮੈਚ ਸ਼ੁਰੂ ਹੋ ਚੁੱਕਿਆ ਤੇ 0-0 ਦੇ ਉੱਤੇ ਅਜੇ ਚੱਲ ਰਿਹਾ ਗੋਲ ਦੇ ਉੱਤੇ, ਤੇ ਕਾਫੀ ਇੰਟਰਸਟਿੰਗ ਮੈਚ ਰਹੇਗਾ ਜੀ ਇਹ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ। ਤੇ +358 44 976 1976 ਬਾਰ ਸਟੂਡੀਓ ਦਾ ਨੰਬਰ ਹੈ ਤੇ ਚੰਗਾ ਲੱਗਦਾ ਹੋਵੇ ਦੋਸਤੋ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ। ਤੇ ਲਓ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਸਾਂਝ ਪਾਉਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਸੁਰਿੰਦਰ ਕੌਰ ਮਾਲ ਜੀ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸਪੋਰਟ ਵੀ ਕਰਦੇ ਆ ਤੇ US ਤੋਂ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਆਵਾਜ਼ ਓਕੇ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ। ਤੇ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ, ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ। ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਨੇ ਜੀ, ਜੀਆਨੂ ਜੀ ਸੈਣੀ ਸਾਹਿਬ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ, ਜੀਆਨੂ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਔਰਤਾਂ ਕਰਜਾਈ ਤਾਂ ਨੇ ਕਿਉਂਕਿ ਘਰ ਵਾਲੇ ਨਿਕੰਮੇ ਆ। ਤੇ ਰਜਿੰਦਰ ਜੀਰਾ ਜੀ ਲਿਖਦੇ ਆ ਕਿ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਨੂ ਜੀ ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪਿਆਰਿਓ ਜੀਆਨੂ ਜੀ ਸਵਾਗਤ ਹੈ ਮੁਕੱਦਰ ਜੀ। ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਜੀਆਨੂ ਜੀ ਸਵਾਗਤ ਹੈ ਰਾਮ ਬਾਬਾ ਸਿੱਧੂ ਸਾਹਿਬ। ਤੇ ਮਾਲ ਸੁਰਿੰਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ, ਐਪਰੀਸ਼ੀਏਟ ਕਰਦੇ ਨੇ ਰਾਜਨ ਜੀ ਦੇ ਨਾਲ। ਤੇ ਔਜਲਾ ਸਾਹਿਬ ਵੀ ਲਿਖਦੇ ਆ ਕਿ ਗੁੱਡ ਜੋਬ ਦੋਨੋਂ ਭਰਾਵਾਂ ਵੱਲੋਂ ਜੀ, ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਜਿਹੜਾ ਚਲਿਆ ਗਿਆ ਸੀ। ਰਾਜਨ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਧੰਨਵਾਦ। ਰਜਿੰਦਰ ਜੀਰਾ ਜੀ ਵੀ ਕਹਿੰਦੇ ਆ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਨੇ ਸਾਡੇ ਸਾਹਿਬ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਜੀਰਾ ਸਾਹਿਬ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ, ਇਹ ਚੀਜ਼ ਅੱਜ ਦੀਆਂ ਪ੍ਰੋਗਰਾਮ ਦਾ ਜੋ ਵੀ ਤੁਹਾਡੇ ਨਾਲ ਸਾਂਝ ਪਾਈ ਹੈ, ਜੋ ਵੀ ਉਹਨੂੰ ਮਨਜ਼ੂਰ ਕਰਿਓ ਇੰਨਾ ਕਿ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਮੇਰਾ ਮਨ ਕਰਦਾ ਕਿ ਕੱਲ ਨੂੰ ਕੁਝ ਮੁੱਦਾ ਲੈ ਕੇ ਗੱਲਬਾਤ ਕੀਤੀ ਜਾਵੇ ਤੇ ਤੁਹਾਡੇ ਨਾਲ ਸਾਂਝ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ। ਇਸ ਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਪਛਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਇਸ ਜਿਹੜਾ ਵਿਸ਼ੇ ਦਾ ਹਿੱਸਾ ਬਣ ਸਕਦੇ ਹੋ। ਤੇ ਕੋਸ਼ਿਸ਼ ਰਹੇਗੀ ਕੱਲ ਨੂੰ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ, ਇਹਦੇ ਉੱਤੇ ਗੱਲਬਾਤ ਕਰਾਂਗੇ ਜੀ। ਤੇ ਮੈਨੂੰ ਦਿਓ ਆ ਗਿਆ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਾਂਦੇ ਜਾਂਦੇ ਆਪਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਆਨੰਦ ਮਾਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ 18 ਜੂਨ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਤੇ ਇਰਾਨ ਤੇ ਯੂ ਐਸ ਦੇ ਵਿਚ ਜਿਹੜੇ ਨੇ ਯੂ ਐਮ ਓ ਦੇ ਵਿਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਵਾਤਾਵਰਨ ਦੇ ਵਿਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਜਿਹੜੀ ਹੈ ਚੰਗੀ ਖਿੱਚੋ ਤਾਣ ਜਿਹੜੀ ਹੈ ਚੱਲ ਪਈ ਹੈ। ਸਿੱਖ ਰਾਜਨੀਤੀ ਦੇ ਵਿਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇਕ ਦੂਸਰੇ ਨੂੰ ਬਦਨਾਮ ਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 ਸਟੂਡੀਓ ਦਾ ਨੰਬਰ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਹੈ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ ਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ। ਇਨ੍ਹਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਐ। ਅੱਜ ਦੇ ਦਿਹਾੜੇ ਦੇ ਵਿਚ 18 ਜੂਨ 1576 ਦੇ ਵਿਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫੌਜਾਂ ਦੇ ਵਿਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਤੇ 1812 ਦੇ ਵਿਚ ਅਮਰੀਕਾ ਇੰਗਲੈਂਡ ਦੇ ਵਿਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿਚ ਵਾਟਰਲੂ ਜੰਗ ਦੇ ਵਿਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਤੇ ਅੰਮ੍ਰਿਤਸਰ ਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਤੇ ਲਾਹੌਰ ਜੇਲ੍ਹ ਦੇ ਵਿਚ ਉਨ੍ਹਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿਚ ਅਰੂੜ ਸਿੰਘ ਤਲਵੰਡੀ ਪੰਘੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ। 1936 ਦੇ ਵਿਚ ਰੂਸੀ ਲੇਖਕ ਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ। 1940 ਦੇ ਵਿਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਤੇ ਟੋਹੀ ਜਾਨ ਜਿਹੜਾ ਭੇਜਿਆ। 2011 ਦੇ ਵਿਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀਂ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੋਹਰਿਓਂ ਆਵੇ ਟਰੱਕ ਤੇ ਰੋਡ ਬਾਕੀ ਖਾਲੀ ਸੀ ਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲੀਆਂ ਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ ਹਿਪਨੋਸਿਸ। ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ, ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਤੇ ਕਦੇ ਕਦੇ ਵਿੱਚ ਵਿੱਚ ਜਦੋਂ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ, ਨਹੀਂ ਤਾਂ ਹੀਟਿੰਗ ਜਾਂ ਏਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ ਇੱਕ ਕਾਰਨ ਬਣਦਾ ਹੈ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ ਟੱਕਰ ਜਿਹੜੀ 140 ਕਿਲੋਮੀਟਰ ਤੋਂ ਉੱਪਰ ਹੁੰਦੀ ਹੈ। ਰੋਡ ਹਿਪਨੋਸਿਸ ਤੋਂ ਆਪਣਾ ਆਪ ਨੂੰ ਜਿਹੜਾ ਬਚਾਉਣ ਦੇ ਲਈ ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ। ਗੱਡੀ ਚਲਾਉਂਦੇ ਸਮੇਂ ਕੁਝ ਜਿਹੜੇ ਸਥਾਨਾਂ ਦੇ ਉੱਤੇ ਤੇ ਵਾਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਯਾਦ ਰੱਖਣਾ ਮਹੱਤਵਪੂਰਨ ਗੱਲ ਹੈ। ਜੇਕਰ ਤੁਹਾਨੂੰ ਪਿਛਲੇ 15 ਮਿੰਟਾਂ ਤੋਂ ਕੁਝ ਵੀ ਯਾਦ ਨਹੀਂ, ਆਪਣੇ ਆਪ ਦੇ ਵਿੱਚ ਗੁੰਮ ਹੋ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਤੇ ਯਾਤਰੀਆਂ ਨੂੰ ਮੌਤ ਦੇ ਵੱਲ ਧੱਕ ਰਹੇ ਹੋ। ਰੋਡ ਹਿਪਨੋਸਿਸ ਅਕਸਰ ਰਾਤ ਨੂੰ ਹੁੰਦਾ ਤੇ ਜੇਕਰ ਯਾਤਰੀ ਵੀ ਸੌਂ ਰਹੇ ਹੋਣ ਤਾਂ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5-6 ਮਿੰਟ ਸੈਰ ਕਰਨਾ ਚਾਹੀਦਾ ਤੇ ਆਪਣਾ ਦਿਮਾਗ ਖੁੱਲ੍ਹਾ ਰੱਖਣਾ ਚਾਹੀਦਾ ਤੇ ਅੱਖਾਂ ਖੁੱਲੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਦਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2-2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਆ ਕਿਉਂਕਿ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੋ ਜਾਂਦਾ, ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਹਾਂ ਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਵਾਂਗੇ ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਤੇ ਵਿੱਚ ਸਟੇ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਹਨਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। 1935 ਦਾ ਸਮਾਂ, ਕਾਂਛੀ ਵਿਖੇ ਮੋਰੋਪਤ ਤਾਂਬੇ ਦੇ ਘਰ ਉਹਨਾਂ ਦਾ ਜਨਮ ਹੁੰਦਾ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਤੀ ਬਾਈ ਦਾ ਦੇਹਾਂਤ ਹੋ ਗਿਆ ਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰ ਅਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਜਾਂ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10 ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ ਸਾਹਿਬ ਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ ਜਿਸ ਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ, ਵੋ ਤੋ ਝਾਂਸੀ ਕੀ ਰਾਣੀ ਸੀ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ। ਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਤੇ ਤੇਰਾ ਕੀ ਆ ਮਿੱਠਾ ਲਾਗੇ, ਭਾਣਾ ਮੰਨਣ ਦੇ ਵਿੱਚ ਰਹਿਣਾ, ਤੇ ਉਹਦਾ ਤੋਂ ਵੀ ਆਪਾਂ ਸਬਕ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਤੇ ਸਭ ਤੋਂ ਪਹਿਲਾਂ ਲਓ ਫਿਰ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ ਕੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਤੇ ਤੁਹਾਡੀਆਂ ਲਈ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਕੁਝ ਹੀ ਪਲ, ਜਿਹੜਾ 15 ਕੁ ਮਿੰਟ ਮੈਂ ਪਹਿਲਾਂ ਖਬਰਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਜੋ ਖਬਰਾਂ ਦੇ ਹਾਲਾਤ ਨੇ। ਆਰਥਿਕਤਾ ਤਕਨਾਲੋਜੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆਂ ਤਕਨਾਲੋਜੀ ਆਰਥਿਕਤਾ ਤੇ ਵਿਕਾਸ ਦੇ ਵਿੱਚ ਅੱਗੇ ਵੱਧ ਰਹੀ ਹੈ, ਤਾਂ ਦੂਜੇ ਪਾਸੇ ਇਨਸਾਨੀਅਤ ਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨ ਇਨਸਾਫ਼ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ। ਪੰਜਾਬ ਦੇ ਬਾਰੇ ਰਿਪੋਰਟ ਆਈ ਹੈ, ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ, ਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਹੈ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ ਪਾਸੇ ਦੁਨੀਆਂ ਦੇ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ, ਪਾਪੂਲੇਸ਼ਨ ਦਾ ਜ਼ੋਰ, ਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਹਨਾਂ ਮੁਲਕਾਂ ਚ ਵਿਵਾਸ ਕਰ ਰਹੇ ਨੇ, ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ, ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ, ਚਾਹੇ ਅਮੀਰ ਹੋ ਗਿਆ ਬੰਦਾ ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆਂ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿ ਕਿੱਥੇ ਕੱਟਿਆ ਜਾਵੇ, ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ। ਤੇ ਅੱਜ ਲੋਕ ਜਿਹੜੇ ਨੇ ਸਿਰਫ ਰੋਜ਼ੀ ਰੋਟੀ ਨਹੀਂ, ਸੁਰੱਖਿਆ, ਸਨਮਾਨ ਦੇ ਲਈ, ਮਾਣ ਦੇ ਲਈ, ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਸਬਰ ਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ, ਉਹ ਅੱਜ ਹੋਵੇ ਤੇ ਚਾਹੇ ਕੱਲ ਹੋਵੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਦੁਨੀਆਂ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆਂ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ, ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ, ਜਿਵੇਂ ਕਿ ਕੱਲ ਵੀ ਮੈਚ ਹੋਏ ਹੈ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ ਚ ਕਈ ਵੱਡੇ ਉਲਟਫੇਰ ਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਹੈ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ, ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ, ਜਦਕਿ ਯੁੱਡ ਬਲਿੰਗਹਮ ਅਤੇ ਮਾਰਕਸ ਰੈਸ਼ਫੋਰਡ ਨੇ 1-1 ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ DR ਕਾਂਗੋ ਵਿਚਕਾਰ ਖੇਡਿਆ ਗਿਆ ਇੱਕ ਹੋਰ ਅਹਿਮ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਜੇ ਦੇ ਇੱਕ ਅਹਿਮ ਮੈਚ ਵਿੱਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ ਇੱਕ ਤਰਫਾ ਮੁਕਾਬਲੇ ਦੇ ਵਿੱਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ, ਆਪਣੀ ਝੋਲੀ ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ, ਜਿਸ ਦੇ ਵਿਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ, ਇਸ ਸਖ਼ਤ ਮੁਕਾਬਲੇ ਦੇ ਵਿਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿਚ, ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ, ਦੋ ਮੈਚਾਂ ਦੀ ਗੱਲ ਕਰਦਿਆਂ, ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ, ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਤੇ ਹੁਣ ਆਏ ਹੋਰ ਘੰਟੇ ਤਾਈਂ। ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿਚ ਖੇਡਿਆ ਜਾਣਾ ਇਹ ਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ, ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ, ਸਵਿਟਜ਼ਰਲੈਂਡ ਤੇ ਬੋਸਨੀਆ ਦੋਹੇ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ ਤੇ ਇਹ ਜਿਹੜਾ ਉਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ। ਆਪਣੇ ਮੁਲਕ ਦਾ ਜ਼ਰੂਰ ਸਮਾਂ ਤੇ ਸਥਿਤੀ ਮਿਲਾ ਲਿਓ ਦੋਸਤੋ। ਤੇ ਲੋ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇਕ ਖ਼ਬਰ ਬੜੀ ਹੈ ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ ਨੇ ਸੋਸ਼ਲ ਮੀਡੀਆ ਕੰਪਨੀਆਂ ਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ, ਨਫ਼ਰਤੀ ਭਾਸ਼ਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉਤੇ ਲਗਾਤਾਰ ਨਸਲੀ ਟਿੱਪਣੀਆਂ ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ ਮੈਚਾਂ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉਤੇ ਨਫ਼ਰਤੀ ਸੁਨੇਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ, ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮ ਬੀਟੋ ਨੇ ਦਸਿਆ ਕਿ 2024 ਕੋਪਾ ਅਮੈਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇਕ ਸਖ਼ਤ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ, ਜਿਨ੍ਹਾਂ ਦੇ ਵਿਚ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿਚ ਵੀ ਨਸਲਵਾਦ ਡੂੰਘੀਆਂ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ, ਪਰ ਕਥਿਤ ਤੌਰ ਦੇ ਉਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ ਮੈਦਾਨ ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦਸਿਆ ਕਿ ਵੈਨਜ਼ੂਏਲਾ ਖਿਲਾਫ਼ ਇਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਨ੍ਹਾਂ ਕਿਹਾ ਕਿ ਖੇਡ ਦੀ ਆਲੋਚਨਾ ਤੇ ਨਫ਼ਰਤੀ ਦੁਰਵਿਹਾਰ ਦੇ ਵਿਚ ਸਪਸ਼ਟ ਫਰਕ ਹੈ ਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਨ੍ਹਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਐ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਤਮੀ ਬੁੱਧੀ AI ਪਲੇਟਫਾਰਮਾਂ ਦੇ ਲਈ ਨਵੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਐ। ਫਾਰਵਰਡ ਪ੍ਰਾਈਮਸ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰੇ ਤੇ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿੱਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ਼ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲੋ ਦੋਸਤੋ, ਹੁਣ ਚਲਦੇ ਹਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿਚ ਤਿੱਖਾ ਰੁੱਖ ਅਖਤਿਆਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉਤੇ ਖੁੱਲੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਹੁਣਾਂ ਨੇ ਜਾਂਚ ਪੈਨਲ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿਚ ਲੱਗੇ ਹੋਏ ਨੇ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰ ਜਿਹੜੀ ਹੈ ਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਕਿਉਰਿਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿਚ ਗੈਰ ਕਾਨੂੰਨੀ ਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਨ੍ਹਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਨ੍ਹਾਂ ਦੇ ਵਿਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ, ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਹੋਣਾਂ ਨੇ। ਪ੍ਰੈਸ ਕਾਨਫਰੰਸਾਂ ਦੋਵੇਂ ਪਾਸੇ ਹੋਈਆਂ ਨੇ, ਥੋੜਾ ਥੋੜਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਆਪ ਦੇ ਵੱਲੋਂ ਦੋ ਲੈਬਾਰਟੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ। ਵੀਡੀਓ ਦੇ ਵਿਚ ਭਗਵੰਤ ਮਾਨ ਹੋਣਾਂ ਨਾਲ ਹੋਣ ਦਾ ਜਿਹੜਾ ਦਾਅਵਾ ਕੀਤਾ। ਇਕ ਕਥਿਤ ਵੀਡੀਓ ਮਾਮਲੇ ਦੇ ਵਿਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਸਿਆ ਕਿ ਵੀਡੀਓ ਦੇ ਇਕ ਇਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਨ੍ਹਾਂ ਦੇ ਨਾਲ ਮੇਲ ਨਹੀਂ ਖਾਂਦਾ। ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀ ਐਮ ਮਾਨ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ, ਉਨ੍ਹਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ, ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਦਰ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿਚ ਭਖੇਗਾ ਮਾਮਲਾ ਇਹ। ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿਚ ਇਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ, ਕਿਉਂਕਿ ਇਕ ਪਾਸੇ ਭਾਜਪਾ ਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ, ਉਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇਕ ਨਵਾਂ ਮੋੜ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਵਿਚ ਅਗਲੀ ਕਾਨੂੰਨੀ ਕਾਰਵਾਈ ਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿਚ ਸਿਆਸਤ ਭਖ ਗਈ ਹੈ ਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ। ਉਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਬਲਤੇਜ ਪੰਨੂ ਨੇ ED GP ਨੂੰ ਜਿਹੜਾ ਦੋ ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ, ਜਿਸ ਦੇ ਵਿਚ ਸਪਸ਼ਟ ਤੌਰ ਦੇ ਉਤੇ ਕਿਹਾ ਗਿਆ ਕਿ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ। ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ, ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਫੈਲਾਈ ਗਈ, ਉਸ ਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ADGP ਕਾਨੂੰਨ ਤੇ ਵਿਵਸਥਾ ਪਰਵੀਨ ਸਿਨਹਾ ਉਨ੍ਹਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਤਾਰ ਪੂਰਵਕ ਸੁਣਿਆ। ADGP ਨੇ ਵਫਦ ਨੂੰ ਜਿਹੜਾ ਭਰੋਸਾ ਦਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕਹਿੰਦੇ ਕੀਤੀ ਜਾਏਗੀ। ਲੋ ਦੋਸਤੋ, ਇਹ ਨੇ ਮੁੱਦੇ ਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ, ਤੇ ਉਹਦੀ ਵੀ ਗੱਲ ਕਰਦੇ ਹਾਂ। ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ, ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਤ। ਜੰਗਲੀ ਰਕਬੇ ਦੇ ਵਿਚ ਦੇਸ਼ ਦੇ ਵਿਚ ਸਭ ਤੋਂ ਪਿੱਛੇ ਪੰਜਾਬ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ, ਸਦੀਆਂ ਪੁਰਾਣੇ ਰੁੱਖ ਹੈ ਉਨ੍ਹਾਂ ਦੀ ਗੱਲਬਾਤ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ, ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ।
0: ਜ਼ਰੂਰ।
1: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਏਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
0: ਜੀ।
1: ਪਰ ਫੇਰ ਵੀ ਜਿਹੜਾ ਹੈਗਾ ਆ, ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ CA ਦਾ ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ।
0: ਵਾਹ ਜੀ, ਮੁਬਾਰਕਬਾਦ ਹੈ।
1: ਹਾਂਜੀ, ਨੂਰ ਸਿੰਗਲਾ ਬੱਚੇ ਦਾ ਨਾਂ ਆ
0: ਜੀ।
1: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ, ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
0: ਜੀ,
1: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਔਰ ਬਹੁਤ ਖੁਸ਼ੀ ਹੁੰਦੀ ਹੈਗੀ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ, ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ, ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ, ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਟੌਪ ਕਰਦਾ ਆ
0: ਤੇ
1: ਉਹਦੇ ਨਾਲ ਮਾਣ ਵੱਧਦਾ ਆ, ਸਾਡੀ ਸਟੇਟ ਦਾ ਮਾਣ ਵੱਧਦਾ ਆ, ਪੇਰੈਂਟਸ ਦਾ ਮਾਣ ਵੱਧਦਾ ਆ, ਜ਼ਿਲ੍ਹੇ ਦਾ ਮਾਣ ਵੱਧਦਾ, ਰਿਸ਼ਤੇਦਾਰਾਂ ਦਾ ਮਾਣ ਵੱਧਦਾ ਹੈ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੀ।
0: ਜੀ, ਇਹਦੇ ਨਾਲ ਹੀ ਸੈਣੀ ਸਾਹਿਬ ਇੱਕ ਤੁਸੀਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕੀਤੀ ਹੈ, ਮੈਂ ਅੱਜ ਸੋਚ ਰਿਹਾ ਸੀ, ਚਲੋ ਮੀਡੀਆ ਵੀ ਕਹਿੰਦਾ ਕਿ ਮਤਲਬ ਕਿ ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ, ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ, ਚੌਥਾ ਥੰਮ ਕਹਿ ਲਓ, ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ, ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਏਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋ ਤਾਣ ਵਾਲੇ ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਕੀ ਭਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਇਹਨੂੰ ਕਿੱਦਾਂ ਦੇਖਦੇ ਹੋ ਜੀ? ਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ, ਸਿਆਸੀ ਲੋਕਾਂ ਦੇ ਕੋਲ, ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ, ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ, ਇਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ, ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ, ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ। ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਹੈ ਵੀ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ, ਅਸੀਂ ਲੜ ਮਾਰ ਪਏ ਆ ਇੱਕ ਦੂਸਰੇ ਦੇ ਨਾਲ, ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ।
1: ਨਹੀਂ ਪਰ ਐਸਾ ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ, ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂ ਬਣਾ ਕੀ
0: ਜੀ,
1: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀਗਾ ਜੀ, ਉਹ ਤਾਂ ਹੋਰ ਪਾਸੇ ਲੱਗੇ ਆ ਜੀ।
0: ਜੀ
1: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰੇ ਸਾਹਿਬ, ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਆ,
0: ਬਿਲਕੁਲ
1: ਹੁੰਦਾ ਕੀ ਆ ਜੀ ਕਿ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਏਦਾਂ ਦੇ ਕੇਸ ਮੇਰੇ ਕੋਲ ਹੈਗੇ ਆ, ਉਹ ਹੁਣ ਕੀ ਕਰੀਏ ਜੀ, ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜ਼ੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ,
0: ਜੀ
1: ਉਹ ਪ੍ਰਜ਼ੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ, ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ।
0: ਪਰ ਸੈਂਸ ਸਾਹਿਬ ਇਹਦੇ ਉੱਤੇ ਇਦਾਂ ਦਾ ਕਾਨੂੰਨ ਕਿਉਂ ਨਹੀਂ ਲਿਆਂਦਾ ਜਾਂਦਾ, ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ, ਇਹ ਅਸੈਪਟ ਹੀ ਨਹੀਂ ਕਰਨਾ ਜੀ, ਇੱਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ।
1: ਸਰ ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ ਇੱਕ ਚੀਜ਼ ਭਾਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ।
0: ਜੀ
1: ਮੈਂ ਭਾਰਾ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕਰੋਪ ਅਪ ਹੋ ਗਈ
0: ਪੂਰੀ ਤਰ੍ਹਾਂ,
1: ਹੈ ਜੀ ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਓਦਾਂ ਹੀ
0: ਜੀ,
1: ਹਾਂਜੀ ਇਹ ਤਾਂ ਇਹਦਾ ਕੀ ਆ ਕਿਸੇ ਵਕੀਲ ਦਾ ਹੀ ਨੋਟਿਸ ਆਇਆ ਹੈ ਜੀ, ਉਹੋ ਹੀ ਇੱਕ ਪੁਆਇੰਟ ਹੁੰਦਾ ਵੀ ਉੱਥੋਂ ਜਿਹੜਾ ਆ ਡਿਫੈਂਸ ਤਿਆਰ ਕਰ ਲੈਣਾ ਚਾਹੀਦਾ ਹੈਗਾ ਜੀ, ਫੇਰ ਮੁੜ ਕੇ ਆ ਜਾਂਦੇ ਕੋਰਟ ਦੇ ਸਾਹਮਣ, ਉਹਦੇ ਵਿੱਚ ਆਉਂਦਿਆਂ ਨਾਲ ਹੀ ਪਹਿਲੀ ਤਰੀਕ ਤੇ ਜਮਾਨਤ ਕਰਾਉਣੀ ਪੈਂਦੀ ਆ ਤੇ ਨਾਲ ਹੀ ਕੇਸ ਅੱਗੇ ਕੰਟੀਨਿਊ ਹੋ ਜਾਂਦਾ ਜੀ, ਫੇਰ ਜੇ ਕੋਈ ਡਿਫੈਂਸ ਆਪਾਂ ਲੈਨੇ ਆ ਉਹਨੂੰ ਫਿਰ ਕੋਰਟਾਂ ਵੀ ਆਫਟਰ ਥਾਟ ਵਰਸ਼ਨ ਕਹਿੰਦੀਆਂ ਹੈਗੀਆਂ ਕਿ ਬਾਅਦ ਚ ਸੋਚਿਆ ਸਮਝਿਆ ਵਕੀਲ ਨੇ ਬਣਾਇਆ ਆ ਡਿਫੈਂਸ ਆ
0: ਜੀ।
1: ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਇੱਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ, ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਝ ਲੈ ਲਿਆ, ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉਹ ਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈਗਾ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਹੈ ਜੀ, ਉਸ ਵੇਲੇ ਉਹਦੇ ਕੋਲ ਚੈੱਕ ਹੈ ਨਹੀਂ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਅਰਜੈਂਟ ਚੈੱਕ ਲੈਂਦੇ ਹੈਗੇ ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ, ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ ਉਹਦੇ ਤੇ ਜਿਹੜਾ ਆ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
0: ਜੀ,
1: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ ਲਿਖਿਆ ਆ ਉਹ ਉਦਾਂ ਜਿਹੜਾ ਬੰਦਾ ਸਾਈਨ ਕਰ ਦਿੰਦਾ ਜੀ, ਲੂਜ਼ ਚੈੱਕ ਜਿਹੜਾ ਹੈਗਾ ਹਮੇਸ਼ਾ ਅਰਜੈਂਟ ਸਿਚੁਏਸ਼ਨ ਦੇ ਵਿੱਚ ਲਿਆ ਜਾਂਦਾ ਜਦੋਂ ਕੋਈ ਬੰਦੇ ਕੋਲ ਰੈਗੂਲਰ ਚੈੱਕ ਨਹੀਂ ਹੁੰਦਾ ਜੀ,
0: ਜੀ
1: ਉਹਨੇ ਲੂਜ਼ ਚੈੱਕ ਬੰਦੇ ਨੇ ਲਿਆ ਕੇ ਦੇ ਦਿੱਤਾ ਸਾਈਨ ਕਰਕੇ ਜੀ, ਬਾਅਦ ਦੇ ਵਿੱਚ ਅਗਲੇ ਬੰਦੇ ਨੂੰ 25-27 ਸਾਲ ਹੀ ਪਤਾ ਲੱਗਾ ਹੈਗਾ ਜੀ ਵੀ 8 ਲੱਖ ਰੁਪਏ ਦਾ ਚੈੱਕ ਲਾਇਆ ਹੈ ਬੈਂਕ ਨੇ
0: ਜੀ, ਕਿਆ ਬਾਤ ਹੈ ਜੀ।
1: ਹੁਣ ਹੁਣ ਉਹਨਾਂ ਨੇ ਤਾਂ ਅਲੈਜ ਕੀਤਾ ਜੀ ਕਿ ਅਸੀਂ ਜਿਹੜਾ ਹੈਗਾ 2022 ਦੇ ਵਿੱਚ ਬੰਦੇ ਕੋਲੋਂ ਚੈੱਕ ਲਿਆ ਜੀ,
0: ਜੀ
1: ਮੈਂ ਹੁਣ ਜਿਹੜਾ ਆ ਮੇਰੇ ਕੋਲ ਕੋਈ ਡਿਫੈਂਸ ਨਹੀਂ, ਜਦੋਂ ਲੱਭਿਆ ਕਿ ਬੰਦਾ ਅੰਦਰ ਜਾਣ ਦੀ ਕਗਾਰ ਤੇ ਆ ਗਿਆ, ਮੈਂ ਬੈਂਕ ਦਾ ਪਤਾ ਨੀ ਕਿੱਦਾਂ ਰਿਕਾਰਡ ਫੋਲਾ ਫਾਲੀ ਕਰਕੇ ਕਿ ਉਹ ਲੂਜ਼ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ, ਉਹ ਮੈਨੂੰ ਡੇਟ ਲੱਭੀ, ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ 2018 ਦੇ ਵਿੱਚ ਜਾਰੀ ਹੋਇਆ ਚੈੱਕ
0: ਜੀ,
1: ਉਹ ਲੂਜ਼ ਚੈੱਕ, ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
0: ਜੀ, ਬਿਲਕੁਲ
1: ਹੁਣ ਅਜੇ ਵੀ ਮੈਨੂੰ ਉਮੀਦ ਨੀ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨੀ ਹੈਗਾ ਜੀ ਇਸ ਕੇਸ ਦੇ ਵਿੱਚ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਤਾਂ ਜਿਹੜੀ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ, ਜਦੋਂ ਵੀ ਇਹ ਜਾਂਦੇ ਲੈਂਡ ਮੋਰਗੇਜ ਬੈਂਕ ਕੋਲ, ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਇੱਦਾਂ ਆ ਜੀ,
0: ਜੀ ਬਿਲਕੁਲ ਹੈ ਜੀ, ਜੀ
1: ਇਹ ਜਦ ਕਿ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੋਈ ਸਿਕਿਉਰਿਟੀ ਦਿੱਤੀ ਆ ਆਪਣੀ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
0: ਜੀ,
1: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਆ, ਉਹ ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਵੀ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ।
0: ਬਿਲਕੁਲ ਹੈ ਜੀ, ਜੀ
1: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ, ਇਹਦੇ ਤੇ ਜਿਹੜਾ ਆ ਇਹ ਜਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
0: ਚਾਹੀਦੀ ਹੈ ਜੀ। ਬਿਲਕੁਲ ਹੈ ਜੀ, ਜੀ
1: ਜੀ ਸਰ।
0: ਤੇ ਸੈਣੀ ਸਰ, ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ, ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ, ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ, ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ, ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ, ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ, ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ, ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ, ਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ। ਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ, ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ, ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ।
1: ਗੱਲ ਏਦਾਂ ਨਾ ਜੀ, ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ, ਉਧਰੋਂ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਇਆ ਹੋ, ਤੁਸੀਂ ਹਰ ਜਿਹੜੀ ਹੈਗੀ ਆ ਭਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ,
0: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ।
1: ਹਾਂਜੀ, ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ, ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ, ਉਹਨਾਂ ਨੇ ਕਿਹਾ ਸੀ ਵੀ ਇਹ AI ਜਨਰੇਟਡ ਆ। ਹਾਂਜੀ, ਉਦੋਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਇਹ ਮੈਨਿੰਗ ਆ
0: ਜੀ।
1: ਹਾਂਜੀ, ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਤੇ ਹੁਣ ਰਿਪੋਰਟਾਂ ਪਤਾ ਨੀ ਕਿਥੋਂ ਲਿਆਂਦੀਆਂ, ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੀ ਆ ਜੀ। ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ, ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ।
0: ਬਿਲਕੁਲ,
1: ਹੁਣ

0: ਜੀ
1: ਤੇ ਜਿਹੜੇ ਉਹਨਾਂ ਤੋਂ ਅਲੱਗ ਦੂਜੀ ਦਿਸ਼ਾ ਚ ਖੜੇ ਹੈਗੇ ਆ, ਉਹ ਭਾਵਾਂ ਜਿੰਨੀਆਂ ਮਰਜ਼ੀ ਇਹ ਰਿਪੋਰਟਾਂ ਲੈ ਆਉਣ ਤੇ ਉਹ ਕਹਿਣਗੇ ਵੀ ਇਹਨਾਂ ਨੇ ਕੀਤੀ ਹੈਗੀ ਆ ਜੀ, ਇਹ ਕਨਫਿਊਜ਼ਨ ਦੇ ਵਿੱਚ ਹੀ ਮਾਮਲਾ ਚੱਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲਓ, ਡੀ ਜੀ ਪੀ ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ ਡੀ ਜੀ ਪੀ ਵੀ ਭਾਈ ਆ ਇੱਥੇ ਬਿਆਨ ਲਿਖਾ ਬਈ ਤੂੰ ਕਿੱਦਾਂ ਏਦਾਂ ਕਰਕੇ ਬਿਆਨ ਦਿੱਤਾ ਜੀ।
0: ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ, ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ ਡੀ ਜੀ ਪੀ ਨੂੰ ਕਿ ਭਾਈ ਇਹਦੀ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕੀ ਮਤਲਬ ਕਿ ਉਦੋਂ ਨੀ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨੀ ਕੀਤੇ ਜੀ?
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
0: ਜੀ,
1: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ, ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨੀ ਕਰਾਏ
0: ਜੀ?
1: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ ਵੀ ਡੀ ਜੀ ਪੀ ਕੋ ਪਹਿਲਾਂ ਤਾਂ ਕਹਿੰਦੇ ਵਫ਼ਦ ਚੱਲਾ ਜੀ, ਵੀ ਵਫ਼ਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਜਿਹਾ ਜਿਹੜਾ ਵਫ਼ਦ ਚੱਲਾ ਤੁਸੀਂ ਡੀ ਜੀ ਪੀ ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ ਹਾਂਜੀ ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ ਹੁਣ ਬਿਆਨ ਆ ਗਿਆ ਜੀ। ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖ਼ਤ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਵੀ ਇਹਦੀ ਜਾਂਚ ਕਰੋ ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ। ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ, ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ ਐਮ ਐਲ ਏ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ
0: ਕਾਫੀ ਵਿਰੋਧ ਹੋਇਆ ਸੀ ਉਸ।
1: ਹਾਂਜੀ ਇਹ ਉਹਦੇ ਕਮਰੇ ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ ਮੇਰੇ ਖਿਆਲ
0: ਬਿਲਕੁਲ
1: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ ਔਰ ਬਟ ਨੈਚੁਰਲ ਆ ਉਹ ਸਿੱਖ ਮਾਇੰਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ ਹੋ ਵੀ ਸਕਦੀਆਂ ਹੈਗੀਆਂ ਜੀ। ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ ਫਿਰ
0: ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮੈਰੀਕਾ ਕੈਨੇਡਾ ਇੱਕੋ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਤੇ ਉਹ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲਓ ਜਾਂ ਨਕਸ਼ ਕਹਿ ਲਓ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ। ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ ਹੁਣ ਇਹ ਪਤਾ ਨੀ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ, ਮੈਨੂੰ ਲੱਗਦਾ ਕਿ ਉਸ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ ਉਸ ਤੋਂ ਬਾਅਦ ਕਦੀ ਹੈ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
1: ਹਾਂਜੀ ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆ ਗੱਲ ਹੁਣ ਕਹਿੰਦੀ ਪਰ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ
0: ਜੀ ਜੇ।
1: ਸੋ ਇਸ ਕਰਕੇ ਜੀ ਪਰ ਇਹ ਸਭ ਹੁੰਦਾ ਆ ਇਸ ਚੀਜ਼ ਦਾ ਵੀ, ਜਾਂ ਫਿਰ ਡੀ ਜੀ ਪੀ ਹੁਣ ਇਨਕੁਆਇਰੀ ਕਰਕੇ ਉਹ ਐਕਟਰ ਲੱਭ ਲੈ ਵੀ ਕਿਹੜਾ ਐਕਟਰ ਹੈਗਾ ਜੀ ਜਿਹਨੇ ਇਹ ਐਕਟਿੰਗ ਕੀਤੀ ਹੈਗੀ ਆ ਜੀ ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨਾ ਸਰਕਾਰ ਆਪਣੀ ਮਰਿਆਦਾ ਸਮਝ ਰਹੀ ਆ ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
0: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ? ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ?
1: ਸਰ ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਆ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿਚ ਇਹ ਕੰਮ ਕਰ ਦਿੱਤਾ, ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ
0: ਜੀ,
1: ਹਾਂਜੀ ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
0: ਜੀ।
1: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੇ ਹਾਂ ਵੀ ਦਮਦਮੇ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ ਜਾਂ ਕਿਸੇ ਨੂੰ ਕੰਪਲੇਨੈਂਟ ਬਣਾਉਂਦੇ, ਆਪ ਬਾਅਦ ਵਿਚ ਤਾਂ ਜੱਜ ਬਣਦੇ, ਆਪਾਂ ਹੀ ਜਿਹੜਾ ਮਦਈ ਆਪਾਂ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ, ਆਪਣੇ ਆਪ ਉਹ ਦੋਨੇ ਜਿਹੜੀਆਂ

0: ਇੰਸਟੀਟਿਊਸ਼ਨ ਆਪਸ ਦੇ ਵਿਚ ਜਿਹੜੇ ਆ ਉਹ ਕਰਦੇ ਨੀ ਜਿਦਾਂ ਮਰਜ਼ੀ
1: ਜੀ।
0: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨੀ ਹੁੰਦੀ ਸਰ, ਇਹਦੇ ਵਿਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ, ਸਾਰਾ ਕੁਛ ਹੈਗਾ ਆ, ਲੈਟ ਦੈਮ। ਹਾਂਜੀ, ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਨੋਟਿਸ ਦਾ ਵੀ ਇੱਕ ਐਫ ਆਈ ਆਰ ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢਿਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ ਜੀ, ਕਿ ਉਹ ਕੀ ਮਤਲਬ ਕਿੰਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿਚ ਲੋਕ ਸਾਇਲੈਂਟ ਆ,
1: ਸਾਇਲੈਂਟ
0: ਬੋਲਦਾ ਕੌਣ ਆ, ਬੋਲਦਾ ਉਹ ਆ ਭਾਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
1: ਜੀ।
0: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰਲ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
1: ਬਿਲਕੁਲ
0: ਜੇ ਉੱਥੋਂ 3 ਰੁਪਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ। ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ ਏਦਾਂ,
1: ਬਿਲਕੁਲ ਹੈ ਜੀ।
0: ਹੁਣ ਇਸੇ ਹਫਤੇ ਦੇ ਵਿਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ, ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿਚ, ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ,
1: ਖਾਂਦੀਆਂ ਨੇ ਜੀ।
0: ਹਾਂਜੀ, ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟੀਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
1: ਜੀ,
0: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ। ਬੇਅਦਬੀਆਂ ਕਿਹੜੀਆਂ ਰੁਕੀਆਂ ਜੀ, ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ, ਕੋਈ ਰਾਧਿਕਾ ਨਾਂ ਦੀ ਔਰਤ ਨੇ
1: ਜੀ,
0: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ, ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ। ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ, ਵਾਸ਼ਰੂਮ ਵਗੈਰਾ ਗਏ ਸੀ ਜੀ। ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ, ਬੀਇੰਗ ਕਸਟੋਡੀਅਨ ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
1: ਜੀ।
0: ਹੁਣ ਇਹਨਾਂ ਹਾਲਾਤਾਂ ਦੇ ਵਿਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ, ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ, ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ, ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ, ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ, ਸਰਕਾਰ ਰਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾ ਤਾ
1: ਜੀ।
0: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿਚ ਲਿਆ ਜੀ,
1: ਬਿਲਕੁਲ ਹੈ ਜੀ।
0: ਹੁਣ ਸਵਾਲ ਇਹ ਹੈਗਾ ਆ, ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਵੀ 2 ਕੁ ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ, ਬੇਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ, ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ, ਬਾਕੀ ਤਾਂ ਹੋਰ ਦੀ ਗੱਲ ਹੀ ਨੀ, ਨਾ ਡਿਵੈਲਪਮੈਂਟ ਦੀ ਕੋਈ ਗੱਲ, ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ, ਹੁਣ ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ, ਪੰਜਾਬ ਨੂੰ ਕੀ ਗੇਨ ਹੋਊਗਾ ਜੀ। ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
1: ਸੀ,
0: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ, ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲਾਗੇ,
1: ਬਿਲਕੁਲ
0: ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ, ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਇਹ ਕੁਦਰਤ ਦੇ ਨਿਜ਼ਾਮ ਦੇ ਵਿਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ, ਵੀ ਜੋ ਤੇ ਜੈਸੀ ਬਣੀ ਹੈ ਤਿਸ ਵਿਚ ਰਹੇ ਰਾਜੀ, ਹਾਂਜੀ ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ, ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ,
1: ਬਿਲਕੁਲ।
0: ਸੋ ਏਡਾ ਵੱਡਾ ਸੰਦੇਸ਼ ਸੀਗਾ ਜੀ, ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ, ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ, ਰਿਪੋਰਟ ਚੱਲ ਗਈ ਤੇ ਰਿਪੋਰਟਾਂ 2 ਆ ਜੀ, ਅਸੀਂ ਵੀ 2 ਤੋਂ ਕਰਾ ਲਿਆ, ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ, ਚੱਲ
1: ਜੀ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ, ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ, ਤੇ ਦਾਵਾ ਆਪਣੇ ਤੁਹਾਡੇ ਏਰੀਏ ਦੇ ਵਿਚ ਆ ਗਈ ਕਾਹਤੋਂ ਕਰਦੇ ਨੇ ਜੀ, ਕਿ ਲੋ ਭਾਈ ਇਧਰ ਨੂੰ ਗੇੜੇ ਕਾਹਤੋਂ ਜਿਆਦਾ ਲਾਉਂਦੇ ਨੇ ਜੀ, ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿਚ ਦੁਆਬੇ ਦੇ ਵਿਚ ਆ ਕੇ, ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜਮੁੜ ਦਾ ਏਰੀਆ, ਕਿ ਇੱਧਰ ਸਕੂਨ ਜਿਆਦਾ ਹੈ, ਕੀ ਗੱਲ ਹੈ
0: ਨਹੀਂ ਸਰ, ਅਸੀਂ ਲੋਇਲ ਪਰਸਨ ਹੈਗੇ ਆ ਜੀ। ਹਾਂਜੀ, ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ ਤੇ ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ, ਅਸੀਂ ਥੱਲੇ ਯੂਅਰਸ ਓਬੀਡੀਐਂਟਲੀ ਉਹ ਅਸੀਂ ਕਦੀ ਗਲਤ ਨੀ ਲਿਖਿਆ ਸੀ, ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ। ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਹਾਂ, ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊ ਆ ਜੀ।
1: ਹਾਂਜੀ,
0: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨਹੀਂ ਦਿੱਤਾ, ਨਾ ਅਸੀਂ ਮਤਲਬ ਕੋਈ ਨੀ, ਸਾਡਾ ਇੱਕੋ ਹੀ ਧਰਮ ਆ, ਸਾਡਾ ਹੈਗਾ ਸਵਾਰਥ। ਕਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ, ਅਸੀਂ ਉੱਥੇ ਚੱਲ ਜਾਈਦਾ ਹੈਗਾ। ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਆ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਆ। ਹਾਂਜੀ, ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ।
1: ਹਾਂਜੀ ਬਿਲਕੁਲ ਹੈ ਜੀ।
0: ਹਾਂਜੀ ਜੀ, ਭਾਰਤ ਸਾਹਿਬ
1: ਤੇ ਸੈਣੀ ਸਾਹਿਬ, ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ, ਚਾਹੇ ਉਹ ਅਕਾਲੀ ਦਲ ਦੇ ਵਿਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਚ ਹੈ, ਪਰ ਜੋ ਆਪਣਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿਚ ਸ਼ਮੂਲੀਅਤ ਕੌਣ ਕੌਣ ਕਰੇ, ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ, ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ, ਆਖਰ ਚ ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ, ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿਚ, ਚਾਹੇ ਜਿੰਨੀ ਮਰਜ਼ੀ ਜਿਹੜੇ ਸਿਆਸਤ ਕਰੀ ਜਾਂ ਦੋਹੇ ਪਾਰਟੀਆਂ?
0: ਭਾਰਤ ਸਾਹਿਬ ਦੇਖੋ, ਕਾਹਲੀ ਕਾਹਲੀ ਦੇ ਵਿਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨਹੀਂ ਹੁੰਦਾ ਇਹਦਾ ਲੌਂਗ ਰਨ
1: ਜੀ।
0: ਜਥੇਦਾਰ ਸਾਹਿਬ ਨੂੰ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨੀ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਜੀ ਜਾਂ ਉਹਨਾਂ ਦੇ ਮੈਂਬਰਾਂ ਨੂੰ
1: ਜੀ।
0: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜ਼ੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ, ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਆ
1: ਜੀ,
0: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ, ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
1: ਜੀ।
0: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ।
1: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ ਤਾਂ ਬਿਲਕੁਲ, ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ।
0: ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ, ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਆ ਸੀਗਾ ਜੀ ਕੇਸ
1: ਜੀ।
0: ਤੇ ਪਰ ਇਹ ਚੱਕਰ ਦੇ ਵਿਚ ਜਿਹੜਾ ਆ ਇਹਨਾਂ ਦਾ ਤਾਂ ਇਹ ਆ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ ਠੀਕ ਹੈ ਜੀ, ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ। ਸੈਕਿੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਜਿਹੜਾ ਆ ਪਰਫੋਰਮਾ ਦਿੱਤਾ ਸੀ, ਅਸੀਂ ਕਿਹੜਾ ਪੜਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ, ਤੁਹਾਡੀਆਂ ਐਸੀ ਚੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ, ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ ਹਾਂਜੀ। ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ।
1: ਨਾਲੇ ਇਹਦੇ ਵਿਚ ਇਹ ਵੀ ਆ ਨਾ ਜੀ, ਫਿਰ ਉਹ ਜਿਹੜਾ ਸੈਣੀ ਸਾਹਿਬ ਇਹਦੇ ਵਿਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਤਾਂ ਉਹ ਚੀਜ਼ ਦੇ ਵਿਚ ਫਿਰ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ, ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ।
0: ਭਾਰਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ, ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਵੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿੱਚ ਪੈਣਾ ਹੈਗਾ ਜੀ,
1: ਬਿਲਕੁਲ
0: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ, ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘਟਦੀ ਹੈਗੀ, ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ, ਪਹਿਲਾਂ ਵੀ ਤਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਤਾਂ ਇਹੀ ਦੋਸ਼ ਲਾਉਂਦੇ ਵੀ ਇਹਨਾਂ ਨੇ ਵੀ ਜਿਹੜੀ ਆ ਦੂਜੀ ਸਜ਼ਾ ਪੂਰੀ ਕਰ ਲਈ ਤੇ ਪੋਲੀਟੀਕਲ ਸਜ਼ਾ ਜਿਹੜੀ ਹੈਗੀ ਸੀ ਉਹਨੂੰ ਡਿਨਾਈ ਕਰ ਗਏ ਜੀ।
1: ਜੀ
0: ਹੁਣ ਪੋਲੀਟੀਕਲ ਸਜ਼ਾ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਥੋੜਾ ਲਾ ਸਕਦਾ ਹੈਗਾ, ਤੁਸੀਂ ਤਾਂ ਆਦੇਸ਼ ਦਿੱਤਾ ਵੀ ਇੱਕ ਜਿਹੜਾ ਧਰਮ ਦੀ ਬੇ ਮਤਲਬ ਹੋਈ ਆ ਬੇਅਦਬੀ ਹੋਈ ਆ ਉਹਦੇ ਮੁਤਾਬਕ ਜਿਹੜਾ ਆ ਤੁਸੀਂ ਜੋ ਕਿਸੇ ਕਹਿਣਾ ਸੀ ਭਗਵੰਤ ਮਾਨ ਪ੍ਰਤੀ ਜੋ ਕਹਿਣਾ ਸੀ ਕਹਿਤਾ ਜੀ।
1: ਬਿਲਕੁਲ ਹੈ ਜੀ, ਉਹਦੇ ਵਿੱਚ ਅੱਜ ਮੈਂ ਰਿਹਾ ਸੀਗਾ ਆਪਣੇ ਜਥੇਦਾਰ ਸਾਹਿਬ ਗੜਗੱਜ ਜੀ, ਉਹਨਾਂ ਨੇ ਮਤਲਬ ਕਿ ਕਿਸੇ ਮੀਡੀਆ ਨੇ ਮੇਰੇ ਖਿਆਲ ਨਾਲ ਸਵਾਲ ਜਵਾਬ ਉਹਨਾਂ ਨਾਲ ਕਰ ਰਹੇ ਨੇ, ਤਾਂ ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਜਿੱਦਾਂ ਆਪਾਂ ਵੀ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਫੈਸਲੇ ਹੁੰਦੇ ਨੇ ਜਾਂ ਲਏ ਜਾਂਦੇ ਨੇ ਉਹ ਸਜ਼ਾਵਾਂ ਲੱਗ ਜਾਂਦੀਆਂ ਨੇ, ਤਾਂ ਉੱਥੇ ਹੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਕਹਿ ਲਓ ਰਫਾ ਦਫਾ ਉੱਥੇ ਗੱਲ ਖਤਮ ਹੋ ਗਈ, ਉਹਨੂੰ ਜਿੱਦਾਂ ਤੁਸੀਂ ਕਹਿੰਦੇ ਕਾਨੂੰਨੀ ਪੱਧਰ ਦੇ ਉੱਤੇ ਨਹੀਂ ਲਿਆ ਜਾ ਸਕਦਾ ਨਾ ਲਿਜਾਇਆ ਜਾ ਸਕਦਾ। ਉਹੀ ਮੁੱਦਾ ਜਿਹੜਾ ਗਿਆਨੀ ਰਘਵੀਰ ਸਿੰਘ ਸਨ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ, ਤੇ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਜਾਂ ਸਿੱਟ ਦੇ ਮੂਹਰੇ ਜੋ ਬਿਆਨ ਦਿੱਤੇ ਆ ਉਹ ਇਸੇ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਕ੍ਰੋਸ ਚੀਜ਼ਾਂ ਹੋ ਗਈਆਂ ਨਾ ਜੀ, ਉਹ ਫਿਰ ਤਾਂ ਹੀ ਮੁੱਦੇ ਖੜੇ ਹੋਏ ਨਾ, ਤੇ ਇਹੀ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਉਹ ਚੀਜ਼ ਨੂੰ ਉਠਾ ਰਹੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਤਾਂ ਉਹ ਦੋਵਾਂ ਚੀਜ਼ਾਂ ਨੂੰ ਵੱਖਰਾ ਵੱਖਰਾ ਆਪਾਂ ਨੂੰ ਰੱਖਣਾ ਪਵੇਗਾ।
0: ਪਰ ਇਹ ਬੇਨਤੀ ਇਹ ਹੈਗੀ ਆ ਕਿ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਖ ਲਿਆ ਵੀ ਭਾਈ ਅਮੈਂਡਮੈਂਟ ਕਰ ਦਿਓ, ਤੁਸੀਂ ਜਿਹੜਾ ਸਪੀਕਰ ਆ ਸੁਨੇਹਾ ਵੀ ਭੇਜ ਦਿੱਤਾ ਜੀ, ਅਗਲਿਆਂ ਨੇ ਡਿਨਾਈ ਕਰ ਦਿੱਤਾ ਜੀ, ਯੂ ਵੇਟ ਐਂਡ ਵਾਚ ਦਾ ਸਿਚੁਏਸ਼ਨ। ਤੁਸੀਂ ਜਿਹੜਾ ਹੈਗਾ ਆ ਕਿ ਆਪਣੀ ਸੁਪਰਮੇਸੀ ਨਹੀਂ ਸਾਬਤ ਕਰ ਸਕਦੇ ਉਸ ਪਾਰਟੀ ਤੇ ਜਿਹੜੀ ਪਾਰਟੀ ਦਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨਹੀਂ ਗਾ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਬਿਲਕੁਲ ਤੁਸੀਂ ਜਿਹੜਾ ਹੈਗਾ ਵੇਟ ਕਰੋ, 8 ਮਹੀਨੇ ਬਾਅਦ ਜਿਹੜਾ ਹੈਗਾ ਆ ਜੇ ਤੁਹਾਡੀ ਸਰਕਾਰ ਤੁਹਾਡੀ ਆ ਜਾਂਦੀ ਹੈਗੀ ਆ ਜਾਂ ਕੋਈ ਹੋਰ ਵੀ ਆ ਜਾਂਦੀ ਹੈ ਤੁਸੀਂ ਉਹਨੂੰ ਉਦੇਸ਼ ਦੇ ਕੇ ਦੇਖ ਲਓ ਜੀ।
1: ਜੀ
0: ਉਹਦੇ ਦਰਮਿਆਨ ਜਿਹੜਾ ਹੈਗਾ ਆ ਉਸ ਜੇ ਅਮੈਂਡਮੈਂਟ ਆਊਗੀ ਉਹਦੇ ਵਿੱਚ ਨਾਲ ਉਹਨੂੰ ਰੈਟਰੋਸਪੈਕਟਿਵਲੀ ਲਾਗੂ ਕਰ ਲਓ, ਪਹਿਲਾਂ ਤੋਂ ਲਾਗੂ ਕਰ ਲਓ ਜੀ ਵੀ ਹਾਂ ਜੀ ਇਹ ਪਹਿਲੇ ਜਿਹੜੇ ਹੈਗੇ ਆ ਉਹਦੇ ਨਾਲ ਹੀ ਇਹਦੇ ਕੰਸੀਕੁਐਂਸਿਸ ਵੀ ਨਾਲੇ ਜਿਹੜੇ ਹੈਗੇ ਦੇਖ ਲਊਗੀ ਸਰਕਾਰ ਵੀ ਦੇਖ ਲਊਗੀ।
1: ਜੀ
0: ਸਵਾਲ ਇਹ ਹੈਗਾ ਕਿ ਈਗੋ ਜਿਹੜੀ ਹੈਗੀ ਆ ਉਹ ਸਰਕਾਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੀ ਜੀ ਕਿਸੇ ਸਟੇਜ ਤੇ।
1: ਜੀ ਬਿਲਕੁਲ,
0: ਸੋ ਇਸ ਕਰਕੇ ਉਹਦਾ ਗੱਲ ਤਾਂ ਇਹ ਹੈਗੀ ਆ ਕਿ ਮੋੜ ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਹੈਗੀ ਆ ਜੀ ਕਿ ਇਹ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਵਧਾ ਦਿੱਤਾ ਆ ਕਿ ਹੁਣ ਪੰਜਾਬ ਦੀ ਸਿਆਸਤ ਕੋਲ ਹੋਰ ਕੋਈ ਮੁੱਦਾ ਹੀ ਹੈ ਨੀ ਗਾ ਜੀ।
1: ਜੀ ਬਿਲਕੁਲ,
0: ਕੋਈ ਲੋਕ ਹਿੱਤ ਦਾ ਮੁੱਦਾ ਜਿਹੜਾ ਆ ਉਹਦੇ ਤੇ ਗੱਲ ਹੋ ਜਾਵੇ, ਹਾਂਜੀ ਚੋਣਾਂ ਨੇੜੇ ਆਈਆਂ ਹੈਗੀਆਂ ਆ ਉਹ ਤੋਂ ਜਿਹੜਾ ਆ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਹੈਗੀ ਬਰਡਨਡ ਹੁੰਦੀ ਆ, ਤੁਸੀਂ ਤਾਂ ਉਹਨਾਂ ਦਾ ਬਰਡਨ ਰਿਲੀਜ਼ ਕਰ ਦਿੱਤਾ ਜੀ, ਉਹ ਨਾ ਕਰਜ਼ੇ ਦੇ ਜਿੱਦਾਂ ਮਰਜ਼ੀ ਅੰਦਰ ਖਾਤੇ ਕਰਜ਼ੇ ਲੈਣਗੇ ਜਿੱਦਾਂ ਮਰਜ਼ੀ ਆ, ਨਾ ਕੋਈ ਗੱਲਬਾਤ ਹੋਣੀ ਹੈਗੀ ਬਹੁਤੀ ਜੀ ਕਿਉਂਕਿ ਸਾਰੀ ਯੂਟਿਊਬ ਸਾਰਾ ਸੋਸ਼ਲ ਮੀਡੀਆ ਸਾਰੀਆਂ ਪ੍ਰਿੰਟ ਮੀਡੀਆ ਉਹ ਤਾਂ ਇਸੇ ਚੀਜ਼ ਚ ਲੱਗਾ ਰਿਹਾ ਹੈ ਕਿ ਦੋ ਰਿਪੋਰਟਾਂ ਆ ਤੇ ਦੋ ਰਿਪੋਰਟਾਂ ਆ ਜੀ।
1: ਬਿਲਕੁਲ, ਪਰ ਸੈਣੀ ਸਾਹਿਬ ਜਿੱਦਾਂ ਕਿ ਅਕਾਲੀ ਦਲ ਨੇ ਅੱਜ ਚਲੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਇਹ ਵੀ ਕਿਹਾ ਕਿ ਭਾਈ ਅਸੀਂ ਜਿਹੜਾ ਮੋਰਚਾ ਖੋਲਣ ਜਾ ਰਹੇ ਹਾਂ ਹੁਣ ਮੋਰਚਾ 19 ਨੂੰ ਖੁੱਲ੍ਹਣਾ ਹੈ ਕਿ ਜਾਂ ਫਿਰ ਅੱਗੇ ਵੀ ਪੈ ਸਕਦਾ ਜਾਂ ਕਿਵੇਂ ਹੈ ਕਿ ਇੱਕ ਆਰ ਪਾਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਸਿਆਸੀ।
0: ਪਰ ਸਾਹਿਬ ਦੇਖੋ ਅਕਾਲੀ ਦਲ ਜਿਹੜਾ ਹੈਗਾ ਆ ਸਟੇਟਮੈਂਟ ਵੀ ਜੋ ਦੇ ਰਿਹਾ ਹੈਗਾ ਨਾ ਜਿੱਦਾਂ ਲਾਚਾਰੀ ਦੇ ਵਿੱਚ ਦੇ ਰਿਹਾ ਹੈਗਾ ਆ ਵੀ ਹੁਣ ਕੀ ਲੜਨਾ ਹੀ ਪੈਣਾ
1: ਜੀ,
0: ਇੱਕ ਹੁੰਦਾ ਵਿਲਿੰਗਲੀ ਲੜਨਾ, ਇੱਕ ਹੁੰਦਾ ਹੈਗਾ ਆ ਵੀ ਹਾਂ ਬਈ ਹੁਣ ਤਾਂ ਲੜਨਾ ਹੀ ਪੈਣਾ ਜੀ। ਉਹ ਲੜਨ ਵਾਸਤੇ ਫੌਜਾਂ ਚਾਹੀਦੀਆਂ ਹੈਗੀਆਂ, ਫੌਜਾਂ ਜਿਹੜੀਆਂ ਹੈਗੀਆਂ ਕੌਣ ਆ, ਫੌਜਾਂ ਹੈਗੀਆਂ ਆਮ ਪੰਥ ਤੇ ਪੰਥਕ ਲੋਕ ਜਿਹੜੇ ਹੈਗੇ ਆ, ਪੰਥ ਕਿੰਨੇ ਹਿੱਸਿਆਂ ਦੇ ਵਿੱਚ ਵੰਡੇ ਆਏ ਆ ਜੀ, ਉਹ ਪਹਿਲਾਂ ਪੰਥ ਨੂੰ ਇਕੱਠਾ ਕਰਨਾ ਪਊਗਾ ਫਿਰ ਮੋਰਚੇ ਲਾਉਣੇ ਪੈਣਗੇ, ਹਾਂਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮਨਾਮਾ ਆ ਉਹਨੂੰ ਇੰਪਲੀਮੈਂਟ ਕਰਨਾ ਆ ਕਿਸ ਤਰੀਕੇ ਨਾਲ ਕਰਨਾ ਆ
1: ਜੀ।
0: ਜਦੋਂ ਦੋ ਵਿਊ ਆ ਗਏ ਨਾ ਜੀ, ਜਦੋਂ ਦੋ ਵਿਊ ਆ ਗਏ ਹੈਗੇ ਆ ਤੇ ਹਰ ਇੱਕ ਕੋਲ ਡਿਫੈਂਸ ਹੈਗਾ ਆ, ਜਿਹੜਾ ਬੰਦਾ ਉਸ ਵਿਊ ਇੱਕ ਵਿਊ ਨਾਲ ਸਹਿਮਤ ਆ ਉਹ ਉਹਦੇ ਲਈ ਮੁਤਾਬਕ ਤਰਕ ਦੇਈ ਜਾਏਗਾ, ਜਿਹੜਾ ਦੂਜਿਆਂ ਨਾਲ ਹੈਗਾ ਆ ਉਹਦੇ ਮੁਤਾਬਕ ਤਰਕ ਦੇਈ ਜਾਏਗਾ। ਇਹ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਉਹ ਨਾਲ ਕਹੀ ਜਾਣਗੇ ਸਾਰੇ
1: ਸਵਾਲ ਹੋਰ ਆਉਂਦਾ ਕਿ ਜੇ ਕੱਲ ਨੂੰ ਜਥੇਦਾਰ ਸਾਹਿਬ ਇਹ ਕਹਿ ਦਿੰਦੇ ਨੇ ਜਦੋਂ ਚਲੋ ਅਗਲੀ ਸੁਣਵਾਈ ਵੀ ਆ ਜਾਂ ਕਿ ਭਾਈ ਜਿਹੜੀ ਤੁਸੀਂ ਰਿਪੋਰਟ ਦਾ ਰੋਲਾ ਪਾ ਰਹੇ ਹੋ ਦੋ ਪੰਨਿਆਂ ਦੀ ਜਾਂ ਦੋ ਰਿਪੋਰਟਾਂ ਤੁਸੀਂ ਗਲਤ ਕੀਤੀ ਹੈ ਉਹ ਸਾਨੂੰ ਭੇਜੋ ਤੇ ਨਾਲ ਭੇਜੋ ਸਾਨੂੰ ਵੀਡੀਓ ਜਿਹੜੀ ਇਹਦੇ ਨਾਲ ਅਟੈਚ ਹੈ ਤੇ ਅਸੀਂ ਉਹੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਆ ਉਹ ਸਾਰਾ ਕੁਝ ਰਿਪੋਰਟ ਜਿੱਥੋਂ ਅਸੀਂ ਪਹਿਲਾਂ ਟੈਸਟ ਕਰਾਇਆ ਉਹਨਾਂ ਨੂੰ ਭੇਜਦੇ ਹਾਂ ਤੇ ਉਹੀ ਫਿਰ ਜਿਹੜੀਆਂ ਏਜੰਸੀਆਂ ਨੇ ਦੱਸਣਗੀਆਂ ਜਾਂ ਲੈਬਾਂ ਦੱਸਣਗੀਆਂ ਕਿ ਉਹ ਗਲਤ ਨੇ ਜਾਂ ਫਿਰ ਸਵਾਲ ਤਾਂ ਉਹ ਏਜੰਸੀਆਂ ਦੇ ਉੱਤੇ ਵੀ ਜਾਂ ਲੈਬੋਰਟਰੀਆਂ ਦੇ ਉੱਤੇ ਵੀ ਖੜਾ ਹੋ ਜਾਂਦਾ ਜਿਹੜੀਆਂ ਦੇਸ਼ ਦੀਆਂ ਪ੍ਰਮਾਣਿਤ ਜਿਹੜੀਆਂ ਨੇ ਜੀ।
0: ਭਾਰੇ ਸਾਹਿਬ ਕੀ ਤੁਸੀਂ ਸੋਚਦੇ ਹੋ ਕਿ ਮਤਲਬ ਜਿਹੜਾ ਹੈਗਾ ਆ ਵੀ ਇਹ ਮਾਮਲਾ ਰਿਜ਼ੋਲਵ ਕਰਨਾ ਚਾਹੂਗੀ ਸਰਕਾਰ?
1: ਮੁੱਦਾ ਤਾਂ ਇਹੀ ਆ ਜੀ, ਬਿਲਕੁਲ ਆ ਜੀ ਜੀ।
0: ਕੀ ਇਹਨਾਂ ਦੇ ਵਿੱਚ ਇੰਨਾ ਸੌਫਟ ਤਰੀਕੇ ਨਾਲ ਕਮਿਊਨੀਕੇਸ਼ਨ ਲੈਵਲ ਹੈਗਾ ਜੀ?
1: ਨਾ ਜੀ ਨਾ ਜੀ ਨਾ ਜੀ,
0: ਇੱਥੇ ਤਾਂ ਤਲਵਾਰਾਂ ਨਿਕਲੀਆਂ ਆਈਆਂ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਤਾਂ ਜਿਹੜੀ ਸੋਚਣੀ, ਨੋ ਡਾਊਟ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਬਿਲਕੁਲ ਠੀਕ ਗੱਲ ਹੈਗੀ ਆ, ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਦੀ ਆਪਣੀਆਂ ਰਿਪੋਰਟਾਂ ਦੇਣੀਆਂ ਹੀ ਨੀ, ਹੁਣ ਜਥੇਦਾਰ ਸਾਹਿਬ ਨੇ ਤਾਂ ਆਪਣੀਆਂ ਰਿਪੋਰਟਾਂ ਜਿਹੜੀਆਂ ਸਾਰਿਆਂ ਨੂੰ ਦੇਤੀਆਂ, ਭਾਈ ਆਹ ਲਓ ਜੀ
1: ਜੀ।
0: ਹਾਂਜੀ, ਇਹਨਾਂ ਨੇ ਕਿਹੜੀ ਨੂੰ ਦਿੱਤੀ ਹੈਗੀ ਭਾਈ, ਪਿਆਰ ਰਿਪੋਰਟਾਂ ਹੈਗੀਆਂ ਜੀ, ਇਹਦੇ ਵਿੱਚ ਆਹ ਪੁਆਇੰਟ ਤੇ ਆਪੇ ਹੀ ਪੜ ਕੇ ਆਪੇ ਹੀ ਚੱਲ ਗਏ, ਨਾ ਉਹ ਤੇ ਨਾ ਪੜ ਹੋਇਆ ਕਿਹੜੀ ਲੈਬੋਰਟਰੀ ਹੈਗੀ ਆ ਤੇ ਕਿਹੜੀ ਫੋਰੈਂਸਿਕ ਲੈਬ ਹੈਗੀ ਆ
1: ਜੀ।
0: ਹਾਂਜੀ, ਇਸ ਕਰਕੇ ਜਿਹੜਾ ਆ ਇਹ ਨਹੀਂ ਇਸ ਤਰੀਕੇ ਨਾਲ ਨਹੀਂ ਹੱਲ ਹੋਣਾ ਜੀ, ਇਹ ਤਾਂ ਜਿਹੜਾ ਆ ਏਦਾਂ ਹੀ ਇਹਨਾਂ ਨੂੰ ਮੁੱਦਾ ਜਿਹੜਾ ਆ ਇਹਨਾਂ ਨੇ ਹੁਣ ਚੀਜ਼ ਦੇ ਉੱਤੇ ਜਿਹੜੀ ਸਤਾਈ ਜਿਹੜੀ ਆ ਇਸੇ ਚੱਕਰ ਦੇ ਵਿੱਚ ਹੀ ਨਿਕਲ ਲਈ ਆ ਜੀ।
1: ਬਿਲਕੁਲ,
0: ਬਾਕੀ ਜਿਹੜੇ ਮੁੱਦੇ ਜਿਹੜੇ ਆ ਉਹ ਪਿੱਛੇ ਰਹਿ ਜਾਣੇ ਆ ਜੀ।
1: ਭਾਰਾ ਸਾਹਿਬ ਜੀ, ਥੈਂਕ ਯੂ ਸਰ ਸਾਹਿਬ, ਕੋਈ ਹੋਰ ਗੱਲਬਾਤ ਹੋਵੇ?
0: ਗ੍ਰੇਟਫੁਲ ਸਰ, ਨਹੀਂ ਬਸ ਸ਼ੁਕਰੀਆ ਸਰ, ਥੈਂਕ ਯੂ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ।
1: ਲੋ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਬਾਤ ਕਰਕੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਵ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ। ਤਦ ਤੱਕ ਦੋਸਤੋ ਲੋ ਫਿਰ ਆਪਾਂ ਇੱਕ ਰਿਪੋਰਟ ਜਿਹੜੀ ਆਈ ਹੈ ਉਹਦੀ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਵਧਦੇ ਹਾਂ। ਵਿਦੇਸ਼ੀ ਖ਼ਬਰਾਂ ਵੱਲ ਨੂੰ ਵੀ ਚੰਗੀਆਂ ਖ਼ਬਰਾਂ ਉਧਰੋਂ ਵੀ ਆ ਰਹੀਆਂ ਨੇ ਤੇ ਸਮਝੌਤੇ ਦੀਆਂ ਹੋਰ ਸਾਰਾ ਕੁਝ ਜਿਹੜਾ ਪਹਿਲਾਂ ਹੀ ਜਿਹੜਾ ਸਿਗਨੇਚਰ ਵਗੈਰਾ ਹੋ ਚੁੱਕੇ ਆ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਜਾਂ ਸੋਨੇ ਦੀ ਗੋਲਡ ਦੀ ਗੱਲ ਆਉਂਦੀ ਹੈ ਤਾਂ ਕਸਟਮ ਡਿਊਟੀ ਵਧਣ ਦੇ ਮਗਰੋਂ ਜਿਹੜਾ ਸੋਨੇ ਦੀ ਦਰਾਮਦ ਜਿਹੜੀ ਹੈ 70% ਤੱਕ ਘੱਟ ਗਈ ਹੈ। ਜਦੋਂ ਕਦੇ ਜਿਹੜਾ ਸੀ 100 ਟਨ ਦਾ ਸੋਨਾ ਘੱਟ ਕੇ ਜਿਹੜਾ ਸੀਗਾ 30 ਟਨ ਦੇ ਨੇੜੇ ਪਹੁੰਚੀ ਹੈ ਸੋਨੇ ਦੀ ਦਰਾਮਦ, ਵਿਦੇਸ਼ੀ ਮੁਦਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਵਿੱਚ। ਤੇ ਇਸੇ ਤਰ੍ਹਾਂ ਹੀ ਜਿਹੜਾ ਜੰਗ ਖਤਮ ਕਰਨ ਦੇ ਲਈ ਇੱਕ ਦਿਨ ਪਹਿਲਾਂ ਹੀ ਜਿਹੜਾ ਸਮਝੌਤਾ ਹੋਇਆ ਤੇ ਇਰਾਨ ਦੇ ਸਾਹਮਣੇ ਟਰੰਪ ਦਾ ਰਣਨੀਤਿਕ ਸਮਝੌਤਾ ਜਿਹੜਾ, ਜੰਗ ਦੇ ਵਿੱਚ 7,000 ਤੋਂ ਵੱਧ ਮੌਤਾਂ ਹੋਈਆਂ, 40,000 ਜ਼ਖਮੀ ਹੋਏ ਤੇ 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰੇ ਜਿਹੜੇ ਖਰਚ ਦੇ ਬਾਵਜੂਦ ਅਮਰੀਕਾ ਨੂੰ ਮਿਲਿਆ ਕੀ ਹੈ ਉਹ ਆਪਾਂ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਹੈ ਰਿਪੋਰਟ ਦੀ ਗੱਲ ਕਰਦੇ ਹਾਂ, ਵਾਤਾਵਰਨ ਦੇ ਸੰਬੰਧ ਦੇ ਵਿੱਚ ਉਹ ਰਿਪੋਰਟ ਹੈ, ਫਿਰ ਆਪਾਂ ਨਾਲ ਦੀ ਨਾਲ ਵਿਦੇਸ਼ੀ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਤੇ ਇਹ ਗੱਲਬਾਤ ਹੈਗੀ ਹੈ ਜੀ ਆਪਣੀ ਜੰਗਲੀ ਰਕਬੇ ਦੇ ਵਿੱਚ, ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ ਪੰਜਾਬ, ਪਿੱਛੇ ਹੈ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ। ਇੱਕ ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਤੇ ਪੰਜਾਬ ਦਾ ਵਾਤਾਵਰਨ ਸ਼ਾਸਨ ਤਿੱਖੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕਿਆ। ਵਾਤਾਵਰਨ ਪ੍ਰੇਮੀਆਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਹ ਬਣਾਉਣ ਖਾਤਰ ਅਕਸਰ ਲਾਜ਼ਮੀ ਪ੍ਰਵਾਨਗੀਆਂ ਤੋਂ ਬਿਨਾਂ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਣ ਅਤੇ ਪੁੱਟਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ। ਆਲਮ ਇਹ ਹੈ ਕਿ ਸੂਬੇ ਨੇ ਅਜੇ ਨੋਟੀਫਾਈਡ ਜੰਗਲਾਂ ਤੋਂ ਬਾਹਰ ਸ਼ਹਿਰੀ ਖੇਤਰਾਂ ਦੇ ਵਿੱਚ ਰੁੱਖਾਂ ਦੀ ਸੁਰੱਖਿਆ ਦੇ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਹੈ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਦੇ ਲਈ ਵਾਤਾਵਰਨ ਮੁਆਵਜ਼ੇ ਦੇ ਰੂਪ ਦੇ ਵਿੱਚ ਜੁਰਮਾਨਾ ਤਜਵੀਜ਼ ਕੀਤਾ ਗਿਆ। ਵਾਤਾਵਰਨ ਸਬੰਧੀ ਚਿੰਤਾਵਾਂ ਦਾ ਜਿਹੜਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਨਿਆਇਕ ਆਗਿਆ ਤੋਂ ਬਿਨਾਂ ਕਿਸੇ ਵੀ ਰੁੱਖ ਨੂੰ ਕੱਟਣ ਜਾਂ ਪੁੱਟਣ ਦੇ ਉੱਤੇ ਸੂਬਾ ਪੱਧਰੀ ਪਾਬੰਦੀਆਂ ਲਗਾ ਦਿੱਤੀਆਂ। ਇੱਕ ਹਾਲੀਆ ਹੁਕਮ ਦੇ ਵਿੱਚ ਅਦਾਲਤ ਨੇ ਜ਼ੀਰਕਪੁਰ ਪੰਚਕੂਲਾ ਬਾਈਪਾਸ ਪ੍ਰੋਜੈਕਟ ਦੇ ਲਈ ਤਜਵੀਜ਼ਸ਼ੁਦਾ 3,000 ਤੋਂ 5,000 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਉੱਤੇ ਅੰਤਰਿਮ ਰੋਕ ਵੀ ਲਗਾ ਦਿੱਤੀ। ਹਾਲ ਹੀ ਦੇ ਵਿੱਚ ਇਹ ਮੁੱਦਾ ਬਰਨਾਲਾ ਦੇ ਵਿੱਚ ਸੁਰੱਖਿਆ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਤੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਫੁਹਾਰਾ ਚੌਂਕ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ 140 ਪੁਰਾਣੇ ਰੁੱਖਾਂ, ਜਿਨ੍ਹਾਂ ਦੇ ਵਿੱਚ ਨਿੰਮ, ਬੋੜ, ਪਿੱਪਲ, ਟਾਲੀ, ਟੇਕ ਤੇ ਕਿੱਕਰ ਅਤੇ ਜੰਡ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕਈ ਦਹਾਕਿਆਂ ਪੁਰਾਣੇ ਸਨ, ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਵੱਢਣ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ ਜਿਸਦੇ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਕਹਿੰਦੇ ਪਹੁੰਚਿਆ। ਐਨਜੀਟੀ ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਦੇ ਵਿੱਚ FIR ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਆ। ਵਾਤਾਵਰਨ ਕਾਰਕੁਨ ਗੁਰਪ੍ਰੀਤ ਸਿੰਘ ਕਾਨੇਕੇ ਵੱਲੋਂ ਜਿਹੜਾ ਸੀ ਕਾਨੇਕੇ ਹੁਣਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਕਾਰਵਾਈ ਕਰਦਿਆਂ ਐਨਜੀਟੀ ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਚ ਬਰਨਾਲਾ ਇੰਪਰੂਵਮੈਂਟ ਜਿਹੜਾ ਟਰੱਸਟ ਹੈ ਉਹਦੇ ਅਧਿਕਾਰੀਆਂ ਦੇ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਾਂਚ ਦੇ ਜਿਹੜਾ ਘੇਰੇ ਦੇ ਵਿੱਚ ਇੱਕ ਹੋਰ ਮਾਮਲਾ ਬਰਨਾਲਾ ਦੀ ਪੁੱਡਾ ਮਾਰਕੀਟ ਦੇ ਵਿੱਚ ਲਗਭਗ 100 ਸਾਲ ਪੁਰਾਣੇ ਨਿੰਮ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਦਾ ਹੈ, ਜਿੱਥੇ ਅਧਿਕਾਰਤ ਸੰਚਾਰ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਹ ਚਿੰਤਾ ਸਿਰਫ ਬਰਨਾਲਾ ਤੱਕ ਹੀ ਸੀਮਤ ਨਹੀਂ ਹੈ। ਵਾਤਾਵਰਨ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਪ੍ਰਸਤਾਵਿਤ ਸੜਕ ਨਿਰਮਾਣ ਪ੍ਰੋਜੈਕਟ ਤੋਂ ਪਹਿਲਾਂ ਧੌਲਾ ਧੂਰਕੋਟ ਸੜਕ ਦੇ ਉੱਤੇ ਕਿਨਾਰੇ ਸੈਂਕੜੇ ਰੁੱਖ ਕੱਟੇ ਗਏ ਸਨ। ਫਰੀਦਕੋਟ ਦੇ ਵਿੱਚ 137 ਏਕੜ ਜ਼ਮੀਨ ਤੇ ਇੱਕ ਉਦਯੋਗਿਕ ਪਾਰਕ ਜਿਹੜਾ ਵਿਕਸਿਤ ਕਰਨ ਦੇ ਲਈ ਬੰਦ ਪਈ ਫਰੀਦਕੋਟ ਸਹਾਇਕਾਰੀ ਖੰਡ ਮਿੱਲ ਜਿਹੜੀ ਹੈ ਉਹਦੇ ਅਹਾਤੇ ਦੇ ਵਿੱਚ 784 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਪ੍ਰਸਤਾਵ ਨੇ ਵੀ ਨਿਵਾਸੀਆਂ, ਕਿਸਾਨ ਯੂਨੀਅਨਾਂ ਤੇ ਵਾਤਾਵਰਨ ਸਮੂਹਾਂ ਦੇ ਦੁਆਰਾ ਵਿਆਪਕ ਰੋਸ ਨੂੰ ਜਿਹੜਾ ਜਨਮ ਦਿੱਤਾ ਹੈ। ਇਸ ਸਾਲ ਫਰਵਰੀ ਦੇ ਵਿੱਚ ਨੰਗਲ ਦੇ ਵਿੱਚ ਡਾਕਘਰ ਦੀ ਜਿਹੜੀ ਇਮਾਰਤ ਦੇ ਵਿੱਚ ਇੱਕ ਸਦੀ ਪੁਰਾਣਾ ਬੋਹੜ ਦਾ ਰੁੱਖ ਅਤੇ ਕਈ ਫਲਦਾਰ ਰੁੱਖ ਗੈਰ ਕਾਨੂੰਨੀ ਤੌਰ ਦੇ ਉੱਤੇ ਕੱਟ ਕੇ ਰੱਖ ਦਿੱਤੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਦੀ ਜ਼ਮੀਨ ਦੇ ਉੱਤੇ ਸਥਿਤ 50 ਸਾਲ ਤੋਂ ਵੱਧ ਪੁਰਾਣੇ ਮੰਨੇ ਜਾਂਦੇ ਇਹ ਰੁੱਖ ਹਾਈਕੋਰਟ ਦੀ ਪਾਬੰਦੀ ਦੀ ਉਲੰਘਣਾ ਕਰਕੇ ਕੱਟ ਦਿੱਤੇ ਗਏ, ਜਿਸ ਦੇ ਨਾਲ ਸਥਾਨਕ ਲੋਕਾਂ ਤੇ ਕਾਰਕੁਨਾਂ ਦੇ ਵਿੱਚ ਭਾਰੀ ਰੋਸ ਪੈਦਾ ਹੋਇਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਵਿੱਚ ਵਾਤਾਵਰਣ ਤੇ ਸਮਾਜਿਕ ਸੰਸਥਾਵਾਂ ਨੇ ਹਾਲ ਹੀ ਦੇ ਵਿੱਚ ਇਤਰਾਜ਼ ਜਿਹੜਾ ਜਤਾਇਆ ਸੀ ਕਿ ਜਦੋਂ 2019 ਦੇ ਵਿੱਚ ਲਗਾਏ ਗਏ ਕੁਝ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਵਾਲੀਬਾਲ ਕੋਰਟ ਦੇ ਲਈ ਜਿਹੜਾ ਸੀ ਰਸਤਾ ਬਣਾਉਣ ਵਾਸਤੇ ਪੁੱਟ ਦਿੱਤਾ ਗਿਆ, ਇਨ੍ਹਾਂ ਰੁੱਖਾਂ ਨੂੰ ਸਥਾਨਕ ਨਿਵਾਸੀਆਂ ਨੇ ਕਈ ਸਾਲਾਂ ਤੋਂ ਪਾਲਿਆ ਸੀ ਤੇ ਇਹ ਇਲਾਕੇ ਦੇ ਹਰੇ ਭਰੇ ਕਵਰ ਦਾ ਇੱਕ ਜਿਹੜਾ ਬਹੁਤ ਪੁਰਾਣਾ ਜਿਹੜਾ ਪੂਰਨ ਹਿੱਸਾ ਬਣ ਗਏ ਸਨ। ਵਾਤਾਵਰਨ ਦੇ ਮੁੱਦਿਆਂ ਦੇ ਲਈ ਲੜ ਰਹੇ ਇੱਕ ਗੈਰ ਸਰਕਾਰੀ ਸੰਗਠਨ ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦਾ ਨੁਕਸਾਨ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਚਿੰਤਾਜਨਕ ਹੈ, ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਘੱਟ ਜੰਗਲੀ ਰਕਬਾ ਹੈ। ਪੰਜਾਬ ਦਾ ਜੰਗਲੀ ਰਕਬਾ ਸਿਰਫ 6.59% ਜਿਹੜਾ ਦੱਸਿਆ ਜਾਂਦਾ ਹੈ ਤੇ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਆਪ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਭਾਰਤ ਦਾ ਕੁੱਲ ਜੰਗਲੀ ਖੇਤਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਤੇ ਦੇਸ਼ ਦੇ ਤਕਰੀਬਨ ਅਰਬਾਂ ਕਰੋੜਾਂ ਦੇ ਹਿੱਸੇ ਆ ਜਾਂਦੇ ਆ, ਤਕਰੀਬਨ 8.27 ਮਿਲੀਅਨ ਵਰਗ ਕਿਲੋਮੀਟਰ ਤੇ ਇਸੇ ਤਰ੍ਹਾਂ ਹੀ 32.87 ਮਿਲੀਅਨ ਵਰਗ ਜਿਹੜਾ ਕਿਲੋਮੀਟਰ ਭੂਗੋਲਿਕ ਖੇਤਰ ਦਾ 25.17% ਬਣ ਜਾਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਜੰਗਲੀ ਰਕਬਾ ਸਿਰਫ ਤੇ ਸਿਰਫ 6.59% ਹੈ, ਜੋ ਸਾਰੇ ਰਾਜਾਂ ਦੇ ਵਿੱਚੋਂ ਸਭ ਤੋਂ ਘੱਟ ਹੈ। ਵਾਤਾਵਰਨ ਪ੍ਰੇਮੀਆਂ ਦਾ ਜ਼ੋਰ ਹੈ ਕਿ ਜਿੱਥੇ ਨਵੇਂ ਬੂਟੇ ਲਗਾਉਣਾ ਜ਼ਰੂਰੀ ਹੈ ਉੱਥੇ ਹੀ ਪੁਰਾਣੇ ਅਤੇ ਵੱਡੇ ਰੁੱਖਾਂ ਦੀ ਜਿਹੜੀ ਰੱਖਿਆ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਅਦਾਲਤਾਂ ਤੇ ਟ੍ਰਿਬਿਊਨਲਾਂ ਦੇ ਵਿੱਚ ਕਈ ਮਾਮਲੇ ਵਿਚਾਰ ਦੇ ਅਧੀਨ ਹੋਣ ਦੇ ਕਰਕੇ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਜਿਹੜਾ ਨਿਰਧਾਰਿਤ ਕਰਨ ਦੇ ਲਈ ਮਹੱਤਵਪੂਰਨ ਹੋਣਗੇ ਕਿ ਪੰਜਾਬ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਕਿੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਤੁਲਨ ਜਿਹੜਾ ਬਣਾਉਂਦਾ ਹੈ। ਇਹ ਸਿਰਫ ਅੰਕੜੇ ਹੀ ਨਹੀਂ ਨੇ ਸਗੋਂ ਭਵਿੱਖ ਦੇ ਲਈ ਇੱਕ ਸਪਸ਼ਟ ਜਿਹੜਾ ਚੇਤਾਵਨੀ ਵੀ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਜਿਹੜਾ ਪਾਪੂਲੇਸ਼ਨ ਦੀ ਗੱਲ ਕਰ ਰਿਹਾ ਹੈ, ਪ੍ਰਵਾਸੀਆਂ ਕਾਰਨ ਆਸਟ੍ਰੇਲੀਆ ਦੀ ਆਬਾਦੀ ਵਧੀ ਹੈ, ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਪੈਣ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਆਸਟ੍ਰੇਲੀਆਈ ਅੰਕੜਿਆਂ ਦੇ ਬਿਊਰੋ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟ੍ਰੇਲੀਆ ਦੀ ਆਬਾਦੀ ਲਗਭਗ 2.78 ਕਰੋੜ ਤੱਕ ਪਹੁੰਚ ਗਈ ਸੀ। ਸਿਰਫ ਇੱਕ ਸਾਲ ਦੇ ਦੌਰਾਨ ਕਰੀਬ 4,12,000 ਲੋਕ ਜਿਹੜੇ ਨੇ ਆਬਾਦੀ ਦੇ ਵਿੱਚ ਵਾਧੇ ਦੇ ਵਜੋਂ ਸ਼ਾਮਲ ਹੋਏ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਵਾਧੇ ਦੇ ਵਿੱਚੋਂ ਕਰੀਬ 3,01,000 ਲੋਕ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਕਾਰਨ ਸ਼ਾਮਲ ਹੋਏ ਨੇ, ਜਦਕਿ ਜਨਮਾਂ ਅਤੇ ਮੌਤਾਂ ਦੇ ਫਰਕ ਦੇ ਨਾਲ ਵਾਧਾ ਜਿਹੜਾ ਕੇਵਲ 1,11,000 ਰਿਹਾ। ਦੂਜੇ ਸ਼ਬਦਾਂ ਦੇ ਵਿੱਚ ਹਰ 10 ਨਵੇਂ ਵਸਨੀਕਾਂ ਦੇ ਵਿੱਚੋਂ ਲਗਭਗ 7 ਵਿਦੇਸ਼ਾਂ ਤੋਂ ਆਏ। ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1100 ਤੋਂ ਵੱਧ ਲੋਕ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਜੁੜੇ ਹੈ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਜਿਹੜੀਆਂ ਵਧਦੀਆਂ ਕੀਮਤਾਂ ਤੇ ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ। ਸਰਕਾਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ ਹੈ ਤੇ ਹਾਲਾਤ ਕਾਬੂ ਦੇ ਵਿਚ ਨੇ, ਪਰ ਆਲੋਚਕ ਸਵਾਲ ਪੁੱਛ ਰਹੇ ਨੇ ਕਿ ਜਦੋਂ ਘਰ ਪਹਿਲਾਂ ਹੀ ਘੱਟ ਨੇ ਤਾਂ ਇੰਨੇ ਨਵੇਂ ਲੋਕਾਂ ਦੇ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ। ਵੈਸੇ ਆਸਟ੍ਰੇਲੀਆ ਸਾਰਾ ਅਜੇ ਖੁੱਲ੍ਹਾ ਹੀ ਪਿਆ ਭਾਈ, ਤੇ ਬਥੇਰੀ ਜਗ੍ਹਾ ਹੈ, ਜ਼ਮੀਨ ਹੈ, ਸਿਰਫ ਸਮੁੰਦਰ ਦੇ ਕੰਢੇ ਬਣਿਆ, ਬਾਕੀ ਤਾਂ ਸਾਰਾ ਕੁਝ ਖਾਲੀ ਪਿਆ ਪਿਛਲੇ ਪਾਸੇ। ਕੈਨੇਡਾ ਇਸੇ ਤਰ੍ਹਾਂ ਹੀ ਪਾਪੂਲੇਸ਼ਨ ਡਿਸਲਾਈਨ ਦੀ ਗੱਲ ਕਰ ਰਿਹਾ। ਕੈਨੇਡਾ ਦੇ ਵਿਚ ਆਬਾਦੀ ਦਾ ਰੁਝਾਨ ਢਲਾਨ ਵੱਲ ਜਾ ਰਿਹਾ। ਇਮੀਗ੍ਰੇਸ਼ਨ ਨੀਤੀਆਂ ਕਾਰਨ ਕਹਿੰਦੇ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਕਮੀ ਆਈ ਹੈ। ਕੈਨੇਡਾ ਦੀ ਆਬਾਦੀ ਦੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਦੇ ਵਿਚ ਆਬਾਦੀ ਦਾ ਅੰਕੜਾ ਜਿਹੜਾ 4.14 ਮਿਲੀਅਨ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਜਿਹੜਾ 55,025 ਘੱਟ ਹੈ। ਆਬਾਦੀ ਦੇ ਵਿਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਤੇ ਪਰ ਇਸ ਤਿਮਾਹੀ ਦੇ ਵਿਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਦੇ ਨਾਲੋਂ ਵੱਧ ਹੋਣ ਦੇ ਕਾਰਨ ਇਹ ਮੰਨਿਆ ਜਾਣ ਲੱਗ ਪਿਆ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਦੇ ਵਿਚ 83,149 ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਜਿਹੜਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਇਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਜਿਹੜੀਆਂ ਉਨ੍ਹਾਂ ਦੀ ਡੂੰਘਾਈ ਦੇ ਨਾਲ ਘੋਖ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਪ੍ਰਵਾਨਗੀ ਦਰ ਜਿਹੜੀ ਹੈ 82% ਤੋਂ ਡਿੱਗ ਕੇ 1 ਅਪ੍ਰੈਲ ਤੱਕ 16.5% ਰਹਿ ਗਈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਰਾਂ ਨੂੰ ਦੇਸ਼ ਦੇ ਵਿਚ ਵਸਾਉਣ ਦਾ ਜਿਹੜਾ ਇਰਾਦਾ ਰੱਖਦੀ ਹੈ, ਪਰ ਉਹ ਨਾਲ ਹੀ ਕੱਚੇ ਵਸਨੀਕਾਂ ਅਸਥਾਈ ਲੋਕਾਂ ਦਾ ਅੰਕੜਾ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੀ ਦ੍ਰਿੜ ਹੈ। ਇਸ ਸਾਲ 3,85,000 ਤੇ ਅਗਲੇ 2 ਸਾਲਾਂ ਦੇ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਨੇ, ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹਾ। ਦੂਸਰੇ ਪਾਸੇ US ਇਰਾਨ ਸ਼ਾਂਤੀ ਸਮਝੌਤੇ ਮਗਰੋਂ ਤੁਰੰਤ ਖੁੱਲੇਗਾ ਹੌਰਮੁਜ਼ ਜਲਮਾਰਗ। ਪਾਕਿਸਤਾਨ ਬਣਿਆ ਮੁੱਖ ਵਿਚੋਲਾ। ਅਮਰੀਕਾ ਇਰਾਨ ਇਤਿਹਾਸਕ ਸਮਝੌਤੇ ਤੇ ਰੂਸ ਨੇ ਵੀ ਜਿਹੜੀ ਹੈ ਸਹਿਮਤੀ ਜਤਾ ਦਿੱਤੀ ਹੈ। ਕ੍ਰੈਮਲਿਨ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਦੇ ਲਈ ਇਕ ਸਕਾਰਾਤਮਕ ਪਾਜ਼ੇਟਿਵ ਕਦਮ ਦੱਸ ਦਿੱਤਾ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਬਹਾਲ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਰਾਨ ਦੇ ਸਰਵਉੱਚ ਆਗੂ ਮੁਜਤਬਾ ਖਮਨੇਈ ਦੀ ਜਿਹੜੀ ਸ਼ਲਾਘਾ ਕੀਤੀ ਹੈ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਦੋਵਾਂ ਧਿਰਾਂ ਨੇ ਇਤਿਹਾਸਕ ਇਸਲਾਮਾਬਾਦ ਸਮਝੌਤਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪੂਰਾ ਕਰ ਲਿਆ। ਸ਼ਰੀਫ਼ ਨੇ ਚੋਟੀ ਦੇ ਜਿਹੜੇ ਨੇ ਅਮਰੀਕੀ ਤੇ ਇਰਾਨੀ ਆਗੂਆਂ ਦੀ ਜਿਹੜੀ ਹੈ ਕੂਟਨੀਤੀ ਪ੍ਰਤੀ ਅਟਲ ਵਚਨਬੱਧਤਾ ਅਤੇ ਸ਼ਾਂਤੀ ਦੇ ਰਾਹ ਨੂੰ ਅਪਣਾਉਣ ਦੇ ਲਈ ਵੀ ਜਿਹੜੀ ਹੈ ਤਾਰੀਫ਼ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਦਸਤਾਵੇਜ਼ ਦੇ ਉਤੇ ਦਸਤਖਤ ਹੋਣ ਦੇ ਨਾਲ ਹੌਰਮੁਜ਼ ਜਲਮਾਰਗ ਤੁਰੰਤ ਖੁੱਲ੍ਹ ਜਾਵੇਗਾ ਤੇ ਅਮਰੀਕਾ ਤੁਰੰਤ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ ਪੈਲਸ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕੀਤੇ ਹੈ। ਵਰਸੇਲਜ ਦੀ ਪਿੱਠ ਭੂਮੀ ਪੜਤ ਵਾਲੀ ਹੈ, ਬੜਾ ਇੰਟਰਸਟਿੰਗ ਜਿਹੜਾ ਏਰੀਆ ਰਿਹਾ ਹੈ ਦੁਨੀਆਂ ਦੇ ਰਾਜ ਕਰਨ ਵਾਲੇ ਲੋਕਾਂ ਦਾ, ਜਿੱਥੇ ਉਨ੍ਹਾਂ ਨੇ G7 ਸੰਮੇਲਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਦੇ ਨਾਲ ਰਾਤ ਦਾ ਖਾਣਾ ਖਾਧਾ ਸੀ। ਇੱਥੇ ਸਾਰੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਆ ਵਰਸੇਲਜ ਦੇ ਵਿਚ, ਜਦੋਂ PM ਦਾ ਮੁੱਦਾ ਨਹੀਂ ਹੁੰਦਾ ਸੀ, ਸਮਾਂ ਨਹੀਂ ਉਹ ਸੀਗਾ, ਰਾਜਾਸ਼ਾਹੀ ਦਾ ਸਮਾਂ ਸੀ ਉਦੋਂ। ਜਲਦੀ ਇਰਾਨੀ ਮੀਡੀਆ ਨੇ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਦੀਆਂ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਦੇ ਵਿਚ ਉਹ ਕੈਮਰੇ ਦੇ ਸਾਹਮਣੇ ਦਸਤਖਤ ਕੀਤੇ ਹੋਏ ਦਸਤਾਵੇਜ਼ ਦੀ ਇਕ ਕਾਪੀ ਫੜੇ ਬੈਠੇ ਹੋਏ ਨੇ। ਇਹ ਵਿਆਪਕ ਤੌਰ ਦੇ ਉਤੇ ਰਿਪੋਰਟ ਕੀਤੀ ਗਈ ਹੈ ਕਿ ਮੁੱਖ ਵਿਚੋਲਾ ਪਾਕਿਸਤਾਨ ਸਵਿਟਜ਼ਰਲੈਂਡ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕਰੇਗਾ, ਜਿੱਥੇ ਸ਼ੁੱਕਰਵਾਰ ਨੂੰ ਇਕ ਰਸਮੀ ਸਮਾਰੋਹ ਜਿਹੜਾ ਹੋਣ ਵਾਲਾ ਹੈ। ਵੀਰਵਾਰ ਨੂੰ ਸ਼ਰੀਫ਼ ਨੇ ਕਿਹਾ ਹੈ ਕਿ ਸਬੰਧਤ ਸਰਕਾਰਾਂ ਦੇ ਉੱਚ ਪੱਧਰ ਦੇ ਉਤੇ ਸਮਝੌਤੇ ਦੇ ਦਸਤਖਤ ਕਰਨਾ ਸੰਘਰਸ਼ ਦੇ ਕੂਟਨੀਤਿਕ ਹੱਲ ਦੇ ਲਈ ਦੋਵਾਂ ਪੱਖਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਕਿਉਂਕਿ ਉਨ੍ਹਾਂ ਨੇ ਸਾਊਦੀ ਅਰਬ, ਕਤਰ, ਤੁਰਕੀ ਅਤੇ ਮਿਸਰ ਵਰਗੇ ਹੋਰ ਪੱਛਮੀ ਏਸ਼ੀਆ ਦੇਸ਼ਾਂ ਦਾ ਵੀ ਧੰਨਵਾਦ ਕੀਤਾ ਹੈ। ਸ਼ਰੀਫ਼ ਨੇ ਵੀਰਵਾਰ ਨੂੰ ਐਕਸ ਦੇ ਉਤੇ ਜਿਹੜਾ ਇਕ ਪੋਸਟ ਦੇ ਵਿਚ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਇਤਿਹਾਸਕ ਇਸਲਾਮਾਬਾਦ ਸਮਝੌਤਾ ਅੱਜ ਸੰਯੁਕਤ ਰਾਜ ਅਮਰੀਕਾ ਤੇ ਇਸਲਾਮਿਕ ਰਿਪਬਲਿਕ ਆਫ ਇਰਾਨ ਵਿਚਕਾਰ ਇਲੈਕਟ੍ਰਾਨਿਕ ਤਰੀਕੇ ਦੇ ਨਾਲ ਹਸਤਾਖਰ ਕੀਤਾ ਗਿਆ ਹੈ। ਇਸਲਾਮਾਬਾਦ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਤੇ ਪਹਿਲੇ ਕਦਮ ਦੇ ਵਜੋਂ ਇਸਲਾਮਿਕ ਰਿਪਬਲਿਕ ਆਫ ਇਰਾਨ ਤੁਰੰਤ ਹੌਰਮੁਜ ਜਲਮਾਰਗ ਨੂੰ ਮੁੜ ਖੋਲ ਦੇਵੇਗਾ ਤੇ ਸੰਯੁਕਤ ਰਾਜ ਅਮਰੀਕਾ ਤੁਰੰਤ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ ਤੇ ਨਾਲ ਟਰੰਪ ਨੇ ਕਿਹਾ ਕਿ ਕੁਝ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਇਰਾਨ ਰੱਖ ਸਕਦਾ ਹੈ ਉਹਦੀ ਵੀ ਸਹਿਮਤੀ ਬਣੀ ਹੈ। ਹਰਮੁਜ ਜਲਦ ਮਰੂ ਮੱਧ ਇਕ ਤੰਗ ਜਲ ਮਾਰਗ ਹੈ ਤੇ ਜਿਸ ਦੇ ਵਿਚੋਂ ਆਮ ਸਮਿਆਂ ਦੇ ਵਿਚ ਦੁਨੀਆਂ ਦੀ ਕੁਲ ਊਰਜਾ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਜਿਹੜਾ ਲੰਘਦਾ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਐਗਰੀਮੈਂਟ ਦੇ ਵਿਚ $300 ਬਿਲੀਅਨ ਦਾ ਫੰਡ ਜਿਹੜਾ ਸ਼ਾਮਲ ਕੀਤਾ ਗਿਆ। ਫੰਡ ਦੇ ਵਿਚ ਸ਼ਾਮਲ ਨਿੱਜੀ ਖੇਤਰ ਦੇ ਪੈਸੇ ਦੇ ਨਾਲ ਇਰਾਨ ਦੇ ਵਿਚ ਹੋਵੇਗਾ ਨਿਵੇਸ਼। ਅਮਰੀਕਾ ਇਰਾਨ ਸਮਝੌਤੇ ਦੇ ਚੌਕਟੇ ਦੇ ਵਿਚ ਇਰਾਨ ਦੇ ਵਿਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਲਈ $300 ਅਰਬ ਦੇ ਪ੍ਰਾਈਵੇਟ ਫੰਡ ਦਾ ਖਰੜਾ ਵੀ ਸ਼ਾਮਲ ਹੈ ਤੇ ਇਸ ਰਕਮ ਦਾ ਅੱਧੇ ਤੋਂ ਵੱਧ ਹਿੱਸਾ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ। ਇਹ ਦਾਅਵਾ ਸਮਝੌਤੇ ਬਾਰੇ ਪੂਰੀ ਜਾਣਕਾਰੀ ਰੱਖਦੇ ਜਿਹੜੇ ਸੂਤਰ ਨੇ ਉਨ੍ਹਾਂ ਨੇ ਦਿੱਤਾ ਤੇ ਇਸ ਫੰਡ ਦਾ ਮਕਸਦ ਦੋਵਾਂ ਧਿਰਾਂ ਨੂੰ ਆਰਥਿਕ ਇਨਵੈਸਟਿਵ ਦੇਣਾ ਹੈ ਤੇ ਇਹ ਜਿਹੜਾ ਉਸ ਜੰਗ ਖਤਮ ਕਰਨ ਦੇ ਲਈ ਰਾਜ਼ੀ ਹੋਣ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਇਸ ਬਾਰੇ ਜਿਹੜਾ ਦੱਸਿਆ ਗਿਆ ਜਾਣਕਾਰੀ ਦਿੱਤੀ ਹੈ। ਯੋਜਨਾ ਦੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਦੋਂ ਕਿ ਵਾਸ਼ਿੰਗਟਨ ਤੇ ਤਹਿਰਾਨ ਸ਼ੁੱਕਰਵਾਰ ਨੂੰ ਇਸ ਉੱਤੇ ਸਹੀ ਜਿਹੜਾ ਆਪਣੀ ਜਾਣਕੀ ਹਸਤਾਖਰ ਚੰਗੀ ਤਰ੍ਹਾਂ ਪੂਰੇ ਡੀਲ ਕਰਨਗੇ। ਤਿਆਰੀ ਖਿੱਚੀ ਬੈਠੇ ਨੇ ਤੇ ਇਸ ਫੰਡ ਦੀ ਹੋਂਦ ਦੇ ਬਾਰੇ ਪਹਿਲਾਂ ਰਿਪੋਰਟ ਕੀਤਾ ਜਾ ਚੁੱਕਿਆ ਹੈ ਕਿ ਇਸ ਖ਼ਬਰ ਏਜੰਸੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਫੰਡ ਦੀ ਅੱਧੀ ਤੋਂ ਵੱਧ ਰਕਮ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਸ ਦੇ ਵਿਚ ਪੂਰੀ ਤਰ੍ਹਾਂ ਨਿੱਜੀ ਖੇਤਰ ਦਾ ਪੈਸਾ ਜਿਹੜਾ ਸ਼ਾਮਲ ਹੋਵੇਗਾ। ਅਮਰੀਕਾ ਤੇ ਇਰਾਨੀ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਉਨ੍ਹਾਂ ਜੰਗ ਦੇ ਖਾਤਮੇ ਦੇ ਲਈ ਇਕ ਚੌਕਟੇ ਦੇ ਬਾਰੇ ਸਹਿਮਤੀ ਦਿੱਤੀ ਹੋਈ ਹੈ। ਦੂਸਰੇ ਪਾਸੇ ਨਵਾਂ ਫੰਡ ਪ੍ਰਾਈਵੇਟ ਨਿਵੇਸ਼ ਦਾ ਜ਼ਰੀਆ ਹੈ, ਨਾ ਕਿ ਕੋਈ ਮੁੜ ਉਸਾਰੀ ਜਾਂ ਮੁਆਵਜ਼ੇ ਦਾ ਪ੍ਰੋਗਰਾਮ। ਇਸ ਦੇ ਵਿਚ ਸਰਕਾਰ ਦਾ ਕੋਈ ਪੈਸਾ ਜਾਂ ਗ੍ਰਾਂਟ ਸ਼ਾਮਲ ਨਹੀਂ ਹੋਏਗੀ। ਅਮਰੀਕਾ, ਖਾੜੀ ਅਰਬ ਮੁਲਕਾਂ, ਏਸ਼ੀਆ ਤੇ ਦੱਖਣੀ ਅਮਰੀਕਾ ਤੇ ਅਫਰੀਕੀ ਕੰਪਨੀਆਂ ਨੇ ਇਸ ਲਈ ਫੰਡਿੰਗ ਦੇਣ ਦੇ ਵਾਸਤੇ ਸਹਿਮਤੀ ਦਿੱਤੀ ਹੈ। ਸੀਨੀਅਰ ਇਰਾਨੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਨੇ ਜੰਗ ਕਰਕੇ ਹੋਈ ਨੁਕਸਾਨ ਦੇ ਲਈ ਅਮਰੀਕਾ ਤੋਂ ਅਸਲ ਦੇ ਵਿਚ $400 ਅਰਬ ਰੁਪਏ ਦਾ ਜਿਹੜਾ ਮੁਆਵਜ਼ਾ ਮੰਗਿਆ, ਪਰ ਵਾਸ਼ਿੰਗਟਨ ਨੇ ਇਸ ਤੋਂ ਨਾ ਕਰ ਦਿੱਤੀ ਸੀ। ਇਸ ਮਗਰੋਂ ਹੀ ਫੰਡ ਜਿਹੜੇ ਨੇ, ਜਿਸ ਨੂੰ ਮੁੜ ਉਸਾਰੀ ਦੇ ਵਿਕਾਸ ਫੰਡ ਦਾ ਨਾਮ ਦਿੱਤਾ ਗਿਆ, ਸਾਹਮਣੇ ਆਇਆ ਸੀ। ਦੂਸਰੇ ਪਾਸੇ ਇੰਡੀਆ US ਟਰੇਡ ਡੀਲ, ਮੋਦੀ ਟਰੰਪ ਦੇ ਵੱਲੋਂ ਅਧਿਕਾਰੀਆਂ ਨੂੰ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ, ਆਪਸੀ, ਲਾਭਕਾਰੀ ਤੇ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਵੱਲ ਕੰਮ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਅੱਜ ਇਹ ਗੱਲ ਕਹੀ ਹੈ ਜੋ ਕਿ G7 ਸੰਮੇਲਨ ਦੇ ਹਾਸ਼ੀਏ ਦੇ ਉੱਤੇ ਦੋਵਾਂ ਨੇਤਾਵਾਂ ਵੱਲੋਂ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਦੇ ਵਿਚ 16 ਮਹੀਨਿਆਂ ਚ ਪਹਿਲੀ ਵਾਰ ਵਿਆਪਕ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਹੋਇਆ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗਰੀਰਰ ਪ੍ਰਸਤਾਵਿਤ ਵਪਾਰ ਸਮਝੌਤੇ ਉਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹੈ। MEA ਨੇ ਕਿਹਾ ਕਿ ਮੀਟਿੰਗ ਦੇ ਵਿਚ ਮੋਦੀ ਅਤੇ ਟਰੰਪ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਾਂ ਦੇ ਆਪਸੀ ਲਾਭ ਦੇ ਲਈ ਸਾਰੇ ਖੇਤਰਾਂ ਦੇ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਦੇ ਵਿਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸੰਤੁਸ਼ਟੀ ਦੇ ਨਾਲ ਨੋਟ ਕੀਤਾ ਤੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ, ਆਪਸੀ, ਲਾਭਕਾਰੀ ਤੇ ਵਪਾਰਕ ਤੌਰ ਦੇ ਉਤੇ ਅਰਥਪੂਰਨ ਸਮਝੌਤੇ ਵੱਲ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਦੋਵਾਂ ਪੱਖਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਉਤੇ ਪਹਿਲਾਂ ਹੀ ਗੱਲਬਾਤ ਦੀ ਇਕ ਲੜੀ ਜਿਹੜੀ ਕੀਤੀ ਹੈ। ਆਪਣੀ ਟਿੱਪਣੀ ਚ ਮੋਦੀ ਨੇ ਪਿਛਲੇ ਸਾਲ ਫਰਵਰੀ ਦੇ ਵਿਚ ਵਾਸ਼ਿੰਗਟਨ DC ਦੇ ਵਿਚ ਟਰੰਪ ਦੇ ਨਾਲ ਆਪਣੀ ਆਖਰੀ ਮੁਲਾਕਾਤ ਦਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨੇ ਰਿਸ਼ਤੇ ਦੇ ਵਿਚ ਨਵੀਂ ਊਰਜਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਚ ਸ਼ਾਂਤੀ ਲਿਆਉਣ ਦੇ ਟਰੰਪ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ। ਇਸੇ ਤਰ੍ਹਾਂ ਪੁਤਿਨ ਹੁਣੀ ਇਕ ਪਾਸੇ G7 ਚੱਲ ਰਿਹਾ ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਕੀਤੀ ਏ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਕੱਲ ਬੀਤੇ ਚ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ ਆਸੀਆਨ ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ, ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ ਮੈਂਬਰਾਂ ਨਾਲ ਵਪਾਰ ਅਤੇ ਹੋਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕ੍ਰੈਮਲਿਨ ਦੇ ਵਿਸ਼ੇਸ਼ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਦੇ ਅਨੁਸਾਰ ਕਜ਼ਾਨ ਦੇ ਵਿਚ ਹੋ ਰਹੀ ਦੋ ਰੋਜ਼ਾ ਬੈਠਕ ਦੇ ਵਿਚ ਆਸੀਆਨ ਦੇਸ਼ਾਂ ਦੇ ਨਾਲ ਰੂਸ ਦੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਦੇ ਉਤੇ ਤੌਰ ਤਰੀਕਿਆਂ ਦੇ ਉਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਦੇ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਦੇ ਨਾਲ ਗੱਲਬਾਤ ਭਾਈਵਾਲ ਦੇ ਵਜੋਂ ਸੰਬੰਧ ਬਣਾਈ ਰੱਖੇ ਹਨ ਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ ਪੱਧਰੀ ਬੈਠਕਾਂ ਦੇ ਵਿਚ ਸ਼ਾਮਲ ਕੀਤਾ। ਵੋਲਗਾ ਨਦੀ ਦੇ ਕੰਢੇ ਦੇ ਉਤੇ ਕਜ਼ਾਨ ਦੇ ਵਿਚ ਹੋ ਰਹੀ ਇਹ ਸਿਖਰ ਸੰਮੇਲਨ ਰੂਸ ਆਸੀਆਨ ਸੰਬੰਧਾਂ ਦੀ 35ਵੀਂ ਵਰੇਗੰਢ ਦਾ ਪ੍ਰਤੀਕ ਵੀ ਦਰਸਾਈ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਲਦੇ ਹਾਂ। ਮੈਡੀਟੋਬਾ ਦੇ ਵਿਚ ਹੈਪੇਟਾਈਟਸ ਏ ਦੇ ਕੇਸ ਵਧੇ ਨੇ ਤੇ ਹਸਪਤਾਲ ਦਾਖਲਿਆਂ ਤੇ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ। ਮੈਨੀਟੋਬਾ ਦੇ ਵਿਚ ਅਪ੍ਰੈਲ 2025 ਤੋਂ ਜਾਰੀ ਹੈਪੇਟਾਈਟਸ ਏ ਦਾ ਜਿਹੜਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਦੇ ਵਿਚੋਂ ਇਕ ਬਣ ਚੁੱਕਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਜਿਹੜਾ ਹੁਣ ਸਿਰਫ਼ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਿਆ। ਮੈਨੀਟੋਬਾ ਜਿਹੜਾ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਪ੍ਰਕੋਪ ਦੇ ਨਾਲ ਹੁਣ ਤੱਕ ਜਿਹੜਾ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਐ ਜਿਨ੍ਹਾਂ ਦੇ ਵਿਚ ਕਈ ਹਸਪਤਾਲ, ICU ਦਾਖਲੇ ਅਤੇ ਮੌਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਇਕੋ ਹੀ ਸਟ੍ਰੇਨ ਨਾਲ ਜਿਹੜਾ ਜੁੜਿਆ ਹੋਇਐ ਤੇ ਮੁੱਖ ਤੌਰ ਦੇ ਉਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ। ਸ਼ੁਰੂਆਤੀ ਦੌਰ ਦੇ ਵਿਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ 4 ਫਸਟ ਨੇਸ਼ਨ ਭਾਈਚਾਰਿਆਂ ਗਾਰਡਨ ਹਿੱਲ, ਸੇਟ ਥਰੇਸਾ ਪੁਆਇੰਟ, ਵਾਸਾ ਗਾ ਮੈਕ ਤੇ ਰੈੱਡ ਸੱਕਰ ਲੇਕ ਜਿਹੜੀ ਹੈ ਇਹਦੇ ਵਿਚ ਕੇਂਦਰਿਤ ਸੀ, ਪਰ ਸਮੇਂ ਦੇ ਨਾਲ ਇਹ ਸੰਕਰਮਣ ਜਿਹੜਾ ਹੋਰ ਖੇਤਰਾਂ ਦੇ ਵਿਚ ਵੀ ਫੈਲ ਗਿਆ। ਇਹ ਵਿਭਾਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕਹਿਣਾ ਕਿ ਕੁਝ ਦੂਰ ਦੁਰਾਜ ਇਲਾਕਿਆਂ ਦੇ ਵਿਚ ਪਾਣੀ ਅਤੇ ਸੀਵਰੇਜ ਸਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ। ਵਿਨੀਪੈਗ ਦੇ ਵਿਚ ਵੀ ਮਾਮਲਿਆਂ ਦੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਨੇ, ਜਿਸ ਦੇ ਕਾਰਨ ਸਥਾਨਕ ਪੱਧਰ ਦੇ ਉਤੇ ਵੀ ਚਿੰਤਾ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਦੇ ਨਾਲ ਜੁੜੇ ਸੰਭਾਵਿਤ ਸੰਕਰਮਣ ਬਾਰੇ ਵੀ ਜਿਹੜਾ ਚੇਤਾਵਨੀਆਂ ਜਾਰੀ ਕੀਤੀਆਂ ਨੇ ਤੇ ਲੋਕਾਂ ਨੂੰ ਲੱਛਣਾਂ ਦੇ ਉਤੇ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਹੈਪੇਟਾਈਟਸ ਏ ਇਕ ਜਿਹੜਾ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ਦੇ ਉਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ ਤੇ ਇਸਦੇ ਲੱਛਣਾਂ ਦੇ ਵਿਚ ਬੁਖਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜਾ ਪਿਸ਼ਾਬ ਅਤੇ ਜੋਡਿਸ ਜਾਣੀ ਕਿ ਚਮੜੀ ਦੇ ਅੱਖਾਂ ਦਾ ਪੀਲਾ ਪੈਣਾ ਸ਼ਾਮਲ ਨੇ। ਕਈ ਮਰੀਜ਼ਾਂ ਦੇ ਵਿਚ ਲੱਛਣ ਹਲਕੇ ਹੁੰਦੇ ਨੇ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਸ਼ਾਇਦ ਇਹਨੂੰ ਆਪਣੇ ਉਥੇ ਪੀਲੀਆ ਵੀ ਕਹਿ ਦਿੰਦੇ ਆ, ਜਿਸਦੇ ਨਾਲ ਬਿਮਾਰੀ ਅਣਜਾਣੇ ਤੌਰ ਦੇ ਉਤੇ ਹੋਰ ਲੋਕਾਂ ਤੱਕ ਜਿਹੜੀ ਫੈਲ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਦੇ ਵਿਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ। ਉੱਚ ਖਤਰੇ ਵਾਲੇ ਸਮੂਹਾਂ ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ ਦੇ ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਜੇਕਰ ਸਮੇਂ ਸਿਰ ਲਗਵਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਤੇ ਖਾਣ ਪੀਣ ਦੀ ਜਿਹੜੀ ਸਫਾਈ ਉਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗ ਪਏ ਨੇ ਅਮੀਰ ਲੋਕ ਜਿਹੜੇ ਨੇ ਮੁਲਕ ਛੱਡਣ ਦੀ ਤਿਆਰੀ ਦੇ ਵਿਚ 1.65 ਲੱਖ ਕਰੋੜਪਤੀ ਨੇ। ਇਕ ਪਾਸੇ ਮਿਡਲ ਈਸਟ ਜੰਗ ਦੇ ਦੌਰਾਨ ਦੁਬਈ ਦੇ ਉਤੇ ਹੋਏ ਹਮਲਿਆਂ ਕਾਰਨ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੇ ਉਤੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸੇ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿਚ ਦਸਿਆ ਗਿਆ ਕਿ ਇਸ ਸਾਲ ਦੁਨੀਆਂ ਭਰ ਦੇ ਵਿਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 ਦੇ ਵਿਚ 1.42 ਲੱਖ, 2024 ਚ 1.34 ਲੱਖ ਤੇ 2013 ਦੇ ਵਿਚ ਸਿਰਫ 51,000 ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ। ਰਿਪੋਰਟ ਦੱਸਦੀ ਹੈ ਕਿ ਅਮੀਰ ਪਰਿਵਾਰ ਹੁਣ ਸਿਰਫ ਟੈਕਸ ਛੋਟ ਦੇ ਲਈ ਨਹੀਂ ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਤੇ ਬੱਚਿਆਂ ਦੀ ਚੰਗੀ ਸਿੱਖਿਆ ਦੇ ਲਈ ਦੂਜੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਲਿਸਟ ਦੇ ਵਿਚ ਸੰਯੁਕਤ ਅਰਬ ਅਮੀਰਾਤ 85.3% ਦੇ ਸਭ ਤੋਂ ਵੱਧ ਸਕੋਰ ਦੇ ਨਾਲ ਦੁਨੀਆਂ ਦਾ ਸਭ ਤੋਂ ਪਸੰਦੀਦਾ ਵੈਲਥ ਹੱਬ ਜਿਹੜਾ ਬਣ ਕੇ ਉਭਰਿਆ, ਜਦਕਿ ਸਿੰਗਾਪੁਰ ਜਿਹੜਾ 79.5% ਤੇ ਕੇਮੈਨ 74.3% ਦੀ ਰੇਟਿੰਗ ਦੇ ਨਾਲ ਦੂਜੇ ਤੇ ਤੀਜੇ ਸਥਾਨ ਦੇ ਉੱਤੇ ਕਾਬਜ਼ ਨੇ। ਇਸ ਵੈਲਥ ਮੋਬਿਲਿਟੀ ਸੂਚੀ ਦੇ ਵਿਚ ਭਾਰਤ ਦਾ ਸਕੋਰ 56.5% ਆਉਂਦਾ। ਭਾਰਤ ਨੂੰ ਚੁਣੌਤੀਆਂ ਦੇ ਲਈ ਵਾਲੀ ਜਿਹੜੀ ਸ਼੍ਰੇਣੀ ਦੇ ਵਿਚ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ ਤੇ ਗਿਣੇ ਚੁਣੇ ਲੋਕਾਂ ਦਾ ਕੰਟਰੋਲ ਹੋਣਾ ਤੇ ਟੈਕਸ ਦੇ ਗੁੰਝਲਦਾਰ ਨਿਯਮ ਨੇ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਤਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟਰਕਚਰਿੰਗ ਜਿਹੜਾ ਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉਥੇ ਰਹਿਣ ਨੂੰ ਜਿਹੜਾ ਪਹਿਲ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ 62.3% ਹੈ ਤੇ ਇਥੋਂ ਦੇ ਅਮੀਰ ਪਰਿਵਾਰ ਜਿਹੜੇ ਨੇ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਨੇ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀ ਅਰਜ਼ੀਆਂ ਜਿਹੜੀਆਂ ਨੇ 225 ਦੇ ਵਿਚ ਦੁੱਗਣੀਆਂ ਹੋਈਆਂ ਤੇ ਫਿਰ ਇਹ ਰਫ਼ਤਾਰ ਜਿਹੜੀ ਆ 226 ਦੇ ਵਿਚ ਬਰਕਰਾਰ ਰਹੀ ਹੈ। ਇਨ੍ਹਾਂ ਦੇ ਵਿਚੋਂ ਅੱਧੇ ਅਮੀਰ ਯੂਰਪ ਅਤੇ 1/4 ਤੋਂ ਵੱਧ ਦੱਖਣੀ ਅਮਰੀਕੀ ਕੈਰੇਬੀਅਨ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਜਿਹੜਾ ਵੱਧ ਰਿਹਾ ਤੇ 2018 ਦੇ ਵਿਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਚ 20ਵੇਂ ਸਥਾਨ ਦੇ ਉੱਤੇ ਸੀ, ਪਰ ਹੁਣ ਇਹ ਦੁਨੀਆਂ ਦੇ ਟਾਪ 5 ਦੇਸ਼ਾਂ ਦੇ ਵਿਚ ਸ਼ਾਮਲ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ 2026 ਦੇ ਵਿਚ ਬ੍ਰਿਟੇਨ ਤੋਂ ਦੇਸ਼ ਛੱਡਣ ਦੇ ਦੀਆਂ ਜਿਹੜੀਆਂ ਅਰਜ਼ੀਆਂ ਦੇਣ ਵਾਲਿਆਂ ਦੇ ਵਿਚੋਂ 53% ਵਿਦੇਸ਼ੀ ਨਾਗਰਿਕ ਦੱਸੇ ਗਏ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 900 1719 ਵਾਟ ਸਟੂਡੀਓ ਦਾ ਨੰਬਰ ਹੈ। ਤੇ ਆਖਰ ਦੇ ਵਿਚ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਤੇ ਆਪਣੇ ਕੋਲ ਹਜੇ 25-30 ਮਿੰਟ ਦਾ ਸਮਾਂ ਬਾਕੀ ਬਚਿਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ, ਤੇ ਉਸ ਤੋਂ ਬਾਅਦ ਫਿਰ ਮੈਂ ਜ਼ਿਕਰ ਕਰਾਂਗਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਤੇ ਤੇਰਾ ਕੀਆ ਮੀਠਾ ਲਾਗੇ ਦਾ। ਤੇ ਲੋ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਛੋਟਾ ਜਿਹਾ ਬ੍ਰੇਕ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਗੱਲਾਂ ਬਾਤਾਂ ਫਿਰ ਬਾਅਦ ਦੇ ਵਿਚ ਫਿਰ ਕਰਾਂਗੇ ਜੀ। ਤੇ ਕਾਲ ਤੁਸੀਂ ਕਰ ਸਕਦੇ ਹੋ +358 44 900 1719 ਬਾਅਦ ਸਟੂਡੀਓ ਦਾ ਨੰਬਰ ਹੈ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Paraj 604-377-1092, British Columbia. Bestwood Kitchen Cabinets LTD.
3: Washington Freight Service, Seattle de load driving job de layi dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀ ਦਾ ਮੰਚ। ਦੋਸਤੋ, ਆਖਰੀ ਸਮੇਂ ਬਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਜਿਸ ਦੇ ਵਿਚ ਆਪਾਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੀ। ਤੇ ਉਸ ਤੋਂ ਪਹਿਲਾਂ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਹੀ ਇਹ ਮੁੱਦਿਆਂ ਦੇ ਉੱਤੇ ਰਾਜਨ ਜੀ, ਐਪਰੀਸ਼ੀਏਟ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਕੱਦਰ ਬਾਈ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਲੌਂਗ ਵੀਕਐਂਡ ਆ ਗਿਆ ਪਰ ਸਾਨੂੰ ਛੁੱਟੀਆਂ ਨਹੀਂ ਨੇ ਅਜੇ, ਤੇ ਕਿਉਂਕਿ ਮਿਡ ਸਮਰ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਕੱਲ ਨੂੰ ਜੀ, ਤੇ ਇੱਥੇ ਸਮਰ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੇ ਕਦ ਚਲਿਆ ਜਾਂਦਾ। 15 ਕੁ ਦਿਨ ਸ਼ੁਰੂ ਹੋਏ ਨੂੰ ਹੋਏ ਹੈ ਤੇ ਮਿਡ ਸਮਰ ਵੀ ਆ ਗਿਆ। ਇੱਥੇ ਗਰਮੀਆਂ ਦਾ ਹਾਲਾਤ ਇੱਦਾਂ ਹੀ ਨੇ ਜੀ ਫਿਨਲੈਂਡ ਦੇ ਵਿੱਚ। ਤੇ ਮਲੂਕ ਸਿੰਘ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਪਿਆਰ ਭਰੀ ਕਹਿੰਦੇ ਨੇ ਜੀ, ਜੀਆ ਨੂੰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਸੁਰਿੰਦਰ ਕੌਰ ਮਾਲ ਜੀ ਕੰਗਰੈਚੁਲੇਸ਼ਨ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਜੀਆਂ ਨੂੰ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੇ ਪਿਆਰੇ ਸਮੂਹਿਕ ਰੂਪ ਦੇ ਵਿੱਚ ਦੋਸਤਾਂ ਨੂੰ ਜੀ, ਪਿਆਰਿਆਂ ਨੂੰ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, ਜੀਆਂ ਨੂੰ ਜੀ ਔਜਲਾ ਸਾਹਿਬ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ। ਭਾਰਜਵੀਰ ਗੱਡੀ ਦੀ ਹੀਟ ਤੇ ਏਸੀ ਵੀ ਡਰਾਈਵਰ ਨੂੰ ਬੇਹੋਸ਼ੀ ਜਹੀ ਦਾ ਅਹਿਸਾਸ ਜਿਹਾ ਹੁੰਦਾ ਹੈ ਜੀ। ਬਿਲਕੁਲ ਜੀ, ਬਿਲਕੁਲ ਹੁੰਦਾ ਹੈ, ਬਿਲਕੁਲ ਦਰੁਸਤ ਫਰਮਾਇਆ ਜੀ। ਜਾਣੀਆਂ ਚਾਲ ਜੀ ਜ਼ਿਕਰ ਕੀਤਾ ਸੀ ਪਹਿਲਾਂ ਇਹਦਾ। ਤੇ ਇਸੇ ਤਰ੍ਹਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਜਿਹੜਾ ਜ਼ਿਕਰ ਕਰਦੇ ਆ। ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਜੂਏ ਤੋਂ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਚੁੱਕੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
4: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ
1: ਜੀ ਆਨੂ ਜੀ।
4: ਅੱਛਾ ਮੈਂ ਤਾਂ ਸੁਣ ਰਹੀ ਸੀ, ਸੁਣਦੀ ਹੁੰਦੀ ਆ ਪਰ ਕਈ ਵਾਰ ਹਨਾ,
1: ਹਾਂਜੀ
4: ਮਤਲਬ ਕਈ ਵਾਰ ਲਿਖ ਨਹੀਂ ਹੁੰਦਾ, ਕਮੈਂਟਰੀ ਹੁੰਦਾ, ਪਰ ਕਈ ਵਾਰ ਤਾਂ ਇਦਾਂ ਹੁੰਦਾ ਵੀ ਹੁਣੇ ਹੀ ਕਰਾਂ, ਹੁਣੇ ਹੀ ਵਿੱਚ ਲਿਖਾਂ ਜਾਂ ਹੁਣੇ ਹਾਜ਼ਰ ਹੋ ਜਾਵਾਂ ਕਾ ਉਹ ਇਦਾਂ। ਤੁਹਾਨੂੰ ਪਤਾ ਬੁੜੇ ਹੋਏ ਹੋ, ਕਈ ਵਾਰ ਇੱਕ ਦੂਜੇ ਦੀ ਲੋੜ ਹੁੰਦੀ ਆ ਘਰ ਵਿੱਚ ਹਨਾ,
1: ਤੇ
4: ਸਮਝੋ ਤੁਹਾਡੇ ਅੰਕਲ ਮੈਨੂੰ ਆਵਾਜ਼ ਮਾਰ ਲੈਂਦੇ, ਖੁਸ਼ ਹੁੰਦੇ ਆ। ਉਹਨਾਂ ਲਈ ਐਮਰਜੈਂਸੀ ਹੁੰਦੀ, ਜਦ ਮੈਂ ਜਾਣਾ ਹੁੰਦਾ ਤਾਂ ਵਸਟ ਫਿਰ ਮੈਂ ਵਿੱਚ ਕਾਲ ਛੱਡਣੀ, ਮੈਨੂੰ ਚੰਗਾ ਨਹੀਂ ਲੱਗਦਾ
1: ਜੀ। ਬਿਲਕੁਲ,
4: ਤਾਂ ਇਸ ਕਰਕੇ ਹੁਣ ਦੇਖਦੇ ਹੋ ਨਹੀਂ ਮੈਂ ਕਾਲ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਅੱਛਾ ਮੈਂ ਤਾਂ ਇਹ ਸੋਚਦੀ, ਪਤਾ ਨੀ ਕਾ ਪਤਾ ਨੀ ਕੀ ਹੈਗਾ ਕੀ ਨਹੀਂ ਹਿਸਾਬ ਕਿਤਾਬ, ਮੈਨੂੰ ਇਹ ਲੱਗਦਾ ਭਗਵੰਤ ਮਾਨ ਦੀ ਉਹ ਵੀਡੀਓ ਨਹੀਂ ਹੈਗੇ, ਨਹੀਂ ਤਾਂ ਕਿ ਤਾਂ ਉਹਨੂੰ ਸਿਰਫ ਫਸਾ ਰਹੇ ਆ ਉਹ ਜਿਹੜੇ ਉਲਟੀ ਜਿਹੜੀਆਂ ਓਪੋਜਿਟ ਪਾਰਟੀਆਂ ਹੁੰਦੀਆਂ ਉਹਨੂੰ ਉਤਾਰਨਾ ਚਾਹੁੰਦੇ ਆ, ਉਹਨੂੰ ਐਸੇ ਧਾਰਮਿਕ ਮਸਲੇ ਜੇ ਪਾ ਕੇ ਬਦਨਾਮ ਕਰਨ
1: ਲੱਗੇ,
4: ਪਤਾ ਨੀ ਬਾਕੀ ਪਤਾ ਨੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਸੀ।
1: ਬਿਲਕੁਲ ਬਿਲਕੁਲ, ਸਿਆਸਤ ਚੱਲਦੀ ਆ ਜੀ ਇੱਕ ਦੂਸਰੇ ਦੇ ਪ੍ਰਤੀ।
4: ਹਾਂਜੀ ਹਾਂਜੀ
1: ਬਿਲਕੁਲ,
4: ਤੁਸੀਂ ਦੇਖੋ ਇਹ ਕਰਦੇ ਤਾਂ ਸਾਰੇ ਲੋਕ ਇੱਦਾਂ ਆ ਕਿ ਦੂਜੇ ਬੰਦੇ ਨੂੰ ਥੱਲੇ ਲਾਉਣ ਲਈ ਉਹ, ਇਹ ਤਾਂ ਸਿਆਸੀ ਪਾਰਟੀਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਦਰਾਣੀਆਂ ਜਠਾਣੀਆਂ ਵਿੱਚ, ਭਰਾਵਾਂ ਭਰਾਵਾਂ ਵਿੱਚ, ਜਦੋਂ ਇੱਕ ਦੂਜੇ ਨੂੰ ਕਰਨਾ ਉਹ ਕਿਤੇ ਦੇ ਕਿਤੇ ਮਾਂ ਪੁੱਤ ਇੱਕ ਦੂਏ ਤੇ, ਸਾਰੇ ਭਰਾ ਭੈਣਾਂ ਇੱਕ ਦੂਏ ਤੇ ਕਿੱਡੇ ਕਿੱਡੇ ਇਲਜ਼ਾਮ ਲਾ ਲੈਂਦੇ, ਜੋ ਜਿਹੜੀ ਗੱਲ ਹੋਈ ਉਹਨੇ ਉਹ ਲੈ ਕੇ ਕਚਹਿਰੀ ਚ ਜਾ ਫੜਦੀ ਆ।
1: ਨਾਲੇ ਮਾਲ ਜੀ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਸਾਡਾ ਜਿਹੜਾ ਉੱਥੇ ਸਿਸਟਮ ਹੈ ਜਾਂ ਸਾਰੀਆਂ ਚੀਜ਼ਾਂ ਨੇ, ਇੱਕ ਭਰੋਸਾ ਟੁੱਟ ਗਿਆ ਨਾ ਉਹ ਸਿਆਸਤਦਾਨਾਂ ਤੋਂ ਵੀ, ਧਾਰਮਿਕ ਲੀਡਰਾਂ ਤੋਂ ਵੀ, ਤੇ ਜਿਹੜੀਆਂ ਉੱਥੇ ਦੀਆਂ ਏਜੰਸੀਆਂ ਨੇ, ਜਿਹੜੀਆਂ ਜ਼ਿੰਮੇਵਾਰ ਲੋਕ ਨੇ, ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਭਰੋਸਾ ਟੁੱਟ ਗਿਆ ਨਾ ਹਰ ਕਿਸੇ ਚੀਜ਼ ਤੋਂ, ਉਹ ਵੱਡਾ ਨੁਕਸਾਨ ਕਰ ਰਿਹਾ ਜੀ। ਜਾਂ ਤਾਂ ਚਲੋ ਜਿਹੜੀ ਇਸ ਵੇਲੇ ਹਕੂਮਤ ਦੇ ਵਿੱਚ ਸਰਕਾਰ ਹੈ ਚਾਹੇ ਮਾਨ ਸਾਹਿਬ ਨੇ, ਉਹ ਇੰਡੀਪੈਂਡੈਂਟਲੀ ਜਾਂ ਤਾਂ ਇੱਦਾਂ ਕਰ ਲੈਣ ਕਿ ਉਹ ਵੀ ਲੈ ਲੈਣ, ਉਹ ਵੀ ਲੈ ਲੈਣ ਇੱਕ ਇਸ ਤਰ੍ਹਾਂ ਦੀ ਜਾਂਚ ਬਿਠਾ ਦੇਣ, ਜਾਂ ਜਾਂਚਾਂ ਦੇ ਵਿੱਚ ਬਿਠਾਉਣ ਦੇ ਵਿੱਚ ਕੀ ਮਿਲਦਾ, ਜਾਂ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰ ਦੇਣ, ਇਹ ਵੀ ਨਾ ਕਰਨਾ ਚਾਹੁੰਦੇ ਸਾਰਾ ਕੁਝ ਕਲੀਅਰ ਨੇ,
4: ਕਿਉਂਕਿ ਕਰਦੇ ਨੇ। ਤੁਸੀਂ ਦੇਖੋ ਕਿਸੇ ਵੇਲੇ ਕੋਈ ਸਿੰਗਰ ਬਹੁਤ ਉੱਚਾ ਜਾ ਰਿਹਾ, ਖੁਸ਼ ਹੋ ਰਿਹਾ ਹਨਾ, ਚਾਹੇ ਉਹ ਜਿੰਨੀ ਮਰਜ਼ੀ ਸਮਾਜ ਦੀ ਸੇਵਾ ਕਰੇ, ਕਿਤੇ ਬਹੁਤ ਪੈਸਾ ਕਿਤੇ ਲਾ ਰਿਹਾ, ਕੁਛ ਤੇ ਕੁਛ ਬਣਾ ਰਿਹਾ, ਸਕੂਲ ਕਾਲਜ ਬਣਾ ਰਿਹਾ ਜਾਂ ਕਮਿਊਨਿਟੀ ਦੀ ਸੇਵਾ ਕਰ ਰਿਹਾ, ਉਹ ਜਿਸਲੇ ਕੋਈ ਇੱਕ ਦੋ ਬੰਦੇ ਨਾ ਉਹਨਾਂ ਦੇ ਦੁਖੀ ਹੁੰਦੇ, ਉਹ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਦੀ ਤਰੱਕੀ ਨੂੰ, ਉਹ ਗੱਲ ਸੁਣ ਉਹਨਾਂ ਨੂੰ ਥੱਲੇ ਲੈਣ ਲਈ ਇੱਕ ਲਫ਼ਜ਼ ਮਾੜਾ ਜਿਹਾ ਮੂੰਹੋਂ ਨਿਕਲਿਆ ਤਾਂ ਕੁਛ ਕਰਦੇ
1: ਜੀ। ਬਿਲਕੁਲ
4: ਕਰਦੇ ਤਾਂ ਇੱਦਾਂ ਹੀ ਆ ਕਿਸੇ ਨੂੰ ਵੀ, ਜਿਸਲੇ ਨਾ ਉਹਨਾਂ ਨੂੰ ਜਿਹੜਾ ਕੋਈ ਪਸੰਦ ਨੀ, ਠੀਕ ਆ ਸਮਝ ਲੋ। ਹੁਣ ਮੈਂ ਕਹਿੰਦਾ ਦੂਜਾ ਸਿੱਧੂ ਮੂਸੇ ਵਾਲਾ, ਮੈਂ ਕਦੇ ਭੁਪਿੰਦਰ ਜੀ ਜਦੋਂ ਜੀਂਦਾ ਸੀਗਾ ਮੈਂ ਉਹਦੇ ਕਦੇ ਗਾਣਾ ਨੀ ਸੀ ਕੋਈ ਸੁਣਿਆ, ਹਨਾ ਮੈਨੂੰ ਪਸੰਦ ਨੀ ਸੀ ਇਹ ਕੀ ਕਰਦਾ ਰਿਹਾ, ਕਿਹੜੇ ਕੀ ਗਾਣੇ ਕਿੱਦਾਂ ਹੈਗੀ ਆ ਕਿੱਦਾਂ। ਉਹ ਤੋਂ ਬਾਅਦ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਗਾਣੇ ਆਏ, ਦੇਖੇ ਉਸ ਨਹਿਰ ਵਾਲੇ ਸਾਰਾ ਕੁਛ, ਜਿਹੜਾ ਲੋਕਾਂ ਨੂੰ ਸਾਨੂੰ ਕੋਈ ਨੌਲੇਜ ਨੀ ਸੀ ਉਹ ਕੱਢ ਮਾਰਿਆ ਉਹਨਾਂ ਗਾਣਿਆਂ ਵਿੱਚ ਸਾਰਾ ਕੁਛ ਸੀ ਸਾਨੂੰ ਪਤਾ ਲੱਗੇ
1: ਜੀ।
4: ਇਹ ਕਈ ਵਾਰੀ ਚੰਗੇ ਬੰਦਿਆਂ ਨੂੰ ਗਵਾਉਣ ਤੋਂ ਬਾਅਦ ਨਾ ਮਗਰੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਗੱਲ ਠੀਕ ਨੀ ਕੀਤੀ, ਏਦਾਂ ਨਹੀਂ ਸੀ ਹੋਣਾ ਚਾਹੀਦਾ
1: ਜੀ। ਬਿਲਕੁਲ,
4: ਬਾਕੀ ਹੁਣ ਮੈਨੂੰ ਪਤਾ ਨੀ ਹੈ, ਬਸ ਮੈਂ ਆਪਣੇ ਵਿਚਾਰ ਦਿੱਤੇ।
1: ਨਹੀਂ ਬਹੁਤ ਵਧੀਆ, ਥੈਂਕ ਯੂ, ਥੈਂਕ ਯੂ ਤੁਸੀਂ ਆਏ ਵਿਚਾਰ ਦਿੱਤੇ।
4: ਚਲੋ ਠੀਕ ਹੈ ਭਵਿੰਦਰ,
1: ਥੈਂਕ ਯੂ, ਸਤਿ ਸ਼੍ਰੀ ਅਕਾਲ। ਲੋ ਜੀ ਦੋਸਤੋ, ਇਹ ਸੀ ਸੁਰਿੰਦਰ ਕੌਰ ਮਾਲ ਜੀ, ਯੂ ਐਸ ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ। ਹਰ ਕਿਸੇ ਨੂੰ ਆਪਣਾ ਹੱਕ ਹੈ ਜੀ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ, ਉਹਨਾਂ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ, ਹਰ ਤਰ੍ਹਾਂ ਦਾ ਐਂਗਲ ਹਰ ਤਰ੍ਹਾਂ ਦਾ ਪੱਖ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਫਿਰ ਆਪਾਂ, ਜਿਹੜੀ ਮੈਂ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਅੱਜ ਦੇ ਇਤਿਹਾਸਕ ਸਮੇਂ ਦੇ ਮੁਤਾਬਕ, ਗੱਲਬਾਤ ਕਰਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੋ ਆਰਟੀਕਲ ਨੇ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ। ਪਹਿਲਾ ਆਰਟੀਕਲ ਜਿਹੜਾ ਆਪਣਾ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਡਾਕਟਰ ਅਮਨਪ੍ਰੀਤ ਸਿੰਘ ਟੱਲੇਵਾਲੀਆ ਜੀ ਲਿਖਦੇ ਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਆਉਂਦਾ ਹੈ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ ਤੇ ਉਹਨਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਤੇ ਮਹਾਦੇਵ ਸੀ। ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਦੇ ਨਾਲ ਕੰਮਕਾਜ ਦੇ ਵਿੱਚ ਪੂਰਾ ਹੱਥ ਵਟਾਉਂਦੇ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਦੇ ਵੱਲੋਂ ਦਿੱਤੀ ਮਾਇਆ ਦੇ ਨਾਲ ਜਿਹੜਾ ਚੱਲਣ ਲੱਗ ਪਿਆ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ, ਪ੍ਰਿਥੀ ਚੰਦ ਉਹਨਾਂ ਦੇ ਨਾਲ ਦੁਰਵਿਹਾਰ ਕਰਦਾ ਸੀ। ਇੱਕ ਦਿਨ ਜਿਹੜਾ ਭਾਈ ਗੁਰਦਾਸ ਜੀ, ਬੀਬੀ ਭਾਨੀ ਦੇ ਚਾਚੇ ਦੇ ਪੁੱਤਰ, ਜੋ ਕਿ ਧਰਮ ਪ੍ਰਚਾਰ ਦੇ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉਥੇ ਹੀ ਰਹਿਣ ਲੱਗ ਪਏ। ਸਿੱਖੀ ਦਾ ਬੂਟਾ ਫੈਲ ਚੁੱਕਿਆ ਸੀ, ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਸੀ ਹੁਕਮ ਕੀਤਾ ਕਿ ਉਹ ਦਸਵੰਧ ਜਿਹੜਾ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਤੇ ਉਹ ਮਸੰਦ ਜਿਹੜੇ ਨੇ ਹਰ ਵਿਸਾਖੀ ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜਾ ਘਟਿਆ, ਪਰ ਗੁਰੂ ਜੀ ਦੇ ਨਾਲ ਉਸਦੀ ਰੰਜਿਸ਼ ਜਿਹੜੀ ਸੀ ਹੋਰ ਵੱਧ ਗਈ। 1599 ਦੇ ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਲਈ। ਗੁਰੂ ਅਰਜਨ ਦੇਵ ਜੀ ਦੇ ਨੇ ਜਿਹੜਾ ਸੀ ਸਖੀ ਸਰਵਰ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਦੇ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਜਿਹੜਾ ਸੀ ਇੱਕ ਵਿਧਵਾ ਨਾਲ ਵਿਆਹ ਕੀਤਾ। 1590 ਦੇ ਵਿੱਚ ਤਰਨ ਤਾਰਨ ਅਤੇ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਦੇ ਨਾਲ ਹੁੰਦਾ ਹੈ ਤੇ ਗੰਗਾ ਦੇਈ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਮੁਕਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਜਿਹੜੀ ਹੈ ਉਹਦਾ ਮਾਲਕ ਉਹ ਆਪ ਬਣੇ, ਪਰ ਅਸਫਲ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਜਿਹੜਾ ਸੰਪੂਰਨ ਕਰਨ ਦੇ ਲਈ ਲਾ ਦਿੱਤਾ। ਇਹ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਜਿਹੜੀਆਂ ਸਨ ਲਿਖਤਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ। 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਦੇ ਵਿੱਚ ਰਚੀ ਗਈ। 31ਵਾਂ ਰਾਗ ਜੈਜਾਵਤੀ 9ਵੇਂ ਗੁਰੂ ਸਾਹਿਬ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ, ਤਿਆਰ ਕਰਵਾ ਰਿਹਾ ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ। ਅਕਬਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸਦਾ ਪੁੱਤਰ ਖੁਸਰੋ ਬਗਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸਦੀ ਮਦਦ ਕੀਤੀ। ਇਸ ਤੋਂ ਗੁਰੂ ਸਾਹਿਬਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਤੇ ਹੋਰ ਦੋਸ਼ ਵੀ ਜਿਹੜਾ ਮੜੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਦੇ ਅਨੁਸਾਰ ਚੰਦੂ ਦੀ ਜਿਹੜੀ ਹੈ ਗੁਰੂ ਘਰ ਦੇ ਨਾਲ ਪਹਿਲਾਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ ਦੀ ਤਪਦੀ ਦੁਪਹਿਰ ਦੇ ਵਿਚ ਯਸ਼ਾ ਵਿਧੀ ਰਾਹੀਂ ਲਾਹੌਰ ਦੇ ਵਿਚ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਤੇ ਉਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ, ਪਰ ਗੁਰੂ ਸਾਹਿਬ ਅਡੋਲ ਰਹੇ ਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਗਏ।

ਬਹੁ ਕੇਂਦਰਿਤ ਸੀ ਜੋ ਮਨੁੱਖ ਨੂੰ ਜਾਤਾਂ ਕੌਮਾਂ ਤੇ ਮਜ਼ਹਬਾਂ ਦੇ ਵਿਚ ਵੰਡ ਕੇ ਨਹੀਂ ਵੇਖਦੀ ਸੀ ਸਗੋਂ ਸਭ ਨੂੰ ਇਕ ਜੋਤ ਦਾ ਪਸਾਰਾ ਮੰਨਦੀ ਸੀ। ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਸਨ ਹਨ ਵੀ ਤੇ ਇਨ੍ਹਾਂ ਦੇ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਦੋਂ ਸਮਾਜ ਵਰਨਾ ਤੇ ਜਾਤਾਂ ਦੇ ਵਿਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚ ਜਿਹੜਾ ਬਰਾਬਰਤਾ ਦੇ ਸਿਧਾਂਤ ਦੀ ਗੱਲ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਉਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਜਿੱਥੇ ਬਿਨਾਂ ਕਿਸੇ ਭੇਦਭਾਵ ਕੁੱਲ ਜਾਤ ਤੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਸੀ ਹੋਇਆ, ਕਿਉਂਕਿ ਇੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਦੇ ਵਜੋਂ ਹੋਈ। ਉੱਥੇ ਪੁਜਾਰੀਵਾਦ ਦੀ ਆਰਥਿਕਤਾ ਦੇ ਉੱਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ਦੇ ਉੱਤੇ ਜਾਂਦੇ ਸਨ, ਉਹ ਚੜਾਵੇ ਚੜਾਉਂਦੇ ਸਨ, ਉਹ ਚੜਾਵਾ ਹੁਣ ਸੰਗਤ ਦੇ ਵਿਚ ਵਰਤਣਾ ਸ਼ੁਰੂ ਹੋ ਗਿਆ। ਊਚ ਨੀਚ ਦਾ ਭੇਦਭਾਵ ਖਤਮ ਹੋਇਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗ ਪਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀ ਕੱਪੜੀ ਅੱਗ ਲੱਗੀ ਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪਏ ਨੇ ਤੇ ਧਰਮ ਨੂੰ ਖਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ਧਰਮ ਸੰਕਟ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਤੇ ਕਲਮ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੀ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਰਣਜੀਤ ਸਿੰਘ ਲਿਖਦੇ ਨੇ, ਤੇਰਾ ਕੀਆ ਮੀਠਾ ਲਾਗੇ। ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤਨ ਹੋਏ ਨੇ ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਦੇ ਵਿਚ ਮੁੱਖ ਜਿਹੜਾ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਦੇ ਉੱਤੇ ਤੁਰਦੇ ਨੇ ਉਸਦੇ ਉੱਤੇ ਹੀ ਭਰੋਸਾ ਕਰਦੇ ਨੇ, ਉਹ ਉਨ੍ਹਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜਿਉ ਸਕਦੇ ਨੇ ਜਦੋਂ ਇਨ੍ਹਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗੁਲਾਮੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਦੇ ਵਿੱਚੋਂ ਜਬਰ ਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਆਪਣੀ ਜਿਹੜੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਜ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਦੇ ਲਈ ਨਹੀਂ ਸੀ ਹੋਈ, ਸਗੋਂ ਲੋਕ ਹੱਕਾਂ ਦੀ ਰਾਖੀ ਲਈ ਹੋਈ ਸੀ। ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜਿਉ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿਚ ਹੁੰਦਾ ਹੈ ਤੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਬੀਬੀ ਭਾਨੀ ਜੀ ਤੇ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ 43 ਸਾਲ ਦੀ ਉਮਰ ਦੇ ਵਿਚ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਉਹ ਗੁਰਗੱਦੀ ਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਤੇ 25 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿਚ ਅਜਿਹੇ ਕਾਰਜ ਕਰ ਗਏ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ। ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ, ਉੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਦੇ ਲਈ ਇਸ ਦੇ ਚਾਰੇ ਪਾਸੇ ਦਰਵਾਜ਼ੇ ਜਿਹੜਾ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਨਾਂ ਦੇ ਵਿਚ ਵੰਡਿਆ ਗਿਆ ਸੀ। ਇੰਜ ਗੁਰੂ ਜੀ ਨੇ ਊਚ ਨੀਚ ਤੇ ਅਮੀਰ ਗਰੀਬ ਦਾ ਜਿਹੜਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ ਜਿਸ ਨੂੰ ਅਸਲੀ ਸ਼ਬਦਾਂ ਦੇ ਵਿਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਦੇ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਦੇ ਵਿਚ ਮਾਣ ਦੇ ਨਾਲ ਜਿਉਣ ਦੀ ਤਾਂਘ ਪੈਦਾ ਕਰਨੀ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਦੇ ਲਈ

0: ਸਦੀਵੀ ਜੀਵਨ ਜਾਂਚ ਬਣਾਉਣ ਦੀ ਵੀ ਜ਼ਰੂਰਤ ਹੈ, ਜਿਸ ਦੀ ਸਿਹਤ ਦੇ ਵਿਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜਿਉ ਸਕਣ। ਉਨ੍ਹਾਂ ਨੇ ਮਨੁੱਖਤਾ ਦੇ ਲਈ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ ਜਿਹੜੇ ਨੇ ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਤੇ ਸੰਪਾਦਨਾ ਦੇ ਲਈ ਉਨ੍ਹਾਂ ਨੇ 3 ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਦੇ ਵਿਚ ਉਹ ਸੰਤਾਂ ਤੇ ਭਗਤਾਂ ਦੀ ਸਰਬ ਸਾਂਝੀ ਬਾਣੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ, ਦੇ ਨਾਮ ਦੇ ਨਾਲ ਹੋਰ ਭਗਤਾਂ ਭੱਟਾਂ ਦੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਉਸ ਨੂੰ ਪਰਖਿਆ ਤੇ ਸੱਚੀ ਬਾਣੀ ਨੂੰ ਨਖੇੜਿਆ। ਸੰਪਾਦਨਾ ਦੇ ਲਈ ਵਿਆਕਰਨ ਦਾ ਨਿਰਮਾਣ ਕੀਤਾ ਤੇ ਉਸੇ ਵਿਆਕਰਨ ਦੇ ਆਧਾਰ ਦੇ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਦੇ ਲਈ ਹੈ, ਕਿਉਂਕਿ ਉਹ ਉਸ ਦੇ ਵਿਚ ਚਾਰੇ ਵਰਨਾਂ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇਕ ਸਮੇਂ ਦੇ ਵਿਚ ਨਹੀਂ ਸਗੋਂ 5 ਸਦੀਆਂ ਦੇ ਵਿਚ ਹੋਈ। ਇੰਜ ਇਹ ਬਾਣੀ ਸਰਬ ਸਾਂਝੀ ਤੇ ਸਦੀਵੀ ਜਿਹੜੀ ਹੈ, ਤੇ ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਸਾਨੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਾਮਲ ਸ਼ਬਦਾਂ ਦੇ ਗਾਇਨ ਦੇ ਲਈ ਜਿਹੜਾ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਦੇ ਵਿਚ ਢੁਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਦੇ ਉੱਤੇ ਜਿਹੜਾ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕੀ ਜਾਤ ਪਾਤ, ਛੂਤ ਛਾਤ ਤੇ ਅਮੀਰੀ ਗਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਦੇ ਵਿਚ ਬਰਾਬਰ ਬੈਠਣ ਲੱਗ ਪਏ। ਨੀਵੀਆਂ ਧੋਣਾ ਉੱਚੀਆਂ ਹੋਣ ਲੱਗੀਆਂ, ਧਾਰਮਿਕ ਕਰਮਕਾਂਡ ਬੰਦ ਹੋਣ ਲੱਗੇ, ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤ ਹੀ ਸੀ। ਉਨ੍ਹਾਂ ਨੇ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਿਚ ਤੇਜ਼ੀ ਦੇ ਨਾਲ ਹੋ ਰਹੇ ਵਾਧੇ ਦਾ ਸੇਖ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਦੇ ਵਿਚ ਸੀ ਜੋ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ ਕਿ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਦੇ ਵਿਚੋਂ ਲੰਘ ਰਿਹਾ ਖੁਸਰੋ ਮਿਰਜ਼ਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਦੇ ਵਿਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਦੇ ਵਿਚ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਵਿਚ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ। ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਦੇ ਵਿਚ ਉਬਾਲਿਆ ਗਿਆ, ਮੁੜ ਰਾਵੀ ਦੇ ਠੰਡੇ ਪਾਣੀ ਦੇ ਵਿਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਦੇ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਸਾਈ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਨਹੀਂ, ਮੁਗਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਇਹ ਲਹਿਰ ਖਤਮ ਹੋ ਜਾਵੇਗੀ, ਪਰ ਇਸ ਨੇ ਜਿਹੜਾ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਭੈ ਦੂਰ ਹੋ ਗਿਆ। ਇਉਂ ਜਿਹੜਾ ਜਬਰ ਅੱਗੇ ਡਟਦਿਆਂ 5ਵੇਂ ਗੁਰੂ ਦੀ ਸ਼ਹੀਦੀ ਦੇ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਵੇਕਲਾ ਹੀ ਇਤਿਹਾਸ ਜਿਹੜਾ ਸਿਰਜਤ ਦਿੱਤਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਆਪਣੀ ਸ਼ਹਾਦਤ ਦੇ ਨਾਲ ਜੁੜਦੀ, ਤੇਰਾ ਕੀਆ ਮੀਠਾ ਲਾਗੇ ਤੇ ਗੱਲਬਾਤ ਸੀ ਡਾਕਟਰ ਰਣਜੀਤ ਸਿੰਘ ਹੋਣਾ ਦੀ ਕਲਮ ਤੇ ਇਸੇ ਤਰ੍ਹਾਂ ਦੀ ਇੱਕ ਵਾਰਤਾਲਾਪ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਇਹ ਜਿਹੜੀ ਵਾਰਤਾਲਾਪ ਹੈ, ਵਾਰਤਾਲਾਪ ਮੈਂ ਕਿੱਥੇ ਰੱਖ ਬੈਠਾ ਜੀ, ਆਪਣੇ 1 ਮਿੰਟ ਰੁਕੋ ਤੇ ਉਸਨੂੰ ਵੀ ਨਾਲ ਦੀ ਨਾਲ ਹੀ ਆਪਾਂ ਸਾਂਝਾ ਕਰਦੇ ਹਾਂ। ਤੇ ਇਹ ਆਪਾਂ ਨੂੰ ਭੇਜੀ ਸੀ ਲਸ਼ਕਰੀ ਰਾਮ ਜੱਖੂ ਜੀ ਨੇ ਕੁਵੈਤ ਤੋਂ, ਤੇ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਉਮੀਦ ਕਰਾਂਗੇ ਉਹ ਹਾਜ਼ਰੀ ਵੀ ਆਪਣੀ ਭਰਨਗੇ ਜੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ। ਤੇ ਮੈਂ ਗੱਲਬਾਤ ਕਰਦੇ ਹਾਂ, 1 ਮਿੰਟ ਰੁਕੋ ਜੀ, ਮੈਂ ਕਿਤੇ ਰੱਖ ਬੈਠਾ, ਕੱਢਿਆ ਵੀ ਸੀ ਵੈਸੇ ਤੇ ਭੇਜ ਤਾਂ ਉਹਨਾਂ ਨੇ ਸਮੇਂ ਸਿਰ ਹੀ ਦਿੱਤਾ ਸੀ। ਤੇ ਇੱਕ ਮਿੰਟ ਜੀ, ਹਾਂਜੀ ਜੱਖੂ ਸਾਹਿਬ ਆਪਣੇ ਨਾਲ ਜੁੜੇ ਹੀ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲੈ, ਚਲੋ ਉਹਨਾਂ ਦੀ ਜ਼ਬਾਨੀ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਲਸ਼ਕਰੀ ਰਾਮ ਜੱਖੂ ਜੀ, ਜੀ ਆਉਣ ਜੀ, ਨਿੱਘਾ ਸਵਾਗਤ ਹੈ ਜੀ।
1: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੱਖੂ ਸਾਹਿਬ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ, ਥੋੜੇ ਦਿਨ ਹੋਏ ਮੈਨੂੰ ਆਏ ਨੂੰ ਕੁਵੈਤ।
0: ਹਾਂਜੀ,
1: ਚਲੋ
0: ਮੈਨੂੰ ਉਮੀਦ ਸੀ ਜੀ ਤੁਸੀਂ ਜ਼ਰੂਰ ਜੁੜੋਗੇ, ਪਿਛਲੇ ਪਹਿਲਾਂ ਵੀ ਆਪਾਂ ਤੁਹਾਡਾ ਇੱਕ ਆਰਟੀਕਲ ਇਦਾਂ ਦਾ ਹੀ ਸਾਂਝਾ ਕੀਤਾ ਸੀਗਾ, ਤੇ ਉਹਦੇ ਵਿੱਚ ਬਹੁਤ ਸੋਹਣੀ ਬਹੁਤ ਸੋਹਣੀ ਤੁਹਾਡੀ ਕਵਿਤਾ ਵੀ ਸੀਗੀ। ਮੈਂ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਉਹ ਸਾਂਝ ਪਾਓ ਜੀ।
1: ਚਲੋ ਆਰਟੀਕਲ ਤੁਸੀਂ ਪੜ੍ਹਨਾ ਕਿ ਮੈਂ ਕਵਿਤਾ ਸੁਣਾਵਾਂ?
0: ਨਹੀਂ, ਕਵਿਤਾ ਹੀ ਸੁਣਾ ਦਿਓ ਆਰਟੀਕਲ, ਕਿਉਂਕਿ ਮੈਂ ਕਿਹਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਇਆ ਸੀ ਉਹ, ਤੇ ਅੱਜ ਮੈਂ ਉਸੇ ਤਰ੍ਹਾਂ ਦਾ ਹੀ ਆਰਟੀਕਲ ਚਲੋ ਸਾਂਝਾ ਕਰ ਦਿੱਤਾ, ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ। ਹਾਂਜੀ,
1: ਮੈਂ ਬਹੁਤ ਦੇਰ ਦਾ ਪ੍ਰੋਗਰਾਮ ਸੁਣ ਰਿਹਾ ਮੈਂ ਨਾ, ਆਪਣੇ ਡੱਲੇਵਾਲ ਸਾਹਿਬ ਦਾ ਤੇ ਦੂਜੇ ਭਾਈ ਦਾ ਵੀ ਬਹੁਤ ਸੋਹਣਾ ਸੁਣਿਆ, ਤੇ ਬਾਕੀ ਪਤਾ ਕੀ ਆ, ਕੁਛ ਇੱਕ ਗੱਲਾਂ ਜਿਹੜੀਆਂ ਸੀ ਨਾ ਲਿਖੀਆਂ ਨੀ ਗਈਆਂ ਜਾਂ ਸਾਨੂੰ ਸਾਡੇ ਸਾਡੇ ਸੰਗਤ ਨੂੰ ਨਹੀਂ ਪਤਾ
0: ਜੀ।
1: ਮੈਂ ਕਹਿੰਦਾ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ।
0: ਬਿਲਕੁਲ ਹੈ ਜੀ,
1: ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ, ਲਵ ਤੋਂ ਲਾਹੌਰ ਕਸੂ ਤੋਂ ਕਸੂਰ, ਜੋ ਰਾਮ ਜੀ ਦੇ ਬੇਟੇ ਸੀ
0: ਜੀ।
1: ਠੀਕ ਹੋ ਨਾ, ਇਹਨਾਂ ਨੂੰ ਜਦੋਂ ਸ਼ਹਾਦਤ ਇਹਨਾਂ ਦੀ ਹੋਈ ਹੈਗੀ ਨਾ, ਸ਼ਹਾਦਤ ਇਹਨਾਂ ਦੀ ਹੋਈ ਆ
0: ਜੀ,
1: ਤੇ ਰਾਵੀ ਦੇ ਵਿੱਚ, ਰਾਵੀ ਦਰਿਆ ਦੇ ਵਿੱਚ, ਮੈਂ ਚਲੋ ਵੀ ਜਿਹੜੀ ਚੀਜ਼ਾਂ ਇਤਿਹਾਸ ਵਿੱਚ ਨਹੀਂ ਮਿਲਦੀਆਂ
0: ਜੀ, ਬਿਲਕੁਲ,
1: ਮੈਂ ਇੰਨੀ ਕੁ ਸਟੱਡੀ ਕੀਤੀ ਹੈ ਕਿ ਇਹਨਾਂ ਨੇ ਗਾਂ ਨੂੰ ਜਬਾ ਕਰਕੇ ਜਿਹੜਾ ਉਹਦਾ ਚਮੜਾ ਸੀ ਚਮੜੇ ਦੇ ਵਿੱਚ ਲਪੇਟ ਕੇ ਸਰੀਰ ਨੂੰ ਵਿੱਚ ਰੋੜਿਆ।
0: ਵਾਹ ਜੀ ਜੀ,
1: ਇਹਨਾਂ ਨੂੰ ਰੋੜੇ, ਜਾਣੀ ਕਿ ਕਹਿਣ ਦਾ ਪਾਵਾ ਕਿ ਜਿਹੜੇ ਮੀਆਂ ਮੀਰ ਜੀ ਸੀ ਜਿਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਦਰਬਾਰ ਸਾਹਿਬ ਦਾ
0: ਜੀ,
1: ਜਾਂ ਜਿਹਨਾਂ ਦੀ ਹੁਣ ਭਾਜੀ ਨੇ ਕਿਹਾ ਸੀ 11 ਸੀਗੇ ਰੂਹਾਂ ਜਿਹਨਾਂ ਦੀ ਬਾਣੀ ਵਿੱਚ ਦਰਜ ਨਹੀਂ ਸੀ ਕੀਤੀ ਗਈ।
0: ਬਿਲਕੁਲ ਹੈ ਜੀ,
1: 11 ਰੂਹਾਂ ਸੀ, ਮੈਂ ਦੱਸ ਵੀ ਦਿਆਂ, ਪੋਟੋ ਲੱਗੇ ਸੱਜੂ ਹੋ ਗਿਆ, ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਇਹ ਸੰਘ ਢੇਸੀਆਂ ਵਾਲੇ, ਕਾਨਾ ਢੇਸੀਆਂ ਵਾਲੇ, ਮੀਆਂ ਮੀਰ ਜੀ, ਤੇ ਭਾਈ ਸਾਲੋ ਜੀ ਜਿਹਨਾਂ ਨੇਟਾਂ ਪੱਥੀਆਂ ਸੀਗੀਆਂ, ਮੀਆਂ ਮੀਰ ਜੀ, ਜਾਣੀ ਜਿੰਨੇ ਨਾ 11 ਜਣੇ ਸੀਗੇ, ਇਹਨਾਂ ਨੇ ਮੌ ਸਾਹਿਬ ਵਾਲਿਆਂ ਨੇ ਵੀ ਕਹਿਤਾ ਕਿੱਥੋਂ ਤੁਸੀਂ ਆਪਣੇ ਇਹ ਸੰਤਾਂ ਮਹਾਤਮਾ ਦੀ ਬਰਾਤ ਲੈ ਆਂਦੀ, ਤੇ ਉਹਨਾਂ ਨੇ ਕੀਲਾ ਪਟਾ ਸੀ 22 ਮੇਰੇ ਖਿਆਲ ਹਾੜ ਨੂੰ ਇਹਨਾਂ ਦਾ ਉੱਥੇ ਮੇਲਾ ਲੱਗਦਾ, 22 ਹਾੜ ਨੂੰ ਜਾਂ ਜੂਨ ਨੂੰ, ਮੇਰਾ ਚੇਤਾ ਭੁੱਲ ਗਿਆ
0: ਜੀ,
1: ਮੌ ਸਾਹਿਬ ਦੇ ਵਿੱਚ
0: ਜੀ,
1: ਮੌ ਸਾਹਿਬ ਦੇ ਵਿੱਚ
0: ਜੀ।
1: ਸੋ ਕਹਿਣ ਦਾ ਮੇਰਾ ਭਾਵ ਹੈ ਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਨਾ ਸੰਤ ਮਹਾਤਮਾ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਲਾਵਾਂ ਆ ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਉੱਥੇ ਉਚਾਰੀਆਂ, ਬਾਬਾ ਬੁੱਢਾ ਜੀ ਨੇ 56 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆ, ਤੇ 5 ਗੁਰੂਆਂ ਨੂੰ ਇਹਨਾਂ ਨੇ ਆਪਣੇ ਤਿਲਕ ਲਾ ਗੁਰੂ ਸਜਾਇਆ
0: ਜੀ। ਬਿਲਕੁਲ,
1: 125 ਸਾਲ ਦੀ ਉਮਰ ਸੀਗੀ, ਕਿਉਂਕਿ ਜਿਹੜੀ ਨਾ ਇਹਨਾਂ ਦੀ ਜਿਹੜੀ 6ਵੇਂ ਪਾਤਸ਼ਾਹ ਨੇ ਬਣਾਤਾ ਅਕਾਲ ਤਖ਼ਤ, ਇਹਨਾਂ ਨੇ ਜਿਹੜੀ ਦੇਣ ਦਿੱਤੀ, ਮੈਂ ਲਿਖਿਆ ਸੀ ਆਪਣੇ ਆਰਟੀਕਲ ਦੇ ਵਿੱਚ ਵੀ 6-7 ਕਾਰਨ ਬਣਦੇ, ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਸਵੀਕਾਰ ਨਹੀਂ ਸੀ ਕੀਤਾ
0: ਜੀ,
1: 1,00,000 ਦਾ ਜੁਰਮਾਨਾ ਕਰ ਦਿੱਤਾ ਸੀਗਾ।
0: ਬਿਲਕੁਲ,
1: ਹੋਰ ਵੀ ਗੁਰੂ ਗ੍ਰੰਥ ਸਾਹਿਬ ਸਾਫ਼ ਦਿੱਤਾ, ਫਿਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ, ਜਲਦੀ ਕਰੇ ਬਰ ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾ।
0: ਬਿਲਕੁਲ,
1: ਮੇਰੀ ਕਿਤੇ ਬੋਲਣ ਦੇ ਵਿੱਚ ਪ੍ਰੋਨਾਂਸੀਏਸ਼ਨ ਦੇ ਵਿੱਚ ਕਿਤੇ ਚਲੋ ਭੁੱਲ ਚੁੱਕ ਹੋ ਜੇ, ਮੈਨੂੰ ਮਾਫ਼ ਕਰਨਾ, ਸੰਗ ਦੀ ਗੱਲ ਕਰਦਾ, ਕੋਈ ਇਹ ਜਿਹੜੀ ਚੀਜ਼ਾਂ ਹੈ ਨਾ, ਕੋਈ ਦੋਤਾ ਪਾਣੀ ਕਾ ਬੋਤਾ
0: ਜੀ। ਬਿਲਕੁਲ,
1: ਦੋਤਾ ਬਾਣੀ ਕਾ ਬੋਤਾ, ਜਿਹੜੀ ਇਹਨਾਂ ਦੀ ਬਾਣੀ ਦੀ ਆਪਾਂ ਗੱਲ ਕਰਦੇ ਨਾ, ਜਿਹੜੀ ਇਹਨਾਂ ਦੀ ਬਾਣੀ ਵੀ ਹੈਗੀ ਆ, ਬਾਣੀ ਇਹਨਾਂ ਨੇ ਇੰਨੀ ਸੋਹਣੀ ਉਚਾਰੀ ਹੈ, ਜਿਹੜੇ ਆਪਣੇ 12 ਇਹਨਾਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਦੇ ਲਿਖੇ ਆ, ਜਿਹੜੇ ਅੱਜ ਕੱਲ 12 ਆਪਾਂ ਪੜ੍ਹਦੇ ਆ ਉਹ ਇਹਨਾਂ ਦੇ ਹੈਗੇ ਆ
0: ਜੀ। ਬਿਲਕੁਲ,
1: 12 ਇਹਨਾਂ ਬਾਣੀਆਂ ਜੀ, ਗੌੜੀ ਸੁਖਮਣੀ ਮਾਝ ਮਾਝ 12 52 ਅੱਖਰੀ ਕੁੱਲ ਸ਼ਬਦ ਇਹਨਾਂ ਸੀ 2218 ਸਭ ਸੀ, ਸੁਖਮਣੀ ਜਿਹੜਾ ਸੁਖਮਣੀ ਸਾਹਿਬ ਆਪਾਂ ਕਹਿੰਦੇ ਆ ਉਹ ਵੀ ਬਾਣੀ ਇਹਨਾਂ ਦੀ ਹੈਗੀ ਆ।
0: ਬਿਲਕੁਲ,
1: 30 ਰਾਗਾਂ ਦੇ ਵਿੱਚ ਇਹਨਾਂ ਦੇ 2218 ਸ਼ਬਦ ਆ।
0: ਬਿਲਕੁਲ,
1: ਜੈ ਜੈ ਬੰਤੀ ਰਾਗ, ਜੈ ਜੈ ਬੰਤੀ ਰਾਗ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਜਿਹੜੇ ਆਖਰੀ ਰਾਗ ਆ, ਟੋਟਲ 36 ਰਾਗ ਹੁੰਦੇ ਆ, ਜਿਹਨਾਂ ਚੋਂ 31 ਰਾਗਾਂ ਚ ਬਾਣੀ ਆ।
0: ਬਿਲਕੁਲ,
1: ਜਿਹੜੇ ਆਪਾਂ ਕਹਿ ਦਿੰਦੇ ਬਾ, ਮੈਂ ਤੁਹਾਨੂੰ ਰਾਗਾਂ ਬਾਰੇ ਵੀ ਦੱਸ ਦੇਣਾ, ਸਵੇਰ ਦੇ ਟਾਈਮ ਤੋਂ ਲੈ ਕੇ ਤੜਕੇ ਤੋਂ ਲੈ ਕੇ ਸ੍ਰੀ ਰਾਗ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਧਨਾਸਰੀ ਤੱਕ, ਦੁਪਹਿਰ ਦਾ ਰਾਗ, ਸਾਰੰਗ ਦੁਪਹਿਰ ਦਾ ਹੁੰਦਾ, ਇਹ ਜਿਹੜੇ ਰਾਗ ਵੱਖ ਵੱਖ ਟਾਈਮਾਂ ਦੇ ਹੁੰਦੇ ਆ।
0: ਬਿਲਕੁਲ ਜੀ,
1: ਜਦੋਂ ਪਹਿਲੇ ਟਾਈਮਾਂ ਚ ਅਸੀਂ ਅਖੰਡ ਪਾਠ ਵੀ ਕਰਦੇ ਸੀਗੇ, ਤੇ ਇਹ ਇਹਦਾ ਟਾਈਮ ਕਾਰਨ ਕੀ ਸੀਗਾ
0: ਜੀ,
1: ਕਹਿੰਦਾ ਸਿੱਖਾਂ ਦੇ 12 ਵੱਜ ਗਏ, ਘੋੜਿਆਂ ਦੇ ਬੈਠ ਕੇ ਇਹਨਾਂ ਨੇ ਆਪਣੇ ਅਖੰਡ ਪਾਠ ਕੀਤੇ ਹੈਗੇ ਆ
0: ਜੀ।
1: ਸਿੱਖੀ ਮੈਂ ਕਹਿ ਦਿੰਦਾ ਨਾ, ਸਿੱਖੀ ਸਿੱਖਿਆ ਗੁਰ ਵਿਚਾਰ।
0: ਬਿਲਕੁਲ ਜੀ,
1: ਸਿੱਖੀ ਵਾਲੋ ਨਿੱਕੀ ਖੰਡਿਓ ਤਿੱਖੀ।
0: ਬਿਲਕੁਲ ਜੀ,
1: ਜੇ ਉਹਨਾਂ ਤੋਂ ਸਿੱਖਣ ਦੀ ਲੋੜ ਹੋਵੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਹੁਣ ਐਸੇ 26 ਤਰੀਕ ਨੂੰ ਬਹੁਤ ਜਾਣੀ ਕਿ ਵਧੀਆ ਮੈਂ ਚਲੋ ਦੱਸਣਾ ਚਾਹੁੰਦਾ ਕਿ ਲੇਡੀਜ਼ ਇੱਥੇ ਨਵੀਂ ਜਿਹੜੀ ਅੰਬੈਸਡਰ ਆਈ ਹੈਗੀ ਹੈ ਬੜੀ ਬਹੁਤ ਚੰਗਾ, ਪਿਛਲੇ ਹਫ਼ਤੇ ਮੈਂ ਉਹਨਾਂ ਨੂੰ ਮਿਲਿਆ
0: ਜੀ
1: ਅੰਬੈਸੀ ਦੇ ਵਿਚ 20 ਤਰੀਕ ਨੂੰ ਕੱਲ ਨੂੰ ਸਾਡੀ ਮੀਟਿੰਗ ਹੋਣੀ ਆ ਤੇ ਉਹ ਨਾ 26 ਤਰੀਕ ਨੂੰ ਉੱਥੇ ਜਾ ਕੇ ਪ੍ਰੋਗਰਾਮ ਕਰਕੇ ਇਹਨਾਂ ਦੀ ਜਾਣੀ ਕਿ ਪ੍ਰੋਗਰਾਮ ਅਸੀਂ ਮਨਾਵਾਂਗੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਇਹਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਪੂਰੀ ਜਿਹੜੀ ਪੂਰਾ ਮੈਂ ਤੁਹਾਨੂੰ ਜੀਵਨ ਬਿਊਰੋ ਮਾੜਾ ਪੜ੍ਹ ਦਿੰਦਾ ਇਹਨਾਂ ਦੇ ਜਿਹੜਾ ਗੋਤ ਆਪਾਂ ਕਹਿੰਦੇ ਜਿਹੜਾ ਸੋਢੀ ਵੰਸ਼ੇ ਤੋਂ ਚੱਲਿਆ ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਚੱਲਿਆ ਸੋਢੀ ਵੰਸ਼, ਇਹਨਾਂ ਦੇ ਜਿਹੜਾ ਵੰਸ਼ ਗੋਤ ਕਹਿੰਦੇ ਆ ਅਵਤਾਰ ਧਾਰਨ ਗੋਬਿੰਦ ਸਾਹਿਬ ਜੀ। ਸਮਾਂ ਇਹਦਾ 1563 ਦਿਨ ਸੋਮਵਾਰ ਦਿਨ ਮੰਗਲਵਾਰ ਤੇ ਵਿਸਾਖ ਸੁਦੀ ਇਹ ਸਾਰਾ ਮੈਂ ਮਾਤਾ ਜਿਹੜੀ ਸੀ ਮਾਤਾ ਭਾਨੀ ਜੀ, ਪਿਤਾ ਗੁਰੂ ਅਮਰਦਾਸ ਜੀ, ਨਾਨਾ ਗੁਰੂ ਅਮਰਦਾਸ ਜੀ, ਮਹਿਲ ਜਿਹਨੂੰ ਕਹਿੰਦੇ ਵਾਈਫ ਪਤਨੀ ਕਹਿੰਦੇ ਆ, ਮਾਤਾ ਗੰਗਾ ਜੀ ਮੌ ਸਾਹਿਬ ਤੋਂ
0: ਜੀ,
1: ਮੌ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ ਸ੍ਰੀ ਇਹਨਾਂ ਦੇ ਟੋਪੀਆਂ ਹੱਥਾਂ ਵਿੱਚ ਠੂਠੇ। ਫਲੌਰ ਤੋਂ ਲੈ ਕੇ ਮੌ ਸਾਹਿਬ ਤੱਕ ਪੂਰਾ ਸ਼ਹਿਰ ਵਸਿਆ ਸੀ ਇਹ, ਗੰਨਾ ਪਿੰਡ ਵੀ ਵਿੱਚ ਆਉਂਦਾ, ਮੀਂਹ ਵਾਲੇ ਵੀ ਵਿੱਚ ਆਉਂਦਾ, ਮੇਰਾ ਇਲਾਕਾ ਉਹੀ ਆ, ਉੱਥੇ ਮੇਲਾ ਹੁੰਦਾ ਮੌ ਸਾਹਿਬ। ਮੌ ਸਾਹਿਬ ਇੱਕ ਪੱਤੀ ਦਾ ਨਾਂ ਸੀਗਾ, ਠੀਕ ਨੀ। ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਜੋਤੀ ਜੋਤ ਹੈਗਾ ਲਾਹੌਰ ਸ਼ਹਿਰ ਡੇਰਾ ਸਾਹਿਬ ਰਾਵੀ ਕਿਨਾਰੇ ਜਿਹੜਾ ਦੱਸਿਆ ਸੀਗਾ ਤੁਹਾਨੂੰ ਸਰ। ਫਿਰ ਆਪਣੇ ਸਪੁੱਤਰ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ, ਸਾਰੀ ਵਾਸਤਾ 43 ਸਾਲ 1 ਮਹੀਨਾ ਤੇ 27 ਦਿਨ,
0: 23
1: ਵਾਸਤਾ 24 ਸਾਲ 9 ਮਹੀਨੇ ਤੇ 2 ਦਿਨ, ਨਗਰ ਵਸਾਏ ਕਿਹੜੇ ਕਿਹੜੇ ਇਹਨਾਂ ਨੇ, ਸ਼ਹਿਰ ਵਸਾਏ ਛੇਹਟਾ ਸਾਹਿਬ, ਗੋਬਿੰਦਪੁਰ, ਤਰਨ ਤਾਰਨ, ਕਰਤਾਰਪੁਰ, ਹੈ ਕਿ ਨੀ। ਤੇ ਬਚੀਆਂ ਬਾਣੀਆਂ ਜਿਹੜੇ ਰਚੀਆਂ ਆ ਗੌੜੀ ਸਖਮਣੀ, ਹੈ ਕਿ ਨੀ, ਤੇ ਮਾਝ 12 ਦੋ ਤਰ੍ਹਾਂ ਦੇ, ਇੱਕ 5ਵੇਂ ਪਾਤਸ਼ਾਹ ਲਿਖੇ, ਇੱਕ ਗੁਰੂ ਨਾਨਕ ਮਹਾਰਾਜ, ਇਹਨਾਂ ਕੋਲ ਕਹਿ ਕੇ ਲਿਖਾਏ ਸੀਗੇ ਉਹ ਜੀ, ਸਾਨੂੰ ਸਮਝ ਨੀ ਲੱਗਦਾ, ਤੁਹਾਨੂੰ ਪਤਾ ਨੀ ਲੱਗਦਾ ਤੁਸੀਂ 12 ਚਾਰੋ ਕਿਹੜੇ 12 ਹੈਗੇ ਆ। 52 ਅੱਖਰੀ ਕੁੱਲ ਸ਼ਬਦ 2218 ਰਾਗ ਜਿਹੜੇ 30 ਰਾਗਾਂ ਚ ਬਾਣੀ ਨੇ ਦਰਜ ਹੈ। ਜਦੋਂ ਇਹਨਾਂ ਦਾ ਸਾਰਾ ਇਹਨਾਂ ਦਾ ਵਾਕਿਆ ਵਾਪਰਿਆ ਜਿਹੜਾ ਹੈਗਾ ਆ ਉਹ ਜਿਆਦਾ ਸੀਗਾ ਅਕਬਰ ਦਾ ਤੇ ਜਹਾਂਗੀਰ ਦਾ।
0: ਬਿਲਕੁਲ
1: ਜੋਤੀ ਜੋਤ ਜਿਹੜੀ 5 ਤੇ 1606 ਨੂੰ ਸਦੀ 4 ਸਮਤ ਆ ਕੇ ਸਾਰੇ। ਸੋ ਇਹ ਮੈਂ ਜਿਹੜੀ ਤੁਹਾਨੂੰ ਗੱਲਾਂ ਤਾਂ ਕਰਿਆ ਕਿ ਇਹ ਚਲੋ ਤੁਹਾਨੂੰ ਪਤਾ ਕੀ ਹੁੰਦਾ ਆ, ਅਸੀਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਆ ਕਿ ਉਹ ਕੀ ਹੁੰਦੇ ਜਿਦਾਂ ਹੁਣ ਤੁਸੀਂ ਦੱਸਿਆ ਨਾ ਮਾਲ ਭੈਣ ਜੀ, ਮੈਂ ਸੁਣਦਾ ਸੀਗਾ ਤੇ ਬਈ ਕੀ ਮੈਂ ਕਹਿ ਦਿਆਂ, ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸ਼ਰਾਧ ਕਰਾਈ।
0: ਬਿਲਕੁਲ ਹੈ ਜੀ,
1: ਜਿਦਾਂ ਆਪਣੇ ਆਪਣੇ ਮੂਸੇ ਵਾਲ ਬਾਰੇ ਮੁੰਡੇ ਬਾਰੇ ਗੱਲ ਕੀਤੀ ਆ, ਜੀਵਤ ਪਿਤਰ ਨਾ ਮਾਇਆ ਕੋ ਮੋਇਆ ਸ਼ਰਾਧ ਕਰਾਈ। ਉਹ ਕਹਿੰਦੇ ਬਈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ, ਘਰ ਦਾ ਜੋਗੀ ਜੋਗ ਨਾ ਘਰ ਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸਿੱਧ
0: ਸਿੱਧ ਜੀ। ਬਿਲਕੁਲ
1: ਜਿਹੜਾ ਸ਼ਹਿਰ ਵੀ ਇਹਨਾਂ ਨੇ ਵਸਾਇਆ, ਹੁਣ ਚਲੋ ਮੈਂ ਤੁਹਾਨੂੰ ਮੈਂ ਕਵਿਤਾ ਪੜ੍ਹ ਕੇ ਜਿਹੜੀ ਉਹ ਸੁਣਾਉਣਾ
0: ਹੈਗਾ, ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਜਰੂਰ ਸਾਂਝੀ ਕਰੋ।
1: ਚਲੋ ਜੀ, ਇਹ ਜਿਹੜਾ ਤੁਸੀਂ ਦੱਸਿਆ ਨਾ ਜਦੋਂ ਰੇਤ ਪੈ ਰਹੀ ਸੀ,
0: ਹਾਂਜੀ,
1: ਜਦੋਂ ਉਹਨਾਂ ਨੇ ਕਹਿਤਾ ਵੀ ਇਹਨਾਂ ਟਿਕਟ ਕਰਨੇ ਜਾਂ ਕੁਛ, ਬਹੁਤ ਕੁਛ ਬੋਲਿਆ ਜਾ ਸਕਦਾ ਆ
0: ਜੀ, ਬਿਲਕੁਲ
1: ਸਾਡੇ ਕੋਲ ਟਾਈਮ ਘੱਟ ਆ
0: ਜੀ,
1: ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ
0: ਜੀ,
1: ਹਾਂ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ। ਤੇ ਇਹ ਗੱਲ ਮੈਂ ਤੁਹਾਨੂੰ ਸੁਣਾਉਣਾ, 2 ਮਿੰਟ ਹੈਗੀ ਆ
0: ਜਰੂਰ, ਹਾਂਜੀ ਜੀ ਜੀ।
1: ਮੀਆਂ ਵੀਰ ਜੀ ਆਖਦੇ ਗੁਰਾਂ ਤਾਈ, ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ। ਮੀਆਂ ਮੀਰ ਜੀ ਆਖਦੇ ਗੁਰਾਂ ਤਾਈ, ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ। ਸਿੱਖੀ ਸਦਕ ਭਰੋਸੇ ਜਾਨ ਦੇ ਕੇ, ਸਿੱਖੀ ਸਿਦਕ ਪਰੋਸੇ ਜਾਨ ਦੇ ਕੇ, ਤੁਸੀਂ ਟੇਰਤ ਸੀਹੇ ਜਰ ਚੱਲੇ। ਅੱਜ ਹਾਕਮਾਂ ਨੇ ਜੋ ਜਦ ਕੀਤੀ, ਅੱਜ ਹਾਕਮਾਂ ਨੇ ਜੋ ਜਦ ਕੀਤੀ, ਉਹ ਜ਼ਾਲਮ ਜਿੱਤ ਕੇ ਬਾਜੀ ਨੂੰ ਹਰ ਚੱਲੇ। ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ, ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ, ਮੈਲ ਮਾਣੀਆਂ ਨੇ

ਕੀਤਾ ਓਏ ਪਾਣਾ ਮੰਨ ਕੇ ਅੱਲਾ ਦੇ ਕਰ ਚੱਲੇ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਉਦੂ ਬਾਅਦ ਚ ਪੰਜਵੇਂ ਪਾਤਸ਼ਾਹ ਦੇਖੋ ਉਹਨਾਂ ਦਾ ਕੀ ਸੰਬੋਧਨ ਹੈਗਾ ਸਾਡੀ ਜਗ ਤੇ ਕਈ ਵਾਰੀ ਜਿਹੜੀਆਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਹੈਗੀਆਂ ਸਿਆਣੇ ਕਹਿੰਦੇ ਕਲਮ ਜਿਹੜੀ ਬੰਦੇ ਦੀ ਕਈ ਵਾਰੀ ਇੱਥੋਂ ਤੱਕ ਬੋਲ ਜਾਂਦੀ ਆ ਕਮਾਲ ਕਰਨ ਦੀ ਮਨ ਭਰ ਜਾਂਦਾ ਆ ਜਦ ਉਹਨਾਂ ਚ ਦੇਖੋ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਓਏ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜਗ ਉੱਤੇ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜਗ ਉੱਤੇ ਜਿੱਤ ਹੁੰਦੀ ਆਖਿਰ ਸੱਚ ਦੀ ਏ ਜਿੱਤ ਹੁੰਦੀ ਆਖਿਰ ਸੱਚ ਦੀ ਏ ਦੇ ਚੱਲੇ ਗਿਆਨ ਇਸ ਜਗ ਉੱਤੇ ਦੇ ਚੱਲੇ ਗਿਆਨ ਇਸ ਜਗ ਉੱਤੇ ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ ਮਿੱਟ ਜਾਣਾ ਸੀ ਨਿਸ਼ਾਨ ਇਸ ਜਗ ਉੱਤੇ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ ਜੱਖੂ ਪੂਜਦੀ ਰਹੇਗੀ ਇਹ ਦੁਨੀਆ ਜੱਖੂ ਪੂਜ

0: ਗੁਨਾ ਨੇ ਮਾਣ ਜੋ ਜਗ ਉੱਤੇ।
1: ਵਾਹ ਜੀ, ਕਿਆ ਬਾਤ ਹੈ ਜੱਕੂ ਸਾਹਿਬ, ਵਾਹ ਕਮਾਲ ਜੀ।
0: ਕਿਉਂਕਿ ਮੈਂ ਤੁਹਾਨੂੰ ਦੱਸਣ ਲੱਗਾ ਨਾ, ਮੈਂ ਦੱਸਣ ਲੱਗਾ ਥੋੜੀ ਜਿਹੀ ਗੱਲ
1: ਜੀ,
0: ਕਿ ਉਹਨਾਂ ਨੇ ਪੂਰਾ ਪ੍ਰੋਨਾਂਸੀਏਸ਼ਨ ਲਿਖਿਆ ਨੀ ਜਾਸਾ ਕਾਨੂੰਨ ਕੋ। ਮੈਂ ਨਾ ਮੁਲਕਾਂ ਚ ਰਹਿ ਰਿਹਾ ਅਰਬਾਂ ਦੇ ਵਿੱਚ, ਜਿਹੜਾ ਜਾਸਾ ਕਾਨੂੰਨ ਹੁੰਦਾ ਨਾ, ਜਿਦਾ ਆਪਾਂ ਸ਼ੈਤਾਨ ਦੇ ਬੱਟੇ ਮਾਰਦੇ ਜਦੋਂ ਹੁਣ ਕਹਿੰਦੇ ਹੱਜ ਕਰਨ ਜਾਂਦੇ, ਜਿਹੜਾ ਬਕਰੀਦ ਬਕਰੀਦ ਹੁੰਦੀ ਵੱਡੀ, ਬੱਕਰ ਦਾ ਮਤਲਬ ਹੁੰਦਾ ਵੱਡੀ ਵੱਡੀ, ਬੱਕਰ ਦਾ ਅਰਬੀ ਵੱਡਾ ਹੁੰਦਾ, ਬੱਕਰਾ ਨੀ ਹੁੰਦਾ ਹੈਗਾ, ਬਕਰੀਦ ਵੱਡੀ ਈਦ ਹੈ ਉਹਨੂੰ ਵਰੀਦ, ਹਾਂ ਬੱਕਰ ਬੱਕਰ ਬੱਕਰ ਸ਼ਬਦ ਅਰਬੀ ਦਾ ਵੱਡਾ
1: ਜੀ ਬਿਲਕੁਲ
0: ਬੱਕਰ ਵੱਡੀ ਈਦ। ਉਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਸ਼ਨਾਨ ਨੂੰ ਮਾਰਤੇ ਪੱਥਰ ਜਾਏ ਤੇ ਉਹਨੂੰ ਮੌਤ ਦੀ ਸਜ਼ਾ ਦੇਣੀ ਜਾਂ ਕੁਛ ਕਤਲ ਕਰਨਾ ਕੁਛ ਰਸਤੇ ਦੇ ਵਿੱਚ ਕੁਛ ਵੀ, ਪਹਿਲਾਂ ਉਹਨੂੰ ਵੱਟੇ ਮਾਰਨੇ ਆ, ਸਾਰਿਆਂ ਨੇ ਤੜਫਾਉਣਾ, ਤੜਫਾ ਤੜਫਾ ਕੇ ਜਾਸਾ ਕਾਨੂੰਨ ਦਾ ਮਤਲਬ ਕੀ ਆ, ਉਸ ਬੰਦੇ ਨੂੰ ਦੈਨਿਕ ਦੁਨੀਆਂ ਤੋਂ ਖਤਮ ਤਾਂ ਕਰਨਾ ਆ, ਲੇਕਿਨ ਉਹਨੂੰ ਤੜਫਾ ਤੜਫਾ ਕੇ ਮਾਰਨਾ।
1: ਬਿਲਕੁਲ,
0: ਇਹ ਜਿਹੜਾ ਜਾਸਾ ਦਾ ਕਾਨੂੰਨ ਸੀਗਾ, ਜਿਦਾਂ ਸਾਡੇ ਨਾ ਕਹਿ ਦਈਏ ਆਪਣੇ ਪੰਜਵੇਂ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਬੱਚੇ ਜਿਹੜੇ ਸੀਗੇ ਤੇ ਆਪਣੇ ਬੱਚੇ ਦੋਨੇ ਸ੍ਰੀ ਸਾਹਿਬਜ਼ਾਦੇ ਸਰਹੰਦ ਦੇ ਵਿੱਚ, ਉਹਨਾਂ ਨੂੰ ਕਹਿ ਲਓ, ਇਹਨਾਂ ਨੂੰ ਕਹਿ ਲਓ, ਜਿਹੜੇ ਆਮ ਕਰਕੇ ਆਪਾਂ ਗੱਲ ਕਰਦੇ ਕੋਈ, ਜਿਹੜੇ ਜਹਾਂਗੀਰ ਦੀ ਗੱਲ ਕਰਦੇ ਆ, ਜਿੱਦਾਂ ਉਹਨਾਂ ਨੇ ਤੁਝ ਕੇ ਜਹਾਂਗੀਰੀ ਚ ਲਿਖਿਆ ਸੀ, ਇਹਨਾਂ ਨੇ ਆਪਣੀ ਦੁਕਾਨ ਪਾਈ ਆ, ਇੱਦਾਂ ਕਰਕੇ ਆਹ ਚੀਜ਼ ਹੈਗੀ ਆ। ਜਦੋਂ ਮੈਂ ਇੱਥੇ ਆਖਰ ਤੇ ਇਹੀ ਗੱਲ ਕਹਿ ਦਿੰਦਾ ਆ ਕਿ 14 ਅਧਿਆਏ ਆਪਣੇ ਬ੍ਰਿਜ ਭਾਸ਼ਾ ਜਿਹੜਾ ਇਹਨਾਂ ਨੇ ਲਿਖਿਆ ਨਾ, ਬਚਿੱਤਰ ਨਾਟਕ, ਬਾਬੇ ਕੇ ਬਾਵਰ ਕੇ ਦਾਓ
1: ਜੀ,
0: ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਬਾਬੇ ਕੇ ਬਾਵਰ ਕੇ ਦਾਓ, ਆਪ ਕਰੇ ਪਰਮੇਸ਼ਰ ਸੋ
1: ਜੀ,
0: ਦੀਨ ਸਾਹ ਇਨਕੋ ਪਹਿਚਾਨੋ, ਦੁਨੀ ਪਾਤ ਇਨਕੋ ਅਨਮਾਨੋ
1: ਜੀ।
0: ਉਹ ਕਹਿੰਦੇ ਇੱਕ ਪਾਸੇ ਬਾਬਰ ਕੇ 239 ਸਾਲ ਰਹੇ ਸਾਡੇ ਕੋਲ ਗੁਰੂ ਸਾਹਿਬਾਨ, ਉਹਨਾਂ ਦੀ ਸਾਡੇ ਕੋਲ ਹੋਂਦ ਰਹੀ ਆ, ਇੱਕ ਪਾਸੇ ਬਾਬਰ ਕੇ, ਇੱਕ ਪਾਸੇ ਬਾਬਰ ਕੇ ਆ
1: ਜੀ।
0: ਉਹ ਕਹਿੰਦਾ ਤੁਸੀਂ ਬਾਬੇ ਕਹਿੰਦੇ ਦੇਖ ਲੋ ਤੇ ਬਾਬਰ ਕਹਿੰਦੇ ਦੇਖ ਲੋ।
1: ਬਿਲਕੁਲ ਹੈ ਜੀ,
0: ਜੇ ਔਰੰਗਜ਼ੇਬ ਦੀ ਗੱਲ ਕਰਦੇ ਤਾਂ ਉੱਥੇ ਧੂਵਤੀ ਕਰਨ ਵਾਲਾ ਕੌਣ ਕਿੱਦਾਂ ਹੈਗਾ ਆ,
1: ਤੇ
0: ਸਾਡੇ ਥਾਂ ਥਾਂ ਲੰਗਰ ਲੱਗਦੇ ਆ,
1: ਬਿਲਕੁਲ
0: ਸਾਡੇ ਥਾਂ ਥਾਂ ਸ਼ਿਵੀਲਾਂ ਲੱਗਦੀਆਂ ਆ
1: ਜੀ,
0: ਸਾਡਾ ਸਿੱਖੀ, ਮੈਂ ਕਿਹਾ ਨੀ ਸਿੱਖੀ ਖੰਡੋ ਤਿੱਖੀ ਵਾਲੋ ਨਿੱਕੀ,
1: ਬਿਲਕੁਲ
0: ਸਿੱਖੀ ਸਿੱਖ ਹੈ ਗੁਰ ਵਿਚਾਰ। ਇਹ ਵੱਖਰੀ ਗੱਲ ਕਿ ਜਿਹੜੀ ਭੈਣ ਜੀ ਨੇ ਅੱਜ ਗੱਲ ਕੀਤੀ ਨਾ, ਕਿ ਜਿਹੜੀ ਏਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਜੇ ਸਾਡੇ ਵਿੱਚ ਏਦਾਂ ਦੀ ਚੀਜ਼ ਨਾ ਆਵੇ, ਜਿਹੜਾ ਸਾਡਾ ਸਿੱਖ ਧਰਮ ਹੈ, ਨਵੀਂ ਟੈਕਨੋਲੋਜੀ, ਨਵਾਂ ਫਾਰਮੂਲਾ, ਨਵੀਂ ਰੱਬ ਨੂੰ ਗਿਆਨ
1: ਜੀ,
0: ਹੈ ਕਿ ਨਹੀਂ। ਉਹ ਕਹਿੰਦਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ
1: ਜੀ।
0: ਫਿਰ ਉਹਨਾਂ ਨੇ ਕਿਹਾ ਕੋਈ ਅਸੀਂ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆਧ ਬਾਤਨ ਸੈਂਤੀ ਗੋਸ਼ਟੀ ਜੋ ਕਿ ਨੇ ਸੋ ਲਾਭ, ਹੈ ਕਿ ਨਹੀਂ। ਇਹ ਜਿਹੜੀ ਚੀਜ਼ਾਂ ਹੈਗੀਆਂ, ਕੁਛ ਇੱਕ ਸਾਨੂੰ ਸੋਚਣ ਦੀ, ਸਮਝ ਦੀ, ਵਿਚਾਰਨ ਦੀ ਲੋੜ ਹੈਗੀ ਆ। ਉਹਨਾਂ ਦੀ ਗੱਲ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਆ। ਅਸੀਂ, ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦਾ, ਨਾ ਜੀ ਕਰਦੇ ਮਾਣ ਨੂੰ, ਨਾ ਕਰਦੇ ਕਿਉਂ ਕਰਦੇ ਨੀ। ਲੇਕਿਨ ਜਿੱਦਾਂ ਹੁਣ ਕਿਹਾ ਸੀ ਬਾਬੇ ਆਦੀ ਜੇ ਕੇ ਆਪਣੇ ਗੱਲ ਸਦੀਆਂ, ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀਗਾ ਗੁਰਮੁਖ ਸਿੰਘ ਮੁਸਾਫਰ, ਉਹਨਾਂ ਨੇ ਕਿਹਾ ਸੀ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ, ਛੱਡ ਕੇ ਲੀਡਰੀ ਦੇ ਟਿੱਬਿਆਂ ਦੀ ਛਾਂ,
1: ਟਿੱਬਿਆਂ ਦੀ ਛਾਂ।
0: ਪੰਜਾਬ ਦਾ ਪਹਿਲਾ ਮੰਤਰੀ 1 ਨਵੰਬਰ 1976 ਨੂੰ ਬਣਿਆ, ਉਦੋਂ ਬਾਅਦ ਚ ਉਹਨੇ ਆਪੇ ਅਸਤੀਫਾ ਦੇ ਦਿੱਤਾ ਕਿ ਮੈਂ ਅਕਾਲ ਤਖ਼ਤ ਦਾ ਜਥੇਦਾਰ ਹੋਣ ਕਰਕੇ ਤਾਂ ਮੇਰੀ ਬਹੁਤ ਹੀ ਪਾਵਰ ਸੀ, ਸਾਰੇ ਮੰਨਦੇ ਸੀਗੇ। ਹੁਣ ਮੈਂ ਲੀਡਰੀ ਦੇ ਵਿੱਚ ਆ ਗਿਆ ਆ, ਹੁਣ ਮੈਂ ਸਿਆਸਤ ਵਿੱਚ ਆ ਗਿਆ। ਸਿਆਸਤ ਵਿੱਚ ਤਾਂ ਇਹਨਾਂ ਨੂੰ ਬਦਨਾਮ ਕਰਨ ਦੀ, ਕਈ ਕੁਛ ਕਰਨ ਦੀ, ਖਾਲੀ ਕਿਸ਼ ਕੁਛ ਕੀਤਾ ਜਾਂਦਾ ਹੈਗਾ।
1: ਬਿਲਕੁਲ ਬਿਲਕੁਲ,
0: ਏਦਾਂ ਦੀਆਂ ਗੱਲਾਂ ਬਾਤਾਂ। ਗੁਰੂ ਮਹਾਰਾਜ ਜਨਮ ਆਪਣੇ ਅੱਜ ਦੇ, ਅੱਜ ਉਹਨੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਜੀ ਅਸੀਂ ਚਰਨ ਵੰਦਨਾ ਕਰਦੇ ਹਾਂ। ਦੁਆਬਾ ਰੇਡੀਓ ਦੇ ਵਿੱਚ ਮੇਰਾ ਜੀ ਦਾ ਬਹੁਤ ਲੱਗਦਾ ਹੈ, ਬਹੁਤ ਮੇਰੀਆਂ ਗੱਲਾਂ ਬਾਤਾਂ ਪੁਰਾਣੀਆਂ ਹੈਗੀਆਂ, ਬਹੁਤ ਸਾਂਝ ਪੁਰਾਣੀ ਹੈਗੀ ਆ। ਕੁਛ ਘਰ ਦੇ ਵਿੱਚ ਮਿਲੇ ਆ, ਕੁਛ ਸਰੀਰਕ ਚ ਮਿਲੇ ਆ, ਕੁਛ ਜ਼ਿੰਦਗੀ ਦੇ ਤਾਣਾ ਬਾਣਾ ਹੁੰਦਾ। ਇਸ ਕਰਕੇ ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ, ਮੇਰੇ ਤੋਂ ਨਹੀਂ ਆਉਂਦਾ। ਮੈਂ ਕਦੇ ਆਊਂਗਾ ਵੀ, ਕੋਈ ਗੱਲਬਾਤ ਕਰੂੰਗਾ, ਕੋਈ ਗੱਲ ਨੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਭਾਰਤ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਨਤ, ਜਿਹੜੀ ਮੈਂ ਤੁਹਾਡਾ, ਮੈਂ ਨੀ ਹੈਗਾ ਪ੍ਰੋਗਰਾਮ ਨਹੀਂ, ਮੈਂ ਪ੍ਰੋਗਰਾਮ ਤੁਹਾਡਾ ਰਿਵਰਸ ਕਰਕੇ ਕਿੱਦਾਂ ਕਰਕੇ ਦੇਖ ਲੈਂਦਾ ਹੁੰਦਾ।
1: ਬਿਲਕੁਲ
0: ਤੇ ਬਾਕੀ ਮਿੱਤੋਂ ਕੋਈ ਸ਼ਬਦ ਗੁਰਬਾਣੀ ਦਾ ਬੋਲਿਆ ਗਿਆ ਹੋਵੇ ਜਾਂ ਪੁਰਾਣਾ, ਮੈਂ ਜੀ ਕਿਵੇਂ ਦਾ ਗੱਲ।
1: ਸ਼ੁਕਰੀਆ ਜੀ, ਸ਼ੁਕਰੀਆ, ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸ ਜੀ ਲਸ਼ਕਰੀ ਰਾਮ ਜੱਖੂ ਜੀ ਆਪਣੇ ਨਾਲ ਜੁੜੇ ਸੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਆਪਣੀ ਕਵਿਤਾ ਦੇ ਜ਼ਰੀਏ ਜਿਹੜਾ ਸਾਂਝ ਪਾ ਕੇ ਗਏ ਨੇ, ਤੇ ਗੁਰੂ ਸਾਹਿਬ ਨੂੰ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਗਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਤੇ ਆਗਿਆ ਲੈਂਦੇ ਹਾਂ, ਤੇ ਸੁਨੇਹੇ ਦੀ ਬਾਤ ਪਾ ਲਈਏ। ਕਿੱਥੇ ਚਲੇ ਗਏ ਜੀ ਸੁਨੇਹੇ? ਤੇ ਅੱਜ ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਚੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ, ਦਵਿੰਦਰ ਕੌਰ ਜੀ, ਉਨ੍ਹਾਂ ਦਾ ਵੀ ਬਹੁਤ ਬਹੁਤ ਸਭ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਨਾਲ ਨਾਲ ਤੁਹਾਡੇ ਸੁਨੇਹੇ ਨੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਆਪਣੇ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਭੇਜਦੇ ਆ, ਤੇ ਜੀਆਂ ਨੂੰ ਕਹਿੰਦੇ ਨੇ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ, ਫੁੱਲ ਗੁਲਾਬ ਭੇਜੇ ਨੇ, ਤੇ ਜਾਣੀਆ ਚਾਲ ਕਹਿੰਦੇ ਭਾਰਤ ਵੀਰ ਗੱਡੀ ਦੀ ਹੀਟ ਤੇ ਉੱਤੇ ਏ ਸੀ ਵੀ ਕਹਿੰਦੇ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਜਿਹੜਾ ਅਹਿਸਾਸ ਜਿਹਾ ਹੁੰਦਾ ਹੈ ਜੀ, ਬਿਲਕੁਲ ਜੀ, ਤੇ ਮੁਕੱਦਰ ਜੀ ਕਹਿੰਦੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਲਾਈਕ ਨੰਬਰ 7। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਆਸ਼ੀਰਵਾਦ ਭੇਜਿਆ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਕਿ ਕੰਗ੍ਰੈਚੁਲੇਸ਼ਨ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਕਰਜ਼ਾ ਵੀ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ। ਮਲੂਕ ਸਿੰਘ ਬਾਈ ਜੀ ਜੁੜੇ ਹੋਏ ਨੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ, ਪਿਆਰ ਭਰੀ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਰਾਜਨ ਜੀ, ਸ਼ੁਕਰੀਆ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਔਜਲਾ ਸਾਹਿਬ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਮੁਬਾਰਕਬਾਦ ਹੈ ਪੁਰੇਵਾਲ ਸਾਹਿਬ, ਫਰਾਂਸ ਦੀ ਟੀਮ ਜਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਤੇ ਮਲੂਕ ਸਿੰਘ ਜੀ ਲਿਖਦੇ ਆ ਔਲਖ ਸਾਹਿਬ ਬਹੁਤ ਵਧੀਆ ਬਾਈ ਜੀ, ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ, ਤੇ ਆਪਾਂ ਕਿਤਾਬ ਦੀ ਗੱਲ ਕਰਾਂਗੇ, ਮਾਊਂਟਬੈਟਨ ਦੀ ਗੱਲ ਕਰਾਂਗੇ ਨਾਲ, ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆਪਾਂ ਫਰੋੜ ਰਹੇ ਹਾਂ ਤੇ ਗੱਲਾਂ ਬਾਤਾਂ ਉਹ ਕਰ ਰਹੇ ਹਾਂ, ਉਹਦੇ ਵਿੱਚੋਂ ਸਾਂਝ ਪਾਵਾਂਗੇ ਅਗਲੇ ਲੜੀਵਾਰ ਚੈਪਟਰ ਦੀ। ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਚਰਚਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਸਾਂਝਾ ਕਰ ਦਿਆ ਕਰੋ, ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣ, ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਸਿੱਖਣ ਨੂੰ ਮਿਲਦਾ। ਇਸੇ ਤਰ੍ਹਾਂ ਸਾਂਝ ਬਰਕਰਾਰ ਰਹੇ, ਇਸੇ ਵਾਅਦੇ ਦੇ ਨਾਲ ਮੁਲਾਕਾਤ ਲੈਂਦੇ ਹਾਂ ਅਗਲੇ ਦਿਨ ਦੇ ਵਿੱਚ ਕੱਲ੍ਹ ਦੀ, ਤੇ ਹੁਣ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਗੀਜ਼ ਦੇ ਨਾਲ ਹੀ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ. ਬੁੱਧਵਾਰ ਵਾਲਾ ਦਿਨ ਹੈ ਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ, ਚੈਰਿਟੀ. ਇਹਦਾ ਮਕਸਦ ਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਉਸ ਤੋਂ ਪਹਿਲਾਂ ਬਾਅਦ ਦੇ ਵਿਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਆਖਰ ਦੇ ਵਿਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਨ੍ਹਾਂ ਦੀ ਸਾਂਝ ਜਿਹੜੀ ਪਾਵਾਂਗੇ. ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ. +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ, ਦੁਨੀਆਂ ਦੇ ਬਾਹਰੋਂ ਵੀ, ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉਥੇ ਬੈਠੇ ਸੁਣਦੇ ਹੋ ਤਾਂ. ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ, ਵਿਚਾਰ ਵਟਾਂਦਰਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ. ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ. ਮੌਸਮ ਬੜਾ ਸੁਹਾਵਣਾ ਹੋਇਆ, ਨਾ ਠੰਡ ਨੇ ਨਾ ਗਰਮੀ, ਵਿਚ ਵਿਚ ਮੀਂਹ ਪੈ ਜਾਂਦਾ ਤੇ ਵਿਚ ਵਿਚ ਧੁੱਪ ਨਿਕਲ ਆਉਂਦੀ ਹੈ. ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ. ਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ. ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ. ਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿਚ ਸਮਾਂ ਤੇ ਸਥਿਤੀ ਤੁਹਾਨੂੰ ਦੱਸ ਹੀ ਦਿੱਤੀ ਹੈ ਤੇ ਮੌਸਮ ਦੇ ਬਾਰੇ. ਭਾਰਤ ਦੇ ਵਿਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ. ਇਸ ਦੇ ਨਾਲ ਹੀ UK ਦੇ ਵਿਚ ਸ਼ਾਮ ਦੇ 5:07 ਹੋ ਗਏ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ. ਕੈਨੇਡਾ ਅਮਰੀਕਾ ਦੇ ਵਿਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ. ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ. ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ ਸੈਨੇਗਲ ਟੀਮ ਦੇ ਨਾਲ ਤੇ ਉਹਦੇ ਵਿਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ, ਪਰ ਆਖਰ ਦੇ ਵਿਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਤੇ ਉਹਨਾਂ ਨੇ ਗੋਲ ਜਿਹੜੇ ਕੀਤੇ, ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ ਤੇ ਆਖਰ ਦੇ ਵਿਚ ਉਹਨੇ ਇੱਕ ਗੋਲ ਦਾਗਿਆ. ਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ. ਤੇ ਅੱਜ ਦੇ ਵਿਚਾਰ, 17 June 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ. ਖੂਨਦਾਨ ਮਹਾਦਾਨ ਹੈ, ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ. ਅੱਜ ਦੇ ਦਿਹਾੜੇ ਦੇ ਉੱਤੇ 17 June 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ. ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ. ਤੇ ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ. ਤੇ ਇਸ ਦੇ ਨਾਲ ਹੀ 1799 ਦੇ ਵਿਚ ਅੱਜ ਦੇ ਦਿਹਾੜੇ ਦੇ ਉੱਤੇ 17 ਤਰੀਕ ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ. ਤੇ 1950 ਦੇ ਵਿਚ ਸ਼ਿਕਾਗੋ ਅਮਰੀਕਾ ਦੇ ਵਿਚ ਸਰਜਨ ਰਿਚਾਰਡ ਲਾਲਜ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਓਪਰੇਸ਼ਨ ਕਰ ਲਿਆ ਸੀ. 1963 ਦੇ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿਚ ਲਾਰਡ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ. ਤੇ 1967 ਦੇ ਵਿਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ ਤੇ 2013 ਦੇ ਵਿਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿਚ ਤੂਫਾਨ ਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਤਬਾਹੀ ਜਿਹੜੀ ਮਚੀ ਸੀ. ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ ਜਿੱਥੇ ਜੈਨ ਦੇ ਵਿਚ ਸ਼ੰਮੀ ਜੀ ਦੇ ਨਾਲ ਇਹ ਜਿਹੜਾ ਸ਼ੰਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ. ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ. ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ, ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਅਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿੱਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿੱਚ ਵਿੱਚ। ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ। ਅਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਯਾਨੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ ਕਰਨਾ। ਖੂਬ ਪਾਣੀ ਪੀਓ, ਜਾਣੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਅਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ, ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ, ਅਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿੱਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿੱਚ, ਅਤੇ ਵੈਸੇ ਤਾਂ ਦੁਨੀਆਂ ਦੇ ਵਿੱਚ ਵੀ ਲੋਹਾ ਜਿਹੜਾ ਉਹਨੂੰ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ, ਪਰ ਜਿਹੜਾ ਦੁਨੀਆਦਾਰੀ ਦੇ ਵਿੱਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਅਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ, ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ, ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ, ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਗੰਤੀ, ਬੀਨਸ, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਯਾਨੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ, ਅਤੇ ਇਸ ਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ, ਫਲ ਅਤੇ ਇਸਦਾ ਜਿਹੜਾ ਜੂਸ ਹੈ, ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰਾਬੇਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਅਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਅਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ, ਸੀ ਵਿਟਾਮਿਨ, ਡੀ ਵਿਟਾਮਿਨ, ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਥ ਆਉਂਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਅਤੇ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਿਓ ਅਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ, ਅਤੇ ਉਹ ਲੱਗਦਾ ਕਿ ਭਾਈ 2-3 ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫਲਾਉਣ ਲੱਗ ਜਾਂਦੇ ਹੋ, ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ, ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ। ਤੇ ਅਮੈਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ, ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ। ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਅਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਜੂਏ ਤੋਂ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦੇਖ ਨਹੀਂ ਰਹੇ। ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ, ਗੱਲ ਕਰਦੇ ਹਾਂ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਜਿਹਦੇ ਉੱਤੇ ਕਾਲ ਕਰਕੇ ਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਹਾਂ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ ਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ। ਕੁਝ ਐਸੇ ਅਨਸਰ ਵੀ ਨੇ ਜਿਹਦਾ ਇਹਦਾ ਮਿਸਯੂਜ਼ ਵੀ ਕਰਦੇ ਹੈ, ਗੁੰਮਰਾਹ ਵੀ ਕਰਦੇ ਹੈ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਹੈ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ, ਮਾਨਸਿਕ ਸੰਤੁਸ਼ਟੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ? ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਕਿ ਨਹੀਂ ਪਾ ਸਕਦਾ ਜਾਂ ਕਿਵੇਂ ਪਾ ਸਕਦਾ ਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਤੇ ਨਾਲ ਨਾਲ ਆਪਣਾ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜਰਬਾ ਦੱਸ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ। ਤੇ ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ, ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਿੱਘਾ ਜੀ ਆਇਆਂ ਜੀ।
0: ਸਤਿ ਸ੍ਰੀ ਅਕਾਲ ਆਪਣੇ ਸ਼ਮੀ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ? ਕਿਹੋ ਜਿਹਾ ਮੌਸਮ ਪੰਜਾਬ ਦਾ? ਪਹਿਲਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ।
1: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌਅ ਦੇ ਵਿੱਚ ਆ
0: ਜੀ,
1: ਤੇ ਐਨ ਕਹਿ ਲੋ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
0: ਜੀ,
1: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
0: ਜੀ।
1: ਬੜਾ ਕਹਿ ਲੋ ਵੀ ਗਰਮੀਆਂ ਵਾਲਾ ਹਾੜ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ
0: ਜੀ।
1: ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
0: ਜੀ,
1: ਤੇ ਥੋੜੀ ਰਾਹਤ ਮਿਲੀ, ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ।
0: ਬਿਲਕੁਲ,
1: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਰਿਹਾ ਕੰਮ।
0: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 15 ਲੱਖ ਗੱਡੀ ਪਹੁੰਚ ਗਈ ਹੈ ਜੀ, ਦੇਖਿਓ
1: ਇਧਰੋਂ। ਇੱਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ,
0: ਕਿਉਂਕਿ
1: ਆਪਾਂ ਨੇ ਪੜਿਆ ਹੋਇਆ, ਸੁਣਿਆ ਹੋਇਆ, ਫਿਲਮਾਂ ਦੇਖ ਕੇ, ਨਾਟਕ ਦੇਖ ਕੇ, ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ ਮਿਲੂ, ਉਧਰ ਅਸੀਂ ਜਾਂਦੇ ਹਾਂ। ਪਰ ਜਿਉ ਜਿਉ ਉਚਾਈ ਤੇ ਜਾਂਦੇ ਆ ਤਾਪਮਾਨ ਜਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
0: ਬਿਲਕੁਲ, ਮੈਨੂੰ ਅੱਜ ਵੀ ਸ਼ਮੀ ਜੀ ਚੇਤੇ ਆਉਂਦਾ ਜਦੋਂ ਹੈ ਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ, ਤੇ ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇੱਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨਹੀਂ ਮਹਿਸੂਸ ਹੁੰਦਾ ਹੋ, ਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ, ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜੀ ਇਹਦੇ ਤੇ ਕਹਿ ਲਓ ਵੀ ਅੰਦਰੋਂ ਕਹਿ ਲਓ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ। ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਉਹ ਵਿਊ ਸੀਨ ਜਿਹੜਾ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਬਣ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਆ, ਅੰਬ ਜਿਹੜਾ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਤੇ ਬੜਾ ਵਧੀਆ
0: ਫਾਇਦਾ ਹੋ ਗਿਆ ਪਾਪੂਲਰ ਹੋ ਗਿਆ। ਉਹ ਜਿਹੜੇ ਸਿੱਧੇ ਦਰਖਤ ਆ ਜਾਂ ਲੱਕੜ ਯੂਜ ਕਰਦੇ ਉਹ ਜਿਆਦਾ ਉਗਾਏ ਜਾਂਦੇ ਆ।
1: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਆ, ਫਿਨਾਂਸ ਨਾਲ ਦੇਖਦੇ ਆ, ਪ੍ਰੋਫਿਟ ਨਾਲ ਦੇਖਾਂਗੇ
0: ਜੀ,
1: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚ ਸਾਨੂੰ ਮੁਨਾਫਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ
0: ਜੀ,
1: ਉਹ ਚੀਜ਼ ਰੱਖਣੀ ਨਹੀਂ ਉਹ ਫਾਲਤੂ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ
0: ਜੀ।
1: ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ
0: ਹਾਂਜੀ,
1: ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ
0: ਜੀ,
1: ਜੰਗਲਾਤ ਦੀ ਇੱਕ ਦਫਾ 4 ਤੇ 5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ
0: ਜੀ,
1: ਬਟ ਉਹ ਵਿੱਚ ਨੂੰ ਥੋੜੀ ਜਿਹੀ ਕਹਿ ਲਓ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਸੁੱਟੇ
0: ਜੜਾਂ ਚ,
1: ਹਾਲਾਂਕਿ ਇੰਨਾ ਹਾਂ ਬਿਲਕੁਲ ਜੀ ਨਹੀਂ ਜੜਾਂ ਹੀ ਨੀ ਛੱਡੀਆਂ ਜੀ, ਤੇਲ ਕਹਿੰਦਾ ਉਹ ਤੇ ਐਂਡ ਹੀ ਕਰਤਾ,
0: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ, ਜੱਟ ਹੇਠ ਜੰਡੋਰੇ ਦੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ ਹਨਾ, ਤੇ ਅੱਜ ਕੱਲ ਦਰਖਤ ਹੀ ਨਹੀਂ ਰਿਹਾ ਤੇ ਹੁਣ ਭਾਈ ਜੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਰਾਣਾ ਲਾਉਣਾ ਨਾ।
1: ਹਾਂਜੀ ਨਹੀਂ ਬਿਲਕੁਲ ਜੀ ਸਮਾਂ ਤੇ ਬਿਲਕੁਲ ਚੇਂਜ ਹੋ ਗਿਆ ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ, ਉਹ ਵੀ ਰੁੱਖ ਰਾਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ, ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਹੈ, ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ ਇਹੋ ਜਿਹੀ ਸੜਕ,
0: ਤੇ
1: ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ਼ ਕੀਤੇ ਗਏ ਹੋਣਗੇ, ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ, ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ, ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ,
0: ਬਿਲਕੁਲ,
1: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ, ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ, ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈਗੀ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ ਕੋਈ ਚੱਕਰ ਨੀ, ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ।
0: ਅੱਜ ਵੀ ਮੈਨੂੰ 3 ਰੋਡ ਚੇਤੇ ਆਉਂਦੇ ਆ ਜੀ, ਇੱਕ ਤਾਂ ਫਗਵਾੜਾ ਮਿਲ ਦੇ ਕੋਲੋਂ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ, ਇੱਕ ਉਹ ਹੋ ਗਿਆ ਮੇਟੀਆਂ ਨਾਲ ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ, ਹੁਣ ਤਾਂ ਪੁਲ ਬਣ ਗਿਆ, ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ, ਤੇ ਉੱਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ, ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਓੜ ਮੋੜ, ਉਹ ਸਾਰੇ ਹੀ ਇਹ ਤਿੰਨੇ ਰੋਡ ਇਦਾਂ ਦੇ ਹੁੰਦੇ ਸੀ। ਆ ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ, ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ, ਜਿਹੜਾ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ, ਤੇ ਉਹ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ, ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ।
1: ਹਾਂਜੀ, ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ ਹੋਰ ਸਾਰਾ ਕੁਝ ਕਰਨਾ, ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ, ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਥੇ ਉਹ ਲਾਏ ਜਾਣ, ਪਲਾਂਟੇਸ਼ਨ ਹੋਵੇ, ਉਹਨਾਂ ਨੂੰ ਸਾਂਭਿਆ ਜਾਏ, ਉਹਨਾਂ ਦੀ ਗਰੋਥ ਵੀ ਹੋਵੇ।
0: ਬਿਲਕੁਲ,
1: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੀ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ। ਤੋ ਇਸੇ ਸੰਦਰਭ ਦੇ ਵਿਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ, ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ। ਆਪਾਂ ਇਹ ਦੇਖਦੇ ਆ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਹਾਂ, ਪੌਦੇ ਲੈ ਜਾਓ, ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤ ਚੱਲ ਪਈ ਆ, ਪ੍ਰਚਲਿਤ ਹੋ ਗਿਆ ਕੰਮ, ਇੱਕ ਚੰਗੀ ਚੀਜ਼ ਹੈ ਇਹ। ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਕੁਛ ਕਰਦੇ ਆ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ, ਕਹਿੰਦੇ ਪੰਛੀ ਉੱਡ ਗਏ, ਉਹਨਾਂ ਤੋਂ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ
0: ਜੀ,
1: ਉਹ ਅਸੀਂ ਖਤਮ ਕਰ ਲਈ ਆ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀਯੋਗ ਜ਼ਮੀਨ ਵਾਹੀਯੋਗ ਕਰ ਲਈ ਜਾਵੇ
0: ਜੀ,
1: ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਛੱਡੀ। ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾ ਜਿਹਨੂੰ ਕਹਿੰਦੇ ਸੀ ਛਤੀਰੀਆਂ, ਉਹ ਤਾਂ ਹੁਣ ਹਰਿਆ ਹੀ ਨਹੀਂ, ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ, ਉਹ ਹੁਣ ਵਿਚਾਰੇ ਕਿੱਧਰ ਜਾਣ, ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ, ਉਹ ਠੰਡਾ ਪਾਣੀ ਪੀ ਮਰੇ, ਉਹ ਕੰਮ ਚਿੜੀ ਦਾ ਹੋਇਆ,
0: ਠੰਡਾ ਨਹੀਂ ਰਿਹਾ ਜੀ, ਉਹ ਵੀ ਗਰਮ ਹੋ ਗਏ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ। ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਆ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ, ਆ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ, ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਆ ਕਿ ਉਹ ਇਹਦੇ ਵਿੱਚ ਘਰ ਪਾਉਣ, ਉਹ ਪੰਛੀਆਂ ਨੂੰ ਕੀ ਲੋੜ ਆ, ਸਾਡੀ ਮਨੁੱਖਾਂ ਦੀ ਕੋਈ ਲੋੜ ਹੀ ਨਹੀਂ ਆਲਣੇ ਪਾਉਣ ਲਈ, ਉਹ ਐਕਸਪਰਟ ਆ ਪਹਿਲਾਂ ਹੀ, ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ, ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ।
0: ਬਿਲਕੁਲ,
1: ਇਹ ਵੀ ਕਿੱਥੇ ਲਾਉਣੇ ਆ ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇ ਤੇ ਉਹਨਾਂ ਨੂੰ ਆਲਣੇ, ਉਹ ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ, ਕਿਹੜੇ ਰੁੱਖ ਦੇ ਲਾ ਲੈਣਗੇ, ਰੋਕੀ ਹੈ ਨੀ
0: ਅੱਗੇ ਨਾ। ਸ਼ਰਮੀ ਜੀ ਮੈਨੂੰ ਚੇਤੇ ਆਉਂਦਾ, ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ, ਕੰਟੀਨਿਊ ਕਰਿਓ
1: ਜੀ, ਕੋਈ ਗੱਲ ਨਹੀਂ।
0: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ, ਮਤਲਬ ਕਿ ਜਦੋਂ ਬੱਤੀ ਬੁੱਤੀ ਤਾਂ ਉਦੋਂ ਬਣੀ ਆਉਂਦੀ ਹੁੰਦੀ ਸੀਗੀ, ਚੌਵੀ ਚੌਵੀ ਅੜਤਾਲੀ ਅੜਤਾਲੀ ਘੰਟੇ ਦਾ ਵੀ ਕੱਟ ਦੇਖਿਆ ਜੀ, ਗਰਮੀ ਚ ਬੁਰੇ ਹਾਲ ਹੋ ਜਾਂਦੇ ਸੀ ਬੌਂਕੇ ਦਿਹਾੜੇ, ਤੇ
1: ਬਿਲਕੁਲ
0: ਉਹਨਾਂ ਆਪਣੇ ਵਿਹੜੇ ਦੇ ਵਿਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹੋਣਾ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ ਫਲਾਈ ਕਰ ਰਹੀ ਆ ਬੜੇ ਨਜ਼ਾਰੇ ਦੇ ਨਾਲ, ਹਨਾ ਆਪਣਾ ਵੱਖਰਾ ਹੀ ਹੋਰ ਰੂਪ ਹੁੰਦਾ। ਉਹਦੇ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਕਿ ਦੇਖੋ ਏਦਾਂ ਦਾ ਦੁਨੀਆਂ ਦੇ ਉੱਤੇ ਅਜੇ ਜੈੱਟ ਨਹੀਂ ਆਇਆ, ਜਦੋਂ ਉਹ ਥੱਲੇ ਨੂੰ ਆਉਂਦੀ ਹੈ ਨਾ ਜ਼ਮੀਨ ਵੱਲ ਨੂੰ ਤਾਂ ਉਹਦੀ ਰਫਤਾਰ ਮਤਲਬ ਕਿ ਫਰਾਰੀ ਦੇ ਨਾਲ ਉਹ ਵੀ ਤੇਜ਼ ਹੋ ਜਾਂਦੀ ਹੈ ਜੀ, ਇੰਨੀ ਸਪੀਡ ਆ ਉਹਦੇ ਵਿਚ। ਦੇਖੋ ਇਹ ਚੀਜ਼ਾਂ ਕਿ ਅਸੀਂ ਮਨੁੱਖ ਨੂੰ ਅਜੇ ਇਹਨਾਂ ਦੇ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਸਿਖਾਉਣ ਚੱਲੇ ਆ ਜੀ, ਜਿਹੜੇ ਪਤਾ ਕਿ ਉਹਨਾਂ ਨੂੰ ਆਪਣੇ ਆਪ ਹੀ ਕੁਦਰਤ ਨੇ, ਚਾਹੇ ਇਨਸਾਨ ਹੈ ਚਾਹੇ ਕੋਈ ਵੀ ਪੰਛੀ ਹੈ ਚਾਹੇ ਜੀਵ ਜੰਤੂ ਹੈ, ਉਹਦੇ ਵਿਚ ਪਹਿਲਾਂ ਹੀ ਉਹ ਜਿਹੜੇ ਗੁਣ ਜਿਹੜੇ ਨੇ ਉਹ ਭਰ ਕੇ ਦਿੱਤੇ ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
1: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲੋ ਇਹਨੂੰ ਉਹ। ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਚਾਹੇ ਆਪਣਾ ਘਰ ਹੋਏ ਚਾਹੇ ਰੱਬ ਦਾ ਘਰ ਹੋਏ, ਉਹਦੇ ਵਿਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ ਉਹ ਪੱਥਰ ਦੇ
0: ਮਾਰਬਲ
1: ਮਾਰਬਲ ਲਾਤਾ ਜੀ, ਗ੍ਰੇਨਾਈਟ ਲਾ ਦਾ, ਮਾਰਬਲ ਲਾ ਦਾ, ਟਾਈਲਾਂ ਲਾ ਦੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਕੋਹੇ ਤੇ ਕਾਂ ਤੁਰਿਆ ਫਿਰਦਾ ਹੁੰਦਾ ਨਾ ਵੀ ਉਹ ਮੱਚ ਕੇ ਬਾਬਾ। ਕਈ ਜਗ੍ਹਾ ਤਾਂ ਮੈਂ ਵੀ ਦੇਖਿਆ ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲੋ ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
0: ਜੀ,
1: ਪਰ ਹੁਣ ਉਹਦੀ ਵਰਤੋਂ ਵੀ ਤਾਂ ਆਉਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ,
0: ਤੇ
1: ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾ ਤੇ
0: ਜੀ,
1: ਹੋਰ ਵੀ ਵੱਧ ਤੇਲ ਪਾ ਤਾ, ਕਹਿ ਲੋ ਵੀ ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
0: ਜੀ।
1: ਇੰਨਾ ਕੁਛ ਕਰਨ ਦੀ ਜਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
0: ਬਿਲਕੁਲ
1: ਜਿਹਦੇ ਵਿਚ ਕੋਈ ਘਾਹ ਉੱਗਾ ਏ
0: ਜੀ,
1: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਉਹ ਤੇ ਕੁਦਰਤ ਦੀ ਨਿਮਤ ਆ
0: ਜੀ,
1: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੱਢ ਕੇ ਰਾਜਸਥਾਨ ਦੇ ਵਿੱਚ ਜਿੱਥੇ ਘਾਹ ਕੋਈ ਲੈਣਾ ਦੇਣਾ ਨੀ
0: ਜੀ।
1: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਆ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
0: ਜੀ।
1: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਆ ਕਿ ਵਾਤਾਵਰਨ, ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
0: ਜੀ,
1: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
0: ਜੀ।
1: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ ਉਹਨਾਂ ਨੂੰ, ਅਵਾਰਡ ਹੀ ਕਹਿ ਲੋ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ ਕਿ ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ, ਹਾਲਾਂਕਿ ਇਨਕਮ ਟੈਕਸ ਅਧਿਕਾਰੀ ਨੇ ਵੱਡੇ,
0: ਬਿਲਕੁਲ
1: ਉਹ ਪੂਰਾ ਪਰਿਵਾਰ ਹੀ ਕਹਿ ਲੋ ਉਹਨਾਂ ਦਾ ਘਰੇ ਸੀਡ ਬਾਲਸ ਬਣਾ ਰਿਹਾ
0: ਜੀ,
1: ਇੱਕ ਘਰੇ ਨਿੱਕਾ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨਾਂ ਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਾ ਇਹੋ ਜਿਹਾ ਕਰਕੇ
0: ਜੀ,
1: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇ ਤਾ, ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
0: ਜੀ,
1: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਹੁਣ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ ਬੀਜਾਂ ਦਾ, ਖਿਲਾਰ ਦੋ ਉੱਥੇ
0: ਜੀ,
1: ਤੇ ਉਹ ਕਹਿੰਦੇ ਮੈਂ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਵੀ ਉਹਨਾਂ ਦਾ ਇਹ ਪਏ ਰਹਿਣਗੇ, ਏਦਾਂ ਕੁਛ ਨੀ ਹੋਣਾ ਇਹਨਾਂ ਨੂੰ
0: ਜੀ,
1: ਪਰ ਜਦੋਂ ਵੀ ਬਾਰਿਸ਼ ਹੋਈ ਥੋੜਾ ਬਹੁਤ ਇਹਨਾਂ ਨੂੰ ਉਹੋ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
0: ਜੀ,
1: ਇਹ ਆਪੇ ਫੁੱਟ ਪੈਣੇ ਆ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
0: ਜੀ,
1: ਤੇ ਤੁਸੀਂ ਉਥੋਂ ਜਦੋਂ

0: ਤੈਨੂੰ ਵੀ ਰੋਟੀ ਪਾਉਣ ਨੂੰ ਜਾਂਦਾ ਵੀ ਲੱਭ ਲੱਭ ਕੇ ਲੱਭ ਲੱਭ ਕੇ ਪਾਉਣਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਆ, ਹੋਰ ਕੋਈ ਨਾ ਖਾ ਜਾਵੇ ਜੀ।
1: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ, ਇੱਕ ਡਰ
0: ਜੀ
1: ਲੰਮੀ ਉਮਰ ਜਿਹੜੀ ਭੋਗਣ ਦਾ, ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ। ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦੋ ਜੀ।
0: ਜੀ
1: ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀ ਜਾਈ ਬਹਿ ਕੇ, ਭਾਵੇਂ ਉਹ ਸਦੀਆਂ ਪਹਿਲਾਂ ਹੋਇਆ ਹੋਵੇ। ਜਿਹਦੀ ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਆ, ਆਪ ਭਾਵੇਂ ਨਹੀਂ ਹੈਗਾ ਉਹ
0: ਜੀ। ਕਈਆਂ ਨੇ ਨਾਮ ਹੀ ਅਮਰ
1: ਪਰ
0: ਰੱਖ ਲਿਆ ਜੀ,
1: ਨਾ ਹੀ ਅਮਰ ਹੋ ਗਿਆ ਜੀ। ਬਿਲਕੁਲ ਬਿਲਕੁਲ, ਇਹ ਉਵੇਂ ਹੈ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ, ਬਾਪੂ ਆਇਆ ਕਹਿੰਦਾ ਆਈ ਕਰੀ ਜਾਂਦਾ ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ। ਇਹ ਸੌਖਾ ਕੰਮ ਹੈ
0: ਜੀ,
1: ਆਪੇ ਪਤੀ ਜਗੂ, ਮੈਨੂੰ ਕੋਈ ਟੈਨਸ਼ਨ ਨੀ,
0: ਟੈਨਸ਼ਨ ਨੀ ਜੀ, ਬਿਲਕੁਲ ਹੈ ਜੀ।
1: ਇਹੀ ਹੈ ਜੀ, ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ, ਡਰ ਹੈ, ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕੰਸੈਪਟ ਨਿਕਲਿਆ ਹੋਊਗਾ। ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕੰਸੈਪਟ ਹੈ ਸ਼ੁਰੂ ਤੋਂ, ਜਿਹੜੇ ਸਮਰੱਥ ਬੰਦੇ ਆ ਜਿਹਨਾਂ ਕੋਲ ਹੈਗਾ ਕੁਛ, ਜਿਹਨੂੰ ਆਪਾਂ ਕਾਲ ਮਾਰਕ ਜਿਹਨਾਂ ਨੂੰ ਕਹਿੰਦਾ ਹੈਵਜ਼ ਜਿਹੜੇ ਹੈਗੇ ਆ, ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚ ਕੁਛ ਹਿੱਸਾ ਐਸ ਦਾਨ ਐਸ ਚੈਰਿਟੀ ਜਾਂ ਗਿਵਿੰਗ ਦਾ ਕਹਿ ਲੋ, ਉਹ ਵਿੱਚ ਵੱਖਰਾ ਕੱਢ ਲੈਂਦੇ ਆ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ ਸਮਾਜ ਦੇ ਭਲੇ ਲਈ ਖਰਚਣਾ। ਤੋ ਇਹ ਐਕਸ਼ਨ ਹੈ, ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ, ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ ਤੋ ਇਹ ਵੱਡੀ ਗੱਲ ਹੋ ਜਾਂਦੀ
0: ਹੈ,
1: ਸ਼ੁਰੂ ਤੋਂ ਚੱਲੇ ਆ ਰਿਹਾ। ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ
0: ਜੀ।
1: ਉਹਦੇ ਵਿੱਚ ਜਿਹੜੀ ਸੇਵਾ ਹੈ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਭਾਈ ਇਹਨੂੰ ਆਪਾਂ ਜੇ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ, ਕਿਸੇ ਇਹੋ ਜਿਹਾ ਹੈਲਪ ਕਰ ਰਹੇ ਆਪਾਂ ਕਿਸੇ ਦੀ, ਤਾਂ ਉਹ ਵੀ ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ, ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ। ਗੁਰੂ ਦੀ ਗੋਲਕ ਜਿਹੜਾ ਕਿੰਨਾ ਮੂੰਹ
0: ਸ਼ਮੀ ਜੀ, ਇਹਨੂੰ ਥੋੜੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਆ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ ਨਜ਼ਦੀਕ ਹੋ ਕੇ ਜਿਹੜਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ, ਕਈ ਵਾਰੀ ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜਾਂ ਦੇ ਪ੍ਰਤੀ, ਤਾਂ ਉਹ ਸਾਫ਼ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਈਵ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰੀ ਫਿਰਦੀ ਲਾਇਬ੍ਰੇਰੀ ਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ ਤੇ ਮੈਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਏਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਹੋ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜੀ ਹੋ ਜਾਏਗਾ। ਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ। ਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਉਹ ਕਾਫੀ ਐਜੂਕੇਟਡ ਡਾਕਟਰ ਸੀਗੇ, ਆਪਣੇ ਐਨਥੀਸੀਆ ਸਪੈਸ਼ਲਿਸਟ ਤੇ ਅਫਰੀਕਾ ਨੂੰ ਉਦਾਂ ਬਿਲੋਂਗ ਕਰਦੇ ਸੀ, ਤੇ ਉਹ ਵੀ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ

0: ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿੱਗ ਹੈਗਾ, ਸੂਰ ਹੈਗਾ, ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨੀ ਗੇ ਜਾਂ ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ। ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ 2 ਕੁਆਂਟਲ ਇਸ ਹਿਸਾਬ ਦੇ ਨਾਲ ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਤੇ ਬਾਅਦ ਦੇ ਵਿੱਚ ਜੋ ਬਚਿਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ ਕਿਉਂਕਿ ਇੱਕੋ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ, ਤੇ ਮੈਂ ਦਾਦੂ ਸਾਹਿਬ ਨੂੰ ਕਵਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਤੇ ਮੈਂ ਅਟੈਂਡ ਕਰ ਲੈਣਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫ਼ੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇਧਰੋਂ। ਤੇ ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਆ ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਨਹੀਂ ਗਾ ਕਿ ਉਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੀ ਰਿਸਪੈਕਟ ਕੀਤੀ ਜਾਂਦੀ ਆ, ਇਸ ਕਰਕੇ ਉਹਨੂੰ ਖਾਧਾ ਨਹੀਂ ਜਾਂਦਾ ਤੇ ਨਾ ਉਹਨੂੰ ਮਤਲਬ ਕਿ ਇੱਕ ਪਾਲ ਕੇ ਰੱਖਿਆ ਜਾਂਦਾ ਜੀ।
1: ਜੀ ਜੀ ਜੀ
0: ਜੀ
1: ਠੀਕ ਹੈ ਬਿਲਕੁਲ ਜੀ, ਇਹਨਾਂ ਧਾਰਨਾਵਾਂ ਦੇ ਪਿੱਛੇ ਜਿਹੜੀ ਆ ਕੋਈ ਨਾ ਕੋਈ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਜਿਹੜਾ ਕੰਮ ਕਰ ਰਿਹਾ ਹੁੰਦਾ
0: ਜੀ।
1: ਸੋ ਗਿਵਿੰਗ ਯਾਨੀ ਕਿ ਦਾਨ ਪੁੰਨ ਇਹਦੀ ਕਿੰਨੀਆਂ ਉਦਾਹਰਨਾਂ ਆਪਾਂ ਇਤਿਹਾਸ ਚੋਂ ਦੇਖਦੇ ਹਾਂ, ਔਰ ਇਹ ਆਪਾਂ ਜਿਹੜਾ ਖਾਣ ਪੀਣ ਦੀ ਕਿਉਂਕਿ ਰੋਟੀ ਕੱਪੜਾ ਤੇ
0: ਮਕਾਨ
1: ਤੇ ਬੁਨਿਆਦੀ ਲੋੜਾਂ ਤਿੰਨ ਨੇ
0: ਜੀ,
1: ਤਿੰਨ ਜ਼ਰੂਰਤਾਂ ਬੇਸਿਕ ਨੇ। ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ
0: ਜੀ,
1: ਤੇ ਕੱਪੜੇ ਦਾ ਵੀ ਨਹੀਂ ਹੈ, ਪਰ ਰੋਟੀ ਤੋਂ ਬਿਨਾ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ,
1: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿੱਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਸੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨੀ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨ ਜੀ ਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
0: ਜੀ,
1: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
0: ਹੁਣ
1: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ ਸੱਚੀ ਲੋੜਵੰਦ ਲੋਕ ਆ
0: ਜੀ,
1: ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ, ਔਰ ਜਿਹੜਾ ਆਪਣੇ ਹਮਸਾਇਆਂ ਦਾ ਹਮਵਤਨਾਂ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ, ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ, ਮੈਂ ਹਾਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ
0: ਜੀ,
1: ਤੇ ਇਧਰ ਉਧਰ ਨਾ ਹੋ ਗਈ, ਮੈਂ ਦੇਖ ਰਿਹਾ ਜੀ।
0: ਸੋ
1: ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ ਤਾਂ ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ ਦਰਦ ਦਾ, ਤਾਂ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ, ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁੱਖ ਹੀ ਮਹਿਸੂਸ ਹੀ ਨਹੀਂ ਹੋ ਰਿਹਾ
0: ਜੀ,
1: ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ
0: ਜੀ,
1: ਫਿਰ ਤਾਂ ਐਂਟੀ ਜਿਉਂਦਾ ਮਰਿਆ ਬਰਾਬਰ ਹੀ ਹੋ ਗਿਆ ਫਿਰ
0: ਜੀ,
1: ਫਿਰ ਉਹਦੇ ਚ ਕੋਈ ਮਤਲਬ ਨੀ। ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰਦੇ
0: ਜੀ,
1: ਤਾਂ ਉਹ ਫਿਰ ਇਨਸਾਨ ਕਹਾਉਣਾ, ਇਨਸਾਨ ਬਣਨਾ, ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨੀ।
0: ਸੋ
1: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਆ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿੱਚ, ਜਾਂ ਜਿਹੜੇ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ
0: ਜੀ,
1: ਤੇ ਜੇ ਕਾਰਪੋਰੇਟ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ
0: ਕਿ
1: ਵਧੀਆ ਪੱਧਰ ਦੇ ਉੱਤੇ,
0: ਰੈਡ ਕਰਾਸ ਵੀ ਹੈਗਾ ਲੈ ਲਓ, ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲਦੀਆਂ,
1: ਰੈਡ ਕਰਾਸ ਵੀ ਉਹਦੇ ਪਿੱਛੇ ਧਾਰਨਾ ਇਹੀ ਹੈ
0: ਜੀ।
1: ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿੱਚ ਨੰਬਰ 1 ਤੇ
0: ਜੀ,
1: ਲਗਭਗ 3,000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ
0: ਜੀ,
1: ਉਹ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ, ਜਦ ਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ 626 ਕਰੋੜ, ਬਜਾਜ ਆਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ, ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੀ ਹੈ, ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ। ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ, ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ ਕਿ ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ ਉਹ ਦੇਖੋ ਟੋਪ ਦੇ ਉੱਤੇ ਆਉਂਦਾ ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਦਾ।
0: ਅੱਛਾ ਜੀ, ਬਿਲ ਗੇਟਸ ਨੂੰ ਵੀ ਪਿੱਛੇ ਚੱਲ ਗਏ ਜੀ, ਉਹ ਵੀ ਕਾਫੀ ਫੰਡਿੰਗ ਵਗੈਰਾ ਕਰਦੇ ਨੇ ਜੀ
1: ਕੰਟਰੀ ਦੇ ਹਿਸਾਬ ਨਾਲ
0: ਵਾਈਸ। ਅੱਛਾ ਜੀ,
1: ਤੇ ਜਿਹੜੇ ਆਮ ਲੋਕਾਂ ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
0: ਜੀ
1: ਉਹ ਚ ਕੀਨੀਆ ਜਿਹੜਾ ਉਹ 63 ਹੈ, ਉਹਦਾ ਰੈਂਕ ਹੈ ਸਿੰਗਾਪੁਰ ਦਾ 61, ਐਂ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
0: ਜੀ।
1: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਇੰਡੋਨੇਸ਼ੀਆ ਨੂੰ ਕਿਹਾ ਗਿਆ।
0: ਕਿਆ ਬਾਤ ਹੈ ਜੀ।
1: ਤੋਂ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸੀਡਰ ਕੀਤਾ ਗਿਆ, ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ ਫਿਰ ਵਲੰਟੀਅਰ ਬਣ ਕੇ ਜਾਣਾ, ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ ਵਿਲਿੰਗਨੈਸ ਕਿੰਨੀ ਆ,
0: ਬਿਲਕੁਲ
1: ਇੱਛਾ ਸ਼ਕਤੀ ਕਿੰਨੀ ਆ
0: ਜੀ।
1: ਇਹ ਤਿੰਨੋਂ ਚੀਜ਼ਾਂ ਤਾਂ ਹੋਣਗੀਆਂ ਹੋਣਗੀਆਂ ਨਾ, ਤਿੰਨ ਚੀਜ਼ਾਂ ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ ਚ ਦੱਸ ਰਹੇ ਸੀਗੇ ਕਿ ਉਹ ਕੀਤੀ ਜਾ ਸਕਦੀ ਹੈ, ਬਾਕੀ ਉਂਝ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਜੋ ਬਾਹਰ ਕੱਢਿਆ ਜਾ ਸਕਦਾ।
0: ਦੇਖੋ ਜਿਵੇਂ ਕਿ ਡੇਰਿਆਂ ਦੀ ਜਾਂ ਹੋਰ ਸਾਰੀਆਂ ਦੀ ਗੱਲ ਕਰ ਲਈਏ, ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੀ ਹੈ, ਇਸੇ ਤਰ੍ਹਾਂ ਕਿਉਂ ਨਹੀਂ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ, ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ ਜਾਂ ਆਪਣਾ ਆਪਣਾ ਥੋੜਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਆ, ਇੱਕ ਘੰਟਾ ਦੋ ਘੰਟੇ ਕਰਕੇ ਤੇ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ। ਜ਼ਰੂਰੀ ਥੋੜੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ।
1: ਬਿਲਕੁਲ ਜੀ ਬਿਲਕੁਲ, ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਹੈ,
0: ਭਾਵਨਾ
1: ਕਿੰਨੀ ਚਾਹੇ ਉਹ ਧਾਰਮਿਕ ਪੱਧਰ ਤੇ ਆਏ। ਨੋਰਮਲੀ ਜਿਹੜਾ ਦਾਨ ਹੈ ਨਾ ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਉਹ ਚੋਂ ਬਾਹਰ ਆਉਣ ਨੂੰ ਜਾਂ ਕਹਿ ਲਓ ਲੰਬੀਆਂ ਉਮਰਾਂ ਲਈ ਜਾਂ ਮੁਸੀਬਤ ਤੋਂ ਬਚਣ ਲਈ ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ, ਉਹ ਮਾਰਿਆ ਚਲਾ ਗਏ
0: ਜੀ।
1: ਉਹ ਕੋਈ ਐ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਕਰ ਲਈਏ ਖਤਮ, ਤੇ ਉਧਰ ਹੇਠਾਂ ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਅਲ ਆਈ ਜਾਣ ਤੇ ਅਸੀਂ ਇਹਨੂੰ ਲਾਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ
0: ਜੀ।
1: ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ
0: ਜੀ।
1: ਤੋਂ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ, ਉਹਨੇ 7 ਪੁਸ਼ਤਾਂ ਤੱਕ ਦਾ ਆਪਣਾ ਕਹਿ ਲੋ ਵੀ ਧਨ ਦੌਲਤ ਇਕੱਠਾ ਕਰ ਲਿਆ
0: ਜੀ।
1: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਇਹੋ ਜਿਹੀਆਂ ਬਹੁਤ ਮਿਲ ਜਾਣਗੀਆਂ। ਤੋਂ ਉਹਨੇ 7 ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ, ਨਜੂਮੀ ਬੁਲਾਏ, ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ 7 ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ, ਮੇਰੇ ਜਿਹੜੇ ਹੈਗੇ ਆ CA ਵਗੈਰਾ ਇਹ ਸਾਰਿਆਂ ਨੇ ਦੱਸਤਾ ਖਜ਼ਾਨਚੀਆਂ ਨੇ ਵੀ ਇੰਨਾ ਹੈਗਾ ਬਈ ਆਰਾਮ ਨਾਲ ਬਹਿ ਕੇ ਖਾਣਗੀਆਂ ਅਗਰ ਕੋਈ ਕੰਮ ਨਾ ਕਰਨ ਉਹ 7 ਪੁਸ਼ਤਾਂ ਤੇਰੀਆਂ। ਪਰ 8ਵੀਂ ਦਾ ਕੰਮ ਔਖਾ ਜੀ ਕਹਿੰਦਾ, ਉਹ ਟੈਨਸ਼ਨ ਚ ਆ ਗਿਆ ਕਹਿੰਦਾ ਜੀ 8ਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ, ਮੇਰਾ ਖਾਨਦਾਨ ਹੈ ਭਾਈ ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ, ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ
0: ਜੀ।
1: ਉਹ ਜੋਤਿਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐ ਦੱਸ ਸਕਦੇ ਆ ਦੇਖ ਕੇ ਏਡੀ ਦੂਰ ਤੱਕ
0: ਜੀ,
1: ਤੁਹਾਨੂੰ ਹੱਲ ਵੀ ਦੱਸਦੇ ਆ, ਜਿਹੜੇ ਹੱਲ ਦੱਸੋ
0: ਜੀ।
1: ਉਹ ਕਹਿੰਦੇ ਹੱਲ ਇਹ ਆ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
0: ਜੀ।
1: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ, ਇਹ ਹਰ ਪਾਸੇ ਹੀ ਹੈ
0: ਜੀ।
1: ਉਹਨੇ ਬਸਤੀ ਇੱਕ ਦੇਖੀ ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲੋ ਜੀ ਸੇਠ ਜੀ ਆਏ ਆ ਦਾਨ ਦੇਣ ਆਏ ਆਟਾ। ਕਹਿੰਦੇ ਕੀ ਦਾਨ ਕਰਦੇ ਜੀ? ਕਹਿੰਦੇ ਆਟਾ ਜੀ। ਉਹ ਪਵਾਈ ਗਏ ਬੰਦੇ, ਇੱਕ ਬੰਦੇ ਦੇ ਘਰੇ ਦਰਵਾਜਾ ਖੜਕਾਇਆ, ਉਹ ਖੋਲੇ ਨਾ ਕਾਫੀ ਦੇਰ, ਫਿਰ ਉਹਨੇ ਉੱਠ ਕੇ ਆਇਆ, ਸੁੱਤਾ ਪਿਆ ਜੀ ਬਾਈ ਅੰਦਰ। ਕਹਿੰਦਾ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਆ? ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ। ਕਹਿੰਦੇ ਕਿਉਂ? ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ ਵੀ 8ਵੇਂ ਜਨਮ ਦਾ ਇਹਨਾਂ ਦਾ ਜੀਵ ਹੈਗਾ ਚੱਕਰ
0: ਜੀ।
1: ਵੀ ਤੁਸੀਂ ਯਾਰ ਲਓ, ਤੁਸੀਂ ਇਹਨੂੰ ਕੁਸ਼ਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ। ਕਹਿੰਦਾ ਯਾਰ ਨੀਂਦ ਆਈ ਪਈ, ਤੁਸੀਂ ਆਟਾ ਦਾ ਪੀਤਾ ਖੜਕਾਈ ਜਾਂਦੇ ਹੋ ਮੇਰੇ ਦਰਵਾਜੇ
0: ਜੀ।
1: ਕਹਿੰਦਾ ਇੱਕ ਮਿੰਟ ਮੈਂ ਖੜ ਜਾਓ ਦੇਖ ਲੈਣ ਦੋ। ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਆਟੇ ਵਾਲੀਆਂ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ, ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ, ਨਹੀਂ ਚਾਹੀਦਾ ਭਾਜੋ, ਮੈਨੂੰ ਨੀ ਲੋੜ
0: ਜੀ।
1: ਉਹ ਚਲੇ ਗਿਆ। ਪੇਠ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ
0: ਜੀ,
1: ਤੇ ਮੈਂ 8ਵੀਂ ਪੀੜੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ। ਕਹਿੰਦੇ ਮੇਰੇ ਤੇ ਲੜਦਾ ਵੀ ਮੈਂ ਚੱਲਾ ਵਾਪਸ ਇਹਨੂੰ
0: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
1: ਇਹ ਤਾਂ ਇਹ ਸਵੇਰ ਲਈ ਇੰਨਾ ਸਵੇਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
0: ਬਿਲਕੁਲ।
1: ਤੇ ਇਹ ਮੇਰੇ ਕੋਲ ਸੱਤ ਪੀੜੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
0: ਸੰਤੁਸ਼ਟੀ
1: ਟੈਨਸ਼ਨ ਤਾਂ ਜਿਹੀ ਵੀ ਮਰਜ਼ੀ ਪਾ ਲੋ
0: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ। ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ
0: ਜੀ, ਆਨੂੰ ਜੀ
1: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
0: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ।
0: ਕਿਆ ਬਾਤ ਹੈ
1: ਜੀ,
2: ਉਹਦੇ ਚ ਤਾਂ ਇੱਥੇ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾਲ ਲੈਣਾ ਤੇ ਦਾਨ ਵੀ, ਤੇ ਉਸ ਤੋਂ ਅੱਗੇ ਕਹਿੰਦੇ ਆ ਜਾਂਦਾ ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
0: ਜੀ।
2: ਹੁਣ ਪਾਤਰ ਕੁਪਾਤਰ ਦਾ ਦੇਖ ਲੋ ਜੀ ਹੁਣ, ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ, ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ ਰੋਜ਼ ਹੀ ਸਿੱਖਦੇ ਆ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ ਚ ਹੁੰਦਾ ਸੀ, ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ, ਤੇ ਅਸੀਂ ਬੱਸ ਸਟੈਂਡ ਤੋਂ ਨਾ ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
0: ਜੀ।
2: ਤੇ ਉੱਥੇ ਅੱਡੇ ਦੇ ਇੱਕ ਮੈਨੂੰ ਬਜੁਰਗ, ਮੰਨ ਲਓ ਸਾਡੇ ਉਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
0: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ, ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲੇ ਯਾਰ, ਮੈਨੂੰ ਕਿਰਾਇਆ ਦੇ ਦੇ
0: ਜੀ।
2: ਉਦੋਂ ਨਾ ਉਹਨਾਂ ਟਾਈਮਾਂ ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
0: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲੇ, ਤੇ ਮੈਨੂੰ ਲੱਗਿਆ ਮੈਂ ਚਲੋ, ਮੈਂ ਕਿਹਾ ਚਲ ਦੇ ਦਿੰਦੇ ਆ
0: ਜੀ,
2: ਮੈਂ ਜੀ 10 ਰੁਪਏ ਉਹਨੂੰ ਕੱਢ ਕੇ ਤੇ ਦੇ ਤੇ
0: ਜੀ,
2: ਉਹਨੂੰ 10 ਰੁਪਏ ਦੇ ਕੇ ਜੀ, ਤੇ ਮੈਂ ਸਕੂਲ ਨੂੰ ਤੁਰ ਪਿਆ। ਉਹ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿੱਚ ਠੇਕਾ ਪੈਂਦਾ ਸੀਗਾ ਜੀ
0: ਜੀ,
2: ਤੇ ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ ਜੀ।
0: ਕਿਆ ਬਾਤ ਹੈ।
2: ਤੇ ਉਹ ਉਸ ਤੋਂ ਉਹ ਦਿਨ ਗਿਆ, ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਕਿ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
0: ਜੀ,
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ। ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ, ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੋ ਕਵੇ, ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ। ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ, ਇੱਥੇ ਨਾ ਮੈਂ ਡੈਮੋ ਹੋਟਲ ਤੇ ਜਿਵੇਂ ਜਾਣਾ, ਉਹ ਕਈ ਵਾਰੀ ਕੋਈ ਬਾਹਰ ਮੈਨੂੰ, ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
0: ਦੇ ਦਿਓ,
2: ਇਹਨੂੰ ਦੇ ਦਿਓ ਤੇ ਇਹਦੇ ਪੈਸੇ ਨਾ ਮੈਂ ਦੇ ਦੇਣਾ ਮੈਨੂੰ
0: ਜੀ।
2: ਚਲੋ ਠੀਕ ਆ ਜੀ ਮੈਂ ਦੋ। ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ, ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ। ਮੈਂ ਕਹਿੰਦੀ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ, ਕਹਿੰਦੀ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ।
0: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ, ਮਤਲਬ ਕਿ ਹੋਮਲੈਸ ਹੋ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ, ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ, ਤੇ ਬੈਠੇ ਵੀ ਏਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਆ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ। ਉਹਨਾਂ ਨੇ 10-10 ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਆ, ਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ, ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ, 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ, ਤੇ ਬੋਤਲ ਹੋਵੇ ਕੋਈ ਕੈਨ ਹੋਵੇ ਤੇ ਰੀਸਾਈਕਲਿੰਗ ਚ ਆ ਜਾਂਦਾ, ਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ। ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ, ਮਤਲਬ ਕਿ ਘੱਟੋ ਘੱਟ ਜਿਹੜੀ ਹੈ 2.5 ਯੂਰੋ ਦੀ ਬੀਅਰ ਆ ਜਾਂਦੀ ਹੈ, ਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ੋਪ ਚ ਵੜਨਾ ਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ ਜੀ।
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ, ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ, ਤੇ ਕਹਿੰਦੇ ਬਾਈ ਦੇਖ ਲਿਆ ਕਰੋ, ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
0: ਜੀ।
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲਓ ਵੀ ਅੱਜ ਹੁਣ 26 ਹੋ ਗਈ, ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ, ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਉਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ
0: ਜੀ। ਕਿਆ ਬਾਤ ਹੈ ਜੀ।
2: ਉਹ ਜਦੋਂ ਮੈਂ ਸ਼ੁਰੂ ਕਰੇ ਤੇ ਮੈਂ ਉਦੋਂ ਮੈਨੂੰ ਕਾਫੀ ਪਿੰਡ ਚ ਉਹਦਾ ਹੈ ਨੀ ਸੀ ਜਾਣ, ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ, ਮੈਂ ਕਿਹਾ ਯਾਰ ਕੋਈ, ਮੈਂ ਉਦਾਂ ਹੀ ਮੇਰੇ ਮਨ ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ।
0: ਬਿਲਕੁਲ ਹੈ ਜੀ।
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ ਚੋਂ ਕੀਤਾ, ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ ਮੈਂ ਉਹਦਾ ਨੀ, ਮੈਂ ਨਹੀਂ ਯਾਰ ਮੈਨੂੰ ਥੋੜਾ ਜਿਹਾ ਘੱਟ ਇਹ ਆ
0: ਜੀ।
2: ਹੁਣ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਕੋਈ ਗੱਲ ਨੀ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ। ਮੈਂ ਕਾਹਤੇ
0: ਜੀ?
2: ਉਹ ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ ਚ ਆ ਜਾਂਦੀ ਹੈ ਗੱਲ
0: ਜੀ।
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ, ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ। ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀਏ ਪਾਤਰ ਕੋ ਪਾਤਰ ਵਾਲੀ ਜੀ, ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ ਹੁਣ ਵੀ ਕਿੱਥੇ ਕਿਵੇਂ
0: ਕਰਨਾ। ਬਿਲਡਿੰਗਾਂ ਬਣਾ ਗਏ, ਬਿਲ ਬਥੇਰਾ ਕੁਝ ਕਰ ਗਏ ਨਾ, ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ।
2: ਇਹ ਤਾਂਹੀ ਗੁਰੂ ਸਾਹਿਬ ਕਹਿ ਕੇ ਗਏ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ
0: ਜੀ।
2: ਉਹ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
0: ਜੀ,
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਜੀ।
2: ਤੇ ਹੁਣ ਇਹ ਗੱਲਾਂ ਬਾਤਾਂ ਜੀ, ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ।
0: ਥੈਂਕ ਯੂ।
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜਨਸ ਬਣਾਇਆ ਹੋਇਆ ਆਪਣਾ।
0: ਬਿਲਕੁਲ ਜੀ।
2: ਤੇ ਹਾਂਜੀ, ਪਰ ਕਈ ਵਾਰੀ ਹੁਣ ਉਸੋ ਕਹਿੰਦਾ, ਉਸੋ ਨੇ ਇਹ ਗੱਲ ਕਹੀ ਹੈ ਦਾਨ ਬਾਰੇ, ਉਹ ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ, ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ ਭਾਵੇਂ ਕੋਈ ਮਰਜ਼ੀ ਕਰਦਾ, ਤੁਹਾਨੂੰ ਉਹ ਮਤਲਬ ਨਹੀਂ ਆਉਣਾ ਚਾਹੀਦਾ ਤੁਸੀਂ ਦੇਤਾ। ਹਾਂਜੀ, ਉਹ ਕਹਿੰਦਾ ਤੁਹਾਡੀ ਜਾਬ ਖਤਮ
0: ਜੀ। ਬਿਲਕੁਲ।
2: ਹਾਂਜੀ, ਤੁਸੀਂ ਕਹਿੰਦਾ ਤੁਸੀਂ ਉਹਦੇ ਮਗਰ ਨਾ ਜਾਓ, ਕਹਿੰਦਾ ਦਾਨ ਦੇ ਤੁਸੀਂ ਦੇਤਾ ਦਾਨ
0: ਜੀ।
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ, ਕਹਿੰਦਾ ਨਹੀਂ ਫੇਰ ਨਹੀਂ, ਉਹ ਦੇਤਾ ਉਹਦੀ ਗਾਂ ਹੁਣ ਉਹਦੇ ਤੇ ਗਿਆ
0: ਜੀ। ਬਿਲਕੁਲ।
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ, ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀ।
0: ਥੈਂਕ ਯੂ ਜੀ।
2: ਜਿਉਂਦੇ ਵਸਦੇ ਰਹੋ ਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
0: ਜ਼ਿੰਦਗੀ ਜਿੰਦਾਬਾਦ। ਤੁਹਾਡਾ ਵੀ ਧੰਨਵਾਦ, ਤੁਸੀਂ ਦੁਆਬਾ ਰੇਡੀਓ ਨੂੰ ਸਮਾਂ ਦਾਨ ਦਿੰਦੇ ਹੋ ਜੀ, ਸਾਡੇ ਵਰਗਿਆਂ ਨੂੰ ਚੱਲ ਦਿਓ ਜੀ।
2: ਸਮਾਂ ਨੀ ਜੀ ਦਾਨ, ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨੀ। ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ
0: ਜੀ,
2: ਜੇ ਰੇਡੀਓ ਆਏ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ ਜੀ
0: ਜੀ। ਥੈਂਕ ਯੂ ਜੀ। ਥੈਂਕ ਯੂ।
2: ਮਤਲਬ ਇੱਕ ਕਹਿ ਲੋ ਨਿਤਨੇਮ ਆ, ਜਿਵੇਂ ਕਹਿ ਲੋ ਵੀ ਮੇਰੇ ਨਿਤਨੇਮ ਚ ਸ਼ਾਮਲ ਹੋ ਚੁੱਕਿਆ ਇਹ ਐਵਰੀ ਡੇ। ਮੈਨੂੰ ਨੀ ਲੱਗਦਾ ਕੋਈ ਪ੍ਰੋਗਰਾਮ ਮੈਂ ਮਿਸ ਕਰਦਾ। ਹੋਰ ਮੈਂ ਰੇਡੀਓ ਨਹੀਂ ਸੁਣਦਾ, ਹੋਰ ਚਲੋ ਮੇਰਾ ਆਪਦਾ ਟੇਸਟ ਆ ਜੋ ਮੈਂ ਸੁਣਦਾ ਕਾਫੀ ਕੁਛ ਆ, ਪਰ ਮੈਂ ਕੋਈ ਰੇਡੀਓ ਨੀ ਹੈਗਾ ਜਿਹੜਾ ਮੈਂ ਕੋਈ ਐ ਲਗਾਤਾਰ ਸੁਣਦਾ। ਮੱਲੋ ਮੱਲੀ ਕੋਈ ਸੁਣਿਆ ਜਾਂਦਾ ਉਹ ਵੱਖਰੀ ਗੱਲ ਆ, ਪਰ ਇੱਕ ਜਿਵੇਂ ਕਹਿ ਲੋ ਵੀ ਇੱਕ ਅੰਦਰੋਂ ਸੋਚ ਕੇ ਵੀ ਹਾਂ ਇਹ ਸੁਣਨਾ ਆਪਾਂ, ਇਹ ਮਿਸ ਨਾ ਹੋ ਜੇ, ਉਹ ਜ਼ਰੂਰ ਟੈਲੀਗ੍ਰਾਮ ਤੇ ਆਮ ਤੌਰ ਤੇ ਮੈਂ ਰਿਕਾਰਡਿੰਗ ਮੋਸਟਲੀ ਜ਼ਿਆਦਾ ਸੁਣੀ ਦੀ ਆ
0: ਜੀ।
2: ਤੇ ਆ ਵੀ ਚਲੋ ਸਾਡੇ ਹੁਣ ਦੋ ਵੀਕ ਇੱਥੇ ਪ੍ਰੋਗਰਾਮ ਸੀਗਾ,
0: ਹਾਂਜੀ
2: ਸਾਡੇ ਵਿਆਹ ਵੀ ਚੱਲ ਰਹੇ ਆ, ਚਲੋ ਉਹਦਾ ਕਰਕੇ ਹੁਣ ਘਰੇ ਸੀਗੇ ਗੈਸਟ ਕੁਛ ਆਏ
0: ਜੀ,
2: ਤੇ ਮੈਂ ਵੀ ਚਲੋ
0: ਦੇਖ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ। ਥੈਂਕ ਯੂ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ ਗੁਰਮੇਲ ਜੀ। ਜੀ ਦੋਸਤੋ, ਅਸੀਂ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ, ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
1: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ।
0: ਸੈਣੀ ਸਾਹਿਬ ਸਵਾਗਤ ਹੈ।
3: ਹਾਂਜੀ ਹਾਂਜੀ, ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
3: ਹਾਲ ਚਾਲ ਵਧੀਆ ਜੀ। ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ।
0: ਕੀ ਬਾਤ ਹੈ।
3: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਉਹਨਾਂ ਨੂੰ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ ਕਿ ਉਹ ਠੇਕੇ ਤੇ ਚੱਲ ਗਿਆ ਸੀ ਤੇ ਗਾਂ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ ਤੇ ਹਾਂਜੀ ਇਹ ਵੀ ਦਾਨ ਹੁੰਦਾ ਆ। ਇਹ ਕਿਹੜਾ ਦਾਨ ਨਹੀਂ ਆ ਜੀ, ਕਿਸੇ ਦੀ ਆਤਮਾ ਤ੍ਰਿਪਤ ਦਾਨ ਤਾਂ ਉਹ ਆ ਨਾ ਕਿ ਜਿਸ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ
0: ਜੀ, ਰੂਹ ਖੁਸ਼ ਹੁੰਦੀ ਆ।
3: ਚੰਗਾ ਆ ਮਾੜਾ ਆ ਇਹ ਤਾਂ ਦੇਖੋ, ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਆ ਜੀ। ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਵੀ ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ। ਕਿਸੇ ਬੰਦੇ ਨੂੰ ਉਹਦਾ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ।
0: ਕੋਈ ਦਵਾਈ ਦੇ ਤੌਰ ਤੇ ਉਹ ਤਾਂ ਡਾਕਟਰ ਚਮਚਾ ਰੋਜ਼,
3: ਹਾਂਜੀ ਡਾਕਟਰ ਕਹਿੰਦੇ 2 ਪੈਗ ਲਾ ਲਿਆ ਕਰੋ ਭਾਈ, ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ। ਹੁਣ ਉਸ ਬੰਦੇ ਨੂੰ ਕਰੇ ਕਿੰਨੀ ਟੈਨਸ਼ਨ ਸੀ, ਸਵੇਰ ਦਾ ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ।
0: ਮੈਂ ਕਿਤੇ ਸੁਣਿਆ ਹੈਗਾ ਸੈਣੀ ਸਾਹਿਬ ਵੈਸੇ ਦਵਾ ਤੇ ਦਾਰੂ ਦਾਨ।
3: ਹਾਂਜੀ ਬਿਲਕੁਲ ਜੀ ਬਿਲਕੁਲ, ਭਾਰਤ ਸਾਹਿਬ ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ। ਉਹ ਇੱਕ ਬੰਦਾ ਕਹਿੰਦਾ ਨਾ, ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ
0: ਜੀ।
3: ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਤੁਹਾਡੇ ਪਿਤਾ ਜੀ ਦੀ ਜਾਇਦਾਦ ਫਿਰ ਕੀ ਸੀਗੀ? ਕਹਿੰਦਾ ਉਹਨਾਂ ਦੀਆਂ 4 ਕੁੜੀਆਂ 3 ਮੁੰਡੇ। ਹਾਂਜੀ
0: ਕਿਆ ਬਾਤ ਹੈ ਜੀ।
3: ਆਹੋ ਸੱਤ ਨਿਆਣੇ ਅਨਾਥ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੂਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ।
0: ਵਾਹ ਜੀ।
3: ਉਹ ਇਸ ਕਰਕੇ ਦਾਨ ਦੀਆਂ ਕਿਸਮਾਂ ਆ, ਜਿੱਦਾਂ ਮਰਜ਼ੀ ਆ ਜੀ
0: ਜੀ।
3: ਦੇਖੋ ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ
0: ਜੀ।
3: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ
0: ਜੀ।
3: ਉਹਦੇ ਵਿੱਚ ਇਤਿਹਾਸ ਇਹ ਆਉਂਦਾ ਹੈਗਾ ਏ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਓਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨਹੀਂ ਜਾ ਸਕਦਾ
0: ਜੀ। ਵੈਸੇ ਮੇਰੇ ਵੀ ਹੈਗੇ ਕੁੰਡਲ ਸੀ।
3: ਹਾਂ ਜੀ ਹੋਣਗੇ, ਠੀਕ ਗੱਲ ਹੈਗੀ, ਤੁਸੀਂ ਵੀ ਨਦਾਨ ਕਰਿਓ, ਤੁਹਾਨੂੰ ਇਹੀ ਦੱਸਦੇ ਹਾਂ, ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲਗੋ ਛੱਡਦੇ ਇਸੇ ਕਰਕੇ
0: ਜੀ।
3: ਅੱਛਾ ਜੀ, ਕ੍ਰਿਸ਼ਨ ਹੁਣ ਏਦਾਂ ਆ, ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ, ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਇਹ ਕਿਸੇ ਨੂੰ ਨੀ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
0: ਜੀ।
3: ਆ ਇਹਨੂੰ ਸਵਾਲੀ ਨੂੰ ਮੋੜਦਾ ਨੀ ਜੀ ਕਹਿੰਦੇ
0: ਜੀ।
3: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ, ਕਹਿੰਦੇ ਦਾਨ
0: ਜੀ।
3: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀਗਾ
0: ਜੀ,
3: ਹਾਂਜੀ, ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋਲ? ਕਹਿੰਦਾ ਮੇਰੇ ਕੋਲ ਕੀ ਆ? ਕਹਿੰਦਾ ਤੇਰੇ ਕੋਲ ਆ ਕਵਚ ਤੇ ਕੁੰਡਲ ਹੈਗੇ ਆ ਜੀ
0: ਜੀ।
3: ਓਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇਤੇ
0: ਜੀ।
3: ਉਹ ਲੈ ਕੇ ਚੱਲਿਆ, ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
0: ਜੀ,
3: ਹਾਂਜੀ, ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
0: ਜੀ। ਜਦ ਦੇਤਾ ਤਾਂ
3: ਦੇਤਾ, ਉਹ ਠੀਕ ਗੱਲ, ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
0: ਬਿਲਕੁਲ,
3: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਸੇ ਭਜਨ ਸੇ ਤੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
0: ਕਿਆ ਬਾਤ ਹੈ,
3: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
0: ਲੋਕੀ ਸਾਬਣ ਲਾ ਲੈਣਗੇ, ਕਰ ਕਹਿੰਦੇ ਆ ਕਿ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
3: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ, ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦੇ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
0: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਆ ਪਵਨ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣ ਏ ਜੀ, ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣ ਏ ਜੀ।
3: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
0: ਜੀ।
3: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ।
0: ਬਿਲਕੁਲ,
3: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਕਾਇੰਡਲੀ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫ਼ਤ ਦੀ ਚੀਜ਼ ਵੈਸੇ ਹੀ ਲੋਕੀ ਚੱਕਲ ਜਾਂਦੇ ਹੋਗੇ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ, ਮੈਂ ਵੀ ਦੇਖਿਆ ਜੀ
0: ਹੈਗੇ ਨੇ ਜੀ। ਬਿਲਕੁਲ, ਇਹ ਵੀ ਹੈਗੇ
3: ਲੋਕ ਪੈਸੇ ਦੀ ਚੀਜ਼
0: ਜੀ।
3: ਹਾਂਜੀ, ਮਤਲਬ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜੇ ਆ ਵੀ ਤੁਹਾਡੇ 10% ਵੀ ਜਿਹੜੇ ਹੈਗੇ ਆ ਜੇ ਪਲਦੇ ਹੋਣਗੇ ਤੇ ਤੁਹਾਡਾ ਦਾਨ ਸਫਲ ਹੈਗਾ ਆ ਜੀ, ਨਹੀਂ ਤਾਂ ਲੋਕੀ ਨਾ ਮੁਫ਼ਤ ਦੀ ਚੀਜ਼ ਇੱਥੇ ਕੋਈ ਨੀ ਛੱਡਦਾ ਜੀ।
0: ਹਾਂ ਬਿਲਕੁਲ ਜੀ, ਬਿਲਕੁਲ,
3: ਹਾਂਜੀ, ਉਹ ਇਸ ਕਰਕੇ ਹੈਗੇ। ਵੈਸੇ ਹੀ ਦੋ ਚਾਰ ਚਾਰ ਚੱਕਲ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ, ਲਾਉਣੇ ਹੈ ਨੀ ਕਿਤੇ,
0: ਨਹੀਂ ਦਿੰਦੇ ਵੀ ਗੁਰੂ ਘਰ ਉੱਥੋਂ ਸੌਂਹ ਪਵਾ ਦਿਆ ਕੰਮ
3: ਭਾਰੇ ਸਾਹਿਬ
0: ਨਹੀਂ ਲਾਇਆ
3: ਹੈਗਾ ਜੀ,
0: ਉਹਦਾ ਕੱਖ ਨੀ ਰਹਿਣਾ
3: ਭਾਰੇ ਸਾਹਿਬ। ਉਹ ਤੁਹਾਡੀ ਗੱਲ ਠੀਕ ਹੈਗੀ ਆ ਭਾਰੇ ਸਾਹਿਬ, ਜੇ ਤੁਸੀਂ ਜੇ ਕੋਈ ਬੰਦਾ ਇਹਨੂੰ ਰਿਸਪੋਂਸੀਬਿਲਟੀ ਸਮਝੇ ਨਾ ਜੀ, ਤੇ ਫੇਰ ਉਹ ਇਹ ਉਡੀਕ ਨਹੀਂ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਉੱਥੋਂ ਬੂਟੇ ਲੈਣੇ ਹੈਗੇ
0: ਜੀ।
3: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨਹੀਂ ਕਰੇਗਾ, ਉਹ ਇਸ ਚੀਜ਼ ਨੂੰ ਕਰ ਲੇਗਾ। ਬਟ ਫੇਰ ਵੀ ਜਿਹੜਾ ਹੈਗਾ ਆ ਵੀ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ, ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਉਹਦੇ ਵਿੱਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ।
0: ਬਿਲਕੁਲ, 150 ਦੇ ਵਿੱਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲਓ ਕਾਮਯਾਬੀ ਹਾਸਲ ਹੋ ਗਈ ਜੀ। ਬਿਲਕੁਲ
3: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਜੀ।
3: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ, ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰੇ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ, ਕੋਈ ਮੇਰੇ ਵਰਗੇ ਨੂੰ ਭੇਜੇ, ਕੋਈ ਪੌੜ ਪੌਂਡ ਕੇ ਕੋਈ ਡਾਲਰ ਡੂਲਰ ਕੇ ਯੂਰੋ ਯਾਰੋ ਕੋਈ ਭੇਜੋ?
0: ਨਹੀਂ, ਅਸੀਂ ਰਕਮ ਦੇਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ।
3: ਮੈਂ ਤਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਕਹਿਣਾ ਆ, ਮੈਂ ਤਦੇ ਤੁਹਾਨੂੰ ਦੱਸਿਆ ਸੀ ਆਈਫੋਨ ਹੀ ਭੇਜ ਦਿਓ
0: ਜਦੋਂ ਆਵਾਂਗੇ। ਦਾਨ ਜੇ ਸੈਣੀ ਸਾਹਿਬ ਦਾਨ ਦਾ ਇੱਕ ਅਸੂਲ ਆ, ਉਹ ਮੰਗਿਆ ਨੀ ਜਾ ਸਕਦਾ,
3: ਮੈਂ ਤੈਨੂੰ ਲੋੜ ਦੱਸੀ ਆ, ਮੈਨੂੰ ਇਹ ਨੀ ਹੈਗਾ ਤੁਸੀਂ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੈਗੇ ਆ, ਇਹਦੇ ਵਿੱਚ ਕੋਈ ਸ਼ੱਕ ਨੀ ਮੇਰੇ ਵੱਲੋਂ, ਭਾਵਾਂ ਕੰਪਿਊਟਰ ਨਾਲ ਲੈ ਆਇਓ ਕੋਈ ਗੱਲ ਨੀ, ਨਾਲ ਏਦਾਂ ਦੀ ਕੋਈ ਗੱਲ ਨੀ ਹੈਗੀ।
0: ਮਾਫ਼ੀ ਚਾਹੁੰਦਾ ਜਿਹੜੀ ਗੱਲ ਕਹਿਣ ਲੱਗਾ, ਇੱਕ ਹੁੰਦਾ ਜ਼ਰੂਰਤਮੰਦ, ਇੱਕ ਹੁੰਦਾ ਗੈਰਤਮੰਦ। ਤੁਸੀਂ ਜ਼ਰੂਰਤਮੰਦ ਨਹੀਂ ਹੋ ਜੀ ਹਾਂਜੀ,
3: ਪਰ ਇਹ ਪਤਾ ਕੀ ਗੱਲ ਹੈਗੀ ਆ, ਅਸੀਂ ਦੇਖੋ ਗੱਲ ਏਦਾਂ ਹੈਗੀ, ਅਸੀਂ ਜਿੱਥੇ ਰਹਿੰਦੇ ਅਸੀਂ ਜੀਤੋ ਹਲਕੇ ਬੰਦੇ ਹੈਗੇ ਆ, ਅੱਜ ਤਾਂ ਤੁਹਾਡੇ ਪਾਈ ਟੀ ਸ਼ਰਟ ਨੀ ਜਰਦੇ, ਤੁਸੀਂ ਜਿਹੜੀ ਹੈਗੀ ਕੀ ਗੱਲ ਕਰਦੇ ਹੈਗੇ ਜੀ, ਜੇ ਤੁਸੀਂ ਬੋਲ, ਇੱਕ ਤੁਹਾਡੇ ਕੋਟ ਵੀ ਹੈਗਾ ਕਾਲਾ ਜਿਹਾ,
0: ਇੱਕ ਨੀਲੀ ਤੇ ਚਿੱਟੀ ਉਹ ਕੋਟੀ ਸੀਗੀ ਹਾਂਜੀ, ਧਾਰੀਆਂ ਵਾਲੀ ਹਾਂਜੀ, ਤੁਹਾਡੀ ਕੋਟੀ ਪੱਕੀ ਹੈ ਜੀ ਹਾਂਜੀ,
3: ਸਾਡਾ ਮਤਲਬ ਆ ਤੁਹਾਨੂੰ ਚੇਤੇ ਕਰਾਉਣਾ, ਬਾਕੀ ਕੋਈ ਗੱਲ ਨੀ ਹੈਗੀ, ਸਾਨੂੰ ਏਦਾਂ ਦੀ ਕੋਈ ਭੁੱਖ ਨਹੀਂ,
0: ਉਹ ਤੁਹਾਡੀ ਬਹੂ ਦਾਨ ਕਰੇ
3: ਆਪਣੇ ਵਾਸਤੇ,
0: ਤੁਹਾਡੀ ਬਹੂ ਜਿਹੜੀ ਆ ਉਹ ਬਣਾ ਕੇ ਆਪਣੇ ਹੱਥੀ ਦਾਨ ਕਰਾਉਂਗਾ ਆਪਣੇ ਕੋਲ ਜੀ।
3: ਸਾਡਾ ਮਤਲਬ ਤਾਂ ਇਹ ਹੈਗਾ ਆ ਵੀ ਤੁਹਾਨੂੰ ਚੇਤੇ ਕਰਾਉਣਾ ਆ, ਬਾਕੀ ਸਾਡਾ ਬੰਦ ਦੇ ਵਿੱਚ ਕੋਈ ਨੀ, ਪੁੱਲ ਤੁਹਾਨੂੰ ਲੱਗਣਾ ਸਾਨੂੰ ਥੋੜਾ ਲੱਗਣਾ, ਪੁੱਲ ਵੀ ਤਾਂ ਤੁਸੀਂ ਕੱਟਣਾ,
0: ਹਾਂਜੀ ਹਾਂਜੀ, ਨਹੀਂ ਆਸ਼ੀਰਵਾਦ ਚਾਹੀਦਾ ਜੀ,
3: ਅਸ਼ੀਰਵਾਦ ਟੋਕਰੇ ਭਰੇ ਪਏ, ਜਿੰਨੇ ਮਰਜ਼ੀ ਲੈ ਜਾਓ,
0: ਦਿੱਤਾ ਗਿਆ ਲੱਗਦਾ ਕਿਤੇ, ਮਤਲਬ ਕਿ ਕਿਹੜਾ ਕੁਝ ਘਟਦਾ ਜੀ, ਏਦਾਂ ਹੀ ਕਹਿ ਦਿਓ ਵੀ ਦਿੱਤਾ ਬਾਈ,
3: ਮੈਂ ਦੱਸਿਆ ਨਾ ਜੀ ਟੋਕਰੇ ਭਰੇ ਪਏ ਆ ਜੀ, ਘਟਦੇ ਘਟਦੇ ਹੋਣਗੇ ਦੋ ਟੋਕਰੇ, ਸ਼ਮੀ ਜੀ ਦੋ ਤਲਵਾਲੇ ਚੁਕਾ ਦਿਆਂਗੇ, ਹਾਂਜੀ
1: ਇਧਰੋਂ ਟੋਕਰੇ ਨੀ ਟਿੱਪਰੇ ਚੱਲਦੇ ਆ,
0: ਟਿੱਪਰ ਭਰ ਭਰ
3: ਲਓ ਜੀ, ਟਿੱਪਰ ਭਰ ਭਰ ਕੇ, ਹਾਂਜੀ ਲਓ ਜੀ ਸ਼ਮੀ ਜੀ ਆ ਜਾਓ ਤੁਸੀਂ ਆਪਣੇ ਵਿਸ਼ੇ ਤੇ,
0: ਹੋ ਗਿਆ
3: ਸ਼ੁਕਲ ਮੇਲਾ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
0: ਸ਼ੁਕਰੀਆ ਜੀ ਸੈਣੀ ਸਾਹਿਬ, ਸ਼ੁਕਰੀਆ,
1: ਬਹੁਤ ਬਹੁਤ
0: ਸ਼ੁਕਰੀਆ ਸ਼ਮੀ ਜੀ। ਅੱਗੇ ਚੱਲਣ ਤੋਂ ਪਹਿਲਾਂ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
4: ਤੁਸੀਂ ਸਿਆਣੇ ਆ ਸ਼ਮੀ ਭਾਜੀ ਹੁਣ ਵੀ ਸਿਆਣੇ ਬਹੁਤ ਜੀ, ਮੈਨੂੰ ਮੈਨੂੰ ਇੱਕ ਗੱਲ ਦੱਸਿਓ, ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੀ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ,
0: ਉਹ ਇਹਨਾਂ ਨੂੰ ਲੱਗ ਜਾਂਦਾ
1: ਇਹ ਚ ਆਏ ਨਾ ਜੀ, ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿੱਥੋਂ ਲਿਆਂਦਾ ਸੌਦਾ ਪੱਤਾ, ਇਹ ਉਹਦੇ ਲਈ ਉਹ ਆਪ ਜਿੰਮੇਵਾਰ ਆ
0: ਜੀ,
1: ਪਰ ਜਿਹਨੂੰ ਉਹਨੇ ਦਾਨ ਕਰਤਾ ਉਹ ਜਿੰਮੇਵਾਰ ਹੈ ਨੀ, ਉਹਨੇ ਤਾਂ ਦਾਨ ਲੈ ਲਿਆ, ਉਹਨੇ ਠੱਗੀ ਨੀ ਮਾਰੀ
4: ਭਾਜੀ। ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ ਜੀ,
0: ਜੀ
4: ਬਹੁਤ
1: ਹਾਂਜੀ ਬਿਲਕੁਲ ਜੀ,
4: ਸਾਰੇ ਬਹੁਤਿਆਂ ਦੀ, ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਮਾਰ ਕੇ ਭਾਜੀ, ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਿਆ ਦਾਨ ਕਰ ਦੋ, ਅਗਲਾ ਕਹਿੰਦਾ ਮੇਰਾ ਭਾਰ ਕੱਢ ਲੈ ਗਿਆ
0: ਜੀ। ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ, ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ, ਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ, ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ ਉਹ ਜੋ ਵੀ ਆਪਾਂ ਸੁਣਦੇ ਆ ਉਸ ਮੁਤਾਬਕ ਗੱਲ ਕਰਨ ਲੱਗਿਆ, ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ, ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ, ਕੱਲ ਵੀ ਗੱਲ ਚੱਲਦੀ ਸੀ, ਤੇ ਫਿਰ ਉਹ ਕਨਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ਕਤ ਕਰੋ ਤੇ ਆਪ ਵੀ ਖਾਓ, ਹਨਾ ਭਾਈ ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ, ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨੀ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ?
4: ਭਾਰ ਸਾਹਿਬ ਮੇਰੇ ਖਿਆਲ ਤੁਸੀਂ ਤਾਂ ਬਹੁਤ ਸਿਆਣੇ ਆ, ਸ਼ਮੀ ਭਾਜੀ ਹੁਣੀ ਵੀ ਬਹੁਤ ਸਿਆਣੇ, ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ।
0: ਨਹੀਂ ਨਹੀਂ ਏਦਾਂ ਨੀ ਜੀ, ਏਦਾਂ ਨਾ ਕਰੋ।
4: ਨਹੀਂ ਨਹੀਂ ਮੰਨ ਲਓ, ਮੈਂ ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ, ਟੰਗੀਆਂ ਤੁਰਸ਼ੀਆਂ ਵਾਲੇ ਬੰਦੇ, ਉਹ ਮੰਨ ਲਾ ਮੈਂ ਗੱਲ ਕਰਦਾ ਜੀ, ਤੁਸੀਂ ਮੰਨ ਲਓ ਮੈਂ ਤਾਂ ਭਾਰ ਸਾਹਿਬ ਇਹ ਕਹਿੰਦਾ ਜੀ, ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ
0: ਜੀ,
4: ਹਰੇਕ ਫੋਟੋ ਦੇ ਥੱਲੇ ਭਾਰ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ,
0: ਬਿਲਕੁਲ
4: ਜਿਹੜੀ ਉਹਨੀ ਜਿਹੜਾ ਹਲ ਪਾਇਆ ਉਹ ਤਾਂ ਕੋਈ ਦਿਖਾ
0: ਦਿੰਦਾ,
4: ਜਿੰਨਾ ਭਾਜੀ ਇਹ ਸਾਧ ਲਾਣਾ ਇਹਨੀ ਬੇੜਾ ਗਰਕ ਕੀਤਾ,
0: ਬਿਲਕੁਲ ਬਿਲਕੁਲ ਹੈ ਜੀ,
4: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਕਿਸੇ ਨੇ ਲਾਉਣਾ ਹੀ ਨੀ ਜੀ,
0: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ ਇਹਨਾਂ ਦੀਆਂ ਜੀ।
4: ਭਾਜੀ ਛੱਡੋ ਕਈਆਂ ਦੀ, ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ, ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40 ਮਤਲਬ ਹੋਣੀ ਆ ਜੀ ਕਮਰ, 40-42 ਇੰਚ ਦੀ ਜਿੱਦਾਂ ਦੀ ਮੇਰੀ ਕਮਰ ਆ ਜੀ। ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਪੱਟ ਭਾਈ ਸਾਡੇ ਆ ਜੀ, ਮਤਲਬ 45 ਸਾਲ ਦਾ ਮੇਰੇ ਖਿਆਲ ਜਿੱਦਾਂ ਦੀ ਮੇਰੀ ਕਮਰ ਹੈ ਉਦੋਂ ਦੇ ਪੱਟ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਸਾਰਾ ਕੁਝ ਸ਼ੁੱਧ ਹੁੰਦਾ ਜੀ ਉੱਥੇ ਮਿਲਦਾ
4: ਭਾਜੀ। ਸਵੇਰ ਨੂੰ ਦੁੱਧ ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ।
0: ਬਿਲਕੁਲ ਹੈ ਜੀ,
4: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਤਾਂ ਮਤਲਬ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਲੋਕ ਮਤਲਬ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਆ ਭਾਜੀ, ਉਹ ਹੁਣ ਮੰਨ ਲਓ ਮੈਂ ਹੀ ਆ ਜੀ ਜੀ ਭਾਜੀ, ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ, ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦਵਾਂ
0: ਜੀ,
4: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ।
0: ਬਿਲਕੁਲ ਹੈ, ਉਹਦੇ ਨਾਲ ਦੇਖੋ ਰੋਜ਼ਗਾਰ ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ, ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ। ਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ, ਜਿੱਥੇ ਇਮਾਨਦਾਰੀ ਹੈ ਉੱਥੇ ਹਰ ਚੀਜ਼ ਦੇ ਵਿੱਚ, ਚਾਹੇ ਸੈਲਰੀ ਤੁਹਾਡੀ ਵੱਧ ਹੈ ਤੇ ਚਾਹੇ ਘੱਟ ਹੈ, ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ, ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ, ਚਾਹੇ ਉਹ 2000 ਕਮਾਉਂਦਾ ਤੇ ਚਾਹੇ ਉਹ 10000 ਕਮਾਉਂਦਾ।
4: ਭਾਜੀ ਮੰਨ ਲਓ ਇੱਕ ਗੱਲ ਕਰਦੇ ਆ ਜੀ, ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ, ਜੇ ਮੈਂ ਠੱਗੀ ਮਾਰ ਕੇ
0: ਜੀ
4: ਗੁਰੂ ਘਰ ਦਾਨ ਕਰਦਾ
0: ਜੀ,
4: ਉਹ ਕੀ ਉਹ ਜ਼ਰੂਰੀ ਆ ਜਾਂ ਮੇਰਾ ਲੱਗੂਗਾ? ਦੂਜੀ ਗੱਲ ਆ, ਸਾਡਾ ਦਾਨ ਆ ਭਾਜੀ, ਦਾਨ ਆ ਸਾਡਾ ਦਿਖਾਵੇ ਦਾ
0: ਜੀ,
4: ਹੈ ਨਾ ਜੀ। ਚਲੋ ਗੁਰੂ ਘਰ ਹੁਣ ਪਰ ਸਾਹਿਬ ਮੈਂ ਤਾਂ ਇਹ ਬੰਦੇ ਬਹੁਤ ਦੇਖੇ ਆ, ਜਦੋਂ ਹੈ ਨਾ ਉੱਥੇ ਅਨਾਊਂਸ ਕਰਦੇ ਆ ਸਪੀਕਰ 'ਚ ਅਨਾਊਂਸ ਹੁੰਦਾ
0: ਜੀ,
4: ਜਿਹੜਾ ਕੋਈ ਮੇਰਾ ਘਰ ਮਾਤੜ ਜਿਹਨੂੰ ਕੋਈ ਨਾਂ ਦੀ ਜਿਹਦਾ ਮਤਲਬ ਪਤਾ ਨੀ ਲੋਕਾਂ ਨੂੰ ਕੀ ਇਹ ਨੇ ਬਈ, ਜਿਹੜਾ ਕੋਈ ਮੇਰੇ ਜੇ ਕੋਈ ਮੇਰਾ ਘਰ 500 ਦਾ ਉਹਨੂੰ ਦੇਖ ਰਿਹਾ 500 ਦਿੱਤਾ, ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਸੇ ਤੋਂ ਫੜ ਕੇ ਦੇਣ 1000 ਰੁਪਇਆ ਦੇਣਗੇ।
0: ਬਿਲਕੁਲ ਹੈ ਜੀ,
4: ਹਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
0: ਜੀ। ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਹੈ ਬਚਪਨ ਦੀ, ਕਿ ਛੋਟੇ ਹੁੰਦੇ ਹੈ ਨਾ, ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਉਹ ਸਾਡੇ ਤੋਂ ਪਹਿਲਾਂ ਦੀ, ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚ ਉਹ ਦੁੱਧ ਨੁੱਚੜ ਰਿਹਾ, ਉਹ ਹੱਕ ਤੇ ਸੱਚ ਦੀ ਗੱਲ ਕਰਦੇ। ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨੀ ਕਿ ਕਿਸੇ ਘਰ ਦੇ ਵਿੱਚ ਬਹੁਤ, ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ, ਪਰ ਹੁਣ ਉਹ ਕਿਤੇ ਦਿਖਦੀ ਹੈ ਨਜ਼ਰ ਆਉਂਦੀ ਹੈ।
1: ਹੁਣ ਜਿਹੜਾ ਹਾਈ ਫਾਈ ਹੋ ਗਿਆ ਕੰਮ ਥੋੜਾ ਜਿਹਾ ਜੀ
0: ਜੀ,
1: ਮਤਲਬ ਕਹਿ ਲੋ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਹੈ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ, ਐਵਰੀਥਿੰਗ ਇਜ਼ ਗੈਟਿੰਗ ਚੇਂਜਡ। ਸੋ ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ, ਇਹ ਸਹੀ ਗੱਲ ਹੈ ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ, ਉਹ ਤਾਂ ਰੋਬਿਨ ਹੁੱਡ ਵਾਲਾ ਕੰਮ ਹੋ ਗਿਆ। ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਉਹ ਰਾਜਾ ਬਣ ਜਾਵੇ, ਵੱਡਾ ਹੋ ਗਏ, ਚਾਹੇ ਕੁਛ ਬਣ ਜਾਵੇ, ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਸੌਦਾ? ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
0: ਜੀ,
1: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ, ਇਹ ਤਾਂ ਕੰਮ ਗਲਤੀ ਹੈ, ਜਿਹੜਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ,
0: ਮਤਲਬ ਕਿ ਉਹਨੂੰ ਵੀ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ,
1: ਉਹਨੂੰ ਕੋਈ ਫਰਕ ਨੀ ਹੈ ਜਿਹਨੂੰ ਦਾਨ ਮਿਲ ਗਿਆ ਨਾ, ਕਿਉਂਕਿ ਉਹਨੇ ਤਾਂ ਦਾਨ ਲਿਆ
0: ਜੀ,
1: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨੀ ਉਹਦਾ, ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ। ਇਹ ਜਿਹਨੇ ਦਾਨ ਦਿੱਤਾ ਹੈ ਜ਼ਿੰਮੇਵਾਰ ਇਹੀ ਆ
0: ਜੀ,
1: ਉਹ ਠੱਗੀ ਕੀਤੀ, ਚੋਰੀ ਕੀਤੀ, ਕੀ ਕੀਤਾ ਕੀ ਨਹੀਂ, ਪਰ ਉਹ ਉਹੀ ਜ਼ਿੰਮੇਵਾਰ ਆ। ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਣ ਦੇਖ ਲਈਏ, ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ, ਇਧਰੋਂ ਰੋਬਿਨ ਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ, ਉਹ ਵੀ ਇਹੀ ਕਰ ਰਿਹਾ, ਉਹ ਅਮੀਰਾਂ ਨੂੰ ਲੁੱਟ ਰਿਹਾ, ਗਰੀਬਾਂ ਨੂੰ ਦਾਨ ਕਰ ਰਿਹਾ, ਲੁੱਟ ਰਿਹਾ ਨਾ, ਇਹਦੀ ਗੱਲ ਹੁਣ ਹੋ ਗਿਆ ਠੀਕ ਹੈ
0: ਜੀ,
1: ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਦੇਣਾ ਦੇਣਾ ਨੀ ਵੀ ਕਿੱਥੋਂ ਲਿਆ ਰਿਹਾ
0: ਜੀ।
1: ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ, ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆ ਕਰਦਾ ਸੀ, ਉਹ ਕੋਈ ਨੇੜੇ ਨੀ ਖੜਨਾ ਕਿਸੇ ਨੇ
0: ਜੀ,
1: ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ
0: ਜੀ।
1: ਬਸ ਗੱਲ ਤਾਂ ਇਹ ਹੈ ਕਿ ਜੇ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ, ਜੇ ਇਹ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਯੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ ਕਿ ਇਹ ਮੈਂ ਹੈਲਪ, ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ, ਫਿਰ ਇਹ ਖਾਣਾ ਹਰਾਮ ਹੈ।
0: ਬਿਲਕੁਲ,
1: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ ਤੁਹਾਡੇ ਤੇ ਕੋਈ ਮੁਸੀਬਤ ਹੈ, ਆਪ ਵੰਡ ਕੇ ਛਕ ਲੈਣੇ ਆ
0: ਜੀ,
1: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ ਨਾ ਕੋਈ ਗੱਲ ਨਾ ਕੋਈ ਇਹੋ ਜਿਹੀ ਗੱਲ। ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਨਾ, ਕਿ ਉਹ ਜਦੋਂ ਜੇਲ ਚ ਸੀ ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ ਦੇ ਵਿੱਚ
0: ਜੀ,
1: ਕਿ ਰੋਟੀ ਦਿੱਤੀ ਜਾ ਰਹੀ, ਇੱਕ ਰੋਟੀ ਦਿੱਤੀ ਜਾ ਰਹੀ ਆ ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
0: ਬਿਲਕੁਲ
1: ਅੰਦਰ, ਉਹ ਫਿਰ ਰੋਟੀ ਨੂੰ ਖਾ ਨੀ ਰਿਹਾ ਕੋਈ ਵੀ, ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ, ਕਹਿੰਦਾ ਨਹੀਂ ਆਪਾਂ ਵੰਡ ਲੈਂਦੇ ਹਾਂ, ਕਹਿੰਦਾ ਨਹੀਂ। ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ, ਆ ਮੇਰੇ ਹਿੱਸੇ ਦਾ ਟੁਕੜਾ ਇਹਨੂੰ ਦਿਓ ਜਵਾਨ ਨੂੰ
0: ਜੀ,
1: ਸਾਡਾ ਫਿਊਚਰ ਹੈ ਇਹ ਚਾਹੀਦਾ। ਜਵਾਨ ਕਹਿੰਦਾ ਨਹੀਂ ਮੈਂ ਤਾਂ ਜਵਾਨ ਆ, ਮੈਨੂੰ ਕੋਈ ਫਰਕ ਨੀ, ਤੁਸੀਂ ਬਜ਼ੁਰਗ ਹੋ ਸਾਡਾ ਸਰਮਾਇਆ ਹੋ, ਇਹ ਤੁਸੀਂ ਛਕੋ
0: ਜੀ।
1: ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ ਕਿ ਮੈਂ ਨਹੀਂ ਭਾਈ ਤੂੰ ਪਹਿਲ ਦੇ ਆਧਾਰ ਤੇ ਦੂਸਰਾ ਬੰਦਾ ਹੈ
0: ਜੀ,
1: ਉਹ ਚੀਜ਼ ਜਦੋਂ ਤੱਕ ਆਉਂਦੀ ਨੀ, ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨੀ ਕਰਦੇ, ਫਿਰ ਉਹਦਾ ਕੋਈ ਕਹਿ ਲੋ ਵੀ ਪੁਆਇੰਟ ਨੀ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ ਕੀ ਨਹੀਂ ਦਾਨ ਕੀਤਾ।
0: ਬਿਲਕੁਲ ਜੀ,
1: ਸਭ ਤੋਂ ਵੱਡੀ ਇਨਸਾਨੀਅਤ ਹੈ, ਮਨੁੱਖਤਾ ਹੈ, ਮੁਹੱਬਤ ਹੈ, ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ
0: ਜੀ,
1: ਫਿਰ ਉਹ ਫਰੂਟਫੁਲ ਹੋ ਸਕਦਾ ਹੈ।
0: ਬਿਲਕੁਲ ਜੀ।
4: ਪਰ ਸਾਹਿਬ ਮੈਂ ਤਾਂ ਚਲੋ ਮਾਫ਼ ਕਰਨਾ, ਮਤਲਬ ਮੈਂ ਗੱਲ ਕਰਨਾ ਜੀ, ਸਾਡੇ ਵਿੱਚੋਂ ਬਹੁਤੇ ਬੰਦੇ ਤਾਂ ਜੀ ਮਤਲਬ ਦਾਨ ਨੂੰ ਵੀ ਇੱਕ ਰੱਬ ਦੇ ਨੂੰ ਘਰ ਨੂੰ ਰਿਸ਼ਵਤ ਦੇਣ ਵਾਲਾ ਕੰਮ ਆ ਜੀ।
0: ਬਿਲਕੁਲ ਹੈ ਜੀ,
4: ਹੋ ਸਕਦਾ ਮੈਂ
0: ਬਦਲੇ ਦੇ ਵਿੱਚ
4: ਭਾਰਤ ਸਾਹਿਬ। ਮੰਨ ਲਓ ਮੈਂ ਚਲੋ ਮੈਂ ਗੁਰੂ ਘਰ ਬਹੁਤ ਘੱਟ ਜਾਂਦਾ, ਮੰਨ ਲਓ ਮੈਂ ਗੱਲ ਤੁਹਾਨੂੰ ਅੱਗੇ ਵੀ ਦੱਸਿਆ, ਮੰਨ ਲਓ ਗੱਲ ਕਰਦਾ
0: ਜੀ
4: ਇੱਕ ਦੋ ਵਾਰੀ ਸਾਲ ਦੇ ਵਿੱਚ ਚਲੋ ਮੈਂ ਪਰ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ ਹਨਾ, ਮੰਨ ਲਓ ਮੈਂ ਚਲੋ ਠੀਕ ਹੈ ਜਿੰਨੀ ਕੁ ਸੋਚੀ ਮੈਂ ਮੰਨ ਲਓ ਗੱਲ ਤੁਹਾਨੂੰ ਕਰ, ਮੈਂ ਨੋਟਿਸ ਕੀਤਾ ਭਾਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਦੇਖ ਰਹੀਆਂ ਉੱਥੇ
0: ਜੀ। ਬਿਲਕੁਲ
4: ਮੈਂ ਤੁਹਾਨੂੰ ਮੰਨ ਲਓ ਬੰਦੇ ਵੀ ਆ, ਜੇ ਕੋਈ ਗਿਆ ਭਾਜੀ ਜੇ ਕੋਈ ਮੇਰੇ ਵਾਲੇ ਦਾ ਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ, ਅਗਲਾ ਗਿਆ ਅਗਲਾ ਉਹ ਕਹਿੰਦਾ ਲੈ ਇਹ ਤਾਂ ਇਹੀ ਕੱਪੜਾ ਪਾ ਕੇ ਕੱਲ ਵੀ ਇਹੀ ਕੱਪੜੇ ਪਾ ਕੇ ਪਾ ਗਿਆ ਅੱਜ ਵੀ ਇਹੀ ਕੱਪੜੇ ਪਾ ਗਏ
0: ਜੀ।
4: ਇੱਥੇ ਤਾਂ ਹੁਣ ਇਹ ਕੰਮ ਆ ਜ਼ਿਆਦਾਤਰ ਗੁਰੂ ਘਰਾਂ ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ, ਕੱਲ ਫਲਾਨੀ ਨੇ ਆਹ ਪਾਇਆ ਸੀ, ਕੱਲ ਫਲਾਨੀ ਨੇ ਆਹ ਪਾਇਆ ਸੀ
0: ਜੀ। ਬਿਲਕੁਲ ਹੈ
4: ਭਾਜੀ, ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ, ਤੁਸੀਂ ਭਾਜੀ ਮਿਹਨਤ ਕਰਦੇ ਭਾਜੀ, ਆਪਾਂ ਆਪਣੀ ਮਿਹਨਤ ਕਰੀਏ, ਕਿਸੇ ਨਾਲ ਠੱਗੀ ਠੁੱਗੀ ਦਾਨ ਦਾ ਮਰ ਲੈ, ਹਾਂ ਠੀਕ ਆ ਸਾਡੇ ਚ ਗੁੰਜਾਇਸ਼ ਕਰ ਦੇਣਾ, ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ, ਜਾਂ ਲੋੜ ਹੀ ਨੀ ਸਾਨੂੰ ਦਾਨ ਕਰਨ ਦੀ, ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ, ਸਾਨੂੰ ਕੀ ਲੋੜ ਹੈ ਜੀ,
0: ਹਰ ਕੋਈ ਕਿਰਤ ਕਰੇ ਆਪਣੀ। ਬਿਲਕੁਲ,
4: ਆਪਣਾ ਕਰੇ ਸੱਚੀ ਸੁੱਚੀ ਕਿਰਤ ਕਰੇ ਜੀ, ਕਿਸੇ ਦਾ ਕੋਈ ਹੱਕ ਨਾ ਆਵੇ, ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਜੀ, ਲੋੜ ਹੀ ਨੀ ਹਨਾ, ਮਤਲਬ ਭਾਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਨੂੰ ਇੱਥੇ ਹੁਣ ਬਾਣੀ ਚ ਵੀ ਆ, ਅਗਲਾ ਬਸ ਇਹੀ ਆ ਜੀ ਅਗਲਾ ਜਹਾਨ ਸੁਖੀ ਕਰਨ ਨੂੰ ਜੀ, ਮੋਰੇ ਉਹ ਕਿਸੇ ਨੇ ਦੇਖਿਆ ਨੀ ਜਿਹੜਾ ਆ ਜਨਮ ਹੈ ਇਹ ਆਹ ਹੀ ਕਰਦੇ ਇਹ ਨਰਕ ਬਣਾ ਰਿਹਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ, ਮੈਂ ਤਾਂ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈੱਡ ਕਰੋਸ ਆ, ਅਫਰੀਕਾ ਇੱਕ ਮੁਲਕ ਹੈ ਜੀ, ਉਹਦੇ ਵਿੱਚ ਤਕਰੀਬਨ ਦੁਨੀਆਂ ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ, ਉਹ ਕਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਹੀਰੇ ਜਵਾਹਰ ਰਾਤ ਕਹਿ ਲਓ ਜਾਂ ਤੇਲ ਕਹਿ ਲਓ ਗੈਸਾਂ ਕਹਿ ਲਓ ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਤੇ ਵੇਚੀਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ, ਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨੀਆਂ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ, ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਅਜੇ ਤੱਕ, ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ।
4: ਭਾਜੀ ਜਿੰਨੇ ਹਨਾ ਜਿੰਨੇ ਤਗੜੇ ਆ ਸਰਮਾਏਦਾਰ ਆ ਜੀ, ਇਹ ਸਾਨੂੰ ਧਰਮ ਦੇ ਨਾਂ ਤੇ ਡਰਾਉਂਦੇ ਆ ਜੀ। ਜੇ ਤੁਸੀਂ ਕਹਿਣਾ ਜਿਹੜਾ ਬੰਦਾ ਮਾਰ ਤੜਿਆ ਤੁਸੀਂ ਹੁਣ ਉਹਨੂੰ ਡਰਾ, ਇਹ ਉਹਨਾਂ ਨੂੰ ਇਹੀ ਆ ਜੀ, ਇਹ ਤੁਹਾਡਾ ਰੱਬ ਨੇ ਲਿਖਿਆ ਸੀ ਤੁਸੀਂ ਤਾਂ ਗਰੀਬੀ ਕੱਟ ਰਹੇ ਜੀ, ਬਿਲਕੁਲ ਇਹ ਨਹੀਂ ਕਹਿੰਦੇ ਤੁਹਾਡੀ ਲੁੱਟ, ਤੁਹਾਡੀ ਲੁੱਟ ਹੋ ਰਹੀ ਆ, ਤੁਸੀਂ ਕੰਮ ਆ ਕੰਮ ਸਹੀ ਕਰੋ, ਠੀਕ ਠਾਕ ਆ ਜੀ, ਲੋੜ ਹੀ ਨਹੀਂ,
0: ਬਿਲਕੁਲ ਆ ਜੀ, ਬਿਲਕੁਲ ਆ ਜੀ
4: ਭਾਜੀ। ਮੰਨ ਇਹੀ ਆ ਜੀ ਤੁਸੀਂ ਹਨਾ, ਮੰਨ ਲਓ ਅਸੀਂ ਮੈਂ ਤੁਹਾਨੂੰ ਉਹੀ ਗੱਲ, ਠੀਕ ਆ ਸਾਡੇ ਕੋਲ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ, ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ, ਉਹਦੇ ਵਿੱਚੋਂ ਹੈਗਾ ਤੁਸੀਂ ਕਰਦੇ ਹੋ। ਜੇ ਹੁਣ ਮੰਨ ਲਾ ਮੈਂ ਤਾਂ ਜੇ ਹੁਣ ਮੰਨ ਲਾ ਮੈਂ ਠੱਗੀ ਮਾਰ ਲਵਾਂ ਭਾਜੀ, ਠੱਗੀ ਮਾਰ ਕੇ ਮੈਂ ਇੱਥੇ ਲੰਗਰ ਲੈ ਭਾਜੀ, ਗੁਰੂ ਘਰ ਹਨਾ ਜਦੋਂ ਮੰਨ ਲਾ ਇੱਕ ਬੰਦਾ 1500 ਰੁਪਏ ਦਿੰਦਾ ਉਹਨੂੰ, ਜਦੋਂ ਕਹਿੰਦੇ ਆ ਮੰਨ ਲਓ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ, ਉਹ ਜਦੋਂ ਉਹਨੂੰ ਕਹਿੰਦੇ ਉਦੋਂ ਨੌ ਸੰਦਾ ਜੀ ਆ 1500 ਰੁਪਏ ਦਾ ਸਰੂਪਾ ਉਹਨੂੰ ਮਿਲਦਾ, ਪਤਾ 1500 ਨੂੰ ਮਿਲਣਾ ਭਾਜੀ, ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਹਨਾ ਮਤਲਬ ਸਿਰਫ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
0: ਜੀ, ਇੱਕ ਸਟੇਟਸ ਬਣ ਗਿਆ ਨਾ ਬਿਲਕੁਲ
4: ਭਾਜੀ, ਸੰਗਤ ਹੋਈ ਉਹ ਮੈਨੂੰ ਸਰੂਪਾਂ ਲੱਗਦਾ, ਲੋਕ ਕਹਿਣਗੇ ਹਾਂ ਹਾਂ ਬਈ ਬਈ ਬਹੁਤ
0: ਬਿਲਕੁਲ
4: ਭਾਜੀ, ਅਸੀਂ ਲੋਕ ਦਿਖਾਵ ਆਪਾਂ ਨੂੰ ਅਖੌਤੀ ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਅਸੀਂ ਪੱਟ ਹੋ ਗਏ ਅਸੀਂ ਜੀ,
0: ਬਿਲਕੁਲ ਦੋਸਤ ਬਿਲਕੁਲ ਜੀ।
4: ਮਤਲਬ ਗੁਰੂ ਘਰ ਤਾਂ ਠੀਕ ਹੈ, ਗੁਰੂ ਘਰ ਤਾਂ ਕਹਿੰਦਾ ਨੀ ਗੁਰੂ, ਚਾਹੇ ਮੇਰੇ ਕੋਲ ਮੇਰੀ ਜੀ ਹੈਸੀਅਤ ਜੇ ਮੇਰੇ ਕੋਲ 10 ਰੁਪਏ ਚਾਹੇ 10 ਦੀ ਮੱਥਾ ਟੇਕ ਦਵਾਂ
0: ਜੀ,
4: ਬਿਲਕੁਲ ਜੇ ਮੇਰੀ ਸੱਚੀ ਕਿਰਦੇ ਆ ਮੇਰੇ ਦਾਸ ਆ ਜਿਹੜੇ ਮੇਰੇ ਦਸ ਵੀ ਕਹਿੰਦੇ 10,000 ਨਾਲ ਦੇ ਜੀ,
0: 1-1300 ਵਰਗਾ ਬਿਲਕੁਲ ਹੈ ਜੀ,
4: ਹਨਾ ਜੀ। ਜੇ ਭਾਜੀ ਜੇ ਹੁਣ ਠੱਗੀ ਮਾਰ ਕੇ ਚਾਹੇ ਮੈਂ 10,000 ਦੇ ਦਵਾਂ ਜੀ, ਉਹ ਮਤਲਬ ਚਲੋ ਦੂਸਰੇ ਬੰਦੇ ਨਹੀਂ ਮੰਨਦੇ, ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠੱਗੀ ਮਾਰ ਕੇ ਦਊ ਭਾਜੀ, ਜਿੱਥੇ ਤੱਕ ਜਿਹੜਾ ਆਮ ਬੰਦਾ ਜਿਹਦਾ ਮੈਂ ਮਤਲਬ ਜੇ ਮੈਂ ਕਹਿੰਦਾ ਠੱਗੀ ਮਾਰ ਕੇ ਦਊਗਾ, ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆਹ ਠੱਗੀ ਮਾਰ ਕੇ ਤਾਂ ਦਿੱਤੀ ਆ
0: ਜੀ, ਬਿਲਕੁਲ ਹੈ ਜੀ,
4: ਹਨਾ ਇਹ ਮਤਲਬ ਇਹ ਚੀਜ਼ ਆ, ਅਸੀਂ ਲੋਕ ਦਿਖਾਵੇ ਚ ਪੱਟ ਹੋ ਜਾਂਦੇ ਹਾਂ,
0: ਬਿਲਕੁਲ ਹੈ ਜੀ। ਥੈਂਕ ਯੂ ਪਰਮਿੰਦਰ ਜੀ, ਬਹੁਤ ਵਧੀਆ ਵਿਚਾਰ ਤੁਹਾਡੇ, ਥੈਂਕ ਯੂ, ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ ਸੋਹਣੇ ਵਿਚਾਰਾਂ ਲਈ। ਲੋ ਦੋਸਤੋ, ਇਸ ਜੀ ਆਪਣੇ ਨਾਲ ਪਰਮਿੰਦਰ ਜੀ ਤੇ ਸ਼ਮੀ ਜੀ, ਇੱਕ ਦੋ ਗੱਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ, ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ?
1: ਹਾਂਜੀ ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚ ਹੋਣਾ ਚਾਹੀਦਾ ਜ਼ਰੂਰ
0: ਜੀ,
1: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ। ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਹੋ ਜਾ, ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਕਿ ਕੋਈ ਕੰਟਰੀਬਿਊਟ ਕਰ ਰਿਹਾ ਉਹ ਤਾਂ ਉਹਦੀ ਆਪਣੀ ਸੋਚ ਆ, ਉਹਨੂੰ ਨਾ ਬਦਲਿਆ ਜਾ ਸਕਦਾ ਨਾ ਹੀ ਉਹਨੂੰ ਛੇੜਨ ਦੀ ਲੋੜ ਹੈ, ਜੋ ਜਿੱਥੇ ਖੁਸ਼ ਹੈ ਉੱਥੇ ਖੁਸ਼ ਰਹਿਣ ਦੇਣਾ ਚਾਹੀਦਾ ਉਹਨੂੰ। ਕੰਸੈਪਟ ਹੈ ਜੋ ਦਾਨ ਦਾ ਬੇਸਿਕ ਕੰਸੈਪਟ ਹੈ ਉਹ ਜ਼ਰੂਰ ਮਾਇੰਡ ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ, ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਆ ਉਹ ਜੈਨੂਨਲੀ ਹੋਏ, ਉਹ ਸੱਚੀ ਆਪਾਂ ਉਹਦੀ ਹੈਲਪ ਵਾਲੇ ਮਾਹੌਲ ਚ ਜਾ ਰਹੇ ਹੋਈਏ,
0: ਬਿਲਕੁਲ ਹੈ ਜੀ।
1: ਸੋ ਮੈਂ ਵੀ ਭਾਰਤ ਸਾਹਿਬ ਖਿਮਾ ਚਾਹਾਂਗਾ, ਥੋੜੀ ਟਾਈਮ ਜ਼ਿਆਦਾ ਹੋ ਗਿਆ ਮੇਰੇ ਵਾਲੇ ਪਾਸੇ ਵੀ,
0: ਬਿਲਕੁਲ ਹੈ ਜੀ। ਛੱਬੀ ਜੀ ਸੰਖੇਪ ਚ ਦੋ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਦੀ ਗੱਲਬਾਤ ਸੁਣ ਲਵਾਂ, ਫਿਰ ਲੈਣਾ ਆ ਗਿਆ ਤੁਹਾਡੇ
1: ਨਾਲ
0: ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਦੋ ਚਾਰ ਮਿੰਟ ਚ ਸਮਾਪਤ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
5: ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
0: ਜੀ, ਗਿਆਨੂ ਜੀ
1: ਸਤਿ ਸ੍ਰੀ ਅਕਾਲ ਜੀ,
5: ਸ਼ਮੀ ਬਾਈ ਜੀ ਮਸਾ ਮਿਲੇ ਹੋ, ਫਿਰ ਤੁਸੀਂ ਭਾਜੋ ਪੈਂਡਾ ਛਡਾ ਕੇ ਸਾਡੇ ਤੋਂ ਐਂ ਨਾ ਕਰੋ ਤੁਸੀਂ ਹੈ
0: ਜੀ,
1: ਨਾ ਜੀ ਨਾ ਨਾ ਜੀ ਨਾ, ਕਹਿੰਦੇ ਮੁਹੱਬਤ ਜਿੰਦਾਬਾਦ ਹੈ ਬਾਬਿਓ।
5: ਹੁਣ ਤੇ ਉਹ ਗਾਣੇ ਵਾਲੀ ਗੱਲ, ਤੁਹਾਡੇ ਦਰਸ਼ਨ ਦੁੱਧ ਵਰਗੇ ਹੈ, ਦਿਨ ਵਿੱਚ ਮਿਲਿਆ ਕਰ ਇੱਕ ਵਾਰੀ ਹੈ,
0: ਕਿਆ ਬਾਤ
1: ਹੈ, ਵਾਹ ਜੀ ਵਾਹ, ਵਾਹ ਜੀ ਵਾਹ।
5: ਚਲੋ
0: ਦੁੱਧ ਤਾਂ ਅੱਗੇ ਨਹੀਂ
5: ਮਿਲਦਾ, ਹਾਂ ਨਹੀਂ ਦੁੱਧ ਤਾਂ ਮਿਲਦਾ ਨੀ, ਉਹ ਵੀ ਮਿਲਾਵਟੀ ਮਿਲਦਾ, ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ,
0: ਬਿਲਕੁਲ ਹੈ,
5: ਉਹ ਵੀ ਦਰਸ਼ਨ ਵੀ ਮਿਲਾਵਟੀ
0: ਹੋਏ।
5: ਉਹ ਨਾ ਮੈਂ ਤਾਂ ਜਿਹੜੀ ਇੱਕ, ਚਲੋ ਮੈਂ ਜ਼ਿਆਦਾ ਲੰਮੀ ਗੱਲ ਨੀ ਕਰਦਾ, ਦੋ ਕੁ ਇਸੇ ਗੱਲ ਦੀ, ਦੋ ਕੁ ਸ਼ੇਰ ਨੇ ਦੇਵੀ ਦੇ, ਤੇ ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ, ਉਹ ਮੈਨੂੰ ਤਾਂ ਚਲੋ ਮੈਂ ਤਾਂ ਨਾ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ, ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਗਈ ਹੈ, ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀ ਹੈ, ਕਈ ਵਾਰੀ ਜ਼ਰੂਰੀ ਨੀ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ,
0: ਬਿਲਕੁਲ ਹੈ ਜੀ।
5: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ, ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
0: ਜੀ,
5: ਓਸ਼ੋ ਨੇ ਕਿਹਾ ਓਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜੋ ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਇੱਕ ਬੰਗਲਾ ਲਿਆ ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ ਵੀ ਹੁਣ ਤੁਸੀਂ ਪੁੱਛੋ ਨਾ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ ਹੈ ਓਸ਼ੋ ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ ਉਹ ਇੱਕ ਪਾਸੇ ਦਾ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡ ਬਾਦ ਕਰਦੇ ਨੇ ਦੂਜੇ ਪਾਸੇ ਆਪ ਹੀ ਕਹਿੰਦਾ ਕਹਿੰਦਾ ਮੇਰੇ ਚ ਸੱਤ ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੈ ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਹੈ ਭਾਵੇਂ ਮੰਨ ਲਓ ਮੈਂ ਗੱਲ ਕਰਦਾ ਵਾ ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ
0: ਬਿਲਕੁਲ
5: ਤੇ ਲੋ ਸ਼ੰਮੀ ਬਾਈ ਜੀ ਦਾ ਟਾਈਮ ਜ਼ਿਆਦਾ ਹੋ ਗਿਆ ਮੈਂ ਨਾ ਦੋ ਕੁ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
0: ਜੀ
5: ਉਹ ਕਹਿੰਦਾ ਦੇਬੀ ਹੋਈ ਕਹਿੰਦਾ ਇਸੇ ਤੁਹਾਡੀ ਗੱਲਬਾਤ ਤੇ ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ
0: ਵਾਹ ਜੀ
5: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ
0: ਵਾਹ ਜੀ ਵਾਹ ਜੀ
5: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ ਇਸੇ ਲਈ ਆ ਉਹ ਵੀ
0: ਜੀ
5: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ ਉਹਦੇ ਨਾਲ ਆਪਾਂ ਮਿਹਨਤ ਕਰ ਲਈਏ ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
0: ਜੀ
5: ਤੇ ਉੱਥੇ ਕਹਿੰਦਾ ਦੇਬੀ ਕਹਿੰਦਾ ਉਹ ਦੋਵੇਂ ਗੱਲਾਂ ਹੀ ਆ ਜਾਣਗੀਆਂ ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਬੀ ਵਾਲੀ ਅਣਖਾਲੀ ਵੀ ਆ ਜਾਏਗੀ ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ ਮਿਕਸ ਹੈ ਦੋਵਾਂ ਦੀ ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ ਮਹਿਫਲ ਮਿੱਤਰਾਂ ਦੀ ਵਾਲੀ
1: ਜ਼ਰੂਰੀ ਹੈ ਜੀ
5: ਹਾਂ ਦੇਬੀ ਕਹਿੰਦਾ ਭਾਵੇਂ ਮਰ ਜਾਵਾਂ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਲ ਹੈ
0: ਵਾਹ ਜੀ
5: ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ
0: ਕਿਆ ਬਾਤ ਹੈ ਜੀ ਕਿਆ ਬਾਤ ਹੈ
5: ਜੰਮੀ ਬਾਈ ਸਮਝ ਗਿਆ ਕਿੰਨੀ ਮੁੱਦਤ ਬਾਅਦ ਮਿਲੀ ਹੈ ਅੱਜ ਜਲਵਾ ਜੀ ਭਰ ਕੇ ਵਿਖਾ ਦੇ
0: ਜੀ
5: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ ਕੇ ਵਿਖਾ ਦੇ
0: ਵਾਹ ਜੀ ਵਾਹ ਜੀ
5: ਬੀਤਿਆ ਵੇਲਾ ਯਾਦ ਕਰਾ ਦੇ ਬਿਨਾਂ ਗੱਲੋਂ ਲੜ ਕੇ ਵਿਖਾ ਦੇ
0: ਕਿਆ ਬਾਤ ਹੈ ਜੀ
5: ਬੀਤਿਆ ਵੇਲਾ ਯਾਦ ਕਰਾ ਦੇ ਬਿਨਾਂ ਗੱਲੋਂ ਲੜ ਕੇ ਵਿਖਾ ਦੇ
0: ਕਿਆ ਬਾਤ ਹੈ
5: ਦੇਬੀ ਦੀ ਫਰਮਾਇਸ਼ ਤੂੰ ਮੰਨ ਲੈ ਔਲਖ ਦੀ ਫਰਮਾਇਸ਼ ਤੂੰ ਮੰਨ ਲੈ ਦੋ ਗੁੱਤਾਂ ਕਰਕੇ ਵਿਖਾ ਦੇ
0: ਵਾਹ ਜੀ ਵਾਹ ਜੀ ਕਿਆ ਬਾਤ ਹੈ
1: ਕਿਆ ਬਾਤ ਹੈ ਬਹੁਤ ਖੂਬ ਜੀ
5: ਜੀ ਸ਼ਮੀ ਬਾਈ ਜੀ
0: ਵੈਸੇ ਨਾ ਔਲਖ ਸਾਹਿਬ ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ ਤੇ ਜਿਹੜੀ ਦੇਬੀ ਦੇ ਬਹਾਨੇ ਤੁਸੀਂ ਕੰਨਿਆ ਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ ਤੇ ਜਿਹੜੀ ਕੰਨਿਆ ਦਾਨ ਤੁਹਾਡੇ ਲੜ ਲਾਈ ਕਹੋ ਜੀ ਹਾਂਜੀ
5: ਨਹੀਂ ਮੈਂ ਉਹਨੂੰ ਹੀ ਆਖਣ ਦਿਆ ਵਾ ਤੁਹਾਨੂੰ ਤਾਂ ਗੱਲ ਸਹਿਮੀ ਹੋ ਗਈ
0: ਦੇਬੀ ਦੇ ਬਹਾਨੇ ਕਿਤੇ ਹੋਣੀ ਨਾ ਮੈਂ ਕਿਹਾ
5: ਨਹੀਂ ਨਹੀਂ ਨਹੀਂ ਮੈਂ ਉਹਨੂੰ ਹੀ ਆਖਿਆ ਬਾਬੇ ਤੁਹਾਨੂੰ ਗਲਤ ਸਹਿਮੀ ਹੈ
0: ਓਕੇ ਜੀ ਓਕੇ ਥੈਂਕ ਯੂ
5: ਦੇਬੀ ਵੀ ਐਂ ਨਹੀਂ ਨਹੀਂ ਦੇਬੀ ਵੀ ਐਂ ਕਹਿੰਦਾ ਉਹ ਸਾਰਾ ਦਿਨ ਯਾਦ ਕਰੀ ਜਾਂਦਾ ਕਦੇ ਕੁਛ ਕਰੀ ਜਾਂਦਾ ਕਦੇ ਕੁਛ ਕਰੀ ਜਾਂਦਾ ਕਦੇ ਕਹਿੰਦਾ ਜੇ ਨਾ ਲਿਆ ਤੇ ਖਲਾਰਾ ਪੈਜੂ ਫਿਰ ਨਾ ਲੈ ਵੀ ਦਿੰਦਾ ਉਹੀ ਗੱਲ
0: ਬਿਲਕੁਲ
5: ਅਸੀਂ ਵੀ ਉਹਦੇ ਸ਼ਾਗਿਰਦ ਬਾਬੇ
0: ਥੈਂਕ ਯੂ
5: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ ਪਰ ਮੈਂ ਉਹਨੂੰ ਹੀ ਕਿਹਾ ਅੱਜ ਮੈਂ ਉਹਨੂੰ ਕਹਿ ਕੇ ਆਇਆ ਸੋਹਣੇ ਮੈਂ ਵੀ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ
0: ਬਹੁਤ
5: ਲਵ ਯੂ ਪਿਆਰਿਓ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਅਮੀ ਬਾਈ ਜੀ ਮਿਲਦੇ ਹਾਂ
0: ਸਤਿ ਸ੍ਰੀ ਅਕਾਲ ਜੀ ਲੋ ਜੀ ਦੋਸਤੋ ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
6: ਸਤਿ ਸ੍ਰੀ ਅਕਾਲ ਜੀ
0: ਦੋਨੋਂ ਕਿਰਾਂ ਨੂੰ,
1: ਸਰਕਾਰ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ
6: ਮੇਰਾ ਤਾਂ ਇੰਨਾ ਕੁ ਸਵਾਲ ਹੈ, ਤੁਸੀਂ ਪੇਸ਼ਾ ਰੱਖਿਆ ਕਿ ਤੁਹਾਡਾ ਕੋਈ ਮਕਸਦ ਹੈ ਇਹਦੇ ਵਿੱਚ?
0: ਨਾ ਜੀ ਕੋਈ ਮਕਸਦ ਨੀ, ਅਸੀਂ ਤਾਂ ਵਿਰੋਧ ਤਾਂ ਕਰਨ ਦੇ ਇਹਨਾਂ ਚੀਜ਼ਾਂ ਦੀ। ਔਜਲਾ ਸਾਹਿਬ ਦੱਸੋ।
6: ਚਲੋ ਮੇਰੇ ਆਪਦੇ ਮਨ ਦੀ, ਮੇਰੇ ਆਪਦੇ ਮਨ ਦੀ ਗੱਲ ਆ, ਮੈਂ ਪੁੱਛ ਸਕਦਾ
0: ਜੀ?
6: ਮੈਂ ਤਾਂ ਪੁੱਛ ਸਕਦਾ ਜੋ ਮੇਰੇ ਮਨ ਦੇ ਬਲਬਲੇ ਨੇ,
0: ਬਾਕੀ ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ।
6: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ ਭਾਈ ਮੇਲ ਆਉਂਦੀ ਨੀ, ਉਹ ਤਾਂ ਚਲੋ ਠੀਕ ਹੈ, ਕੋਈ
0: ਨਹੀਂ ਨਹੀਂ ਉਹ ਮੇਲ ਨਾ ਆਵੇ ਚਲੋ ਆਪ ਆ ਕੇ ਦੇ ਜਾਂਗੇ।
6: ਥੋਡੀ ਪਾਈ ਹੋਈ ਕੋਠੀ ਦੇ ਕੋਠੀ ਦੇ ਕੀ ਕਹਿੰਦਾ ਕਰਾਂਗੇ ਵੀ ਹੁਣ ਇਸ ਜਿੰਦ ਨੂੰ ਭੋਰਾ ਫਰਕ ਨੀ ਪੈਂਦਾ, ਪਵੇ ਬਰਫ਼ ਜਾਂ ਕਹਿਣਾ ਨੀ ਧੁੱਪ
0: ਜੀ।
6: ਚਲੋ ਸਾਰੇ ਹੀ ਬਹੁਤ ਵਧੀਆ ਗੱਲਾਂ ਕਰਕੇ ਸਾਰੇ। ਦੇਖੋ ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
0: ਕੋਈ ਨੀ ਗਾ ਜੀ, ਬਿਲਕੁਲ
6: ਸਹੀ ਆ। ਦੇਖ ਲੋ ਵਧੀਆ ਆਰਾਮ ਨਾਲ ਜੀ ਡੀ ਰੋਡਾਂ ਦੇ ਉੱਪਰ ਬੈਠੇ ਨੇ ਨਜ਼ਾਰੇ ਨਾਲ,
0: ਬਿਲਕੁਲ ਜੀ। ਮਹਿੰਗੀਆਂ ਤੋਂ ਮਹਿੰਗੀਆਂ ਜਗਾਵਾਂ ਲੈ ਕੇ ਬੈਠੇ ਨੇ,
6: ਮਹਿੰਗੀਆਂ ਤੋਂ ਮਹਿੰਗੀਆਂ ਜੀ। ਆ ਜਿਹੜਾ ਇੱਥੇ ਵੀ ਆ ਤੁਸੀਂ ਦੱਸ ਕੇ ਸਾਊਥ ਅਫਰੀਕਾ ਵਾਲਾ ਜੋ ਵੀ ਹੈ, ਇਹਨਾਂ ਦੀਆਂ ਆਪਦੀਆਂ ਲੱਖ ਲੱਖ ਡਾਲਰ ਤਨਖਾਹ ਨੇ ਜਿਹੜੇ ਡੋਨੇਸ਼ਨ ਦੇ ਵਿੱਚ ਕੰਮ ਕਰਦੇ,
0: ਬਿਲਕੁਲ
6: ਫਿਰ ਉਹ ਇਹ ਫਿਰ ਇਹ ਵੀ ਉਹੀ ਨੇ ਨਾ ਸਾਡੇ ਸਿਆਸਤਦਾਨਾਂ ਨੂੰ ਸੇਵਾ ਕਰਨ ਆਉਂਦੇ ਨੇ
0: ਜੀ, ਬਿਲਕੁਲ ਜੀ।
6: ਸਾਡੇ ਸਿਆਸਤਦਾਨ ਵੀ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨ ਆਏ ਆ।
0: ਸੇਵਾ ਤਾਂ ਉਸ ਸਮੇਂ ਸੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਦੇਖੋ, ਚਲੋ ਰੈੱਡ ਕਰਾਸ ਬਾਅਦ ਚੋਂ ਬਣਿਆ ਤੇ ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ ਚ ਸੇਵਾ ਜੀ, ਕੁਛ ਲਿਆ ਥੋੜੀ ਨਾ ਦਿੱਤਾ ਹੀ ਆ ਜੀ,
1: ਕੋਈ ਸ਼ੱਕ ਨੀ ਜੀ।
6: ਬਿਲਕੁਲ ਬਿਲਕੁਲ ਜੀ, ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ।
0: ਜੀ ਬਿਲਕੁਲ
6: ਜੀ, ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸਤ ਦੇ ਵੀ ਸਰ, ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
0: ਜੀ, ਉਹ
6: ਵੀ ਜਿੱਤ ਲਏ,
0: ਬਿਲਕੁਲ ਹੈ ਜੀ।
6: ਥੈਂਕ ਯੂ। ਸੋ ਮੈਂ ਫੇਰ ਉਹੀ ਮੇਰੀ ਤਾਂ ਇੱਕ ਹੀ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦੋ ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦੋ, ਕਿਸੇ ਦਾ ਬੱਚਾ ਪੜ੍ਹਾਉਣਾ, ਮੈਂ ਕਹਿੰਦਾ ਪੈਸੇ ਦੇਣ ਨਾਲੋਂ ਸਾਰਿਆਂ ਨੂੰ ਵਧੀਆ
0: ਵਧੀਆ ਜੀ, ਬਿਲਕੁਲ ਐਜੂਕੇਸ਼ਨ
6: ਮੁੜ ਕੇ ਤਾਂ ਦੂਰ ਰੋਡ ਪੈਸਾ ਦਿੱਤਾ, ਜਿਵੇਂ ਕਮਾਦ ਜੋ ਤਿੱਤਰ ਉੱਡਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨੀ, ਕੱਲੀ ਆਵਾਜ਼ ਪੱਲੇ ਰਹਿ ਜੇ ਟਰ, ਇੰਨਾ ਕੁ ਪਤਾ ਸੁਣ ਜਾਂਦਾ,
0: ਬਿਲਕੁਲ ਹੈ ਜੀ ਜੀ।
6: ਦੇਖ ਲੋ ਕਰਕੇ ਪੈਸੇ ਦਾ ਦਾਨ ਹੋ ਕੇ ਟਰ,
0: ਬਿਲਕੁਲ ਹੈ ਜੀ, ਮੁੜ ਕੇ
6: ਆਪਣੇ ਨਾਲ ਵੀ
0: ਲੱਭਿਆ ਨੀ ਲੱਭਦੇ ਟਰ, ਬਿਲਕੁਲ
6: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋਆ,
0: ਬਿਲਕੁਲ ਹੈ ਜੀ,
1: ਸਹੀ ਗੱਲ ਹੈ ਜੀ।
6: ਆਰਾਮ ਨਾਲ ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
0: ਦੁਖੀ ਰੂਹਾਂ ਬਹੁਤ ਭਟਕਦੀਆਂ ਫਿਰਦੀਆਂ ਸੀ।
6: ਨਹੀਂ ਚਲੋ ਮੈਂ ਤਾਂ ਕਹਿ ਰਿਹਾ ਪਤਾ ਇੱਕ ਮੈਂ ਇੱਕ ਵੈਸੇ ਸੋਚ ਕੇ ਹੀ ਕਰੀਦਾ, ਜਿਹੜਾ ਕੋਈ ਕਰੀਦਾ ਠੀਕ ਆ ਕੋਈ ਗੱਲ ਨੀ, ਬਿਲਕੁਲ ਹਨਾ, ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨੀ,
0: ਬਿਲਕੁਲ।
6: ਪਰ ਮੈਂ ਜਾਣੀ ਸਾਰਿਆਂ ਨੂੰ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨੀ ਲੈ ਸਕਦਾ, ਉਹਨੂੰ ਕਿਤਾਬ ਲੈ ਦੋ,
0: ਬਿਲਕੁਲ ਜੀ,
6: ਕੱਪੜਾ ਲੀੜਾ ਨੀ ਪਾ ਸਕਦਾ ਵਰਦੀ, ਉਹਨੂੰ ਵਰਦੀ ਲੈ ਕੇ ਦੇ ਦੋ
0: ਜੀ,
6: ਇਹੋ ਜਿਹੇ ਦਾਨ ਤੁਸੀਂ ਆਪਦੇ ਹੱਥੀ ਕਰੋ, ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ ਚ ਪਤਾ ਹੁੰਦਾ ਜੀ, ਪਹਿਲੀ ਗੱਲ ਤਾਂ ਜਿਵੇਂ ਤੁਸੀਂ ਹੋ ਸ਼ਮੀ ਭਾਜੀ, ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ ਜਾਂ ਨਹੀਂ ਵੀ ਕਰ ਸਕਦੇ, ਤੁਸੀਂ ਦੱਸ ਸਕਦੇ ਹੋ
0: ਜੀ,
6: ਹਨਾ ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ, ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
0: ਜੀ,
6: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ, ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
0: ਜੀ,
6: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ, ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ, ਉਹ ਟੀਚਰ ਨੇ ਦੇਖ ਲਿਆ ਕਿਸੇ ਨੇ, ਅਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
0: ਜੀ,
6: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ, ਇੱਕ ਕਮਰੇ ਦੇ ਪਿੱਛੇ ਬਾਥਰੂਮ ਪਿੱਛੇ ਟੋਇਲਟ ਪਿੱਛੇ ਉੱਥੇ ਰਹਿੰਦੇ ਸੀ, ਉਦੋਂ ਤੇਰੀ ਮਾਂ ਤੇ ਮਾਂ ਦਿਹਾੜੀ ਕਰਦੀ
0: ਜੀ,
6: ਤੇ ਹੁਣ ਮੁੰਡਾ ਤੁਰਦਾ ਵੀ ਆ ਗੱਲਾਂ ਵੀ ਕਰਦਾ ਇੰਨੀਆਂ ਵਧੀਆ, ਉਹ ਮਤਲਬ ਟੋਟ ਕੇ ਵੀ ਛੱਡਦਾ ਹਨਾ
0: ਜੀ,
6: ਤੇ ਉਹ ਮਤਲਬ ਇੱਕ ਉਹ ਹੋਰ ਬੱਚਿਆਂ ਲਈ ਹੋਰ ਟੀਚਰ ਉਹਨੂੰ ਦੇਖ ਕੇ ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਫਿਰ ਘਰੋਂ ਨਿਕਲਣਗੇ, ਕਿਉਂਕਿ ਅੰਦਰ ਵਾੜ ਕੇ ਤਾਂ ਅਸੀਂ ਹੋਰ ਬਿਮਾਰ ਕਰਦੇ ਹਾਂ ਨਾ, ਇਹ ਵੀ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ, ਉੱਥੇ ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ ਚ ਜਾ ਕੇ ਆਏ ਬੱਚੇ ਨੂੰ ਮਿਲ ਕੇ ਆਏ,
0: ਹਾਂਜੀ ਬਿਲਕੁਲ,
6: ਬਹੁਤ ਵਧੀਆ ਘਰ ਵੀ ਬਣਾ ਕੇ ਦੇਤਾ ਲੋਕਾਂ ਨੇ ਕਿਥੇ ਉਹ ਬੱਚੇ ਨੂੰ ਓਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਛੱਡਿਆ ਉਹਨੇ ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨੀ ਰੱਖ ਸਕਦਾ ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ
0: ਬਿਲਕੁਲ ਹੈ ਜੀ
6: ਅੱਜ ਬੱਚਾ ਪੜ੍ਹ ਰਿਹਾ ਜੀ
0: ਪੜ੍ਹ ਰਿਹਾ ਜੀ ਬਿਲਕੁਲ
6: ਇਹ ਵੀ ਦਾਨ ਆ ਦਾਨ

0: ਜਰੂਰ ਕਰਨਾ ਚਾਹੀਦਾ। ਮੈਂ ਤਾਂ ਇਹੀ ਕਹਿੰਦਾ, ਇਹੀ ਦਾਨ ਹੈ ਜੀ, ਸਾਰਿਆਂ ਨਾਲ ਵੱਡਾ ਜੀ, ਪੜ੍ਹਾਈ ਦਾ, ਸਿੱਖਿਆ ਦਾ ਦਾਨ ਆ, ਵਿਦਿਆ ਦਾ ਦਾਨ ਆ, ਜਿਹੜਾ ਬੰਦੇ ਤੋਂ ਕੋਈ ਖੋਹ ਹੀ ਨਹੀਂ ਸਕਦਾ
1: ਜੀ। ਬਿਲਕੁਲ ਹੈ ਜੀ,
0: ਬਿਲਕੁਲ।
1: ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ, ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ, ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀਆਂ ਮਾੜੀ ਮੋਟੀ ਕੱਟਿਓ,
0: ਉਹ ਪਾ ਦਿਓ।
1: ਬਿਲਕੁਲ,
0: ਸਮਾਨ ਲੈ ਕੇ ਦੇ ਦਿਓ, ਚੀਜ਼ਾਂ ਲੈ ਕੇ ਦੇ ਦਿਓ, ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦਿਓ, ਆਪਦੇ ਸੋਰੀ ਜਾਵੇ ਉੱਥੇ, ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ
1: ਜੀ,
0: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਗੱਲ ਤੁਰ ਸਕਦੀ।
1: ਬਿਲਕੁਲ,
0: ਬਹੁਤ ਕੁਛ ਆ ਕਰਨ ਨੂੰ ਜੀ। ਹਾਂ, ਇਹਨਾਂ ਇਹੋ ਜਿਹੇ ਲਟੇਰਿਆਂ ਤੋਂ ਅਸੀਂ ਬਚੀਏ, ਇਹਨਾਂ ਕੋਲ ਤਾਂ ਵਾਧੂ ਜਾਂਦਾ,
1: ਵਾਧੂ ਜਾਂਦਾ ਇਹਨਾਂ ਤੋਂ ਤਾਂ।
0: ਇਹ ਤਾਂ ਮੇਰੇ ਹਿਸਾਬ ਨਾਲ ਵੇਚਦੇ ਹੋਣਗੇ, ਜਿਹੜੇ ਕੱਪੜੇ ਲੋਕ ਦੇ ਕੇ ਵੀ ਆਉਂਦੇ ਹੋਣੇ, ਇਹਨਾਂ ਨੂੰ ਇਹ ਗਾਹਾਂ ਵੇਚ ਦਿੰਦੇ ਹੋਣੇ
1: ਜੀ। ਬਿਲਕੁਲ,
0: ਕਿਉਂਕਿ ਜਿਹੜੇ ਬਾਹਰ ਲਿਆ ਜਾਂਦੇ ਨੇ ਇੱਥੇ, ਮੈਂ ਹੁਣ ਕਾਹਨੂੰ ਲਾਉਣਾ ਲੁਧਿਆਣੇ ਦੇ ਨੇੜੇ ਤੇੜੇ, ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ ਲੇਡੀਜ਼ ਮੇਲਾ ਦੇ, ਇੱਥੇ ਬਾਹਰ ਹੀ ਸਾਰੀਆਂ, ਜਿਵੇਂ ਬਾਈ ਜੀ ਬਾਹਰ ਨੂੰ ਦੱਸ ਕੇ ਹਟਿਆ
1: ਜੀ,
0: ਇੱਕ ਕਈ ਮਸਾਂ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ, ਨਵੇਂ ਹੁੰਦੇ ਨੇ ਉਹ ਗਾਹਾਂ ਵਿਕਦੇ ਨੇ ਜੀ, ਜਿਵੇਂ ਰੁਮਾਲੇ ਵਿਕ ਵਿਕ ਉੱਥੇ, ਰੁਮਾਲੇ ਵੀ ਗੁਰੂ ਘਰਾਂ ਜੋ ਦਾਨ ਦਿੱਤੇ ਮੁੜ ਕੇ ਉੱਥੇ ਹੀ ਆਈ ਜਾਂਦੇ ਨੇ, ਉੱਥੇ ਹੀ ਘੁੰਮੀ ਜਾਂਦੇ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹਦੇ ਨਾਲ ਚੰਗਾ ਜੀ, ਕੁਛ ਹੋਰ ਕੋਈ ਵਧੀਆ ਕਰੀਏ ਜੀ।
1: ਜੀ ਬਿਲਕੁਲ
0: ਜੀ, ਭਗਤ ਸਿੰਘ ਪੂਰਨ ਜੀ ਸਾਡੇ ਕੋਲ ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ,
1: ਨਾ ਜੀ
0: ਉਹ ਵੀ ਦਾਨ ਹੈ ਕਿਸੇ ਨੂੰ ਦਾਈ, ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ, ਲੋਕਾਂ ਦੀ ਜ਼ਿੰਦਗੀ ਵਿੱਚ ਆਈ।
1: ਓਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ
0: ਬਥੇਰੀਆਂ ਚੀਜ਼ਾਂ ਗੱਲਾਂ ਨਾ ਜਿਉਂਦੇ ਜੀ ਦੀ ਗੱਲ ਕਰਦੇ
1: ਆ, ਜਿਉਂਦੇ ਜੀ ਦੇ ਜੀ।
0: ਪਰ ਪੂਰ ਸਿੰਘ ਨੇ ਤਾਂ ਕੁਛ ਨੀ ਕੀਤਾ, ਖਾਲੀ ਹੱਥ ਸੀ ਉਹ,
1: ਬਿਲਕੁਲ
0: ਉਹਨਾਂ ਨੂੰ ਵੱਡਾ ਦਾਨੀ ਕੌਣ
1: ਹੋ ਸਕਦਾ ਜੀ, ਬਿਲਕੁਲ ਹੈ,
2: ਆਪਣੀ ਮਿਸਾਲ ਆਪ ਹੀ ਹੈ ਜੀ।
1: ਜੀ ਜੀ,
0: ਆਪਦੀ ਮਿਸਾਲ ਆਪ ਹੈ ਜੀ,
1: ਬਿਲਕੁਲ ਹੈ ਜੀ।
0: ਠੀਕ ਹੈ ਸ਼ਮੀ ਭਾਈ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਇਸ ਮੁੱਦੇ ਦੇ ਉੱਤੇ, ਤੇ ਦਾਨ ਪੁੰਨ ਦੀ ਗੱਲ ਹੋਈ ਹੈ, ਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜੀ ਸ਼ਮੀ ਜੀ,
2: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ, ਬਾ ਕਮਾਲ ਸੀ, ਇੱਕ ਤੋਂ ਇੱਕ ਵੱਧ ਕੇ। ਬਿਲਕੁਲ, ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ, ਕਿ ਫੂਡ ਡੋਨੇਟ ਕਰ ਦਿੱਤਾ ਹੈ, ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕਾਂ ਉਹਨਾਂ ਨੂੰ ਰੋਟੀ ਖਵਾਤੀ ਹੈ। ਅਭੈ ਦਾਨ ਇੱਕ ਹੁੰਦਾ ਹੈ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਹੈ, ਜਾਂ ਕੋਈ ਉਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ। ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਇਹਨੂੰ ਕਹਿੰਦੇ ਆਪਾਂ, ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਚਾਹਤਾ ਹੈ। ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ, ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ, ਜਾਂ ਕੁਛ ਇਹੋ ਜਿਹੇ ਗਿਆਨ ਹੈ, ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ ਚਾਹੀਦਾ, ਇੱਕ ਕਨਸੈਪਟ ਹੈ। ਬਿਲਕੁਲ ਜੀ, ਪਰ ਸਾਹਿਬ ਵਾਕਈ ਕਨਸੈਪਟ ਹੈ ਕਿ ਡਾਈ ਐਮਪਟੀ, ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਝ, ਜੋ ਕੁਝ ਸਾਡੇ ਕੋਲ ਆਪਾਂ ਵੰਡ ਕੇ ਜਾਈਏ, ਕਿ ਠੀਕ ਆ ਵੀ ਮੈਨੂੰ ਇਹ ਪਤਾ ਸੀ, ਮੈਂ ਸਾਰਿਆਂ ਨੂੰ ਦੱਸਦਾ ਹੈ। ਸੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਹੈ
1: ਜੀ,
2: ਤੇ ਜ਼ਰੂਰ ਇਹਦਾ ਪੋਜ਼ਿਟਿਵ ਵੀ, ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ ਹੈ
1: ਜੀ।
2: ਸੋ ਇਹਦੇ ਵਿੱਚ ਆਪਾਂ ਜਿਹੜਾ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ, ਜ਼ਰੂਰ ਇਹ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
1: ਬਿਲਕੁਲ ਜੀ, ਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ, ਤੇ ਸਮਾਧਾਨ ਕਰਨ ਦੇ ਲਈ ਵੀ ਜੀ, ਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ, ਤੇ ਵੀਕਐਂਡ ਦੇ ਉੱਤੇ ਤੁਹਾਡੀ ਉਡੀਕ ਬਰਕਰਾਰ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ
2: ਜੀ, ਜ਼ਿੰਦਾਬਾਦ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ, ਦਾਨ ਪੁੰਨ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉਭਰ ਰਿਹਾ ਜਾਂ ਉਛਲ ਰਿਹਾ ਜਾਂ ਛਾਲਾ ਮਾਰ ਰਿਹਾ, ਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਤੇ +358 449 76 19 ਬਾਟ ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 449 76 19 ਬਾਟ ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ, ਬਹੁਤ ਵਿਲੱਖਣ ਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਸੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ ਤੇ

ਪਹਿਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਗ੍ਰੇਟ ਕਹਿੰਦੇ ਨੇ, ਪਰ ਚੁੱਪ ਚੁਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ ਅੱਜ। ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਤੇ ਦੁਆਬਾ ਰੇਡੀਓ ਟੀਮ ਸਤਿ ਸ਼੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਪਿਆਰਿਆਂ ਨੂੰ। ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ। ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਹਾਂ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਜੀਓ, ਤੇ ਜੀਆਂ ਨੂੰ ਜੀ ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ US ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ ਦੀ ਗੱਲਬਾਤ ਦੇ ਵਿੱਚ ਬਹੁਤ ਉਮਦੇ ਸਨ ਕਹਿੰਦੇ ਜੀ, ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਰਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ। ਭਾਰਤ ਸਾਹਿਬ ਸੈਣੀ ਸਾਹਿਬ ਦੱਸ ਕੇ ਨਹੀਂ ਗਏ ਤੁਸੀਂ ਵੈਸੇ ਇਹਦੇ ਬਾਰੇ, ਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਹੈ ਲਿਖਣ ਪੜ੍ਹਨ ਦੀ, ਤੇ ਇੱਕ ਮਤਦਾਨ ਜਿਹੜੀ ਵੋਟਦਾਨ ਵੀ ਕਰਨੀ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ ਨੀਂਦਰ ਵਧੀਆ ਆਉਂਦੀ ਹੈ ਜੀ ਵਿਆਹ ਤੋਂ ਪਹਿਲਾਂ ਰਾਜਨ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਭਾਰਜ ਵੀਰ ਪੱਗ ਦੇ ਦਿਨੋ ਦਿਨ ਵੱਟ ਕੱਢੀ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਹੈ, ਥੈਂਕ ਯੂ ਆ ਜੀ। ਤੇ ਤੁਹਾਡੇ ਸਾਰਿਆਂ ਦੇ ਹੱਲਾ ਸ਼ੇਰੀ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ। ਤੇ ਪਹਿਲਾਂ ਤਾਂ ਜਿੱਦਾਂ ਵੀ ਚਲੋ ਸ਼ੁਰੂਆਤ ਕੀਤੀ ਸੀ ਤੁਸੀਂ ਉਹ ਵੀ ਸਵੀਕਾਰ ਕੀਤੀ ਹੈ ਤੇ ਅੱਜ ਵੀ ਸਵੀਕਾਰ ਕਰ ਦਿਓ, ਸ਼ੁਕਰੀਆ ਧੰਨਵਾਦ ਹੈ ਜੀ। ਇਹ ਹੱਲਾ ਸ਼ੇਰੀ ਇੱਕ ਦੂਸਰੇ ਦੀ ਜਿਹੜੀ ਹੈ ਕਹਿ ਸਕਦੇ ਹਾਂ ਜੀ ਉਹ ਬੂਸਟ ਕਰਦੀ ਹੈ ਚੰਗੀਆਂ ਚੀਜ਼ਾਂ, ਪੋਜ਼ਿਟਿਵਿਟੀ ਚਾਹੀਦੀ ਹੈ ਜੀ ਹਰ ਵੇਲੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਵੀਰ ਜੀ ਇੱਕ ਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਜੀ, ਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਰਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਤੇ ਵੈਸੇ ਉਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ ਤੇ ਵੈਸੇ ਸੌਣਾ ਚਾਹੀਦਾ ਹੈ ਤਾਂ ਆਪਣਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ ਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ, ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਆ ਆਪਣੇ ਸਟਾਮਿਕ ਦੇ ਵਿੱਚ ਉਹ ਖੁੱਲ ਜਾਂਦੀ ਹੈ। ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੀ ਚਾਂਸ ਰਹਿ ਜਾਂਦੇ ਆ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ ਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਹੈ ਵਧੀਆ ਤਰੀਕੇ ਦੇ ਨਾਲ। ਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਨਹੀਂ ਵੀਰ ਜੀ ਇੱਕਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਹਾਂ ਜੀ, ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ। ਕਹਿੰਦੇ ਚਾਰਜ ਹੋ ਜਾਂਦਾ ਹੈ ਜੀ, ਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਆਉਂਦੀ ਹੈ ਜੀ। ਤੇ ਮਿਰਜੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ ਬਸ ਜੰਡ ਨਾ ਹੋਵੇ ਰਾਜਨ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿੱਚ ਕਿੱਥੇ ਨਜ਼ਰ ਆਉਂਦੇ ਆ, ਤੇ ਕਿਤੇ ਹਰਿਆਣੇ ਹਰਿਆਣੇ ਵੱਲ ਕਿਤੇ ਨਾ ਕਿਤੇ ਹੈਗੇ ਆ ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿੱਚੋਂ ਮਿੱਤਰਾਂ ਨੂੰ, ਅੱਜ ਗਰੁੱਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ। ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਆ ਜਾਂ ਤੁਹਾਡੇ ਕੋਲ ਵੀ ਆ, ਉਹ ਵੀ ਜ਼ਰੂਰ ਦੱਸਣਾ ਹਰ ਕਿਸੇ ਨੂੰ ਵਟਸਐਪ ਦੇ ਵਿੱਚ ਗਰੁੱਪ ਕਾਲ ਦੇ ਵਿੱਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ ਜੇ ਮਿਰਜ਼ਾ ਨਾ ਮਰਦਾ ਫਿਰ
ਡੀਪੂ ਤੇ ਖੰਡ ਲੈਣ ਵਾਲੀ ਲਾਈਨ ਦੇ ਵਿੱਚ ਜਾ ਖੜਦਾ। ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਿਤੇ। ਕਿਆ ਬਾਤ ਹੈ ਸੈਣੀ ਸਾਹਿਬ। ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਤੇ ਸੈਣੀ ਸਾਹਿਬ ਕਹਿੰਦੇ ਜੀ ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਹੈ ਕਿ ਜੀ ਔਜਲਾ ਬਾਈ ਜੀ ਅਸੀਂ ਤਾਂ ਕਹਿੰਦੇ ਦੇਖਦੇ ਰਹੇ ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ। ਕਹਿੰਦੇ ਪਾਇਆ ਸੀ ਜੀ ਤੇ ਇੱਦਾਂ ਦੀ ਕਾਹਦੀ ਗੱਲ ਹੈ ਸੈਣ ਮੁਕੱਦਰ ਜੀ, ਸਵੇਰੇ ਪਾ ਦਿੱਤਾ ਸੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿੱਚ। ਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ। ਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਆ ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਆ ਜੀ। ਤੇ ਇਸ ਤਰ੍ਹਾਂ ਕੋਈ ਨੀ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ ਤੁਸੀਂ ਪਹਿਲਾਂ ਕਰਾਇਆ। ਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿੱਚ ਨੀਂਦ ਆ ਗਈ ਹੋਣੀ ਹੈ ਕਹਿੰਦੇ ਰਾਜਨ ਜੀ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ ਤਾਈਓ ਸ਼ਮੀ ਪੀਤੀ ਬਿਨਾ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਤੇ ਕੋਈ ਨੀ ਮੈਂ ਕਨਫਰਮ ਕਰਦਾ ਜੀ ਮੇਲ ਤੁਹਾਨੂੰ ਪਹੁੰਚਾਉਂਦੇ ਹਾਂ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ ਹੈ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ ਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ਼ ਕਰਨਾ ਸਾਰੇ ਨਹੀਂ ਪਰ ਦਾਨ ਜ਼ਿਆਦਾ ਮਨਜੂਰ ਠੱਗੀ ਵਾਲਿਆਂ ਦਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ। ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ ਤੇ, ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ ਗਿਫਟ ਦੇ ਰੂਪ ਦੇ ਵਿੱਚ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਜ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ, ਪਤਾ ਨਹੀਂ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਤੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਅਗਲੇ 5 ਸਾਲ ਦੇ ਵਿੱਚ ਤਾਂ ਕਹਿੰਦੇ ਆ ਹੀ ਜਾਓ ਜੀ। ਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ, ਮੁਕੱਦਰ ਤਾਂ ਆਏ ਹੀ ਕਰੂ ਕਹਿੰਦੇ ਜੀ। ਔਜਲਾ ਸਾਹਿਬ ਲਿਖਦੇ ਨੇ ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਮੁਕੱਦਰ ਵੀਰ ਜੀ ਗ੍ਰੇਟ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਜੀ, ਜਦੋਂ ਭਾਰਜ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ ਬਸ ਮੈਂ ਰੋਲਾ ਪਾ ਦੇਣਾ ਭਈ ਇਹ ਮੇਰਾ ਮੇਰੀ ਕੋਟੀ ਮੇਰੀ ਕੋਟੀ ਹੈ। ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਕਿਆ ਬਾਤਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ ਦਾਨ ਪੜ੍ਹਾਈ ਵਾਸਤੇ ਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ। ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ ਦਰੁਸਤ। ਤੇ ਲੋ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖ਼ਬਰਾਂ ਆਖਰ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਹਾਂ ਫੀਫਾ ਵਰਲਡ ਕੱਪ ਦੀ। ਤੇ ਅੱਜ ਦੋਸਤੋ 17 ਜੂਨ 2026 ਦਾ ਦਿਹਾੜਾ, ਤੇ ਸ਼ੁਰੂਆਤ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ ਕੱਲ ਦੇ ਬੀਤੇ ਦੇ ਵਿੱਚ ਮੈਚ ਹੋਏ ਨੇ, ਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਹਦੇ ਵਿੱਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ ਜਿਹੜਾ ਸ਼ਾਨਦਾਰ 3 ਗੋਲ ਕੀਤੇ ਹੈ ਅਲਜ਼ੀਰੀਆ ਦੇ, ਤੇ ਮੈਸੀ ਦੀ ਹੈਟ੍ਰਿਕ ਤੇ ਫਰਾਂਸ ਦੀ ਵੱਡੀ ਜਿੱਤ ਹੋਈ ਹੈ। ਵਿਸ਼ਵ ਕੱਪ ਦੇ ਵਿੱਚ ਸਟਾਰ ਖਿਡਾਰੀਆਂ ਦਾ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਤੇ ਦੇਖਿਆ ਵੀ ਹੈ, 3-1 ਦੇ ਨਾਲ ਜਿਹੜਾ ਹਰਾਇਆ, ਕਾਫੀ ਟਫ ਮੈਚ ਸੀਗਾ। ਤੇ ਜਿੱਦਾਂ ਕਿ ਨਾਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਹਨਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਹੈ ਬਾਜੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ
ਨਿਊਯਾਰਕ ਕੰਸੰਸਾਸ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਤੇ ਲਿਓਨਲ ਮੈਸੀ ਨੇ ਕੰਸਾਸ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਮੁਕਾਬਲੇ ਦੇ ਵਿਚ ਸ਼ਾਨਦਾਰ ਹੈਟ੍ਰਿਕ ਜਿਹੜੀ ਹੈ 3 ਗੋਲ ਲਗਾ ਕੇ ਅਲਜੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸ ਦੇ ਵਿਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ 2 ਅਹਿਮ ਗੋਲ ਜਿਹੜੇ ਦਾਗੇ ਹੈ। ਕਾਫੀ ਇੰਟਰਸਟਿੰਗ ਸੀ ਜੀ, ਗੋਲ ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ ਨੂੰ ਹੋਣੇ ਆ, ਜਿਹਦੇ ਵਿਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ 4-1 ਦੀ ਜਿਹੜੀ ਇਕ ਤਰਫਾ ਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਹਦੇ ਵਿਚ ਸਟਾਰ ਸਟਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 ਜੂਨ ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉਤੇ ਰਹੇ ਹੈ, ਜਿੱਥੇ ਸਾਊਦੀ ਅਰਬ ਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਤੇ ਇਰਾਨ ਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 ਜੂਨ ਦੇ, ਉਹਦੇ ਵਿਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤੇ ਪੁਰਤਗਾਲ ਬਨਾਮ ਡੀ ਆਰ ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿਚ, ਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰਪੀਅਨ ਕੰਟਰੀ ਹੈ ਕੋਰੇਸ਼ੀਆ, ਉਹਦਾ ਗਰੁੱਪ ਐਲ ਦੇ ਵਿਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿਚ ਜਿਹੜਾ ਮੁਕਾਬਲਾ ਹੋਏਗਾ 1:30 ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿਚ ਜਿਹੜਾ ਸਵੇਰੇ 4:30 ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੋਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ। ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਰੋਸ ਜਿਹੜਾ ਗਰਮਾਉਂਦਾ ਜਾ ਰਿਹਾ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇਕ ਇੰਟਰਸਟਿੰਗ ਖ਼ਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇਕ ਨੇ ਦਿੱਤੀ ਕਿਡਨੀ ਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਹੈ ਪਿਤਾ ਦਿਵਸ ਤੋਂ ਠੀਕ ਇਕ ਹਫ਼ਤਾ ਪਹਿਲਾਂ, ਮੋਟਾ ਪਿੰਡ ਦੇ ਇਕ ਪਰਿਵਾਰ ਦੇ ਵਿਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ ਹੈ। ਜਦੋਂ 45 ਸਾਲਾਂ ਜੈਯੰਤ ਤਿਆਗੀ ਨੂੰ ਜਿਗਰ ਜਾਣੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਯੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿਚ ਜੈਯੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਹਦੇ ਕੁਝ ਮਹੀਨਿਆਂ ਦੇ ਵਿਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ ਚ, ਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸ ਦੇ ਬਾਰੇ ਦਸਿਆ ਤਾਂ ਉਨ੍ਹਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿਚ ਸਿਰਫ਼ ਇਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ।
ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਅੰਤ ਤਿਆਗੀ ਜਿਹੜੇ ਨੇ ਉਹ ਉਸ ਦੀਆਂ ਧੀਆਂ ਨੂੰ ਨੋਇਡਾ ਦੇ ਇਕ ਜਿਹੜਾ ਨਿੱਜੀ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਸੋਮਵਾਰ ਬੀਤੇ ਦੇ ਵਿਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜੈਅੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨਏ ਭਾਵੁਕ ਹੁੰਦਿਆਂ ਦਸਿਆ ਕਿ ਦੋਵੇਂ ਧੀਆਂ ਵਾਰ ਵਾਰ ਇਕੋ ਗੱਲ ਕਹਿੰਦੀਆਂ ਸਨ, ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜੈਅੰਤ ਤਿਆਗੀ ਭਾਜਪਾ ਸੰਗਠਨ ਦੇ ਵਿਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਨ੍ਹਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਚ ਹੁਣ ਸਿਰਫ ਇਕ ਸਫਲ ਆਪਰੇਸ਼ਨ ਦੀ ਹੀ ਨਹੀਂ ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇ ਦਿੱਤਾ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ, ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇਕ ਬੜੀ ਕਹਿ ਸਕਦੇ ਹਾਂ ਖੌਫਨਾਕ ਰਿਪੋਰਟ ਹੈ ਇਹ, ਪਰ ਇਹਦੇ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਾਡਾ। ਕਹਿੰਦੇ ਨੇ ਕਿ ਜੂਝ ਰਹੇ ਲੋਕ ਜਿਹੜੇ ਨੇ ਮਾਨਸਿਕ ਰੋਗਾਂ ਨਾਲ ਆਪਣੀ ਜੇਬ ਢਿੱਲੀ ਨਹੀਂ ਕਰਨਗੇ, ਕਰਨੀ ਪਵੇਗੀ। ਸੂਬੇ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈਸ ਨਕਦੀ ਰਹਿਤ ਸਿਹਤ ਬੀਮਾ ਕਵਰੇਜ ਦੇ ਘੇਰੇ ਦੇ ਵਿਚ ਲਿਆਂਦਾ ਗਿਆ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਦੇ ਵਿਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਸਮੇਂ ਸਿਰ ਜਿਹੜਾ ਡਾਕਟਰੀ ਸਹਾਇਤਾ ਲੈਣ ਦੇ ਲਈ ਪ੍ਰੇਰਿਤ ਕਰਨਾ ਦਸਿਆ। ਇਸ ਜਿਹੜਾ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਦੇ ਵਿਚ ਸਿਰਫ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ ਇੰਗਜ਼ਾਇਟੀ, ਮਾਨਸਿਕ ਤਣਾਅ ਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਆ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿਚ ਦਸਿਆ ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਤੇ ਜਿਨ੍ਹਾਂ ਦੇ ਵਿਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। CM ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ ਦਸਿਆ ਡਾਕਟਰ ਸਿੰਘ ਹੁਣਾਂ ਨੇ ਕਿਹਾ ਕਿ ਸੂਬਾ ਸਰਕਾਰ CM ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਤੇ ਤੰਦਰੁਸਤ ਜੀਵਨ ਦੇ ਲਈ ਇਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਆ ਸਿਹਤਮੰਦ ਰਹੇਗਾ ਤੇ ਇਸੇ ਰਸਤੇ ਅਤੇ ਰੰਗਲਾ ਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ।
ਸਟੇਟ ਹੈਲਥ ਏਜੰਸੀ ਜਿਹੜੀ ਆ ਐਸ ਐਚ ਏ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਐ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਆ, ਪਰ 457 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਐ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉੱਤੇ ਮਾਹਰਾਂ ਦੀ ਚਿੰਤਾ ਦੱਸੀ ਐ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸੇਖੋ ਉਨ੍ਹਾਂ ਨੇ ਦਸਿਆ ਕਿ ਹੁਣ ਸਮਾਜ ਦੇ ਵਿਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਐ, ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾਕਟਰ ਸੇਖੋ ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿਚ ਸਭ ਤੋਂ ਵੱਧ ਆ ਰਹੇ ਨੇ। ਪੜਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨ, ਪੰਜਾਬ ਸਣੇ 5 ਸੂਬਿਆਂ ਦੇ ਵਿਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖ਼ਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿਚ 2027 ਦੇ ਪਹਿਲੇ 6 ਮਹੀਨਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉਤੇ ਹੀ ਹੋਣਗੀਆਂ ਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੋਣ ਜਿਹੜਾ ਮਰਦਮਸ਼ੁਮਾਰੀ ਦੇ ਕੰਮ ਦੇ ਵਿਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉਤਰਾਖੰਡ ਦੇ ਵਿਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਦੇ ਵਿਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿਚ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ, ਅਪ੍ਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤੱਕ ਚੱਲੇਗੀ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹੈ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਤੇ ਉਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ਦੇ ਉਤੇ ਕਾਬਜ਼ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ, ਆਰ ਐਸ ਐਸ ਨੇ ਚੰਡੀਗੜ੍ਹ ਦੇ ਵਿਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਤਾਈ ਹੈ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ ਆਰ ਐਸ ਐਸ ਨੇ ਮੰਗਲਵਾਰ ਨੂੰ ਕੱਲ ਬੀਤੇ ਚ ਪੰਜਾਬ ਚੋਣਾਂ ਨੂੰ ਲੈ ਕੇ ਇਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਅਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿਚ ਵਧੇ ਨੇ। ਚੰਡੀਗੜ੍ਹ ਦੇ ਵਿਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ ਆਰ ਐਸ ਐਸ ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ, ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ, ਭਾਜਪਾ ਦੇ ਜਨਰਲ ਸਕੱਤਰ ਸੰਗਠਨ ਬੀ ਐਲ ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿਚ ਆਰ ਐਸ ਐਸ ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਡੇਰਿਆਂ, ਅਨੁਸੂਚਿਤ ਜਾਤੀਆਂ, ਓਬੀਸੀ ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ। ਗਰੁੱਪ ਤਾਂ ਇਨ੍ਹਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਹੈ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਿਆ ਕਿ ਸੰਘ ਨੇ ਸਰਹੱਦੀ ਰਾਜ ਦੇ ਵਿਚ ਪੈਠ ਬਣਾਉਣ ਦੀ ਜਿਹੜੀ ਉਮੀਦ ਜਤਾਈ ਹੈ ਤੇ ਭਾਜਪਾ ਸਮੇਤ ਹੋਰ ਸੰਗਠਨਾਂ ਨੂੰ ਪੂਰੀ ਤਾਕਤ ਦੇ ਨਾਲ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਧਾਰਮਿਕ ਤਬਦੀਲੀਆਂ, ਕਾਨੂੰਨ ਵਿਵਸਥਾ, ਨਸ਼ਾ, ਆਰਥਿਕ ਸੰਕਟ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਪਛਾਣਿਆ ਗਿਆ। ਆਰ ਐਸ ਐਸ ਨੇ ਪੰਜਾਬ ਕਾਡਰ ਨੂੰ
ਇਹ ਵੀ ਜਿਹੜਾ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਉਨ੍ਹਾਂ ਆਦੇਸ਼ਾਂ ਦੇ ਜ਼ਮੀਨੀ ਪ੍ਰਭਾਵ ਦਾ ਮੁਲਾਂਕਣ ਕਰਨ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਮੀਟਿੰਗ ਦੇ ਵਿਚ ਭਾਜਪਾ ਦੀ ਨੁਮਾਇੰਦਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਅਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਰੈਣਾ ਵੀ ਜਿਹੜੇ ਉਥੇ ਹਾਜ਼ਰ ਸਨ। ਆਰ ਐਸ ਐਸ ਵੱਲੋਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਸਕੱਤਰ ਮੰਤਰੀ ਸ੍ਰੀ ਨਿਵਾਸ ਸੂਲੂ ਅਤੇ ਸੀਨੀਅਰ ਸੰਘ ਅਹੁਦੇਦਾਰ ਸੋਦਾਨ ਸਿੰਘ ਨੇ ਵੀ ਭਾਗ ਦੇ ਵਿਚ ਲਿਆ। ਸੂਤਰਾਂ ਨੇ ਟ੍ਰਿਬਿਊਨ ਨੂੰ ਦਸਿਆ ਕਿ ਭਾਜਪਾ ਦੀ ਮੌਜੂਦਾ ਚੋਣ ਸਥਿਤੀ ਦੇ ਬਾਰੇ ਆਰ ਐਸ ਐਸ ਦੇ ਪ੍ਰਮੁੱਖ ਸੰਗਠਨਾਂ ਦੇ ਨਾਲ ਬਾਰੀਕੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਦੇ ਵਿਚ 19% ਵੋਟ ਹਾਸਲ ਕੀਤੀ ਸੀ। ਮੀਟਿੰਗ ਦੇ ਵਿਚ ਹਿੱਸਾ ਲੈਣ ਵਾਲੇ ਇਕ ਨੇਤਾ ਨੇ ਕਿਹਾ ਕਿ ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਵੱਖ ਵੱਖ ਵਰਗਾਂ ਤੱਕ ਪਹੁੰਚਣਾ ਜਿਹੜਾ ਬਣਾਉਣਾ ਜ਼ਰੂਰੀ ਹੈ। ਭਾਜਪਾ ਲੋਕ ਸਭਾ ਚੋਣਾਂ ਦੇ ਵਿਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਹੈ। ਆਰ ਐਸ ਐਸ ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ ਆਰ ਐਸ ਐਸ ਭਾਜਪਾ ਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿਚ ਚੋਣਾਂ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਮੀਟਿੰਗ ਦੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿਚ ਵੀ ਉਮੀਦ ਹੈ ਤੇ ਸਮੂਹਿਕ ਯਤਨਾਂ ਤੇ ਏਕਤਾ ਦੇ ਉਤੇ ਜ਼ੋਰ ਵੀ ਦਿੱਤਾ ਗਿਆ। ਅੱਜ ਮੀਟਿੰਗ ਦੇ ਵਿਚ ਸ਼ਾਮਲ ਹੋਣ ਵਾਲੇ ਤੇ ਆਰ ਐਸ ਐਸ ਦੇ ਸੰਗਠਨਾਂ ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, ABVP, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ। ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ ਆਰ ਐਸ ਐਸ ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਜਪਾ ਦੇ ਇਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ 117 ਸੀਟਾਂ ਦੇ ਉਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿਚ ਹੈ। ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 2027 ਦੀਆਂ ਚੋਣਾਂ ਦੇ ਵਿਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿਚ ਵੀਡੀਓ ਨੂੰ ਅਸਲੀ ਦਸਿਆ ਗਿਆ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿਚ ਸਨਮਾਨ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦੇ ਹਾਂ, ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪੁੱਛੇ ਸਵਾਲ ਦੇ ਉਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿਚ ਸਿੱਖ ਕੌਮ ਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿਚ ਭਾਜਪਾ ਦੇ ਜਿਹੜੇ ਨੇ ਆਗੂ ਤੇ ਵਰਕਰ ਵੀ ਮੌਜੂਦ ਸਨ।
ਸੰਬਿਤ ਪਾਤਰਾ ਉਹਨਾਂ ਮੋਦੀ ਹੁਣਾਂ ਦੇ ਜਿਹੜਾ ਗੁਣ ਗਾਏ ਨੇ ਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉੱਤੇ ਮੌਕੇ ਦੇ ਉੱਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਨਾਂ ਕਿਹਾ ਕਿ ਉਨਾਂ ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕਰਨ, ਮੁਹਾਲੀ ਦੇ ਵਿਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ 4 ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ। ਉਨਾਂ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ, ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਤੇ ਮੋਦੀ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉਤਰਾਖੰਡ ਕਲੈਸ਼ ਹੋਇਆ, ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿਚ 5 ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿਚ ਇਕ ਸ਼ਰਧਾਲੂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH-07 ਨੂੰ 4 ਘੰਟਿਆਂ ਤੱਕ ਜਾਮ ਰਖਿਆ ਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ, ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਬਗਾਵਤ ਹੋ ਗਈ ਹੈ। 9 ਦੇ ਵਿਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਤੇ ਅਫਰਾ ਦੇਣੇ ਨੇ, ਵੈਸੇ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇਕ ਹੋਰ ਬਹੁਤ ਵੱਡਾ ਝਟਕਾ ਲੱਗਿਆ, ਜਿੱਥੇ ਪਾਰਟੀ ਦੇ 9 ਦੇ ਵਿਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿਚ ਸ਼ਾਮਲ ਹੋਣ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜੀ ਹੈ। ਦਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿਚ ਨਾਗੇਸ਼ ਪਾਟਿਲ ਆਸਟਿਕਰ ਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਤੇ ਇਸੇ ਪਾਰਟੀ ਦੇ ਵਿਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹੈ। ਇਸ ਤੋਂ ਪਹਿਲਾਂ June 2022 ਦੇ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਤੇ ਬਾਅਦ ਦੇ ਵਿਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਆ G7 ਸੰਮੇਲਨ ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ, ਇੰਟਰਨੈਟ ਦੇ ਉਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿਚ ਇੰਟਰਨੈਟ ਦੇ ਉਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਐ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਘ ਜਿਹੜੇ ਨਾਲ ਇਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਆਨਲਾਈਨ ਵਿਆਪਕ ਤੌਰ ਦੇ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਐ, ਜਿਸ ਦੇ ਉਤੇ ਮੈਲੋਨੀ ਨੇ ਮਜ਼ਾਕ ਦੇ ਵਿਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇਕ
ਖੇਡਿਆ ਮੇਲਿਆ ਸ਼ਬਦ ਹੈ ਜਿਸ ਨੂੰ 2023 ਦੇ ਵਿਚ ਉਨ੍ਹਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉੱਤੇ ਤੇ ਔਰਤਾਂ ਨੂੰ ਟਿਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ US ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿਚ ਸ਼ਰਤਾਂ ਨਾ ਮੰਨਣ ਦੇ ਉੱਤੇ ਮੁੜ ਬੰਬਾਰੀ ਕਰੇਗਾ ਟਰੰਪ, ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। G7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉੱਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦੈ ਤੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਦੇ ਉੱਤੇ ਧੌਂਸ ਜਮਾ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਭਰੋਸਾ ਵਧਿਆ ਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆਂ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿਚੋਂ ਇਕ ਹਾਰਮੁਜ਼ ਜਲਮਾਰਗ ਅਗਲੇ 1 ਜਾਂ 2 ਦਿਨਾਂ ਦੇ ਵਿਚ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ਼ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉੱਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਤੇ ਜਿਸ ਦੇ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਉੱਤੇ ਵੀ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਹੈ ਕਿ ਲਿਬਨਾਨ ਦੇ ਵਿਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉੱਤੇ ਨਾਮ ਦੇ ਵਿਚੋਂ ਇੰਡੀਅਨ ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿਚ ਬਦਲਾਅ ਦਾ ਐਲਾਨ ਕੀਤਾ ਤੇ ਇੰਡੀਅਨ ਓਸ਼ੀਅਨ ਹਿੰਦ ਮਹਾਂਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ ਇਹਦੇ ਵਿਚ ਸਵਾਲ ਖੜੇ ਕੀਤੇ ਐ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ US ਇੰਡੋ ਪੈਸੇਫਿਕ ਕਮਾਂਡ ਜਿਹੜੀ ਹੈ ਅਧਿਕਾਰਤ ਤੌਰ ਦੇ ਉਤੇ ਆਪਣੇ ਅਸਲ ਨਾਮ US ਪੈਸੇਫਿਕ ਕਮਾਂਡ ਜਿਹੜੀ ਹੈ ਦੇ ਉਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿਚ ਕਾਰਜਾਂ ਦੀ ਪ੍ਰਕਿਰਤੀ ਜਾਂ ਜਿੰਮੇਵਾਰੀ ਦੇ ਖੇਤਰ ਦੇ ਵਿਚ ਕੋਈ ਬਦਲਾਅ ਨਹੀਂ ਹੈ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿਚ ਸਥਿਤ US ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ ਜਦੋਂ 2018 ਦੇ ਵਿਚ US ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ ਜੋ ਕਿ ਪੈਟਾਗਨ ਦੇ ਲਈ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਣ ਵਾਲਾ ਇਕ ਵੱਡੇ ਪੱਧਰ ਦੇ ਉਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। US ਇੰਡੋ ਪੈਕੋਮ ਨਾਮ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਤੇ 2018 ਦੇ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। US ਪੈਕੋਮ ਆਪਣੀ ਜਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ। US ਪੈਕੋਮ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਕ ਸੁਤੰਤਰ ਤੇ ਖੁੱਲੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਹਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। 17 June 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਇੱਥੇ ਹੀ ਆਪਾਂ ਫਿਰ ਖਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਤੇ ਆਖਰ ਦੇ ਵਿਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਤੇ ਉਨ੍ਹਾਂ ਦੀ ਗੱਲਬਾਤ ਲਿਖਦੇ ਨੇ ਉਹ। ਭਾਈ ਜੀ ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ
ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ। ਕਿਹਾ ਬਾਤ ਹੈ ਜੀ। ਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਤੇ ਹਾਜ਼ਰੀ ਭਰਨ ਦੇ ਲਈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਸਮਾਂ ਵੀ ਕਾਫੀ ਹੋ ਗਿਆ, 2.5 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ। ਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾ, ਜਿਹਦੀ ਆਪਾਂ ਗੱਲਬਾਤ ਕੀਤੀ ਹੈ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿਚ ਜਿਹੜਾ ਮੈਚ ਚੱਲਣਾ ਅੱਜ, ਇਰਾਕ ਵਰਸਿਜ਼ ਨਾਰਵੇ ਦਾ, ਜਿਹੜਾ 12:30 ਵਜੇ ਦਿਖਾਇਆ ਜਾਣਾ ਹੈ ਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿਚ ਕੀ ਕੁਝ ਬਣਦਾ ਅੱਗੇ ਜਾ ਕੇ। ਤੇ ਲਓ ਫਿਰ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵਾ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫੀ ਚਾਹਾਂਗਾ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਤੇ ਨਾਲ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿਚ, ਤੇ ਉਹਨੂੰ ਸੁਣਦੇ ਆਂ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ

0: ਤਵੱਕੋ ਨਹੀਂ ਦੇ ਰਹੀ ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ ਡੇਢ ਮਹੀਨੇ ਤੋਂ ਧਰਨਿਆਂ ਦੇ ਵਿੱਚ ਟੋਲ ਪਲਾਜਿਆਂ ਦੇ ਉੱਤੇ ਮਾਲਾਂ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
1: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ। ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ, ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ, ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲਜੇ ਨਾਂ ਵਿੱਚ ਕੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾਲ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਣ ਤੇ ਵਾਰਿਸ ਵੀਰੇ, ਹਰਭਜਨ ਮਾਣ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ ਇਹਨਾਂ ਜਵਾਨਾਂ, ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
0: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹਾਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ।

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ह्यों साहब जी नूं। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਉਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆਂ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਅਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸ਼ਾਇਰੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਹੈ ਛਪਣ ਹਿੱਤ ਜਿਹੜੀ ਹੈ ਤਿਆਰ ਹੈ, ਅਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਖਾਮੋਸ਼ੀ ਨੂੰ ਤੱਕ

0: LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, Renton, Washington 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ। ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ, ਜਿਸ ਦੇ ਵਿੱਚ ਬਾਤਾਂ ਪਾਵਾਂਗੇ। ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਅਤੇ ਨਾਲ ਦੀ ਨਾਲ ਫਿਰ ਕਿਤਾਬਾਂ ਦੀ ਦੁਨੀਆ ਦੇ ਵਿੱਚੋਂ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਗੱਲ ਕਰਾਂਗੇ ਅਤੇ ਬਾਤ ਪਾਵਾਂਗੇ ਅੱਜ ਦੇ ਜਿਹੜਾ ਐਪੀਸੋਡ ਅਗਲੇ ਦੀ, ਜੋ ਕਿ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਦੇ ਵਿੱਚੋਂ। ਅਤੇ ਪੰਜਾਬ ਨਾਵਲ ਦੀ ਬਾਤ ਜਿਹੜੀ ਹੈ ਪਾਉਣ ਦੀ ਕੋਸ਼ਿਸ਼ ਰਹੇਗੀ। +358-44-976 19 ਵਾਰ ਸਟੂਡੀਓ ਦਾ ਨੰਬਰ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358-44-976-19। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਜਿਹੜੀ ਪਹੁੰਚ ਰਹੀ ਹੋਵੇਗੀ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ, ਅਤੇ ਜਿਸ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਅਤੇ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਨਾਲ ਸਾਰਾ ਸਿਲਸਿਲਾ ਚਲਾਵਾਂਗੇ। ਅਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਆਪਣਾ ਸਮਾਂ ਅਤੇ ਸਥਿਤੀ ਹੈ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ, ਅਤੇ ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ, ਇਸ ਵਕਤ 12:00 ਅਤੇ ਘੜੀਆਂ ਦੇ ਉੱਤੇ 12 ਹੋ ਗਏ ਨੇ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:00 ਅਤੇ 12 ਨੇ। ਅਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:00 ਅਤੇ 42 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਾ ਦਿਓ। ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਅਤੇ ਵੈਨਜ਼ੂਏਲਾ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਪਰ ਸਭ ਤੋਂ ਪਹਿਲਾਂ ਅੱਜ 26 ਜੂਨ 2026 ਦਾ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੇ। ਕਹਿੰਦੇ ਨੇ ਕਿ ਕੱਲ੍ਹ ਜਿੱਦਾਂ ਆਪਾਂ ਗੱਲਬਾਤ ਕੀਤੀ ਸੀ ਨਸ਼ੇ ਦੇ ਬਾਰੇ, ਸ਼ਰਾਬ ਦੀ ਜਾਂ ਹੋਰ ਗੱਲਬਾਤ, ਅਤੇ ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ, ਉਹਦਾ ਦੂਸਰਾ ਜਿਹੜਾ ਪੱਖ ਕੀ ਹੈ ਉਹਦੀ ਬਾਤ ਪਾਉਂਦੇ ਹਾਂ, ਕਿਉਂਕਿ ਸ਼ਰਾਬ ਹੀ ਇਕੱਲਾ ਨਸ਼ਾ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨਸ਼ੇ ਦੇ ਵਿੱਚ ਆਉਂਦੀਆਂ। ਅਤੇ ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਨਸ਼ੇ ਨਸ਼ੇ ਸਿਹਤ ਅਤੇ ਸਮਾਜ ਦੇ ਦੁਸ਼ਮਣ ਨੇ। ਇਸ ਦੇ ਨਾਲ ਸਰੀਰਕ, ਆਰਥਿਕ ਅਤੇ ਸਮਾਜਿਕ ਅਤੇ ਮਾਨਸਿਕ ਨੁਕਸਾਨ ਜਿਹੜੇ ਆ ਹੁੰਦੇ ਆ, ਜਿਨ੍ਹਾਂ ਦੇ ਲਈ ਰਾਜ ਪ੍ਰਬੰਧ ਸਰਕਾਰਾਂ ਵੀ ਜਿਹੜੀਆਂ ਜ਼ਿੰਮੇਵਾਰ ਹੁੰਦੀਆਂ ਨੇ। ਅੱਜ ਦੇ ਦਿਨ 26 ਜੂਨ 1498 ਨੂੰ ਜ਼ਿਕਰ ਕਰਦੇ ਹਾਂ, ਚੀਨ ਦੇ ਰਾਜੇ ਨੇ ਪਹਿਲੇ ਟੁੱਥ ਬੁਰਸ਼ ਜਿਹੜਾ ਸੀ, ਟੁੱਥ ਬਰੱਸ਼, ਨਾਇਲਨ ਦੇ ਧਾਗਿਆਂ ਵਾਲੇ ਦੀ ਕਾਢ ਕੱਢੀ ਸੀ। ਚਾਈਨਾ ਨੇ ਕਾਢ ਕੱਢੀ 1539 ਦੇ ਵਿੱਚ। ਸ਼ੇਰ ਸ਼ਾਹ ਸੂਰੀ ਹਮਾਂਜੂ ਨੂੰ ਹਰਾ ਕੇ ਰਾਜਗੱਦੀ ਦੇ ਉੱਤੇ ਬੈਠੇ ਆ, ਅਤੇ 1819 ਦੇ ਵਿੱਚ ਡਬਲਯੂ ਕੇ ਕਲਾਰਕਸਨ ਨੇ ਬਾਈਸਾਈਕਲ ਪੇਟੈਂਟ ਜਿਹੜੀ ਕਰਵਾ ਲਈ। 1857 ਦੇ ਵਿੱਚ ਸਕਾਊਟਿੰਗ ਲਹਿਰ ਦੇ ਜਨਮਦਾਤਾ ਲਾਰਡ ਬੇਡਿਨ ਪਾਵਲ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ। 1919 ਦੇ ਵਿੱਚ ਨਿਊਯਾਰਕ ਡੇਲੀ ਅਖਬਾਰ ਸ਼ੁਰੂ ਹੁੰਦੀ ਹੈ, ਅਤੇ 1931 ਦੇ ਵਿੱਚ ਦੁਨੀਆ ਦੇ ਆਪਣੇ ਪਹਿਲੇ ਹੈਲੀਕਾਪਟਰ FW ਜਰਮਨੀ ਨੇ ਪਹਿਲੀ ਉਡਾਨ ਜਿਹੜੀ ਭਰੀ ਸੀ। 1943 ਦੇ ਵਿੱਚ ਖੂਨ ਗਰੁੱਪ ਦੇ ਖੋਜੀ ਕਾਰਲ ਲੈਂਸਟ੍ਰੀਨਰ ਦਾ ਜਿਹੜਾ ਦੇਹਾਂਤ ਹੁੰਦਾ ਹੈ, ਅਤੇ 1945 ਦੇ ਵਿੱਚ UNO ਬਣਾਉਣ ਦੇ ਚਾਰਟ ਦੇ ਉੱਤੇ 50 ਦੇਸ਼ਾਂ ਦੇ ਪ੍ਰਤੀਨਿਧੀਆਂ ਵੱਲੋਂ ਜਿਹੜਾ ਸੀ ਦਸਤਖਤ ਕੀਤੇ ਗਏ ਸੀ। 1975 ਦੇ ਵਿੱਚ ਦੇਸ਼ 'ਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਗੂ ਕੀਤੀ ਗਈ ਭਾਰਤ 'ਚ, ਅਤੇ 2015 ਦੇ ਵਿੱਚ 5 ਅੱਤਵਾਦੀਆਂ ਵੱਲੋਂ 5 ਦੇਸ਼ਾਂ ਫਰਾਂਸ, ਟਿਊਨੇਸ਼ੀਆ, ਸੋਮਾਲੀਆ, ਕੁਵੈਤ ਅਤੇ ਸੀਰੀਆ ਦੇ ਵਿੱਚ ਧਮਾਕਿਆਂ ਦੇ ਵਿੱਚ ਸੈਂਕੜੇ ਜਿਹੜੀਆਂ ਮੌਤਾਂ ਹੁੰਦੀਆਂ ਨੇ। ਅਤੇ ਅੱਜ ਦੇ ਖਾਸ ਦਿਹਾੜੇ ਦੀ ਦੋਸਤੋ ਗੱਲ ਕਰਦੇ ਹਾਂ। ਜਿਵੇਂ ਕਿ ਕੱਲ੍ਹ ਆਪਾਂ ਜ਼ਿਕਰ ਕੀਤਾ ਸੀ ਸ਼ਰਾਬ ਦਾ, ਅਤੇ ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ, ਵਿਸ਼ਵ ਨਸ਼ਾ ਵਿਰੋਧੀ ਦਿਵਸ, ਜਿਹਦੇ ਵਿੱਚ ਇਕੱਲੀ ਸ਼ਰਾਬ ਨਹੀਂ ਹੋਰ ਬਹੁਤ ਸਾਰੇ ਐਸੇ ਨਸ਼ੇ ਨੇ ਜਿਹਦਾ ਜ਼ਿਕਰ ਕਰਦੇ ਹਾਂ। 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ, ਅਤੇ ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਦੇ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚ ਰਿਹਾ। ਨਸ਼ੇੜੀ ਨੌਜਵਾਨ ਆਪਣੇ ਟੱਬਰਾਂ 'ਤੇ ਹਮਲਾ ਕਰ ਦਿੰਦੇ ਨੇ। ਨਸ਼ੇ ਦੀ ਅਲਾਮਤ ਦੇ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ ਹੈ। ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਦੇ ਲਈ ਅਕਸਰ ਜੁਰਮ ਦੀ ਜਿਹੜੀ ਹੈ ਦੁਨੀਆ ਦੇ ਵਿੱਚ ਚਲੇ ਜਾ ਰਹੇ ਨੇ, ਜਿਹਦਾ ਖਮਿਆਜ਼ਾ ਜਿਹੜਾ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਜਿਹੜੀ ਹੈ ਸਮੱਸਿਆ ਵੀ ਬਣਿਆ ਹੋਇਆ। 217 ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਦੇ ਨਾਲ ਹੀ ਸੱਤਾ ਦੇ ਵਿੱਚ ਆਈ, ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਅਹੁਦੇ ਦੇ ਉੱਤੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਠਿੰਡਾ ਵਿਖੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖਾ ਕੇ ਕਿਹਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਦੇ ਵਿੱਚੋਂ ਨਸ਼ਾ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੇਣਗੇ। ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ 4.5 ਸਾਲ ਰਹੇ ਅਤੇ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਨੇ। 6 ਮਹੀਨੇ ਦੀ ਚੰਨੀ ਸਰਕਾਰ ਵੀ ਕੁਝ ਨਾ ਕਰ ਸਕੀ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਦੇ ਉੱਤੇ ਰੋਕ ਲਗਾਉਣ ਦੇ ਵਿੱਚ ਅਸਮਰਥ ਜਿਹੜੀ ਹੈ ਨਜ਼ਰ ਆ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਤੋਂ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਹਰ ਦਿਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਰਹੇ ਮੁੰਡਿਆਂ ਦੀਆਂ ਖਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੇ ਸੰਕੇਤ ਦਿੰਦੇ ਨੇ। ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ, ਪਰ ਧਰਾਤਲ ਪੱਧਰ ਦੇ ਉੱਤੇ ਸੱਚਾਈ ਕੁਝ ਹੋ ਰਹੀ ਹੈ। ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਨੇ ਅਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਹੋ ਰਹੇ ਹੈ। ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੇ ਲਈ ਉਹ ਨਸ਼ਾ ਛਡਾਊ ਕੇਂਦਰ ਖੋਲ੍ਹ ਰਹੀ ਹੈ, ਪਰ ਅਸਲੀਅਤ ਇਹ ਵੀ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪਰੇਸ਼ਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਚੱਲੇ ਜਾ ਰਹੇ ਨੇ। ਸਰਕਾਰ ਜੇ ਸੱਚਮੁੱਚ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਦੇ ਲਈ ਚੰਗੀ ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਵੇ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ 26 ਤਰੀਕ ਨੂੰ। ਇਹ ਜਿਹੜਾ ਮਨਾਉਣ ਦੀ ਸ਼ੁਰੂਆਤ ਅਸਲ ਦੇ ਵਿੱਚ ਨਿਊਯਾਰਕ ਵਿਖੇ UNO ਦੇ ਇਜਲਾਸ ਦੇ ਵਿੱਚ 7 ਦਸੰਬਰ 1987 ਨੂੰ ਵਿਸ਼ੇਸ਼ ਮਤਾ ਪਾਉਣ ਦੇ ਨਾਲ ਹੋਈ ਸੀ, ਜਿਸ ਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਜਿਹੜਾ ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਅਤੇ ਵਪਾਰ ਦੇ ਵਿਰੋਧੀ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਦਾ ਇਤਿਹਾਸ ਪਿਛੋਕੜ ਦੇ ਵਿੱਚ ਚੀਨ ਦੇ ਦੱਖਣੀ ਤੱਟ ਦੇ ਉੱਤੇ ਸਥਿਤ ਰਾਜ ਗੁਆਂਗਡਾਂਗ ਦੇ ਵਿੱਚ ਜਿਹੜਾ ਸੀ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਜ਼ੋਰ ਸੀ। ਉੱਥੋਂ ਦੇ ਵਿਦਵਾਨ ਲਿਨ ਯੈਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਦੇ ਵਿੱਚ ਅਫੀਮ ਦੇ ਵਪਾਰ ਦੇ ਵਿਰੁੱਧ ਚਲਾਈ ਮੁਹਿੰਮ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸ ਦੇ ਜਨਮ ਦਿਨ ਨੂੰ ਇਹ ਦਿਵਸ ਜਿਹੜਾ ਸਮਰਪਿਤ ਕੀਤਾ ਹੋਇਆ ਹੈ। ਅਤੇ ਨਸ਼ਾ ਅਸਲ 'ਚ ਕੀ ਆਉਂਦਾ ਹੈ? ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰੱਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿ ਦਿੱਤਾ ਜਾਂਦਾ ਹੈ। ਸ਼ਰਾਬ ਤੋਂ ਅਗਲਾ ਨਸ਼ਾ, ਜਿਵੇਂ ਕੱਲ੍ਹ ਗੱਲ ਕੀਤੀ ਸੀ, ਤੰਬਾਕੂ, ਜੋ ਸਸਤਾ ਅਤੇ ਹਰ ਥਾਂ ਦੇ ਉੱਤੇ ਮਿਲਣ ਦੇ ਕਾਰਨ ਹਰੇਕ ਦੀ ਪਹੁੰਚ ਦੇ ਵਿੱਚ ਹੈ। ਭਾਰਤ ਦੇ ਵਿੱਚ ਹਰ ਸਾਲ 10 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੇ ਨਾਲ ਸੰਬੰਧਿਤ, ਸਿਗਰਟ, ਬੀੜੀ ਆਦਿ ਦੇ ਨਾਲ ਹੁੰਦੀਆਂ ਨੇ। ਅਤੇ ਪੰਜਾਬ ਦੇ ਵਿੱਚ 15 ਸਾਲ ਤੋਂ ਉੱਪਰ 24 ਲੱਖ ਲੋਕਾਂ ਦੇ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਜਿਹੜੀ ਹੈ ਵਰਤੋਂ ਕਰਦੇ ਨੇ। ਅੱਜ ਕੱਲ੍ਹ ਵੱਧ ਰਿਹਾ ਨਸ਼ਾ ਸਮੈਕ ਅਤੇ ਹੈਰੋਇਨ ਦਾ ਹੈ, ਜਿਹੜਾ ਰੋਜ਼ਾਨਾ ਕਈ ਘਰ ਤਬਾਹ ਕਰ ਰਿਹਾ। ਅਸ਼ਲੀਲ ਅਤੇ ਚਿੱਟੇ ਬਾਰੇ ਗਾਇਕ ਵੀਤ ਬਲਜੀਤ ਉਹਨਾਂ ਨੇ ਸੰਨੀ ਬਰਾੜ ਦੇ ਗੀਤ ਬਾਰਡਰ ਨਹੀਂ ਟੱਪਦਾ ਚਿੱਟਾ, ਉਹ ਮੁੰਡਾ ਲੁਧਿਆਣੇ ਉਡੀਕਦਾ, ਅਤੇ ਉਹ ਕੁੜੀ ਚਿੱਟੇ ਰੰਗ ਦੀ ਜੀ, ਜੱਟ ਚਿੱਟੇ ਅਤੇ ਮਰਦਾ, ਇਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਨਵੀਂ ਪੀੜ੍ਹੀ ਨੂੰ? ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਫੀਮ, ਭੰਗ, ਪੋਸਟ, ਗਾਂਜ਼ਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ, ਅਨੇਕ ਨਸ਼ੇ ਨੇ। ਪਾਕਿਸਤਾਨ ਸਰਹੱਦ ਦੇ ਉੱਤੇ ਸੀਮਾ ਸੁਰੱਖਿਆ ਬਲ ਦੇ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਜਿਹੜਾ ਮੁੱਲ ਪ੍ਰਤੀ ਕਿਲੋ 5 ਕਰੋੜ ਰੁਪਏ ਦੱਸਿਆ ਜਾਂਦਾ ਹੈ, ਅਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜਾਂ ਤੋਂ 2.5 ਕਰੋੜ ਜਿਹੜੇ ਨੇ ਰੁਪਏ ਦੇ ਕਰੀਬ ਹੋ ਜਾਂਦਾ ਹੈ। ਥਾਈਲੈਂਡ, ਮਲੇਸ਼ੀਆ ਅਤੇ ਖਾੜੀ ਦੇ ਦੇਸ਼ਾਂ ਦੇ ਵਿੱਚ ਇਸਦਾ ਰੇਟ 1 ਕਰੋੜ, ਅਤੇ ਅਮੈਰੀਕਾ, ਯੂਰਪ ਅਤੇ ਆਸਟ੍ਰੇਲੀਆ ਆਦਿ ਦੇ ਵਿੱਚ ਇਸਦੀ ਕੀਮਤ 2 ਤੋਂ 2.5 ਕਰੋੜ ਦੇ ਵਿਚਾਲੇ ਰਹਿੰਦਾ ਹੈ। ਭਾਰਤ ਦੇ ਵਿੱਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਹੀ ਵਿਕਦਾ ਹੈ, ਜਦੋਂ ਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਸਮਗਲਰ ਵੀ ਹੋ ਜਾਂਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਹੈਰੋਇਨ ਦੀ ਕੀਮਤ 1.25 ਲੱਖ ਰੁਪਏ ਪ੍ਰਤੀ ਕਿਲੋ ਹੈ, ਤਾਂ ਹਿੰਦ ਪਾਕਿਸਤਾਨ ਸਰਹੱਦ ਦੇ ਉੱਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ 'ਤੇ ਇਸਦੀ ਕੀਮਤ 2.5 ਲੱਖ ਰੁਪਏ, ਅਤੇ ਸਰਹੱਦ ਪਾਰ ਕਰਨ ਦੇ ਪਿੱਛੋਂ 3 ਲੱਖ ਰੁਪਏ ਹੋ ਜਾਂਦੀ ਹੈ। ਹਿੰਦ ਪਾਕਿਸਤਾਨ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਦੇ ਲਈ ਸਮਗਲਰਾਂ ਨੂੰ ਪ੍ਰਤੀ ਕਿਲੋ 50,000 ਰੁਪਏ ਮਿਲਦੇ ਨੇ, ਅਤੇ ਬਹੁਤੀ ਵਾਰ ਇਹ ਵੀ ਜਿਹੜਾ ਨਕਦੀ ਦੀ ਥਾਂ ਦੇ ਉੱਤੇ ਹੈਰੋਇਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹੈ, ਜਿਸ ਨੂੰ ਇਹ ਸਮਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾਉਂਦੇ ਨੇ। ਦਿੱਲੀ ਵਿਖੇ ਪੁੱਜਣ ਦੇ ਉੱਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ। ਮੁੰਬਈ, ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੱਕ ਪੁੱਜਣ ਦੇ ਉੱਤੇ ਇਸਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਜਾਂਦੀ ਹੈ। ਸਰਵੇ ਦੇ ਅਨੁਸਾਰ 15 ਤੋਂ 24 ਸਾਲ ਦੇ 73.6% ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਨੇ। ਬੇਰੋਜ਼ਗਾਰ 45%, ਅਨਪੜ੍ਹ 27%, ਪੜ੍ਹੇ ਲਿਖੇ 23%, ਅਤੇ ਵਿਦਿਆਰਥੀ 26%, ਮਜ਼ਦੂਰ ਵਰਗ 17%, ਕਿਸਾਨ ਜਿਹੜੇ ਨੇ 7.5%, ਅਤੇ ਵਪਾਰੀ ਜਿਹੜੇ ਨੇ 5%, ਨੌਕਰੀ ਪੇਸ਼ਾ ਵਾਲੇ 5%, ਅਤੇ ਪੁਲਿਸ ਜਿਹੜੀ ਹੈ 15% ਨਸ਼ੇ ਕਰਦੇ ਨੇ। ਨਸ਼ਿਆਂ ਦੇ ਕਾਰਨ 70% ਚੋਰੀਆਂ ਅਤੇ ਲੁੱਟਾਂਮਾਰਾਂ ਖੂਹਾਂ ਹੁੰਦੀਆਂ, 80% ਐਕਸੀਡੈਂਟ, ਅਤੇ ਇਸੇ ਤਰ੍ਹਾਂ 69% ਬਲਾਤਕਾਰ, 70% ਘਰਾਂ ਦੇ ਵਿੱਚ ਝਗੜੇ, ਅਤੇ 60% ਬਿਮਾਰੀਆਂ ਲੱਗਦੀਆਂ। ਇਸ ਦੇ ਵਿੱਚ ਨਾਰੇ ਲੱਗਦੇ ਆ ਅੱਗੇ ਲੱਗੇ ਨਸ਼ਿਆਂ ਦੇ ਵਪਾਰ ਨੂੰ, ਕਹਿੰਦੇ ਨੇ ਕਿ ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ, ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ। ਇਹ ਪੰਜਾਬ ਤੇਰੇ ਜਰੇ ਜਰੇ ਤੋਂ ਕੁਝ ਅਜਬ ਨਜ਼ਾਰੇ ਮਿਲਦੇ ਨੇ, ਕਿਤੇ ਡੋਲਦਾ ਖੂਨ ਸ਼ਹੀਦਾਂ ਦਾ, ਕਿਤੇ ਨਸ਼ਿਆਂ ਮਾਰੇ ਫਿਰਦੇ ਨੇ। ਨਸ਼ਿਆਂ ਦੇ 3 ਅੰਜਾਮ, ਹਸਪਤਾਲ, ਜੇਲ੍ਹਾਂ ਜਾਂ ਸ਼ਮਸ਼ਾਨ। ਜਿਹੜੇ ਲੋਕ ਨਸ਼ਾ ਕਰਦੇ ਨੇ ਬਿਨ ਆਈ ਮੌਤੇ ਉਹ ਮਰਦੇ ਨੇ। ਨਸ਼ਿਆਂ ਖਾਤਰ ਜੋ ਲੁੱਟਾਂ ਖੂਹਾਂ ਕਤਲ ਕਰਦੇ ਨੇ, ਮਾਪਿਆਂ ਦੀ ਬਦਨਾਮੀ, ਆਪ ਕੁੱਤੇ ਦੀ ਮੌਤ ਮਰਦੇ ਨੇ। ਨਸ਼ੇ ਦੇ ਵਿੱਚ ਜਵਾਨ ਪੁੱਤ ਗੱਲ ਬਾਪ ਦਾ ਫੜੇ, ਉਸ ਵੇਲੇ ਮਾਂ ਬਾਪ ਕੀ ਕਰੇ? ਮਾਤਾ ਪਿਤਾ ਦਾ ਬਣੋ ਸਹਾਰਾ, ਨਸ਼ਿਆਂ ਤੋਂ ਕਰੋ ਕਿਨਾਰਾ, ਨਸ਼ਾ ਪਾਵੇ ਨਿੱਤ ਪਵਾੜੇ, ਮਨ ਰੂਹ ਅਤੇ ਸਰੀਰ ਸਾੜੇ। ਨਸ਼ੇ ਛੱਡਣੇ, ਮਨ ਮਜ਼ਬੂਤ ਬਣਾਉਣ, ਇਲਾਜ ਦੇ ਲਈ ਨਸ਼ਾ ਛਡਾਓ ਕੇਂਦਰ ਜਾਓ ਅਤੇ ਜ਼ਿੰਦਗੀ ਚੁਣੋ ਅਤੇ ਨਸ਼ੇ ਨੂੰ ਜਿਹੜਾ ਦੂਰ ਭਜਾਓ। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਮੁਖਵਿੰਦਰ ਚੋਲਾ ਹੋਣਾ ਦੇ ਅੱਜ ਦੇ ਵਿਚਾਰ ਦੇ ਵਿੱਚੋਂ। ਅਤੇ ਲਓ ਇਸੇ ਸੰਦੇਸ਼ ਦੇ ਨਾਲ ਅੱਗੇ ਵੱਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 946 1920 ਬਾਟ ਸਟੂਡੀਓ ਦਾ ਨੰਬਰ ਹੈ। ਅਤੇ ਗੱਲਬਾਤ ਕਰੀਏ ਤਾਂ ਧੁੰਮਾ ਸਾਹਿਬ ਵੀ ਕਿਤੇ ਨਾ ਕਿਤੇ ਫਸਦੇ ਨਜ਼ਰ ਆਉਂਦੇ ਨੇ। ਕਰਤਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ਼ ਮਤਾ ਪਾਸ ਆਪਣੇ ਫਰਾਂਸ ਵਾਲਿਆਂ ਨੇ, ਅਤੇ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਸਿਰ ਚੜ੍ਹ ਬੁੱਲ ਪਿਆ। ਅਤੇ ਦੇਖਦਿਆਂ ਹੁਣ ਸਰਕਾਰਾਂ ਦੇ ਦਾਅਵੇ ਕੀ ਕੁਝ ਜਿਹੜਾ ਰੰਗ ਲਿਆਉਂਦੇ ਨੇ। ਮਾਂ ਅਤੇ ਨਵੇਂ ਵਿਵਾਦ ਜਿਹੜੇ ਨੇ ਉਹਨਾਂ ਦੀ ਗੱਲ ਵੀ ਅੱਜ ਨਾਲ ਨਾਲ ਕਰਾਂਗੇ, ਅਤੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਰਾਜਨ ਸੈਣੀ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲਓ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਖਬਰਾਂ ਦੀ। ਭਾਰਤ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਅਹਿਮ ਖਬਰਾਂ ਦੇ ਵੱਲ ਝਾਤ ਮਾਰਦੇ ਹਾਂ। ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਐਲਾਨ ਹੋਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਬਿਆਨਾਂ 'ਤੇ ਸਿਆਸੀ ਟਕਰਾਅ ਵੱਧਦਾ ਨਜ਼ਰ ਆਉਂਦਾ ਹੈ। ਵਾਰਸ ਪੰਜਾਬ ਦੇ ਆਲੀ ਸਾਹਿਬ ਵੀ ਅਤੇ ਉਹਨਾਂ ਦੇ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਫਾਦਰ ਵੀ ਕੁਝ ਬੋਲੇ ਹੈ ਅਤੇ ਉਠਾਏ ਗਏ ਧਾਰਮਿਕ ਅਤੇ ਸਿਆਸੀ ਮੁੱਦੇ ਨੇ। ਵਿਵਾਦਿਤ ਵੀਡੀਓ ਮਾਮਲੇ ਦਾ ਨਵਾਂ ਮੋੜ ਆ ਗਿਆ ਅਤੇ ਫਰਾਂਸ ਦੇ ਗੁਰਦੁਆਰੇ ਦੇ ਵਿੱਚ ਪਾਸ ਹੋ ਗਿਆ ਮਤਾ। ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ ਅਤੇ ਗ੍ਰਿਫਤਾਰੀਆਂ ਹੋ ਗਈਆਂ ਅਤੇ ਜੇਲ੍ਹਾਂ ਦੇ ਵਿੱਚ ਡੱਕਣ ਦੀ ਤਿਆਰੀ ਹੈ। ਵੈਨਜ਼ੂਏਲਾ ਦੇ ਭਿਆਨਕ ਭੂਚਾਲ ਨੇ ਜਿਹੜੀ ਪੂਰੀ ਗਰਦ ਉਠਾ ਲਈ ਹੈ। ਭਾਰਤ ਇਰਾਨ ਸੰਬੰਧ ਜਿਹੜੇ ਨੇ ਨਜ਼ਦੀਕ ਹੁੰਦੇ ਲੱਗਦੇ ਨੇ ਅਤੇ ਕੈਨੇਡਾ ਦੇ ਹਸਪਤਾਲਾਂ ਦਾ ਸੰਕਟ ਜਿਹੜਾ ਵੱਧਦਾ ਨਜ਼ਰ ਆਉਂਦਾ ਹੈ, ਬੈੱਡ ਨਹੀਂ ਮਿਲ ਰਹੇ। ਕੈਲਗਰੀ ਦੇ ਵਿੱਚ ਜਬਰੀ ਵਸੂਲੀ ਦੇ ਖਿਲਾਫ਼ ਵੱਡਾ ਪੋਸਟਰ ਜਾਰੀ ਕਰ ਦਿੱਤਾ, ਜਿਸ ਦੇ ਵਿੱਚ ਬਹੁਤ ਵੱਡੇ ਜਿਹੜੇ ਬਹੁਤ ਜ਼ਿਆਦਾ ਨਾਮ ਜਿਹੜੇ ਪੰਜਾਬੀਆਂ ਦੇ ਸ਼ਾਮਲ ਨੇ। ਅਮੈਰੀਕਾ ਦੇ ਵਿੱਚ ਜਾਲੀ ਸ਼ਰਨ ਕੇਸਾਂ ਦੇ ਉੱਤੇ ਕਾਰਵਾਈ ਹੋਈ ਹੈ ਅਤੇ ਉਹਦੇ ਵਿੱਚ ਇੱਕ ਜਿਹੜਾ ਵਕੀਲ ਟੰਗਿਆ ਗਿਆ। ਪਾਕਿਸਤਾਨ ਦੇ ਵਿੱਚ ਮਹਾਰੰਗ ਬਲੋਚ ਨੂੰ ਉਮਰ ਕੈਦ ਵਰਗੀਆਂ ਸਾਰੀਆਂ ਅਹਿਮ ਜਿਹੜੀਆਂ ਖਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਅਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਅਤੇ ਪੰਜਾਬ ਦੀ। ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਖੂਹ ਖਾਤੇ ਪਾਉਣ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮ ਮੰਗਾਂ, DA ਦੇ ਬਕਾਏ 2.59% ਆਪਣੇ 59% ਦੇ ਜਿਹੜੇ ਨੇ ਗੁਣਗਾਨ ਨਾਲ ਪੈਨਸ਼ਨਾਂ ਸੋਧਣ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਉੱਤੇ ਹਰਾ ਪੈਨ ਚਲਾਉਣ ਦੇ ਝੂਠੇ ਵਾਅਦੇ ਕਰਕੇ ਰਾਜ ਭਾਗ 'ਤੇ ਕਾਬਜ਼ ਜਿਹੜਾ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਖਫਾ ਮੁਲਾਜ਼ਮਾਂ ਪੈਨਸ਼ਨਰਾਂ ਦੇ ਵੱਲੋਂ ਜਿਹੜਾ ਜੋ ਗੁੱਸਾ ਅਤੇ ਰੋਹ ਪਣਪ ਰਿਹਾ ਹੈ ਉਸਦੀ ਅਗਵਾਈ ਕਰਨ ਦੇ ਉੱਤੇ ਅਤੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਲੁਧਿਆਣੇ ਮੀਟਿੰਗ ਕਰਕੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਇਸ ਦੀ ਕੜੀ ਜਿਹੜੀ ਹੈ ਵਿੱਚ ਸਮੂਹ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਤੇਜ਼ ਕਰਨ ਦੇ ਲਈ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਹੋਇਆ। ਮੋਗਾ ਜ਼ਿਲ੍ਹੇ ਦੇ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਵੀ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਦੇ ਹੇਠ ਜ਼ਿਲ੍ਹਾ DC ਦਫ਼ਤਰ ਯੂਨੀਅਨ ਦੇ ਦਫ਼ਤਰ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ। ਸੁਰਿੰਦਰ ਰਾਮ ਕੁੱਸਾ ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਸੂਬੇ ਵੱਲੋਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਉਸਦੇ ਅਨੁਸਾਰ 11 ਜੁਲਾਈ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ 'ਚ ਮੁਲਾਜ਼ਮਾਂ ਪੈਨਸ਼ਨਰਾਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਜਿਹੜੀ ਹੈ 10 ਵਜੇ ਹੋਵੇਗੀ ਅਤੇ ਕਨਵੈਨਸ਼ਨ ਤੋਂ ਬਾਅਦ ਸਥਾਨਕ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਅਤੇ ਉਸਦੇ ਘਰ ਅੱਗੇ ਘੜਾ ਭੰਨ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਅਤੇ ਰੋਹ ਜਿਹੜਾ ਪ੍ਰਗਟ ਕੀਤਾ ਜਾਵੇਗਾ। ਲੱਗਦਾ ਕਿ ਧਾਰ ਲਿਆ, ਵੈਸੇ ਤਾਂ ਘੜਾ ਤਾਂ ਉਦੋਂ ਭੰਨਦੇ ਆ ਜਦੋਂ ਬੰਦੇ ਨੂੰ ਆਖਰੀ ਯਾਤਰਾ ਦੇ ਉੱਤੇ ਭੇਜਣਾ ਹੁੰਦਾ ਹੈ। ਲੱਗਦਾ ਕਿ ਮੁਲਾਜ਼ਮਾਂ ਨੇ ਮਨ ਬਣਾ ਲਿਆ, ਹੁਣ ਘੜਾ ਭੰਨਣ ਦੀ ਤਿਆਰੀ ਕਰ ਲਈ ਹੈ। ਦੂਸਰੇ ਪਾਸੇ ਮਾੜੇ ਤੀਲੇ ਨਿਕਲਣ ਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਵਿਰੋਧੀਆਂ ਦੇ ਉੱਤੇ ਚਿੰਨ੍ਹ ਹੀ ਨਕਾਰਾ ਹੋ ਗਏ। ਝਾੜੂ ਕਰੇਗਾ ਕਹਿੰਦੇ ਸਫਾਈ ਮੁੱਖ ਮੰਤਰੀ ਮਾਨ ਹੁਣਾਂ ਨੇ ਅੱਜ ਫਿਰ ਦਾਅਵਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਸੌਰੀ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀ ਤੇ ਤਿੱਖੇ ਜਿਹੜਾ ਸਿਆਸੀ ਨਿਸ਼ਾਨੇ ਸਾਧੇ ਹੈ। ਉਹਨਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਦੇ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ ਹੈ, ਪੰਜੇ ਦੀ ਉਂਗਲ ਨਿਕਲਣ ਦੇ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਤੇ ਪੱਤੀਆਂ ਟੁੱਟਣ ਦੇ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ। ਪਰ ਝਾੜੂ ਦਾ ਕੰਮ ਕਹਿੰਦੇ ਸਫਾਈ ਕਰਨਾ ਹੈ, ਭਾਵੇਂ ਇਸ ਦੇ ਵਿੱਚੋਂ ਦੋ ਚਾਰ ਮਾੜੇ ਤੀਲੇ ਨਿਕਲ ਵੀ ਜਾਣ ਤੇ ਆਪਣਾ ਕੰਮ ਕਹਿੰਦੇ ਹੈ ਕਰਦਾ ਜਾਂਦਾ ਹੈ। ਇੱਕ ਮਿੰਟ ਜੀ, ਉੱਪਰ ਥੱਲੇ ਹੋ ਗਿਆ ਕੁਛ। ਭਾਵੇਂ ਕਹਿੰਦੇ ਇਸ ਦੇ ਵਿੱਚੋਂ ਦੋ ਚਾਰ ਮਾੜੇ ਤੀਲੇ ਨਿਕਲ ਵੀ ਜਾਣ, ਇਹ ਆਪਣਾ ਕੰਮ ਨਿਰੰਤਰ ਕਰਦਾ ਰਹਿੰਦਾ ਹੈ। ਅਤੇ ਉਹਨਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਜਿਹੜੇ ਨੇ ਉਹ ਵੀ ਤਿਆਰ ਹੋ ਜਾਣਗੇ। ਕਿਆ ਬਾਤਾਂ ਜੀ। ਅਤੇ ਦੂਸਰੇ ਪਾਸੇ ਭਗਵੰਤ ਮਾਨ ਟਕਰਾਅ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ, ਵਾਰਸ ਪੰਜਾਬ ਦੇ ਜਿਹੜੇ ਨੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਅਤੇ ਭਾਖੜਾ ਡੈਮ ਅਤੇ ਨਦੇੜ ਐਕਟ ਦੇ ਵਿੱਚ ਤਬਦੀਲੀ ਦਾ ਮੁੱਦਾ ਚੁੱਕਿਆ। ਲੱਗਦਾ ਕਿ ਹੁਣ ਵਿਚੋਲੇ ਲੱਭਣ ਲੱਗ ਗਏ ਨੇ ਅਤੇ ਕੋਈ ਨਾ ਕੋਈ ਵਿਚੋਲਾ ਵਿੱਚ ਪਵੇ ਅਤੇ ਸੁਲਾਹ ਕਰਾਵੇ ਅਤੇ ਮਸਲਾ ਹੱਲ ਹੋਵੇ, ਕਿਉਂਕਿ ਲੱਗਦਾ ਕਿ ਇਹ ਕੰਮ ਪੁੱਠਾ ਪੈਂਦਾ ਨਜ਼ਰ ਆਉਂਦਾ। ਬਾਕੀ 29 ਤਰੀਕ ਦੇਖਦੇ ਹਾਂ ਕੀ ਕੁਝ ਜਿਹੜੀ ਹੈ ਕਹਿੰਦੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਅਤੇ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਟਕਰਾਅ ਛੱਡ ਕੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਇੱਕ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਜਾਣ। ਆਗੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਰਵਉੱਚਤਾ ਦਾ ਸਤਿਕਾਰ ਕਰਨਾ ਹਰ ਸੰਵਿਧਾਨਕ ਅਹੁਦੇਦਾਰ ਦਾ ਜਿਹੜਾ ਫਰਜ਼ ਹੈ। ਆਗੂਆਂ ਨੇ ਜਿਹੜਾ ਕਿਹਾ ਕਿ ਸਿਆਸੀ ਲਾਭ ਦੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਅਤੇ ਸਮਾਜ ਦੇ ਹਿੱਤ ਦੇ ਵਿੱਚ ਨਹੀਂ। ਵਿਧਾਇਕ ਇਆਲੀ ਨੇ ਕਿਹਾ ਕਿ ਉਹ 29 ਜੂਨ ਨੂੰ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਅਤੇ ਬਾਕੀ ਵਿਧਾਇਕਾਂ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਾ ਚਾਹੀਦਾ ਹੈ। ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ 1956 ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਯਤਨ ਕਰ ਰਹੀ ਹੈ, ਜੋ ਗੁਰਦੁਆਰਾ ਪ੍ਰਬੰਧ ਵਿੱਚ ਜਿਹੜਾ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਹੈ। ਉਹਨਾਂ ਕਿਹਾ ਕਿ ਸਾਲ 2024 ਦੇ ਵਿੱਚ ਵੀ ਅਜਿਹੇ ਯਤਨ ਕੀਤੇ ਗਏ ਸਨ, ਪਰ ਸੰਗਤਾਂ ਦੇ ਵਿਰੋਧ ਦੇ ਕਾਰਨ ਸਰਕਾਰ ਨੂੰ ਪਛਾਂਹ ਹਟਣਾ ਪਿਆ ਸੀ। ਉਹਨਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨਾਂਦੇੜ ਐਕਟ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ। ਅਤੇ ਵਿਧਾਇਕ ਆਲੀ ਹੁਣਾਂ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਤਹਿਤ 17 ਮੈਂਬਰੀ ਬੋਰਡ ਦੇ ਵਿੱਚੋਂ 12 ਮੈਂਬਰ ਸਿੱਧੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ ਜਾਣਗੇ ਅਤੇ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜਾ ਸਿੱਧੀ ਸਰਕਾਰੀ ਦਖਲ ਅੰਦਾਜ਼ੀ ਹੈ, ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੇਗੀ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਹੜ੍ਹ ਪ੍ਰਬੰਧਨ ਸੰਬੰਧੀ ਤਿਆਰੀਆਂ ਦੇ ਉੱਤੇ ਵੀ ਸਵਾਲ ਚੁੱਕੇ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਏ ਹੜ੍ਹਾਂ ਤੋਂ ਵੀ ਸੂਬਾ ਸਰਕਾਰ ਕੋਈ ਸਬਕ ਸਿੱਖਦੀ ਨਜ਼ਰ ਨਹੀਂ ਆਉਂਦੀ। ਉਹਨਾਂ ਦੱਸਿਆ ਕਿ ਭਾਖੜਾ ਡੈਮ ਦੇ ਉੱਤੇ ਦਰਜ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਡੈਮ ਦਾ ਜਲ ਪੱਧਰ ਜਿਹੜਾ 1573.56 ਫੁੱਟ ਤੱਕ ਪਹੁੰਚ ਚੁੱਕਿਆ ਹੈ। ਦੋਵਾਂ ਆਗੂਆਂ ਨੇ ਅਪੀਲ ਕੀਤੀ ਕਿ ਦਰਿਆਈ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਦੇ ਲਈ ਪਹਿਲਾਂ ਤੋਂ ਹੀ ਪੂਰੀ ਚੌਕਸੀ ਵਰਤੀ ਜਾਵੇ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਉੱਤੇ ਜਾ ਰਹੇ ਨਿਹੰਗ ਸਿੰਘ ਨੌਜਵਾਨਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਏ ਟਕਰਾਅ 'ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਸਿੱਖ ਨੌਜਵਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਲਗਾਤਾਰ ਪਾਰਟੀ ਦੇ ਵੱਲੋਂ ਨੌਜਵਾਨਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਕੇਜਰੀਵਾਲ ਕੱਲ੍ਹ ਨੂੰ ਪੰਜਾਬ ਦੇ ਵਿੱਚ ਆ ਰਹੇ ਨੇ, ਦੇਖਦਿਆਂ ਕੀ ਨਵਾਂ ਚੰਦ ਚੜ੍ਹਾਉਂਦੇ ਹੈ। ਅਤੇ ਦੂਸਰੇ ਪਾਸੇ ਮੁੱਖ ਮੰਤਰੀ ਵੀਡੀਓ ਵਿਵਾਦ ਜਿਹੜਾ ਚੱਲ ਰਿਹਾ ਅਤੇ ਪਰ ਕਿਤੇ ਨਾ ਕਿਤੇ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਹੱਥ ਫੜਾਉਂਦੇ ਨਜ਼ਰ ਨਹੀਂ ਆਉਂਦੇ। ਨਵਾਂ ਮੋੜ ਜਿਹੜਾ ਵਿਵਾਦ ਦੇ ਵਿੱਚ ਆਇਆ ਵੀਡੀਓ ਦੇ, ਜਗਮਨ ਸਮਰਾ ਦਾ ਦਾਅਵਾ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਇਹ ਵੀਡੀਓ, ਤੁਹਾਨੂੰ ਇੱਕ ਕਲਿੱਪ ਵੀ ਸੁਣਾਉਂਦੇ ਹਾਂ ਬਾਅਦ 'ਚ ਇੱਕ ਮਿੰਟ ਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ 'ਚ ਹੁਣ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਗੂੰਜ ਵੀ ਪੈ ਗਈ ਹੈ। ਕੈਨੇਡਾ ਦੇ ਵਿੱਚ ਬੈਠੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ਦੇ ਉੱਤੇ 4.57 ਸੈਕਿੰਡ ਦੀ ਮਿੰਟ ਜਿਹੜੀ ਹੈ ਵੀਡੀਓ, ਯਾਨੀ ਕਿ 4 ਮਿੰਟ ਅਤੇ 57 ਸੈਕਿੰਡ ਦੀ ਵੀਡੀਓ ਇੱਕ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਸਨੇ ਆਪ 'ਚੋਂ ਭਾਜਪਾ ਦੇ ਵਿੱਚ ਸ਼ਾਮਲ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਜ਼ਿਕਰ ਕੀਤਾ। ਮਈ 2024 ਦੇ ਵਿੱਚ ਸਵਾਤੀ ਮਾਲੀਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਸੀ। ਜਗਮਨ ਸਮਰਾ ਨੇ ਅੱਜ ਹੀ ਸਾਂਝੀ ਇਹ ਵੀਡੀਓ ਕੀਤੀ ਹੈ। ਪ੍ਰਵਾਸੀ ਭਾਰਤੀ ਜਗਮਨ ਸਮਰਾ ਨੇ ਅੱਜ ਸਾਂਝੀ ਕੀਤੀ ਵੀਡੀਓ ਦੇ ਵਿੱਚ ਕਿਹਾ ਕਿ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਕੁੱਟਮਾਰ ਅਤੇ ਅਪਮਾਨ ਤੋਂ ਰੋਹ ਦੇ ਵਿੱਚ ਆ ਕੇ ਵੀਡੀਓਜ਼ ਲੀਕ ਕੀਤੀਆਂ ਨੇ। ਸਮਰਾ ਨੇ ਇੱਕ ਤਰੀਕੇ ਦੇ ਨਾਲ ਵਾਇਰਲ ਵੀਡੀਓ ਦੇ ਲੀਕ ਹੋਣ ਦੇ ਵਿੱਚ ਮਾਲੀਵਾਲ ਦੀ ਭੂਮਿਕਾ ਦੱਸੀ ਹੈ। ਸਮਰਾ ਨੇ ਇਹ ਵੀ ਕਿਹਾ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਹੋਰ ਵੀਡੀਓਜ਼ ਵੀ ਭੇਜੀਆਂ ਗਈਆਂ ਨੇ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਵਿਵਾਦਿਤ ਵੀਡੀਓ ਮਾਮਲੇ 'ਚ ਜਗਮਨ ਸਮਰਾ ਨੂੰ ਘੇਰਿਆ ਸੀ ਅਤੇ ਅੱਜ ਫਿਰ ਜਗਮਨ ਸਮਰਾ ਹੁਣਾਂ ਨੇ ਉਹਨਾਂ ਨੂੰ ਦੁਬਾਰਾ ਘੇਰਿਆ। ਜਗਮਨ ਸਮਰਾ ਨੇ ਨਕਾਰੀ ਨਕਲੀ ਮਾਸਕ ਵਾਲੀ ਗੱਲ ਮੁੱਖ ਮੰਤਰੀ ਨੇ ਜਗਮਨ ਸਮਰਾ ਦੀ ਨਕਲੀ ਮਾਸਕ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਅਤੇ ਵਿਵਾਦਿਤ ਵੀਡੀਓ ਨੂੰ ਨਕਲੀ ਮਾਸਕ ਪਾ ਕੇ ਤਿਆਰ ਕੀਤੇ ਜਾਣ ਦੀ ਗੱਲ ਸੀ। ਅੱਜ ਜਗਮਨ ਸਮਰਾ ਨੇ ਨਕਲੀ ਮਾਸਕ ਵਾਲੀ ਗੱਲ ਨੂੰ ਨਕਾਰਤਾ ਅਤੇ ਸਮਰਾ ਨੇ ਮੁੱਖ ਮੰਤਰੀ ਦੇ ਨਾਲ ਪੁਰਾਣੀ ਸਾਂਝ ਹੋਣ ਦਾ ਜ਼ਿਕਰ ਵੀ ਕੀਤਾ। ਸਮਰਾ ਨੇ ਆਉਂਦੇ ਦਿਨਾਂ ਦੇ ਵਿੱਚ ਹੋਰ ਵੀਡੀਓਜ਼ ਵੀ ਨਸ਼ਰ ਹੋਣ ਦਾ ਦਾਅਵਾ ਕੀਤਾ। ਹੁਣ ਜਦੋਂ ਸਵਾਤੀ ਮਾਲੀਵਾਲ ਦਾ ਨਾਮ ਵਾਇਰਲ ਵੀਡੀਓ ਦੇ ਨਾਲ ਜਗਮਨ ਸਮਰਾ ਨੇ ਜੋੜ ਦਿੱਤਾ ਤਾਂ ਇਸਦੇ ਸਿਆਸੀ ਰੰਗ ਵੀ ਆਉਂਦੇ ਦਿਨਾਂ ਦੇ ਵਿੱਚ ਉੱਗੜਨਗੇ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਅੱਜ ਜਗਮਨ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੰਚਾਂ ਦੇ ਉੱਤੇ ਸਾਂਝਾ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵੀ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਰਵਾਈ ਦੀ ਜਿਹੜੀ ਮੰਗ ਕੀਤੀ। ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਹਵਾਲਾ ਦਿੱਤੇ ਜਾਣ ਤੋਂ ਹੁਣ ਇਹ ਜਿਹੜਾ ਮਾਮਲਾ ਨਵਾਂ ਮੋੜ ਲੈਣ ਲੱਗ ਪਿਆ। ਹਾਲਾਂਕਿ ਜਿਹੜਾ ਸਮਰਾ ਦੇ ਦਾਅਵੇ ਦੇ ਉੱਤੇ ਸਵਾਤੀ ਮਾਲੀਵਾਲ ਨੇ ਹਾਲੇ ਤੱਕ ਆਪਣਾ ਕੋਈ ਪੱਖ ਨਹੀਂ ਰੱਖਿਆ, ਪਰੰਤੂ ਵਿਵਾਦਿਤ ਵੀਡੀਓ ਨੂੰ ਲੈ ਕੇ ਕੋਈ ਵੀ ਸਿਆਸੀ ਖਿਚੜੀ ਰਿੱਝਣ ਵੱਲ ਜ਼ਰੂਰ ਇਸ਼ਾਰਾ ਜਾਪਦਾ ਹੈ। ਜਗਮਨ ਸਮਰਾ 'ਤੇ 28 ਨਵੰਬਰ 2020 ਨੂੰ ਫਿਰੋਜ਼ਪੁਰ ਦੇ ਵਿੱਚ 65 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਇਸ ਸੰਬੰਧ ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉਸ ਵਕਤ ਜੇਲ੍ਹ ਸਟਾਫ ਨੂੰ ਜਿਹੜਾ ਚਕਮਾ ਦੇ ਕੇ ਸਮਰਾ ਫਰਾਰ ਹੋ ਗਿਆ ਸੀ ਅਤੇ ਉਹਦੇ ਨਾਲ ਜੁੜਦੀ ਜਿਹੜੀ ਵੀਡੀਓ ਆ ਦੋਸਤੋ ਉਹਦੀ ਗੱਲਬਾਤ ਸੁਣ ਕੇ ਫਿਰ ਧੁੰਮਾ ਸਾਹਿਬ ਦੀ ਗੱਲਬਾਤ ਕਰਦੇ ਹਾਂ। ਫਰਾਂਸ ਤੋਂ ਜਿਹੜਾ ਮਤਾ ਪਾਸ ਹੋਇਆ।
3: ਹਰਬੀਰ ਵੀਰ ਜੀ ਸਤਿ ਸ਼੍ਰੀ ਅਕਾਲ, ਤੁਹਾਡੀ ਬੇਨਤੀ 'ਤੇ ਮੈਂ ਦੁਬਾਰੇ ਰਿਕਾਰਡ ਕਰ ਰਿਹਾ, ਹਾਲਾਂਕਿ ਮੈਂ ਬਹੁਤ ਹੀ ਜ਼ਿਆਦਾ ਪਰਿਵਾਰ ਕਰਗੇ ਵਿੱਚ ਹਾਂ, ਨਹੀਂ ਤਾਂ ਮੀਡੀਆ ਦੇ ਇੰਨੇ ਕੁ ਫੋਨ ਨੇ ਜੀ ਵੀ ਚਾਹੇ ਮੈਂ 7 ਦਿਨ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ ਮੁੱਕਣੀ। ਪਹਿਲੀ ਗੱਲ ਬਾਈ ਜੀ, ਮਾਸਕ ਦੀ ਥਿਊਰੀ ਆ ਗਈ, ਇਹ ਗੱਲ ਅਕਾਲ ਤਖ਼ਤ ਸਾਹਿਬ 'ਤੇ ਹੀ ਕਲੀਅਰ ਕਰ ਦਿੰਦੇ, ਉਹਨਾਂ ਨੂੰ ਵੀਡੀਓ ਦਿਖਾ ਦਿੰਦੇ, ਨੰਬਰ ਇੱਕ। ਨੰਬਰ ਦੋ, ਨਾ ਸਾਡੀ ਕਿਸੇ ਲੈਬ ਨੇ ਕਿਹਾ ਜੀ ਤੋਂ ਅਸੀਂ ਡਾਕੂ ਫਰੋਡ ਤੋਂ ਕਰਾਈ ਜਾਂਚ ਵੀ ਇਹਦੇ 'ਚ ਮਾਸਕ ਹੈ ਜੀ, ਨਾ ਹੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ, ਨਾ ਜਿਹੜੀ ਇਹਨਾਂ ਨੇ ਕਰਾਈ ਹਰਿਆਣੇ ਤੋਂ ਜਾਲੀ 10 ਲੱਖ ਰੁਪਈਆ ਦੇ ਕੇ, ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਮਾਸਕ ਹੈ ਜੀ। ਠੀਕ ਹੈ ਜੀ, 3 ਗੱਲਾਂ ਕਲੀਅਰ ਹੋ ਗਈਆਂ। ਹੁਣ 2014 ਦੀ ਇਹ ਕਿਤੇ ਬਣੀ ਹੈ ਜੀ, ਪਹਿਲੀ ਗੱਲ ਤਾਂ ਇਹ ਮੈਂ ਨਹੀਂ ਬਣਾਈ, ਨਾ ਮੈਂ ਇਹ ਰਿਕਾਰਡ ਕੀਤੀ। ਦੂਸਰੀ ਜਿਹੜੀ ਲੇਡੀਜ਼ ਵਾਲੀ ਕਹਿ ਲਓ ਜਾਂ ਹੋਰ ਕਹਿ ਲਓ, ਉਹ ਮੈਂ ਮੰਨ ਗਿਆ। ਜੇ 2014 ਦੀ ਇਹ ਬਣੀ ਹੈ ਅਤੇ ਮੇਰੇ ਕੋਲ 2014 'ਚ ਉਹ ਮਾਸਕ ਸੀ, ਕਿ ਮੈਂ 2014 ਚਾਹੇ ਜਾਂ ਦਿਸਦਾ ਸੀ, ਜੇ ਉਦੋਂ ਤੱਕ ਮੈਂ ਉਹ ਸਾਂਭ ਕੇ ਰੱਖਿਆ ਹੋਇਆ ਪਾ ਪਾ ਕੇ ਹੁਣ ਮੈਂ ਲੋਕਾਂ ਨੂੰ ਦਿਖਾ ਰਿਹਾ ਵੀ ਆਹ ਮਾਸਕ ਸੀਗਾ ਅਤੇ ਜਾ ਕੇ ਅਗਲੇ ਖੁਲਾਸੇ ਕਰ ਦੇਣ, ਮੈਂ ਟਿੰਡੀਆਂ ਲੈਣੀਆਂ ਜੀ, ਨਾ ਮੈਂ ਅਕਾਲੀ ਦਲ ਤੋਂ ਕੁਛ ਲੈਣਾ ਵੀ ਮੈਂ MP MLA ਬਣਨਾ ਜਾਂ 100 ਕਰੋੜ ਲੈਣਾ, ਨਾ ਮੈਂ ਇਹਨਾਂ ਤੋਂ ਦੱਸ ਦੇਣ ਵੀ ਮੈਂ ਇਹਨਾਂ ਤੋਂ ਕਦੋਂ 100 ਕਰੋੜ ਮੰਗ ਲਿਆ ਜਾਂ MP MLA ਬਣਾ ਦਿਉ ਮੈਨੂੰ, ਭਾਈ ਮੈਂ ਤੁਹਾਨੂੰ ਬਲੈਕਮੇਲ ਕਰਤਾ। ਬਲੈਕਮੇਲ ਕਿਵੇਂ ਸਾਬਤ ਹੁੰਦਾ ਹੁੰਦਾ ਜੀ? ਜੇ ਕੋਈ ਬੰਦਾ ਮੂਹਰੋਂ ਡਿਮਾਂਡ ਰੱਖੇ ਮੈਨੂੰ 5 ਸੀਟਾਂ ਦੇ ਦਿਓ, ਮੈਨੂੰ 100 ਕਰੋੜ ਰੁਪਈਆ ਦੇ ਦਿਓ, ਜਾਂ ਮੈਂ ਅਕਾਲੀ ਦਲ ਨੂੰ ਕਹਾਂ ਭਾਈ ਮੈਂ ਤੁਹਾਡੇ ਹੱਥ 'ਚ ਖੜੂੰਗਾ, ਲਿਆਓ ਮੈਨੂੰ 10 ਕਰੋੜ ਦਿਓ, ਮੈਨੂੰ 20 ਕਰੋੜ ਦਿਓ, ਮੈਨੂੰ 200 ਕਰੋੜ ਦਿਓ, ਠੀਕ ਹੈ ਜੀ? ਅਤੇ ਇਹ ਹੁਣ ਕੱਲ੍ਹ ਨੂੰ ਕੁਛ ਹੋਰ ਨਿਕਲਿਆ ਹੋਊਗਾ ਜੀ, ਕੱਲ੍ਹ ਨੂੰ ਕਿਸੇ ਨੂੰ ਪੈਸੇ ਦੇ ਕੇ ਇਹ ਕਹਿ ਦੇਣਗੇ ਹਾਂਜੀ ਇੱਥੇ ਬਣੀ ਹੈ ਜੀ ਵੀਡੀਓ। ਹੋਟਲਾਂ ਦੇ ਰੂਮ ਸਿਮਿਲਰ ਕਿਸੇ ਦੇ ਨਹੀਂ ਹੁੰਦੇ, ਇਹ ਜਿਹਨੂੰ ਕਲੈਰਿਟਨ ਕਹੀ ਜਾਂਦੇ ਨੇ, ਅਰਾਮਡਾ ਕੀ ਤੁਸੀਂ ਰਮਾਡਾ ਐਨ, ਸਾਰੀ ਦੁਨੀਆ 'ਚ ਰਮਾਡਾ ਦੀਆਂ ਚੇਨਸ ਨੇ, ਰਮਾਡਾ ਦੇ ਹੋਟਲ ਨੇ ਇਹ ਜਿਹਨੂੰ ਤੁਸੀਂ ਕਲੈਰਿਟਨ ਕਹੀ ਜਾਂਦੇ ਹੋ ਵੈਬਸਪੋਰਟ ਦਾ। ਤੋ ਫਿਰ ਇਹ ਸੀਗਾ ਵੀ ਜੇ ਇਸ ਨੂੰ ਪਹਿਲਾਂ ਪਤਾ ਹੀ ਸੀਗਾ ਜੀ ਮਾਸਕ ਦਾ, ਅਤੇ ਜਿਹਨੇ ਮੇਰੀ ਵੀਡੀਓ ਬਣਾਈ ਉਹਨੇ ਸਾਰੀ ਬਣਾਈ ਹੋਊ, ਕੌਣ ਐਕਟਰ ਹੈ ਫਿਰ ਤਾਂ ਉਹ ਪੰਜਾਬੀ ਐਕਟਰ, ਅਤੇ ਮੈਂ ਗੁਨਾਹਗਾਰ ਹੋ ਗਿਆ ਜੀ ਵੀ ਉਹਨੇ ਸ਼ਰਾਬ ਦੇ ਛਿੱਟੇ ਮਾਰੇ ਅਤੇ ਫਿਰ ਉਹਨੂੰ ਆਪਾਂ ਪੰਥ 'ਚੋਂ ਛੇਕੀ ਲਿਆਈਏ, ਉਹਨੂੰ ਲੱਭ ਕੇ ਵੀ ਭਾਈ ਉਹਨੂੰ ਲੱਭ ਲਿਆ, ਉਹ ਜਿਹਨੇ ਐਕਟਰ ਨੇ ਪਾ ਕੇ ਫਿਰ ਇਹਦੀ ਐਕਟਿੰਗ ਕੀਤੀ, ਉਲਟੀ ਪੈ ਗਈ ਨਾ ਜੀ, ਅਤੇ ਕਰਨ ਖੁਲਾਸਾ ਸਾਰਾ ਹੀ ਕਰ ਦੇਣ। ਵੀ ਲਓ ਜੀ ਇੱਥੋਂ ਆਇਆ, ਇਹਨੇ ਬਣਾਇਆ, ਇੰਨੇ ਪੈਸੇ 'ਚ ਬਣਿਆ, ਉਹਨੇ ਮੈਨੂੰ ਡਿਲੀਵਰ ਕੀਤਾ, ਅਕਾਲੀ ਦਲ ਨੇ ਜਾਂ ਕਿਸੇ ਨੇ ਮੈਨੂੰ ਜੇ ਪੈਸੇ ਦਿੱਤੇ ਫਿਰ ਇਹ ਬਣਾਈ ਅਤੇ ਕੀਤੀ ਨਾ, ਤਾਂ ਤੁਹਾਡੀ 14 ਚਾਪ ਦੀ ਫੋਟੋ ਸ਼ੋ ਸ਼ੇਅਰ ਕਰੀ ਜਾਂਦੇ ਹੋ ਮੇਰੇ ਨਾਲ, ਨਾ ਉਹਦੇ ਨਾਲ ਅੱਜ ਦੀ ਸ਼ਕਲ ਮਿਲਦੀ ਆ। ਅੱਜ ਹੱਥ 'ਤੇ ਮਾਸਕ ਪਾ ਕੇ ਦਿਖਾਤਾ ਜੀ, ਲਓ ਜੀ ਆ ਜਾਗਮਨ ਸਾਂਬਰਾ ਬੈਠਾ ਜੀ, ਤਾਂ ਤੁਹਾਡਾ ਕੀ ਫਿਰ ਯਕੀਨ ਹੈ ਜੀ ਵੀ ਤੁਸੀਂ ਕਿਹਦੇ ਮਾਸਕ ਪਵਾ ਕੇ ਵੀਡੀਓ ਬਣਾਈ ਜਾਂਦੇ ਹੋ। ਗੱਲ ਇਹ ਹੈ ਜੀ, 3 ਯੂ ਟਰਨ ਮਾਰ ਲਏ, ਜਦੋਂ 3 ਯੂ ਟਰਨ ਮਾਰ ਲਈ ਆਪਾਂ ਆਪਦੇ ਘਰ ਨੂੰ ਹੀ ਮੁੜ ਕੇ ਆ ਜਾਂਦੇ ਹੁੰਦੇ, ਆਪ ਹੀ ਫਸ ਜਾਂਦੇ ਉਹਦੇ ਵਿੱਚ। ਇੰਨੀ ਕੁ ਮੇਰੀ ਬੇਨਤੀ ਆ, ਇਸ ਤੋਂ ਵੱਧ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹਿਣਾ। ਇਹ ਵੀਡੀਓ ਮੇਰੇ ਕੋਲ ਆਈ ਸੀ, ਮੈਨੂੰ ਇੰਨਾ ਦੱਸਿਆ ਗਿਆ ਸੀ ਵੀ ਜਰਨੈਲ ਸਿੰਘ ਦਾ ਕਮਰਾ ਅਤੇ ਅਰਮਾਡਾ ਇਹਨੇ ਹੋਟਲਾਂ ਦੀ ਚੇਨ ਹੈ ਉੱਥੇ ਇਹ ਬਣੀ ਹੈ, ਅਤੇ ਸਵਾਤੀ ਮਾਲੀਵਾਲ ਜੀ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹਨਾਂ ਵੱਲੋਂ ਆਈ ਸੀ। ਹੋਰ ਮੈਨੂੰ ਇਸ ਵੀਡੀਓ ਬਾਰੇ ਕੋਈ ਪਤਾ ਨਹੀਂ ਜੀ, ਕਿਹਨੇ ਬਣਾਈ, ਕਿਹਨੇ ਰਿਕਾਰਡ ਕੀਤੀ, ਕਿਹਦੇ ਫੋਨ 'ਚ, ਕਿਹਦੇ 'ਚ ਨਹੀਂ। ਜਾ ਕੇ ਮੇਰੇ ਘਰ ਦੀ ਲੈ ਲਓ ਤਲਾਸ਼ੀ, ਜੇ ਤੁਹਾਨੂੰ ਸਾਰਾ ਕੁਛ ਲੱਭ ਜੇ ਤਾਂ ਮੈਂ ਹਾਜ਼ਰ ਹਾਂ ਜੀ, ਮੈਂ ਦਿੰਦਾ ਪਰਮਿਸ਼ਨ, ਜਾ ਕੇ ਲਓ ਤਲਾਸ਼ੀ ਮੇਰੇ ਰੈਜੀਡੈਂਸ ਦੀ ਅਤੇ ਦਿਖਾਓ ਵੀ ਭਾਈ ਆਹ ਬੰਦੇ ਦੇ ਪਵਾ ਕੇ ਅਤੇ ਇਹਦੀ ਸ਼ੂਟਿੰਗ ਕੀਤੀ। ਇੰਨੀ ਕੁ ਬੇਨਤੀ ਹੈ ਜੀ, ਹੁਣ ਇਹ ਜੋ ਕੁਛ ਮਰਜ਼ੀ ਕਰੀ ਜਾਣ, ਇਹਨਾਂ ਤੋਂ ਇਹ ਖਲਾਰਾ ਨਹੀਂ ਸੰਭਲ ਲੈ ਜਾ। ਹਲੇ ਅਰਦਾਸ ਦੀ ਪਰੋਡੀ ਆਊਗੀ ਜਿਹਦੇ ਵਿੱਚ ਕਿਹਾ ਵੀ ਬੀਬੀਆਂ ਸਿੰਘਾਂ ਸਿੰਘਣੀਆਂ ਨੇ ਬੀਡੀਆਂ ਦੇ ਟੋਟੇ ਚੁੱਕ ਕੇ ਗੁਜ਼ਾਰਾ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਦਾਰੂ ਵਾਲਿਆਂ ਨੂੰ ਦਾਰੂ ਦਾ ਦਾਨ, ਹੈ ਜੀ ਭੁੱਕੀ ਵਾਲਿਆਂ ਨੂੰ ਭੁੱਕੀ ਦਾ ਦਾਨ ਬਖਸ਼, ਉਹ ਆਊਗੀ, ਉਹਦੇ ਵਿੱਚ ਆਵਾਜ਼ ਵੀ ਆ ਜੂਗੀ। ਪਹਿਲਾਂ ਤਾਂ ਕਹਿੰਦੇ ਸੀ ਅੱਖਾਂ ਨਹੀਂ ਹੁੰਦੀਆਂ ਮਾਸਕ ਦੇ, ਐਨਕਾਂ ਲਵਾਤੀਆਂ, ਜਦੋਂ ਹੱਥ 'ਚ ਪਵਾਇਆ ਤਾਂ ਅੱਖਾਂ ਵਾਲਾ ਮਾਸਕ ਪਵਾਤਾ, ਫਿਰ ਐਨਕ ਦਿਖਾਉਣ ਦੀ ਕੀ ਲੋੜ ਸੀ ਜੇ ਅੱਖਾਂ ਹੀ ਹੈਗੀਆਂ ਜੀ ਮਾਸਕ 'ਤੇ, ਫਿਰ ਤਾਂ ਅਸੀਂ ਅੱਖਾਂ ਦਿਖਾਉਂਦੇ ਅਸੀਂ ਕਿਉਂ ਦੀ ਅੱਖਾਂ ਢੱਕਦੇ, ਫਿਰ ਤਾਂ ਅਗਲਾ ਚਮਕੀ ਜਾਂਦਾ ਅੱਖਾਂ। ਸੋ ਕਿਸੇ ਸਟੇਟਮੈਂਟ 'ਚ ਵੀ ਇਹ ਸਹੀ ਨਹੀਂ, ਇਹਨਾਂ ਦੀ ਸਾਰੀਆਂ ਸਟੇਟਮੈਂਟਾਂ ਫੇਲ ਨੇ। ਇੰਨੀ ਕੁ ਬੇਨਤੀ ਹੈ ਜੀ, ਬਹੁਤ ਬਹੁਤ ਧੰਨਵਾਦ
1: ਜੀ। ਦੋਸਤੋ ਇਹ ਸੀ ਜਗਮਨ ਸਮਾਂ, ਜਗਮਨ ਹੁਣਾਂ ਦੀ ਜਿਹੜੀ ਸੀ ਜਿਹੜੀ ਆਪਣੀ ਬਿਆਨ ਜੋ ਉਹਨਾਂ ਨੇ ਨਸ਼ਰ ਕੀਤੇ ਨੇ, ਅਤੇ ਲੋ ਅੱਗੇ ਗੱਲਬਾਤ ਕਰਦੇ ਹਾਂ ਇਹਦੇ ਉੱਤੇ ਜਾ ਕੇ। ਪਰ ਉਸ ਤੋਂ ਪਹਿਲਾਂ ਫਰਾਂਸ ਤੋਂ ਜਿਹੜੀ ਖਬਰ ਸਾਂਝੇ ਕਰਦੇ ਹਾਂ ਤੁਹਾਡੇ ਨਾਲ, ਜੋ ਕਿ ਫਰਾਂਸ ਦੇ ਗੁਰੂ ਘਰ ਜਿਹੜੇ ਨੇ, ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਸੰਬੰਧੀ ਮਤਾ ਪਾਸ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਫਰਾਂਸ ਵਿਖੇ ਹੋਈ ਇਕੱਤਰਤਾ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਸਿੱਖ ਆਗੂਆਂ ਨੇ ਭਾਈ ਹਰਨਾਮ ਸਿੰਘ ਧੁੰਮਾ ਦੀਆਂ ਗਤੀਵਿਧੀਆਂ ਦੇ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਕਰਦਿਆਂ ਹੋਇਆ ਇੱਕ ਮਤਾ ਪਾਸ ਕਰਨ ਦਾ ਐਲਾਨ ਕਰ ਦਿੱਤਾ। ਇਕੱਤਰਤਾ ਦੇ ਵਿੱਚ ਪੇਸ਼ ਕੀਤੇ ਮਤੇ ਦੇ ਅਨੁਸਾਰ ਭਾਗੀਦਾਰਾਂ ਨੇ ਦੋਸ਼ ਲਾਇਆ ਕਿ ਭਾਈ ਧੁੰਮਾ ਦੇ ਕੁਝ ਕਦਮ ਜਿਹੜੇ ਨੇ ਦਮਦਮੀ ਟਕਸਾਲ ਦੇ ਇਤਿਹਾਸਕ ਅਸੂਲਾਂ ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਉਲਟ ਨੇ। ਮਤੇ ਦੇ ਵਿੱਚ ਭਾਈ ਧੁੰਮਾ ਦੀਆਂ ਭਾਰਤੀ ਜਨਤਾ ਪਾਰਟੀ, ਭਾਜਪਾ ਅਤੇ RSS ਨਾਲ ਕਥਿਤ ਨਜ਼ਦੀਕੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਨ ਵਰਗੇ ਕਦਮਾਂ ਦੀ ਆਲੋਚਨਾ ਕੀਤੀ ਗਈ ਹੈ। ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਨੇ ਇਤਿਹਾਸਕ ਤੌਰ ਦੇ ਉੱਤੇ ਧਾਰਮਿਕ ਅਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਅਤੇ ਭਾਗੀਦਾਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਪੰਥਕ ਪਰੰਪਰਾਵਾਂ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਨਾਲ ਮੇਲ ਨਹੀਂ ਖਾਂਦੀਆਂ ਨੇ। ਇਕੱਤਰਤਾ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਪੰਥਕ ਮਰਿਆਦਾ ਅਤੇ ਗੁਰਦੁਆਰਿਆਂ ਦੀਆਂ ਸੁਤੰਤਰਤਾ ਨੂੰ ਬਰਕਰਾਰ ਰੱਖਣ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਗਿਆ। ਮਤੇ ਦੇ ਵਿੱਚ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਥਕ ਹਿੱਤਾਂ ਦੀ ਰੱਖਿਆ ਦੇ ਲਈ ਇੱਕਜੁੱਟ ਰਹਿਣ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ। ਇਸ ਤੋਂ ਇਲਾਵਾ ਮਤੇ ਦੇ ਵਿੱਚ ਦਮਦਮੀ ਟਕਸਾਲ ਦੇ ਨਾਲ ਜੁੜੇ ਸਿੱਖਾਂ ਨੂੰ ਸੰਸਥਾ ਦੀ ਪਰੰਪਰਾ ਅਤੇ ਅਸੂਲਾਂ ਦੀ ਰੱਖਿਆ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਗਈ। ਅੰਤ ਦੇ ਵਿੱਚ ਭਾਗੀਦਾਰਾਂ ਨੇ ਕਿਹਾ ਕਿ ਉਹ ਸਿੱਖ ਪੰਥ ਦੀ ਵੱਖਰੀ ਪਛਾਣ, ਮਰਿਆਦਾ ਅਤੇ ਅਸੂਲਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਵਿਰੋਧ ਜਿਹੜਾ ਕਰਨਗੇ। ਲੱਗਦਾ ਕਿ ਇਹ ਵੀ ਵਿਵਾਦ ਜਿਹੜਾ ਹੋਰ ਅੱਗੇ ਜਾ ਕੇ ਵਧੇਗਾ, ਦੇਖਦੇ ਹਾਂ ਕੀ ਬਣਦਾ ਹੈ ਸਿੱਖ ਸਿਆਸਤ ਦੇ ਵਿੱਚ। ਦੂਸਰੇ ਪਾਸੇ ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ, 8 ਮੁਲਜ਼ਮ ਜਿਹੜੇ ਭੇਜੇ ਗਏ ਨੇ ਜੇਲ੍ਹ, CO ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਗਈ ਸੀ ਜਾਂਚ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਅਤੇ ਮਾਮਲੇ ਦੇ ਵਿੱਚ SIT ਵਿਸ਼ੇਸ਼ ਜਾਂਚ ਟੀਮ ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਅਯੁੱਧਿਆ ਕੋਤਵਾਲੀ ਦੇ ਵਿੱਚ ਵੀਰਵਾਰ ਨੂੰ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਸੀ ਕਾਰਵਾਈ ਹੋਈ ਹੈ ਅਤੇ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੋਂ ਉਹਨਾਂ ਨੂੰ 3 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ। ਲਓ ਦੋਸਤੋ ਇਹ ਸੀ ਜੀ ਪੰਜਾਬ ਅਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਿਹੜੀਆਂ ਇੰਟਰਨੈਸ਼ਨਲ ਖਬਰਾਂ 'ਤੇ ਝਾਤ ਮਾਰਾਂਗੇ ਅਤੇ ਵੈਨਜ਼ੂਵਾਲਾ ਦੇ ਹਾਲਾਤ ਜਿਹੜੇ ਨੇ ਉਹਨਾਂ ਦੀ ਵੀ ਗੱਲ ਤੁਹਾਡੇ ਨਾਲ ਚਲੋ ਸਾਂਝੀ ਕਰ ਲੈਂਦੇ, ਫਿਰ ਆਪਾਂ ਰੈਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਵੈਨਜ਼ੂਏਲਾ ਦੇ ਵਿੱਚ ਜੋ ਅਰਥਕੁਇਕ ਆਇਆ ਕੱਲ ਤਾਂ ਕੁਝ ਘੱਟ ਮੌਤਾਂ ਦਾ ਜਾਂ ਜਾਨੀ ਤੇ ਮਾਲੀ ਨੁਕਸਾਨ ਦਾ ਜਿਹੜਾ ਨਸ਼ਰ ਹੋਇਆ ਸੀ, ਪਰ ਅੱਜ ਜਿਹੜੇ ਦਿਨ ਚੜ੍ਹਦੇ ਨੂੰ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਵੈਨਜ਼ੂਏਲਾ ਦੇ ਵਿੱਚ ਭੁਚਾਲ ਤੋਂ ਬਾਅਦ ਜਿਹੜਾ ਤਬਾਹੀ ਦੇ ਕਾਰਨ 235 ਮੌਤਾਂ ਜਿਹੜੀਆਂ ਦਰਜ ਹੋਣ ਤੱਕ ਕੀਤੀਆਂ ਗਈਆਂ ਨੇ, 4,300 ਤੋਂ ਵੱਧ ਜ਼ਖਮੀ ਨੇ ਤੇ ਰਾਹਤ ਕਾਰਜ ਜਿਹੜੇ ਜਾਰੀ ਨੇ, ਤੇ ਵੱਡੇ ਕਦਮ ਜਿਹੜੇ ਉੱਥੇ ਦੇ PM ਨੇ ਚੁੱਕੇ ਹੈ, ਵੱਡੇ ਪੱਧਰ ਦੇ ਉੱਤੇ ਫੰਡਿੰਗ ਦਾ ਐਲਾਨ ਕੀਤਾ ਹੈ। 7.2 ਤੇ 7.5 ਤੀਬਰਤਾ ਦੇ ਉੱਤੇ ਇਹਨਾਂ ਭੁਚਾਲਾਂ ਦੇ ਕਾਰਨ ਹੁਣ ਤੱਕ ਲਗਭਗ 235 ਲੋਕਾਂ ਦੀ ਮੌਤ ਜਿਹੜੀ ਹੈ ਉਹਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 4,300 ਤੋਂ ਵੱਧ ਲੋਕ ਜ਼ਖਮੀ ਨੇ। ਸਿਹਤ ਮੰਤਰੀ ਕਾਰਲੋਸ ਜਿਹੜੇ ਨੇ ਅਲਵਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਨੇ। ਪਿਛਲੇ ਇੱਕ ਸਦੀ ਦੇ ਵਿੱਚ ਦੇਸ਼ ਦੇ ਵਿੱਚ ਆਏ ਇਹ ਸਭ ਤੋਂ ਤਾਕਤਵਰ ਭੁਚਾਲ ਮੰਨੇ ਜਾ ਰਹੇ ਹੈ। ਤਬਾਹੀ ਦਾ ਸਭ ਤੋਂ ਵੱਧ ਅਸਰ ਜਿਹੜਾ ਰਾਜਧਾਨੀ ਕਰਾਕਸ ਦੇ ਜਿਹੜਾ ਉੱਤਰ ਪੱਛਮ ਦੇ ਵਿੱਚ ਸਥਿਤ ਤੱਟਵਰਤੀ ਖੇਤਰ ਲਾ ਗੁਆਇਰਾ ਦੇ ਵਿੱਚ ਦੇਖਣ ਨੂੰ ਮਿਲਿਆ। ਇੱਥੇ ਮੁੱਖ ਹਵਾਈ ਅੱਡਾ ਵੀ ਜਿਹੜਾ ਨੁਕਸਾਨਿਆ ਗਿਆ, ਜਿਸ ਦੇ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਦੇ ਵਿੱਚ ਮੁਸ਼ਕਲਾਂ ਆਈਆਂ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦਾ ਘਾਟ ਦੇ ਕਾਰਨ ਆਮ ਲੋਕ ਆਪਣੇ ਪੱਧਰ ਦੇ ਉੱਤੇ ਹੀ ਮਲਬੇ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਹੈ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਜਿਹੜੀ ਆ ਭਾਲ ਦੇ ਲਈ ਸੋਸ਼ਲ ਮੀਡੀਆ ਅਤੇ ਹੱਥ ਲਿਖਤ ਸੂਚੀਆਂ ਦਾ ਸਹਾਰਾ ਵੀ ਲਿਆ। ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਅਤੇ $200 million ਦਾ ਮੁੜ ਨਿਰਮਾਣ ਫੰਡ ਬਣਾਉਣ ਦਾ ਜਿਹੜਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੇ ਲਈ ਵਚਨਬੱਧ ਹੈ ਅਤੇ ਇਸ ਸੰਕਟ ਦੀ ਘੜੀ ਦੇ ਵਿੱਚ ਅਮੈਰੀਕਾ, ਮੈਕਸੀਕੋ, ਬ੍ਰਾਜ਼ੀਲ, ਕਤਰ, ਸਪੇਨ, ਪੁਰਤਗਾਲ ਅਤੇ ਇੰਡੀਆ, ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਅਮੈਰੀਕਾ ਨੇ ਰਾਹਤ ਕਾਰਜਾਂ ਦੇ ਲਈ ਕੁਝ ਪਾਬੰਦੀਆਂ ਦੇ ਵਿੱਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫੈਸਲਾ ਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਦੇ ਉੱਤੇ ਮੈਡੀਕਲ ਸਹਾਇਤਾ ਭੇਜ ਰਿਹਾ ਹੈ। ਲਓ ਦੋਸਤੋ, ਇਹ ਸਾਂਝੀ ਕੁਝ ਖਬਰਾਂ, ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹੋਰ ਵੀ ਵਿਦੇਸ਼ੀ ਖਬਰਾਂ ਦੇ ਉੱਤੇ। ਭਾਰਤ ਦੇ ਨਾਲ ਰਿਸ਼ਤੇ ਜਿਹੜੇ ਨੇ ਕਾਇਮ ਹੋ ਰਹੇ ਨੇ ਈਰਾਨ ਦੇ, ਪਾਕ ਨਿਜ਼ਾਦ ਉਹਨਾਂ ਦੇ ਬਿਆਨ ਆਏ ਹੈ ਜੋ ਕਿ ਆਪਣੇ ਈਰਾਨ ਦੇ ਪੈਟਰੋਲੀਅਮ ਮੰਤਰੀ ਨੇ, ਉਹਨਾਂ ਦੀ ਗੱਲ ਵੀ ਸੁਣਾਉਂਦੇ ਹਾਂ ਅੱਗੇ ਜਾ ਕੇ। ਤਦ ਤੱਕ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਗਏ ਨੇ ਅਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
4: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਠੀਕ ਹੈ ਜੀ।
1: ਜੀ
4: ਜੀ, ਅੱਜ ਦੀ ਭਾਰੀ ਸਾਹਿਬ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਤਾਂ ਜਿਹੜੀ ਆ ਉਹ ਵੀਡੀਓ ਦੇ ਦੁਆਲੇ ਹੀ ਘੁੰਮਦੀ ਰਹੀ ਹੈ ਜੀ।
1: ਬਿਲਕੁਲ ਹੈ ਜੀ।
4: ਮਾਨ ਸਾਹਿਬ ਉਸ ਵੀਡੀਓ ਨੂੰ ਆਪਣੇ ਨੂੰ ਜਸਟੀਫਾਈ ਕਰਕੇ ਗਏ ਸੀ ਮਾਸਕ ਵਾਲਾ ਜਿਹੜਾ ਹੈਗਾ ਜੀ।
1: ਜੀ,
4: ਤੇ ਅੱਜ ਜਿਹੜੀ ਜਗਮਨ ਸਮਰਾ ਨੇ ਜਿਹੜੀ ਆ ਵੀਡੀਓ ਆਪਣੀ ਪਾਈ ਆ
1: ਜੀ,
4: ਉਹਦੇ ਵਿੱਚ ਉਹਨੇ ਜਿਹੜਾ ਆ ਉਹ ਜਿਹੜੇ 3 ਪੁਆਇੰਟ ਰੇਜ਼ ਕੀਤੇ ਹੈਗੇ ਆ ਜੀ। ਅਸੀਂ ਵੀ ਕੱਲ ਆਪਣੇ ਪ੍ਰੋਗਰਾਮ ਦੇ ਵਿੱਚ 3 ਪੁਆਇੰਟ ਰੇਜ਼ ਕੀਤੇ ਸੀ।
1: ਬਿਲਕੁਲ,
4: ਵੱਡੀ ਗੱਲ ਇਹ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜੇ ਇਹਨਾਂ ਦੀ ਵੀਡੀਓ ਹੈ ਨਹੀਂ ਸੀ ਤੇ ਇਹ ਚੀਜ਼ਾਂ ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣੀਆਂ ਚਾਹੀਦੀਆਂ ਸੀ ਜੀ।
1: ਬਿਲਕੁਲ ਹੈ ਜੀ।
4: ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਗਏ ਹੈਗੇ ਆ ਜੀ, ਉਦਣ ਇਹਨਾਂ ਨੇ ਜਿਹੜਾ ਆ ਇਹ ਸਾਰਾ ਕੁਛ ਡਿਸਕਲੋਜ਼ ਕਰਕੇ ਜਾਣਾ ਚਾਹੀਦਾ ਸੀ। ਜੇ ਇਹਨਾਂ ਨੂੰ ਪਤਾ ਸੀ ਜੀ ਵੀ ਮੈਂ ਤਾਂ ਬਣਾਈ ਨਹੀਂ ਜੀ, ਨਾ ਮੇਰੇ ਹੈਗਾ ਆ, ਜੇ ਕੋਈ ਐਕਟਰ ਹੋ ਸਕਦਾ ਆ ਜਾਂ ਕੋਈ ਮਾਸਕਿੰਗ ਪਰਸਨੈਲਿਟੀ ਹੋ ਸਕਦੀ ਆ ਜੀ।
1: ਜੀ,
4: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਥੇਦਾਰ ਸਾਹਿਬ ਦੀ ਜਿਹੜੀ ਹੈਗੀ ਆ ਰਿਪੋਰਟ, ਉਹਦੇ ਵਿੱਚ ਤਾਂ ਆਇਆ ਵੀ ਉਹ ਜੈਨੂਅਨ ਆ, ਉਹਦੇ ਵਿੱਚ ਕੋਈ ਐਡੀਟਿੰਗ ਨਹੀਂ ਹੈਗੀ

0: ਬਿਲਕੁਲ ਹੈ
1: ਡਿਫੈਂਸ ਬਣਾਉਂਦੀਆਂ ਬਣਾਉਂਦੀਆਂ ਦਾ
0: ਜੀ।
1: ਹੁਣ ਭਾਰਤ ਸਾਹਿਬ ਇੱਕ ਪਾਸੇ ਤਾਂ ਮਾਨ ਸਾਹਿਬ ਜਿਹੜਾ ਹੈਗਾ ਆ, ਕੱਲ ਜਿਹੜੀ ਗੱਲ ਕਰਦੇ ਸੀ ਮੈਨੂੰ ਅਕਾਲ ਤਖ਼ਤ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਮੈਂ ਕਿੱਦਾਂ ਲਾ ਸਕਦਾ ਹੈਗਾ ਆ ਜੀ, ਇੱਦਾਂ ਕਰਕੇ ਮੈਨੂੰ ਬੁਲਾਉਣ ਤੇ ਮੈਂ ਤਾਂ ਹੁਣ ਵੀ ਜਾ ਕੇ ਤਿਆਰ ਆਪਣੀ ਸਫਾਈ ਦੇ ਦਊਂਗਾ
0: ਜੀ।
1: ਹਾਂਜੀ, ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਹੀ ਜਿਹੜੀ ਅੰਮ੍ਰਿਤਸਰ ਤੋਂ ਵਿਧਾਇਕ ਹੈਗੀ ਆ
0: ਜੀ
1: ਜੀਵਨਜੋਤ ਕੌਰ, ਡਾਕਟਰ ਜੀਵਨਜੋਤ ਕੌਰ, ਉਹਨੇ ਜਿਹੜਾ ਹੈਗਾ ਆ ਕੱਲ ਬੜਾ ਡੈਰੋਗੇਟਰੀ ਜਿਹੜਾ ਰਿਮਾਰਕਸ ਜਿਹੜੇ ਆ ਜਥੇਦਾਰ ਸਾਹਿਬ ਦੇ ਖਿਲਾਫ ਪਾਸ ਕੀਤੇ ਸੀ
0: ਜੀ,
1: ਔਰ ਉਹਨੂੰ ਬੁਰਾ ਵੀ ਮਨਾਇਆ ਗਿਆ ਕਿ ਜਿਸ ਐਕਸਟੈਂਟ ਤੱਕ ਉਹ ਗਈ ਜੀ
0: ਜੀ।
1: ਅੱਜ ਇਹਨਾਂ ਦੀ ਨਕੋਦਰ ਦੀ ਵਿਧਾਇਕ ਜਿਹੜੀ ਹੈਗੀ ਸੀ ਇੰਦਰਜੀਤ ਕੌਰ ਮਾਨ, ਉਹਨੇ ਵੀ ਇਹੀ ਗੱਲ ਤਾਂ ਉਸੇ ਟਿਊਨ ਦੇ ਵਿੱਚ ਕਹੀ
0: ਜੀ।
1: ਦੋ ਡਾਊਟ ਕੇ ਇੱਕ ਲੇਡੀ ਨੇ ਵੀ ਜਿਹੜਾ ਹੈਗਾ ਆ ਸਿੱਖ ਸੰਸਥਾਵਾਂ ਦਾ ਵਾਸਤਾ ਦੇ ਕੇ ਤੇ ਉਹਨੂੰ ਲਾਂਤਾਂ ਜ਼ਰੂਰ ਪਾਈਆਂ
0: ਜੀ
1: ਅੰਮ੍ਰਿਤਸਰ ਵਾਲੀ ਬੀਬੀ ਨੂੰ, ਨਾਲ ਕਿਹਾ ਕਿ ਭਾਈ ਆਪਣੀ ਜ਼ਬਾਨ ਨੂੰ ਲਗਾਮ ਦੇ ਵੀ ਤੁਸੀਂ ਸਾਡੇ ਅਕਾਲ ਤਖ਼ਤ ਨੂੰ ਬਦਨਾਮ ਕਰ ਰਹੇ ਹੈਗੇ ਆ
0: ਜੀ।
1: ਹੁਣ ਦੇਖੋ ਮੁੱਦਾ ਇਹ ਨੈਸ਼ਨਲ ਚੈਨਲ ਦੇ ਉੱਤੇ ਡਿਬੇਟ ਹੋ ਰਹੀ ਜੀ
0: ਜੀ
1: ਤੇ ਨੈਸ਼ਨਲ ਚੈਨਲ ਦੇ ਵਿੱਚ ਜਿਹੜਾ ਆਪ ਦੇ ਜਿਹੜਾ ਹੈਗਾ ਸਪੋਕਸ ਪਰਸਨ ਉਹ ਲੇਡੀ ਆ ਕੋਈ, ਉਹਨੂੰ ਨਾ ਤਾਂ ਪਤਾ ਵੀ ਜਥੇਦਾਰ ਕੀ ਹੁੰਦਾ, ਉਹਨੂੰ ਅਕਾਲੀ ਦਲ ਦਾ ਵਰਕਰ ਹੀ ਕਹੀ ਜਾਂਦੇ ਅਕਾਲੀ ਦਲ ਨੂੰ, ਤੇ ਨਾ ਉਹਨਾਂ ਨੂੰ ਪਤਾ ਹੈਗਾ ਆ ਉਹ SGPC ਨੂੰ ਤੇ ਅਕਾਲੀ ਦਲ ਨੂੰ ਇੱਕੋ ਹੀ ਗੱਲ ਸਮਝਦੀ ਹੈ ਜੀ, ਨਾ ਉਹਨਾਂ ਨੂੰ ਸੰਸਥਾਵਾਂ ਦਾ ਪਤਾ ਆ, ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਨਾ ਹਿਸਟਰੀ ਦਾ ਪਤਾ ਜੀ
0: ਜੀ।
1: ਤੇ ਉਹ ਇਸ ਕਰਕੇ ਜੋ ਮੂੰਹ ਆਇਆ ਹੈਗਾ ਆ ਹਰ ਕੋਈ ਬੋਲੀ ਜਾਂਦਾ ਆ ਜੀ, ਜਿੱਥੇ ਤੱਕ ਹੈਗਾ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਲੋਕੀ ਆਪੋ ਮਤਲਬ ਪੰਚਾਇਤਾਂ ਜਿਹੜੀਆਂ ਆ ਆਪ ਹੀ ਮਤੇ ਪਾਉਣ ਲੱਗ ਪਈਆਂ ਜੀ ਇਸ ਚੀਜ਼ ਦੇ, ਨਾਲ ਹੀ ਜਿਹੜਾ ਆ ਹੋਰਡਿੰਗ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ
0: ਜੀ।
1: ਇੱਕ ਵੀਡੀਓ ਆਈ ਆ ਉਹ ਇਹ ਨਹੀਂ ਡਿਸਕਲੋਜ਼ ਹੋ ਸਕਿਆ ਉਹ ਕਿੱਥੇ ਦੀ ਹੈਗੀ ਆ, ਵੀ ਗੁਰੂ ਘਰ ਦੇ ਵਿੱਚੋਂ ਪੁਲਿਸ ਦੀ ਅਸਿਸਟੈਂਟ ਨਾਲ ਉਹ ਚੱਕੇ ਜਾ ਰਹੇ, ਬੋਰਡ ਚੱਕੇ ਜਾ ਰਹੇ ਹੋਰਡਿੰਗ।
0: ਬਿਲਕੁਲ, ਸੁਰਿੰਦਰਪਾਲ ਸਿੰਘ ਔਲਖ ਉਹਨਾਂ ਨੇ ਪਾਈ, ਮੇਰੇ ਖਿਆਲ ਨਾਲ ਉਹ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਜੀ, ਜਿੱਥੇ ਤੱਕ ਮੈਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ,
0: ਹੁਣ
1: ਵੀਡੀਓ ਤਾਂ ਉਹਨਾਂ ਵੱਲੋਂ ਹੀ ਪਾਈ ਗਈ ਹੈ ਜੀ
0: ਜੀ।
1: ਤੇ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਨੂੰ ਕਵਰ ਅਪ ਕਰਦੇ ਹੋਏ, ਇੱਕ ਗਲਤੀ ਨੂੰ ਛੁਪਾਉਂਦੇ ਹੋਏ ਆਪਾਂ ਕੰਟੀਨਿਊਸਲੀ ਕਈ ਗਲਤੀਆਂ ਕਰ ਜਾਈਦੀਆਂ
0: ਜੀ,
1: ਇਹ ਪਾੜਾ ਦਿਨੋਂ ਦਿਨ ਵੱਧਦਾ ਜਾਂਦਾ ਹੈਗਾ ਆ, ਚਾਹੀਦਾ ਤਾਂ ਇਹ ਸੀ ਕਿ ਇਹਨੂੰ ਪਹਿਲੇ ਦਿਨ ਹੀ ਸਮੇਟ ਲਿਆ ਜਾਂਦਾ
0: ਜੀ।
1: ਦੇਖੋ ਇੱਕ ਚੀਜ਼ ਹੈਗੀ, ਜਦੋਂ ਮਾਨ ਸਾਹਿਬ ਕਟਾਕਸ਼ ਕਰਦੇ ਸੀ ਤੇ ਅਕਾਲੀ ਦਲ ਜਵਾਬ ਦੇਣ ਤੋਂ ਪੈਂਦਾ ਸੀ ਤੇ ਅਸੀਂ ਇਸ ਗੱਲ ਨੂੰ ਕਹਿੰਦੇ ਸੀ ਵੀ ਭਾਈ ਮਾਨ ਸਾਹਿਬ ਵਾਲੀ ਪਿੱਚ ਤੇ ਨਾ ਜਾਓ, ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ
0: ਜੀ।
1: ਹੁਣ ਜੇ ਫਰੀ ਬੀਜ ਦੀ ਗੱਲ ਕਰਦੇ ਸੀ ਤਾਂ ਵੀ ਅਸੀਂ ਇਹ ਗੱਲ ਪੁਆਇੰਟ ਆਊਟ ਕਰਦੇ ਸੀ ਵੀ ਭਾਈ ਤੁਸੀਂ ਉਸ ਐਕਸਟੈਂਡ ਤੱਕ ਨਾ ਜਾਓ, ਕਿੱਥੋਂ ਦੇਣਾ ਪੰਜਾਬ 'ਚ ਦਮ ਹੈ ਨਹੀਂ ਗਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਵਾਸਤੇ
0: ਜੀ।
1: ਜੇ ਤੁਸੀਂ ਅੱਗੇ ਆਉਣਾ ਚਾਹੁੰਦੇ ਆ, ਸਿਆਸਤ ਕਰਨੀ ਚਾਹੁੰਦੇ ਆ, ਇਹ ਆਸ ਰੱਖਦੇ ਆ ਕਿ ਅਗਲੀਆਂ ਚੋਣਾਂ ਦੇ ਵਿੱਚ ਲੋਕ ਵਾਗਡੋਰ ਤੁਹਾਨੂੰ ਦੇਣ, ਤੇ ਤੁਸੀਂ ਜਿਹੜਾ ਹੈਗਾ ਆ ਉਹ ਕੰਮ ਨਾ ਕਰੋ ਜੋ ਉਹ ਕਰਦੇ ਹੈਗੇ ਆ, ਕਿ ਉਹ ਕਿਉਂਕਿ ਜਿਹੜਾ ਕੰਮ ਉਹ ਕਰਦੇ ਉਹ ਤੁਹਾਡੇ ਨਾਲੋਂ ਵਧੀਆ ਹੀ ਕਰ ਲੈਂਦੇ ਪਏ ਆ।
0: ਬਿਲਕੁਲ,
1: ਫ੍ਰੀ ਬੀਜ ਤੁਹਾਡੇ ਤੁਸੀਂ ਉਸ ਐਕਸਟੈਂਡ ਤੱਕ ਨਹੀਂ ਦੇ ਹੋਣੀ ਆ
0: ਜੀ,
1: ਕਿਉਂਕਿ ਹੁਣ ਜਿਹੜਾ 5 ਲੱਖ ਕਰੋੜ ਦੀ ਸਟੇਟ ਕਰਜਾਈ ਹੈਗੀ, ਮੁਲਾਜ਼ਮ ਤਾਂ ਕਿਹੜੇ ਹੈਗੇ ਆ ਉਹ ਸਾਰੇ ਸੜਕਾਂ ਤੇ ਧਰਨਿਆਂ ਚ ਹਾਂਜੀ, ਟੀਚਰ ਤਾਂ ਪਰੇਸ਼ਾਨ ਜੀ, ਹਸਪਤਾਲਾਂ ਦੇ ਵਿੱਚ ਕੋਈ ਡਾਕਟਰਾਂ ਦੀ ਭਰਤੀ ਨਹੀਂ ਹੋਈ ਜੀ
0: ਜੀ।
1: ਉਹ ਹੁਣ ਕੱਲ ਵੀ ਇੱਕ ਜਿਹੜੀ ਹੈਗੀ ਆ ਵੀਡੀਓ ਆਈ ਸੀ ਵੀ ਧੂਰੀ ਦੇ ਵਿੱਚ ਜਿਹੜਾ ਆ ਵੀ ਇੱਕ ਬੱਚਾ ਇਸ ਇਲਾਜ ਖਣੋਂ ਮਰ ਗਿਆ ਜੀ
0: ਜੀ,
1: ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇਹਨਾਂ ਨੇ ਧਰਨਿਆਂ ਦੇ ਵਿੱਚ ਜਿਹੜਾ ਆ ਕੋਈ ਜਾਤੀ ਕੀਤੀ ਹੈਗੀ, ਉਹ ਵੀ ਇੱਕ ਬੱਚੀ ਰਜਿੰਦਰਾ ਹੋਸਪਿਟਲ 'ਚ ਦਮ ਤੋੜ ਗਈ ਜੀ
0: ਜੀ।
1: ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਵੀਡੀਓ ਆਉਂਦੀਆਂ ਉਹ ਦੱਸ ਰਹੀਆਂ ਹੈਗੀਆਂ ਵੀ ਕੰਮ ਜਿੱਥੇ ਕਰਨਾ ਚਾਹੀਦਾ ਸੀ ਉੱਥੇ ਤਾਂ ਕੰਮ ਹੋਇਆ ਨਹੀਂ ਜੀ
0: ਜੀ।
1: ਇਸ ਰਾਜਨੀਤੀ ਤੋਂ ਪੰਜਾਬ ਨੂੰ ਕੀ ਹਾਸਲ ਹੋਊਗਾ ਜੀ ਵੀ ਜਿਹੜੀ ਇਹ ਵੀਡੀਓ ਚੱਲਦੀ ਪਈ ਹੈ ਜੀ।
0: ਇੱਕ ਪਾਸੇ ਤਾਂ ਸੈਣੀ ਸਾਹਿਬ ਦਾਅਵੇ ਕਰ ਰਹੇ ਨੇ ਕਿ ਇੰਨਾ ਕੁਝ ਕਰ ਦਿੱਤਾ, ਹੁਣੇ ਮੈਂ ਖਬਰ ਕਰਕੇ ਹਟਿਆ, ਕਹਿੰਦੇ ਜੀ ਭਾਈ 3000 ਜਿਹੜੇ ਸਟੇਡੀਅਮ ਨੇ ਉਹ ਵੀ ਤਿਆਰ ਹੋ ਜਾਣੇ ਆ 15 ਜੁਲਾਈ ਤੱਕ, ਇਸ ਤਰ੍ਹਾਂ ਦੇ ਦਾਅਵੇ। ਦੂਸਰੇ ਪਾਸੇ DA ਦੇ ਮਸਲੇ ਨੇ, ਆ ਦੇਖੋ ਅੱਜ ਵੀ ਖਬਰ ਲੱਗੀ ਆ, ਮੁਲਾਜ਼ਮ ਜਿਹੜੇ ਨੇ ਉਹ ਕਹਿੰਦੇ ਭਾਈ ਜਿਹੜੀ ਪੁਰਾਣੀ ਪੈਨਸ਼ਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਅਪੀਲ ਕਰ ਦਿੱਤੀ ਹੈ 11 ਜੁਲਾਈ ਤੋਂ, ਅਤੇ ਉਹਨਾਂ ਨੇ ਕਹਿੰਦੇ ਹੁਣ ਪਾਣੀ ਵਾਲੇ ਘੜੇ ਜਿਹੜੇ ਜਾਂ ਘੜਾ ਪਾਣੀ ਦਾ ਘੜਾ ਭੰਨ ਕੇ

0: ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣਗੇ ਜੀ, ਗੁੱਸਾ ਜ਼ਾਹਰ ਕਰਨਗੇ। ਵੈਸੇ ਮੈਂ ਗੱਲ ਕੀਤੀ ਸੀ ਕਿ ਘੜਾ ਤਾਂ ਵੈਸੇ ਜਦੋਂ ਆਪਣਾ ਆਖਰੀ ਯਾਤਰਾ ਦੇ ਉੱਤੇ ਕੋਈ ਵੀ ਵਿਅਕਤੀ ਨੂੰ ਜਿਹੜਾ ਤੋਰਿਆ ਜਾਂਦਾ ਉਦੋਂ ਭੰਨਿਆ ਜਾਂਦਾ ਹੈ, ਅਤੇ ਲੱਗਦਾ ਹੈ ਕਿ ਮੁਲਾਜ਼ਮ ਜਿਹੜੇ ਖਫਾ ਨੇ ਜੀ।
1: ਮੁਲਾਜ਼ਮ ਵੀ ਖਫਾ, ਪਰ ਸਾਹਿਬ ਇੱਥੇ ਮੀਡੀਆ ਦੇ ਵਿੱਚ ਤਾਂ ਜਿਹੜਾ ਕੁਛ ਆਉਂਦਾ ਨਹੀਂ ਹੈਗਾ। ਪੈਨਸ਼ਨਰ ਦੁਖੀ ਹੈ ਜੀ,
0: ਪੈਨਸ਼ਨਰ ਦੁਖੀ ਹੈ ਜੀ।
1: ਪੈਨਸ਼ਨਰ ਜਿਹੜੇ ਪੰਜਾਬ ਸਰਕਾਰ ਦੇ ਪੈਨਸ਼ਨਰ ਆ, ਪੈਨਸ਼ਨਾਂ ਕੋਈ ਜ਼ਿਆਦਾ ਨਹੀਂ ਹੁੰਦੀਆਂ, ਪਰ ਜਿੰਨੀਆਂ ਵੀ ਹੁੰਦੀਆਂ ਉਹ ਉਨੇ ਦੇ ਵਿੱਚ ਜਿਹੜੇ ਲੋਕੀ ਕਈ ਹੈਗੇ ਉਹਨਾਂ ਕੋਲ ਹੋਰ ਸੋਰਸ ਆਫ ਇਨਕਮ ਨਹੀਂ ਹੁੰਦਾ, ਉਹਨਾਂ ਦਾ ਬਜਟ ਬਣਿਆ ਹੁੰਦਾ
0: ਜੀ।
1: ਇਹਦਾ ਓਲਡ ਏਜ ਲੋਕੀ ਜਿਹੜੇ ਹੈਗੇ ਆ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ, ਉਹਨਾਂ ਨੂੰ ਦਵਾਈਆਂ ਵੀ ਲੈਣੀਆਂ ਪੈਂਦੀਆਂ, ਸਾਰਾ ਉਹਨਾਂ ਦਾ ਉਹ ਡਿਪੈਂਡੈਂਟ ਹੁੰਦੇ ਆ। ਉਹਨਾਂ ਦਾ ਇੱਕ ਦਮ ਜਿਹੜਾ ਆ ਵੀ 5,000-8,000 ਘੱਟ ਜਾਣਾ ਪੈਨਸ਼ਨ ਤੋਂ, ਤੇ ਉਹਨਾਂ ਦਾ ਵੀ ਤਾਂ ਜਿਹੜਾ ਬਜਟ ਖਰਾਬ ਕਰ ਦਿੰਦਾ ਨਾ ਜੀ।
0: ਨਾਲੇ ਸਾਰਿਆਂ ਕੋਲ ਕਿਹੜਾ ਆਪਣੇ ਮਕਾਨ ਹੈਗੇ, ਕੋਈ ਕਿਰਾਏ ਤੇ ਵੀ ਰਹਿੰਦਾ ਹੋਊਗਾ ਜੀ ਉਹ ਸਾਰੀ ਉਮਰ, ਮਤਲਬ ਕਿ
1: ਬਿਲਕੁਲ ਭਾਰਾ ਸਾਹਿਬ ਅਬਵ ਆਲ ਜਿਹੜਾ ਹੈਗਾ ਆ ਪਿਛਲੇ 3 ਮਹੀਨਿਆਂ ਤੋਂ ਮਹਿੰਗਾਈ ਜਿਹੜੀ ਆ ਉਹ ਆਪਣਾ ਮੂੰਹ ਖੋਲੀ ਬੈਠੀ ਹੈ ਜੀ। ਤੁਸੀਂ ਇੱਕ ਵਾਰੀ ਜਿਹੜਾ ਹੈਗਾ ਆ ਘਰ ਦਾ ਸ਼ਾਮ ਦਾ ਹੀ ਆਟਾ ਲੂਣ ਲੈਣ ਚਲ ਜਾਓ ਨਾ ਜੀ, ਤੇ 1,000 ਰੁਪਇਆ ਲੱਗਦਾ।
0: ਬਿਲਕੁਲ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ। ਸਗੋਂ ਤੁਹਾਡੇ ਕੋਲ ਤਾਂ ਹੁਣ ਟਾਈਮ ਘੱਟ ਸੀ, ਤੁਹਾਡਾ ਤਾਂ ਸਮਾਂ ਬਹੁਤ ਕੀਮਤੀ ਸੀ, ਤੁਹਾਨੂੰ ਪ੍ਰਿਫਲਸ ਦੇ ਵਿੱਚ ਉਲਝਣਾ ਹੀ ਨਹੀਂ ਸੀ ਚਾਹੀਦਾ।
0: ਬਿਲਕੁਲ ਜੀ, ਉਹ ਤਾਂ ਸਮਾਂ ਦੇਖੋ ਹੋਰ ਟੀਚਰਾਂ ਕਰੀ ਜਾਂਦੇ ਆ, ਕਿਉਂ ਕਹਿੰਦੇ ਮਾੜੇ ਤੀਲੇ ਜਿਹੜੇ ਨੇ ਨਿਕਲਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਅਤੇ ਕਾਂਗਰਸ ਦੇ ਪੰਜੇ ਦੇ ਵਿੱਚ ਉਹ ਕਹਿੰਦੇ ਜੇ ਮਤਲਬ ਕਿ ਇਹ ਕੋਂਗਲ ਘੱਟ ਜਾਂਦੀ ਹੈ ਤਾਂ ਉਹ ਫਿਰ ਪੂਰਾ ਨਹੀਂ ਰਹਿੰਦਾ, ਅਤੇ ਫੁੱਲ ਜਿਹੜਾ ਕਮਲ ਦਾ ਉਹਦੀ ਗੱਲ ਕੀਤੀ ਹੈ, ਅਤੇ ਤੱਕੜੀ ਦਾ ਇੱਕ ਧਾਗਾ ਹੀ ਜਿਹੜਾ ਕਹਿੰਦੇ ਜੇ ਰੱਸੀ ਟੁੱਟ ਜਾਵੇ ਤਾਂ ਉਹਦਾ ਬੈਲੈਂਸ ਨਹੀਂ ਰਹਿੰਦਾ ਜੀ।
1: ਪਰ ਇੱਕ ਪੰਜਾਬੀ ਦੀ ਕਹਾਵਤ ਆ ਕਿ ਤੂੰ
0: ਸੈਣੀ ਸਾਹਿਬ ਜੇ ਜਿੰਨਾ ਝਾੜੂ ਬੰਨਿਆ ਹੁੰਦਾ ਜੇ ਉਹ ਹੀ ਧਾਗਾ ਲੁੱਟ ਪੁੱਟ ਕੇ ਲੈ ਜਾਵੇ ਤਾਂ ਰਹਿੰਦਾ ਕੱਖ ਝਾੜੂ ਦਾ ਵੀ ਨਹੀਂ ਫਿਰ।
1: ਦੇਖੋ ਗੱਲ ਏਦਾਂ ਹੈਗੀ ਆ ਵੀ ਕਮੇਡੀਅਨ ਨੂੰ ਗੱਲਾਂ ਹੀ ਆਣੀਆਂ ਹੈਗੀਆਂ ਜੀ, ਹੋਰ ਉੱਥੇ ਕੀ ਆ
0: ਜੀ।
1: ਉਹ ਤਾਂ ਦੇਖੋ ਇੱਕ ਰੋਡ ਸ਼ੋਅ ਦੇ ਦੌਰਾਨ ਜਿਹੜਾ ਆ ਉਹ ਆਪਣੇ ਐਕਸ਼ਨ ਜਿਹਾ ਕਰਦੇ ਹੈਗੇ, ਤੀਰ ਚਲਾਉਂਦੇ ਆ, ਤੇ ਗੁਰੂ ਪਿੱਛੇ ਗੁਰੂ ਘਰ ਹੈਗਾ ਆ ਤੇ ਗੁਰੂ ਘਰ ਵੱਲ ਨੂੰ ਤੀਰ ਚਲਾਈ ਜਾਂਦੇ ਆ ਜੀ, ਨਾ ਲੱਗੇ ਤੇਰੇ ਯਾਰ ਨੂੰ ਹੈਂਜੀ, ਤੇ ਦੱਬਦਾ ਕਿੱਥੇ ਆ ਜੀ ਤੁਸੀਂ ਗੁਰੂ ਘਰ ਦੇ ਅੱਗੇ। ਭਾਰੇ ਸਾਹਿਬ ਮੈਂ ਨਾ ਇੱਕ ਬੰਦਾ ਜਿਹਦੇ ਨਾਲ ਮੈਂ ਟਰੈਵਲ ਕਰਦਾ ਹੁੰਦਾ ਸੀਗਾ, ਉਹ ਡਰਿੰਕ ਕਰਨ ਦਾ ਬਹੁਤ ਸ਼ੌਕੀਨ ਸੀ
0: ਜੀ,
1: ਤੇ ਜਿੱਥੇ ਕਿਤੇ ਬਹਿਣਾ ਨਾ ਤੇ ਉਹਨੇ ਕਾਫੀ ਡਰਿੰਕ ਕਰ ਲੈਣੀ
0: ਜੀ।
1: ਭਾਰੇ ਸਾਹਿਬ ਮੈਨੂੰ ਸਮਝ ਨਹੀਂ ਸੀ ਆਉਂਦੀ ਉਹਦੀ ਗੱਡੀ ਦੇ ਵਿੱਚ, ਗੱਡੀ ਵਿੱਚ ਚਲਾ ਲੈਂਦੇ ਤੁਹਾਨੂੰ ਪਤਾ ਪੰਜਾਬ ਚ ਕੌਣ ਪਰਵਾਹ ਕਰਦਾ
0: ਜੀ,
1: ਉਹ ਗੱਡੀ ਚਲਾਉਂਦੇ ਹੋਏ ਇੱਕਦਮ ਮਿਊਜ਼ਿਕ ਚੱਲਦਾ ਹੋਣਾ ਨਾ, ਇੱਕਦਮ ਮਿਊਜ਼ਿਕ ਬੰਦ ਹੋ ਜਾ
0: ਜੀ।
1: ਮੈਂ ਦੇਖਿਆ ਤੇ ਸੱਜੇ ਪਾਸੇ ਗੁਰੂ ਘਰ ਹੈਂਜੀ, ਨਾਲ ਹੀ ਉਹਨੇ ਸਿਰ ਜਿਹਾ ਝੁਕਾਇਆ ਮਾੜਾ ਜਿਹਾ ਅੱਗੇ ਨਿਕਲਿਆ ਨਾਲ ਹੀ। ਭਾਰੇ ਸਾਹਿਬ ਸਾਡੇ ਤਾਂ ਜਿਹੜੇ ਹੈਗੇ ਆ ਇੱਦਾਂ ਦੇ ਕਲਚਰ ਆ ਜਾਂ ਇੱਦਾਂ ਦੇ ਕਸਟਮ ਆ ਕਿ ਇਸ ਚੀਜ਼ ਦਾ ਇੰਨਾ ਜ਼ਿਆਦਾ ਮਤਲਬ ਕੀਤਾ ਜਾਂਦਾ। ਕੱਲੀ ਇੱਕ ਜਗ੍ਹਾ ਨੀ ਮੈਂ ਦੇਖਿਆ, ਮੈਂ ਕਈ ਜਗ੍ਹਾ ਪਰਖਿਆ ਉਸ ਬੰਦੇ ਨੂੰ ਕਿ ਮਤਲਬ ਬਿਲਕੁਲ ਨਸ਼ੇ ਦੇ ਵਿੱਚ ਤੇ ਬਿਲਕੁਲ ਜਿਹੜਾ ਹੈਗਾ ਆ ਉੱਥੇ ਮਤਲਬ ਮਿਊਜ਼ਿਕ ਚਲਾਉਂਦਾ ਆਉਣਾ, ਤੇ ਮੁੜ ਕੇ ਜਿੱਦਾਂ ਹੀ ਗੁਰੂ ਘਰ ਦਾ ਦੇਖਭਾਲ ਲਾ ਜਾਣਾ ਜੀ ਇੱਕਦਮ ਮਿਊਜ਼ਿਕ ਬੰਦ, ਨਾਲ ਹੀ ਸੱਚਿਆ ਪਾਤਸ਼ਾਹ ਸਭ ਨੂੰ ਦੇਈ।
0: ਚਲੋ ਇੰਨੀ ਗੱਲ ਕਰਕੇ ਫਿਰ ਬਹੁਤ ਸਾਰੇ, ਚਲੋ ਜਦੋਂ ਦਿੱਲੀ ਨੂੰ ਆਈਦਾ ਹੈ ਨਾ ਜਦੋਂ ਪੰਜਾਬ ਤੋਂ ਤਾਂ ਚਲੋ ਆਪਣੇ ਯਾਰ ਦੋਸਤ ਹੀ ਨੇ ਜਿਹਨਾਂ ਨਾਲ ਆਈਦਾ ਹੈ, ਜਾਂ ਉਹ ਪ੍ਰੋਫੈਸ਼ਨਲੀ ਮਤਲਬ ਕਿ ਡਰਾਈਵਿੰਗ ਕਰਦੇ ਹੈ, ਤਾਂ ਜਾਂ ਬਹੁਤ ਸਾਰੇ ਬੱਸਾਂ ਦੇ ਡਰਾਈਵਰ ਦੇਖ ਲਓ ਜਿਹੜੇ ਨੇ ਪਹਿਰਾਵੇ ਦੇ ਵਿੱਚ ਨੇ, ਸਰਦਾਰ ਨੇ, ਸਿੰਘ ਸਜੇ ਹੋਏ ਨੇ, ਉਹ ਹਮੇਸ਼ਾ ਹੀ ਤੁਸੀਂ ਦੇਖੋ ਚਾਹੇ ਹਿੰਦੂ ਭਾਈਚਾਰੇ ਦੇ ਲੋਕ ਨੇ ਚਾਹੇ ਕਿੱਦਾਂ ਵੀ ਹੈ, ਜੋ ਵੀ ਜਿਸ ਵੀ ਫੀਲਡ 'ਚ ਕੰਮ ਕਰਦੇ ਹੈ ਉਹ ਹਾਈਵੇ ਦੇ ਉੱਤੇ ਹੀ ਦੇਖ ਲਓ ਕਿ ਕਿੰਨੀਆਂ ਜਗ੍ਹਾ ਆਉਂਦੀਆਂ ਨੇ, ਚਾਹੇ ਕਿਸੇ ਪੀਰ ਦੀ ਜਗ੍ਹਾ ਆਉਂਦੀ ਹੈ ਅਤੇ ਚਾਹੇ ਕਿਤੇ ਆਪਣਾ ਗੁਰੂ ਘਰ ਆ, ਤਾਂ ਉਹ ਮਤਲਬ ਕਿ ਹੱਥ ਛੱਡ ਕੇ ਸਤੇਰੰਗ ਦੇ ਤਾਂ ਨਤਮਸਤਕ ਹੁੰਦੇ ਆ ਜੀ, ਬੈਠੇ ਬੈਠੇ ਚੱਲਦੇ ਚੱਲਦੇ।
1: ਬਿਲਕੁਲ ਜੀ, ਹੁੰਦੇ ਆ ਮਿਊਜ਼ਿਕ ਇੱਕਦਮ ਬੰਦ ਕਰਦੇ ਵਿਦਆਊਟ ਰਿਸਪੈਕਟ।
0: ਬਿਲਕੁਲ
1: ਜੀ, ਇਹਨਾਂ ਦਾ ਇਹਦਾ ਤੇਰਾ ਯਾਰ ਨੂੰ ਦੱਬਣ ਨੂੰ ਫਿਰਦੇ ਜੀ, ਤੇ ਦੱਬਦਾ ਕਿੱਥੇ ਹੈਗਾ ਉਹ ਬਾਹਰ, ਤੇ ਦਬਾਉਣ ਵਾਲਾ ਅੰਦਰ ਹੀ ਬੈਠਾ ਆ ਜੀ।
0: ਬਿਲਕੁਲ
1: ਹਾਂਜੀ, ਉਹ ਤਾਂ ਕਹਿੰਦੇ ਹੁੰਦੇ ਆ ਨਾ ਜੀ ਵੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ
0: ਹਾਂਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਵਡਿਆਈਆਂ ਜਿਹੜੀਆਂ ਆ ਉਹ ਸੱਚੇ ਪਾਤਸ਼ਾਹ ਦੇ ਕੋਲ ਹੀ ਹੈਗਾ ਆ, ਨਹੀਂ ਸਰ ਇਹੋ ਜਿਹੇ ਇਹ ਜਿੱਥੇ ਜਿਸ ਟਰੈਕ ਤੇ ਇਹ ਚਲੇ ਗਏ ਨਾ ਜੀ ਉੱਥੇ ਜਿਹੜਾ ਆ ਲੋਕਾਂ ਦੇ ਬਹੁਤ ਸਾਰਿਆਂ ਦੇ ਲੋਕੀ ਅਕਾਲੀ ਦਲ ਨਾਲ ਸਹਿਮਤ ਹੋਣ ਨਾ ਹੋਣ ਜੀ, ਪਰ ਸ੍ਰੀ ਅਕਾਲ ਤਖ਼ਤ ਨੂੰ ਤਾਂ ਸਾਰੇ ਹੀ ਸਮਰਪਿਤ ਆ ਨਾ ਜੀ।
0: ਪਰ ਸੈਣੀ ਸਾਹਿਬ ਇੱਥੇ ਮੁੱਦਾ ਨਾ ਤਾਂ ਅਕਾਲੀ ਦਲ ਦਾ ਹੈ, ਨਾ ਕਾਂਗਰਸ ਦਾ, ਨਾ ਬੀਜੇਪੀ ਦਾ, ਨਾ ਬਹੁਜਨ ਪਾਰਟੀ ਦਾ, ਮੁੱਦਾ ਤਾਂ ਸਿਰਫ ਤੇ ਸਿਰਫ ਜਿਹੜਾ ਚੱਲ ਰਿਹਾ ਜਾਂ ਹੈਗਾ ਜੋ ਉਹਦੇ ਉੱਤੇ ਅਸੀਂ ਫੋਕਸ ਨਹੀਂ ਕਰਨਾ ਚਾਹੁੰਦੇ ਕਿ ਜੋ ਗੱਲਬਾਤ ਹੈਗੀ ਆ ਉਹ ਤੋਂ ਮਤਲਬ ਜਵਾਬਦੇਹੀ ਤੋਂ ਭੱਜਣਾ ਚਾਹੁੰਦੇ ਆ, ਜਾਂ ਉਹ ਚਾਹੇ ਉਹ ਆਮ ਲੋਕ ਵੀ ਹੈ ਤੇ ਚਾਹੇ ਉਹ ਮੀਡੀਆ ਵੀ ਹੈ ਤੇ ਚਾਹੇ ਜਿੱਦਾਂ, ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬਾਤ? ਮਤਲਬ ਕਿ ਕੰਟਰੋਵਰਸੀ ਕਿਉਂ ਸਾਡੇ ਹਮੇਸ਼ਾ ਹੀ ਹੈ ਕਿ ਮੁੱਦਾ ਕੁਝ ਹੁੰਦਾ ਤੇ ਕੰਟਰੋਵਰਸੀ ਕੁਝ ਛਿੜ ਜਾਂਦੀ ਹੈ?
1: ਸਰ ਇਹਨਾਂ ਗੱਲਾਂ ਦੇ ਉੱਤੇ ਮੈਂ ਗੜਗੱਜ ਸਾਹਿਬ ਦੀ ਸਿਫਤ ਕਰਾਂਗਾ। ਉਹ ਬਹੁਤ ਹੀ ਸੂਝਵਾਨ ਬੰਦੇ ਨੇ। ਉਹਨਾਂ ਨੇ ਦੇਖੋ ਅੱਜ ਵੀ ਜਿਹੜਾ ਹੈਗਾ ਆ ਇੱਕ ਵੀਡੀਓ ਪਾਈ, ਉਹ ਕਹਿੰਦੇ ਫਿਰ ਜਿਹੜਾ ਕੰਮ ਸੀਗਾ ਵੀ ਭਾਈ ਪਹਿਲਾਂ ਜਿਹੜਾ ਆ ਤੁਹਾਨੂੰ ਜਿੱਥੋਂ ਸ਼ੁਰੂਆਤ ਹੋਈ ਹੈਗੀ ਆ ਕਿ ਤੁਸੀਂ ਜਿਹੜਾ ਐਕਟ ਦੇ ਉੱਤੇ ਗੱਲ ਨਹੀਂ ਕਰਦੇ
0: ਜੀ,
1: ਹਾਂਜੀ ਜਿਹੜੇ ਸਪਲਿਟਡ ਗਰੁੱਪ ਹੈਗੇ ਆ SGPC ਨਾਲੋਂ ਉਹਨਾਂ ਦੀ ਤੁਸੀਂ ਰਾਇ ਲੈਨੇ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਪੰਥ ਨਹੀਂ।
0: ਨਾਲੇ ਉਹਨਾਂ ਦੀ ਆਪਸ ਦੇ ਵਿੱਚ ਵੀ ਤਾਂ ਲਾਗਡਾਕ ਹੈਗੀ, ਡਾਟ ਹੈਗੀ ਆ ਨਾ, ਛੋਟੀਆਂ ਸੰਸਥਾਵਾਂ ਨੇ ਜਾਂ ਉਹਨਾਂ
1: ਹੈਗੀ
0: ਦੀ
1: ਆ ਹੋਊਗੀ
0: ਹੁਣ। ਦੇਖੋ
1: ਗੱਲ
0: ਇੱਥੇ ਬਾਹਰਲੇ ਮੁਲਕਾਂ 'ਚ ਹੀ ਦੇਖ ਲਓ, ਕੋਈ ਮਤਲਬ ਕਿ ਇੱਕ ਗੁਰੂ ਘਰ ਦੀ ਕੋਈ ਮੰਨਦਾ ਨਹੀਂ ਤਾਂ ਉਹ ਅਗਲਾ ਆਪਣਾ ਅੱਡ ਗੁਰੂ ਘਰ ਜਿਹੜਾ ਸ਼ੁਰੂ ਕਰ ਲੈਂਦਾ ਜੀ।
1: ਸਰ ਤੁਸੀਂ ਅਯਾਲੀ ਸਾਹਿਬ ਦਾ ਦੇਖ ਲਓ ਨਾ, ਉਹਨਾਂ ਨੇ ਕੀ ਕਿਹਾ ਹੈਗਾ ਆ, ਨੋ ਡਾਊਟ ਉਹਨਾਂ ਦਾ ਸੌਫਟ ਕਾਰਨਰ ਮਾਨ ਸਾਹਿਬ ਨਾਲ ਬਹੁਤ ਆ
0: ਜੀ,
1: ਉਹਦੇ ਬਾਵਜੂਦ ਵੀ ਜਦੋਂ ਕੁਐਸਚਨ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਆਇਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਭਾਈ ਅਸੀਂ ਉਧਰ ਨਾਲ ਖੜੇ ਹੈਗੇ ਉਹਨਾਂ ਦੇ।
0: ਜੀ
1: ਤੋ ਇਸ ਕਰਕੇ ਜਿਹੜਾ ਆ ਉਹ ਮੁੱਦੇ ਦੀ ਤਾਂ ਗੱਲ ਉਹਨਾਂ ਨੇ ਕਿਹਾ ਵੀ ਕਰਦੇ ਹੀ ਨਹੀਂ ਹੈਗੇ, ਵੀ ਐਕਟਰ ਵਿੱਚ ਸੋਧਾਂ ਕਰਨੀਆਂ ਸੀ, ਇਹ ਆਪਣੀ ਈਗੋ ਜਿਹੜੀ ਹੈਗੀ ਆ ਉਹਨੂੰ ਲੈ ਕੇ ਬਹਿ ਗਏ ਵੀ ਹਾਂ ਜੀ ਹਮ ਨਹੀਂ ਕਰੇਂਗੇ। ਹਾਂਜੀ ਅਸੀਂ ਕਹਿੰਦੇ ਸੀ ਭਾਈ ਆਹ ਮੁੱਦੇ ਆ ਵਿਚਾਰਾਂ ਨਾਲੇ ਹੈਗੇ ਆ ਜੀ, ਮੁੜ ਕੇ ਆਹ ਚੀਜ਼ ਆਈ ਸੀ ਇਹਦੇ ਤੇ ਅਸੀਂ ਇਹਨਾਂ ਨੂੰ ਲੈਟਰ ਲਿਖੇ, ਇਹਨਾਂ ਨੇ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਜੀ।
0: ਜੀ ਪਰ ਜੋ ਇਸ਼ਾਰੇ ਹੋਣ ਲੱਗੇ ਨੇ ਸੈਣੀ ਸਾਹਿਬ, ਉਹਦੇ ਵਿੱਚ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਹੋਣ ਲੱਗ ਗਈ ਹੈ, ਥੋੜਾ ਜਿਹਾ ਨਰਮ ਲੱਗੇ ਆ ਅੰਦਰ ਖਾਤੇ।
1: ਭਾਰਤ ਸਾਹਿਬ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਹੁੰਦੀਆਂ, ਇੱਕ ਪਾਸੇ ਤੁਸੀਂ ਜਿਹੜੇ ਆ ਝੁਕਾਅ ਦੱਸਦੇ ਹੈਗੇ, ਦੂਜੇ ਪਾਸੇ ਟਕਰਾਓ ਦੇ ਵਿੱਚ ਤੁਸੀਂ ਇਹ ਆ ਕਿ ਪਬਲਿਕ ਦੇ ਵਿੱਚ ਤੁਸੀਂ ਇਹ ਸ਼ੋ ਕਰਨਾ ਚਾਹੁੰਦੇ ਆ ਕਿ ਤੁਸੀਂ ਬਹੁਤ ਸਟਰੋਂਗ ਆ
0: ਜੀ,
1: ਤੇ ਤੁਸੀਂ ਨੀ ਹੁਣ ਅੱਗੇ ਝੁਕਣ ਲੱਗੇ, ਤੁਸੀਂ ਤਾਂ ਇਸ ਚੀਜ਼ ਨੂੰ ਬਣਾਉਂਦੇ ਹੈਗੇ ਡਿਫੈਂਸ ਇਹ ਤਿਆਰ ਕਰਦੇ ਹੈਗੇ ਆ ਕਿ ਇਟ ਇਜ਼ ਆਲ ਬਿਕੋਜ਼ ਆਫ ਅਕਾਲੀ ਦਲ
0: ਜੀ।
1: ਹੈ ਜੀ ਤੁਸੀਂ ਤਖ਼ਤ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਜਾਣ ਬੁੱਝ ਕੇ ਅਕਾਲੀ ਦਲ ਤੱਕ ਹੀ ਮਤਲਬ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਜੀ।
0: ਜੀ
1: ਦੇਖੋ ਸੰਸਥਾ ਜਿਹੜੀ ਆ ਉਹ ਪਹਿਚਾਣ ਤਾਂ ਸੰਸਥਾ ਦੀ ਜਿਹੜੀ ਹੈਗੀ ਆ ਉਹ ਪੰਥ ਦੇ ਨਾਲ ਆ ਨਾ ਜੀ, ਤੇ ਪੰਥ ਜਿਹੜਾ ਹੈਗਾ ਆ ਉਹ ਸੰਸਥਾ ਦੇ ਨਾਲ ਆ ਜੀ।
0: ਜੀ
1: ਹੁਣ ਕੋਈ ਵੀ ਬੰਦਾ ਜਿਹੜਾ ਆ ਉਹ ਇਸ ਚੀਜ਼ ਨੂੰ ਭਾਵਾਂ ਸਿੱਖਾਂ ਦੇ ਹੈਗੇ ਆ ਚਾਹੇ ਵਾਰਸ ਪੰਜਾਬ ਵਾਲੇ ਹੈਗੇ ਆ ਚਾਹੇ ਹੋਰ ਵੀ ਕੋਈ ਹੋਊਗਾ, ਉਹਨਾਂ ਨੇ ਇਸੇ ਚੀਜ਼ ਨੂੰ ਹੀ ਕਹਿਣਾ ਹੈਗਾ ਨਾ ਜੀ ਵੀ ਪੰਥ ਨੂੰ ਰੀਪ੍ਰਜੈਂਟ ਜਿਹੜੀ ਕਰ ਰਿਹਾ ਹੈਗਾ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਆ,
0: ਬਿਲਕੁਲ
1: ਨਾ ਕਿ ਉਹ ਸਪਲਿਟਡ ਗਰੁੱਪ ਜਿਹੜੇ ਜਿੱਦਾਂ ਹੁਣ ਮੈਂ ਬਟਾਲਾ ਸਾਹਿਬ ਦੀ ਦੇਖ ਰਿਹਾ ਸੀਗਾ ਜੀ ਵੀ ਜੇ ਉਹ ਜਿਹੜਾ ਹੈਗਾ ਆ ਉਹ ਕਿੱਡਾ ਡੈਰੋਗੇਟਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਡਿਫੈਂਡ ਇਹ ਬੰਦਿਆਂ ਗੱਲ ਏਦਾਂ ਹੈਗੀ ਨਾ ਇਹੋ ਜਿਹੇ ਸੱਜਣ ਪਿੱਛੇ ਖੜੇ ਹੁੰਦੇ ਨਾ ਇਹ ਮਰਵਾਉਂਦੇ ਹੁੰਦੇ
0: ਨਾਲੇ ਇਹਦੇ ਵਿੱਚ ਉਹਨਾਂ ਨੂੰ ਤਾਂ ਪਿਛਲੇ ਦਿਨਾਂ ਦੇ ਵਿੱਚ ਤਰਨ ਤਾਰਨ ਗੁਰੂ ਘਰ ਦੇ ਵਿੱਚ ਵੀ ਵੜਨ ਦਿੱਤਾ ਸੀ ਉਹ ਵੀ ਹੋਇਆ ਸਿਲਸਿਲਾ ਜਾਂ ਇੱਦਾਂ ਸੈਣੀ ਸਾਹਿਬ ਚਲੋ ਮੈਂ ਨਿੱਜੀ ਇਹ ਵਿਚਾਰ ਦੇ ਰਿਹਾ ਕਿ ਵਡਾਲਾ ਸਾਹਿਬ ਹੁਣੀ ਜਦੋਂ ਗੱਲ ਕਰੀਏ ਨਾ ਉਹ ਕੁਝ ਲੋਕ ਇੱਦਾਂ ਦੇ ਹੁੰਦੇ ਆ ਕਿ ਮੈਨੂੰ ਉਸ ਚੀਜ਼ ਦਾ ਇਹ ਜਾਣ ਬੁੱਝ ਕੇ ਵੀ ਵਿਰੋਧ ਕਰਦੇ ਆ ਕਿ ਘੱਟੋ ਘੱਟ ਮੈਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰ ਲਿਆ ਜਾਵੇ, ਮੈਨੂੰ ਛੇਕਿਆ ਜਾਵੇ, ਫਿਰ ਮੈਂ ਖੁੱਲ੍ਹ ਕੇ ਆਪਣੀ ਮਨ ਮਰਜ਼ੀਆਂ ਕਰਾਂ।
1: ਪਰ ਇਹ ਸਭ ਗੱਲ ਤੁਹਾਡੀ ਠੀਕ ਵੀ ਹੋ ਸਕਦੀ ਹੈਗੀ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਜੀ ਜਦੋਂ ਉਹ ਮੌਕਾ ਆਊਗਾ ਉਦੋਂ ਇਹਨਾਂ ਵਾਸਤੇ ਵੀ ਔਖਾ ਹੋ ਜਾਣਾ ਜੀ।
0: ਜੀ
1: ਹੁਣ ਇਹ ਹੈਗਾ ਜੀ ਉਹ ਅਲੱਗ ਇਹ ਨਹੀਂ ਹੈਗਾ ਜੀ, ਕਈ ਵਾਰੀ ਬੰਦਾ ਜਦੋਂ ਵਿਰੋਧ ਚ ਹੋ ਜਾਂਦਾ ਨਾ ਉਹਦਾ ਹਰ ਗੱਲ ਦੇ ਉੱਤੇ ਵਿਰੋਧ ਕਰਨਾ ਉਹ ਆਪਣਾ ਜਿਹੜਾ ਧਰਮ ਸਮਝਦਾ ਜੀ ਵੀ ਮੈਂ ਹੁਣ ਇਸ ਧੜੇ ਦੇ ਨਾਲ ਲੱਗਾ ਹੈਗਾ ਤੇ ਮੈਂ ਇਸ ਧੜੇ ਦੇ ਉੱਤੇ ਜਾ ਕੇ, ਹੁਣ ਇਹ ਤਾਂ ਗਲਤ ਗਾਈਡ ਕਰ ਰਹੇ ਹੈਗੇ ਜੀ ਬਕਾਇਦਾ ਤੌਰ ਤੇ। ਉਹ ਕਹਿੰਦੇ ਕੀ ਆ ਜੀ ਭਾਈ ਜਿੱਥੇ ਜੇ ਕਿਤੇ ਜਿਹੜਾ ਹੈਗਾ ਆ ਭਾਈ ਮੁੱਖ ਮੰਤਰੀ ਸਾਹਿਬ ਜਿਹੜਾ ਆ ਆਪਣੀ ਜਿਹੜੀ ਮਾਸਕ ਵਾਲੀ ਜਿਹੜੀ ਹੈਗੀ ਇਹਦੀ ਜਾਂਚ ਕਰਾ ਲਏ ਤੇ ਫਿਰ ਜਿਹੜਾ ਹੈਗਾ ਕਿ ਇਸ ਚੀਜ਼ ਦਾ ਦੋਸ਼ ਅਕਾਲ ਤਖ਼ਤ ਦੇ ਜਥੇਦਾਰ ਤੇ ਲਾਵੇ ਕਿ ਤੁਸੀਂ ਅਕਾਲੀ ਦਲ ਨੂੰ ਬੈਨੀਫਿਟ ਦੇਣ ਵਾਸਤੇ ਆਹ ਜਿਹੜੀਆਂ ਵੀਡੀਓ ਹੈਗੀਆਂ ਸੀ ਇਹਨਾਂ ਦੀ ਗਲਤ ਰਿਪੋਰਟ ਪੇਸ਼ ਕੀਤੀ ਤੇ ਪਰਚਾ ਹੋ ਜਾਏ ਤੇ ਫਿਰ ਜਥੇਦਾਰ ਨੂੰ ਅੰਦਰ ਜਾਣਾ ਪਊ ਕਿ ਨਹੀਂ ਪਊ, ਉਹਦੇ ਤੇ ਸਰ ਜਿਹੜਾ ਹੈਗਾ ਲੋਕਾਂ ਦੀ ਪ੍ਰਤੀਕਿਰਿਆ ਬਹੁਤ ਤਿੱਖੀ ਆਏਗੀ।
0: ਨਹੀਂ ਪਰਚਾ ਉਹ ਤਾਂ ਜਿਹੜਾ ਸਿੱਖੀ ਜਾਂ ਉਹ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ ਉਹਦੇ ਵਿੱਚ ਕਾਨੂੰਨ ਨੂੰ ਤੁਸੀਂ ਕਿਉਂ ਖਿੱਚ ਰਹੇ ਹੋ ਜੀ?
1: ਮਤਲਬ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਸੈਂਟੀ ਹੈਗੀ ਆ ਵੀ ਉਹ ਕਿਸੇ ਪੇਸ਼ ਨਹੀਂ ਹੋ ਸਕਦੇ ਜਾਂ ਉੱਥੇ ਅਦਾਲਤ ਵਿੱਚ ਨਹੀਂ ਪੇਸ਼ ਹੋ ਸਕਦੇ ਜਾਂ ਉਹ ਇਹਨਾਂ ਹਾਂਜੀ ਉਸ ਚੀਜ਼ ਨੂੰ ਵੀ ਚੁਣੌਤੀ ਦੇਣ ਵਾਸਤੇ ਮਤਲਬ ਆਪਣੀ ਸੰਸਥਾਵਾਂ ਦਾ ਘਾਣ ਕਰਨ ਵਾਲੀ ਗੱਲ ਹੈ ਨਾ ਜੀ, ਨੋ ਡਾਊਟ ਇਹ ਮੋਰਲ ਗਰਾਊਂਡ ਹੈਗੀਆਂ ਸਾਡੀਆਂ, ਰਿਲੀਜੀਅਸ ਗਰਾਊਂਡ ਹੈਗੀਆਂ, ਕਾਨੂੰਨ ਦੇ ਵਿੱਚ ਮੈਂ ਮੰਨਦਾ ਹੈਗਾ, ਕਾਨੂੰਨ ਦੇ ਵਿੱਚ ਏਦਾਂ ਦੀ ਕੋਈ ਪ੍ਰੋਟੈਕਸ਼ਨ ਹੈ ਨੀ ਗੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ,
0: ਰਘਵੀਰ ਸਿੰਘ ਹੁਣੀ ਗਏ ਸੀਗੇ, ਉਹਨਾਂ ਨੇ ਬਾਅਦ ਚੋਂ ਹੁਣ ਵਾਪਸ ਵੀ ਤਾਂ ਲਿਆ ਹੀ ਆ ਸਾਰਾ ਕੁਝ ਕਰਕੇ ਦੇਖ ਹੀ ਲਿਆ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਥੋਂ ਬੋਲ ਰਹੇ, ਤੁਸੀਂ ਕੀ ਕਹਿ ਰਹੇ ਹੈਗੇ ਆ, ਤੇ ਮੈਨੂੰ ਨੀ ਸਮਝ ਆਈ ਹੈਗੀ ਵੀ ਇੱਕ ਪਾਸੇ ਤੁਸੀਂ ਬਾਣਾ ਪਾਇਆ ਆ ਪੰਥਕ ਹੋਣ ਦਾ, ਮਤਲਬ ਜਿਹੜਾ ਹੈਗਾ ਆ ਢੋਗਰ ਚਾਹੁੰਦੇ ਹੈਗੇ ਆ ਜੀ, ਦੂਜੇ ਪਾਸੇ ਤੁਸੀਂ ਆਪਣੀਆਂ ਹੀ ਸੰਸਥਾਵਾਂ ਨੂੰ ਢਾਲ ਲਾਉਂਦੇ ਹੈਗੇ ਆ ਜੀ।
0: ਜੀ ਬਿਲਕੁਲ, ਦੇਖੋ ਅੱਜ ਮੁੱਦਾ ਚੱਲੇ। ਹਾਂਜੀ ਹਾਂਜੀ ਬਿਲਕੁਲ, ਹਾਂਜੀ ਕੰਟੀਨਿਊ।
1: ਪਰ ਸਟੇਟ ਦੇ ਮੁਖੀ ਦਾ ਇੱਕ, ਜਿੱਦਾਂ ਇਹ ਮੁਖੀ ਹੈਗੇ ਆ ਉਹ ਪੰਥ ਦੇ ਜਿਹੜੇ ਹੈਗੇ ਆ ਪ੍ਰਮਾਣਿਤ ਜਿਹੜੇ ਹੈਗੇ ਆ ਭਈ ਉਹ ਮੁਖੀ ਹੈਗੇ ਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
0: ਜੀ,
1: ਇਹਨਾਂ ਦੋਨਾਂ ਦਾ ਟਕਰਾਅ ਨਾ ਤਾਂ ਸਟੇਟ ਦੇ ਹਿੱਤ ਵਿੱਚ ਆ ਨਾ ਸਰਕਾਰ ਦੇ ਵੀ ਹਿੱਤ ਵਿੱਚ ਆ, ਔਰ ਇਸ ਚੀਜ਼ ਦਾ ਲਾਭ ਕਿਸੇ ਨੂੰ ਨਹੀਂ ਹੋਣਾ। ਇਹ ਛੇਤੀ ਤੋਂ ਛੇਤੀ ਮੁੱਦਾ ਵਾਇੰਡ ਅਪ ਹੋ ਜਾਏ ਤਾਂ ਚੰਗਾ ਆ, ਇਹ ਨਾ ਹੋਵੇ ਜਿਸ ਚੀਜ਼ ਦਾ ਜਿਹੜਾ ਸੰਜੀਦਾ ਬੰਦੇ ਡਰ ਰੱਖਦੇ ਆ ਆਪਣੇ ਮਨ ਦੇ ਵਿੱਚ ਕਿ ਨੌਜਵਾਨੀ ਮੁੜ ਕੇ ਗੁਮਰਾਹ ਹੋ ਜਾਏ ਜੀ ਇਹਨਾਂ ਗੱਲਾਂ ਨਾਲ।
0: ਬਿਲਕੁਲ, ਚੋਣਾਂ ਲੱਗ ਗਈਆਂ,
1: ਅੱਜ ਇਹ ਸਰਕਾਰ ਦੇ ਵਿੱਚ ਆ ਜਾਣ ਬੁੱਝ ਕੇ ਜਿਹੜਾ ਹੈਗਾ ਆ ਲੋਕ ਮੈਲੀਆਂ ਰੱਖ ਕੇ ਆਪਣੇ ਸਿੱਖ ਚਿਹਰੇ ਅੱਗੇ ਦਿਖਾ ਕੇ ਇਹ ਦੱਸਣਾ ਚਾਹੁੰਦੇ ਹੈਗੇ ਆ ਜੀ ਵੀ ਹੁਕਮਨਾਮਾ ਜਿਹੜਾ ਹੈਗਾ ਆ ਕਿੰਨੇ ਕੁ ਲੋਕਾਂ ਨੇ ਮੰਨ ਲਿਆ ਜੀ। ਸਰ ਸਰਕਾਰ ਜਦੋਂ ਹੁੰਦੀ ਆ ਉਦੋਂ ਜਿਹੜਾ ਇਹ ਲੋਕਾਂ ਦੇ ਹਿੱਤ ਜੁੜੇ ਹੁੰਦੇ ਆ, ਲੋਭ ਜੁੜੇ ਹੁੰਦੇ ਹੈਗੇ ਆ, ਉਸ ਵੇਲੇ ਗੱਲ ਕੁਛ ਹੋਰ ਹੁੰਦੀ ਆ, ਪਤਾ ਉਦਣ ਲੱਗਣਾ ਜਿੱਦਣ ਕੁਰਸੀ ਨਾ ਰਹੀ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਆ ਇਹ ਲੋਕ ਕਿੰਨਾ ਕੁ ਤਰਜੀਹ ਦੇਣਗੇ ਉੱਥੋਂ ਪਤਾ ਲੱਗਣਾ।
0: ਪਾਵਰ ਦਾ ਮੈਸੇਜ ਤਾਂ ਹਰ ਕੋਈ ਸੈਣੀ ਸਾਹਿਬ ਕਰਦਾ ਹੀ ਆ, ਹੁਣ ਜੇ ਹਕੂਮਤ ਅੱਜ ਕਰ ਨਹੀਂ ਰਹੀ ਜੀ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹੋ, ਗੁਰੂ ਘਰ ਦੇ ਵਿੱਚ ਗੁਰਦੁਆਰੇ ਦੀ ਪ੍ਰੋਪਰਟੀ ਹੈ ਜੀ, ਉੱਥੇ ਜਿਹੜਾ ਸੰਦੇਸ਼ ਆ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਉਹ ਲਾਇਆ ਗਿਆ ਜੀ, ਅਤੇ ਪੁਲਿਸ ਵਾਲੇ ਆਏ ਨੇ ਜੀ ਅਤੇ ਨਾਲ ਦੋ ਬੰਦੇ ਅਤੇ ਉਹ ਲਹਾ ਕੇ ਲੈ ਗਏ, ਅਤੇ ਉਹ ਤਾਂ ਹੁਣ ਫਿਰ ਜੇ ਗੱਲ ਦੇਖੀ ਜਾਵੇ ਤਾਂ ਉਹ ਫਿਰ ਗੁਰੂ ਘਰ ਦੇ ਵਿੱਚ ਸਿੱਧੀ ਐਂਟਰੀ ਹੈ ਜੀ, ਉਹਨਾਂ ਦੇ ਪ੍ਰੋਪਰਟੀ ਜਾਂ ਉਹ ਜਿਹੜਾ ਆਪਣਾ ਪ੍ਰੋਟੋਕੋਲ ਹੈ ਉਹਨੂੰ ਤੋੜ ਰਹੇ ਨੇ।
1: ਭਾਰੀ ਸਾਹਿਬ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਇਸ ਸਰਕਾਰ ਨੂੰ ਪੁਲਿਸ ਨਾਲੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਜੀ। ਐਕਚੁਅਲੀ ਜਿਹੜਾ ਹੈਗਾ ਆ ਪੁਲਿਸ ਰਾਜ ਇਹਨਾਂ ਨੂੰ ਤਦੇ ਹੀ ਕਹਿੰਦੇ ਹੈਗੇ, ਤੁਸੀਂ ਇਹ ਤਾਂ ਦੇਖੋ ਰਿਪੋਰਟਾਂ ਬਣਵਾਉਣ ਕੌਣ ਗਿਆ ਜੀ ਇਹਨਾਂ ਦੇ ਫੇਵਰ ਦੀਆਂ, ਉਹ ਵੀ ਤਾਂ ਇੱਕ ਕਮਿਸ਼ਨਰ ਆਫ ਪੁਲਿਸ ਹੀ ਗਿਆ ਨਾ ਜੀ, ਇੱਕ SP ਗਿਆ ਤੇ ਇੱਕ ਪੁਲਿਸ ਕਮਿਸ਼ਨਰ ਗਿਆ ਜੀ। ਸੋ ਇਸ ਕਰਕੇ ਇਹਨਾਂ ਤੋਂ ਜੇ ਪੁਲਿਸ ਦੀ ਇਨਵੋਲਵਮੈਂਟ ਤੁਹਾਨੂੰ ਸਾਹਮਣੇ ਕਿਤੇ ਦਿਸ ਪਈ ਹੈਗੀ ਆ ਤੇ ਉਹਦੇ ਵਿੱਚ ਹੈਰਾਨੀ ਨਹੀਂ ਹੋਣੀ ਚਾਹੀਦੀ, ਜਦ ਇਹਨਾਂ ਦਾ ਸਾਰਾ ਜਿਹੜੀ ਹੈਗੀ ਆ ਕੰਮ ਹੀ ਪੁਲਿਸ ਕਰਦੀ ਹੈਗੀ ਆ, ਕਿਸੇ ਨੂੰ ਬੰਦਾ ਬਣਾਉਣਾ ਤਾਂ ਇਹਨਾਂ ਨੇ ਪੁਲਿਸ ਰਾਹੀਂ ਬਣਾਉਣਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਇਸ ਚੀਜ਼ ਦਾ ਡਿਫੈਂਸ ਇਹ ਦਿੰਦੇ ਹੈਗੇ ਆ ਜੀ ਵੀ ਲੋਕ ਮਿਲਣੀਆਂ ਉਹਦੇ ਵਿੱਚ 1,000 ਰੁਪਏ ਦਾ ਲਾਲਚ, ਉਹਦੇ ਵਿੱਚ 10,000 ਰੁਪਏ ਦਾ ਸਰਪੰਚਾਂ ਨੂੰ ਲਾਲਚ।
0: ਅੱਜ ਹਾਂ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆ ਨਾ, ਮੈਂ ਵੀਡੀਓ ਸੁਣ ਰਿਹਾ ਜਦੋਂ ਉਦਘਾਟਨ ਕੀਤਾ ਲਾਈਵ ਚੱਲ ਰਿਹਾ ਸੀ ਉਸ ਸਮੇਂ ਦਿਨ ਵੇਲੇ, ਤਾਂ ਉੱਥੇ ਕਹਿੰਦੇ ਨੇ ਕਿ 1,000 ਰੁਪਇਆ ਆ ਗਿਆ, 1,500 ਆ ਜਾਣਾ ਅਤੇ ਜਿਹਨਾਂ ਨੂੰ ਮਿਲਣਾ, ਅਤੇ ਤੁਹਾਨੂੰ ਕਿਸੇ ਦੇ ਉੱਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ, ਕਿਸੇ ਦੇ ਫੀਸ ਦੇਣੀ ਹੈ ਬੱਚੇ ਦੀ, ਕਿਤੇ ਤੁਸੀਂ ਆਉਣਾ ਜਾਣਾ ਹੈ ਜਾਂ ਕਿਸੇ ਦਾ ਸ਼ਗਨ ਦੇਣਾ ਹੈ ਕਿਸੇ ਨੂੰ, ਕੋਈ ਮੰਗ ਕੇ ਦੇਣ ਦੀ ਜ਼ਰੂਰਤ ਨਹੀਂ ਹੈ, ਕਹਿੰਦੇ ਇੱਕ ਸ਼ਗਨ ਹੀ ਹੈ, ਕਹਿੰਦੇ ਸਤਿਕਾਰ, ਇਸੇ ਕਰਕੇ ਇਹਦਾ ਨਾਂ ਰੱਖਿਆ ਸਤਿਕਾਰ ਜੀ।
1: ਹਾਂ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ
0: 1,000 ਰੁਪਏ ਦੇ ਵਿੱਚ 1,00,000 ਰੁਪਏ ਦਾ ਖਰਚਾ ਕਰ ਲੈਣਗੇ ਜੀ ਉਹ
1: ਸਰ, ਹੋ ਸਕਦਾ ਹੈਗਾ ਡਾਲਰ ਹੀ ਦੇ ਦੇਣ
0: ਨਾਲੇ 1,000 ਰੁਪਏ ਦੇ ਵਿੱਚ ਕਿਹੜੀ ਫੀਸ ਪੂਰੀ ਹੁੰਦੀ ਹੈ ਜੀ ਬੱਚੇ ਦੀ ਸਕੂਲ ਦੀ, ਦੱਸੋ ਤਾਂ ਅੱਜ ਦੇ ਦਿਨ ਚ
1: ਸਰ ਹੋ 2,000 ਡਾਲਰ ਦੇਣਾ ਹੋਣਾ ਉਹਨਾਂ ਨੂੰ, ਕਰੇ ਸ਼ਾਇਦ ਇਹੀ ਭੁਲੇਖਾ ਲੱਗ ਗਿਆ ਹੋਣਾ ਵੀ 1,000 ਡਾਲਰ ਦੇ ਰਹੇ ਆ
0: ਜੀ, ਲੱਗਦਾ ਮਾਨ ਸਾਹਿਬ ਆਪ ਸੌਦਾ ਪੱਤਾ ਲੈਣ ਨਹੀਂ ਜਾਂਦੇ ਲੱਗਦਾ ਹੱਟੀ ਦੇ ਉੱਤੇ ਵੀ ਕੀ ਭਾਅ ਵਿਕਦੀ ਆ
1: ਸਰੋਂ ਦੇ ਤੇਲ ਦੀ ਬੋਤਲ ਜਿਹੜੀ ਹੈਗੀ 190 ਰੁਪਏ ਦੀ ਹੈ ਜੀ, 190 ਰੁਪਏ ਦੀ, ਸਟੈਂਡਰਡ ਦੀ 210 ਰੁਪਏ ਦੀ।
0: ਨਹੀਂ ਦੇਖੋ ਕਿਸੇ ਪਹਿਲੇ ਮਹੀਨੇ ਕਹਿੰਦੇ ਸੂਟ ਲੈ ਲਓ ਤੇ ਦੂਸਰੇ ਮਹੀਨੇ ਮੇਕਅਪ ਲੈ ਲਓ ਕਹਿੰਦੇ ਜੀ, ਤੇ ਭਾਈ ਉਹਦੇ ਵਿੱਚ ਰਾਸ਼ਨ ਵੀ ਦੇਣਾ, ਰਾਸ਼ਨ ਵੀ ਲੈਣਾ, ਘਰ ਦਾ ਕਿਰਾਇਆ ਪੱਤਾ ਵੀ ਦੇਣਾ, ਬਿਜਲੀ ਦੇ ਬਿੱਲ ਵੀ ਦੇਣੇ, ਪਾਣੀ ਦਾ ਹੋ ਗਿਆ, ਆਉਣਾ ਜਾਣਾ, ਕੋਈ ਗੈਸਟ ਆ ਗਿਆ ਉਹਦੇ ਨਾਲ ਲੈਣ ਦੇਣ ਕਰਨਾ, ਮੈਨੂੰ ਲੱਗਦਾ 1,000 ਰੁਪਏ ਦਾ ਨੋਟ ਹੀ ਵੱਡਾ ਕਰ ਦਿੱਤਾ ਹੀ ਲੱਗਦਾ ਇਹਨਾਂ ਨੇ।
1: ਹਾਂਜੀ ਘੱਟ ਜਾਣ ਤੇ ਮੈਨੂੰ ਲੱਗਦਾ ਮਾਨ ਸਾਹਿਬ ਦਾ ਖਾਤੇ ਚ ਲਿਖਾਇਆ ਹੁਣ ਬਾਕੀ, ਹਾਂਜੀ ਜੇ ਰਾਸ਼ਨ ਲੈਣ ਗਏ ਜੇ 10,000 ਦਾ ਬਿੱਲ ਬਣਿਆ 1,000 ਵਾਲਾ ਦੇ ਦਿੱਤਾ, ਤੇ ਜਾਂ ਜਿਹੜੇ 3 ਮਹੀਨਿਆਂ ਦੇ ਉੱਤੇ 3,000 ਹੀ ਦੇ ਆਉਂਦਾ ਉੱਥੇ, ਤੇ ਚੁੱਪ ਕਰਕੇ ਬਾਕੀ 7 ਮਾਨ ਸਾਹਿਬ ਦੇ ਖਾਤੇ ਚ ਲਿਖਾ ਦਿੱਤਾ।
0: ਬਿਲਕੁਲ
1: ਹਾਂਜੀ ਕੋਈ ਏਦਾਂ ਦੀ ਗੱਲ ਵੀ ਕਰਨੀ ਚਾਹੀਦੀ ਆ
0: ਜੀ।
1: ਤੋ ਇਸ ਕਰਕੇ ਇਸ ਚੀਜ਼ ਦੇ ਉੱਤੇ ਤਾਂ ਭਾਰਤ ਸਾਹਿਬ ਆਪਾਂ ਇਹੀ ਕੰਕਲੂਡ ਕਰਦੇ ਹੈਗੇ ਹਾਂ ਜੀ ਵੀ ਲੱਗਦਾ ਨਹੀਂ ਕਿ ਇਹ ਛੇਤੀ ਮੁੱਦਾ ਮੁੱਕੂਗਾ
0: ਜੀ,
1: ਪਰ ਕਿਉਂਕਿ ਅਜੇ ਤੱਕ ਜਦ ਤੱਕ ਬੰਦਾ ਜਿਹੜਾ ਹੈਗਾ ਗੱਲ ਤਾਂ ਮੁੱਕਦੀ ਹੁੰਦੀ ਭਾਰਤ ਸਾਹਿਬ, ਜੇ ਕੋਈ ਬੰਦਾ ਝੁਕੇ ਤੇ ਗਲਤੀ ਮੰਨਣ ਨੂੰ ਤਿਆਰ ਹੋਵੇ। ਗਲਤੀ ਨੀ ਉਹਨਾਂ ਨੇ ਮੰਨਣੀ ਹੈਗੀ, ਉਹ ਗਲਤੀ ਨੀ ਮੰਨਦੇ ਹੈਗੇ, ਡਿਫੈਂਸਿਵ ਹੋ ਕੇ ਚੱਲਦੇ ਹੈਗੇ, ਡਿਫੈਂਸ ਵੀ ਕਰਦੇ ਨਾਲ ਅਟੈਕ ਵੀ ਕਰਦੇ ਆ ਜੀ।
0: ਪਰ ਕੱਲ ਨੂੰ ਆਪਣੇ ਬੰਦਿਆਂ ਕੋਲ
1: ਤੁਸੀਂ ਜਿਹੜਾ ਆ
0: ਕੱਲ ਕੇਜਰੀਵਾਲ ਸਾਹਿਬ
1: ਇਹ ਸੀ
0: ਤੇ ਕੀ ਝੁਕਦੇ ਨਜ਼ਰ ਆਉਂਦੇ ਆ ਜਾਂ ਝੁਕਾਉਂਦੇ ਨਜ਼ਰ ਆਉਂਦੇ ਆ ਜੀ।
1: ਕੇਜਰੀਵਾਲ ਸਾਹਿਬ ਨੇ ਅੱਜ ਦਿੱਲੀ ਦੇ ਵਿੱਚ ਜਿਹੜਾ ਹੈਗਾ ਆ ਬਿਆਨ ਦਿੱਤਾ, ਉਹਦੇ ਵਿੱਚ ਉਹ ਸਾਰਾ ਰੌਲਾ ਇਹੀ ਪਾਇਆ ਜੀ ਵੀ ਉਹ ਜਿਹੜੀ ਅਯੋਧਿਆ ਦੇ ਵਿੱਚ ਜਿਹੜੀ ਆ ਰਾਮ ਮੰਦਿਰ ਦੇ ਵਿੱਚ ਜਿਹੜੀ ਚੋਰ ਹੋ ਗਈ ਆ ਜੀ, ਗੋਲਕ ਦੇ ਵਿੱਚੋਂ ਚੋਰੀ ਜੀ,
0: ਸਾਨੂੰ ਕਹਿੰਦੇ ਐਵੇਂ ਡੱਕਤਾ ਜੀ ਅੰਦਰ।
1: ਅੱਛਾ, ਜਿਸ ਬੰਦੇ ਦੇ ਉੱਤੇ ਇਹ ਦੋਸ਼ ਲਾਉਂਦੇ ਹੈਗੇ ਆ ਜੀ, ਜਿਹਨੂੰ ਪੁਆਇੰਟ ਆਊਟ ਕਰਦੇ ਹੈਗੇ ਆ, ਉਹਨੂੰ ਸਿੱਧਾ ਭਾਜਪਾ ਵੀ ਹੱਥ ਨਹੀਂ ਪਾਉਣਾ ਚਾਹੁੰਦੀ ਹੈਗੀ ਸੀ, ਕਿਉਂਕਿ ਉਹ RSS ਦੀ ਬੈਕਗਰਾਊਂਡ ਹੈ ਉਹਦੀ ਜੀ। ਇਸ ਕਰਕੇ ਇਹਨਾਂ ਨੇ ਸਿੱਟ ਬਣਾਈ ਸੀ ਉਹਨੇ, ਹੁਣ ਦੇਖੋ ਵੀ ਬੰਦੇ ਜਿਹੜੇ ਹੈਗੇ ਆ 8-10 ਜਿਹੜੇ ਹੈਗੇ ਆ ਉਹ ਫੜੇ ਆ, ਉਹਨਾਂ ਦੇ ਉੱਤੇ ਦੋਸ਼। ਹਾਂਜੀ, ਤੇ ਅੱਗੇ ਦੇਖੋ ਕਿੱਦਾਂ ਟਰਾਇਲ ਹੁੰਦਾ ਹੈਗਾ ਜੀ, ਕਿਸ ਤਰੀਕੇ ਦੇ ਨਾਲ ਜਿਹੜਾ ਆ ਸਟੈਬਲਿਸ਼ ਹੁੰਦਾ ਆ ਤੇ ਕੀ ਰਿਕਵਰੀ ਹੁੰਦੀ ਹੈਗੀ ਆ ਜੀ, ਉਹਦੇ ਹਿਸਾਬ ਦੇ ਨਾਲ ਹੀ ਅੱਗੇ ਚੱਲੂਗਾ ਜੀ। ਕਈ ਵਾਰੀ ਸਮ ਟਾਈਮ ਏਦਾਂ ਹੁੰਦਾ ਹੈਗਾ ਆ ਜੀ ਕਿ ਬੰਦਾ ਜਿਹੜਾ ਮਾਸਟਰ ਹੁੰਦਾ ਜਿਹਨੂੰ ਆਪਾਂ ਬਿਠਾਇਆ ਆ ਹੁੰਦਾ, ਕਈ ਵਾਰੀ ਚੀਜ਼ਾਂ ਉਹਦੇ ਨੌਲੇਜ ਚ ਹੁੰਦੀਆਂ ਵੀ ਨੀ, ਉਹ ਆਪਣੇ ਵਰਕਰ ਦੇ ਉੱਤੇ ਡਿਪੈਂਡ ਕਰਦਾ ਹੁੰਦਾ, ਉਹਦਾ ਡਰਾਈਵਰ ਵੀ ਚੱਕਿਆ ਨਾ ਚੰਪਕ ਦਾ।
0: ਬਿਲਕੁਲ ਹੈ ਜੀ,
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਅਸੀਂ ਉਮੀਦ ਕਰਦੇ ਹਾਂ ਜੀ ਵੀ ਇਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਤੇ ਲਾਓ ਜਿਹੜਾ ਆ ਇਟ ਸ਼ਾਲ ਟੇਕ ਇਟਸ ਓਨ ਕੋਰਸ ਤੇ ਆਪਣਾ ਕੰਮ ਕਰੇਗਾ ਵਧੀਆ ਤਰੀਕੇ
0: ਨਾਲ। ਮੈਂ ਸਾਹਿਬ ਅੱਜ ਨਾ ਕਿਆਸ ਰਾਈਆਂ ਲਾਉਂਦਾ ਪਿਆ ਸੀ, ਮੈਂ ਕਿਹਾ ਲਾਲਾ ਜੀ ਆਉਣਗੇ ਕੱਲ ਨੂੰ ਤੇ ਬੜੇ ਹੀ ਪੋਲੇ ਜਿਹੇ ਮੂੰਹ ਦੇ ਨਾਲ ਪ੍ਰੈਸ ਕਾਨਫਰੰਸ ਦੇ ਦੌਰਾਨ ਹਨਾ ਮਾਨ ਸਾਹਿਬ ਨਾਲ ਬੈਠੇ ਹੋਣਗੇ ਤੇ ਕਹਿਣਗੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ, ਅਸੀਂ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਥੋੜ੍ਹੀ ਹੋ ਸਕਦੇ ਹਾਂ, ਸਾਰੇ ਆਉਣਗੇ ਜੀ, ਪੋਲੇ ਜੇ ਮੂੰਹ ਦੇ ਨਾਲ ਕਹਿਣਗੇ ਜੀ।
1: ਪਰ ਏਦਾਂ ਨੀ ਕਹਿਣਗੇ, ਉਹ ਜ਼ਰੂਰ ਕਹਿਣਗੇ ਹਮ ਗੁਰੂ ਜੀ ਕੇ ਪ੍ਰਤੀ ਤੋ ਹਮਾਰਾ ਪੂਰਾ ਸਨਮਾਨ ਹੈ, ਲੇਕਿਨ ਹਮ ਉਨ ਲੋਗੋ ਕੇ ਆਗੇ ਕਭੀ ਨਹੀਂ ਝੁਕੇਂਗੇ ਜੋ ਧਰਮ ਕੋ ਕਿਸੀ ਵਿਸ਼ੇਸ਼ ਪਾਰਟੀ ਕੇ ਹਿੱਤੋਂ ਕੇ ਲੀਏ ਯੂਜ਼ ਕਰ ਰਹੇ ਹੈ
0: ਜੀ,
1: ਇਸ ਤਰੀਕੇ ਦੀ ਸਟੇਟਮੈਂਟ ਦੇਣਗੇ ਜੀ, ਜੋ ਮੈਨੂੰ ਉਮੀਦ ਹੈ ਜੀ। ਮਾਨ ਸਾਹਿਬ ਪਰ ਕਿਤਨਾ ਬੜਾ ਪ੍ਰਹਾਰ ਹੋਆ ਹਾਂਜੀ ਮਾਨ ਸਾਹਿਬ, ਲੇਕਿਨ ਲੋਗੋ ਨੇ ਲੋਗੋ ਕੇ ਪਿਆਰ ਮੇ
0: ਕਾਮ ਕਰ ਦਿਆ ਜੀ,
1: ਹਾਂਜੀ ਜਿਨ੍ਹਾਂ ਨੇ ਸਿੱਖੋ ਕੇ ਲਈ ਇਤਨਾ ਕਾਮ ਕਰ ਦਿਆ, ਲੇਕਿਨ ਲੋਗੋ ਕੇ ਪਿਆਰ ਨੇ ਇਹਨੇ ਇਤਨੀ ਸ਼ਕਤੀ ਦੀ ਕਿ ਆਜ ਵੋ ਵੀ ਸੋਚ ਰਹੇ ਹੈ ਕਿ ਲੋਕ ਤੋ ਇਨਕੇ ਸਾਥ ਹੈ
0: ਹਾਂਜੀ,
1: ਉਹ ਇਸ ਇੱਦਾਂ ਦਾ ਕੋਈ ਸਟੇਟਮੈਂਟ ਦੇਣਗੇ ਜੀ, ਅਦਰਵਾਈਜ਼ ਮੈਨੂੰ ਨਹੀਂ ਉਮੀਦ ਹੈਗੀ ਕਿ ਉਹ ਆ ਕੇ ਜਿਹੜਾ ਹੈਗਾ, ਹਾਲਾਂਕਿ ਇਹਨਾਂ ਦੇ MLA ਜਿਹੜੇ ਹੈਗੇ ਆ ਜੀ ਉਹ ਇਸ ਵੇਲੇ ਇੰਨੇ ਦੁਬਦਾ ਚ ਆ ਵੀ ਪਾਰਟੀ ਸਾਨੂੰ ਪ੍ਰੋਪਰ ਗਾਈਡ ਕਿਉਂ ਨਹੀਂ ਕਰ ਰਹੀ ਜੀ,
0: ਡਿਪਲੋਮੈਟਿਕ ਚੱਲਣਗੇ ਨਾ ਜੀ। ਬਿਲਕੁਲ
1: ਦੇਖੋ ਜੀ, ਦੋ ਗੱਲਾਂ ਚੋਂ ਇੱਕ ਗੱਲ ਤਾਂ ਪੱਕੀ ਹੋਈ ਆ, ਜਾਂ ਤਾਂ ਮਾਨ ਸਾਹਿਬ ਨੇ ਦਿੱਲੀ ਵਾਲਿਆਂ ਨੂੰ ਕਹਿਤਾ ਹੈਗਾ ਕਿ ਮੈਂ ਇਸ ਸਿਚੁਏਸ਼ਨ ਨੂੰ ਆਪੇ ਹੈਂਡਲ ਕਰ ਲੂੰਗਾ, ਚਿੰਤਾ ਨਾ ਕਰੋ
0: ਜੀ,
1: ਹਾਂਜੀ ਤੂੰ ਤਾਂ ਜਿਹੜਾ ਹੈਗਾ ਆ ਵੀ ਚੱਲ ਕਰ ਲੈ ਜਿੱਦਾਂ ਕਰ ਸਕਦਾ ਹੈਗਾ, ਨਾ ਹੋਊਗਾ ਤੇ ਭਾਈ ਏਦਾਂ ਜੇ ਜ਼ਿਆਦਾ ਚੱਕਰ ਸਿੱਟ ਹੋਊਗਾ ਤੇ ਮੁੜ ਕੇ ਕਵਾਂਗੇ ਭਾਈ ਇਲੈਕਸ਼ਨ ਜਿਤਾਓ ਤੁਸੀਂ, ਬਾਅਦ ਦੇ ਵਿੱਚ ਦੇਖਦੇ ਹੈਗੇ ਆ ਕਿ ਆਪਾਂ ਵੋਟਿੰਗ ਕਰਾ ਲਾਂਗੇ ਵੀ ਵਿਧਾਇਕ ਦਲ ਦਾ ਨੇਤਾ ਜਿਹੜਾ ਵਿਧਾਇਕ ਆਪ ਚੁਣ ਲੈਣਗੇ ਜੀ, ਏਦਾਂ ਕਰਕੇ ਆਪਣੀ ਮਰਜ਼ੀ ਥੋਪ ਲੈਣਗੇ ਜੀ, ਨਹੀਂ ਤਾਂ ਜਿਹੜਾ ਹੈਗਾ ਕਿਉਂਕਿ ਇਸ ਵੇਲੇ ਜਿਹੜਾ ਹੈਗਾ ਆ ਉਹ ਨਾ ਤਾਂ ਮਾਨ ਸਾਹਿਬ ਨੂੰ ਛੱਡ ਸਕਦੇ ਆ ਜੀ, ਤੇ ਨਾ ਜਿਹੜਾ ਹੈਗਾ ਆ ਉਹ ਕੈਰੀ ਆਨ ਕਰ ਸਕਦੇ ਹੈਗੇ ਆ ਜੀ, ਇਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਨੀ ਪਤਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਕੰਸੀਕੁਐਂਸਿਸ ਕੀ ਹੋਣਗੇ
0: ਜੀ। ਬਿਲਕੁਲ ਹੈ ਜੀ।
1: ਦੂਜਾ ਭਾਰਤ ਸਾਹਿਬ ਮੇਰੀ ਤਾਂ ਇੱਕੋ ਹੀ ਸੋਚ ਆ ਜੀ ਵੀ ਇਹਨਾਂ ਨੂੰ ਸਮਝ ਨਹੀਂ ਹੈ
0: ਜੀ,
1: ਜਿਹੜੇ ਬਾਹਰੋਂ ਆਉਂਦੇ ਹੈਗੇ ਆ ਉਹਨਾਂ ਨੂੰ ਸੰਸਥਾਵਾਂ ਦੀ ਸਮਝ ਨਹੀਂ ਹੈ ਜੀ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦਾ ਇਤਿਹਾਸ ਕੀ ਹੈਗਾ ਆ ਜੀ, ਉਹਨਾਂ ਨੂੰ ਪਤਾ ਹੀ ਨਹੀਂ ਫਿਰ ਪੰਜਾਬ ਦੀ ਸਾਈਕੀ ਕੀ ਹੈਗੀ ਆ ਜੀ, ਉਹ ਤਾਂ ਤੁਸੀਂ ਦੇਖੋ ਨਾ ਲੈਂਡ ਪੂਲਿੰਗ ਪਾਲਿਸੀ ਹੁਣ ਫਿਰ ਦੁਬਾਰਾ ਲਿਆਉਣ ਲੱਗੇ ਹੈਗੇ ਆ ਜੀ, ਉਹਨਾਂ ਨੂੰ ਇਹ ਨੀ ਪਤਾ ਵੀ ਪਹਿਲਾਂ ਜਦੋਂ ਸਾਰੇ ਤੁਸੀਂ ਇਕੱਠੇ ਕਰ ਦਿੱਤੇ ਸੀ ਉਹ ਸਿੱਖ ਫਿਰ ਇਕੱਠੇ ਹੋ ਗਏ ਇਸੇ ਕਰਕੇ ਜੀ, ਭਾਵੇਂ ਕਿਸੇ ਗੱਲ ਤੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹੈ ਜੀ, ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਤੇ ਮੁੜ ਕੇ ਜਿਹੜਾ ਆ ਜਿਹੜੇ ਅਮੈਰੀਕਨ ਡੀਲ ਹੈਗੀ ਆ ਉਹਦਾ ਦੇਖੋ ਸੈਂਟਰ ਦੇ ਵਿੱਚ ਤਾਂ ਫੋਕਸ ਤਾਂ ਉਹ ਹੀ ਹੈਗੀ ਆ, ਬਟ ਜਦੋਂ ਨਾਲ ਇੱਥੇ ਤੁਹਾਨੂੰ ਸਾਹਮਣੇ ਜਿਹੜਾ ਲੈਂਡ ਪੂਲਿੰਗ ਦਿਸਦੀ ਹੋਊਗੀ ਤੇ ਕੀ ਤੁਸੀਂ ਉਹਦਾ ਵਿਰੋਧ ਨਹੀਂ ਕਰੋਗੇ? ਉਹ ਕਰਨਗੇ ਬਕਾਇਦਾ ਤੌਰ ਤੇ ਵਿਰੋਧ ਜੀ,
0: ਬਿਲਕੁਲ ਹੈ ਜੀ ਬਿਲਕੁਲ।
1: ਤੁਸੀਂ ਪਹਿਲਾਂ 200 ਗਜ ਦਿੰਦੇ ਸੀ, ਹੁਣ 210 ਗਜ ਦਾ ਇੱਕ ਦੇ ਦੇਣਾ ਹੈਗਾ ਆ ਜੀ, ਇਸੇ ਤਰ੍ਹਾਂ ਜਿਹੜਾ ਆ 430 ਗਜ ਦਾ ਦੇ ਤਾ, 400 ਦੀ ਜਗ੍ਹਾ 30 ਗਜ ਇੱਕ ਤੇ 10 ਗਜ ਇੱਕ, ਉਹ ਤਾਂ ਇਹ ਹੋ ਗਿਆ ਕਿ ਚਾਹ ਪੱਤੀ ਦੇ ਨਾਲ ਸ਼ੈਂਪੂ ਦਾ ਪੈਕਟ ਫ੍ਰੀ, ਹਾਂਜੀ ਉਹ ਤਾਂ ਇੰਨੇ ਨਾਲ ਜਿਹੜਾ ਪੰਜਾਬੀ ਨੀ ਮੰਨਣ ਵਾਲੇ ਜੀ
0: ਜੀ। ਤੇ ਸੈਂਟ ਸਾਹਿਬ ਜਾਂ ਫਰਾਂਸ ਦੇ ਵਿੱਚ ਜੋ ਗੁਰੂ ਘਰਾਂ ਨੇ ਜਾਂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹਰਨਾਮ ਸਿੰਘ ਧੁੰਮਾ ਉਹਨਾਂ ਦੇ ਖਿਲਾਫ, ਜੋ ਚਲੋ ਇਹ ਤਾਂ ਪਹਿਲਾਂ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਾਫੀ, ਕਹਿ ਲਓ ਕਿ ਆਪਣਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਮੇਲਾ ਲੱਗਿਆ ਸੀ ਉਹਦੇ ਵਿੱਚ ਵੀ ਜਾ ਕੇ ਆਏ ਨੇ, ਇਸ਼ਨਾਨ ਕਰਕੇ ਆਏ ਨੇ, ਜਾਂ ਉੱਠਣਾ ਬਹਿਣਾ ਹੋਰ ਵੀ ਹੈਗਾ RSS ਦੇ ਨੁਮਾਇੰਦਿਆਂ ਦੇ ਨਾਲ ਜਾਂ BJP ਦੇ ਨਾਲ। ਚਲੋ ਉਹ ਇੱਕ ਪੋਲੀਟੀਕਲ ਜਮਾਤ ਹੈਗੀ ਆ, ਦੂਸਰੀ ਇੱਕ ਧਾਰਮਿਕ ਜਮਾਤ ਹੈ ਜਿੱਦਾਂ ਉਹ ਹੋਰ ਤਰ੍ਹਾਂ ਹਿਸਾਬ ਕਿਤਾਬ ਦੇ ਨਾਲ ਆਪਣੇ ਚੱਲਦੇ ਆ, ਤਾਂ ਉਹ ਜੋ ਲੈਣ ਦੇਣ ਜਾਂ ਸਿੱਖ ਪਰੰਪਰਾਵਾਂ ਨੇ ਜਾਂ ਜੋ ਵੀ ਚੀਜ਼ਾਂ ਹੈਗੀਆਂ ਉਹਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਟਕਸਾਲ ਦੇ ਜਿਹੜੇ ਨੇ ਦਮਦਮੀ ਟਕਸਾਲ ਦੇ ਜਿਹੜੇ ਇਤਿਹਾਸਕ ਅਸੂਲਾਂ ਨੂੰ ਕਹਿੰਦੇ ਨੇ ਉਸੇ ਤਰ੍ਹਾਂ ਬਰਕਰਾਰ ਨਹੀਂ ਰੱਖ ਰਹੇ, ਭਾਵਨਾਵਾਂ ਜਿਹੜੀਆਂ ਨੇ ਜਾਂ ਉਹਦੇ ਵਿੱਚ ਉਲਟ ਫੇਰ ਹੋ ਰਿਹਾ, ਉਸਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਜੀ?
1: ਭਾਰੀ ਸਾਹਿਬ ਏਦਾਂ ਆ ਵੀ ਹੈ ਇਹਦੇ ਵਿੱਚ ਵੀ ਰਾਜਨੀਤੀ
0: ਜੀ,
1: ਇਹ ਨਿਰੋਲ ਧਾਰਮਿਕ ਮੁੱਦਾ ਤਾਂ ਹੋ ਨਹੀਂ ਸਕਦਾ ਜੀ।
0: ਨਹੀਂ ਜੀ,
1: ਅਸੀਂ ਜਿਹੜਾ ਹੈਗਾ ਆ ਵੀ ਆਪਣੇ ਬਹੁਤੇ ਸੱਜਣ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਓਹਿਲਾ ਸਾਹਿਬ ਹੋਣੀ ਗੁਰਦੁਆਰਿਆਂ ਦੇ ਵਿੱਚ ਅਹੁਦੇਦਾਰ ਨੇ ਜਾਂ ਹੋਰ ਆ, ਉਹ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨਹੀਂ ਵਾਟੇ ਧੁਮਾ ਉਹਨਾਂ ਵਾਸਤੇ ਤਾਂ ਜਿਹੜਾ ਹੈਗਾ ਉੱਥੇ ਵਾਸਤੇ ਤਾਂ ਉਹੀ ਗੈਸਟ ਜਿਹੜਾ ਜਾਊਗਾ ਉਹਨਾਂ ਕੋਲ ਜਿਹਨੂੰ ਉਹ ਬੁਲਾਉਣਗੇ ਜੀ।
0: ਜੀ, ਵੈਸੇ ਮੈਂ ਇੱਕ ਚੀਜ਼ ਸੋਚ ਰਿਹਾ ਸੀ, ਜ਼ਿਆਦਾਤਰ ਇੰਗਲੈਂਡ ਤੇ ਜਰਮਨ ਦੇ ਵਿੱਚ ਜਿਹੜੇ ਨੇ ਜ਼ਿਆਦਾ ਟਕਸਾਲ ਦੇ ਨਾਲ ਜੁੜੇ ਗੁਰੂ ਘਰ ਜਿਹੜੇ ਨੇ ਜਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਨਾਲ ਜੁੜੇ ਹੋਏ ਹਮਖਿਆਲੀ ਲੋਕ ਨੇ ਉਹਨਾਂ, ਜਾਂ ਉਸ ਸਮਿਆਂ ਦੇ ਵਿੱਚ 84 ਤੋਂ ਬਾਅਦ ਜਿਹੜਾ ਵੱਡਾ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਆ ਕੇ ਫਸੇ ਆ ਉਹ ਜਰਮਨ ਜਾਂ ਫਰਾਂਸ ਜਾਂ ਇੰਗਲੈਂਡ ਦੀ ਗੱਲ ਕਰ ਸਕਦੇ ਆ, ਤਾਂ ਉਹ ਇਹ ਮੈਂ ਸੋਚ ਰਿਹਾ ਸੀ ਕਿ ਫਰਾਂਸ ਤੋਂ ਇਹ ਜਿਹੜਾ ਮਤਾ ਪਾਸ ਕਰਵਾਇਆ ਗਿਆ, ਮਤਲਬ ਕਿ ਜਰਮਨ ਦੇ ਵਿੱਚ ਕਿਤੇ ਵਿਵਾਦ ਹੋਣ ਦੀ ਜਾਂ ਹੋਰ ਟਕਰਾਅ ਹੋਣ ਦੇ ਵੀ ਚਾਂਸ ਹੋ ਸਕਦੇ?
1: ਨਹੀਂ ਸਰ, ਇਹਦੇ ਵਿੱਚ ਜਿਹੜਾ ਹੈਗਾ ਆ ਇਹ ਏਡੇ ਵੱਡੇ ਪੱਧਰ ਦੀ ਗੱਲ ਹੈ ਨੀ ਜਿਹੜੀ ਤੁਸੀਂ ਕਹਿੰਦੇ ਹੈਗੇ, ਜ਼ਰੂਰ ਕੋਈ ਟਕਸਾਲ ਦਾ ਨਾਲ ਬੈਕਗਰਾਉਂਡ ਵਾਲਾ ਬੰਦਾ ਉਹਨਾਂ ਦੀ ਕਮੇਟੀ ਦੇ ਵਿੱਚ ਹੋਊਗਾ ਕਿ ਫਰਾਂਸ ਦੇ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ।
0: ਹਾਂਜੀ ਹਾਂਜੀ,
1: ਨਾ ਕਿ ਟੋਟਲ ਫਰਾਂਸ ਦੇ ਸਾਰੇ ਗੁਰੂ ਘਰਾਂ ਦੇ, ਨਹੀਂ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ। ਖਬਰ ਨੂੰ ਮਤਲਬ ਹਾਈਲਾਈਟ ਜ਼ਿਆਦਾ ਕੀਤਾ ਗਿਆ ਹੈਗਾ, ਉਹ ਇੱਕ ਗੁਰੂ ਘਰ ਜਿਹੜਾ ਹੈਗਾ ਯਾਰ ਨਹੀਂ ਸਹਿਮਤ ਹੋਊਗਾ ਤੇ ਜਾਂ ਉਹਦੇ ਵਿੱਚ ਜਿਹੜਾ ਆ ਉਹਨਾਂ ਦੇ ਵੈਸਟਡ ਇੰਟਰਸਟ ਹੋਣਗੇ ਜੀ ਟਕਸਾਲ ਨਾਲ, ਤੇ ਜਿਹਦੇ ਨੂੰ ਧੁੰਮਾ ਸਾਹਿਬ ਫਿਲ ਅਪ ਨਹੀਂ ਕਰਦੇ ਹੋਣਗੇ ਜਾਂ ਉਹ ਉਹਨਾਂ ਦੇ ਨਾਲ ਇੰਟਰਸਟ ਕਲੈਸ਼ ਕਰਦੇ ਹੋਣਗੇ ਜਾਂ ਉਹ ਆਪ ਟਕਸਾਲ ਦੇ ਵਿੱਚ ਇੰਟਰਫੇਅਰ ਕਰਕੇ ਆਪਣਾ ਕੋਈ ਬੰਦਾ ਅੱਗੇ ਕਰਨਾ ਚਾਹੁੰਦੇ ਹੋਣਗੇ।
0: ਪਰ ਇਹ ਜੋ ਗੱਲ ਕਹੀ ਗਈ ਆ ਉਹ ਦੋ ਰਾਮਾ ਤਾਂ ਨਹੀਂ ਗਿਆ, ਇਹ ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ।
1: ਸਰ ਮੈਂ ਸਹਿਮਤ ਹਾਂ ਜੀ, ਸਹਿਮਤ ਹਾਂ ਇਸ ਚੀਜ਼ ਦੇ ਨਾਲ ਸਹਿਮਤ ਹਾਂ ਜੀ, ਪਰ ਸਵਾਲ ਤੇ ਇਹ ਹੈਗਾ ਆ ਕਿ ਅਗਲੇ ਦਾ ਪੱਖ ਟ੍ਰਾਈ ਟੂ ਅੰਡਰਸਟੈਂਡ ਦੀ ਵਿਊ ਆਫ ਅਦਰ ਪਰਸਨ ਜੀ, ਗੱਲ ਤਾਂ ਇਹ ਹੈ ਨਾ ਜੀ, ਸਟੈਪ ਇਨ ਟੂ ਦੀ ਪਾਵਰ ਦੇ ਵਿੱਚ ਆ ਉਹਦੇ ਨਾਲ ਚੰਗੇ ਸੰਬੰਧ ਹੋਣੇ ਸਾਨੂੰ ਕੋਈ ਫਾਇਦਾ ਹੀ ਦੇ ਸਕਦੇ, ਨੁਕਸਾਨ ਥੋੜਾ ਦੇ ਸਕਦੇ ਆ।
0: ਬਿਲਕੁਲ,
1: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਉਹਨਾਂ ਨੂੰ ਤਾਂ ਇਸ ਆੜ ਦੇ ਨਾਲ ਇਹ ਕਰਕੇ ਕਿ ਭਾਈ ਮਹਾਰਾਸ਼ਟਰ ਚ ਜੋ ਹੋ ਰਿਹਾ ਆ ਜੀ ਤੁਸੀਂ ਜਿਹੜਾ ਆ ਉੱਥੇ ਪੈਰਵਾਈ ਕਰੋ ਕਿਉਂਕਿ ਤੁਹਾਡੇ ਅੱਛੇ ਸੰਬੰਧ ਹੈਗੇ ਆ, ਫਿਰ ਦੇਖਦੇ ਹੈਗੇ ਆ ਕਿ ਅੱਗੇ ਅਗਲੇ ਨੂੰ ਉਹਦੇ ਟ੍ਰੈਪ ਦੇ ਵਿੱਚ ਹੀ ਫਸਾਓ ਨਾ, ਵੀ ਜਿਸ ਚੀਜ਼ ਦੇ ਵਿੱਚ ਤੇਰਾ ਰਿਸ਼ਤਾ ਇੱਦਾਂ ਦਾ ਚੰਗਾ ਹੈਗਾ ਤੇ ਤੂੰ ਸਿੱਖ ਪੰਥ ਦਾ ਮੁੱਦਾ ਹੈਗਾ ਆ ਤੇ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ।
0: ਬਿਲਕੁਲ
1: ਹਾਂਜੀ, ਵੀ ਤੁਸੀਂ ਅਗਵਾਈ ਕਰੋ ਜਾ ਕੇ ਜਿਹੜਾ ਹੈਗਾ ਇਸ ਚੀਜ਼ ਦਾ ਮਸਲਾ ਸੋਲਵ ਕਰਕੇ ਪੰਥ ਦੇ ਅੱਗੇ ਰੱਖੋ ਤੇ ਪਤਾ ਲੱਗੇ ਪੰਥ ਨੂੰ ਵੀ ਵੀ ਤੁਹਾਡੀਆਂ ਨੇੜਤਾ ਦਾ ਪੰਥ ਨੂੰ ਵੀ ਕੋਈ ਫਾਇਦਾ ਹੋ ਰਿਹਾ।
0: ਬਿਲਕੁਲ, ਪ੍ਰੈਸ਼ਰਾਈਜ਼ ਕੀਤਾ ਜਾਣ ਦੀ ਕੋਸ਼ਿਸ਼ ਹੈ ਇਹਦੇ ਵਿੱਚ। ਬਿਲਕੁਲ
1: ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਇਹ ਨਿਰੋਲ ਸਰ ਰਾਜਨੀਤਿਕ ਹੈਗਾ ਆ, ਜਾਂ ਤਾਂ ਕਿਸੇ ਬੰਦੇ ਨੇ ਗੁਰੂ ਘਰ ਦੇ ਨਾਲ ਜਿਹੜਾ ਹੋਇਆ ਕੋਈ ਸੰਬੰਧ ਹੋਊ ਜਾਂ ਟਕਸਾਲ ਦੀ ਬੈਕਗਰਾਉਂਡ ਹੋਊ ਜਾਂ ਇੱਥੇ ਟਕਸਾਲ ਦੇ ਵਿੱਚ ਉਹਦਾ ਕੋਈ ਬੰਦਾ ਉਹਨਾਂ ਦਾ ਬੰਦਾ ਬੈਠਾ ਆਇਆ ਹੋਊਗਾ ਜਿਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋਣਗੇ ਜੀ।
0: ਜੀ ਬਿਲਕੁਲ,
1: ਤੋ ਇਸ ਕਰਕੇ ਆ ਕਿਉਂਕਿ ਥੋੜੀ ਤੁਸੀਂ ਦੇਖੋ ਨਾ ਪਿੱਛੇ ਝਾਤੀ ਮਾਰੋ, ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਸਿਮਰਨਜੀਤ ਸਿੰਘ ਮਾਨ ਨੇ ਵੀ ਜਿਹੜਾ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਉਹਨਾਂ ਦਾ ਧੁੰਮਾ ਸਾਹਿਬ ਨਾਲ ਵਿਵਾਦ ਹੋਇਆ
0: ਹੋਇਆ ਸੀ ਜੀ। ਬਿਲਕੁਲ ਹੋਇਆ ਸੀ,
1: ਠੀਕ ਹੈ ਜੀ। ਤੇ ਤੁਸੀਂ ਇਸ ਗੱਲ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਬਹੁਤੇ ਬੰਦੇ ਜਿਹੜੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਪੱਕੇ ਹੋਏ ਆ, ਉਹਦੇ ਵਿੱਚ ਮਾਨ ਸਾਹਿਬ ਦਾ ਵੀ ਕੋਈ ਕੰਟਰੀਬਿਊਸ਼ਨ ਹੈਗਾ ਆ ਜੀ, ਤੇ ਜੇ ਕੋਈ ਗਿਆ ਹੈਗਾ, ਜੇ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਨਾਲ, ਉਹ ਕਹਿੰਦੇ ਹੁੰਦੇ ਨਾ ਜੀ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਕਿ ਜੇ ਕੋਈ ਸੱਜਣ ਵੀ ਆਪਣੇ ਆਪ ਨੂੰ ਮਤਲਬ ਜਿਹੜਾ ਹੈਗਾ ਆ ਦੁਖੀ ਕਰਦਾ ਹੋਵੇ ਨਾ, ਤੇ ਉਹਨੂੰ ਕਹਿੰਦੇ ਕਿਸੇ ਨਾ ਕਿਸੇ ਮੁਸੀਬਤ ਚ ਪਾ ਦਿਓ,
0: ਬਿਲਕੁਲ ਹੈ ਜੀ,
1: ਤਾਂ ਕਿ ਉਹ ਆਪਣੀ ਮੁਸੀਬਤ ਚ ਉਲਝਿਆ ਰਹੇ, ਤੁਹਾਨੂੰ ਨਾ ਪਰੇਸ਼ਾਨ ਕਰੇ,
0: ਪਰੇਸ਼ਾਨ ਕਰੇ ਕਰੇ ਜੀ, ਬਿਲਕੁਲ ਨਾਲੇ ਮਾਂ ਜੀ ਉਹ ਸਿਮਰਜੀਤ ਸਿੰਘ ਮਾਨਿਆ ਤਾਂ ਜ਼ਿਆਦਾ ਤਾਰਾ ਜੋੜਦੀਆਂ ਨੇ ਜੀ ਉੱਧਰ ਬੀਜੇਪੀ ਦੇ ਨਾਲ,
1: ਜਾਂ ਮੈਂ ਉਹ ਇਸ ਖਬਰ ਨੂੰ ਉਹ ਜਿਹੜੀ ਪਿੱਛੇ ਵਿਵਾਦ ਹੋਇਆ ਥੋੜੇ ਦਿਨ ਪਹਿਲਾਂ ਉਸ ਐਂਗਲ ਨਾਲ ਦੇਖ ਕੇ ਜਿਹੜਾ ਹੈਗਾ ਵਿਊ ਦੇ ਰਿਹਾ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੋ ਸਕਦਾ।
1: ਬਾਕੀ ਜਿਹੜਾ ਹੈਗਾ ਆ ਮੈਂ ਹੋਰ ਵੀ ਬੇਨਤੀ ਕਰਦੇ ਆ ਕਿ ਹਾਂ ਜੀ ਵੀ ਸਾਡੇ ਤੇ, ਮੈਂ ਕੋਈ ਮਤਲਬ ਕਿ ਸਾਹਿਬ ਜਿਹੜਾ ਆ ਪੱਤਰਕਾਰੀ ਦਾ ਕੋਈ ਐਕਸਪਰਟ ਤਾਂ ਨਹੀਂ, ਬਤੌਰ ਕਾਲਰ ਆਪਣਾ ਵਿਊ ਪੁਆਇੰਟ ਰੱਖਦਾ ਹੁੰਦਾ ਆ ਜੀ, ਤੇ ਇਸ ਕਰਕੇ ਸਾਡੇ ਤੋਂ ਕੋਈ ਜਿਹੜੀ ਹੈਗੀ ਐਕਸਪਰਟੀਜ਼ ਦੀ ਉਮੀਦ ਨਾ ਰੱਖੋ, ਨਾ ਅਸੀਂ ਏਦਾਂ ਦਾ ਕੋਈ ਦਾਅਵਾ ਹੀ ਕਰਦੇ ਹਾਂ, ਕਿਉਂਕਿ ਕਈ ਕਈ ਚੈਨਲਾਂ ਤੇ ਇਸ ਚੀਜ਼ ਦਾ ਜ਼ਿਕਰ ਹੁੰਦਾ ਆ, ਤੇ ਇਹ ਦੱਸ ਦਈਏ ਕਿ ਬਤੌਰ ਕਾਲਰ ਹੀ ਆਉਂਦੇ ਹੈਗੇ ਆ, ਤੇ ਐਵੇਂ ਕੋਈ ਬਹੁਤਾ ਮਾਈਂਡ ਕਰਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ। ਹਾਂ ਜੀ ਬਿਲਕੁਲ ਜੀ, ਅਸੀਂ ਤਾਂ ਆਪਣੀ ਰੂਹ ਦੀ ਖੁਰਾਕ ਪੂਰੀ ਕਰਦੇ ਹਾਂ ਜੀ, ਸਾਡੇ ਹੈਗਾ ਪਹਿਰਾ ਦਿੰਦੇ ਆ ਜੀ ਜੀ ਸਰ। ਪਰ ਅੱਛਾ ਹੋਰ ਕੋਈ ਖਬਰ ਜੀ,
0: ਹੋਰ ਜਿਹੜੀ ਮੈਂ ਮਿਸ ਕਰ ਗਿਆ ਹੁਣ ਸਰ,
1: ਬਹੁਤ ਤਰਾਸਦੀ
0: ਬਿਲਕੁਲ ਹੈ ਜੀ।
1: ਹਾਂਜੀ ਪਰ ਅੱਛਾ ਹੁਣ ਆਇਆ ਤਾਂ ਹੈ ਵਿੱਚ ਵੀ ਹਾਂ ਜੀ ਵੀ ਇੰਡੀਆ ਨੇ ਵੀ ਪੇਸ਼ਕਸ਼ ਕੀਤੀ ਆ, ਬਟ ਨੈਚੁਰਲ ਹੈਗਾ ਇਹੋ ਜਿਹੇ ਮੌਕੇ ਤੇ ਆਪਾਂ ਪਿੱਛੇ ਤਾਂ ਨਹੀਂ ਰਹਿੰਦੇ,
0: ਪ੍ਰਗਟ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਮਦਦ ਦੀ ਵੀ ਗੱਲ ਕੀਤੀ ਸੀ ਜੀ, ਪਹਿਲਾਂ ਵੀ ਕੀਤੀ ਸੀ
1: ਸਰ, ਚੱਲ ਗਿਆ ਇਹਨਾਂ ਨੇ ਭੇਜ ਵੀ ਦਿੱਤੀ ਹੋਣੀ ਆ ਸਰ, ਇਸ ਗੱਲੋਂ ਸਰਕਾਰ ਇਹ ਸਰਕਾਰ ਪ੍ਰਮਟ ਰਹੀ ਹੈ, ਇਹਨਾਂ ਨੇ ਤਾਂ ਤੁਰਕੀ ਨੂੰ ਸਭ ਤੋਂ ਪਹਿਲਾਂ ਭੇਜ ਦਿੱਤੀ ਸੀ ਜਿਹਨੇ ਅੱਜ ਤੱਕ ਸਾਡਾ ਵਿਰੋਧ ਹੀ ਕੀਤਾ ਸੀ, ਮੁੜ ਕੇ ਭਾਵਾਂ ਉਹਨੇ ਸਾਡੇ ਤੇ ਜਿਹੜਾ ਹੈਗਾ ਆ ਪਾਕਿਸਤਾਨ ਦੀ ਮਦਦ ਕੀਤੀ ਆਪਰੇਸ਼ਨ ਸੰਧੂਰ ਦੌਰਾਨ, ਪਰ ਆਪਾਂ ਉੱਥੇ ਵੀ ਜਦੋਂ ਭੂਚਾਲ ਆਇਆ ਸੀ ਉਦੋਂ ਵੀ ਸਭ ਤੋਂ ਪਹਿਲਾਂ ਜਹਾਜ਼ ਉੱਥੇ, ਉਹ ਹੈਰਾਨ ਹੋ ਗਿਆ ਸੀ, ਉਹਨਾਂ ਦੀ ਆਪਣੀਆਂ ਜਿਹੜੀਆਂ ਡਿਸਾਸਟਰ ਮਸ਼ੀਨਰੀ ਅਜੇ ਨਹੀਂ ਸੀ ਪਹੁੰਚੀ, ਤੇ ਜਦੋਂ ਇੱਥੇ ਇਹਨਾਂ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਪਹੁੰਚ ਵੀ ਗਿਆ ਸੀਗਾ,
0: ਪਹੁੰਚ ਗਿਆ ਸੀ ਬਿਲਕੁਲ,
1: ਇਸ ਕਰਕੇ ਇਹੋ ਜਿਹੇ ਕੰਮ ਤੋਂ ਮੋਦੀ ਸਾਹਿਬ ਪਿੱਛੇ ਨਹੀਂ ਰਹਿੰਦੇ। ਬਾਕੀ ਜਿਹੜਾ ਹੈਗਾ ਆ ਹਰ ਇੱਕ ਬੰਦੇ ਦਾ ਗ੍ਰਾਫ ਕਿਤੇ ਚੜ੍ਹਦਾ ਵੀ ਹੁੰਦਾ ਤੇ ਕਿਤੇ ਡਾਊਨਫਾਲ ਵੀ ਆਉਂਦਾ ਹੁੰਦਾ, ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਜੀ
0: ਜੀ
1: ਸਰ।
0: ਤੇ ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ ਥੋੜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ।
1: ਹਾਂਜੀ ਚਰਨ ਵੰਦਨਾ ਕਰਕੇ ਹੀ ਜਾਂਦੇ ਆ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ
0: ਜੀ ਆਨੂ ਜੀ
1: ਸ਼ੌਂਕ
0: ਨਾਲ ਤੇ ਕੋਈ ਵੀ ਚੀਜ਼, ਤੇ ਇੱਕ ਹੁੰਦੀ ਹੈ ਪਿੱਛੇ ਡਾਂਗ ਹੋਵੇ, ਤੇ ਤੀਸਰੀ ਗੱਲ ਆ ਜਾਂਦੀ ਨਾਲ ਉਹ ਵੀ ਜੋੜ ਲੈਣਾ ਕਿਸੇ ਚੀਜ਼ ਦਾ ਲਾਲਚ ਦਿੱਤਾ ਹੁੰਦਾ ਜਾਂ ਲਾਲਚ ਦੇ ਉੱਤੇ ਇੱਕ ਬੰਦਾ ਕੰਮ ਕਰਦਾ, ਤਿੰਨੇ ਤਰ੍ਹਾਂ ਦੇ ਕੰਮ ਆ, ਪਰ ਆਪਣਾ ਜਿਹੜਾ ਇੱਕ ਸ਼ੌਂਕ ਆ ਸ਼ੌਂਕ ਹੀ ਪਗਾਉਂਦੇ ਆ ਜੀ, ਬਿਲਕੁਲ ਹੈ ਜੀ।
1: ਨਹੀਂ ਰਿਟਰਨ ਨਹੀਂ, ਰਿਟਰਨ ਚ ਕੁਛ ਨਹੀਂ ਆਉਣਾ ਵੀਰ ਜੀ, ਇਹਨਾਂ ਵਾਲਾ ਨੋਟਿਸ ਦੀ ਕਾਪੀ ਤੁਹਾਨੂੰ ਭੇਜੂਗਾ।
0: ਕਹਿੰਦੇ ਕਹਿੰਦੇ ਸਪੋਰਟਰ ਸਾਡੇ ਸਪੋਰਟਰਾਂ ਨੂੰ ਭੇਜਣਗੇ ਦੇਣੇ, ਤੇ ਕਹਿੰਦੇ ਉਹਨਾਂ ਨੇ ਇਹਨਾਂ ਤੋਂ ਕੀ ਮਿਲਣਾ, ਕਹਿੰਦੇ ਦੇਖ ਲਓ।
1: ਬਿਲਕੁਲ ਜੀ, ਦੁਆਬਾ ਰੇਡੀਓ ਦੇ ਜਿਹੜੇ ਹੈਗੇ ਕਰਤਾ ਧਰਤਾ ਉਹਨਾਂ ਨੂੰ ਭੇਜੂ ਜਿਹੜੇ ਕਸ਼ਮੀਰ ਘੁੰਮਣ ਗਏ ਆ, ਦੇਖੋ ਸਹੀ ਤੁਸੀਂ। ਹਾਂਜੀ ਸਾਨੂੰ ਕੱਲਿਆਂ ਨੂੰ ਛੱਡ ਕੇ ਸਾਨੂੰ ਛੁੱਟੀਆਂ ਹੈ ਨਹੀਂ ਸੀ, ਸਾਨੂੰ ਵੀ ਤਾਂ ਨਾਲ ਲੈ ਕੇ ਜਾਣਾ ਚਾਹੀਦਾ ਸੀ, ਮੈਨੂੰ ਤਾਂ ਮੈਂ ਤਾਂ ਇੱਥੇ ਹੀ ਬੈਠਾ।
0: ਕਿਆ ਬਾਤ ਹੈ,
1: ਚਲੋ ਇੱਦਾਂ ਦੀ
0: ਅਗਲੀ ਵਾਰੀ ਸੈਣੀ ਦਾ ਤੁਹਾਨੂੰ ਸਪਾਂਸਰ ਕਰ ਦੇਣਾ ਹੈ ਜੀ,
1: ਕੱਲ ਨੂੰ ਆ ਹੀ ਜਾਣਾ, ਕੱਲ ਨੂੰ ਆ ਜਾਣਗੇ ਤੇ ਦੇਖ ਲੈਨੇ ਜੀ,
0: ਬਜਟ ਤਿਆਰ ਕਰਦੇ ਆ ਜੀ। ਹਾਂਜੀ ਨਾਲੇ ਸੈਣੀ ਸਾਹਿਬ ਉਹ ਟੈਸਟ ਕਰਨ ਗਏ ਨੇ ਐਤਕੀ ਕਸ਼ਮੀਰ ਦਾ, ਕਿੰਨਾ ਕੁ ਮਤਲਬ ਕਿ ਬਜਟ ਲੱਗ ਜਾਂਦਾ ਆ, ਤੇ ਅਗਲੀ ਵਾਰੀ ਹੁਣ ਤੁਹਾਨੂੰ ਪੂਰੀ ਹੈ ਨਾ ਬਜਟ ਦੇ ਵਿੱਚ ਪਾਵਾਂਗੇ ਤੁਹਾਨੂੰ ਵਿੱਚ ਨਾਲ ਜੀ।
1: ਚਲੋ ਦੇਖ ਲੈਨੇ ਹੈਗੇ ਜੀ, ਇਹ ਨਾ ਕਹਿਣ ਅਗਲੇ ਸਾਲ ਆ ਕੇ।
2: ਮਹਾਰਾਜ ਵੀ ਤੁਸੀਂ ਗੱਲ ਕਰਦੇ ਹੋ ਵੈਸੇ ਵੀ, ਚਲੋ ਇਹਦਾ ਸਾਰੇ ਪਾਸੇ ਹੁੰਦਾ ਕਿਸੇ ਨੂੰ ਮਹਾਂ ਬਾਤ ਹੀ ਕਿਸੇ ਨੂੰ ਸਵਾਦੀ ਹੁੰਦੀ
0: ਬਿਲਕੁਲ ਹੈ ਜੀ।
2: ਉਹਨਾਂ ਦੇ ਆਪਣੇ ਖਾਸ ਮਿੱਤਰ ਪੂਰੇ ਸਪੋਰਟਰ ਨੇ
0: ਜੀ।
2: ਮੈਂ ਉਹਨਾਂ ਦਾ ਜਦ ਮੈਂ ਆਰ ਐਸ ਐਸ ਦੀ ਗੱਲ ਸੁਣਾ ਉਹ ਹੁਣ ਕਹਿੰਦਾ ਵੀ ਕਿਸੇ ਨਾਲ ਤਾਂ ਸੰਬੰਧ ਰੱਖਣੇ ਹੀ ਚਾਹੀਦੇ ਨੇ ਮਾੜੇ ਮੋਟੇ ਸੈਂਟਰ 'ਚ ਵੀ ਕਹਿੰਦਾ ਹੱਥ ਪੈਂਦਾ ਚਾਹੀਦਾ
0: ਜੀ।
2: ਡਰ ਚੱਲ ਤਾਂ ਹੀ ਚੱਲਦੀ ਰਹੂ ਕਹਿੰਦਾ ਮੈਨੂੰ ਪਤਾ ਸੀ ਮੇਰੀ ਫੋਟੋ ਭੇਜੀ ਸੀ ਮੈਂ ਉਦੋਂ ਹੀ ਕਮੈਂਟ ਕੀਤਾ ਸੀਗਾ। ਇਹ ਤਾਂ ਭਾਈ ਹਰ ਬੰਦਾ ਆਪਦੇ ਹਿਸਾਬ ਨਾਲ ਲੋੜ ਨਾਲ ਇਹ ਤਾਂ ਇੰਨੀ ਯੁੱਗ ਤਾਂ ਹੈ ਹੀ ਨਹੀਂ ਸੀ ਇਹ ਵੀ ਇੱਕਦਮ ਏਦਾਂ ਵਧੀਆ ਡੇਢ ਸਾਲ ਦੇ ਮੁਖੀ ਤੱਕ ਪਹੁੰਚ ਜਾਂਦਾ ਇੰਨਾ ਹੈ ਨਹੀਂ ਸੀ ਤਾਂ ਸਾਰਾ ਪਤਾ ਲੱਗਦਾ ਵੀ ਕਿਵੇਂ ਕਿੱਥੋਂ
0: ਪਰ ਇੱਕ ਚੀਜ਼ ਔਜਲਾ ਸਾਹਿਬ ਮੈਂ ਸੋਚਦਾ ਕਿ ਇਹਨਾਂ ਨੇ ਅਮਰੀਕਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਵਾਪਸ ਕਰ ਦਿੱਤੀ ਆ ਜਿੱਦਾਂ ਇੱਦਾਂ ਸੈਣੀ ਸਾਹਿਬ ਇੰਡੀਅਨ ਕਾਨੂੰਨ ਦੇ ਉੱਤੇ ਇੱਦਾਂ ਵਰਕਆਊਟ 'ਚ ਕਰ ਸਕਦੇ ਆ।
2: ਗ੍ਰੀਨ ਕਾਰਡ ਸੀ
0: ਗ੍ਰੀਨ ਕਾਰਡ ਸੀ ਅੱਛਾ ਜੀ
2: ਉਦੋਂ ਗ੍ਰੀਨ ਕਾਰਡ ਸੀ
0: ਜੀ
2: ਉਹੀ ਤਾਂ ਗੱਲ ਉਦੋਂ ਪਹਿਲਾਂ ਕੋਈ ਇਹਨੇ ਜਿੱਤਦਾ ਸੀ
0: ਨਾ ਜੀ ਨਾ ਬਿਲਕੁਲ
2: ਕੋਈ ਜਾਣਦਾ ਸੀ
0: ਮੇਰੇ ਸਾਹਮਣੇ ਫੋਟੋ ਘੁੰਮ ਤਸਵੀਰ ਘੁੰਮ ਜਾਂਦੀ ਹੈ ਜੀ ਬਿਲਕੁਲ ਤਾਂ ਟੀਵੀ ਤੇ ਰਹਿ ਦੇਖ ਕੇ ਬੰਦਾ ਹੈਰਾਨ ਪਰੇਸ਼ਾਨ ਹੀ ਹੋ ਜਾਂਦਾ ਵੀ ਆ ਉਹੀ ਬੰਦਾ ਜੀ ਜੀ
2: ਨਾਲੇ ਮੈਨੂੰ ਸੁਣਨੀ ਵੀ ਇਹਦੀ ਕਹੇ ਜੀ ਬੰਦੇ ਘਰੇ ਲੈ ਕੇ
0: ਆਉਣੀ ਜੀ
2: ਔਰ ਵੀ ਜਾਂਦਾ ਤਾਂ ਜੀ ਉਹ ਚਲੋ ਵੀ ਬੰਦਾ ਆਪਣਾ ਮਿੱਤਰ ਆਈ ਜਿਹਨੇ ਮਤਲਬ ਅੰਦਰ ਉਹੀ ਲੈ ਕੇ ਆਇਆ
0: ਜੀ
2: ਕਿਹੜਾ ਅੱਜ ਦੀ ਗੱਲ ਨਾਲ ਜੀ
0: ਹਾਂਜੀ
2: ਮੈਂ ਗਿਆ ਸੀ ਕੋਰੀ ਨੇ ਉਹਨੂੰ ਕਹਿੰਦਾ ਮਿਲੇ ਮੈਂ ਫੋਨ ਕਰ ਦਿੰਦਾ ਮੈਂ ਕਹਿੰਦਾ ਬਸ ਕੀ ਕਰਾਉਣਾ ਇਹਨੂੰ ਮਿਲ ਕੇ ਮੈਂ
0: ਬਿਲਕੁਲ ਹੈ ਜੀ
2: ਮੈਂ ਕੋਈ ਕ੍ਰੈਡੀਬਿਲਟੀ ਇਹਦੀ ਯਾਰ
0: ਜੀ
2: ਤੇ ਮੈਂ ਬਾਹਰ ਕਦੇ ਬਾਹਰ ਦੇ ਕੋਈ ਬਾਹਰ ਦੇ ਥੱਲੇ ਬੈਠਾ ਸੀ ਕੋਈ
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
1: ਬਿਲਕੁਲ ਜੀ ਅਜੇ ਅਰਦਾਸ ਵਾਲੀ ਕਹਿੰਦੇ ਆ ਰਹੀ ਆ
2: ਮਤਲਬ
0: ਬਿਲਕੁਲ ਪਰ ਇੱਕ ਪੱਖ ਹੋਰ ਸੈਣੀ ਸਾਹਿਬ ਇਹਦੇ ਵਿੱਚ ਦੱਸਿਓ ਜਿੱਦਾਂ ਸਵਾਤੀ ਮਾਲੀਵਾਲ ਦਾ ਉਹਨਾਂ ਨੇ ਖੁੱਲ੍ਹ ਕੇ ਉਹਨੂੰ ਜ਼ਿਕਰ ਕਰ ਦਿੱਤਾ ਕਿ ਕਿਤੇ ਨਾ ਕਿਤੇ ਕੇਂਦਰ ਨੂੰ ਵੀ ਮਤਲਬ ਕਿ ਇਹਦੇ ਵਿੱਚ ਉਹਨਾਂ ਦੀ ਸਪੋਰਟ ਜਾਂ ਉਹਨਾਂ ਦੀ ਹਿਫਾਜ਼ਤ ਦੇ ਲਈ ਕੁਝ ਨਾ ਕੁਝ ਕਰਨਾ ਪਵੇਗਾ ਜੀ
2: ਉਹਦਾ ਆਪ ਕਹਿ ਰਿਹਾ ਹੁਣ ਦੇਖੋ ਤੁਸੀਂ ਇੱਥੇ ਇੱਥੇ ਹੀ ਕਹਿ ਰਿਹਾ ਕਿ ਇਸ ਗੱਲ ਦਾ ਜਵਾਬ ਦਿੱਤਾ ਕਿਸੇ ਨੇ ਵੀ ਆਮ ਆਦਮੀ ਪਾਰਟੀ ਦੇ ਭਾਈ ਇਹ ਦਿੱਲੀ ਦੀ ਮੂਵੀ ਹੈ ਨਹੀਂ ਉਹ ਐਪਸੋਡ ਦੀ ਉਹ ਕਹਿੰਦਾ ਐਪਸੋਡ ਵਾਲੇ ਤਾਂ ਵੱਖਰੀਆਂ ਨੇ
0: ਬਿਲਕੁਲ ਬਿਲਕੁਲ ਜੀ ਉਹ ਤਾਂ ਹੈ ਹੀ ਕਹਿੰਦਾ ਇੰਡੀਆ ਦੀ ਆ ਜਰਨੈਲ ਸਿੰਘ ਉਹਨਾਂ ਦੇ ਆਪਣੇ ਪੱਤਰਕਾਰਾਂ ਦੇ ਜਿਹੜੇ ਨੇ ਉਹਨਾਂ ਦੇ ਕਮਰੇ ਦੀ ਦੱਸਦੇ ਆ
1: ਵੈਸੇ ਵੀ ਜੀ ਵੈਸੇ ਵੀ ਮਾਲੀਵਾਲ ਦਾ ਉਹ ਜਿਹੜਾ ਹੈਗਾ ਆ ਵਰਸ਼ਨ ਤਾਂ ਉਹ ਆਪ ਹੀ ਦੇ ਗਿਆ ਨਾ ਵੀ ਉਹਨੂੰ ਵੱਧ ਤੋਂ ਵੱਧ ਇਹੀ ਪੁੱਛਣਾ ਸੀ ਨਾ ਜੀ ਵੀ ਉਹਦੇ ਕੋਲ ਕਿੱਥੋਂ ਆਈਆਂ ਉਹ ਕਹਿੰਦਾ ਉਹਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀ ਉਹ ਤਾਂ ਇਹੀ ਕਹੂਗੀ ਨਾ ਜੀ ਮੈਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀਗੀਆਂ ਤੇ ਇਹ ਉਹਦਾ ਦੋਸਤ ਸੀਗਾ ਭਗਵੰਤ ਮਾਨ ਦਾ ਮੈਂ ਕਿਹਾ ਭਾਈ ਇਹਦੇ ਬਾਰੇ ਵੈਰੀਫਾਈ ਕਰ ਲਾ ਤੇ ਮੈਂ ਇਸ ਕਰਕੇ ਇਹਨੂੰ ਫੜਾ ਤੀਆਂ ਸੀ ਮੈਨੂੰ ਕੀ ਪਤਾ
0: ਜੀ ਬਿਲਕੁਲ ਹੈ ਜੀ
1: ਠੀਕ ਹੈ ਜੀ ਵੀ ਹਾਂ ਭਾਈ ਇਹਨੂੰ ਪਤਾ ਕਰ ਵੀ ਇਹਦੇ ਕੋਲ ਵੀ ਇਹਦੀਆਂ ਜੈਨੂਅਨ ਆ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਠੀਕ ਨਹੀਂ ਹੁੰਦੀਆਂ ਬਸ ਇੱਦਾਂ ਕਰਕੇ ਨਾਲੇ ਤਾਂ ਮੈਂ ਤਾਂ ਇਹਦੇ ਭਲੇ ਵਾਸਤੇ ਹੀ ਕੀਤਾ ਸੀ
0: ਜੀ
1: ਫੇਸ ਕਰਕੇ ਉਹਦਾ ਵਰਸ਼ਨ ਵੀ ਤਾਂ ਦੇ ਗਿਆ ਨਾ ਉਹ।
0: ਹਾਂਜੀ ਬਿਲਕੁਲ, ਨਾਲ ਕਲੀਅਰ ਵੀ ਕਰ ਗਿਆ, ਸੇਫ ਕਰ ਗਿਆ ਉਹਨਾਂ ਨੂੰ ਨਾਲ।
2: ਜਰਨੈਲ ਸਿੰਘ ਨੂੰ ਦੂਜੀ ਵਾਰੀ ਟਿਕਟ ਨਹੀਂ ਸੀ ਨਾ ਦਿੱਤੀ ਇਹਨਾਂ ਨੇ, ਤੇ ਉਹਦੇ ਵਿੱਚ ਫਿਰ ਬੰਦਾ ਆਪਦੀ ਗੇਮ ਖੇਡਣ ਲੱਗ ਗਿਆ।
0: ਬਿਲਕੁਲ ਹੈ ਜੀ,
1: ਹਾਂਜੀ ਹਾਂਜੀ ਹਾਂਜੀ ਬਿਲਕੁਲ
0: ਜੀ,
1: ਬਿਲਕੁਲ ਜੀ ਬਿਲਕੁਲ।
0: ਆ ਸੁੱਚਾ ਸਿੰਘ ਛੋਟੇਪੁਰ ਹੁਣੀ ਹੋ ਗਏ, ਪੰਜਾਬ ਦੇ ਕਿੰਨੇ ਲੀਡਰ ਨੇ, ਦਿੱਲੀ ਦੇ ਕਿੰਨੇ ਨੇ।
2: ਬੁਣਿਆ
0: ਫਸ ਗਏ ਜੀ,
1: ਬਾਕੀ ਮੈਂ ਤਾਂ ਸੋਚ ਰਿਹਾ ਸੀਗਾ, ਮੈਂ ਕਿਹਾ ਔਜਲਾ ਸਾਹਿਬ ਕਹਿੰਦੇ ਵੀ ਇਹਨਾਂ ਨੇ ਲੋਕਾਂ ਨੂੰ ਫਸਾਇਆ, ਮੈਂ ਕਿਹਾ ਜੀ ਇਸ ਕਰਕੇ ਹੈਗਾ ਆ, ਮੈਂ ਕਿਹਾ ਪਿੱਛੇ ਮੁਕੱਦਰ ਜੀ ਦੀ ਜੇ ਕਾਲ ਆ ਗਈ ਤੇ ਉਹਨਾਂ ਨੇ ਕਹਿਣਾ ਆਪਣੇ ਕਾਲੇ ਕੋਟ ਵਾਲੇ ਬਾਈ ਜੀ ਵੀ ਇਹਨਾਂ ਕੰਮ ਕਰਕੇ ਫਸੇ ਜੀ,
0: ਹੈ ਜੀ।
1: ਤੇ ਇਸ ਕਰਕੇ ਮੈਨੂੰ ਵੀ ਮਹਿਸੂਸ ਹੋ ਰਿਹਾ ਵੀ ਆਪਾਂ ਵੀ ਬਾਈ ਫਸੇ ਵਾ, ਆਪਾਂ ਵੀ ਧੋਖਾ ਖਾਧਾ ਇਸ ਕਰਕੇ। ਪਰ ਆਪਣੀ ਇੰਟੈਂਸ਼ਨ ਜਿਹੜੀ ਸੀ ਉਹ ਇਹ ਸੀਗੀ ਵੀ ਯਾਰ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਆ, ਪਿੱਛਿਆ ਸਾਡੇ ਪੰਜਾਬ ਨੂੰ ਜਿਹੜਾ ਹੈਗਾ ਆ ਬਹੁਤ ਸਰ, ਹੁਣ ਤਾਂ ਜਿਹੜਾ ਹੈਗਾ ਆ ਵੀ ਅੱਗੇ ਅਸੀਂ ਜੇ 20 ਫੁੱਟ ਦੇ ਖਾਈ ਚ ਡਿੱਗੇ ਸੀ ਨਾ ਜੀ, ਹੁਣ 40 ਫੁੱਟ ਚੱਲ ਗਏ ਆ ਥੱਲੇ।
0: ਬਿਲਕੁਲ
1: ਹਾਂਜੀ,
0: ਪੰਜਾਬ ਦੀ ਨੀ ਸੈਣੀ ਸਾਹਿਬ, ਐਨ ਆਰ ਆਈ ਭਾਈਚਾਰਾ ਹੋ ਗਿਆ, ਸਾਰੇ ਹੋ ਗਏ, ਉਹਨਾਂ ਦੀ ਇਹੀ ਇੱਕ ਸੋਚ ਸੀ। ਇਹਨਾਂ ਮੁਲਕਾਂ ਦੇ ਵਿੱਚ ਜੋ ਸਿਸਟਮ ਹੈਗਾ ਘੱਟੋ ਘੱਟ ਉਹ ਇੱਥੇ ਘੁੰਮਦੇ ਗਏ ਨੇ, ਦੇਖਦੇ ਗਏ ਨੇ, ਉਹ ਕਿਤੇ ਨਾ ਕਿਤੇ ਚੇਂਜ ਆਵੇਗੀ, ਇਸੇ ਉਮੀਦ ਦੇ ਨਾਲ ਹੀ ਕੀਤਾ ਸੀ। ਉਹ ਸਾਰਿਆਂ ਨੂੰ ਇਹੀ ਉਮੀਦ ਸੀ ਜੀ, ਚਾਹੇ ਉਹ ਇੰਡੀਆ 'ਚ ਸੀ ਅਤੇ ਚਾਹੇ ਇੱਥੇ ਵਾਲੇ ਸੀਗੇ ਜੀ।
1: ਹੁਣ ਤਾਂ ਬਿਲਕੁਲ ਜੀ, ਹੁਣ ਤਾਂ ਸਿਚੁਏਸ਼ਨ ਸਰ ਜਿੱਥੇ ਤੱਕ ਪਹੁੰਚ ਗਈ ਹੈ ਨਾ ਜੀ, ਕੋਈ ਮਸੀਹਾ ਹੀ ਆਊਗਾ ਤੇ ਇੱਥੇ ਜਿਹੜਾ ਹੈਗਾ ਆ ਪੰਜਾਬ ਨੂੰ ਕੱਢ ਸਕਦਾ ਆ, ਅਦਰਵਾਈਜ਼ ਜਿਹੜਾ ਆ ਬਾਕੀ ਆ ਜਿਹੜੇ ਮਾਰਕੀਟ 'ਚ ਤੁਰੇ ਫਿਰਦੇ ਆ ਇਹਨਾਂ ਤੋਂ ਤਾਂ ਉਮੀਦ ਕਿਸੇ ਕੋਲ ਨੀਗੀ ਜੀ।
0: ਬਿਲਕੁਲ,
1: ਬਾਕੀ ਗੋਡ ਨੋਸ ਜੀ। ਠੀਕ ਹੈ ਜੀ, ਸ਼ੁਭ ਇੱਛਾਵਾਂ ਜੀ, ਥੈਂਕ ਯੂ ਸਰ ਸਮਾਂ ਦੇਣ ਲਈ, ਧੰਨਵਾਦ ਜੀ।
0: ਦੋ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਬੇਲੇ ਨਾਲ ਹੀ। ਹਜ਼ੂਰ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ 'ਚੋਂ ਚਲੋ ਚਰਚਾ ਛਿੜੀ ਹੋਈ ਆ ਜਾਂ ਬਿਆਨਬਾਜ਼ੀ ਉਹਦੇ ਵਿੱਚ ਵੀ ਆ ਰਹੀ ਹੈ, ਅਤੇ ਹੁਣ ਵੀ ਆਪਾਂ ਧੁੰਮਾ ਸਾਹਿਬ ਦੀ ਜਾਂ ਹੋਰ ਸਾਰਿਆਂ ਦੀ ਗੱਲ ਕਰਕੇ ਹਟੇ ਹਾਂ, ਉਹਦੇ ਵਿੱਚ ਬਿਆਨ ਆ ਗਿਆ ਕਿ ਹਜ਼ੂਰ ਸਾਹਿਬ ਸੰਬੰਧੀ ਨਵਾਂ ਬਿੱਲ ਜਿਹੜਾ ਲਿਆਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਮਹਾਰਾਸ਼ਟਰ ਸਰਕਾਰ ਜੀ। ਇਹ ਜਿਹੜੀ ਗੱਲ ਨਸ਼ਰ ਹੋ ਗਈ ਹੈ, ਅਤੇ ਦੂਸਰੀ ਖਬਰ ਨਾਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਆਪਣੇ ਪੰਜਾਬ ਸਰਕਾਰ ਜਿਹੜੀ ਹੈ 1500 ਕਰੋੜ ਦਾ ਜਿਹੜਾ ਨਵਾਂ ਕਰਜ਼ਾ ਚੁੱਕੇਗੀ ਪੰਜਾਬ ਸਰਕਾਰ ਜੀ, ਅਤੇ ਪਹਿਲੀ ਤਿਮਾਹੀ ਦੇ ਵਿੱਚ ਹੀ ਕਰਜ਼ੇ ਦਾ ਅੰਕੜਾ 7800 ਕਰੋੜ ਤੋਂ ਨੂੰ ਜਿਹੜਾ ਪੁੱਜਿਆ ਜੀ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਆ ਗਈ ਹੈ ਜੀ।
1: ਹਾਂਜੀ, ਇਹ ਤਾਂ ਹਫ਼ਤੇ ਬਾਅਦ ਖਬਰ ਕਰਨੀ ਹੁੰਦੀ ਹੈਗੀ ਹੈ ਜੀ, ਵੀ ਇੰਨਾ ਚੱਕ ਲਿਆ ਜੀ, ਇੰਨਾ ਚੱਕ ਲਿਆ, ਹੋਰ ਕਿੱਥੋਂ ਕਰਨਾ ਹੈਗਾ ਜੀ। ਆ ਜਿਹੜੀਆਂ ਲੋਕ ਮਿਲਣੀਆਂ ਹੁੰਦੀਆਂ, ਖਰਚੇ ਨੀ ਹੁੰਦੇ, ਮੁੱਖ ਮੰਤਰੀ ਦਾ ਤਾਂ ਜਾਮ ਚੱਲਦਾ ਆ, ਮੁੱਖ ਮੰਤਰੀ ਦਾ ਆਪਣਾ ਖਰਚਾ ਕਿੰਨਾ ਆ ਜੀ
0: ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਕਰਜ਼ਾ ਤਾਂ ਇਹਨਾਂ ਨੇ ਚੱਕਣਾ ਹੀ ਆ ਜੀ। ਬਾਕੀ ਸਰ ਜੇ ਡਰਾਫਟ ਨਹੀਂ ਆਇਆ ਹੈਗਾ ਅਜੇ ਤੱਕ, ਉਹ ਕਹਿੰਦੇ ਅਸੀਂ ਸਲਾਹ ਕਰਾਂਗੇ, ਤੇ ਪੰਜਾਬ 'ਚ ਜਿਹੜੀਆਂ ਇਹ ਖਬਰਾਂ ਉੱਡ ਰਹੀਆਂ ਹੈਗੀਆਂ ਜੀ ਵੀ ਉਹ 16 ਮੈਂਬਰੀ ਕਮੇਟੀ ਦੇ ਵਿੱਚੋਂ 11 ਮੈਂਬਰ ਜਿਹੜੇ ਆ ਉਹਨਾਂ ਨੇ ਆਪ ਨੋਮੀਨੇਟ ਕਰਨੇ ਆ, ਹਾਂਜੀ 12 ਆਪ ਨੋਮੀਨੇਟ ਕਰਨੇ ਆ, ਇਹ ਖਬਰਾਂ ਫਿਰ ਕਿੱਥੋਂ ਚੱਲ ਰਹੀਆਂ ਹੈਗੀਆਂ ਜਦ ਡਰਾਫਟ ਹੀ ਨਹੀਂ ਆਇਆ ਹੈਗਾ, ਤੇ ਉਹ ਸਾਰੇ ਕਿਆਫੇ ਆ ਜੀ ਫਿਰ ਮੰਨ ਲਓ ਜਿਹੜਾ ਹੈਗਾ।
0: ਇਹ ਜਿਹੜੀ ਖਬਰ ਲੱਗੀ ਹੈ ਸੈਣੀ ਸਾਹਿਬ, ਇਹ ਜਾਣਕਾਰੀ ਜਿਹੜੀ ਦਿੱਤੀ ਹੈ ਭਾਜਪਾ ਦੇ ਆਗੂ ਆ ਆਰ ਪੀ ਸਿੰਘ, ਉਹਨਾਂ ਨੇ ਨਵੀਂ ਦਿੱਲੀ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਜੀ। ਮੰਤਰੀ ਦਵਿੰਦਰ ਫੜਨਵੀਸ ਦੇ ਨਾਲ ਮੁਲਾਕਾਤ ਕਰਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਉਹਨਾਂ ਸਾਹਮਣੇ ਉਹਨਾਂ ਨੇ ਰੱਖੀਆਂ ਨੇ ਜੀ।
1: ਹਾਂਜੀ, ਤੇ ਉਹ ਇਹ ਤਾਂ ਪਹਿਲਾਂ ਵੀ ਸਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵਾਂ ਡਰਾਫਟ ਲਿਆਉਣ ਵਾਸਤੇ ਸਿੱਖ ਵਿਦਵਾਨਾਂ ਨਾਲ ਜਿਹੜੀ ਹੈਗੀ ਆ ਚਰਚਾ ਕਰ ਰਹੇ ਹਾਂ ਜੀ
0: ਜੀ।
1: ਠੀਕ ਹੈ ਜੀ, ਇਹਨਾਂ ਦਾ ਪਹਿਲਾ ਕੁਐਸਚਨ ਹੀ ਇਹ ਹੋਣਾ ਚਾਹੀਦਾ ਸੀ ਜੀ ਵੀ ਤੁਸੀਂ ਕਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਹੈਗੀਆਂ ਉਸ ਪੁਰਾਣੇ ਐਕਟ ਦੇ ਵਿੱਚ ਜਿਹਨੂੰ ਤੁਸੀਂ ਉਹਨੂੰ ਅਬੋਲਿਸ਼ ਕੀਤਾ ਤੇ ਰਿਮੂਵ ਕਰਨਾ ਚਾਹੁੰਦੇ ਆ ਜੀ। ਠੀਕ ਹੈ ਜੀ, ਦੂਜਾ ਇਹ ਆ ਕਿ ਭਾਈ ਸਾਡੀ ਜਿਹੜੀ ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਆ ਵੀ ਉਹ ਉੱਥੇ ਜਿਹੜਾ ਕੰਟਰੋਲ ਜਿਹੜਾ ਹੈਗਾ ਆ ਉਹ ਉੱਥੇ ਦੀ ਕਮੇਟੀ ਦਾ ਹੀ ਰਹਿਣਾ ਚਾਹੀਦਾ ਹੈਗਾ ਆ, ਇਹ ਨੀ ਲੱਗਣਾ ਚਾਹੀਦਾ ਵੀ ਹਾਂ ਵੀ ਸਰਕਾਰੀ ਕੰਟਰੋਲ ਥੱਲੇ ਆ ਜੀ, ਵੀ ਨਹੀਂ ਤਾਂ ਇਹਦੇ ਨਾਲ ਸਿੱਖ ਜਿਹੜੀਆਂ ਹੈਗੀਆਂ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਫੀਲਿੰਗ ਹਰਟ ਹੋਣਗੀਆਂ ਜੀ।
0: ਬਿਲਕੁਲ,
1: ਸੋ ਇਸ ਕਰਕੇ ਹਾਂਜੀ ਵੀ ਪੰਥ ਦੀਆਂ ਫੀਲਿੰਗ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਬਣਾਓ
0: ਜੀ,
1: ਜੇ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਸਾਰੇ ਉੱਥੇ ਜਿਹੜੇ ਰਿਹਾਇਸ਼ ਰੱਖਦੇ ਹੈਗੇ ਆ ਜੀ, ਉਹਨਾਂ ਬੰਦਿਆਂ ਦੇ ਨਾਲ ਜਿਹੜਾ ਆ ਗੱਲਬਾਤ ਕਰਕੇ ਕੋਈ ਐਕਟ ਬਣਦਾ ਹੈਗਾ ਆ, ਤੇ ਮੇ ਵੀ ਉਹਦੇ ਨਾਲ ਉਹ ਬੈਟਰ ਵੀ ਬਣ ਜਾਏ ਜਿਹੜਾ ਪਹਿਲਾਂ ਪ੍ਰਬੰਧ ਸੀਗਾ ਚੱਲਦਾ ਪਿਆ।
0: ਪਰ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਸਤਿਕਾਰ ਐਕਟ, ਚਲੋ ਉਹ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਜਾਂ ਬੀਜੇਪੀ ਦੇ ਤਾਂ ਕਿਤੇ ਕਿਤੇ ਉਹ ਇੰਨੇ ਕੁ ਤਾਂ ਸੁਚੇਤ ਹੈਗੇ ਆ ਕਿ ਵਿਵਾਦ ਨਾ ਛਿੜੇ ਜਾਂ ਪੰਜਾਬ ਦੇ ਵਿੱਚ ਚੋਣਾਂ ਵੀ ਲੜਨੀਆਂ 2027 ਦੀਆਂ, ਕਿਤੇ ਰਲ ਮਿਲ ਕੇ ਰਾਏ ਮਸ਼ਵਰਾ ਕਰਕੇ ਇਹਨੂੰ ਚੀਜ਼ ਨੂੰ ਹੱਲ ਕਰ ਲਿਆ ਜਾਵੇ।
1: ਮੈਨੂੰ ਟਾਈਮਿੰਗ ਦੀ ਨਹੀਂ ਸਮਝ ਆਈ ਸਰ ਉੱਥੇ ਪੰਗਾ ਲੈਣ ਵਾਸਤੇ
0: ਜੀ,
1: ਟਾਈਮਿੰਗ ਨਹੀਂ ਇਹਨਾਂ ਦੀ ਸਹੀ ਜੀ, ਕਿਉਂਕਿ ਉਹ ਜੋ ਮਰਜ਼ੀ ਕਰ ਲੈਣ ਜੀ। ਗੱਲ ਤਾਂ ਇਹ ਹੈਗੀ ਆ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਨਾ ਚੇਂਜ ਜਿਹੜੀ ਆ ਉਹ ਕਰਦੇ ਹੈਗੇ ਨਾ ਜੀ, ਉਹਦੇ ਪ੍ਰੋਜ਼ ਐਂਡ ਕੌਨਸ ਹੁੰਦੇ ਜ਼ਰੂਰ ਹੈਗੇ ਆ ਜੀ, ਤੇ ਉਹਦਾ ਇਫੈਕਟ ਜਿਹੜਾ ਹੈਗਾ ਇਹਨਾਂ ਨੂੰ ਇੱਥੇ ਭੁਗਤਣਾ ਪੈ ਸਕਦਾ ਜੀ। ਸੋ ਇਸ ਕਰਕੇ ਮੈਂ ਸਮਝ ਨਹੀਂ ਸਕਿਆ ਵੀ ਉੱਧਰੋਂ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਤੇ ਤੁਸੀਂ ਉਹ ਨੰਦੇੜ ਸਾਹਿਬ ਵਾਲਾ ਜਿਹੜਾ ਹੈਗਾ ਆ ਐਕਟ ਉਹਦੇ ਤੇ
0: ਛੇੜ ਕੇ
1: ਮਤਲਬ ਅਬੋਲਿਸ਼ ਕਰਕੇ ਨਵਾਂ ਲਿਆ ਜੀ ਛੇੜ ਕੇ ਬਹਿ ਗਏ ਜੀ। ਮੈਨੂੰ ਤਾਂ ਰਾਜਨੀਤੀ ਸਮਝ ਨਹੀਂ ਆਈ ਜੀ। ਮੈਂ ਕੱਲ ਵੀ ਔਜਲਾ ਸਾਹਿਬ ਹੋਣਾ ਨਾਲ ਵੀ ਵਿਚਾਰ ਕਰਦਾ ਸੀ ਆਫ ਦਾ ਏਅਰ, ਵੀਰ ਜੀ ਵੀ ਭਾਜਪਾ ਵਾਲਿਆਂ ਨੂੰ ਸਮਝ ਹੈ ਨੀ ਗੀ ਜੀ ਪੰਜਾਬ ਦੀ ਪੂਰੀ ਤਰ੍ਹਾਂ, ਹਾਂਜੀ ਸਹਿਮਤ ਹੈ ਨੀ ਜੀ, ਕਹਿੰਦੇ ਪਤਾ ਉਹਨਾਂ ਨੂੰ ਸਭ ਕੁਛ ਆ। ਮੈਂ ਕਿਹਾ ਜੇ ਪਤਾ ਆ ਇਹ ਗੱਲ ਤੇ ਫਿਰ ਇਹੋ ਜਿਹੇ ਕੰਮ ਕਿਉਂ ਕਰਦੇ ਆ ਜਿਹਦੇ ਨਾਲ ਜਿਹੜਾ ਹੈਗਾ ਪਤਾ ਤੁਹਾਨੂੰ ਸਰ ਕੋਈ ਵੀ ਨੋ ਡਾਊਟ, ਜਿੱਦਾਂ ਖੇਤੀ ਕਾਨੂੰਨ ਦੇ ਵਿੱਚ ਵੀ ਇਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਫਾਇਦੇ ਵਾਸਤੇ ਆ, ਹੁਣ ਪਹਿਲਾਂ ਇਹੋ ਜਿਹਾ ਕੰਮ ਸੀਗਾ ਬਈ ਜਿਸ ਬੰਦੇ ਦਾ ਫਾਇਦਾ ਕਰਦੇ ਉਹ ਅਗਲਾ ਹੱਥ ਜੋੜਦਾ ਕਹਿੰਦਾ ਨਾ ਬਈ ਭਾਈ ਤੂੰ ਮੇਰਾ ਫਾਇਦਾ ਨਾ ਕਰ।
0: ਹੁਣ ਵੀ ਦੇਖੋ ਜਿਹੜਾ ਅਮਰੀਕਾ ਤੇ ਇੰਡੀਆ ਦੀ ਡੀਲ ਹੋ ਰਹੀ ਹੈ ਉਹਦੇ ਵਿੱਚ ਵੀ ਤਾਂ ਕਿਤੇ ਨਾ ਕਿਤੇ ਘਿਰਨਗੇ, ਹੁਣ ਇਹਦਾ ਮੁੱਦਾ ਫਿਰ ਉੱਠ ਜਾਣਾ ਜੀ, ਹੁਣ ਸ਼ੁਰੂ ਹੋ ਜਾਣਾ।
1: ਉਹ ਇੱਥੇ ਸਾਡੇ ਜਿਹੜਾ ਐਨਰਜੀ ਵੇਸਟ ਕਰਨ ਵਾਲਾ ਕੰਮ ਹੈਗਾ ਹੈ ਭਾਰਤ ਸਾਹਿਬ, ਜਦ ਇਹ ਜਦ ਇੰਟਰਨੈਸ਼ਨਲ ਟ੍ਰੀਟੀਜ਼ ਹੋ ਜਾਂਦੀਆਂ ਹੈਗੀਆਂ ਆ ਉਹ ਸਾਰਾ ਕੁਛ ਤਾਂ ਹੋ ਚੁੱਕਾ ਜੀ, ਉਹਦੇ ਵਿੱਚ ਤਬਦੀਲੀ ਕਿੱਦਾਂ ਹੋ ਜਾਊਗੀ ਤੇ ਤਬਦੀਲੀ ਕਿੱਦਾਂ ਹੋ ਸਕਦੀ ਹੈ ਮੈਨੂੰ ਦੱਸ ਦਿਓ ਜੀ।
0: ਜੀ
1: ਠੀਕ ਹੈ ਜੀ, ਹਾਂਜੀ ਉਹ ਜ਼ਰੂਰ ਹੈਗਾ ਕਿ ਜਿਹੜੀਆਂ ਗੱਲਾਂ ਮੈਚਿਓਰ ਹੋਣ ਵਾਲੀਆਂ ਹੈਗੀਆਂ ਉਹ ਤੇ ਉਹ ਡੇਅਰੀ ਪ੍ਰੋਡਕਟ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੈਗੇ ਜੀ, ਉਹਦੇ ਸੇਫ ਗਾਰਡ ਵੀ ਰੱਖੇ ਹੋਣਗੇ ਕੋਈ, ਠੀਕ ਹੈ ਜੀ, ਇਹਨਾਂ ਨੂੰ ਬਿਠਾ ਕੇ ਸਮਝਾ ਦੇਣ ਵੀ ਭਾਈ ਤੁਹਾਡਾ ਕੁਛ ਨੀ ਨੁਕਸਾਨ ਹੋਣ ਦਿੰਦੇ ਜੀ।
0: ਸੈਣੀ ਸਾਹਿਬ ਇੱਕ ਗੱਲ ਤੁਹਾਡੇ ਨਾਲ ਚਲੋ ਖਾਣ ਪੀਣ ਦੇ ਮੁੱਦੇ ਤੇ ਹੋਈ ਆ, ਤਾਂ ਹੁਣ ਦੇਖੋ ਜਿੰਨਾ ਇੰਡੀਆ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਜਿੰਨਾ ਕਹਿ ਲਓ ਕਿ ਮੀਟ ਵਗੈਰਾ ਆਉਂਦਾ, ਖਾਸ ਕਰਕੇ ਇੰਗਲੈਂਡ ਦੇ ਵਿੱਚ ਮੈਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨੋਰਮਲ ਮੀਟ ਮਿਲਦਾ ਹੀ ਨਹੀਂ ਗਾ, ਉੱਥੇ ਸਾਰਾ ਕੁਝ ਹੀ ਹਲਾਲ ਆਉਂਦਾ। ਇੱਥੇ ਤੱਕ ਕਿ ਜਿਹੜਾ ਇੰਡੀਆ ਦੇ ਵਿੱਚ ਉਹ ਚੀਜ਼ ਆਉਂਦਾ ਨਾ ਜੀ ਪਨੀਰ ਆਉਂਦਾ ਉਹ ਵੀ ਹਲਾਲ ਦੇ ਨਾਂ ਦੇ ਉੱਤੇ ਵਿਕਦਾ ਜੀ, ਤੇ ਕਿਹੜੀਆਂ ਗੱਲਾਂ ਕਰਦੇ ਹਾਂ ਅਸੀਂ ਜੀ ਉਹ ਚੀਜ਼ ਦੇ ਵਿੱਚ।
1: ਮਹਾਰਾਜ ਸਾਹਿਬ ਸਾਡੇ ਅਵਾਰਾ ਇੱਕ ਬਿੱਲੀ ਆ, ਉਹ ਤਿੰਨ ਉਹਨੇ ਬੱਚੇ ਦੇ ਤੇ ਸੀ, ਉਹ ਤਿੰਨ ਉਹ ਵੀ ਬਲੂੜੇ ਜਿਹੇ ਬਣ ਗਏ ਆ ਜੀ।
0: ਜੀ
1: ਸਵਾਲ ਇਹ ਹੈਗਾ ਕਿ ਅੱਗੇ ਤਾਂ ਜਿਹੜਾ ਅੱਧਾ ਕਿਲੋ ਦੁੱਧ ਮੈਂ ਪਾ ਦਿੰਦਾ ਸੀ, ਦੋ ਗਲਾਸ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਜਾਂ ਦੁਪਹਿਰੇ ਪਾ ਦੇਣਾ, ਹੁਣ ਉਹ ਜਿਹੜਾ ਹੈਗਾ ਬਲੂੰਗੜੇ ਵੀ ਨਾਲ ਖਾਣ ਨੂੰ ਹੋ ਜਾ, ਤੇ ਉਧਰੋਂ ਦੁੱਧ ਵਾਲਿਆਂ ਨੇ ਜਿਹੜਾ ਆ ਦੁੱਧ ਅੱਧਾ ਕਰ ਦਿੱਤਾ ਵੀ ਭਾਈ ਮੱਝਾਂ ਦੁੱਧ ਸੁਕਾ ਗਈਆਂ ਜੀ। ਮੈਂ ਲਿਆਉਣਾ ਨਾਲ ਪੈਕਟ ਦੁੱਧ, ਤੁਸੀਂ ਯਕੀਨ ਕਰਿਓ ਵੀ ਪੈਕਟ ਵਾਲਾ ਦੁੱਧ ਮੈਂ ਸਵੇਰੇ ਪਾਉਣਾ ਗਰਮ ਕਰਕੇ ਤੇ ਉਹ ਬਿੱਲੀ ਨੀ ਪੀਂਦੀ
0: ਬਿਲਕੁਲ ਉਹਨੂੰ, ਕਿਉਂਕਿ ਜਾਨਵਰ ਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਸੈਣੀ ਸਾਹਿਬ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਜਦੋਂ ਜਾਣੂ ਨਹੀਂ ਸੀ ਨਾ ਬੰਦਾ ਵਿਅਕਤੀ ਤਾਂ ਨਾਲ ਬੱਕਰੀ ਰੱਖਦੇ ਹੁੰਦੇ ਸੀ ਜੀ, ਉਹ ਇਸੇ ਕੰਮ ਲਈ ਹੁੰਦੀ ਸੀ ਕਿਉਂਕਿ ਜ਼ਹਿਰੀਲੀਆਂ ਜਾਂ ਪੋਇਜ਼ਨ ਵਾਲੀ ਕੋਈ ਵੀ ਬੇਰੀ ਹੋ ਗਈ ਜਾਂ ਕੋਈ ਪੱਤਾ ਹੋ ਗਿਆ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਤੇ ਉਹਨੂੰ ਉਹ ਮੂੰਹ ਨਹੀਂ ਜਾਨਵਰ ਲਾਉਂਦਾ ਜੀ।
1: ਸਰ ਮੈਂ ਮਤਲਬ ਜਿਹੜਾ ਹੈਗਾ ਸਵੇਰੇ ਪੈਕਟ ਵਾਲਾ ਜਦੋਂ ਗਰਮ ਕਰਕੇ ਪਾਉਂਦਾ, ਮੈਂ ਤਿੰਨ ਵਾਰੀ ਟੈਸਟ ਕਰ ਚੁੱਕਾ ਹੈਗਾ ਆ ਜੀ, ਮੁੜ ਕੇ ਮੈਂ ਜਿਹੜਾ ਉੱਥੋਂ ਮੱਝ ਦਾ ਲਿਆਂਦਾ ਹੁੰਦਾ ਆ ਤਾਜ਼ਾ, ਉਹ ਮੈਨੂੰ ਪਾਉਣਾ ਪੈਂਦਾ ਤੇ ਉਹ ਇੱਦਾਂ ਟੁੱਟ ਕੇ ਪੈਂਦੀਆਂ, ਤਾਜ਼ਾ ਚੋਇਆ ਆਇਆ ਹੁੰਦਾ ਉਹ ਪੀ ਲੈਂਦੀਆਂ
0: ਹੈਗੀਆਂ,
1: ਦੂਜਾ ਪੈਕਟ ਵਾਲਾ ਦੁੱਧ ਤਾਂ
0: ਹੁਣ
1: ਪੈਕਟ ਵਾਲਾ ਅਸੀਂ ਇਨਸਾਨ ਉੱਪਰ ਪੈਕਟ ਵਾਲਾ ਦੁੱਧ ਪੀ ਰਹੇ ਹੈਗੇ ਆ ਜੀ,
0: ਕਿਉਂਕਿ ਉਹਦੇ ਵਿੱਚ ਹੈਗਾ ਜੀ ਕੁਛ ਨਾ ਕੋਈ ਤਾਂ ਫਰਕ ਹੋਊਗਾ। ਪੈਕ ਕੀਤਾ ਜਾਂਦਾ ਨਾ ਉਹਦੇ ਵਿੱਚ ਘੱਟੋ ਘੱਟ ਨੀ ਜਿਹੜਾ ਡੇਟ ਵਧਾਉਣ ਦੇ ਲਈ ਉਹਨੂੰ ਜਾਂ ਉਹਨੂੰ ਪੈਸਟੀਸਾਈਜ਼ ਕੀਤਾ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਬਾਲਿਆ ਜਾਂਦਾ ਜਾਂ ਦੁੱਧ ਕਰੀਮ ਕੱਢ ਲਈ ਜਾਂਦੀ ਆ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੋਈ ਨਾ ਕੋਈ ਜਦੋਂ ਉਹਦੀ ਸੀਲਬੰਦ ਪੈਕਟ ਕੀਤਾ ਜਾਂਦਾ ਅਤੇ ਉਹਦੀ ਜਦੋਂ ਹਵਾ ਉਹਨੂੰ ਬਾਹਰ ਕੱਢੀ ਜਾਂਦੀ ਹੈ ਅਤੇ ਉਸ ਵੇਲੇ ਉਹਨੂੰ ਕੁਝ ਨਾ ਕੁਝ ਕੋਈ ਗੈਸ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਪਾਈ ਜਾਂਦੀ ਹੈ ਉਹਨੂੰ ਪ੍ਰੋਡਕਸ਼ਨ ਕਰਨ ਦੇ ਲਈ ਜੀ, ਅਤੇ ਉਹ ਫਿਰ ਜਾਨਵਰ ਨੂੰ ਜਿਹੜੀ ਹੈ ਉਹਦਾ ਨੋਜ਼ ਜਿਹੜਾ ਉਹ ਬਹੁਤ ਤੇਜ਼ ਹੈ ਜੀ।
1: ਮੁਕੰਦਰ ਵੀਰ ਜੀ ਦੱਸਦੇ ਸੀਗੇ ਵੀ ਇੱਥੇ ਜਿਹੜਾ ਹੈਗਾ ਆ ਮੱਛੀਆਂ ਜਿਹਨੂੰ ਫਰੈਸ਼ ਰੱਖਣ ਵਾਸਤੇ ਜਿਹੜੀ ਉੱਥੇ ਜੈਲ ਲਾਈ ਜਾਂਦੀ ਹੈਗੀ ਸੀ, ਉਹ ਉਹਦਾ ਟੱਚ ਦਿੱਤਾ ਜਾਂਦਾ ਹੈਗਾ ਵੀ ਖਰਾਬ ਨਾ ਹੋ ਸਕੇ ਲੰਬੇ ਸਮੇਂ ਤੱਕ।
0: ਆਮ ਕਹਿ ਲਓ ਕਿ ਜਿਹੜੇ ਛੋਟੇ ਜਿਹੜੇ ਕਾਰੋਬਾਰੀ ਨੇ ਉਹ ਥੋੜ੍ਹਾ ਬਹੁਤਾ ਇੱਦਾਂ ਕਰਦੇ ਹੋਣਗੇ, ਪਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੈਕਟਰੀਆਂ ਨੇ ਜਾਂ ਉਹ ਜ਼ਰੂਰ ਉਹ ਗੈਸ ਵਗੈਰਾ ਯੂਜ਼ ਕਰਦੇ ਆ ਸੈਣੀ ਸਰ।
1: ਪਰ ਗੱਲ ਤਾਂ ਇਹ ਹੈਗੀ ਆ, ਉਹ ਤਾਂ ਸੁੰਘਦੇ ਨਾਲ ਹੀ ਉਹਨੂੰ ਪਤਾ ਲੱਗ ਜਾਂਦਾ ਇਹ ਪੈਕਟ ਵਾਲਾ ਆ।
0: ਕਦੇ ਤੁਸੀਂ ਇਹਨਾਂ ਪੈਕਟ ਦੀ ਮੈਨੂੰ ਫੋਟੋ ਖਿੱਚ ਕੇ ਭੇਜਿਓ। ਚਲੋ ਤੁਹਾਡੇ ਇੱਥੇ ਨਹੀਂ ਇੰਨਾ ਗੁਰ ਦਿੱਤਾ ਜਾਂਦਾ, ਮੇਰਾ ਥੋੜਾ ਵਾਹ ਵਾਸਤਾ ਫੂਡ ਇੰਡਸਟਰੀ ਦੇ ਨਾਲ ਆ, ਉਹਦੇ ਉੱਤੇ ਕੋਡ ਵਗੈਰਾ ਲਿਖੇ ਹੁੰਦੇ ਆ ਈ ਕੁਝ ਕਰਕੇ ਇੱਦਾਂ ਕਰਕੇ, ਸ਼ਾਇਦ ਇੰਡੀਆ ਦੇ ਵਿੱਚ ਹੋਰ ਭਾਸ਼ਾ ਦੇ ਵਿੱਚ ਹੋਣਗੇ, ਤਾਂ ਮੈਨੂੰ ਭੇਜਿਓ ਜ਼ਰੂਰ, ਮੈਂ ਚੈੱਕ ਕਰਾਂਗਾ ਜੀ।
1: ਮੈਂ ਅਮੁੱਲ ਦਾ ਲਿਆਉਣਾ ਸਰ, ਸਟੈਂਡਰਡ ਦੀ ਕੰਪਨੀ ਆ।
0: ਨਹੀਂ ਨਹੀਂ ਕੋਈ ਵੀ ਹੋਵੇ ਜੀ, ਇੱਥੇ ਵੀ ਹੁਣ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜਾ ਫੂਡ ਤਿਆਰ ਕਰਦੀਆਂ ਨੇ, ਪਰ ਬਕਾਇਦਾ ਉਹਦੇ ਉੱਤੇ ਕੋਡ ਲਿਖੇ ਹੁੰਦੇ ਆ ਵੀ ਇਹਦੇ ਵਿੱਚ ਕਿਹੜੀ ਚੀਜ਼ ਦਾ, ਉਹਦੇ ਉੱਤੇ ਜਿੱਦਾਂ ਕਹਿ ਲਓ ਕਿ ਉਹਦੇ ਵਿੱਚ ਕਹਿ ਲਓ ਖੰਡ ਹੈ ਜਾਂ ਲੂਣ ਹੈ ਜਾਂ ਇੱਦਾਂ, ਉਹ ਤਾਂ ਸਿੱਧਾ ਲਿਖਿਆ ਹੁੰਦਾ, ਪਰ ਜਿਹੜੀ ਗੈਸ ਹੈ ਜਾਂ ਕੁਝ ਐਸੇ ਪ੍ਰੋਡਕਟ ਨੇ ਜਿਹੜੇ ਉਹਨੂੰ ਪ੍ਰਪੇਅਰ ਕਰਨ ਦੇ ਲਈ ਪਾਏ ਆ ਜਾਂ ਉਹਨੂੰ ਖਰਾਬ ਨਾ ਹੋਵੇ ਜਲਦੀ, ਡੇਟ ਐਕਸਪਾਇਰ ਨਾ ਹੋਵੇ ਜਲਦੀ, ਤਾਂ ਉਹ ਜਿਹੜੇ ਗੈਸ ਵਗੈਰਾ ਹੁੰਦੇ ਉਹ ਈ ਕੋਡ ਦੇ ਵਿੱਚ ਲਿਖੇ ਹੁੰਦੇ ਆ ਜੀ, ਤੇ ਉਹਨੂੰ ਤੁਸੀਂ ਗੂਗਲ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ। ਜੇ ਉਹਦੇ ਉੱਤੇ ਕੋਈ ਕੋਡ ਹੋਏਗਾ ਤਾਂ ਉਹਨੂੰ ਗੂਗਲ ਦੇ ਉੱਤੇ ਉਹੀ ਕੋਡ ਨੂੰ ਲਿਖ ਕੇ ਤੇ ਸਰਚ ਕਰ ਲਿਓ, ਤੁਹਾਨੂੰ ਸਾਰਾ ਵਿਕੀਪੀਡੀਆ ਸਾਹਮਣੇ ਆ ਜਾਣਾ ਵੀ ਇਹ ਕੀ ਚੀਜ਼ ਆ ਜੀ।
1: ਮੈਂ ਤਾਂ ਕਹਿੰਦਾ ਜੀ ਉਹ ਦੇਖੋ ਮੈਂ ਲਿਆਉਣਾ ਵੀ ਫੈਟ ਵਾਲਾ ਹੈਗਾ ਆ, ਉਹ ਅੱਛੇ ਮਲਾਈ ਵੀ ਆ ਜਾਂਦੀ ਹੈ ਦੁੱਧ ਵੀ, ਸਾਨੂੰ ਇਨਸਾਨਾਂ ਨੂੰ ਨੀ ਪਤਾ ਲੱਗਦਾ, ਫਰਕ ਨੀ ਪਤਾ ਲੱਗਦਾ, ਜਾਨਵਰ ਇੰਨਾ ਸੈਂਸਿਟਿਵ ਚੀਜ਼ ਆ ਜੋ ਮਿੰਟ ਚ ਪਤਾ ਲੱਗ ਜਾਂਦਾ ਉਹਨੂੰ ਕੋਈ, ਹਾਂ ਜੀ ਇਹ ਤਾਜ਼ਾ ਚੁੱਕ ਕੇ ਆਇਆ ਤੇ ਆਹ ਜਿਹੜਾ ਪੈਕਟ ਵਾਲਾ ਜੀ।
0: ਬਿਲਕੁਲ ਹੈ ਜੀ ਬਿਲਕੁਲ,
1: ਤੋ ਇਸ ਕਰਕੇ ਹੈਗਾ ਵੀ ਜੇ ਸਾਨੂੰ ਚੰਗੀ ਚੀਜ਼ ਮਿਲੂਗੀ ਪੈਸੇ ਖਰਚ ਕੇ
0: ਜੀ,
1: ਤੇ ਅਸੀਂ ਕਿਉਂ ਨੀ ਤਰਜੀਹ ਦਿਆਂਗੇ ਉਸ ਚੀਜ਼ ਨੂੰ ਜੀ।
0: ਬਿਲਕੁਲ ਹੈ ਜੀ,
1: ਕਮ ਸੇ ਕਮ ਚੀਜ਼ ਤਾਂ ਪਿਓਰ ਮਿਲੂਗੀ, ਇੱਥੇ ਪਤਾ ਨੀ ਯੂਰੀਆ ਘੋਲ ਘੋਲ ਬਣਾਈ ਜਾਂਦੇ ਹੈਗੇ ਜੀ, ਕਿੰਨੀ ਡਿਮਾਂਡ ਹੈਗੀ ਉਹ। ਪਰ ਸਾਡੇ ਤਾਂ ਛੋਟੇ ਪਿੰਡ ਹੈਗੇ ਆ, ਨਾਲ ਵੱਡਾ ਪਿੰਡ ਹੈਗਾ ਜੀ, ਤੇ ਉਹ ਮਤਲਬ ਪਿੰਡਾਂ ਦੇ ਵਿੱਚ ਜਿੰਨੀ ਡਿਮਾਂਡ ਹੈਗੀ ਆ ਉਹਦੇ ਹਿਸਾਬ ਨਾਲ ਤਾਂ ਚੌਥਾ ਹਿੱਸਾ ਕੀ ਮੈਂ ਕਿਹਾ ਪੰਜਵਾਂ ਹਿੱਸਾ ਵੀ ਹੈ ਨੀਗਾ ਜੀ।
0: ਮੈਂ ਕਈ ਵਾਰੀ ਚਲੋ ਪਹਿਲਾਂ ਵੀ ਗੱਲ ਕੀਤੀ ਆ, ਜਿਸ ਹਿਸਾਬ ਦੇ ਨਾਲ ਕੱਲੇ ਪੰਜਾਬ ਦੇ ਵਿੱਚ ਪਨੀਰ ਦੀ ਜ਼ਰੂਰਤ ਆ, ਦੇਖੋ ਹੁਣ ਪੰਜਾਬ ਦੇ ਵਿੱਚ ਤਾਂ ਉਹ ਡਿਮਾਂਡ ਪੂਰੀ ਵੀ ਨਹੀਂ ਕਰ ਸਕਦੇ ਉਸ ਹਿਸਾਬ ਦੇ ਨਾਲ। ਪਹਿਲਾਂ ਦੇਖੋ ਹਰ ਦੂਜੇ ਘਰ ਦੇ ਵਿੱਚ ਮੱਝਾਂ ਗਾਵਾਂ ਸਾਰਾ ਕੁਝ ਹੁੰਦਾ ਸੀ, ਅੱਜ ਦੇਖ ਲਓ ਤਾਂ ਮੈਨੂੰ ਲੱਗਦਾ ਹਰ ਦਸਵੇਂ ਘਰ ਦੇ ਬਾਅਦ ਜਾ ਕੇ ਕਿਤੇ ਕੋਈ ਨਾ ਕੋਈ ਮੱਝ ਗਾਂ ਕਿਸੇ ਦੇ ਟਾਵੀਂ ਟਾਵੀਂ ਹੋਊਗੀ। ਅਤੇ ਤੁਸੀਂ ਦੇਖ ਲਓ ਪੂਰਾ ਜਿਹੜਾ ਦਿੱਲੀ ਤੱਕ ਦਾ ਦੁੱਧ ਜਾਂ ਪਨੀਰ ਪੂਰਾ ਕਰਦੇ ਨੇ, ਕਿੱਥੋਂ ਕਰਦੇ ਨੇ ਜੀ ਉਹ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਕੁਛ ਆਹ ਹੀ ਆ ਜੀ, ਚੱਲੀ ਜਾ ਰਿਹਾ ਜੀ।
0: ਬਿਲਕੁਲ ਜੀ
1: ਜੀ ਸਰ, ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਐਡਵੋਕੇਟ ਰਾਜਨ ਸੈਣੀ ਜੀ ਸ਼ੁਕਰੀਆ ਜੀ, ਧੰਨਵਾਦ ਜੀ, ਤੇ ਨਾਲ ਜੁੜਨ ਦੇ ਲਈ ਤੇ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ। ਦੋ ਦੋਸਤੋ ਜਾਂਦੇ ਜਾਂਦੇ ਜਿਹੜੀਆਂ ਹੋਰ ਦੋ ਚਾਰ ਖਬਰਾਂ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਪੂਰਾ ਕਰਕੇ ਫਿਰ ਆਪਾਂ ਅੱਜ ਦੇ ਨਾਵਲ ਕਿਤਾਬ ਵੱਲ ਨੂੰ ਚੱਲਦੇ ਹਾਂ, ਅਤੇ ਸਿਲਸਿਲਾ ਕਿਤੇ ਰਾਹੀ ਨਾ ਜਾਵੇ। ਪਿਛਲੇ ਹਫ਼ਤੇ ਵੀ ਜਿਹੜਾ ਮੈਂ ਤਾਂ ਛੁੱਟੀ ਲੈ ਲਈ ਸੀ ਪਿਛਲੇ ਹਫ਼ਤੇ, ਕੁਝ ਕਾਰਨਾਂ ਦੇ ਕਰਕੇ ਮੈਂ ਸਾਂਝਾ ਨਹੀਂ ਕਰ ਪਾਇਆ ਅਤੇ ਨਾ ਹੀ ਪ੍ਰੋਗਰਾਮ ਕਰ ਪਾਏ, ਅਤੇ ਅੱਜ ਜਿਹੜਾ ਕੋਸ਼ਿਸ਼ ਰਹੇਗੀ ਤੁਹਾਨੂੰ ਜਿਹੜਾ ਕੁਝ ਚੈਪਟਰ ਜਿਹੜੇ ਉਹਦੇ ਸੁਣਾਈਏ ਜ਼ਰੂਰ। ਅਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ, ਅਤੇ ਕਹਿੰਦੇ ਨੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਕਹਿੰਦੇ ਬਣਾਉਣੀ ਜਾਂ ਗਾਉਣੀ ਗਾਉਣੀ ਪੈਂਦੀ ਆ ਬਾਬਿਓ, ਅਤੇ ਅਗਾਉਣੀ ਪੈਂਦੀ ਸ਼ਾਇਦ ਲਿਖਣਾ ਸੀ। ਅਤੇ ਭਾਰਜ ਵਾਲੇ ਪਾਸਿਓ, ਹਾਂਜੀ ਥੋੜ੍ਹੀ ਜਿਹੀ ਇੱਧਰੋਂ ਫੋਨ ਦੇ ਉੱਤੋਂ ਜੀ ਆਵਾਜ਼ ਡਾਊਨ ਸੀ ਤਾਂ ਕਰਕੇ ਸ਼ਾਇਦ ਲੱਗਦਾ ਹੋਏਗਾ, ਔਜਲਾ ਸਾਹਿਬ ਥੋੜ੍ਹਾ ਡੂੰਘਾਈ ਦੇ ਵਿੱਚੋਂ ਬੋਲਦੇ ਸੀ ਕਿਉਂਕਿ ਵੋਲੀਅਮ ਘੱਟ ਸੀਗਾ, ਇੱਧਰੋਂ ਮੈਂ ਅੱਪ ਕੀਤਾ ਹੁਣ। ਅਤੇ ਲਓ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਸੰਖੇਪ ਦੇ ਵਿੱਚ ਤਾਂ ਕਰ ਸਕਦੇ ਹੋ, ਨਾਲ ਨਾਲ ਖਬਰਾਂ ਸਾਂਝੀਆਂ ਕਰ ਲੈਂਦੇ ਹਾਂ ਦੋ ਚਾਰ, ਅਤੇ ਨਾਲ ਹੀ ਫਿਰ ਆਪਾਂ ਕਿਤਾਬ ਦੇ ਉੱਤੇ ਅੱਧਾ ਘੰਟਾ ਲਾਉਂਦੇ ਹਾਂ, ਅਤੇ ਗੱਲਬਾਤ ਤੁਹਾਨੂੰ ਫਿਰ ਉਹਦੇ ਵਿੱਚੋਂ ਵੀ ਕਿਤਾਬ ਪੰਜਾਬ ਮਾਊਂਟਬੈਟਨ ਤੋਂ ਜਿਹੜਾ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਗੱਲਬਾਤ ਕਰ ਰਹੇ ਹਾਂ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਜਿਹੜੀਆਂ ਤਬਦੀਲੀਆਂ ਆਈਆਂ ਨੇ। ਅਤੇ ਮਾਲ ਭੈਣ ਜੀ ਕਹਿੰਦੇ ਆ ਤੁਸੀਂ ਅਮਰੀਕਾ ਨੂੰ ਯਾਦ ਕਰ ਹੀ ਲੈਂਦੇ ਹੋ ਹਰ ਰੋਜ਼ ਸੈਣੀ ਸਾਹਿਬ, ਯਾਨੀ ਕਿ ਡਾਲਰ ਦੀ ਗੱਲ ਹੋਈ ਹੈ। ਅਤੇ ਨਾਲੇ ਲਿਖਦੇ ਨੇ ਕਿ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ ਜੀ, ਕੁਦਰਤ ਨੇ ਹਰ ਚੀਜ਼ ਦੇ ਵਿੱਚ, ਹਰ ਵਿਅਕਤੀ, ਹਰ ਪੰਛੀ, ਹਰ ਪਸ਼ੂ ਦੇ ਵਿੱਚ ਕੁਝ ਨਾ ਕੁਝ ਗੁਣ ਪਾਇਆ ਹੋਇਆ ਜੀ। ਅਤੇ ਵੈਨਜ਼ੂਏਲਾ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਆਪਾਂ ਭਾਰਤ ਦੇ ਨਾਲ ਰਿਸ਼ਤੇ ਕਾਇਮ ਕਰਨ ਦੇ ਲਈ ਤਿਆਰ ਹੈ ਈਰਾਨ, ਪਾਕ ਨਿਜ਼ਾਦ ਦਾ ਜਿਹੜਾ ਬਿਆਨ ਆਇਆ ਜੋ ਕਿ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਲਈ ਦਿੱਲੀ ਪੁੱਜੇ ਹੈ ਈਰਾਨ ਦੇ ਪੈਟਰੋਲੀਅਮ ਮੰਤਰੀ। ਕੀ ਕਹਿੰਦੇ ਹੈ ਈਰਾਨ ਦੇ ਪੈਟਰੋਲੀਅਮ ਮੰਤਰੀ ਮੋਹਸਿਨ ਪਾਕ ਨਿਜ਼ਾਦ ਬ੍ਰਿਕਸ ਮੈਂਬਰ ਦੇਸ਼ਾਂ ਦੇ ਦਰਮਿਆਨ ਊਰਜਾ ਸਹਿਯੋਗ ਦੇ ਨਾਲ ਸੰਬੰਧਿਤ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪੁੱਜੇ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜਿਹੜੇ ਨੇ ਪਾਕ ਨਿਜ਼ਾਦ ਨੇ ਕਿਹਾ ਕਿ ਈਰਾਨ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਸੰਬੰਧ ਜਿਹੜਾ ਕਾਇਮ ਕਰਨ ਦੇ ਲਈ ਤਿਆਰ ਹੈ, ਅਤੇ ਈਰਾਨ ਤੇ ਭਾਰਤ ਵਿਚਕਾਰ ਸਦੀਆਂ ਤੋਂ ਇਤਿਹਾਸਕ ਰਿਸ਼ਤੇ ਰਹੇ ਨੇ। ਇਸ ਸਮੇਂ ਮੈਂ ਇੱਥੇ ਬ੍ਰਿਕਸ ਦੇ ਮੈਂਬਰਾਂ ਦੇ ਲਈ ਜਿਹੜਾ ਕਰਵਾਏ ਜਾ ਰਹੇ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ। ਮੈਂ ਦੇਖਾਂਗਾ ਕਿ ਅਸੀਂ ਇਹਨਾਂ ਸੈਸ਼ਨਾਂ ਦੇ ਦੁਵੱਲੇ ਸੈਸ਼ਨਾਂ ਦੇ ਵਿੱਚ ਅਤੇ ਸਮੁੱਚੇ ਤੌਰ ਦੇ ਉੱਤੇ ਕਾਨਫਰੰਸ ਦੇ ਵਿੱਚ ਕੀ ਜਿਹੜੇ ਗੱਲਬਾਤ ਕਰਦੇ ਹਾਂ। ਅਸੀਂ ਹੁਣ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਹਰ ਤਰ੍ਹਾਂ ਦੇ ਸੰਬੰਧ ਬਣਾਉਣ ਦੇ ਲਈ ਤਿਆਰ ਹਾਂ ਅਤੇ ਖਾਸ ਕਰਕੇ ਭਾਰਤ ਦੇ ਵਿੱਚ। ਉਹਨਾਂ ਹੋਰ ਕਿਹਾ ਕਿ ਇਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਸੰਬੰਧੀ ਅਤੇ ਉਹਨਾਂ ਮੁੱਦਿਆਂ ਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਜਾਵੇਗੀ ਜਾਂ ਹੋਵੇਗੀ। ਕਾਲੀਬਾਫ ਨੇ ਅਮਰੀਕਾ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਇਸ ਦਾਅਵੇ ਨੂੰ ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਗੇਰ ਕਾਲੀਬਾਫ ਨੇ ਕਿਹਾ ਕਿ ਅਮਰੀਕਾ ਦੇ ਦਾਅਵੇ ਬਿਲਕੁਲ ਝੂਠੇ ਨੇ ਕਿ ਇਰਾਨ ਆਪਣੇ ਖਾਤਿਆਂ ਦੇ ਵਿੱਚੋਂ ਬਹਾਲ ਕੀਤੇ ਗਏ ਫੰਡਾਂ ਦੀ ਵਰਤੋਂ ਅਮਰੀਕੀ ਖੇਤੀਬਾੜੀ ਉਤਪਾਦਾਂ ਨੂੰ ਖਰੀਦਣ ਦੇ ਲਈ ਕਰੇਗਾ। ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉੱਤੇ ਜਿਹੜਾ ਪਾਈ ਪੋਸਟ ਦੇ ਵਿੱਚ ਕਿਹਾ ਕਿ ਅਮਰੀਕਾ ਸਿਰਫ GMO ਸੋਇਆਬੀਨ ਟੁੱਟੇ ਹੋਏ ਵਾਅਦੇ ਅਤੇ ਬੇਕਾਰ ਦੀਆਂ ਗੱਲਾਂ ਹੀ ਜਿਹੜਾ ਬਰਾਮਦ ਕਰਦਾ ਹੈ। ਅਤੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈ ਹੈ ਜੋ ਕਿ ਹਸਪਤਾਲਾਂ ਦੇ ਬੁਰੇ ਹਾਲਾਤ ਨੇ। ਹਸਪਤਾਲਾਂ ਦੇ ਵਿੱਚ ਬੈੱਡ ਸੰਕਟ ਬਣਿਆ ਹੋਇਆ, ਐਮਰਜੈਂਸੀ ਰੂਮਾਂ ਦੇ ਵਿੱਚ ਲੰਬੀਆਂ ਉਡੀਕਾਂ ਜਾਰੀ ਨੇ। ਕੈਨੇਡਾ ਦੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਸੇਵਾਵਾਂ ਦੇ ਲਈ ਮਰੀਜ਼ਾਂ ਦੀ ਉਡੀਕ ਹੁਣ ਪਹਿਲਾਂ ਨਾਲੋਂ ਵੀ ਜਿਹੜਾ ਹੋਰ ਲੰਬੀ ਹੋ ਗਈ ਹੈ। ਕੈਨੇਡੀਅਨ ਇੰਸਟੀਟਿਊਟ ਫਾਰ ਹੈਲਥ ਇਨਫਰਾਮੇਸ਼ਨ CIHI ਦੀ ਨਵੀਂ ਰਿਪੋਰਟ ਦੇ ਮੁਤਾਬਕ 2024 ਅਤੇ 25 ਦੇ ਦੌਰਾਨ ਹਸਪਤਾਲ ਦੇ ਵਿੱਚ ਦਾਖਲ ਹੋਏ ਹਰ 10 ਦੇ ਵਿੱਚੋਂ ਇੱਕ ਮਰੀਜ਼ ਨੂੰ ਐਮਰਜੈਂਸੀ ਰੂਮ ਦੇ ਵਿੱਚ 48 ਘੰਟੇ ਤੋਂ ਵੱਧ ਉਡੀਕ ਕਰਨੀ ਪਈ ਹੈ। ਇਹ 2018 ਅਤੇ 2019 ਦੇ ਮੁਕਾਬਲੇ 12 ਘੰਟੇ ਹੋਰ ਵੱਧ ਗਈ ਹੈ, ਜਦੋਂ ਔਸਤ ਉਡੀਕ ਸਮਾਂ 36 ਘੰਟੇ ਸੀ। ਕੈਨੇਡਾ ਦੇ ਵਿੱਚ ਲਗਭਗ 17% ਹਰ 5 ਦੇ ਵਿੱਚੋਂ ਇੱਕ ਬਾਲਗਾਂ ਦੇ ਕੋਲ ਕੋਈ ਪੱਕਾ ਫੈਮਿਲੀ ਡਾਕਟਰ ਜਿਹੜਾ ਪਰਿਵਾਰਕ ਡਾਕਟਰ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਜਿਹੜਾ ਡਾਕਟਰ ਨੇ ਉਹਨਾਂ ਨੂੰ ਵੀ ਸ਼ਾਮ ਦੇ ਸਮੇਂ ਜਾਂ ਵੀਕਐਂਡ ਦੇ ਉੱਤੇ ਸਮੇਂ ਸਿਰ ਇਲਾਜ ਨਹੀਂ ਮਿਲਦਾ। ਮਾਹਰਾਂ ਅਤੇ ਟੈਸਟਾਂ ਜਿਵੇਂ ਕਿ MRI ਜਾਂ ਫਿਰ CT ਸਕੈਨ ਲਈ ਮਰੀਜ਼ਾਂ ਨੂੰ ਮਹੀਨਾ ਬੱਧੀ ਜਿਹੜੀ ਉਡੀਕ ਕਰਨੀ ਪੈਂਦੀ ਹੈ। ਨਤੀਜੇ ਵਜੋਂ ਜਦੋਂ ਮਰੀਜ਼ ਜਾਂ ਮਰੀਜ਼ਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਹਨਾਂ ਦੇ ਕੋਲ ਐਮਰਜੈਂਸੀ ਵਾਰਡ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। CIHI ਦੇ ਜਿਹੜੇ ਅੰਕੜੇ ਦੱਸਦੇ ਨੇ ਕਿ ਐਮਰਜੈਂਸੀ ਵਾਰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਡਾਕਟਰ ਮਰੀਜ਼ ਦੀ ਗੰਭੀਰ ਹਾਲਤ ਦੇ ਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਐਡਮਿਟ ਕਰਨ ਦਾ ਫੈਸਲਾ ਲੈਂਦੇ ਨੇ। ਹਸਪਤਾਲਾਂ ਦੇ ਮੁੱਖ ਜਿਹੜੇ ਵਾਰਡਾਂ ਦੇ ਵਿੱਚ ਬੈੱਡ ਬਿਸਤਰੇ ਖਾਲੀ ਨਾ ਹੋਣ ਦੇ ਕਾਰਨ ਦਾਖਲ ਕੀਤੇ ਗਏ ਮਰੀਜ਼ਾਂ ਨੂੰ ਕਈ ਕਈ ਦਿਨ ਐਮਰਜੈਂਸੀ ਦੇ ਸਟੈਚਰਾਂ ਦੇ ਉੱਤੇ ਹੀ ਕੱਟਣੇ ਪੈਂਦੇ ਨੇ। ਸਾਲ 2024-25 ਦੇ ਅੰਕੜਿਆਂ ਮੁਤਾਬਕ ਦਾਖਲ ਹੋਣ ਵਾਲੇ ਹਰ 10 ਦੇ ਵਿੱਚੋਂ ਇੱਕ ਮਰੀਜ਼ ਨੂੰ ਹਸਪਤਾਲ ਦੇ ਅੰਦਰ ਬੈੱਡ ਮਿਲਣ ਲਈ 48 ਘੰਟਿਆਂ ਯਾਨੀ ਕਿ 2 ਦਿਨਾਂ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਹੈ, ਜੋ ਕਿ ਸਾਲ 2018 ਅਤੇ 2019 ਦੇ ਮੁਕਾਬਲੇ 45% ਵੱਧ ਗਈ ਹੈ। ਇਹ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਐਮਰਜੈਂਸੀ ਦਾ ਸਟਾਫ ਇੱਕੋ ਵੇਲੇ ਦੋਹਰੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਮਜਬੂਰ ਹੈ। ਉਹਨਾਂ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਨੇ ਜੋ ਪਹਿਲਾਂ ਹੀ ਦਾਖਲ ਨੇ ਅਤੇ ਬੈੱਡ ਦੀ ਉਡੀਕ ਕਰ ਰਹੇ ਹਨ ਅਤੇ ਨਾਲ ਹੀ ਬਾਹਰੋਂ ਆ ਰਹੇ ਨਵੇਂ ਗੰਭੀਰ ਮਰੀਜ਼ਾਂ ਨੂੰ ਵੀ ਸੰਭਾਲ ਕਰਦੇ ਨੇ। ਲੌਂਗ ਟਰਮ ਕੇਅਰ ਜਿਹੜੀ ਹੈ LTC ਅਤੇ ਹੋਮ ਕੇਅਰ ਦੀ ਘਾਟ ਬਣੀ ਹੋਈ ਹੈ। ਹਸਪਤਾਲਾਂ ਦੇ ਵਾਰਡਾਂ ਦੇ ਵਿੱਚ ਬੈੱਡ ਖਾਲੀ ਨਾ ਹੋਣ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉੱਥੇ ਮੌਜੂਦ ਬਜ਼ੁਰਗ ਅਤੇ ਪੁਰਾਣੀਆਂ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ਾਂ ਨੂੰ ਅੱਗੇ ਲੌਂਗ ਟਰਮ ਕੇਅਰ ਜਿਹੜੀ ਆ ਬਜ਼ੁਰਗਾਂ ਦੇ ਸੰਭਾਲ ਕੇਂਦਰਾਂ ਜਾਂ ਹੋਮ ਕੇਅਰ ਘਰ ਦੇ ਵਿੱਚ ਦੇਖਭਾਲ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਿਸਟਮ ਦੇ ਵਿੱਚ ਅੱਗੇ ਰਸਤਾ ਸਾਫ਼ ਨਾ ਹੋਣ ਕਰਕੇ ਪੂਰੀ ਪ੍ਰਣਾਲੀ ਪਿੱਛੇ ਜਿਹੜੀ ਵੱਲ ਜਾਮ ਹੋ ਰਹੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਮਿਊਨਿਟੀ ਕੇਅਰ ਫੈਮਿਲੀ ਡਾਕਟਰਾਂ ਦੀ ਉਪਲਬਧਤਾ ਅਤੇ ਬਜ਼ੁਰਗਾਂ ਦੀ ਸੰਭਾਲ ਦੇ ਪ੍ਰਬੰਧਾਂ 'ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ 'ਤੇ ਇਹ ਬੋਝ ਅਤੇ ਮਰੀਜ਼ਾਂ ਦੀ ਖੱਜਲ ਖੁਆਰੀ ਇਸੇ ਤਰ੍ਹਾਂ ਜਿਹੜੀ ਹੈ ਜਾਰੀ ਅਤੇ ਬਰਕਰਾਰ ਰਹੇਗੀ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਫਿਰ ਕੈਲਗਰੀ ਦੇ ਵਿੱਚ ਸਾਡੇ ਲੋਕਾਂ ਨੇ। ਕੈਲਗਰੀ ਦੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰੀ ਵਸੂਲੀ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਅਤੇ 16 ਮੁਲਜ਼ਮ ਜਿਹੜੇ ਨੇ ਨਾਮਜ਼ਦ ਕੀਤੇ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਜਿਹੜੀ ਹੈ ਉਹਦੀ ਲੜੀ ਨੂੰ ਤੋੜਨ ਦੇ ਲਈ ਕੈਲਗਰੀ ਪੁਲਿਸ ਨੇ ਜਿਹੜਾ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਦੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਜਿਹੜੀਆਂ ਤਸਵੀਰਾਂ ਅਤੇ ਉਹਨਾਂ ਦੀ ਪਛਾਣ ਜਨਤਕ ਕਰ ਦਿੱਤੀ ਹੈ। ਪੁਲਿਸ ਇਸ ਸੰਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ। ਕੈਲਗਰੀ ਪੁਲਿਸ ਦੇ ਸੁਪਰੀਡੈਂਟ ਜੈਫ ਬੈਲ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਜਿਹੜੇ ਨੇ ਭਾਈਚਾਰੇ ਦੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਨੇ ਅਤੇ ਕੁਝ ਸ਼ੱਕੀਆਂ ਦੇ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਹਨਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਦੇ ਵਿੱਚੋਂ ਕਿਸੇ ਵੀ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਨੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ। ਪੁਲਿਸ ਦੇ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ ਜੋਸ਼ੀ, ਕਰਨਬੀਰ ਸਿੰਘ, ਅਮਨਦੀਪ ਸਿੰਘ ਸਿੱਧੂ, ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ ਅਤੇ ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਨੇ। ਇਹਨਾਂ ਸਾਰਿਆਂ ਦੇ ਖਿਲਾਫ਼ ਧਮਕੀਆਂ ਦੇਣ ਅਤੇ ਫਰੋਤੀਆਂ

ਵੱਲ ਨੂੰ ਵਧੀਏ ਤੇ ਅਮਰੀਕਾ ਦੇ ਵਿੱਚ ਜਾਲੀ ਸ਼ਰਨ ਕੇਸ ਪਾਉਣ ਵਾਲੇ ਜਿਹੜੇ ਨੇ ਭਾਰਤੀ ਵਕੀਲ ਤੇ ਕਾਰਵਾਈ ਹੋਈ ਹੈ। $2,50,000 ਦਾ ਉਹਨਾਂ ਨੂੰ ਜੁਰਮਾਨਾ ਲੱਗਿਆ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਨਾਲ ਨਾਲ ਜਾਲੀ ਸ਼ਰਨ ਦੇ ਕੇਸ ਦਾਇਰ ਕਰਨ ਦੇ ਕਥਿਤ ਮਾਮਲੇ 'ਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਤੋਂ $2,50,000 ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ ਦੋਦਾਮਣੀ ਦਾ ਨਾਂ ਦਾ ਜਿਹੜਾ ਇਹ ਇਸ ਵਕੀਲ 'ਤੇ 32 ਇਮੀਗ੍ਰੇਸ਼ਨ ਮਾਮਲਿਆਂ 'ਚ ਕੁੱਲ 64 ਜਾਲੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਅਨੁਸਾਰ ਜੁਰਮਾਨੇ ਦੀ ਵਸੂਲੀ ਦੇ ਲਈ ਵਿਨੋਦ ਦੋਦਾਮਣੀ ਨੂੰ 5 ਵੱਖ-ਵੱਖ ਨੋਟੇ ਜਾਰੀ ਕੀਤੇ ਗਏ ਨੇ। ਹੋਮਲੈਂਡ ਸਿਕਿਉਰਿਟੀ ਦੇ ਅਨੁਸਾਰ ਉਹ ਸਾਰੇ ਪ੍ਰਵਾਸੀ ਜਿਨ੍ਹਾਂ ਦੇ ਵਕੀਲ ਨੇ ਕੇਸ ਦਾਇਰ ਕੀਤੇ ਸਨ ਉਹ ਲੋਕ ਭਾਰਤੀ ਨੇ। ਹੁਣ ਜਦੋਂ ਇਸ ਸਥਾਨਕ ਇਮੀਗ੍ਰੇਸ਼ਨ ਵਕੀਲ ਨੂੰ ਜੁਰਮਾਨਾ ਲਗਾਇਆ ਗਿਆ ਤਾਂ ਇਹ ਸਪੱਸ਼ਟ ਹੈ ਕਿ ਉਸਦੇ ਸਾਰੇ ਮੁਵੱਕਲ ਜਿਹੜੇ ਨੇ ਲਈ ਦੇਸ਼ ਨਿਕਾਲਾ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹੋਣਗੇ। ਜਿਨ੍ਹਾਂ ਲੋਕਾਂ ਦੇ ਕੋਲ ਇਸ ਸਮੇਂ ਉਸ ਨਾਲ ਕੇਸ ਹਨ ਉਹਨਾਂ ਨੂੰ ਵੀ ਅਮਰੀਕਾ ਛੱਡਣ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵਕੀਲ ਵਿਨੋਦ ਦੋਦਾਮਣੀ ਨੇ ਜਿਨ੍ਹਾਂ ਸਾਰੇ ਮਾਮਲਿਆਂ ਦੇ ਵਿੱਚ ਜਾਲੀ ਦਸਤਾਵੇਜ਼ ਦਾਇਰ ਕੀਤੇ ਨੇ ਉਹ ਸ਼ਰਨ ਦੇ ਨਾਲ ਸੰਬੰਧਿਤ ਨੇ ਅਤੇ DHS ਵੱਲੋਂ ਦਿੱਤੇ ਗਏ ਬਿਆਨ ਦੇ ਅਨੁਸਾਰ ਇਹ ਸਥਾਨਕ ਵਕੀਲ ਸਾਰੇ ਮਾਮਲਿਆਂ ਦੇ ਵਿੱਚ ਇੱਕੋ ਜਿਹੀ ਕਹਾਣੀ ਬਣਾਉਂਦਾ ਸੀ ਅਤੇ ਪੇਸ਼ ਕੀਤੇ ਗਏ ਸਬੂਤ ਵੀ ਜਿਹੜਾ ਲਗਭਗ ਇੱਕੋ ਜਿਹੇ ਹੀ ਸਨ। ਆਖਰੀ ਖਬਰ ਲਈਏ ਤਾਂ ਪਾਕਿਸਤਾਨ ਤੋਂ ਖਬਰ ਹੈ, ਬਲੂਚਿਸਤਾਨ ਤੋਂ। ਉੱਥੇ ਵੀ ਇਹੋ ਕੁਝ ਵਾਪਰ ਰਿਹਾ। ਮਹਰੰਗ ਬਲੋਚ ਕੌਣ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਇੱਕ ਫੌਜੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ ਅਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਲੋਕਾਂ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਦੇ ਖਿਲਾਫ਼ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਹੀ ਜਿਹੜੀ ਮਨੁੱਖੀ ਹੱਕਾਂ ਦੀ ਕਾਰਕੁਨ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ। ਔਰਤ ਹੈ ਜੀ, ਬੜੀ ਖੂਬਸੂਰਤ ਹੈ, ਬਲੋਚ ਲੋਕ ਬਹੁਤ ਖੂਬਸੂਰਤ ਨੇ ਜਿਵੇਂ ਕਸ਼ਮੀਰੀ ਲੋਕ। ਬਲੋਚ ਯਾਕਜੇਤੀ ਕਮੇਟੀ BYC ਦੀ ਆਗੂ ਡਾਕਟਰ ਮਹਰੰਗ ਬਲੋਚ ਅਤੇ ਉਹਨਾਂ ਦੇ ਸਾਥੀ ਕਾਰਕੁਨ ਸਿਬਗ ਤੁਲਹਾ ਨੂੰ ਕਤਲ ਅਤੇ ਅੱਤਵਾਦ ਦੇ ਇਲਜ਼ਾਮਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਉਹ ਜਿਹੜੇ ਨੇ ਉਹਨਾਂ ਦੋਵਾਂ ਦੇ ਉੱਤੇ ਇਲਜ਼ਾਮ ਲੱਗੇ ਹੈ ਕਿ ਉਹਨਾਂ ਨੇ ਇੱਕ ਭੀੜ ਨੂੰ ਭੜਕਾਇਆ ਹੈ ਜਿਸ ਨੇ ਨੀਮ ਫੌਜੀ ਫੋਰਸ ਦੇ ਜਵਾਨ ਸ਼ਬੀਰ ਅਹਿਮਦ ਦੇ ਜਿਹੜਾ ਉੱਤੇ ਜਾਨਲੇਵਾ ਹਮਲਾ ਕੀਤਾ ਜਿਸ ਕਰਕੇ ਉਸਦੀ ਮੌਤ ਹੋਈ। ਸੁਣਵਾਈ ਦੌਰਾਨ ਕਾਰਕੁਨਾਂ ਨੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦਾ ਬਾਈਕਾਟ ਜਿਹੜਾ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਆਗੂ 12 ਜੂਨ ਤੋਂ ਜਿਹੜਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਧਰਨੇ ਦੇ ਉੱਤੇ ਬੈਠੇ ਹੋਏ ਨੇ। ਇੱਕ ਸੁਰੱਖਿਆ ਅਧਿਕਾਰੀ ਨੇ ਡਾਕਟਰ ਮਹਰੰਗ ਬਲੋਚ ਦੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੇ ਬੰਦਰਗਾਹ ਸ਼ਹਿਰ ਗਵਾਦਰ ਦੇ ਵਿੱਚ ਸਾਲ 2024 ਦੇ ਦੌਰਾਨ ਹੋਏ ਮੁਜ਼ਾਹਰੇ ਦੇ ਵਿੱਚ ਬਹੁਤ ਭੜਕਾਊ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ 30 ਤੋਂ 40 ਲੋਕਾਂ ਨੇ ਸੁਰੱਖਿਆ ਬਲਾਂ ਦੇ ਇੱਕ ਵਾਹਨ ਦੇ ਉੱਤੇ ਡੰਡਿਆਂ ਅਤੇ ਪੱਥਰਾਂ ਦੇ ਨਾਲ ਹਮਲਾ ਕੀਤਾ। ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਰੱਖਿਆ ਜਿਹੜੇ ਮੁਲਾਜ਼ਮ ਸ਼ਬੀਰ ਅਹਿਮਦ ਆਪਣੇ ਸਾਥੀਆਂ ਤੋਂ ਵੱਖ ਹੋ ਗਏ ਸਨ ਅਤੇ ਉਹਨਾਂ ਨੂੰ ਕੁੱਟ ਕੇ ਮਾਰ ਦਿੱਤਾ ਗਿਆ। ਕੁਆਇਟਾ ਦੀ ਇੱਕ ਐਂਟੀ ਟੈਰਰਿਜ਼ਮ ਅਦਾਲਤ ਨੇ ਕਿਹਾ ਕਿ ਡਾਕਟਰ ਮਹਰੰਗ ਬਲੋਚ ਅਤੇ ਸਿਬਗ ਤੁਲਹਾ ਬਲੋਚ ਯਾਕਜੇਤੀ ਕਮੇਟੀ ਦੀ ਗੈਰ ਕਾਨੂੰਨੀ ਸਭਾ ਦੇ ਵਿੱਚ ਸਰਗਰਮ ਸਨ ਅਤੇ ਫੈਡਰਲ ਕਾਂਸਟੇਬੁਲਰੀ ਦੇ ਅਧਿਕਾਰੀ ਨੂੰ ਮਾਰੇ ਜਾਣ ਦੇ ਵਿੱਚ ਉਹਨਾਂ ਦਾ ਮਕਸਦ ਇੱਕੋ ਹੀ ਸੀ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸ਼ਬੀਰ ਅਹਿਮਦ ਦੇ ਵਾਰਸਾਂ ਨੂੰ $2,00,000 ਪਾਕਿਸਤਾਨੀ ਰੁਪਏ $719 ਮੁਆਵਜ਼ੇ ਦੇ ਵਜੋਂ ਦੇਣ ਦੇ ਵੀ ਹੁਕਮ ਜਿਹੜੇ ਦਿੱਤੇ ਹੋਏ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਖੁੱਲ੍ਹੀਆਂ ਨੇ ਅਤੇ ਤੁਹਾਡੇ ਸੁਨੇਹੇ ਵੀ ਆਖਰ ਦੇ ਵਿੱਚ ਲਵਾਂਗਾ। ਬਹੁਤ ਸਾਰੇ ਸੁਨੇਹੇ ਤੁਹਾਡੇ ਆਏ ਨੇ ਦੋਸਤਾਂ ਦੇ ਅਤੇ ਨਵੇਂ ਦੋਸਤ ਵੀ ਜੁੜੇ ਆ ਬਾਈ ਜੀ, ਸਾਰੇ ਸ਼ੁਕਰੀਆ, ਧੰਨਵਾਦ ਹੈ। ਅਤੇ ਜਿਹਦੇ ਵਿੱਚ ਚਲੋ ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ UAE ਤੋਂ, ਅਤੇ ਮਾਨ ਸੁਰਿੰਦਰ ਜੀ, ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਸਾਡੇ ਸ਼ਹਿਰ ਵੱਲ ਨੂੰ ਆ ਰਹੇ ਹਾਂ, ਜੀਆਂ ਨੂੰ ਜੀ ਸਵਾਗਤ ਹੈ ਜੀ। ਅਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਹੈ, ਗੁਰੀ ਮਾਨ ਜੀ ਜੁੜੇ ਹੋਏ ਨੇ, ਜੱਟ ਵੀ ਕਹਿੰਦੇ ਇੱਥੇ ਹੀ ਹੁੰਦਾ ਹੈ ਅਤੇ ਸੁਣ ਵੀ ਰਿਹਾ ਕਹਿੰਦੇ ਜੀ, ਜੀਆਂ ਨੂੰ ਜੀ ਬਾਈ ਜੀ। ਅਤੇ ਸਾਰੇ ਭਰਾਵਾਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਅਤੇ ਅੱਗੇ ਕਹਿੰਦੇ ਨੇ ਉਹ ਬਾਬਾ ਜੀ ਇਹਨੇ ਇਹ ਇੰਨੇ ਯੋਗਾ ਕਹਿੰਦੇ ਕਿੱਥੇ ਹੈ, ਭਾਂਡ ਨੇ ਕਹਿੰਦੇ ਗੱਲ ਕੀਤੀ ਹੈ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜਿਆ, ਸਤਿ ਸ਼੍ਰੀ ਅਕਾਲ ਭੇਜਦੇ ਹੈ। ਅਤੇ ਇਸੇ ਤਰ੍ਹਾਂ ਵੈਨਜੁਏਲਾ ਦੇ ਹਾਲਾਤਾਂ ਦੇ ਉੱਤੇ ਲਿਖਿਆ ਕਿ ਕਹਿੰਦੇ ਵੈਨਜੁਏਲਾ ਦੇ ਹਾਲਾਤ ਤਾਂ ਕਹਿੰਦੇ ਬਹੁਤ ਮਾੜੇ ਨੇ, 1,00,000 ਤੱਕ ਦੀਆਂ ਮੌਤਾਂ ਹੋ ਸਕਦੀਆਂ ਨੇ, ਗੁਰੀ ਮਾਨ ਜੀ ਲਿਖਦੇ ਹੈ। ਅਤੇ ਜਗਮਨ ਹੋਲੀ ਚੱਲ ਰਿਹਾ, ਔਜਲਾ ਸਾਹਿਬ ਲਿਖਦੇ ਆ ਕਿ ਆ ਰਹੇ ਜੀ ਤੁਹਾਡੇ ਸ਼ਹਿਰ ਵੱਲ। ਅਤੇ

ਮਾਨ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਅਤੇ ਅਮਰੀਕਾ ਨੂੰ ਰੋਜ਼ ਯਾਦ ਕਰਦੇ ਨੇ ਕਰ ਲੈਂਦੇ ਹੋ ਕਹਿੰਦੇ ਆਪਣੇ ਰਾਜਨ ਜੀ ਮਾਲ ਜੀ ਲਿਖਦੇ ਹੈ ਅਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਜੁੜੇ ਹੋਏ ਆ ਸਤਿ ਸ਼੍ਰੀ ਅਕਾਲ ਭੇਜਦੇ ਸਾਰੇ ਪਰਿਵਾਰ ਨੂੰ ਅਤੇ ਔਜਲਾ ਸਾਹਿਬ ਧੁੰਮਾ ਇੱਥੋਂ ਹੀ ਕਹਿੰਦੇ ਗਿਆ ਧੱਕੇ ਖਾਂਦਾ ਜੀ ਅਤੇ ਮੁਕੱਦਰ ਜੀ ਕਹਿੰਦੇ ਕਿਸੇ ਨਹੀਂ ਪੈਰਵਾਈ ਕਰਨੀ ਸੈਣੀ ਬਾਈ ਜੀ ਸਰਸਾ ਗਿਆਨ ਗੋਦੜੀ ਗੁਰੂ ਘਰ ਆਜ਼ਾਦ ਕਰਵਾਉਣ ਗਿਆ ਸੀ ਕਰਾ ਲਿਆ ਉਹਨੇ ਜੀ ਕਹਿੰਦੇ ਅਤੇ ਮੁਕੱਦਰ ਜੀ ਲਿਖਦੇ ਆ ਵੋਟ ਕਿਹਨੂੰ ਪਾਉਣੀ ਹੈ ਸੈਣੀ ਬਾਈ ਜੀ ਅਤੇ ਮੁਕੱਦਰ ਜੀ ਤੋਂ ਬਾਅਦ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਪੱਤਰਕਾਰਾਂ ਤੋਂ ਅੱਗੇ ਲੰਘ ਗਏ ਨਹੀਂ ਜੀ ਥੱਲੇ ਹੀ ਰਹੀਏ ਤਾਂ ਚੰਗਾ ਅਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਰਜਿੰਦਰ ਕੁਮਾਰ ਜੀ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਤੁਹਾਡੇ ਅਤੇ ਕੱਲ੍ਹ ਆ ਜਾਣਗੇ ਜੀ ਕਹਿੰਦੇ ਮੁਕੱਦਰ ਜੀ ਪੱਕੀ ਗੱਲ ਹੈ ਸੈਣੀ ਬਾਈ ਜੀ ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਮੁਕੱਦਰ ਕਹਿੰਦੇ ਔਜਲਾ ਬਾਈ ਜੀ ਐਵੇਂ ਲੱਗਦਾ ਜਿਵੇਂ ਬੜੇ ਡੂੰਘੇ ਜਿਹੇ ਬੋਲਦੇ ਹੋ ਜੀ ਉਹ ਮੇਰੇ ਵੱਲੋਂ ਸੀ ਜੀ ਪ੍ਰੋਬਲਮ ਅਤੇ ਉਹਨੂੰ ਦਰੁਸਤ ਕਰ ਲਿਆ ਗਿਆ ਰਜਿੰਦਰ ਜੀਰਾ ਜੀ ਕਹਿੰਦੇ ਆ ਔਜਲਾ ਸਾਹਿਬ ਦੀ ਆਵਾਜ਼ ਤਾਂ ਇੱਦਾਂ ਲੱਗਦਾ ਜਿਵੇਂ ਗੁਸਲਖਾਨੇ ਦੇ ਵਿੱਚ ਬੋਲਦੇ ਜੀ ਉਹ ਉਹਨਾਂ ਵੱਲੋਂ ਸਾਰਾ ਠੀਕ ਸੀ ਜੀ ਉਹਨਾਂ ਲਿਖਿਆ ਵੀ ਭਾਰਜ ਵਾਲੇ ਪਾਸਿਓਂ ਕੋਈ ਸਮੱਸਿਆ ਸੀ ਮਾਲ ਜੀ ਕਹਿੰਦੇ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ ਅਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ ਅਤੇ ਜੀ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਅਤੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ ਉਹ ਆਪਣੇ ਆਪ ਉਗਾਉਣੀ ਜਾਂ ਗਾਉਣੀ ਪੈਂਦੀ ਹੈ ਬਾਬਿਓ ਅਤੇ ਉਹ ਮੁਕੱਦਰ ਜੀ ਕਹਿੰਦੇ ਆ ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਹੈ ਜੀ ਅਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਓ ਦੋਸਤੋ ਇਹ ਸੀ ਤੁਹਾਡੇ ਸਾਰਿਆਂ ਦੋਸਤਾਂ ਦੇ ਸੁਨੇਹੇ ਅਤੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਨਾਵਲ ਦੀ ਅਤੇ ਨਾਵਲ ਦੀ ਬਾਤ ਪਾਉਂਦੇ ਹਾਂ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਸਾਂਝ ਨਹੀਂ ਪਾ ਸਕਿਆ ਸੀ ਅਤੇ ਖਬਰਾਂ ਨੂੰ ਇੱਥੇ ਸਮੇਟਦੇ ਹਾਂ ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਇਹ ਨਾਵਲ ਦੀ ਜਿਹੜੀ ਸਮਾਪਤੀ ਕੀਤੀ ਸੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਲੜੀਵਾਰ ਭਾਗ 6 ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਅਤੇ ਉਹਦੇ ਵਿੱਚ ਜਦੋਂ ਆਪਾਂ ਪਿੱਛੇ ਝਾਤ ਮਾਰਦੇ ਹਾਂ ਤਾਂ 1730 ਦੇ ਵਿੱਚ ਸੁਲਤਾਨਪੁਰ ਦੇ ਜਿਹੜੇ ਫੌਜਦਾਰ ਦੀ ਮੌਤ ਹੋ ਜਾਂਦੀ ਹੈ ਅਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਆਪਣੀ ਕਾਬਲੀਅਤ ਦੱਸ ਕੇ ਜਿਹੜਾ ਸੀ ਅਰਜ਼ ਕਰਦਾ ਹੈ ਕਿ ਖਾਲੀ ਥਾਂ ਦੇ ਉੱਤੇ ਉਸਨੂੰ ਤੈਨਾਤ ਕੀਤਾ ਜਾਵੇ ਜ਼ਕਰੀਆ ਖਾਨ ਨੇ ਕਿਹਾ ਕਿ ਕੋਈ ਜਾਮਣ ਦੇ ਜਾਣੀ ਕਿ ਕੋਈ ਉਦਾਹਰਣ ਦੇ ਕਾਹਦੇ ਲਈ ਤੈਨੂੰ ਕੀਤਾ ਜਾਵੇ ਅਤੇ ਲਾਲਾ ਸ੍ਰੀ ਨਿਵਾਸ ਨੇ ਜਾਮਣੀ ਉਹਦੀ ਫਿਰ ਦਿੱਤੀ ਸੀ ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਫਿਰ ਉਹ ਅਦੀਨਾ ਬੇਗ ਖਾਨ ਜਿਹੜਾ ਹੋ ਗਿਆ ਅਦੀਨਾ ਬੇਗ ਖਾਨ ਹੋ ਗਿਆ ਉਹਦਾ ਨਾਮ ਦੇ ਨਾਲ ਲੱਗਣ ਲੱਗ ਗਿਆ ਅਤੇ ਸ੍ਰੀ ਨਿਵਾਸ ਨੂੰ ਜਿਹੜਾ ਉਹਨੇ ਆਪਣਾ ਸਹਾਇਕ ਰੱਖ ਲਿਆ ਸੀ ਅਤੇ ਉਸਦੇ ਫਾਰਸੀ ਜਾਣ ਦੇ ਭਰਾ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਜਿਹੜਾ ਮੁੰਸ਼ੀ ਲਾ ਲਿਆ ਅਦੀਨਾ ਦੇ ਕੰਮ ਦੇ ਵਿੱਚ ਉਦੋਂ ਵਿਘਨ ਪੈ ਗਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਜਿਹੜਾ ਸੀ ਪਲੇਗ ਪੈ ਜਾਂਦੀ ਹੈ ਪਲੇਗ ਹੋ ਦਈ ਬਿਮਾਰੀ ਹੋ ਜਾਂਦੀ ਉੱਥੇ ਫੈਲਰ ਗਈ ਸੀ ਅਤੇ ਨਾਦਰ ਦੇ ਹਮਲੇ ਤੋਂ ਪਹਿਲਾਂ ਅਤੇ ਪਿੱਛੋਂ ਉਹਨੇ ਆਪਣੀ ਯੋਗਤਾ ਸਾਬਤ ਕੀਤੀ ਅਤੇ ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ ਉੱਥੇ ਅਤੇ ਕੁਝ ਜੰਗੀ ਕੈਦੀ ਪੈਸੇ ਦੇ ਕੇ ਜਿਹੜਾ ਛੁਡਵਾਏ ਗਏ ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਪਦਿਆਂ ਹੋਇਆਂ ਜ਼ਕਰੀਆ ਖਾਨ ਨੇ ਜਿਹੜਾ ਸੀ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਜਿਹੜਾ ਹਾਕਮ ਥਾਪ ਦਿੱਤਾ ਅਤੇ ਕਿਹਾ ਕਿ ਸਿੱਖਾਂ ਦੇ ਨਾਲ ਤੂੰ ਸਿੰਝ ਅਤੇ ਜਲਦੀ ਹੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਹੈ ਹੁਣ ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਰਹੀ ਹੈ ਅਤੇ ਹਕੂਮਤ ਦਾ ਖਾਤਮਾ ਯਕੀਨੀ ਸੀ ਸੋ ਭਵਿੱਖ ਰੋਸ਼ਨ ਹੈ ਨਾਦਰ ਨੇ ਜਿਹੜਾ ਸੀ ਤੋੜ ਕੇ ਰੱਖ ਦਿੱਤਾ ਸੀ ਉਹਨੂੰ ਅਤੇ ਪੰਜਾਬ ਅਤੇ ਹਿੰਦੁਸਤਾਨ ਨੂੰ ਅਤੇ ਦੂਜੀ ਵਾਰ ਫਿਰ ਪਤਾ ਨਹੀਂ ਸੀ ਫਿਰ ਕਦੋਂ ਹੱਲਾ ਹੋ ਜਾਵੇਗਾ ਦਿਨੋਂ ਦਿਨ ਮਰਾਠੇ ਤਕੜੇ ਹੁੰਦੇ ਗਏ ਅਤੇ ਸਿੱਖ ਕੇਵਲ ਬਹਾਦਰ ਨਹੀਂ ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ ਅਤੇ ਇਸੇ ਧਰਤੀ ਦੇ ਜਾਏ ਨੇ ਉਹਨਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਸੀ ਅਤੇ ਫਿਰ ਉਹਨਾਂ ਨੇ ਗੁਰੂਆਂ ਤੋਂ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਸੀ ਉਹ ਸਮਝ ਗਿਆ ਅੱਗੇ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੋਲ ਦੇ ਜਿਹੜਾ ਸੀ ਬਣਾਉਣਾ ਪਵੇਗਾ ਬਰਾਬਰਤਾ ਦੇ ਨਾਲ ਚੱਲਣਾ ਪਵੇਗਾ ਉਹਨੇ ਦੇਖ ਲਿਆ ਸੀ ਕਿ ਜਲਦ ਹੀ ਫਿਰ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ ਅਤੇ ਸੰਗਠਿਤ ਨੇ ਇੱਕ ਦੂਜੇ ਨਾਲ ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ ਚੁੱਪ ਚਪੀਤੇ ਕੁਝ ਕਰ ਨਹੀਂ ਰਿਹਾ ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ ਸਖ਼ਤ ਹੁਕਮ ਭੇਜਿਆ ਜਾਂਦਾ ਕਿ ਭਾਈ ਸਿੱਖਾਂ ਵਿਰੁੱਧ ਐਕਸ਼ਨ ਲੈ ਐਵੇਂ ਨਾ ਬੈਠਾ ਰਹੇ ਹੱਥ ਦੇ ਉੱਤੇ ਹੱਥ ਧਰ ਕੇ ਉਹਨੇ ਫਿਰ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਅਤੇ ਅਸੀਂ ਕੁਝ ਨਾ ਕੁਝ ਕਰਨ ਜਾ ਰਹੇ ਹਾਂ ਸਿੱਖਾਂ ਨੇ ਉਸਦੇ ਕੋਲ ਜਿਹੜਾ ਸੀਗਾ ਫਿਰ
ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਗੜੀਆ ਭੇਜਿਆ ਸੀ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਤੇਜ ਤਰਾਰ ਜਿਹੜਾ ਆਦਮੀ ਸੀ ਅਤੇ ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਲੜਾ ਲਿਆ, ਰਲ ਗਿਆ ਫਿਰ ਉਹ ਅਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਨੂੰ ਕੂਚ ਕਰ ਗਏ ਅਤੇ ਉੱਥੇ ਹੀ ਸਟੇਟ ਦੇ ਲਈ ਮੁਸ਼ਕਲਾਂ ਜਿਹੜੀਆਂ ਫਿਰ ਖੜੀਆਂ ਕਰਨ ਲੱਗ ਪਏ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਅਤੇ ਅੱਜ ਦਾ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਗੱਲਬਾਤ ਆਪਾਂ ਅੱਗੇ ਕਰਨ ਜਾ ਰਹੇ ਹਾਂ। ਅਤੇ ਇਸ ਸਮੇਂ ਦੇ ਵਿੱਚ ਦੋਸਤੋ ਮੈਂ ਕਾਲ ਨਹੀਂ ਲੈ ਪਾਵਾਂਗਾ ਅਤੇ ਆਖਰ ਦੇ ਵਿੱਚ ਤੁਹਾਡਾ ਸਵਾਗਤ ਰਹੇਗਾ ਜੇ ਤੁਸੀਂ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ। +358 44 976 19 ਬਾਹਰ ਸਟੂਡੀਓ ਦਾ ਨੰਬਰ ਹੈ ਅਤੇ ਇਸ ਕਿਤਾਬ ਦੇ ਕੁਝ ਚੈਪਟਰ ਪੜ੍ਹ ਕੇ ਸਾਂਝ ਪਾ ਕੇ ਅਤੇ ਉਸ ਤੋਂ ਬਾਅਦ ਤੁਹਾਡੀ ਫੋਨ ਲਾਈਨ ਜ਼ਰੂਰ ਤੁਹਾਡੇ ਲਈ ਖੋਲ੍ਹ ਦਿੱਤੀ ਜਾਵੇਗੀ। ਅਤੇ ਲਓ ਫਿਰ ਆਪਾਂ ਕਰਦੇ ਹਾਂ ਅਗਸ ਅੱਗੇ ਇਹ ਗੱਲਬਾਤ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ, ਕਿੱਥੇ ਮੁੱਕਦੀ ਹੈ, ਕੀ ਕੁਝ ਅੱਗੇ ਬਣਦਾ ਹੈ ਅਤੇ ਕੀ ਸੌਦੇਬਾਜ਼ੀਆਂ ਹੁੰਦੀਆਂ ਨੇ ਅਤੇ ਪੰਜਾਬ ਕਿੱਥੇ ਖੜ੍ਹਦਾ ਹੈ। ਲਓ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਚੈਪਟਰ ਸੱਤਵਾਂ ਭਾਗ ਸੱਤਵਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਅਤੇ ਲੜੀਵਾਰ ਭਾਗ ਸੱਤਵਾਂ।

ਨਾਦਰ ਸ਼ਾਹ ਲਾਹੌਰ ਦਾ ਖਜ਼ਾਨਾ ਖਾਲੀ ਕਰ ਗਿਆ ਅਤੇ ਫੌਜੀਆਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਸਨ। ਜ਼ਕਰੀਆ ਖਾਨ ਨੇ ਆਪਣਾ ਦੀਵਾਨ ਜਸਪਤ ਰਾਏ ਜਿਹੜਾ ਸੀ ਗ੍ਰਿਫਤਾਰ ਕਰਕੇ ਉਹਦੇ ਭਰਾ ਲਖਪਤ ਨੂੰ ਕਿਹਾ ਕਿ ਨਾਜ਼ੀਮਾ ਨੂੰ ਕਹਿ ਕਿ ਮਾਮਲੇ ਦਾ ਬਕਾਇਆ ਜਮ੍ਹਾਂ ਕਰਵਾਉਣ। ਪਰ ਕਿੱਥੇ,

ਜਸਪਤ ਰਾਏ ਤਾਂ ਰਿਹਾ ਹੋ ਗਿਆ, ਪਰ ਅਦੀਨਾ ਬੇਗ ਦੇ ਕੋਲ ਜਮ੍ਹਾਂ ਕਰਵਾਉਣ ਲਈ ਪੈਸੇ ਨਹੀਂ ਸਨ, ਸੋ ਉਹਨੇ ਅਦੀਨੇ ਨੂੰ ਗ੍ਰਿਫਤਾਰ ਕਰ ਲਿਆ। ਜ਼ਕਰੀਆ ਖਾਨ ਨੇ ਆਪਣਾ ਦੂਜਾ ਬੇਟਾ ਸ਼ਾਹ ਨਵਾਜ਼ ਅਦੀਨੇ ਦੀ ਥਾਂ ਜਲੰਧਰ ਦਾ ਨਾਜ਼ਮ ਲਾ ਦਿੱਤਾ ਅਤੇ ਅਦੀਨਾ ਬੇਗ ਨੂੰ ਤਸੀਹੇ ਵੀ ਦਿੱਤੇ ਗਏ, ਪਰ ਉਹ ਸਟੇਟ ਦਾ ਵਫ਼ਾਦਾਰ ਰਿਹਾ। ਸ੍ਰੀ ਨਿਵਾਸ ਅਤੇ ਭਵਾਨੀ ਦਾਸ ਨੇ ਫਿਰ ਜਿਹੜਾ ਸੀ ਵਿਚੋਲਗੀ ਕਰਕੇ ਉਹਨੂੰ ਜਿਹੜਾ ਸੀ ਸ਼ਾਹ ਨਵਾਜ਼ ਦਾ ਡਿਪਟੀ ਲਵਾ ਦਿੱਤਾ। ਉਹਨਾਂ ਦਿਨਾਂ ਦੇ ਉੱਤੇ ਪੰਜਾਬ ਦੇ ਹਾਲਾਤ ਬਾਰੇ ਇੱਕ ਹੋਰ ਪੱਖ ਜਾਂ ਪੱਖੋਂ ਜਾਣਨਾ ਜ਼ਰੂਰੀ ਹੈ। ਉਹ ਕੀ ਹੈ? ਜਿਸ ਬੰਦੇ ਨੇ ਹਕੂਮਤ ਦੇ ਵਿੱਚ ਉੱਪਰ ਚੜ੍ਹਨ ਦਾ ਯਤਨ ਕੀਤਾ, ਉੱਪਰ ਜਾਣ ਦਾ, ਉਸਨੂੰ ਕੈਦ, ਤਸੀਹੇ, ਅਸਧਾਰਨ ਮੌਤ ਦਾ ਸਾਹਮਣਾ ਕਰਨਾ ਪਵੇਗਾ। ਆਪਣਾ ਮਤਲਬ ਕੱਢਣ ਦੇ ਲਈ ਦਗੇਬਾਜ਼ੀ ਆਮ ਹਥਿਆਰ ਸੀ। ਕੈਦੀ ਜੇਲ੍ਹ ਦੇ ਵਿੱਚੋਂ ਭੱਜ ਸਕਦਾ ਸੀ, ਕਾਤਲ ਖੁਦ ਕਤਲ ਹੋ ਸਕਦਾ ਸੀ। ਅਦੀਨਾ ਬੇਗ ਖਤਰੇ ਝੱਲ ਕੇ ਦਿਨ ਰਾਤ ਜਿਹੜਾ ਸੀ ਹਿੰਦੂਆਂ ਅਤੇ ਸਿੱਖਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਸੀ। ਇਸ ਤਰ੍ਹਾਂ ਦੇ ਹੋਰ ਬੰਦੇ ਵੀ ਅਦੀਨੇ ਵਰਗੇ ਹੋਣਗੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਨਹੀਂ ਹੈ, ਕਿਉਂਕਿ ਖੇਤਾਂ ਦੇ ਵਿੱਚ, ਦਰਿਆਵਾਂ ਦੇ ਘਾਟਾਂ 'ਤੇ ਮਲਾਹ, ਬਾਜ਼ਾਰਾਂ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਲੋਕ, ਦਫ਼ਤਰਾਂ ਦੇ ਕਰਿੰਦੇ, ਅਨੇਕ ਧਰਮਾਂ, ਜਾਤਾਂ, ਪਿਛੋਕੜਾਂ ਦੇ ਲੋਕ ਸਨ ਅਤੇ ਇਹਨਾਂ ਦੇ ਨਾਲ ਤਾਲਮੇਲ ਜਿਹੜਾ ਰੱਖਣਾ ਪੈਣਾ ਸੀ। 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਸਿੱਖਾਂ ਦੇ ਉੱਪਰ ਸਖਤੀਆਂ ਕੀਤੀਆਂ ਠੀਕ, ਪਰ ਉਹ ਕਾਬਲ ਹਾਕਮ ਸੀ ਜਿਸ ਨੇ ਨਾਦਰ ਸ਼ਾਹ ਤੋਂ ਲਾਹੌਰ ਦੇ ਲੋਕਾਂ ਦੀ ਜਾਨ ਬਚਾਈ। 3 ਦਿਨ ਕਿਸੇ ਘਰ ਦਾ ਦੀਵਾ ਨਹੀਂ ਸੀ ਬਲਿਆ। ਉਸਦੀ ਅਰਥੀ ਪਿੱਛੇ ਹਜ਼ਾਰਾਂ ਪੰਜਾਬੀ ਵਿਰਲਾਪ ਕਰਦੇ ਗਏ ਸੀ। ਸਮਕਾਲੀ ਹਿੰਦੂ ਇਤਿਹਾਸਕਾਰ ਆਨੰਦ ਰਾਮ ਮੁਖਲੀਸ ਨੇ ਇਹੋ ਹੀ ਲਿਖਿਆ, ਕਹਿੰਦਾ ਕਿ ਜਿੱਥੇ ਜ਼ਕਰੀਆ ਖਾਨ, ਉਸਦੀ ਪਤਨੀ, ਮਾਪੇ ਅਤੇ ਹੋਰ ਰਿਸ਼ਤੇਦਾਰ ਦਫਨਾਏ ਗਏ, ਅੱਜ ਉਸ ਕਬਰਿਸਤਾਨ ਦੇ ਵਿੱਚ ਉੱਲੂ ਬੋਲਦੇ ਨੇ। ਉਸ ਥਾਂ ਦੇ ਉੱਤੇ ਇੱਕ ਮੀਨਾਰ ਜਿਹੜਾ ਹੈ ਜਿੱਥੇ ਜ਼ਕਰੀਆ ਖਾਨ ਦੀ ਕੁਆਰੀ ਭੈਣ ਸ਼ਰਫ ਅਲ ਨਿਸਾ ਆਪਣੇ ਸਾਹਮਣੇ ਖੰਜਰ ਰੱਖ ਕੇ ਹਰ ਰੋਜ਼ 1 ਘੰਟਾ ਕੁਰਾਨ ਦਾ ਪਾਠ ਕਰਿਆ ਕਰਦੀ ਸੀ। ਮੌਤ ਤੋਂ ਪਹਿਲਾਂ ਨਿਸ਼ਾਨੇ ਇੱਛਾ ਦੱਸੀ ਸੀ ਕਿ ਮੇਰੀ ਕਬਰ ਉੱਪਰ ਗੁੰਬਦ ਨਾ ਬਣਾਇਆ ਜਾਵੇ, ਮੇਰੇ ਨਾਲ ਕਬਰ ਦੇ ਵਿੱਚ ਮੇਰਾ ਹੀਰਿਆਂ ਜੜਿਆ ਖੰਜਰ ਅਤੇ ਕੁਰਾਨ ਦਫਨ ਕੀਤੇ ਜਾਣ। ਬਿਲਕੁਲ ਹੀ ਇਕਬਾਲ ਨੇ ਇਸ ਕੁੜੀ 'ਤੇ ਮਰਸੀਆ ਲਿਖਿਆ ਸੀ, ਜੋ ਕਰ ਸਕਦਾ ਸੀ ਪਰ ਕੀਤਾ ਨਹੀਂ। ਜ਼ਕਰੀਆ ਖਾਨ ਮੁਗਲਾਂ ਅਤੇ ਇਰਾਨੀਆਂ ਦੋਵਾਂ ਤੋਂ ਆਪਣੀ ਖੁਦ ਮੁਖਤਿਆਰੀ ਦਾ ਐਲਾਨ ਕਰ ਸਕਦਾ ਸੀ, ਕਿਉਂਕਿ ਨਾਦਰ ਸ਼ਾਹ ਨੇ 1747 'ਚ ਕਤਲ ਹੋ ਜਾਣਾ ਸੀ ਅਤੇ ਆਸਫ ਜ਼ਾਹ ਨੇ ਦੱਖਣ ਦੇ ਵਿੱਚ ਆਪਣੀ ਆਜ਼ਾਦ ਰਿਆਸਤ ਦਾ ਐਲਾਨ ਕਰ ਦਿੱਤਾ ਸੀ। ਅਵਧ ਦੇ ਵਿੱਚ ਸਾਦਤ ਖਾਨ ਨੇ ਇਹੋ ਹੀ ਕੀਤਾ ਅਤੇ ਜ਼ਕਰੀਆ ਖਾਨ ਜਿਹੜਾ ਸੀ ਉਹਨੇ ਉਹਨਾਂ ਵਾਂਗ ਨਾ ਕੀਤਾ ਜਿੱਦਾਂ ਉਹਨੇ ਕੀਤਾ ਸੀ। ਉਸਦੇ ਦਿਲ ਦੇ ਵਿੱਚ ਇਹ ਖਿਆਲ ਕਦੇ ਆਇਆ ਕਿ ਨਾ, ਪਤਾ ਨਹੀਂ ਲੱਗਦਾ ਕੀ ਹੋਇਆ। ਕਮਜ਼ੋਰ ਹਕੂਮਤਾਂ ਦੀ ਅਧੀਨਗੀ ਦੀ ਥਾਂ ਖੁਦ ਮੁਖਤਾਰ ਜ਼ਕਰੀਆ ਮਾਮਲਾ ਬਾਹਰ ਜਾਣੋਂ ਵੀ ਜਿਹੜਾ ਰੋਕ ਲੈਂਦਾ ਹੈ ਵੀ ਭਾਈ ਅੰਦਰ ਖਾਤੇ ਹੀ ਸੁਲਝਾ ਲਿਆ ਜਾਵੇ। ਸਿੱਖਾਂ ਨੂੰ ਕੁਸ਼ਲਤਾ ਦੇ ਨਾਲ ਦਬਾ ਵੀ ਸਕਦਾ ਸੀ। ਅਤੇ ਜ਼ਕਰੀਆ ਖਾਨ ਦੀ ਮੌਤ ਮਗਰੋਂ ਉਸਦੇ ਬੰਦਿਆਂ ਯਹੀਆ ਖਾਨ ਅਤੇ ਸ਼ਾਹ ਨਵਾਜ਼ ਵਿਚਕਾਰ ਖੂਨੀ ਟੱਕਰ ਹੋ ਗਈ। ਬਾਦਸ਼ਾਹ ਮੁਹੰਮਦ ਸ਼ਾਹ ਦੋਹਾਂ ਨੂੰ ਨਫ਼ਰਤ ਕਰਦਾ ਸੀ, ਕਿਉਂਕਿ ਨਾਦਰ ਦੀ ਤਾਬਿਆਦਾਰੀ ਦੇ ਵਿੱਚ ਚਲੇ ਗਏ ਸਨ ਉਹ, ਅਤੇ ਮੁਹੰਮਦ ਸ਼ਾਹ ਤਾਂ ਆਪਣੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੇ ਖੰਭ ਵੀ ਜਿਹੜਾ ਕੁਤਰਨ ਦਾ ਇੱਛੁਕ ਸੀ, ਜਿਸਦੀ ਭੈਣ ਜ਼ਕਰੀਆ ਖਾਨ ਦੀ ਜਿਹੜਾ ਸੀ ਬੇਗਮ ਸੀ। ਵੱਡਾ ਬੇਟਾ ਯਹੀਆ ਕਮਰੂਦੀਨ ਦੀ ਧੀ ਦਾ ਪਤੀ ਸੀ। ਕਮਰੂਦੀਨ ਨੇ ਜਿਹੜੀ ਸਲਾਹ ਦਿੱਤੀ ਝਿਜਕਦਿਆਂ ਮੁਹੰਮਦ ਸ਼ਾਹ ਨੇ ਮੰਨ ਹੀ ਲਈ। ਕਮਰੂਦੀਨ ਖੁਦ ਦੇਖੇ ਲਾਹੌਰ ਦਾ ਸੂਬੇਦਾਰ ਕਿਸ ਨੂੰ ਲਾਉਣਾ ਹੈ ਅਤੇ ਯਹੀਆ ਨੂੰ ਉਸਦਾ ਡਿਪਟੀ ਲਾਇਆ ਜਾਵੇ ਅਤੇ ਛੋਟੇ ਸ਼ਾਹ ਨਮਾਜ਼ ਨੂੰ ਜਿਹੜਾ ਸੀਗਾ ਸ਼ਾਹ ਨਵਾਜ਼ ਨੂੰ ਜਲੰਧਰ ਦਾ ਨਾਜ਼ਮ ਲਾਓ। ਛੋਟੇ ਨੂੰ ਕੁਝ ਰਕਮ ਅਤੇ ਹੀਰੇ ਵੀ ਦਿੱਤੇ ਗਏ। ਇੱਕ ਜਲੰਧਰ, ਦੂਜਾ ਲਾਹੌਰ, ਇੱਕ ਦੂਜੇ ਦੇ ਦੁਸ਼ਮਣ ਦੋਵਾਂ ਭਰਾਵਾਂ ਦੇ ਨਾਲ ਕੰਮ ਕਰਨਾ ਅਦੀਨਾ ਬੇਗ ਦੇ ਲਈ ਖਤਰਨਾਕ ਸੀ, ਪਰ ਉਹ ਸਕੀਮਾਂ ਲੜਾਉਂਦਾ ਰਿਹਾ, ਯੁਕਤਾਂ ਕਰਦਾ ਰਿਹਾ। ਅਤੇ ਜਦੋਂ ਯਹੀਆ ਨੇ ਅਦੀਨਾ ਬੇਗ ਨੂੰ ਕਿਹਾ ਕਿ ਸਿੱਖਾਂ ਦੇ ਖਿਲਾਫ਼ ਸਖਤੀ ਵਰਤ, ਤਾਬਿਆਦਾਰੀ ਲਿਆ ਦਿਖਾਉਂਦਿਆਂ 1746 ਦੀਆਂ ਗਰਮੀਆਂ ਦੇ ਵਿੱਚ
ਉਹਨੇ ਫਿਰ ਸਖਤੀ ਕੀਤੀ। ਪਰ ਜਦੋਂ ਦੋਵੇਂ ਭਰਾ ਹਥਿਆਰ ਚੁੱਕਣ ਉੱਤੇ ਜਿਹੜਾ ਉਤਰ ਆਏ ਤਾਂ ਦੀਨਾ ਬੇਗ ਨੇ ਛੋਟੇ ਦੀ ਮਦਦ ਕੀਤੀ ਅਤੇ ਵੱਡਾ ਗ੍ਰਿਫਤਾਰ ਕਰ ਲਿਆ ਗਿਆ। ਸਤੰਬਰ 1747 ਦਾ ਸਮਾਂ, ਉਹਦੇ ਵਿੱਚ ਜਈਆ ਖਾਨ ਨੇ ਜਿਹੜਾ ਸੀ ਜੇਲੋਂ ਭੱਜ ਕੇ ਆਪਣੇ ਮਾਮੇ ਕਮਰੂਦੀਨ ਦੇ ਕੋਲ ਦਿੱਲੀ ਪੁੱਜ ਗਿਆ। ਸ਼ਾਹ ਨਵਾਜ਼ ਡਰ ਗਿਆ ਕਿ ਹੁਣ ਵੱਡੀ ਮੁਸੀਬਤ ਟੁੱਟ ਸਕਦੀ ਹੈ ਅੱਗੇ। ਉਹਨੇ ਅਦੀਨਾ ਬੇਗ ਤੋਂ ਸਲਾਹ ਮੰਗੀ। ਅਦੀਨਾ ਬੇਗ ਨੇ ਕਿਹਾ ਕਿ ਤੂੰ ਪ੍ਰਧਾਨ ਮੰਤਰੀ ਦਾ ਭਾਣਜਾ ਹੈ, ਕੇਵਲ ਤੇਰਾ ਭਰਾ ਉਸਦਾ ਜਵਾਈ ਵੀ ਹੈਗਾ, ਸਮਝਿਆ ਤੂੰ? ਉੱਥੋਂ ਤੈਨੂੰ ਸਜ਼ਾ ਨਾ ਮਿਲੀ ਨਾ ਤਾਂ ਇਹ ਹੋ ਹੀ ਨਹੀਂ ਸਕਦਾ, ਇੱਦਾਂ ਕਿੱਦਾਂ ਹੋ ਜਾਓ? ਤੇਰੇ ਵਾਸਤੇ ਕੇਵਲ ਇੱਕ ਰਸਤਾ ਬਚਿਆ ਜੇ, ਉਹ ਹੈ ਅਹਿਮਦ ਸ਼ਾਹ ਅਬਦਾਲੀ, ਅਫਗਾਨ ਯੋਧਾ, ਜਿਸਨੇ ਨਾਦਰ ਸ਼ਾਹ ਦੇ ਕਈ ਇਲਾਕਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਵੀ ਤੂੰ ਉਹਦੀ ਸ਼ਰਨ ਦੇ ਵਿੱਚ ਚਲਿਆ ਜਾ ਦੁਸ਼ਮਣ ਦੀ। 1738 ਅਤੇ 39 ਦੇ ਹੱਲੇ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਨਾਦਰ ਸ਼ਾਹ ਦੇ ਨਾਲ ਆਇਆ ਸੀ, ਜੋ ਜ਼ਮੀਨੀ ਹਕੀਕਤਾਂ ਤੋਂ ਵਾਕਫ ਸੀ। ਸ਼ਾਹ ਨਮਾਜ਼ ਨੇ ਆਪਣਾ ਜਿਹੜਾ ਸੀ ਦੂਤ ਇਹ ਲਿਖ ਕੇ ਅਬਦਾਲੀ ਦੇ ਕੋਲ ਭੇਜਿਆ, ਕਹਿੰਦਾ ਕਿ ਤਾਜ ਬਾਦਸ਼ਾਹ ਦੇ ਸੀਸ ਉੱਪਰ ਵਜ਼ੀਰੀ ਸ਼ਾਹ ਨਮਾਜ਼ ਨੂੰ ਇਹ ਵੀ ਖੁਸ਼ ਕਰਨ ਦੇ ਲਈ ਲਿਖਿਆ ਕਿ ਸ਼ਾਹ ਨਮਾਜ਼ ਸ਼ੀਆ ਹੋ ਗਿਆ। ਅਦੀਨਾ ਬੇਗ ਨੇ ਬੜੇ ਸੰਤੁਲਨ ਦੇ ਨਾਲ ਪੱਤੇ ਸੁੱਟਣੇ ਸਨ ਅਤੇ ਦਿੱਲੀ ਦਰਬਾਰ ਦੇ ਵਿੱਚ ਵਫ਼ਾਦਾਰੀ ਸਾਬਤ ਕਰਨ ਵਾਸਤੇ ਉਹਨੇ ਮੁਖਬਰੀ ਕੀਤੀ। ਕਮਰੂਦੀਨ ਨੂੰ ਦੱਸ ਦਿੱਤਾ ਗਿਆ ਕਿ ਸ਼ਾਹ ਨਮਾਜ਼ ਅਹਿਮਦ ਸ਼ਾਹ ਅਬਦਾਲੀ ਤੋਂ ਮਦਦ ਮੰਗ ਰਿਹਾ। ਕਮਰੂਦੀਨ ਨੇ ਆਪਣੇ ਭਾਣਜੇ ਨੂੰ ਕਿਹਾ, ਸਾਡਾ ਖਾਨਦਾਨ ਭਾਰਤ ਦੇ ਬਾਦਸ਼ਾਹਾਂ ਦਾ ਵਫ਼ਾਦਾਰ ਰਿਹਾ ਅਤੇ ਕਦੀ ਗਦਾਰੀ ਨਹੀਂ ਕੀਤੀ ਹੈ। ਨਾਲ ਇਹ ਵੀ ਕਿਹਾ ਕਿ ਤੈਨੂੰ ਲਾਹੌਰ ਦੇ ਨਾਲ ਨਾਲ ਕਾਬਲ, ਕਸ਼ਮੀਰ, ਸਿੰਧ ਅਤੇ ਮੁਲਤਾਨ ਦੇ ਸਕਦੇ ਹਾਂ। ਦੋਵੇਂ ਸੁਨੇਹਿਆਂ ਨੇ ਅਸਰ ਕੀਤਾ ਉਹਦੇ 'ਤੇ ਅਤੇ ਅਬਦਾਲੀ ਹਿੰਦ 'ਤੇ ਚੜ੍ਹਾਈ ਲਈ ਤਿਆਰ ਹੋ ਜਾਂਦਾ ਹੈ। ਸ਼ਾਹ ਨਮਾਜ਼ ਜਿਹੜਾ ਸੀਗਾ, ਸ਼ਾਹ ਨਵਾਜ਼ ਅਬਦਾਲੀ ਵਿਰੁੱਧ ਜੰਗ ਲੜਨ ਦੇ ਲਈ ਤਿਆਰ ਹੋ ਗਿਆ। ਜਨਵਰੀ 1728 ਦੇ ਵਿੱਚ ਅਬਦਾਲੀ ਨੇ ਹਮਲਾ ਕੀਤਾ। ਸ਼ਾਹ ਨਵਾਜ਼ ਅਤੇ ਅਦੀਨਾ ਬੇਗ ਨੇ ਥੋੜ੍ਹੀ ਦੇਰ ਰੋਕਿਆ, ਪਰ ਫਿਰ ਰਾਤੋ ਰਾਤ ਦਿੱਲੀ ਜਿਹੜਾ ਭੱਜ ਗਏ। 10 ਹੱਲਿਆਂ ਦੇ ਵਿੱਚੋਂ ਅਬਦਾਲੀ ਦਾ ਇਹ ਪਹਿਲਾ ਹਮਲਾ ਸੀ। ਉਹ 1748 ਦੇ ਵਿੱਚ ਕੇਵਲ 26 ਸਾਲਾਂ ਦਾ ਸੀ। ਪਖਤੂਨਾਂ ਦੇ ਅਬਦਾਲੀ ਜਾਂ ਦੁਰਾਣੀ ਕਬੀਲਿਆਂ ਦੇ ਵਿੱਚੋਂ ਸੀ। ਕਦਾਵਰ ਰੋਬਦਾਬ ਵਾਲਾ ਜਵਾਨ ਸੀ ਅਤੇ ਆਪਣੇ ਸਿਪਾਹੀਆਂ ਦੇ ਨਾਲ ਘੁਲ ਮਿਲ ਜਾਂਦਾ ਸੀ, ਪਰ ਉਸਦੀ ਸ਼ਾਨ ਅਸਧਾਰਨ ਸੀ। ਨਾਦਰ ਸ਼ਾਹ ਦੀ ਮੌਤ ਉਪਰੰਤ ਉਸਦੇ ਕਬੀਲੇ ਨੇ ਸਰਬਸੰਮਤੀ ਦੇ ਨਾਲ ਉਸਨੂੰ ਪਖਤੂਨ ਇਲਾਕੇ ਦਾ ਹਾਕਮ ਚੁਣ ਲਿਆ। ਭੱਜਣ ਵੇਲੇ ਸ਼ਾਹ ਨਵਾਜ਼ ਆਪਣੇ ਸਭ ਹਥਿਆਰ, ਤੋਪਾਂ, ਬੰਦੂਕਾਂ, ਰਾਕਟ, ਹਾਥੀ, ਘੋੜੇ ਛੱਡ ਗਿਆ ਅਤੇ ਜਿਹੜੇ ਅਬਦਾਲੀ ਦੇ ਕਬਜ਼ੇ ਦੇ ਵਿੱਚ ਆ ਗਏ। ਲਾਹੌਰੋਂ ਉਹਨੇ ਆਪਣਾ ਸਿੱਕਾ ਚਲਾਇਆ ਅਤੇ ਪੰਜਾਬ ਦੇ ਹਾਕਮਾਂ ਨੂੰ ਕਿਹਾ, ਆ ਕੇ ਨਜ਼ਰਾਨਾ ਭੇਂਟ ਕਰੋ ਅਤੇ ਭਵਿੱਖ ਦੇ ਵਿੱਚ ਮਾਮਲਾ ਦੇਣ ਦੀ ਲਿਖਤ ਕਰੋ ਸਾਡੇ ਨਾਲ। ਜਦੋਂ ਨਜ਼ਰਾਨਾ ਦੇ ਕੇ ਲਾਹੌਰ ਵਾਸੀਆਂ ਨੇ ਬਖਸ਼ਣ ਦੇ ਲਈ ਅਰਜ਼ ਕੀਤੀ ਅਤੇ ਬਖਸ਼ ਦਿੱਤੇ, 40 ਦਿਨ ਲਾਹੌਰ ਕਿਆਮ ਕਰਨ ਬਾਅਦ ਉਸਨੇ ਦਿੱਲੀ ਦਾ ਰੁੱਖ ਕੀਤਾ। ਨਾਦਰ ਸ਼ਾਹ ਦੇ ਹਮਲੇ ਤੋਂ 9 ਸਾਲ ਬਾਅਦ ਅਬਦਾਲੀ ਦਾ ਮੁਕਾਬਲਾ ਦਿੱਲੀ ਕਿਵੇਂ ਕਰ ਸਕੇਗੀ, ਇਹ ਸਵਾਲ ਖੜ੍ਹਾ ਸੀ। ਪਰ ਸਰਹੰਦ ਤੋਂ 9 ਮੀਲ ਦੂਰ ਮਾਣੂਪੁਰ ਵਿਖੇ ਸਖ਼ਤ ਮੁਕਾਬਲਾ ਹੁੰਦਾ ਹੈ। ਸਖ਼ਤ ਮੁਕਾਬਲਾ ਦਿਖਾ ਕੇ ਹੈਰਾਨ ਕਰ ਦਿੱਤਾ। ਸ਼ਹਿਜ਼ਾਦਾ ਅਹਿਮਦ ਅਤੇ ਬੁੱਢਾ ਕਮਰੂਦੀਨ ਖੁਦ ਫੌਜਾਂ ਦੀ ਕਮਾਨ ਸੰਭਾਲ ਰਹੇ ਸਨ। ਰਾਜਪੂਤਾਂ ਨੇ ਅਤੇ ਰੋਹੇਲਿਆਂ ਨੇ ਸੈਨਾਵਾਂ ਭੇਜੀਆਂ। ਦਰਅਸਲ ਅਬਦਾਲੀ 40 ਦਿਨ ਜਦੋਂ ਲਾਹੌਰ ਬੈਠਾ ਰਿਹਾ, ਦਿੱਲੀ ਵਾਲੇ ਜੰਗੀ ਤਿਆਰੀ ਕਰਦੇ ਰਹੇ। ਸ਼ਾਹ ਨਵਾਜ਼ ਜਦੋਂ ਦਿੱਲੀ ਪੁੱਜਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ, ਪਰ ਜੇਲ੍ਹਾਂ ਜਿਹੜਾ ਸੀ ਜੇਲ੍ਹ ਦੇ ਵਿੱਚ ਭੱਜ ਜੇਲ੍ਹ ਦੇ ਵਿੱਚੋਂ ਭੱਜ ਗਿਆ। ਫਿਰ ਉਹ ਇਸ ਦੇ ਨਾਲ ਵੀ ਜਿਹੜਾ ਸੀ ਨਵੀਂ ਸਿਰਦਰਦੀ ਪੈਦਾ ਹੋ ਗਈ। ਕਮਰੂਦੀਨ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ, ਪਰ ਮੌਤ ਦਾ ਭੇਦ ਨਹੀਂ ਖੋਲਿਆ। ਇਹ ਹੁਣ ਆਪਾਂ ਕਈ ਵਾਰੀ ਸੋਚ ਰਹੇ ਯਾਰ, ਗੋਡੇ ਦੇ ਵਿੱਚ ਗੋਲੀ ਲੱਗਣ ਨਾਲ ਮੌਤ ਕਿੱਦਾਂ ਹੋ ਗਈ, ਕਿਉਂਕਿ ਸਾਡੀ ਲੱਤਾਂ ਦੇ ਵਿੱਚ ਕੁਝ ਐਸੀਆਂ ਨਰਵ ਹੁੰਦੀਆਂ ਨੇ ਜੋ ਸਿੱਧੀਆਂ ਸਾਡੇ ਬ੍ਰੇਨ ਦੇ ਨਾਲ ਜਾਂ ਦਿਲ ਦੇ ਨਾਲ ਜੁੜਦੀਆਂ ਨੇ, ਅਤੇ ਉਹਦੇ ਖੂਨ ਵਹਿਣ ਦੇ ਨਾਲ ਜ਼ਿਆਦਾ ਫਿਰ ਉਹ ਮੌਤ ਹੋ ਜਾਂਦੀ ਹੈ। ਸ਼ਹਿਜ਼ਾਦਾ ਅਹਿਮਦ ਪੂਰੀ ਬਹਾਦਰੀ ਨਾਲ ਲੜਿਆ ਅਤੇ ਇੰਨੀ ਉਮੀਦ ਨਹੀਂ ਸੀ, ਅਤੇ ਅਦੀਨਾ ਬੇਗ 2 ਵਾਰ ਜ਼ਖਮੀ ਹੋ ਗਿਆ ਪਰ ਪਿੱਛੇ ਨਹੀਂ ਹਟਿਆ। ਇਸ ਸਭ ਕੁਝ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਮੁਇਨੁਲ ਮੁਲਕ ਸੀ, ਜਿਸ ਨੂੰ ਮੀਰ ਮੰਨੂ ਕਿਹਾ ਜਾਂਦਾ ਹੈ, ਵਜ਼ੀਰ ਕਮਰੂਦੀਨ ਦਾ ਬੇਟਾ।
ਬਚੀ ਫੌਜ ਲੈ ਕੇ ਫਿਰ ਅਬਦਾਲੀ ਖੈਬਰ ਵਾਲੇ ਪਾਸੇ ਵਾਪਸ ਨੱਠ ਤੁਰਿਆ। ਪੁਰਾਣੀ ਆਦਤ ਅਨੁਸਾਰ ਸਿੱਖ ਉਸਦੇ ਜਿਹੜਾ ਲਸ਼ਕਰ ਦੇ ਪਿਛਲੇ ਪਾਸੇ ਹੱਲਾ ਬੋਲ ਕੇ ਅਤੇ ਕੋਹਰਾਮ ਮਚਾਉਂਦੇ ਅਤੇ ਅਬਦਾਲੀ ਦੀ ਹਾਰ ਦੇ ਨਾਲ ਪੰਜਾਬ ਮੁੜ ਮੁਗਲਾਂ ਦੇ ਨਾਲ ਜੁੜ ਗਿਆ। ਮੀਰ ਮੰਨੂ ਨੂੰ ਇਨਾਮ ਦੇ ਵਜੋਂ ਪੰਜਾਬ ਦਾ ਸੂਬੇਦਾਰ ਲਾ ਦਿੱਤਾ ਗਿਆ। ਸਹੀ ਇਨਾਮ ਮਿਲਿਆ। ਇਸ ਜੰਗ ਤੋਂ ਮਹੀਨੇ ਬਾਅਦ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਅਤੇ ਉਸਦਾ ਸ਼ਹਿਜ਼ਾਦਾ ਅਹਿਮਦ ਬਿਨਾਂ ਕਿਸੇ ਨੂੰ ਮਾਰੇ ਜਾਂ ਅੰਨਾ ਕਰੇ ਗੱਦੀ ਦੇ ਉੱਤੇ ਬੈਠ ਗਿਆ। ਪਰ ਗੱਦੀ ਕੋਲ ਨਾ ਸ਼ਾਨ ਸੀ ਅਤੇ ਨਾ ਦੌਲਤ ਅਤੇ ਨਾ ਤਾਕਤ ਸੀ। ਮੁਗਲ ਪਠਾਨ ਜਿਹੜੇ ਸਨ ਟੱਕਰ ਦੇ ਵਿੱਚੋਂ ਸਿੱਖਾਂ ਨੂੰ ਵਧੀਕ ਫਾਇਦਾ ਹੋਇਆ। ਮਾਲਵੇ ਦੇ ਵਿੱਚ ਹਰੋ ਸਿੰਘ ਅਤੇ ਕਰੋੜਾ ਸਿੰਘ, ਜਲੰਧਰ ਦੁਆਬ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਬਾਹਰੀ ਦੁਆਬ ਦੇ ਵਿੱਚ ਲੱਜਾ ਸਿੰਘ ਅਤੇ ਹਰੀ ਸਿੰਘ, ਰਚਨਾ ਦੁਆਬ ਦੇ ਵਿੱਚ ਚੜ੍ਹਤ ਸਿੰਘ ਸਰਗਰਮ ਹੋ ਕੇ ਮੈਦਾਨਾਂ ਦੇ ਵਿੱਚ ਵਿਚਰਨ ਲੱਗ ਪਏ। ਜੂਨ 1748 ਦਾ ਸਮਾਂ, ਉਹਦੇ ਵਿੱਚ ਗੱਦੀ ਸੰਭਾਲਣ ਪਿੱਛੋਂ ਮੀਰ ਮੰਨੂ ਨੇ ਸਿੱਖਾਂ ਦੇ ਖਿਲਾਫ਼ ਕਾਰਵਾਈ ਵਿੱਢੀ। ਮਾਣੂਪੁਰ ਦੀ ਜਿੱਤ ਦੇ ਨਸ਼ੇ ਦੇ ਵਿੱਚ ਉਹ ਗਲਤਾਨ ਸੀ। ਸਿੱਖਾਂ ਨੇ ਵੀ ਪਿੱਛੇ ਹਟਣ ਦੇ ਵਿੱਚ ਅਕਲਮੰਦੀ ਸਮਝੀ ਸੀ, ਪਰ ਉਹਨਾਂ ਨੇ ਜਲੰਧਰ ਦੇ ਅਦੀਨਾ ਬੇਗ ਦੇ ਨਾਲ ਇੱਕ ਜ਼ਬਾਨੀ ਸਮਝੌਤਾ ਕਰ ਲਿਆ। ਦਿਖਾਵੇ ਦੇ ਵਜੋਂ ਸਿੱਖਾਂ ਖਿਲਾਫ਼ ਕਾਰਵਾਈਆਂ ਕਰ ਰਿਹਾ ਸੀ, ਪਰ ਅੰਦਰੋਂ ਸਿੱਖਾਂ ਦੇ ਖਿਲਾਫ਼ ਨਹੀਂ ਸੀ। ਉਹ ਕੀ ਕਰ ਸਕਦਾ ਸੀ? ਸਿੱਖ ਆਪਣੀ ਧਰਤੀ ਦੇ ਉੱਤੇ ਫਿਰ ਰਹੇ ਸਨ, ਤੁਰ ਫਿਰ ਰਹੇ ਸੀ ਅਤੇ ਪੂਰੇ ਤੇਜ਼ ਤਰਾਰ ਸਨ। ਮੁਗਲ ਚਿਹਰਾ ਪੀਲਾ ਪੈ ਚੁੱਕਿਆ ਸੀ। ਮੀਰ ਮੰਨੂ ਦਾ ਦੀਵਾਨ ਕੌੜਾ ਮੱਲ ਗੁਰੂ ਨਾਨਕ ਦੇਵ ਜੀ ਦਾ ਨਾਮ ਲੇਵਾ ਸੀ। ਮੀਰ ਮੰਨੂ ਅਦੀਨਾ ਬੇਗ ਨੂੰ ਹੁਕਮ ਦੇ ਰਿਹਾ ਸੀ ਕਿ ਸਿੱਖਾਂ ਦੇ ਵਿਰੁੱਧ ਕਾਰਵਾਈ ਕਰ। ਆਖਰ ਉਸਨੂੰ ਐਕਸ਼ਨ ਲੈਣਾ ਹੀ ਪੈ ਗਿਆ। 1748 ਦੀਆਂ ਗਰਮੀਆਂ ਵਿੱਚ ਉਹਨੇ ਜਿਹੜਾ ਕਾਰਵਾਈ ਕੀਤੀ, 600 ਸਿੰਘਾਂ ਦੀਆਂ ਜਾਨਾਂ ਗਈਆਂ, ਪਰ ਅਦੀਨਾ ਬੇਗ ਨੂੰ ਪਿੱਛੇ ਜਿਹੜਾ ਹਟਣਾ ਪਿਆ। ਬਰਸਾਤਾਂ ਪਿੱਛੋਂ ਸਿੱਖ ਫਿਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਅੰਮ੍ਰਿਤਸਰ ਦੇ ਵਿੱਚ ਰਾਮ ਰੋਣੀ ਨਾਂ ਦਾ ਕਿਲ੍ਹਾ ਉਸਾਰ ਲਿਆ ਗਿਆ। ਇਹ ਦੇਖ ਕੇ ਮੀਰ ਮੰਨੂ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਿਆ ਅਤੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਇੱਧਰ ਆ। ਸਿੱਖ ਰਾਮ ਰੋਣੀ ਕਿਲ੍ਹੇ ਦੇ ਵਿੱਚ ਘਿਰ ਗਏ ਅਤੇ ਜਾਨੀ ਨੁਕਸਾਨ ਹੋਣ ਲੱਗ ਪਿਆ। ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੇ ਵੱਲੋਂ ਸਿੱਖਾਂ ਦੇ ਖਿਲਾਫ਼ ਲੜ ਰਿਹਾ ਸੀ। ਕਿਲ੍ਹੇ ਦੇ ਅੰਦਰ ਫਸੇ ਸਿੱਖ ਜੱਸਾ ਸਿੰਘ ਨੂੰ ਆਪਣੇ ਨਾਲ ਰਲਾਉਣ ਦੇ ਵਿੱਚ ਕਾਮਯਾਬ ਹੋ ਗਏ। ਦੀਵਾਨ ਕੋੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਸਿੱਖਾਂ ਨੂੰ ਖਤਮ ਕਰਨ ਦੀ ਨੀਤ ਛੱਡ ਕੇ ਉਹਨਾਂ ਦੇ ਨਾਲ ਸੁਲਾਹ ਮਸ਼ਵਰਾ ਕਰੇ ਅਤੇ ਇੱਕ ਤਰ੍ਹਾਂ ਸਮਝੌਤਾ ਕਰ ਲਵੇ, ਸੁਲਾਹ ਕਰ ਲਓ। ਮੀਰ ਮੰਨੂ ਨੇ ਪੱਟੀ ਪਰਗਣੇ ਦਾ ਜਿਹੜਾ ਚੌਥਾ ਹਿੱਸਾ ਮਾਮਲਾ ਦੇਣ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਅਤੇ ਸਿੱਖ ਮੰਨ ਗਏ। ਹਾਲਾਂਕਿ ਅਦੀਨਾ ਬੇਗ ਸਿੱਖਾਂ ਦੇ ਨਾਲ ਮੇਲਜੋਲ ਕਰਦਾ ਰਹਿੰਦਾ ਸੀਗਾ, ਪਰ ਕੌੜਾ ਮੱਲ ਦੀ ਇਸ ਸਲਾਹ ਦਾ ਉਹਨੇ ਜਿਹੜਾ ਸੀ ਡਟ ਕੇ ਵਿਰੋਧ ਕੀਤਾ, ਕਿਉਂਕਿ ਉਹ ਕੌੜਾ ਮੱਲ ਦਾ ਸ਼ਰੀਕ ਸੀ। ਉਹਦੀ ਚੜ੍ਹਤ ਨਹੀਂ ਚਾਹੁੰਦਾ ਸੀ ਉਹ ਕਿ ਅੱਗੇ ਵਧੇ। ਲੱਗਦਾ ਸੀ ਕਿ ਸਿੱਖ ਸੰਤੁਸ਼ਟ ਹੋ ਗਏ ਨੇ, ਪਰ ਮਾਰਚ 1748 ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ। ਸਾਰੀਆਂ ਸਿੱਖ ਮਿਸਲਾਂ ਨੇ ਇਕੱਠੀਆਂ ਹੋ ਕੇ ਦਲ ਖਾਲਸਾ ਬਣਾ ਲਿਆ, ਜਿਸਦਾ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਥਾਪ ਦਿੱਤਾ ਗਿਆ। ਆਲੂਵਾਲੀਆ ਨੇ ਐਲਾਨ ਕੀਤਾ ਕਿ ਪੰਜਾਬ ਸਿੱਖਾਂ ਦਾ ਹੈ, ਪੰਜਾਬ ਉੱਪਰ ਅਸੀਂ ਰਾਜ ਕਰਾਂਗੇ। ਸਾਲ ਬਾਅਦ ਦਸੰਬਰ 1749 ਦੇ ਵਿੱਚ ਅਬਦਾਲੀ ਨੇ ਫਿਰ ਪੰਜਾਬ ਦੇ ਉੱਤੇ ਹੱਲਾ ਬੋਲਿਆ ਅਤੇ ਨਾਦਰ ਸ਼ਾਹ ਦੇ 4 ਪਰਗਣਿਆਂ ਦਾ ਮਾਮਲਾ ਮੰਗਿਆ। ਮੀਰ ਮੰਨੂ ਦਿੱਲੀ ਦਾ ਸੂਬੇਦਾਰ ਸੀ। ਉਹਨੇ ਅਬਦਾਲੀ ਦੇ ਵਿਰੁੱਧ ਝਨਾ ਦੇ ਦੱਖਣ ਵੱਲ ਫੌਜਾਂ ਤੈਨਾਤ ਕਰ ਦਿੱਤੀਆਂ, ਪਰ ਦਿੱਲੀ ਸਰਕਾਰ ਨੇ ਮਾਮਲਾ ਤਾਰਨਾ ਠੀਕ ਨਾ ਸਮਝਿਆ, ਸੋ ਅਬਦਾਲੀ ਪਰਤ ਗਿਆ। 2 ਸਾਲ ਦੇ ਬਾਅਦ ਦਸੰਬਰ 1751 ਦਾ ਸਮਾਂ, ਉਹਦੇ ਵਿੱਚ ਅਬਦਾਲੀ ਫਿਰ ਪੰਜਾਬ ਪੁੱਜ ਜਾਂਦਾ ਹੈ ਅਤੇ 4 ਮਹੀਨੇ ਲਾਹੌਰ ਘੇਰੀ ਰੱਖਿਆ। ਅਬਦਾਲੀ ਦੇ ਕੋਲ ਅਸਲੇ ਦੀ ਘਾਟ ਸੀ। ਮੀਰ ਮੰਨੂ ਨੂੰ ਦਿੱਲੀ ਤੋਂ ਮਦਦ ਨਾ ਮਿਲੀ ਅਤੇ ਇਸ ਕਰਕੇ ਉਹ ਲੰਮੀ ਸਿਰਦਰਦੀ ਦਾ ਭੋਗ ਨਾ ਪਾ ਸਕਿਆ। ਲਾਹੌਰ ਦੁਆਲੇ 50 ਮੀਲ ਦੇ ਵਿਆਸ ਵਿੱਚ ਅਫਗਾਨਾਂ ਨੇ ਪੂਰੀ ਤਬਾਹੀ ਮਚਾਈ ਹੋਈ ਸੀ। ਸ਼ਹਿਰ ਦੇ ਅੰਦਰ ਨਾ ਆਟਾ ਨਾ ਦੀਵਾ, ਘੋੜੇ ਝੌਂਪੜੀਆਂ ਦੀਆਂ ਛੱਤਾਂ ਤਾਂ ਫੁੱਸ ਜਿਹੜਾ ਸੀ ਫੂਸ ਚਿੱਥਦੇ ਰਹੇ, ਘੋੜੇ ਜਿਹੜੇ ਸਨ ਜਾਂ ਜਾਨਵਰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੋ ਛੱਤਾਂ ਪਾਈਆਂ ਜਾਂਦੀਆਂ ਸੀ ਘਾਹ ਫੂਸ ਦੀਆਂ ਹੀ ਪਾਈਆਂ ਜਾਂਦੀਆਂ ਸੀ। ਦੀਵਾਨ ਕੌੜਾ ਮੱਲ ਨੇ ਸਲਾਹ ਦਿੱਤੀ ਕਿ ਸਾਡੇ ਕੋਲ ਫੌਜਾਂ ਘੱਟ ਨੇ, ਦਿੱਲੀ ਤੋਂ ਮਦਦ ਨਹੀਂ ਮਿਲ ਰਹੀ ਹੈ। ਉੱਧਰ ਅਬਦਾਲੀ ਨੂੰ ਪਤਾ ਹੈ ਕਿ ਗਰਮੀਆਂ ਆ ਰਹੀਆਂ ਨੇ ਅਤੇ ਘੋੜਿਆਂ ਦੇ ਚਾਰੇ ਵਾਸਤੇ, ਖਾਣ ਪੀਣ ਦੇ ਵਾਸਤੇ ਜਾਣੀ ਚਾਰਾ ਜਿਹੜਾ, ਚਾਰੇ ਵਾਸਤੇ ਮੈਦਾਨਾਂ ਦੇ ਵਿੱਚ ਕੱਖ ਨਹੀਂ ਹੈ। ਉਹ ਜੋ ਦਿਓਗੇ ਮੰਨ ਜਾਏਗਾ,
ਰਾਜ਼ੀਨਾਮਾ ਕਰ ਲਵੋ। ਅਦੀਨਾ ਬੇਗ ਨੇ ਇਸ ਸਲਾਹ ਦਾ ਡਟ ਕੇ ਵਿਰੋਧ ਕੀਤਾ ਕਿ ਮੈਂ ਨਹੀਂ ਕਰਦਾ। ਉਹ ਇਸ ਗੱਲੋਂ ਵੀ ਜਿਹੜਾ ਨਾਰਾਜ਼ ਸੀ ਕਿ ਮੀਰ ਮੰਨੂ ਨੇ ਕੋੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਉਹਨੇ ਜਿਹੜਾ ਕਿਹਾ ਕਿ ਬਿਲਕੁਲ ਗਲਤ, ਅਬਦਾਲੀ ਵਿਰੁੱਧ ਜੰਗ ਲੜੋ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਅਰਾਈ ਲੜਾਈ ਦੌਰਾਨ ਕੋੜਾ ਮੱਲ ਨੂੰ ਕਤਲ ਕਰਵਾਉਣਾ ਚਾਹੁੰਦਾ ਸੀ। ਕੀ ਪਤਾ ਅਦੀਨਾ ਹਮੇਸ਼ਾ ਵਾਸਤੇ ਅਫਗਾਨ ਆਫਤ ਨੂੰ ਮੁਕਾਉਣੀ ਚਾਹੁੰਦਾ ਹੋਵੇ। ਮੀਰ ਮੰਨੂ ਨੇ ਜਲੰਧਰ ਦੇ ਫੌਜਦਾਰ ਦੀ ਗੱਲ ਮੰਨ ਲਈ ਤੇ ਯੁੱਧ ਹੋ ਗਿਆ। ਯੁੱਧ ਹੋਇਆ, ਮੀਰ ਮੰਨੂ ਹਾਰਿਆ, ਪਰ ਕੋੜਾ ਮੱਲ ਦਾ ਕਤਲ ਹੋ ਗਿਆ। ਜਦੋਂ ਅਦੀਨਾ ਬੇਗ ਨੇ ਦੇਖਿਆ ਕਿ ਕੋੜਾ ਮੱਲ ਖਤਮ ਹੈ ਤਾਂ ਬਦਨੀਤ ਦੇ ਨਾਲ ਉਹਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਮੀਰ ਮੰਨੂ ਦੇ ਕੋਲ ਹਾਰ ਮੰਨਣ ਤੋਂ ਇਲਾਵਾ ਕੋਈ ਚਾਰਾ ਹੋਰ ਨਹੀਂ ਸੀ ਬਚਿਆ। ਮਾਣੂਪੁਰ ਯੁੱਧ ਦਾ ਜਿਹੜਾ ਸੀ ਆਪਣਾ ਮਾਣੂਪੁਰ ਯੁੱਧ ਦਾ ਵਿਜਈ ਜਾਣੀ ਕਿ ਜੇਤੂ ਆਤਮ ਵਿਸ਼ਵਾਸੀ ਮੀਰ ਮੰਨੂ ਦੋ ਬੰਦਿਆਂ ਦੇ ਨਾਲ ਅਬਦਾਲੀ ਦੇ ਕੈਂਪ ਦੇ ਵਿੱਚ ਗਿਆ ਤੇ ਫਾਰਸੀ ਦੇ ਵਿੱਚ ਇਹ ਗੱਲਬਾਤ ਕਰਦਾ ਹੈ। ਕਹਿੰਦਾ ਹੈ, ਅਬਦਾਲੀ ਤੂੰ ਸ਼ੁਰੂ ਦੇ ਵਿੱਚ ਸਮਰਪਣ ਕਿਉਂ ਨਹੀਂ ਕੀਤਾ? ਉਹਨੂੰ ਸਵਾਲ ਕਰਦਾ ਹੈ ਤੇ ਮੰਨੂ ਜਵਾਬ ਦਿੰਦਾ ਹੈ, ਉਦੋਂ ਮੇਰਾ ਮਾਲਕ ਕੋਈ ਹੋਰ ਸੀ, ਮੈਂ ਉਸਦਾ ਤਾਬਿਆਦਾਰ ਸਾਂ। ਅਬਦਾਲੀ ਫਿਰ ਪੁੱਛਦਾ ਕਿ ਤੇਰਾ ਮਾਲਕ ਤੇਰੀ ਮਦਦ ਲਈ ਕਿਉਂ ਨਾ ਬੋੜਿਆ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਮੇਰਾ ਮਾਲਕ ਜਾਣਦਾ ਸੀ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਤੇ ਮੈਂ ਆਪਣਾ ਫਰਜ਼ ਨਿਭਾ ਸਕਦਾ। ਅਬਦਾਲੀ ਕਹਿੰਦਾ ਹੈ ਕਿ ਜੇ ਤੂੰ ਜਿੱਤ ਜਾਂਦਾ ਕੀ ਕਰਦਾ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਮੈਂ ਤੁਹਾਡਾ ਸਿਰ ਕੱਟ ਕੇ ਦਿੱਲੀ ਆਪਣੇ ਮਾਲਕ ਦੇ ਕੋਲ ਪੇਸ਼ ਕਰਦਾ ਜੇ ਮੈਂ ਜਿੱਤਦਾ। ਅਬਦਾਲੀ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਰਹਿਮੋ ਕਰਮ ਦੇ ਉੱਤੇ ਹੈ, ਤੇਰੇ ਨਾਲ ਕੀ ਸਲੂਕ ਕਰਾਂ ਫਿਰ ਮੈਂ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਕਿ ਜੇ ਤੂੰ ਦੁਕਾਨਦਾਰ ਹੈ ਮੈਨੂੰ ਵੇਚ ਦੇ, ਫਰੋਤੀ ਮੰਗ, ਜੇ ਜਲਾਦ ਹੈ ਮੈਨੂੰ ਕਤਲ ਕਰ ਦੇ, ਤੇ ਜੇ ਬਾਦਸ਼ਾਹ ਹੈ ਤਾਂ ਮਿਹਰਬਾਨ ਹੋ ਕੇ ਬਖਸ਼ ਦੇ। ਤਿੰਨ ਆਪਸ਼ਨਾਂ ਦੇ ਦਿੱਤੀਆਂ। ਗੁਫ਼ਤਗੂ ਖਤਮ ਹੋਈ ਤਾਂ ਅਬਦਾਲੀ ਨੇ ਸਮਰਪਣ ਕਰਦੇ ਮਨੂ ਨੂੰ ਸ਼ਾਂਤੀ ਦੇ ਨਾਲ ਛਾਤੀ ਦੇ ਨਾਲ ਲਾ ਲਿਆ। ਉਹ ਖੁਸ਼ ਹੋ ਗਿਆ ਉਹਦੇ ਤੋਂ ਤੇ ਆਪਣੀ ਦਸਤਾਰ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਐਲਾਨ ਕਰ ਦਿੱਤਾ ਕਿ ਮਨੂ ਪੰਜਾਬ ਦਾ ਅਫਗਾਨ ਸੂਬੇਦਾਰ ਹੈ। ਮੀਰ ਮੰਨੂ ਜਿੱਥੇ ਸੀ ਉੱਥੇ ਰਿਹਾ। ਪੰਜਾਬ ਹਿੰਦੁਸਤਾਨ ਤੋਂ ਵੱਖ ਹੋ ਕੇ ਅਫਗਾਨਿਸਤਾਨ ਦੇ ਵਿੱਚ ਚਲਿਆ ਗਿਆ ਤੇ ਦੁਰਾਨੀ ਦਾ ਦੂਤ ਦਿੱਲੀ ਦੇ ਬਾਦਸ਼ਾਹ ਦੇ ਕੋਲ ਗਿਆ ਤੇ ਅਬਦਾਲੀ ਦੇ ਵੱਲੋਂ ਜਿੱਤੇ ਇਲਾਕਿਆਂ ਉੱਪਰ ਮਨਜ਼ੂਰੀ ਦੀ ਮੋਹਰ ਲਵਾ ਲਿਆ। ਅਬਦਾਲੀ ਕੰਧਾਰ ਦਾ ਰੁੱਖ ਕਰਨ ਲੱਗਿਆ ਪਰ ਰਾਸਤੇ ਦੇ ਵਿੱਚ ਸੁਖਜੀਵਨ ਮੱਲ ਨੂੰ ਕਸ਼ਮੀਰ ਦਾ ਸੂਬੇਦਾਰ ਲਾਇਆ ਗਿਆ। ਗੁਰਦਾਸਪੁਰ ਦੇ ਉੱਤਰ ਵੱਲ ਜਿਹੜਾ ਸੀ 8 ਆਪਣੇ ਮੀਲ ਦੂਰ ਅਦੀਨਾ ਬੇਗ ਨੇ ਉਪਜਾਊ ਜ਼ਮੀਨ ਜਿਹੜੀ ਸੀ ਵਿੱਚ ਅਦੀਨਾ ਨਗਰ ਵਸਾ ਲਿਆ, ਜਿਹਨੂੰ ਸ਼ਾਇਦ ਅਦੀਨਾ ਨਗਰ ਵੀ ਕਹਿੰਦੇ ਆ। ਤੇ ਮਨੂ ਨੂੰ ਕਮਜ਼ੋਰ ਦੇਖ ਕੇ ਸਿੱਖਾਂ ਦੇ ਹੌਸਲੇ ਵੱਧ ਗਏ। ਉਹਨਾਂ ਦੇ ਹਮਲਿਆਂ ਦੇ ਵਿੱਚ ਤੇਜ਼ੀ ਆ ਗਈ। ਅਦੀਨਾ ਬੇਗ ਨੂੰ ਹੁਕਮ ਮਿਲਿਆ ਜਲੰਧਰ ਦੁਆਬ ਦੇ ਵਿੱਚ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲੰਧਰ ਦੁਆਬ ਦੇ ਵਿੱਚ ਇਹਨਾਂ ਨੂੰ ਸਿੱਧੇ ਕਰੋ ਭਾਈ, ਲਾਹੌਰ ਦਰਬਾਰ ਦੇ ਵਿੱਚ ਆਪਣੀ ਦਗੇਬਾਜ਼ੀ ਛੁਪਾਉਣ ਦੇ ਲਈ, ਭਰੋਸਾ ਬਣਾਉਣ ਦੇ ਲਈ ਸਖਤੀ ਕਰ ਦਿੱਤੀ। ਮਾਖੋਵਾਲ ਬਹੁਤ ਸਿੱਖ ਕਤਲ ਕਰ ਦਿੱਤੇ ਗਏ। ਚੁਸਤੀ ਦੇ ਨਾਲ ਉਹਨੇ ਅੰਦਰ ਖਾਤੇ ਸਿੱਖਾਂ ਦੇ ਨਾਲ ਇੱਕ ਸਮਝੌਤਾ ਵੀ ਕੀਤਾ ਕਿ ਜੇ ਉਹ ਹੱਲੇ ਕਰਨੇ ਬੰਦ ਕਰ ਦੇਣ ਤਾਂ ਮੈਂ ਕੁਝ ਨਹੀਂ ਕਹਾਂਗਾ। ਪਿੱਛੋਂ ਜਾ ਕੇ ਇੱਕ ਅੰਗਰੇਜ਼ ਖੋਜੀ ਨੇ ਲਿਖਿਆ ਕਿ ਮਾਖੋਵਾਲ ਦੀ ਲੜਾਈ ਦੇ ਵਿੱਚ ਅਦੀਨੇ ਨੇ ਰਾਮਗੜੀਆ ਮਿਸਲ ਆਪਣੀ ਸਹਾਇਤਾ ਦੇ ਲਈ ਰੱਖੀ। ਇਹਨਾਂ ਸਿੱਖ ਸਿਪਾਹੀਆਂ ਨੂੰ ਬਕਾਇਦਾ ਤਨਖਾਹ ਮਿਲਦੀ ਸੀ। ਮਨੂ ਨੇ ਯਾਲਮਾਨਾ ਨੀਤੀ ਜਾਰੀ ਰੱਖੀ ਅਤੇ ਉਸਨੂੰ ਖੁਸ਼ ਕਰਨ ਦੇ ਲਈ ਗਾਹੇ ਬਗਾਹੇ ਅਦੀਨਾ 40-50 ਬੰਦੀ ਸਿੱਖ ਜਿਹੜਾ ਸੀ ਭੇਜ ਦਿੰਦਾ। ਸੂਬੇਦਾਰ ਉਹਨਾਂ ਨੂੰ ਕਤਲ ਕਰਵਾ ਦਿੰਦਾ ਅਤੇ ਨਵੰਬਰ 1753 ਨੂੰ ਅਚਾਨਕ ਮਨੂ ਮਰ ਗਿਆ। ਸ਼ਾਇਦ ਉਹਨੂੰ ਜ਼ਹਿਰ ਦਿੱਤਾ ਗਿਆ। ਮਨੂ ਦੀ ਵਿਧਵਾ ਨੇ ਆਪਣਾ 2 ਸਾਲ ਦਾ ਬੇਟਾ ਗੱਦੀ ਦੇ ਉੱਤੇ ਬਿਠਾ ਤਾ, ਉਹ ਵੀ ਮਰ ਗਿਆ। ਸਾਫ਼ ਹੈ ਉਹਨੂੰ ਵੀ ਜ਼ਹਿਰ ਦਿੱਤਾ ਗਿਆ ਹੋਣਾ ਹੈ। ਮਨੂ ਕਿਉਂਕਿ ਗੱਦੀ ਦੀ ਲੜਾਈ ਹਰ ਪਿੱਛੇ ਸੀ, ਅੱਜ ਕੁਰਸੀ ਦੀ ਲੜਾਈ ਚੱਲ ਰਹੀ ਹੈ। ਮਨੂ ਦੀ ਵਿਧਵਾ ਸੁਰੱਈਆ ਨੇ ਹਕੂਮਤ ਦੇ ਉੱਤੇ ਹੱਕ ਜਿਤਾਇਆ ਕਿ ਮੈਂ ਹੁਣ ਬੈਠਾਂਗੀ। ਇਸ ਨੂੰ ਮੁਰਾਦ ਬੇਗਮ ਵੀ ਕਿਹਾ ਜਾਂਦਾ ਸੀ, ਮੁਗਲਾਨੀ ਬੇਗਮ ਵੀ, ਅਤੇ ਵਿਹਾਰ ਦੇ ਵਿੱਚ ਇਹਨੂੰ ਜਿਹੜਾ ਸੀ ਸ਼ਹਾਨਾ ਸ਼ਾਨ ਅਤੇ ਰਾਜ ਕਰਨ ਦੀ ਪ੍ਰਬਲ ਇੱਛਾ। ਉਹਨੇ ਦਿੱਲੀ ਅਤੇ ਕੰਧਾਰ ਦੋਹੀਂ ਥਾਈਂ ਦੂਤ ਭੇਜੇ ਤਾਂ ਕਿ ਮਾਨਤਾ ਮਿਲ ਸਕੇ। ਤੁਰਕ ਜਰਨੈਲ ਭਿਖਾਰੀ ਖਾਨ ਜਿਹੜਾ ਸੀ ਲਾਹੌਰ ਮਨੂ ਦਾ ਸਲਾਹਕਾਰ ਰਿਹਾ, ਉਹਨੇ ਵਿਰੋਧ ਤਾਂ ਕਰ ਦਿੱਤੀ। ਬੇਗਮ ਨੇ ਭਿਖਾਰੀ ਖਾਨ ਕੈਦ ਕਰ ਲਿਆ
ਤੇ ਅਬਦਾਲੀ ਨੇ ਦਖਲ ਦੇਣ ਦੀ ਲੋੜ ਨਾ ਸਮਝੀ। ਦਿੱਲੀ ਹਕੂਮਤ ਵੈਸੇ ਵੀ ਕਮਜ਼ੋਰ ਸੀ। ਦਿੱਲੀ ਦੇ ਵਿੱਚ ਤੁਰਕ ਅਤੇ ਈਰਾਨੀ ਦਰਬਾਰੀ ਆਪੋ ਦੇ ਵਿੱਚ ਖਹਿ ਰਹੇ ਨੇ। ਤੁਰਕ ਵਜ਼ੀਰ ਸਫਦਰ ਜੰਗ ਇਸ ਗੱਲੋਂ ਦੁਖੀ ਸੀ ਕਿ ਬਾਦਸ਼ਾਹ ਇੱਕ ਖੁਸਰੇ ਜਾਵੇਦ ਖਾਨ ਨੂੰ ਲੋੜੋਂ ਵੱਧ ਸਿਰ ਚੜ੍ਹਾਈ ਜਾਂਦਾ, ਕਿਉਂਕਿ ਜਾਵੇਦ ਉਸਦੀ ਮਾਂ ਉਧਮ ਬਾਈ ਦੀ ਪਸੰਦ ਸੀ। ਗੁੱਸੇ ਦੇ ਵਿੱਚ ਆ ਕੇ ਜੰਗ ਨੇ ਜਿਹੜਾ ਸੀ ਜਾਵੇਦ ਨੂੰ ਛੁਰਾ ਮਾਰ ਕੇ ਮਾਰ ਸੁੱਟਿਆ। ਵਜ਼ੀਰ ਨੂੰ ਹਟਾ ਦਿੱਤਾ ਗਿਆ ਅਤੇ ਜੰਗ ਨੇ ਬਗਾਵਤ ਕਰ ਦਿੱਤੀ ਤਾਂ ਉਹਦੇ ਵਿਰੋਧੀਆਂ ਨੇ ਮਰਾਠੇ ਸੱਦ ਲਏ। ਮਰਾਠਿਆਂ ਦੀ ਮਦਦ ਦੇ ਨਾਲ ਤੁਰਕਾਂ ਨੇ ਜੰਗ ਦੀ ਬਗਾਵਤ ਤਾਂ ਦਬਾ ਲਈ, ਪਰ ਹੁਣ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਦਸ਼ਾਹ ਆ ਗਿਆ। ਜੂਨ 1754 ਦੇ ਵਿੱਚ ਬਾਦਸ਼ਾਹ ਅਹਿਮਦ ਸ਼ਾਹ ਉਤਾਰ ਕੇ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬਿਠਾ ਦਿੱਤਾ ਗਿਆ। ਇਹ ਕੰਮ ਤੁਰਕ ਵਜ਼ੀਰ ਗਾਜ਼ੀ ਉਦੀਨ ਰਾਹੀਂ ਹੋਇਆ ਸੀ, ਜਿਸ ਨੂੰ ਇਮਾਦੁਲ ਮੁਲਕ ਕਿਹਾ ਜਾਂਦਾ ਸੀ। ਸਾਜਿਸ਼ ਅਤੇ ਅਫੜਾ ਤਫਰੀ ਜਿਵੇਂ ਦਿੱਲੀ ਦੇ ਵਿੱਚ ਸੀ, ਉਵੇਂ ਲਾਹੌਰ ਦੇ ਵਿੱਚ ਵੀ ਚੱਲ ਰਿਹਾ ਸੀ। ਆਚਰਨ ਪੱਖੋਂ ਬੇਗਮ ਠੀਕ ਨਾ ਰਹੀ। ਲਾਹੌਰ ਦਾ ਜੀ ਜੀ ਜਾਣਦਾ ਸੀਗਾ, ਬੱਚਾ ਬੱਚਾ ਜਿਵੇਂ ਕਿ ਜਾਣਦਾ ਸੀ ਕਿ ਕਿਸ ਅਫਸਰ ਦੇ ਨਾਲ ਉਸਦਾ ਰੋਮਾਂਸ ਚੱਲ ਰਿਹਾ। ਇੱਕ ਹੋਰ ਮੁਸ਼ਫੁੱਟ ਗੱਭਰੂ ਤਹੰਮਸ ਬੇਗ ਖਾਨ ਮਸਕੀਨ ਸੀਗਾ, ਜਿਸ ਦੇ ਉੱਤੇ ਬੇਗਮ ਦਾ ਦਿਲ ਆ ਗਿਆ ਅਤੇ ਪਿਆਰ ਕਰਨ ਲੱਗ ਪਈ। ਖੁਸਰਿਆਂ ਰਾਹੀਂ ਵੱਡੇ ਅਫਸਰਾਂ ਦੇ ਕੋਲ ਫੁਰਮਾਨ ਪੁੱਜਦੇ। ਇਹੋ ਜਿਹੀਆਂ ਸੂਚਨਾਵਾਂ ਦਿੱਲੀ ਪੁੱਜੀਆਂ ਤਾਂ ਤੁਰਕਾਂ ਨੇ ਲਾਹੌਰ ਰਹਿੰਦੇ ਹੋਏ ਇੱਕ ਉਜ਼ਬੇਕ ਅਫਸਰ ਖਵਾਜਾ ਮਿਰਜ਼ਾ ਖਾਨ ਨੂੰ ਬੇਗਮ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣ ਦੇ ਕਹਿ ਦਿੱਤਾ, ਜੋ ਮਨੂ ਦੇ ਨਾਲ ਕੰਮ ਕਰਦਾ ਰਿਹਾ ਸੀ। ਪਰ ਅਬਦਾਲੀ ਨੇ ਫੌਜੀ ਟੁਕੜੀ ਬੇਗਮ ਦੀ ਮਦਦ ਵਾਸਤੇ ਭੇਜੀ, ਜਿਸ ਦੇ ਨਾਲ ਸੱਤਾ ਜਿਹੜਾ ਬਚ ਗਈ। ਭਿਖਾਰੀ ਖਾਂ ਨੂੰ ਕਤਲ ਕਰ ਦਿੱਤਾ ਅਤੇ ਕਾਤਲਾਂ ਦੇ ਵਿੱਚ ਬੇਗਮ ਖੁਦ ਸ਼ਾਮਲ ਸੀ। ਅਬਦੁੱਲਾ ਖਾਨ ਬੇਗਮ ਦਾ ਮਾਮਾ ਬੇਗਮ ਵੱਲੋਂ ਅਬਦਾਲੀ ਦੇ ਵੱਲ ਦੂਤ ਸੀ ਅਤੇ ਉਹਨੂੰ ਜਿਹੜਾ ਸੀ ਲੱਗਾ ਕਿ ਇਸ ਬਦਤਮੀਜ਼ ਭਾਣਜੀ ਦੇ ਨਾਲੋਂ ਤਾਂ ਚੰਗਾ ਹੈ ਮੈਂ ਹੀ ਕਹਿੰਦਾ ਰਾਜ ਸੰਭਾਲ ਲਵਾਂ, ਅਤੇ ਉਹਨੇ ਬੇਗਮ ਗ੍ਰਿਫਤਾਰ ਕਰ ਲਈ। ਫਿਰ ਪੰਜਾਬ ਦੇ ਵਡੇਰੇ ਹਿੱਸੇ ਲਾਹੌਰ ਦੇ ਕੰਟਰੋਲ ਦੇ ਵਿੱਚੋਂ ਨਿਕਲ ਗਏ। ਅੰਮ੍ਰਿਤਸਰ, ਬਟਾਲਾ ਅਤੇ ਪਠਾਨਕੋਟ, ਅੱਪਰ ਬਾਰੀ ਦੁਆਬ ਉੱਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ। ਦਿੱਲੀ ਲਾਹੌਰ ਜੋ ਹੋ ਰਿਹਾ ਉਸਦਾ ਅਦੀਨਾ ਬੇਗ ਨੇ ਵੀ ਲਾਹਾ ਲਿਆ। ਦਿੱਲੀ ਲਾਹੌਰ ਦੇ ਵਿੱਚ ਉਥਲ ਪੁਥਲ ਸੀ, ਪਰ ਅਦੀਨਾ ਬੇਗ ਦਾ ਦੁਆਬਾ ਸ਼ਾਂਤ ਵਸ ਰਿਹਾ ਸੀ ਅਤੇ ਪ੍ਰਜਾ ਸੰਤੁਸ਼ਟ ਸੀ। ਵੱਡੇ ਜ਼ਿਮੀਂਦਾਰ, ਵਪਾਰੀ, ਕਾਸ਼ਤਕਾਰ ਉਸਦੇ ਕੰਟਰੋਲ ਦੇ ਵਿੱਚ ਸਨ। ਅਪ੍ਰੈਲ 1755 ਦਾ ਸਮਾਂ ਆ ਜਾਂਦਾ ਹੈ। ਉਹਦੇ ਵਿੱਚ ਜਮਨਾ ਦੇ ਪੂਰਬ ਦੇ ਵਿੱਚ ਵਸਦੇ ਰੋਹੇਲੇ ਸਰਹੰਦ ਅਤੇ ਦੁਆਬੇ ਦੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ। ਅਦੀਨਾ ਬੇਗ ਨੇ ਫਟਾਫਟ 50,000 ਘੋੜ ਸਵਾਰ ਅਤੇ ਇੰਨੇ ਹੀ ਪੈਦਲ ਫੌਜੀ ਤਿਆਰ ਕਰ ਲਏ ਅਤੇ ਦਿਲਚਸਪ ਗੱਲ ਇਹ ਵੀ ਕਿ ਸਿੱਖ ਵੀ ਉਸਦੀ ਫੌਜ ਦੇ ਵਿੱਚ ਸਨ। ਇਸ ਤਾਕਤਵਰ ਸੈਨਾ ਨੇ ਰੋਹੇਲੇ ਉਖਾੜ ਦਿੱਤੇ। ਇਹ ਦੇਖ ਕੇ ਕਿ ਆਲਮਗੀਰ ਦੂਜੇ ਨੇ ਉਹਨੂੰ ਸਰਹੰਦ ਦਾ ਇਲਾਕਾ ਵੀ ਦੇ ਦਿੱਤਾ ਅਤੇ ਸੂਬੇਦਾਰ ਦਾ ਖਿਤਾਬ ਵੀ, ਪਹਾੜੀ ਰਾਜਿਆਂ ਨੇ ਉਸਦੀ ਈਨ ਮੰਨ ਲਈ। ਹੁਣ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਬਾਕੀ ਸੀ, ਜਿਸ ਉੱਪਰ ਅਦੀਨਾ ਬੇਗ ਦੀ ਦੇਰ ਤੋਂ ਨਜ਼ਰ ਸੀ ਬਹੁਤ ਸਮੇਂ ਤੋਂ ਕਿ ਉਹਨੂੰ ਦੱਬਣਾ ਹੈ। ਬਹੁਤ ਆਸਾਨੀ ਦੇ ਨਾਲ ਅਬਦੁੱਲਾ ਖਾਨ ਨੇ ਹਥਿਆਰ ਸੁੱਟ ਦਿੱਤੇ, ਕਿਉਂਕਿ ਉਸਦੇ ਅਫਸਰ ਵਫ਼ਾਦਾਰ ਨਹੀਂ ਸਨ, ਅਤੇ ਸਰਦੀਆਂ ਤੱਕ ਲਗਭਗ ਪੂਰੇ ਪੰਜਾਬ ਦੇ ਉੱਪਰ ਉਸਦੀ ਮਾਲਕੀ ਹੋ ਗਈ। ਸਿੱਖਾਂ ਨੂੰ ਨਾਲ ਰੱਖਿਆ, ਪਰ ਜਲਦੀ ਹੀ ਗੜਬੜ ਹੋ ਗਈ। ਅਦੀਨਾ ਦੇ ਹਮਲੇ ਸਦਕਾ ਮੁਗਲਾਨੀ ਬੇਗਮ ਮਾਮੇ ਦੀ ਕੈਦ ਦੇ ਵਿੱਚੋਂ ਨਿਕਲ ਕੇ ਅਫਗਾਨਾਂ ਤੋਂ ਮਦਦ ਲੈਣ ਲਈ ਚਲੀ ਗਈ, ਅਤੇ ਜਰਨੈਲ ਜਹਾਨ ਖਾਨ ਦੀ ਕਮਾਨ ਹੇਠਾਂ ਅਬਦਾਲੀ ਨੇ ਲਾਹੌਰ ਸੈਨਾ ਭੇਜ ਕੇ ਬੇਗਮ ਨੂੰ ਸੂਬੇਦਾਰੀ ਦਵਾ ਦਿੱਤੀ। ਉਸਦਾ ਮਾਮਾ ਡਿਪਟੀ ਲਾ ਦਿੱਤਾ ਗਿਆ ਅਤੇ ਸਾਦਿਕ ਖਾਨ ਸਰਹਿੰਦ ਭੱਜ ਗਿਆ। ਖਵਾਜਾ ਮਿਰਜ਼ਾ ਨੂੰ ਬੰਦੀ ਬਣਾ ਕੇ ਕੰਧਾਰ ਲੈ ਗਏ। ਦੁਆਬੇ ਦੇ ਸਿੱਖਾਂ ਨੇ ਹਿਸਾਬ ਲਾਉਣੇ ਜਾਰੀ ਰੱਖੇ ਕਿ ਉਹਨਾਂ ਦੀ ਤਾਕਤ ਅਦੀਨੇ ਮੁਕਾਬਲੇ ਕਿੰਨੀ ਕੁ ਹੈ। ਨਵੰਬਰ 1755 ਦੇ ਵਿੱਚ ਬਿਆਸ ਕਿਨਾਰੇ ਫਤਿਹਾਬਾਦ ਦਾ ਇਲਾਕਾ ਦਬਾਅ ਪਾ ਕੇ ਜੱਸਾ ਸਿੰਘ ਆਲੂਵਾਲੀਆ ਨੇ ਲੈ ਲਿਆ, ਅਤੇ ਹੁਣ ਉਹਨਾਂ ਨੇ ਡਕੈਤੀਆਂ ਦਾ ਕੰਮ ਛੱਡ ਕੇ ਹਕੂਮਤ ਕਰਨੀ ਸੀ, ਸਟੇਟ ਵਿਰੁੱਧ ਬਗਾਵਤ ਕਰਨੀ ਸੀ। ਆਪਣੇ ਮਾਮੇ ਦੀ ਦਖਲ ਅੰਦਾਜ਼ੀ ਤੋਂ ਪਰੇਸ਼ਾਨ ਬੇਗਮ ਨੇ ਆਖਰੀ ਪੱਤਾ ਖੇਡਿਆ। ਉਹਨੇ ਦਿੱਲੀ ਦੇ ਤੁਰਕ ਵਜ਼ੀਰ ਇਮਾਦੁਲ ਮੁਲਕ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ,
ਉਸ ਦੇ ਨਾਲ ਮੈਂ ਆਪਣੀ ਸ਼ਹਿਜ਼ਾਦੀ ਦਾ ਨਿਕਾਹ ਜਿਹੜਾ ਪੜਾਉਣਾ ਚਾਹੁੰਦੀ ਹਾਂ। ਇਸ ਮਾਮੇ ਨੂੰ ਵੀ ਇੱਥੋਂ ਦਫ਼ਾ ਕਰੋ। ਵਜ਼ੀਰ ਨੇ ਸੱਦਾ ਪ੍ਰਵਾਨ ਕੀਤਾ, ਪਰ ਉਹਦੇ ਆਪਣੇ ਕਾਰਨ ਸਨ ਜਿਹੜੇ ਸੀ, ਮਜਬੂਰੀਆਂ ਸੀ ਕੋਈ, ਅਤੇ ਬੇਗਮ ਦੇ ਆਪਣੇ। ਉਹਦੀ ਬਹੁਤ ਸੋਹਣੀ ਬੇਗਮ ਦਿੱਲੀ ਦਰਬਾਰ ਦੇ ਅਸਰ ਰਸੂਖ ਵਾਲੇ ਬੰਦੇ ਦੀ ਬੇਟੀ ਸੀ। ਵਜ਼ੀਰ ਨੂੰ ਜਿਹੜਾ ਸੀ ਬੇਗਮ ਦੀ ਧੀ ਦੇ ਵਿੱਚ ਇੰਨੀ ਰੁਚੀ ਨਹੀਂ ਸੀ ਜਿੰਨੀ ਉਸਦੀ ਦੌਲਤ ਦੇ ਵਿੱਚ ਸੀ। ਉਸਦੇ ਦੋ ਇਰਾਦੇ ਸਨ, ਇੱਕ ਤਾਂ ਬੇਗਮ ਨੂੰ ਦਿੱਲੀ ਲਿਜਾਏਗਾ ਚਾਹੇ ਸਖਤੀ ਵਰਤਣੀ ਪਵੇ ਅਤੇ ਚਾਹੇ ਨਰਮੀ। ਦੂਜੇ ਸੀਗਾ ਕਿ ਦਿਲ ਦੇ ਵਿੱਚ ਉਹਦੇ ਕਿ ਦਿੱਲੀ ਦੀ ਵਫ਼ਾਦਾਰੀ ਨਿਭਾਉਂਦਿਆਂ ਲਾਹੌਰ ਨੂੰ ਦਿੱਲੀ ਦੇ ਨਾਲ ਜੋੜੇਗਾ, ਅਤੇ ਜਿਹੜਾ ਬੇਗਮ ਦੇ ਕਾਰਨ ਬਦਨਾਮ ਹੋ ਰਿਹਾ ਸੀ। ਕਿਤੇ ਅਫਗਾਨਾਂ ਨੂੰ ਭਿਣਕ ਨਾ ਪੈ ਜਾਏ ਅਤੇ ਉਹਨੇ ਇਉਂ ਹੀ ਦਿਖਾਵਾ ਕੀਤਾ ਜਿਵੇਂ ਸਤਲੁਜ ਵੱਲ ਸ਼ਿਕਾਰ ਖੇਡਣ ਜਾ ਰਿਹਾ, ਅਤੇ ਉਹਨੇ ਇਹ ਵੀ ਸੋਚ ਰੱਖਿਆ ਸੀ ਕਿ ਕਿਸੇ ਵਫ਼ਾਦਾਰ ਬੰਦੇ ਨੂੰ ਲਾਹੌਰ ਸੌਂਪਿਆ ਜਾਏ ਜਿਹੜਾ ਅਫਗਾਨਾਂ ਨੂੰ ਨਫ਼ਰਤ ਕਰਦਾ ਹੋਵੇ। ਉਹ ਸੀ ਅਦੀਨਾ ਬੇਗ। ਉਹਨੇ ਅਦੀਨੇ ਦੇ ਕੋਲ ਸਰਹੰਦ ਤੋਂ ਦੂਤ ਭੇਜਿਆ ਅਤੇ ਅਦੀਨੇ ਨੇ ਕਿਹਾ, ਇੱਥੇ ਸਰਹਿੰਦ ਰੁਕੋ, ਅੱਗੇ ਨਾ ਆਉਣਾ। ਲਾਹੌਰੋਂ 125 ਮੀਲ ਪੂਰਬ ਦੇ ਵੱਲ ਉਹ ਮਾਛੀਵਾੜੇ ਰੁਕ ਗਿਆ। ਫੌਜ ਨੂੰ ਬਰਾਤ ਦੀ ਸ਼ਕਲ ਦੇ ਵਿੱਚ ਲਾਹੌਰ ਲਿਜਾਇਆ ਗਿਆ ਜਿੱਥੇ ਬੇਗਮ ਅਤੇ ਉਸਦਾ ਮਾਮਾ ਸਵਾਗਤ ਕਰਨਗੇ। ਮਾਮੇ ਨੇ ਇੰਨੀ ਵੱਡੀ ਫੌਜ ਦੇਖੀ ਤਾਂ ਖਤਰਾ ਤਾੜ ਕੇ ਜੰਮੂ ਦੀਆਂ ਪਹਾੜੀਆਂ ਦੇ ਵੱਲ ਨੂੰ ਭੱਜ ਤੁਰਿਆ। ਸਕੀਮ ਕਾਮਯਾਬ ਰਹੀ। ਬੇਗਮ ਨੇ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਅਤੇ ਸੁਗਾਤਾਂ ਦੀ ਹਨੇਰੀ ਲਿਆ ਦਿੱਤੀ ਅਤੇ ਆਪਣੀ ਧੀ ਵਜ਼ੀਰ ਦੇ ਕੈਂਪ ਦੇ ਵਿੱਚ ਭੇਜ ਦਿੱਤੀ। 3 ਹਫ਼ਤਿਆਂ ਬਾਅਦ 28 ਮਾਰਚ 1756 ਦਾ ਸਮਾਂ ਬੇਗਮ ਗ੍ਰਿਫਤਾਰ ਕਰਕੇ ਵਜ਼ੀਰ ਅੱਗੇ ਪੇਸ਼ ਕੀਤੀ ਗਈ। ਬੇਗਮ ਨੇ ਉੱਚੀ ਆਵਾਜ਼ ਦੇ ਵਿੱਚ ਬੁਰਾ ਭਲਾ ਕਿਹਾ ਪਰ ਵੱਸ ਨਾ ਚੱਲਿਆ। ਮਾਂ ਧੀ ਨੂੰ ਦਿੱਲੀ ਲੈ ਗਏ। ਅਦੀਨਾ ਲਾਹੌਰ ਦਾ ਵੋਇਸ ਰਾਏ ਥਾਪਿਆ ਗਿਆ। ਉਹਨੂੰ ਪਤਾ ਸੀ ਕਿ ਅਬਦਾਲੀ ਬੁਰਾ ਮਨਾਏਗਾ ਅਤੇ ਇਸਦੇ ਲਈ ਹਕੂਮਤ ਜਲੰਧਰੋਂ ਚਲਾਏਗਾ, ਲਾਹੌਰੋਂ ਨਹੀਂ। ਅਜੇ ਅਦੀਨਾ ਆਪਣਾ ਪ੍ਰਬੰਧ ਠੀਕ ਕਰਨ ਹੀ ਲੱਗਿਆ ਸੀ ਕਿ 1756 ਦੇ ਵਿੱਚ ਅਫਗਾਨ ਫੌਜਾਂ ਲਾਹੌਰ ਆ ਉਤਰਦੀਆਂ। ਬੇਗਮ ਦਾ ਮਾਮਾ ਹੱਥ 'ਤੇ ਹੱਥ ਧਰੀ ਥੋੜ੍ਹਾ ਬੈਠਾ ਸੀ। ਜੰਮੂ ਤੋਂ ਉਹ ਕੰਧਾਰ ਚਲਿਆ ਗਿਆ ਅਤੇ ਅਬਦਾਲੀ ਤੋਂ ਫੌਜਾਂ ਲੈ ਆਇਆ ਅਤੇ ਉਸਨੂੰ ਰਸਮੀ ਤੌਰ ਦੇ ਉੱਤੇ ਸੂਬੇਦਾਰ ਜਿਹੜਾ ਸੌਂਪ ਦਿੱਤਾ, ਥਾਪ ਕੇ ਉਜ਼ਬੇਕ ਖਵਾਜਾ ਮਿਰਜ਼ਾ ਡਿਪਟੀ ਲਾ ਦਿੱਤਾ ਗਿਆ ਜਿਸਨੇ ਜ਼ਕਰੀਆ ਖਾਨ ਦੇ ਨਾਲ ਕੰਮ ਕੀਤਾ ਸੀ ਅਤੇ ਸਾਲ ਤੋਂ ਕੰਧਾਰ ਦੇ ਵਿੱਚ ਬੰਦੀ ਰਹਿ ਰਿਹਾ ਸੀ। ਦਿੱਲੀ ਦੇ ਵਜ਼ੀਰ ਦੇ ਨਾਲ ਮਿਲ ਕੇ ਜੋ ਅਦੀਨੇ ਨੇ ਕੀਤਾ ਉਸ ਦੇ ਕਾਰਨ ਗੁਸੈਲੇ ਅਫਗਾਨਾਂ ਨੇ ਲਾਹੌਰ ਦੀ ਬੁਰੀ ਲੁੱਟਮਾਰ ਕੀਤੀ ਅਤੇ ਬਹੁਤ ਸਾਰੇ ਵਸਨੀਕ ਦੂਰ ਦੁਰਾਡੇ ਦੌੜ ਗਏ ਸਨ। ਅਤੇ ਪਰ ਅਬਦੁੱਲਾ ਖਾਨ ਅਤੇ ਮਿਰਜ਼ਾ ਸਹੀ ਹਕੂਮਤ ਨਾ ਚਲਾ ਸਕੇ ਕਿਉਂਕਿ ਸਿੱਖ ਲਗਾਤਾਰ ਨੁਕਸਾਨ ਕਰ ਰਹੇ ਸਨ। 1756 ਦੇ ਵਿੱਚ ਸਾਲ ਖਤਮ ਹੋਣ ਜਾ ਰਿਹਾ ਸੀ। ਆਲਮਗੀਰ ਦੂਜਾ ਸੋਚ ਰਿਹਾ ਸੀ ਕਿ ਮੇਰਾ ਵਡੇਰਾ ਆਲਮਗੀਰ ਔਰੰਗਜ਼ੇਬ ਅੱਧੀ ਸਦੀ ਰਾਜ ਕਰ ਗਿਆ ਸੀ, ਹੁਣ ਕੌਣ ਇਸ ਹਕੂਮਤ ਦੀ ਵਾਗ ਫੜੇਗਾ। ਉਸਨੂੰ ਅਬਦਾਲੀ ਦਾ ਖਿਆਲ ਆ ਗਿਆ ਅਤੇ ਅਬਦਾਲੀ ਨੇ ਲਾਹੌਰੀਆਂ ਦੇ ਨਾਲ ਬੁਰੀ ਕੀਤੀ ਸੀ, ਪਰ ਲਾਹੌਰ ਦੇ ਵਿੱਚ ਉਸੇ ਦਾ ਵਜ਼ੀਰ ਨੇ ਜਿਹੜਾ ਅਬਦੁੱਲਾ ਦੇ ਨਾਲ ਮਿਲ ਕੇ ਖੁਦ ਮੁਸੀਬਤ ਸਹੇੜੀ। ਤੁਰਾਣੀਆਂ ਦੇ ਵਿਰੁੱਧ ਲੜ ਕੇ ਇਰਾਨੀ ਅੱਗੇ ਵੀ ਜਿਹੜਾ ਸੀ ਭਾਰਤ ਦੀ ਹਕੂਮਤ ਚਲਾਉਂਦੇ ਰਹੇ ਨੇ। ਹੁਣ ਵੀ ਜੇ ਇਹ ਬਚ ਸਕਦੀ ਹੈ ਤਾਂ ਅਫਗਾਨ ਬਚਾ ਸਕਦੇ ਹੈ। ਰੋਹੇਲਾ ਬਾਗੀ ਨਜੀਬ ਉਹਦੇ ਦੌਲਾ ਕਦੀ ਮੁਗਲ ਸੂਬੇਦਾਰ ਰਿਹਾ ਸੀ। ਇਹ ਪਖਤੂਨੀ ਦੇਸ਼ ਦੇ ਵਿੱਚ ਜੰਮਿਆ ਪਲਿਆ ਪਰ ਜਵਾਨ ਹੋਣ ਦੇ ਉੱਤੇ ਦਿੱਲੀ ਦੇ ਉੱਤਰ ਪੂਰਬ ਦੇ ਵਿੱਚ ਵੱਸ ਗਿਆ। ਉਸਨੂੰ ਵੀ ਅਬਦਾਲੀ ਦਾ ਖਿਆਲ ਆਇਆ ਕਿ ਸਥਿਰ ਸਰਕਾਰ ਉਸੇ ਦੀ ਹੋ ਸਕਦੀ ਹੈ। ਬਾਦਸ਼ਾਹ ਅਤੇ ਉਸਦੇ ਬਾਗੀ ਜਿਹੜੇ ਸਨ, ਰੋਹੇਲਾ ਨੇ ਅਬਦਾਲੀ ਨੂੰ ਸੱਦਾ ਭੇਜਿਆ। ਇੱਕ ਤੀਜਾ ਹੋਰ ਵੀ ਸੀ, ਵਜ਼ੀਰ ਦੀ ਬੱਦੀ ਕੀਤੀ ਅਤੇ ਮੁਗਲਾਨੀ ਬੇਗਮ ਜਿਹੜੀ ਬੇਸ਼ੱਕ ਵਜ਼ੀਰ ਦੀ ਸੱਸ ਸੀ ਪਰ ਲਾਚਾਰ, ਜਦੋਂ ਬੱਦੀ ਬਣਾਈ ਤਾਂ ਲਾਹੌਰ ਉਦੋਂ ਜਿਹੜਾ ਸੀ ਉਸਦੇ ਖਿਆਲ ਦੇ ਵਿੱਚ ਅਬਦਾਲੀ ਆਇਆ ਸੀ। ਸ਼ਤਰੰਜ ਖੇਡਣ ਦੇ ਵਿੱਚ ਉਹ ਕਿਹੜਿਆ ਕੱਚੀ ਸੀਗੀ। ਉਹਨੇ ਗੁਪਤ ਖੱਤ ਜਿਹੜਾ ਸੀ ਅਬਦਾਲੀ ਨੂੰ ਭੇਜਣ ਦਾ ਪ੍ਰਬੰਧ ਕਰ ਲਿਆ ਅਤੇ ਮੈਂ ਧੋਖੇ ਦਾ ਜਿਹੜਾ ਸ਼ਿਕਾਰ ਹੋ ਕੇ ਲੁੱਟੀ ਗਈ ਹਾਂ। ਕਰੋੜਾਂ ਦੀ ਨਕਦੀ ਅਤੇ ਸਮਾਨ ਮੇਰੇ ਮਰਹੂਮ ਸਹੁਰੇ ਕਮਰੂਦੀਨ ਦੇ ਮਹਿਲ ਦੇ ਵਿੱਚ ਕਿੱਥੇ ਕਿੱਥੇ ਦੱਬਿਆ ਹੋਇਆ ਹੈ ਇਸਦਾ ਕੇਵਲ ਮੈਨੂੰ ਹੀ ਪਤਾ ਹੈ। ਪਰਛੱਤੀਆਂ ਦੇ ਉੱਤੇ ਵਿੱਚ ਸੋਨੇ ਚਾਂਦੀ ਦੇ ਅੰਬਾਰ ਨੇ ਦਿੱਲੀ ਦੇ ਬਾਦਸ਼ਾਹ ਵਜ਼ੀਰਾਂ ਅਤੇ ਦਰਬਾਰੀਆਂ ਦੇ ਵਿੱਚ ਸਖ਼ਤ ਮਤਭੇਦ ਨੇ। ਇਸ ਵੇਲੇ ਹਮਲਾ ਕਰ ਦਿਓ ਅਤੇ ਕਰੋੜਾਂ ਦਾ ਭਾਰਤੀ ਖਜ਼ਾਨਾ ਤੁਹਾਡੇ ਹੱਥ ਲੱਗੇਗਾ। ਅੰਦਰੋਂ ਮਤਲਬ ਕਿ ਉਹਨੂੰ ਧੋਖਾ ਦੇਣ ਦੀ ਚਾਲ ਸੀ।
ਲਾਲਚ ਦਿੱਤਾ ਗਿਆ। ਬਾਦਸ਼ਾਹ ਤੇ ਨਜ਼ੀਬ ਨਾਲੋਂ ਅਬਦਾਲੀ ਦੇ ਬੇਗਮ ਵਧੀਕ ਨੇੜੇ ਸੀ। ਅਬਦਾਲੀ ਨੂੰ ਟੁੱਟਦੀ ਜਾਂਦੀ ਮੁਗਲ ਹਕੂਮਤ ਬਣਾਉਣ ਦੇ ਵਿੱਚ ਕੀ ਦਿਲਚਸਪੀ ਸੀ? ਉਸਨੂੰ ਤਾਂ ਦੌਲਤ ਦੇ ਨਾਲ ਸਰੋਕਾਰ ਸੀ। ਅਫਗਾਨਿਸਤਾਨ ਦੀ ਪ੍ਰਜਾ ਤੇ ਅਬਦਾਲੀ ਦੇ ਦੁਸ਼ਮਣ ਜਾਣ ਜਾਣਗੇ ਕਿ ਉਹ ਕਿੰਨਾ ਤਾਕਤਵਰ ਹੈ। 15 ਨਵੰਬਰ 1756 ਨੂੰ ਉਹਨੇ ਸਿੰਧ ਪਾਰ ਕੀਤਾ ਤੇ ਜੇਲਮ ਅਤੇ ਸਿੰਧ ਪਾਰ ਕਰਦਿਆਂ 20 ਦਸੰਬਰ ਨੂੰ ਗੁਜਰਾਤ ਹੋ ਕੇ ਲਾਹੌਰ ਪੁੱਜ ਗਿਆ। ਉਸਦਾ ਜਰਨੈਲ ਜਹਾਨ ਖਾਨ ਅਦੀਨਾ ਬੇਗ ਨੂੰ ਸਬਕ ਸਿਖਾਉਣ ਦੇ ਲਈ ਤੁਰ ਪਿਆ। ਅਦੀਨਾ ਭੱਜ ਕੇ ਪਹਿਲਾਂ ਹਾਂਸੀ ਦੇ ਰੇਗਿਸਤਾਨ ਦੇ ਵਿੱਚ ਜਾ ਛੁਪਿਆ, ਪਰ ਜਿੱਥੋਂ ਫਿਰ ਇੱਥੋਂ ਖਤਰਾ ਸੀਗਾ ਤੇ ਫਿਰ ਕਾਂਗੜਾ ਦੀਆਂ ਪਹਾੜੀਆਂ ਦੇ ਵਿੱਚ ਲੁਕ ਗਿਆ। 10 ਜਨਵਰੀ 1757 ਨੂੰ ਸਤਲੁਜ ਪਾਰ ਕੀਤਾ। ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ, ਮੇਰਾ ਮੁਕਾਬਲਾ ਕਰਨ ਵਾਲਾ ਕੋਈ ਕਿਉਂ ਨਹੀਂ? ਇਸ ਗੱਲ ਤੋਂ ਅਬਦਾਲੀ ਖਿੱਚ ਗਿਆ ਕਿ ਮੇਰੇ ਨਾਲ ਕੋਈ ਟੱਕਰ ਲੈਣ ਵਾਲਾ ਹੀ ਨਹੀਂ ਆਇਆ। ਅਸਲ ਦੇ ਵਿੱਚ ਦਿੱਲੀ ਦੇ ਵਿੱਚ ਲੁੱਟ ਮਚਾਉਣ ਦੇ ਲਈ ਕੋਈ ਬਹਾਨਾ ਚਾਹੀਦਾ ਸੀ। ਇਹ ਬਰਬਾਦੀ 28 ਜਨਵਰੀ ਨੂੰ ਸ਼ੁਰੂ ਹੋਈ। ਗੁੱਸੇ ਦਾ ਕਾਰਨ ਹੋਰ ਸੀ ਤੇ ਨਿਕਲਿਆ ਕੁਝ ਕਿਸੇ ਦੇ ਉੱਤੇ। ਲਾਹੌਰ ਜਿਹੜਾ ਸੀਗਾ, ਲਾਹੌਰੋਂ ਉਸਨੇ 14 ਜਨਵਰੀ ਨੂੰ ਦਿੱਲੀ ਦੂਤ ਭੇਜ ਕੇ 2 ਕਰੋੜ ਰੁਪਇਆ, ਬਾਦਸ਼ਾਹ ਦੀ ਸ਼ਹਿਜਾਦੀ ਅਤੇ ਸਰਹੰਦ ਸਮੇਤ ਪੱਛਮ ਦੇ ਵੱਲ ਦਾ ਸਾਰਾ ਇਲਾਕਾ ਮੰਗਿਆ ਸੀ, ਜਿਹਦਾ ਕੋਈ ਜਵਾਬ ਨਹੀਂ ਆਇਆ। ਵਜ਼ੀਰ ਨੇ ਅਬਦਾਲੀ ਦੇ ਨਾਲ ਗੱਲ ਕਰਨ ਦੇ ਲਈ ਮੁਗਲਾਨੀ ਬੇਗਮ ਨੂੰ ਕਰਨਾਲ ਭੇਜਿਆ ਕਿ ਗੁੱਸਾ ਸ਼ਾਂਤ ਕਰੇ। ਨਜੀਬ 16 ਜਨਵਰੀ ਨੂੰ ਮਿਲਿਆ ਅਤੇ 20 ਜਨਵਰੀ ਨੂੰ ਇਮਾਦ ਉਦ ਦੌਲਾ ਖੁਦ ਪੇਸ਼ ਹੋ ਗਿਆ। ਬਾਦਸ਼ਾਹ ਨੇ ਉਸ ਤੋਂ ਵਜ਼ੀਰੀ ਖੋਹ ਲਈ ਅਤੇ ਮਜ਼ਾਕ ਉਡਾਇਆ ਉਹਦਾ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੱਕ ਤਾਂ ਵੀ ਦੁਸ਼ਮਣ ਦਾ ਵਿਰੋਧ ਨਾ ਕਰ ਸਕੇ, ਉਹਨੇ ਸਵਾਲ ਕੀਤਾ ਕਿਉਂ? ਉਸਨੂੰ ਆਪਣੇ ਕਾਰਵਾਂ ਦੇ ਨਾਲ ਤੋਰ ਲਿਆ। ਦਿੱਲੀ ਪੁੱਜ ਕੇ ਜਦੋਂ ਦਰਬਾਰੀਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਖਜ਼ਾਨਾ ਕਿੱਥੇ ਹੈ, ਅਤੇ ਬਾਦਸ਼ਾਹ ਗਰਮ ਹੋ ਗਿਆ ਅੱਗਿਓਂ ਗੁੱਸੇ ਦੇ ਵਿੱਚ, ਕਮਰੂਦੀਨ ਦੇ ਬੇਟੇ ਇੰਤਜ਼ਾਮ ਉਦ ਦੌਲਾ ਜੋ ਸਾਬਕ ਵਜ਼ੀਰ ਸੀ ਉਹਨੂੰ ਖਜ਼ਾਨਾ ਪੁੱਛਿਆ ਤਾਂ ਉਹਨੇ ਕਿਹਾ, ਇਸ ਵੇਲੇ ਜੋ ਮੇਰੇ ਹੱਥ ਦੇ ਵਿੱਚ ਮੁੰਦਰੀ ਪਾਈ ਹੋਈ ਹੈ ਇਹਨੂੰ ਛੱਡ ਕੇ ਮੈਨੂੰ 1 ਰੁਪਏ ਦਾ ਵੀ ਪਤਾ ਨਹੀਂ ਕਿੱਥੇ ਹੈ। ਅਬਦਾਲੀ ਨੇ ਕਿਹਾ, ਅੱਜ ਸ਼ਾਮ ਤੱਕ 1 ਕਰੋੜ ਰੁਪਏ ਦਾ ਨਾ ਦਿੱਤਾ, ਨਾ ਦਿੱਤੇ ਤਾਂ ਤਸੀਹੇ ਦੇਣੇ ਸ਼ੁਰੂ ਕਰਾਂਗੇ। ਇੰਤਜ਼ਾਮ ਨੇ ਆਪਣੇ ਪਿਤਾ ਦੀ ਵਿਧਵਾ ਦੇ ਵੱਲ ਉਂਗਲ ਕਰਕੇ ਕਿਹਾ, ਇਹਨਾਂ ਨੂੰ ਪਤਾ ਹੋਣਾ ਖਜ਼ਾਨਾ ਕਿੱਥੇ ਹੈ। ਪ੍ਰਧਾਨ ਮੰਤਰੀ ਦੀ ਨੂੰਹ ਜਿਹੜੀ ਸੀ ਸ਼ੋਲਾਪੁਰੀ, ਵਜ਼ੀਰ ਦੀ ਪਤਨੀ ਅਤੇ ਵਜ਼ੀਰ ਦੀ ਮਾਂ ਸੀ। ਉਸਨੂੰ ਹੁਕਮ ਹੋਇਆ, ਜੇ ਖਜ਼ਾਨਾ ਨਾ ਦੱਸਿਆ ਤਾਂ ਨੋਹਾਂ ਦੇ ਵਿੱਚ ਕਿੱਲ ਠੋਕ ਦਿਆਂਗੇ ਇਹਨਾਂ ਦੇ। ਉਸਨੇ ਦੱਸ ਦਿੱਤਾ ਡਰ ਕੇ। 6 ਘੰਟਿਆਂ ਦੀ ਖੁਦਾਈ ਦੇ ਬਾਅਦ ਜਿਹੜਾ ਸੀ ਫਿਰ 16 ਲੱਖ ਕੀਮਤ ਦੇ ਸਿੱਕੇ, ਸੋਨੇ, ਚਾਂਦੀ ਦੀਆਂ ਗਾਗਰਾਂ ਮਿਲ ਗਈਆਂ। ਇੰਤਜ਼ਾਮ ਅਤੇ ਹੋਰ ਦਰਬਾਰੀਆਂ ਦੇ ਖਜ਼ਾਨੇ ਵੀ ਪੁੱਟ ਲਏ ਗਏ। ਇੰਨੇ ਨਾਲ ਸਬਰ ਨਹੀਂ ਆਇਆ। ਅਬਦਾਲੀ ਨੇ ਹਰੇਕ ਘਰ ਨੂੰ ਟੈਕਸ ਲਾਇਆ। ਦਿੱਲੀ ਵਾਰਡਾਂ ਦੇ ਵਿੱਚ ਵੰਡੀ ਗਈ। ਘਰਾਂ ਦੀ ਗਿਣਤੀ ਮਿਣਤੀ ਹੋਈ। ਟੈਕਸ ਉਗਰਾਹੀ ਵਕਤ ਤਸੀਹਾਂ ਦੌਰਾਨ ਮੌਤਾਂ ਹੋਈਆਂ, ਬਲਾਤਕਾਰ ਹੋਏ। ਮੁਗਲਾਨੀ ਬੇਗਮ ਦੱਸਦੀ ਰਹੀ ਕਿ ਕਿਸ ਦਰਬਾਰੀ ਦੇ ਕੋਲ ਕਿੰਨੀ ਦੌਲਤ ਹੈ ਅਤੇ ਕਿੰਨੀਆਂ ਕੁਵਾਰੀਆਂ ਕੁੜੀਆਂ ਨੇ। ਜਦੋਂ 20 ਫਰਵਰੀ 1757 ਨੂੰ ਮੁਗਲਾਨੀ ਬੇਗਮ ਨੇ ਜਿਹੜਾ ਸੀ ਆਪਣੇ ਵੱਲੋਂ ਹੀਰਿਆਂ ਦੇ ਭਰੇ ਥਾਲ ਭੇਂਟ ਕੀਤੇ ਤਾਂ ਅਬਦਾਲੀ ਨੇ ਖੁਸ਼ ਹੋ ਕੇ ਕਿਹਾ, ਹੁਣ ਤੱਕ ਤੂੰ ਮੇਰੀ ਧੀ ਸੈਂ, ਅੱਗੋਂ ਨੂੰ ਮੈਂ ਤੈਨੂੰ ਆਪਣਾ ਪੁੱਤ ਸਮਝਾਂਗਾ। ਅਬਦਾਲੀ ਦਾ ਦਿਲ ਜਿੱਤ ਚੁੱਕੀ ਬੇਗਮ ਨੇ ਹੁਣ ਇਮਾਦੁਲ ਮੁਲਕ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ। ਅਬਦਾਲੀ ਨੇ ਉਸਨੂੰ ਕਿਹਾ, ਆਪਣੇ ਖਜ਼ਾਨੇ ਦਿਖਾ। ਵਜ਼ੀਰ ਨੇ ਗਿੜਗਿੜਾ ਕੇ ਕਿਹਾ, ਮੈਂ ਗਰੀਬ ਆਦਮੀ ਹਾਂ ਜੀ। ਬਾਦਸ਼ਾਹ ਨੇ ਉਹਦੀ ਸ਼ਰੇਆਮ ਬੇਇੱਜ਼ਤੀ ਕੀਤੀ, ਉਸਦੇ ਨੌਕਰਾਂ ਨੂੰ ਕੁਟਾਪਾ ਚਾੜਿਆ ਅਤੇ ਹੁਕਮ ਦਿੱਤਾ, ਹੁਣ ਸਭ ਦੇ ਸਾਹਮਣੇ ਮੁਗਲਾਨੀ ਬੇਗਮ ਦੀ ਧੀ ਦੇ ਨਾਲ ਨਿਕਾਹ ਪੜ੍ਹ। ਫਰਵਰੀ 2021 ਦੀ ਰਾਤ ਨਿਕਾਹ ਹੋਇਆ। ਅਬਦਾਲੀ ਹਾਜ਼ਰ ਸੀ ਅਤੇ ਜੋੜੀ ਨੂੰ ਤੋਹਫ਼ੇ ਦਿੱਤੇ ਗਏ। ਇਮਾਦੁਲ ਮੁਲਕ ਦੀ ਵਜ਼ੀਰੀ ਬਹਾਲ ਕੀਤੀ ਅਤੇ ਹੁਕਮ ਦਿੱਤਾ ਕਿ ਪਹਿਲੀ ਇਮਾਦੁਲ ਦੀ ਸੋਹਣੀ ਲਾਮਿਸਾਲ ਗੰਨਾ ਬੇਗਮ ਮੁਗਲਾਨੀ ਬੇਗਮ ਨੂੰ ਦਾਸੀ ਦੇ ਵਜੋਂ ਦਿੱਤੀ ਜਾਵੇ। ਇੱਕ ਤਰ੍ਹਾਂ ਦੇ ਨਾਲ ਇਮਾਦੁਲ ਦੀ ਨੇਕ ਚੱਲਣੀ ਦੀ ਜ਼ਮਾਨਤ ਜਿਹੜੀ ਹੋਵੇਗੀ। ਇਮਾਦੁਲ ਦੀਆਂ ਹੋਰ ਵੀ ਬੇਗਮਾਂ ਸਨ। ਹੁਕਮ ਹੋਇਆ ਕਿ ਇਹਨਾਂ ਨੂੰ ਤਲਾਕ ਦੇ। ਅਫਗਾਨ ਜਰਨੈਲਾਂ ਨੂੰ ਹੁਕਮ ਹੋਇਆ ਕਿ ਦਿੱਲੀ ਦੇ ਦੱਖਣ ਦੇ ਵੱਲ ਕਾਇਮ ਹੋਈ ਸੂਰਜਮੱਲ ਦੀ ਰਿਆਸਤ ਲੁੱਟੋ ਅਤੇ ਮੁਗਲਾਂ ਦੀ ਪੁਰਾਣੀ ਰਾਜਧਾਨੀ ਆਗਰਾ 'ਤੇ ਕਬਜ਼ਾ ਕਰ ਲਓ। ਆਗਰੇ ਦੇ ਸੂਬੇਦਾਰ ਫਾਜ਼ਿਲ ਖਾਨ ਨੇ ਸਖ਼ਤ ਮੁਕਾਬਲਾ ਕੀਤਾ, ਜਿਸਦੇ ਕਾਰਨ ਹੌਲਨਾਕ ਕਤਲੇਆਮ ਅਤੇ ਲੁੱਟਾਂ ਖੋਹਾਂ ਹੋਈਆਂ। ਲਤੀਫ਼ ਦੇ ਸ਼ਬਦਾਂ ਦੇ ਵਿੱਚ ਮਥੁਰਾ
ਬ੍ਰਿੰਦਾਵਨ ਆਗਰੇ ਹਿੰਦੂ ਵਸੋਂ ਉੱਤੇ ਇਸ ਕਾਰਨ ਜ਼ੁਲਮ ਢਾਇਆ ਗਿਆ ਕਿ ਉਹਨਾਂ ਆਪਣੀ ਇੱਜ਼ਤ ਅਤੇ ਧਰਮ ਬਚਾਉਣ ਦਾ ਯਤਨ ਕਿਉਂ ਕੀਤਾ। ਬਲਬਗੜ੍ਹ ਦਾ ਕਿਲ੍ਹਾ ਬਾਦਸ਼ਾਹ ਨੇ ਖੁਦ ਘੇਰਿਆ। ਦੱਖਣ ਦੀ ਮੁਹਿੰਮ ਦੇ ਉੱਤੇ ਮੁਗਲਾਨੀ ਬੇਗਮ ਨੂੰ ਆਪਣੇ ਨਾਲ ਲੈ ਗਿਆ ਸੀ। ਸਫ਼ਰ ਦੌਰਾਨ ਵਾਅਦਾ ਕੀਤਾ ਕਿ ਜਲੰਧਰ ਦੁਆਬ ਜੰਮੂ ਕਸ਼ਮੀਰ ਦੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਦਿਆਗਾ। ਹੈਜਾ ਫੁੱਟ ਪੈਣ ਦੇ ਕਾਰਨ ਮੁਹਿੰਮ ਰੋਕਣੀ ਪੈ ਗਈ। ਲਾਸ਼ਾਂ ਕਾਰਨ ਜਮਨਾ ਦਾ ਪਾਣੀ ਲਾਲ ਹੋ ਗਿਆ ਅਤੇ ਇਹੋ ਹੀ ਪਾਣੀ ਪੀਣ ਵਾਸਤੇ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਦੀਆਂ ਖਬਰਾਂ ਆਉਣ ਲੱਗ ਪਈਆਂ ਅਤੇ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਨੇ ਵਾਪਸ ਜਾਣ ਦਾ ਫੈਸਲਾ ਲੈ ਲਿਆ। ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਹਰੇਕ ਹਾਥੀ ਊਠ ਘੋੜਾ ਖੱਚਰ ਲੱਦਿਆ ਹੋਇਆ ਸੀ, ਜਿਸਦੇ ਕਰਕੇ ਸਿਪਾਹੀ ਨੂੰ ਪੈਦਲ ਤੁਰਨਾ ਪਿਆ। ਸਿਪਾਹੀਆਂ ਨੂੰ ਅਤੇ ਅਬਦਾਲੀ ਦੇ ਹਿੱਸੇ ਦੀ ਲੁੱਟ 28,000 ਪਸ਼ੂਆਂ ਅਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਲੈ ਗਿਆ। 16 ਸਾਲਾਂ ਦੀ ਜਿਹੜੀ ਸੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਪੜ੍ਹਾ ਕੇ ਲੈ ਗਿਆ ਅਤੇ 400 ਬਾਂਦੀਆਂ ਲਿਜਾ ਰਿਹਾ ਸੀ ਅਤੇ ਪਰ ਝਕਾਨੀ ਦੇ ਕੇ ਬਾਂਦੀਆਂ ਭੱਜ ਨਿਕਲੀਆਂ। ਕੂਚ ਤੋਂ ਪਹਿਲਾਂ ਆਲਮਗੀਰ ਜਿਹੜਾ ਸੀ ਦੂਜੇ ਦੀ ਸ਼ਹਿਜ਼ਾਦੀ ਜ਼ੋਹਰਾ ਬੇਗਮ ਅਬਦਾਲੀ ਦੇ ਜਿਹੜਾ ਸੀ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਅਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਸਦੀ ਬਾਦਸ਼ਾਹੀ ਜਿਹੜੀ ਸੀ ਉਸਨੂੰ ਮੋੜ ਦਿੱਤੀ। ਬੇਇੱਜ਼ਤੀ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਅਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਰਨੈਲ ਥਾਪ ਦਿੱਤਾ ਗਿਆ। ਵਾਪਸ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕੀਤੇ ਅਤੇ ਸਮਾਨ ਲੁੱਟਿਆ, ਉਸਦੇ ਕਾਫਲੇ ਦੀ ਜੰਜੀਰ ਤੋੜੀ ਅਤੇ ਕੁਦਰਤੀ ਹੀ ਹੈ ਫਿਰ ਬਾਦਸ਼ਾਹ ਦਾ ਪਾਰਾ ਚੜ੍ਹ ਗਿਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਪੰਜਾਬ ਕਿਤਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 7। ਲਿਖਤ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਅਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਆਪਣੇ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਅਤੇ ਲੜੀਵਾਰ ਭਾਗ 7 ਇੱਥੇ ਹੀ ਕਰਦੇ ਹਾਂ ਸਮਾਪਤ ਅਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਅਗਲੇ ਲੜੀਵਾਰ ਭਾਗ ਵੱਲ ਨੂੰ ਆਪਾਂ ਜਿਹੜਾ ਅੱਗੇ ਕਦਮ ਵਧਾਵਾਂਗੇ ਅਤੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਇੱਥੇ ਇਸ ਦੀ ਸਮਾਪਤੀ ਕਰਦੇ ਹਾਂ ਅਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਅਤੇ ਤਕਰੀਬਨ ਸਾਰੇ ਸਾਂਝੇ ਕਰ ਹੀ ਦਿੱਤੇ ਹੈ ਅਤੇ ਦੋਸਤ ਜਿਹੜੇ ਨੇ ਖਬਰਾਂ ਵਗੈਰਾ ਜ਼ਿਆਦਾ ਪਸੰਦ ਕਰਦੇ ਆ ਜੀ, ਅਤੇ ਇਸ ਤਰ੍ਹਾਂ ਦੀ ਗੱਲਬਾਤ ਵੈਸੇ ਆਪਾਂ ਹਰ ਵੀਕਐਂਡ ਦੇ ਉੱਤੇ ਕਰਦੇ ਹਾਂ ਸ਼ੁਰੂ ਹੋਣ ਤੋਂ ਪਹਿਲਾਂ ਫਰਾਈਡੇ ਵਾਲੇ ਦਿਨ ਨੂੰ। ਕਿਤਾਬਾਂ ਦੇ ਵਿੱਚੋਂ ਚੈਪਟਰ ਸੁਣਾਉਂਦੇ ਹਾਂ ਤੁਹਾਡੇ ਲਈ ਅਤੇ ਜਿਸ ਨੂੰ ਤੁਸੀਂ ਅੱਜ ਤੱਕ 25-30-32 ਕਿਤਾਬਾਂ ਜਿਹੜੀਆਂ ਨੇ ਆਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਪਿਛਲੇ ਸਮੇਂ ਤੋਂ ਸਾਲ ਤੋਂ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਵੀ ਨਾਲ ਨਾਲ ਸਾਂਝ ਪਾ ਰਹੇ ਹਾਂ ਅਤੇ ਕੁਝ ਬਹੁਤ ਸਾਰੇ ਦੋਸਤ ਕਿਤਾਬਾਂ ਨੂੰ ਪਸੰਦ ਕਰਦੇ ਆ ਅਤੇ ਉਡੀਕ ਵੀ ਕਰਦੇ ਆ ਕਦੋਂ ਅਗਲਾ ਚੈਪਟਰ ਆਉਣਾ ਹੈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਨੂੰ ਵੱਖ ਕਰਕੇ ਵੀ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਲੱਭਣ ਦੀ ਜ਼ਰੂਰਤ ਨਾ ਪਵੇ ਅਤੇ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੇ ਓਫੀਸ਼ੀਅਲ ਉਹਦੇ ਉੱਤੇ ਜਾ ਕੇ ਤੁਸੀਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਕਿਤਾਬਾਂ ਸੁਣ ਸਕਦੇ ਹੋ ਅਤੇ ਲਾਈਵ ਕਿਤਾਬਾਂ ਅਤੇ ਉਹਦੇ ਵਿੱਚ ਯੂਟਿਊਬ ਦੇ ਵਿੱਚ ਅਵੇਲੇਬਲ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ, ਹੋਰ ਸਾਰਾ ਸਿਲਸਿਲਾ ਵੀ ਹੈ ਉਹਦੇ ਵਿੱਚ ਅਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਮਿਲ ਜਾਏਗਾ ਜਿਸ ਤਰ੍ਹਾਂ ਦਾ ਤੁਸੀਂ ਸੁਣਨਾ ਪਸੰਦ ਕਰਦੇ ਹੋ, ਕਰ ਸਕਦੇ ਹੋ, ਸੁਣ ਸਕਦੇ ਹੋ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ ਜੀ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਅਤੇ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਉਡੀਕ ਰਹੇਗੀ ਅਤੇ ਸ਼ੰਮੀ ਜੀ ਅਤੇ ਮਹਿਫਲ ਮਿੱਤਰਾਂ ਦੀ ਲੈ ਕੇ ਹੋਣਗੇ ਹਾਜ਼ਰ, ਉਮੀਦ ਪੂਰੀ ਹੈ। ਬਾਕੀ ਦੇਖਦੇ ਹਾਂ ਕੀ ਅਪਡੇਟ ਆਉਂਦੀ ਹੈ ਅਤੇ ਮੈਨੂੰ ਦਿਓ ਗਿਆ ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ। ਭੁਪਿੰਦਰ ਭਾਰਜ ਵੱਲੋਂ ਪਿਆਰ ਭਈ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੁਹਾਡੇ ਲਈ, ਉਸਨੂੰ ਤੁਸੀਂ ਕਰੋ ਇੰਜੋਏ ਅਤੇ ਮੈਨੂੰ ਦਿਓ ਗਿਆ ਸਾਰਿਆਂ ਨੂੰ ਪਿਆਰ ਭਈ ਅਤੇ ਨਿੱਘੀ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਅਤੇ ਹੈਵ ਏ ਨਾਈਸ ਵੀਕਐਂਡ ਜੀ।

0: ਸੱਦਾ ਦੇਣ ਜਾ ਰਿਹਾ ਹਾਂ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
1: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰਿਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨਿੱਤ ਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
0: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ।

0: ਵਸਦੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
1: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
0: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
2: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ, ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ, ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
0: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਾਲ, ਹਥੇੜੀਆਂ ਤੇ ਦੀਵੇ ਬਾਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ ਮੈਲ ਦੱਸੋ, ਉਮੀਦਾਂ ਦੇ ਮੈਲ ਦੱਸੋ, ਉਹ ਕੌਣ ਚਾਹੁੰਦਾ ਟਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ, ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ, ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ, ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ, ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰਪ੍ਰੀਤ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
3: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੇ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਿੰਦ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
4: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇੱਕ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठड़ी के तंग एक शेक में से बंद पड़ी काल कोठड़ी के तंग एक शेक में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लेके हाजिर हो रही है। एक कविता उसकी अंग्रेजी दे विच लिखी हुई है। रूबी रायपुरी जी तुहाडा स्वागत है।
5: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ਼ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri to baad, hun main sada den ja reha Babli Sohota ji nu. Babli Sohota ji, apne man diyan gallan jehdiyan bahut pyariyan rachnavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
6: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੌਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਮੰਜ਼ਿਲ ਸਾਰੀ ਕਰ ਲੈਣੀ ਇੱਕ ਦਿਨ ਆਪਾਂ ਦੋਵਾਂ, ਮੈਂ ਤੇਰੇ ਹਾਸਿਆਂ ਚ ਹੱਸਾਂ, ਤੇਰੇ ਰੋਣਿਆਂ ਚ ਰੋਵਾਂ। ਨੀ ਤੂੰ ਐਸੀ ਮਨ ਲੱਗੀ, ਦਿਲ ਨਾ ਵੱਜ ਗਈ ਠੱਗੀ।

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਇੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ

0: ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਹਿਦੋ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਹਿਦੋ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਲਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਹਿਦੋ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

0: दिन रात मेहनत कर दे हां मजदूर पक्की सरकारां होण जे फिर खुदकुशियां क्यों कर दे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असी मजदूर तेरे जिउण लई मेहनत करदे हां, जिउण लई मेहनत कर दे हां।
1: प्यारे श्रोतेओ, तुसी हुणे ही कुलवंत सिंह सैदोक जी दी कविता जिंदगी असी मजदूर तेरे सुन के हटे हो। ते हुण मैं तुहाडे सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ। ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰਕੇ ਮੈਨੂੰ ਯਾਦ। ਬੱਦਲਾਂ ਦੇ ਵਿੱਚ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ 'ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਅਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ ਹਾਏ ਛਾਲ ਮਾਰੀ, ਕਿਸੇ

0: ਰਵਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੁਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਤਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜੋਗਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਭੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ, ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚ

0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ, ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਨਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ।

0: ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ, ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ, ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ, ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ। ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ
3: ਜੀ? पेरेंटिंग सब तो पहला सानू ये समझना चाहिए है कि सब तो कॉम्प्लिकेटेड जॉब और फुल टाइम जॉब है पेरेंटिंग।
2: जी जी
3: इहदा कोई निर्धारित समा नहीं है, जब तक तुसी पेरेंट्स हो पेरेंटिंग चलती रहती है।
2: जी जी
3: एक बच्चे नू पैदा करना, उस दियां जरूरतां पूरियां करना, और जिस तरह आपां कहने हैं कि सारे इदां ही पलदे है,
2: जी जी
3: इह पेरेंटिंग नहीं है। पेरेंटिंग इस तो वध के है कुछ।
2: जी
3: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ
3: ਹੈ, ਬਿਲਕੁਲ
2: ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
3: ਹਾਂਜੀ
2: ਹਾਂਜੀ ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ
2: ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
2: ਜੀ ਜੀ
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ। ਮੈਂ ਤੈਨੂੰ ਜੋ ਕਿਹਾ ਬਸ ਜੇ ਬੱਚਾ ਕੁਐਸਚਨ ਕਰਦਾ ਤਾਂ ਸਾਨੂੰ ਲੱਗਦਾ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
2: ਜੀ ਜੀ ਜੀ ਜੀ
3: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
2: ਜੀ ਜੀ ਜੀ
3: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
2: ਜੀ ਜੀ
3: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
2: ਜੀ ਜੀ ਜੀ ਬਿਲਕੁਲ ਬਿਲਕੁਲ
3: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
3: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ
2: ਬਿਲਕੁਲ
3: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ
3: ਠੀਕ ਹੈ
2: ਬਿਲਕੁਲ।
3: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
2: ਜੀ
3: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
2: ਜੀ ਜੀ ਜੀ
3: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ
2: ਸਾਡੇ ਤੋਂ ਹੋ ਜਾਂਦਾ। ਜੀ ਜੀ ਜੀ
3: ਔਰ ਇਹਨੂੰ ਮੇਰੀ ਨਜ਼ਰ ਵਿੱਚ ਪੋਜ਼ਿਟਿਵ ਪੇਰੈਂਟਿੰਗ ਹੈ।
2: ਜੀ ਜੀ ਟੂ ਵੇ ਕਮਿਊਨੀਕੇਸ਼ਨ,
3: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
3: ਹੈ ਨਾ
2: ਜੀ।
3: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
3: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
2: ਜੀ ਜੀ
3: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ
2: ਜੀ ਜੀ।
3: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ
3: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
3: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
2: ਜੀ
3: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
2: ਜੀ ਜੀ ਜੀ
3: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
2: ਉਹਨੂੰ
3: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
2: ਜੀ ਜੀ ਜੀ ਜੀ ਬਿਲਕੁਲ,
3: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
2: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
3: ਹਾਂਜੀ ਠੀਕ ਹੈ
2: ਬਿਲਕੁਲ।
3: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
2: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
3: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
2: ਜੀ ਜੀ
3: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
2: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
3: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
2: ਜੀ ਜੀ
3: ਬੱਚੇ ਲਈ ਨਹੀਂ ਹੈ।
2: ਬਿਲਕੁਲ ਬਿਲਕੁਲ,
3: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਆ ਭਾਵਨਾਤਮਕ ਜੁੜਾਵ,
2: ਉਹ ਨਹੀਂ ਬਣਦਾ,
3: ਉਹ ਨਹੀਂ ਬਣਦਾ
2: ਉਹਨਾਂ ਦਾ। ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ,
2: ਉਸਦੇ
3: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
2: ਜੀ ਜੀ,
3: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
3: ਬਿਲਕੁਲ,
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਆ
2: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
2: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ।
2: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
2: ਜੀ ਜੀ ਜੀ।
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਪੀੜੀ ਦਰ ਪੀੜੀ ਚੱਲ ਰਿਹਾ,
3: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
2: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
2: ਬਿਲਕੁਲ,
3: ਠੀਕ ਹੈ ਨਾ। ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰਦੇ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
2: ਜੀ ਜੀ ਬਿਲਕੁਲ,
3: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
2: ਇਹ ਸਹੀ ਨਹੀਂ ਹੋ ਰਿਹਾ,
3: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
2: ਬਿਲਕੁਲ ਬਿਲਕੁਲ ਬਿਲਕੁਲ,
3: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
2: ਬਿਲਕੁਲ
3: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
2: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
3: ਬਿਲਕੁਲ,
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
3: ਬਿਲਕੁਲ,
2: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰਿਆ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
3: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
2: ਜੀ।
3: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
2: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
3: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ,
3: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
2: ਜੀ ਜੀ ਬਿਲਕੁਲ।
3: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
2: ਬਿਲਕੁਲ ਠੀਕ
3: ਹੈ ਨਾ,
2: ਬਿਲਕੁਲ
3: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
2: ਜੀ ਜੀ ਜੀ,
3: ਇਹ ਠੀਕ ਨਹੀਂ ਹੈ
2: ਬਿਲਕੁਲ,
3: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
2: ਜੀ ਜੀ,
3: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਹੈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
2: ਕੰਡੀਸ਼ਨਿੰਗ ਹੋ ਗਈ,
3: ਕੰਡੀਸ਼ਨਿੰਗ ਹੋ ਗਈ। ਠੀਕ ਹੈ
2: ਜੀ ਜੀ,
3: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
2: ਜੀ ਜੀ ਜੀ,
3: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
2: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
3: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
2: ਬਿਲਕੁਲ ਬਿਲਕੁਲ।
3: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗੜਦੀ ਹੈ ਲੀਨੀਐਂਸੀ, ਛੂਟ।
2: ਜੀ ਜੀ ਜੀ ਬਿਲਕੁਲ।
3: ਪਿਆਰ ਨਹੀਂ ਵਿਗੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
2: ਬਿਲਕੁਲ,
3: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
2: ਬੱਚੇ ਦਾ ਇਹ ਕੋਈ
3: ਬੋਧਾ, ਬੱਚੇ ਦਾ ਕੋਈ ਕਸੂਰ ਨਹੀਂ ਹੈ।
2: ਬਿਲਕੁਲ,
3: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
2: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
3: ਬਿਲਕੁਲ।
2: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
3: ਅਤੇ
2: ਉਹਨਾਂ ਨੂੰ ਬੈਲੈਂਸ ਕਰਦੇ ਹੋ?
3: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
2: ਜੀ,
3: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
2: ਜੀ,
3: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
2: ਜੀ ਜੀ,
3: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
2: ਜੀ,
3: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
2: ਬਿਲਕੁਲ,
3: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
2: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
3: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
3: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
2: ਕਿੱਥੇ ਸਟੈਂਡ ਕਰ ਰਿਹਾ ਹੈ,
3: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜ੍ਹੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
2: ਬਿਲਕੁਲ ਬਿਲਕੁਲ,
3: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
2: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
3: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
2: ਜੀ, ਬ੍ਰੇਨ ਵਾਸ਼ ਹੋ ਰਿਹਾ
3: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ।
2: ਬਿਲਕੁਲ,
3: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ।
2: ਬਿਲਕੁਲ ਠੀਕ,
3: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
2: ਜੀ ਜੀ ਜੀ ਬਿਲਕੁਲ ਠੀਕ ਹੈ।
3: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
2: ਜੀ ਜੀ,
3: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ।
2: ਬਿਲਕੁਲ,
3: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
2: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
3: ਹਾਂਜੀ,
2: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਦੇ ਬੱਚਾ ਬਣੇ ਉਹ।
3: ਬਿਲਕੁਲ,
2: ਘੱਟੋ ਘੱਟ ਉਹ ਤਾਂ ਬਣੇ,
3: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
2: ਹਾਂਜੀ ਹਾਂਜੀ,
3: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
2: ਜੀ ਜੀ,
3: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
2: ਬਿਲਕੁਲ,
3: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
2: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
3: ਹਾਂਜੀ,
2: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
3: ਹਾਂਜੀ, ਕੰਪੈਰੀਜ਼ਨ
2: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
3: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ,
3: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
2: ਬਿਲਕੁਲ ਬਿਲਕੁਲ,
3: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ।
2: ਬਿਲਕੁਲ,
3: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
2: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
3: ਹਾਂਜੀ,
2: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
3: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
2: ਬਿਲਕੁਲ ਬਿਲਕੁਲ ਜੀ
3: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
2: ਜੀ ਜੀ ਬਿਲਕੁਲ
3: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
2: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ
3: ਤੇ
2: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
3: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
2: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
3: ਬਿਲਕੁਲ ਹੋ ਰਿਹਾ
2: ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
3: ਹਾਂਜੀ
2: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
3: ਹਾਂਜੀ
2: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰਵਾਰ ਕਰਦੇ ਸੀਗੇ
3: ਇਹ
2: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
3: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
2: ਉਹ ਇੱਕ ਇਹਦਾ ਵਾਧਾ ਹੈਗਾ
3: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ
2: ਹਾਂ ਬਿਲਕੁਲ ਬਿਲਕੁਲ
3: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
2: ਜੀ ਜੀ ਬਿਲਕੁਲ
3: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ
2: ਉਹ ਸਕਿਪਿੰਗ ਕਰੇਗਾ ਨਹੀਂ ਤੇ
3: ਹਾਂ
2: ਉਹ ਕਹੇਗਾ ਛੱਡੋ ਪਰੇ
3: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
2: ਹਾਂਜੀ ਹਾਂ ਬਿਲਕੁਲ
3: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
2: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
3: ਹਾਂਜੀ
2: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ
3: ਬਿਲਕੁਲ
2: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
3: ਹਾਂਜੀ
2: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
3: ਬਿਲਕੁਲ ਹੁੰਦਾ ਇਗਨੋਰ ਬਿਲਕੁਲ
2: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
3: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
2: ਜੀ ਜੀ ਬਿਲਕੁਲ ਬਿਲਕੁਲ
3: ਠੀਕ ਹੈ
2: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
3: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੂੰ ਉਹਦੀ ਲਰਨਿੰਗ ਨਹੀਂ ਹੋਈ
2: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
3: ਹਾਂ ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ ਇੱਕ ਪੈਰਾਮੀਟਰ ਤੁਸੀਂ ਉਹ ਖਰਾਬ ਕਰਤਾ ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
2: ਜੀ ਜੀ ਬਿਲਕੁਲ ਬਿਲਕੁਲ
3: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
2: ਬਿਲਕੁਲ
3: ਦਿਸ ਇਜ਼ ਨਾਟ ਕੁਆਲਿਟੀ ਟਾਈਮ
2: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
3: ਹਾਂਜੀ
2: ਬਿਲਕੁਲ ਬਿਲਕੁਲ
3: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
2: ਬਿਲਕੁਲ ਬਿਲਕੁਲ
3: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ
2: ਉਹ ਤਾਂ ਜ਼ਰੂਰੀ ਹੈ ਜੀ
3: ਹਾਂਜੀ
2: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ ਇੱਕ ਤੇ ਟਾਈਮ, ਕੁਆਲਿਟੀ ਟਾਈਮ,
3: ਹਾਂਜੀ
2: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
3: ਸਭ ਤੋਂ ਪਹਿਲੀ ਸ਼ਰਤ ਹੈ।
2: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ,
3: ਹਾਂਜੀ
2: ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
3: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
2: ਜੀ ਜੀ ਜੀ, ਠੀਕ ਹੈ।
3: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
2: ਜੀ ਜੀ ਬਿਲਕੁਲ,
3: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
2: ਜੀ ਜੀ,
3: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
2: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
3: ਹਾਂਜੀ
2: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
3: ਬਿਲਕੁਲ।
2: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
3: ਹਾਂਜੀ
2: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
3: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
2: ਬਿਲਕੁਲ ਬਿਲਕੁਲ ਬਿਲਕੁਲ,
3: ਇਹ ਸੱਚਾਈ ਹੈ।
2: ਹਾਂਜੀ,
3: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
2: ਬਿਲਕੁਲ
3: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
2: ਉਹ ਸ਼ੁਰੂ ਹੋ ਚੁੱਕੀ।
3: ਸ਼ੁਰੂ ਹੋ ਚੁੱਕੀ,
2: ਜੀ ਜੀ ਬਿਲਕੁਲ।
3: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
2: ਜੀ ਜੀ,
3: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
2: ਬਿਲਕੁਲ ਬਿਲਕੁਲ,
3: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
2: ਜੀ ਜੀ,
3: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਜ ਨਹੀਂ ਰਹੀ ਹੈ।
2: ਜੀ ਜੀ ਜੀ ਬਿਲਕੁਲ,
3: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
2: ਬਿਲਕੁਲ ਬਿਲਕੁਲ ਬਿਲਕੁਲ,
3: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਜ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
2: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
3: ਕੁੜੀ ਜਾਣਾ, ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
2: ਜੀ ਜੀ ਜੀ,
3: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ? ਪੇਰੈਂਟਿੰਗ 'ਚ ਆਈ ਨਾ,
2: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀਸਲੇਟ ਸੀ,
3: ਬੱਚਾ ਕੋਰੀਸਲੇਟ ਸੀ।
2: ਜੀ ਜੀ ਬਿਲਕੁਲ,
3: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
2: ਬਿਲਕੁਲ ਬਿਲਕੁਲ,
3: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
2: ਬਿਲਕੁਲ ਬਿਲਕੁਲ,
3: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
2: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
3: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
2: ਜੀ ਜੀ ਜੀ ਜੀ ਜੀ,
3: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
2: ਜੀ ਜੀ ਬਿਲਕੁਲ
3: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
2: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
3: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
2: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
3: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
2: ਜੀ ਜੀ ਬਿਲਕੁਲ,
3: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
2: ਜੀ ਜੀ ਜੀ,
3: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
2: ਬਿਲਕੁਲ,
3: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
2: ਜੀ ਜੀ ਜੀ ਜੀ,
3: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
2: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
3: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
3: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
2: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
3: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
2: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
3: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
2: ਜੀ ਜੀ,
3: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
2: ਸਾਰਾ ਕੁਛ ਹੋ ਗਿਆ ਜੀ।
3: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
2: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
3: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
2: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: हाँ जी सत श्री अकाल दोस्तों, दुआबा रेडियो दे उत्ते अज असी प्रोग्राम सिक्ख्या ते रुजगार लैके हाजिर हाँ। यानी मैं समरजीत सिंह शमी ते अज साडे कोल जिहड़े माहिर ने ओह हन संजीव शर्मा जी जो लैक्चरर फिजिक्स दे तौर ते अध्यापन कर रहे ने सरकारी सीनियर सैकेंडरी स्कूल हाजीपुर दे विच अते अपने विषय दे माहिर तो हन ही हन ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ,
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਕੋਈ ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ,
0: ਔਰ
1: ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਕੋਈ ਵੱਡੀ ਗੱਲ ਨਹੀਂ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ। ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
1: ਨਹੀਂ ਹੋਈ,
0: ਬਿਲਕੁਲ ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ। ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ

0: ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
0: ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ,
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਮੈਥ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹਦਾ
0: ਜਿਹੜੇ
1: ਜਨਰਲ ਸਬਜੈਕਟ ਆ। ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।

0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਹੈ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹੇਗੀ, ਕਮੀ ਰਹਿੰਦੀ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
0: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
0: ਹਾਂਜੀ ਹਾਂਜੀ। ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
0: ਬਿਲਕੁਲ ਜੀ ਬਿਲਕੁਲ।
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ।
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ।
1: ਹਾਂਜੀ ਹਾਂਜੀ।
0: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
1: ਕਰਦੇ ਆ।
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ ਜਾਏਗਾ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ।
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ।
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ।
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ।
1: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ। ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ।
1: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ। ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ, ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ। ਉਹ ਕਹਿੰਦੇ ਕਿ ਦੇਖੋ ਜੀ, ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਇਹ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ।
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
0: ਬਿਲਕੁਲ।
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਉਹ 'ਚ ਸੁੱਟ ਕੇ ਆ ਰਹੇ।
0: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ,
1: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੁਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਔਰ ਜਿਹਦੇ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ
1: ਜੀ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ,
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ,
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ,
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ
2: ਸਕਿੱਲ,
1: ਲਿਖਾਰੀ
2: ਹਾਂਜੀ
1: ਹੋਣਾ ਚਾਹੀਦਾ।
2: ਜੀ ਜੀ,
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ, ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां
2: हाँ
1: बारे
2: जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तां
1: जहाँ उन्हां दे
2: उनानू,
1: व्यू ज़्यादा होंदे है।
2: हाँ जी व्यूज ज्यादा होंगे हैं, तां वो उनानू हायर भी, मतलब उनानू एडवरटाइजमेंट ले यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओ तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है उना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए है वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहिदी है।
1: हाँ जी
2: धन्यवाद जी।
1: बिल्कुल, इतना हैगा ही है जी। मैडम एक बार फिर थोड़ा बहुत बहुत धन्यवाद करते हैं, तो तुसीं साडे नाल विचार सांझे किए, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई यतन करनगे। ते मैं समझदा जिहड़ा मीडिया दा खेत्र है ये अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवी पहचान भी मिलती है। मैडम साहिबाना जी एक बार फिर तुहाडा बहुत बहुत धन्नवाद जी। हुण वेला हो
2: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्नवाद दुआबा रेडियो उत्ते प्रोग्राम सिक्ख्या ते रुजगार दे विच।

0: ವಾಪಾ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ. ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ, ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਅੰਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਅਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ,

0: ਦੋ ਤਿੰਨ ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: ਚ,
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
0: ਅੱਜ
1: ਜੀ
0: ਤੱਕ
1: ਜੀ
0: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ
1: ਜੀ
0: ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜਾਮਪਲ ਦਿੰਦਾ,
1: ਜੀ
0: ਬਹੁਤ
1: ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ ਵੀਹ
1: ਜੀ
0: ਵੀਹ ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਆ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਸ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਰੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ

0: ਬਾਬਾ ਆਈਆਂ ਇੱਕ ਇੱਕ ਖੇਡ ਮੇਲੇ ਦੀ ਆਈਆਂ
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ ਤੇ
1: ਜੀ
0: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ
0: ਤਾਂ
1: ਜੀ
0: ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ 3 ਕਰਦੇ।
1: ਕਿਆ ਬਾਤ ਹੈ
0: ਪਿੱਛੇ ਜੇ
1: ਯਾਰ
0: ਮੈਂ ਇੱਕ
1: ਜੀ
0: ਸਿੱਖਿਆ ਵਿਭਾਗ 'ਚ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ
0: ਅਸੀਂ
1: ਜੀ
0: ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਕਿ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ, ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ। ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: Power Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ, ਜਿਸ ਦੇ ਵਿਚ ਬਾਤਾਂ ਪਾਵਾਂਗੇ। ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਫਿਰ ਕਿਤਾਬਾਂ ਦੀ ਦੁਨੀਆਂ ਦੇ ਵਿੱਚੋਂ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਗੱਲ ਕਰਾਂਗੇ ਤੇ ਬਾਤ ਪਾਵਾਂਗੇ ਅੱਜ ਦੇ ਜਿਹੜਾ ਐਪੀਸੋਡ ਅਗਲੇ ਦੀ ਜੋ ਕਿ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਦੇ ਵਿੱਚੋਂ ਤੇ ਪੰਜਾਬ ਨਾਵਲ ਦੀ ਬਾਤ ਜਿਹੜੀ ਹੈ ਪਾਉਣ ਦੀ ਕੋਸ਼ਿਸ਼ ਰਹੇਗੀ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਜਿਹੜੀ ਪਹੁੰਚ ਰਹੀ ਹੋਵੇਗੀ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ ਤੇ ਜਿਸ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਤੇ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਸਾਰਾ ਸਿਲਸਿਲਾ ਚਲਾਵਾਂਗੇ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਆਪਣਾ ਸਮਾਂ ਤੇ ਸਥਿਤੀ ਹੈ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ, ਤੇ ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਇਸ ਵਕਤ 12:00 ਤੇ ਘੜੀਆਂ ਦੇ ਉੱਤੇ 12 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:12 ਨੇ ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਾ ਦਿਓ। ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਵੈਨਜ਼ੂਏਲਾ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਪਰ ਸਭ ਤੋਂ ਪਹਿਲਾਂ ਅੱਜ 26 ਜੂਨ 2026 ਦਾ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੇ। ਕਹਿੰਦੇ ਨੇ ਕਿ ਕੱਲ ਜਿੱਦਾਂ ਆਪਾਂ ਗੱਲਬਾਤ ਕੀਤੀ ਸੀ ਨਸ਼ੇ ਦੇ ਬਾਰੇ, ਸ਼ਰਾਬ ਦੀ ਜਾਂ ਹੋਰ ਗੱਲਬਾਤ, ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਉਹਦਾ ਦੂਸਰਾ ਜਿਹੜਾ ਪੱਖ ਕੀ ਹੈ ਉਹਦੀ ਬਾਤ ਪਾਉਂਦੇ ਹਾਂ, ਕਿਉਂਕਿ ਸ਼ਰਾਬ ਹੀ ਇਕੱਲਾ ਨਸ਼ਾ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨਸ਼ੇ ਦੇ ਵਿੱਚ ਆਉਂਦੀਆਂ। ਤੇ ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਨਸ਼ੇ ਸਿਹਤ ਤੇ ਸਮਾਜ ਦੇ ਦੁਸ਼ਮਣ ਨੇ। ਇਸ ਦੇ ਨਾਲ ਸਰੀਰਕ, ਆਰਥਿਕ ਤੇ ਸਮਾਜਿਕ ਤੇ ਮਾਨਸਿਕ ਨੁਕਸਾਨ ਜਿਹੜੇ ਆ ਹੁੰਦੇ ਆ, ਜਿਨ੍ਹਾਂ ਦੇ ਲਈ ਰਾਜ ਪ੍ਰਬੰਧ ਸਰਕਾਰਾਂ ਵੀ ਜਿਹੜੀਆਂ ਜ਼ਿੰਮੇਵਾਰ ਹੁੰਦੀਆਂ ਨੇ। ਅੱਜ ਦੇ ਦਿਨ 26 ਜੂਨ 1498 ਨੂੰ ਜ਼ਿਕਰ ਕਰਦੇ ਹਾਂ, ਚੀਨ ਦੇ ਰਾਜੇ ਨੇ ਪਹਿਲੇ ਟੁੱਥ ਬੁਰਸ਼ ਜਿਹੜਾ ਸੀ, ਟੁੱਥ ਬਰੱਸ਼, ਨਾਇਲਨ ਦੇ ਧਾਗਿਆਂ ਵਾਲੇ ਦੀ ਕਾਢ ਕੱਢੀ ਸੀ। ਚਾਈਨਾ ਨੇ ਕਾਢ ਕੱਢੀ 1539 ਦੇ ਵਿੱਚ। ਸ਼ੇਰ ਸ਼ਾਹ ਸੂਰੀ ਹਮਾਂਜੂ ਨੂੰ ਹਰਾ ਕੇ ਰਾਜਗੱਦੀ ਦੇ ਉੱਤੇ ਬੈਠਿਆ ਤੇ 1819 ਦੇ ਵਿੱਚ ਡਬਲਯੂ ਕੇ ਕਲਾਰਕਸ ਨੇ ਬਾਈਸਾਈਕਲ ਪੇਟੈਂਟ ਜਿਹੜੀ ਕਰਵਾ ਲਈ। 1857 ਦੇ ਵਿੱਚ ਸਕਾਊਟਿੰਗ ਲਹਿਰ ਦੇ ਜਨਮਦਾਤਾ ਲਾਰਡ ਬੇਡਿਨ ਪਾਵਲ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ। 1919 ਦੇ ਵਿੱਚ ਨਿਊਯਾਰਕ ਡੇਲੀ ਅਖਬਾਰ ਸ਼ੁਰੂ ਹੁੰਦੀ ਹੈ ਤੇ 1931 ਦੇ ਵਿੱਚ ਦੁਨੀਆ ਦੇ ਆਪਣੇ ਪਹਿਲੇ ਹੈਲੀਕਾਪਟਰ FW ਜਰਮਨੀ ਨੇ ਪਹਿਲੀ ਉਡਾਨ ਜਿਹੜੀ ਭਰੀ ਸੀ। 1943 ਦੇ ਵਿੱਚ ਖੂਨ ਗਰੁੱਪ ਦੇ ਖੋਜੀ ਕਾਰਲ ਲੈਂਸਟੀਨਰ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ 1945 ਦੇ ਵਿੱਚ UNO ਬਣਾਉਣ ਦੇ ਚਾਰਟ ਦੇ ਉੱਤੇ 50 ਦੇਸ਼ਾਂ ਤੇ ਪ੍ਰਤੀਨਿਧੀਆਂ ਵੱਲੋਂ ਜਿਹੜਾ ਸੀ ਦਸਤਖਤ ਕੀਤੇ ਗਏ ਸੀ। 1975 ਦੇ ਵਿੱਚ ਦੇਸ਼ 'ਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਗੂ ਕੀਤੀ ਗਈ ਭਾਰਤ 'ਚ ਤੇ 2015 ਦੇ ਵਿੱਚ 5 ਅੱਤਵਾਦੀਆਂ ਵੱਲੋਂ 5 ਦੇਸ਼ਾਂ ਫਰਾਂਸ, ਟਿਊਨੇਸ਼ੀਆ, ਸੋਮਾਲੀਆ, ਕੁਵੈਤ ਤੇ ਸੀਰੀਆ ਦੇ ਵਿੱਚ ਧਮਾਕਿਆਂ ਦੇ ਵਿੱਚ ਸੈਂਕੜੇ ਜਿਹੜੀਆਂ ਮੌਤਾਂ ਹੁੰਦੀਆਂ ਨੇ। ਤੇ ਅੱਜ ਦੇ ਖਾਸ ਦਿਹਾੜੇ ਦੀ ਦੋਸਤੋ ਗੱਲ ਕਰਦੇ ਹਾਂ। ਜਿਵੇਂ ਕਿ ਕੱਲ ਆਪਾਂ ਜ਼ਿਕਰ ਕੀਤਾ ਸੀ ਸ਼ਰਾਬ ਦਾ, ਤੇ ਉਸੇ ਲੜੀ ਨੂੰ ਅੱਗੇ ਵਧਾਉਂਦੇ ਆ ਵਿਸ਼ਵ ਨਸ਼ਾ ਵਿਰੋਧੀ ਦਿਵਸ, ਜਿਹਦੇ ਵਿੱਚ ਕੱਲੀ ਸ਼ਰਾਬ ਨਹੀਂ ਹੋਰ ਬਹੁਤ ਸਾਰੇ ਐਸੇ ਨਸ਼ੇ ਨੇ ਜਿਹਦਾ ਜ਼ਿਕਰ ਕਰਦੇ ਆ। 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ ਤੇ ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਦੇ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚ ਰਿਹਾ। ਨਸ਼ੇੜੀ ਨੌਜਵਾਨ ਆਪਣੇ ਟੱਬਰਾਂ ਤੇ ਹਮਲਾ ਕਰ ਦਿੰਦੇ ਨੇ। ਨਸ਼ੇ ਦੀ ਅਲਾਮਤ ਦੇ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ ਹੈ। ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਦੇ ਲਈ ਅਕਸਰ ਜੁਰਮ ਦੀ ਜਿਹੜੀ ਹੈ ਦੁਨੀਆਂ ਦੇ ਵਿੱਚ ਚਲੇ ਜਾ ਰਹੇ ਨੇ, ਜਿਹਦਾ ਖਮਿਆਜ਼ਾ ਜਿਹੜਾ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਜਿਹੜੀ ਹੈ ਸਮੱਸਿਆ ਵੀ ਬਣਿਆ ਹੋਇਆ। 2017 ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਦੇ ਨਾਲ ਹੀ ਸੱਤਾ ਦੇ ਵਿੱਚ ਆਈ, ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਅਹੁਦੇ ਦੇ ਉੱਤੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਠਿੰਡਾ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖਾ ਕੇ ਕਿਹਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਦੇ ਵਿੱਚੋਂ ਨਸ਼ਾ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੇਣਗੇ। ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ 4.5 ਸਾਲ ਰਹੇ ਤੇ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਨੇ। 6 ਮਹੀਨੇ ਦੀ ਚੰਨੀ ਸਰਕਾਰ ਵੀ ਕੁਝ ਨਾ ਕਰ ਸਕੀ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਦੇ ਉੱਤੇ ਰੋਕ ਲਗਾਉਣ ਦੇ ਵਿੱਚ ਅਸਮਰਥ ਜਿਹੜੀ ਹੈ ਨਜ਼ਰ ਆ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਤੋਂ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਹਰ ਦਿਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਰਹੇ ਮੁੰਡਿਆਂ ਦੀਆਂ ਖ਼ਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੇ ਸੰਕੇਤ ਦਿੰਦੇ ਨੇ। ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ, ਪਰ ਧਰਾਤਲ ਪੱਧਰ ਦੇ ਉੱਤੇ ਸੱਚਾਈ ਕੁਝ ਹੋ ਰਹੀ ਹੈ। ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਨੇ ਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਹੋ ਰਹੇ ਹੈ। ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੇ ਲਈ ਉਹ ਨਸ਼ਾ ਛਡਾਊ ਕੇਂਦਰ ਖੋਲ੍ਹ ਰਹੀ ਹੈ, ਪਰ ਅਸਲੀਅਤ ਇਹ ਵੀ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪਰੇਸ਼ਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਚੱਲੇ ਜਾ ਰਹੇ ਨੇ। ਸਰਕਾਰ ਜੇ ਸੱਚਮੁੱਚ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਦੇ ਲਈ ਚੰਗੀ ਸਿੱਖਿਆ ਤੇ ਰੋਜ਼ਗਾਰ ਮੁਹੱਈਆ ਕਰਵਾਵੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ 26 ਤਰੀਕ ਨੂੰ। ਇਹ ਜਿਹੜਾ ਮਨਾਉਣ ਦੀ ਸ਼ੁਰੂਆਤ ਅਸਲ ਦੇ ਵਿੱਚ ਨਿਊਯਾਰਕ ਵਿਖੇ UNO ਦੇ ਇਜਲਾਸ ਦੇ ਵਿੱਚ 7 ਦਸੰਬਰ 1987 ਨੂੰ ਵਿਸ਼ੇਸ਼ ਮਤਾ ਪਾਉਣ ਦੇ ਨਾਲ ਹੋਈ ਸੀ, ਜਿਸ ਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਜਿਹੜਾ ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਦੇ ਵਿਰੋਧੀ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਦਾ ਇਤਿਹਾਸ ਪਿਛੋਕੜ ਦੇ ਵਿੱਚ ਚੀਨ ਦੇ ਦੱਖਣੀ ਤੱਟ ਦੇ ਉੱਤੇ ਸਥਿਤ ਰਾਜ ਗੁਆਂਗਡਾਂਗ ਦੇ ਵਿੱਚ ਜਿਹੜਾ ਸੀ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਜ਼ੋਰ ਸੀ। ਉੱਥੋਂ ਦੇ ਵਿਦਵਾਨ ਲਿਨ ਯੈਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਦੇ ਵਿੱਚ ਅਫੀਮ ਦੇ ਵਪਾਰ ਦੇ ਵਿਰੁੱਧ ਚਲਾਈ ਮੁਹਿੰਮ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸਦੇ ਜਨਮ ਦਿਨ ਨੂੰ ਇਹ ਦਿਵਸ ਜਿਹੜਾ ਸਮਰਪਿਤ ਕੀਤਾ ਹੋਇਆ ਹੈ। ਤੇ ਨਸ਼ਾ ਅਸਲ ਚ ਕੀ ਆਉਂਦਾ ਹੈ? ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰੱਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿ ਦਿੱਤਾ ਜਾਂਦਾ ਹੈ। ਸ਼ਰਾਬ ਤੋਂ ਅਗਲਾ ਨਸ਼ਾ ਜਿਵੇਂ ਕੱਲ ਗੱਲ ਕੀਤੀ ਸੀ ਤੰਬਾਕੂ, ਜੋ ਸਸਤਾ ਤੇ ਹਰ ਥਾਂ ਦੇ ਉੱਤੇ ਮਿਲਣ ਦੇ ਕਾਰਨ ਹਰੇਕ ਦੀ ਪਹੁੰਚ ਦੇ ਵਿੱਚ ਹੈ। ਭਾਰਤ ਦੇ ਵਿੱਚ ਹਰ ਸਾਲ 10 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੇ ਨਾਲ ਸੰਬੰਧਿਤ ਸਿਗਰਟ ਬੀੜੀ ਆਦਿ ਦੇ ਨਾਲ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ 15 ਸਾਲ ਤੋਂ ਉੱਪਰ 24 ਲੱਖ ਲੋਕਾਂ ਦੇ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਜਿਹੜੀ ਹੈ ਵਰਤੋਂ ਕਰਦੇ ਨੇ। ਅੱਜ ਕੱਲ੍ਹ ਵੱਧ ਰਿਹਾ ਨਸ਼ਾ ਸਮੈਕ ਤੇ ਹੈਰੋਇਨ ਦਾ ਹੈ, ਜਿਹੜਾ ਰੋਜ਼ਾਨਾ ਕਈ ਘਰ ਤਬਾਹ ਕਰ ਰਿਹਾ। ਅਸ਼ਲੀਲ ਤੇ ਚਿੱਟੇ ਬਾਰੇ ਗਾਇਕ ਵੀਤ ਬਲਜੀਤ ਹੁਣਾਂ ਨੇ ਸੰਨੀ ਬਰਾੜ ਦੇ ਗੀਤ ਬਾਰਡਰ ਨਹੀਂ ਟੱਪਦਾ ਚਿੱਟਾ, ਉਹ ਮੁੰਡਾ ਲੁਧਿਆਣੇ ਉਡੀਕਦਾ ਤੇ ਉਹ ਕੁੜੀ ਚਿੱਟੇ ਰੰਗ ਦੀ ਜੀ ਜੱਟ ਚਿੱਟੇ ਤੇ ਮਰਦਾ, ਇਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਨਵੀਂ ਪੀੜ੍ਹੀ ਨੂੰ? ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਫੀਮ, ਭੰਗ, ਪੋਸਤ, ਗਾਂਜਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ ਅਨੇਕ ਨਸ਼ੇ ਨੇ। ਪਾਕਿਸਤਾਨ ਸਰਹੱਦ ਦੇ ਉੱਤੇ ਸੀਮਾ ਸੁਰੱਖਿਆ ਬਲ ਦੇ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਜੜਾ ਮੁੱਲ ਪ੍ਰਤੀ ਕਿਲੋ 5 ਕਰੋੜ ਰੁਪਏ ਦੱਸਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜਾਂ ਤੋਂ 2.5 ਕਰੋੜ ਜਿਹੜੇ ਨੇ ਰੁਪਏ ਦੇ ਕਰੀਬ ਹੋ ਜਾਂਦਾ ਹੈ। ਥਾਈਲੈਂਡ, ਮਲੇਸ਼ੀਆ ਤੇ ਖਾੜੀ ਦੇ ਦੇਸ਼ਾਂ ਦੇ ਵਿੱਚ ਇਸਦਾ ਰੇਟ 1 ਕਰੋੜ ਤੇ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਆਦਿ ਦੇ ਵਿੱਚ ਇਸਦੀ ਕੀਮਤ 2 ਤੋਂ 2.5 ਕਰੋੜ ਦੇ ਵਿਚਾਲੇ ਰਹਿੰਦਾ ਹੈ। ਭਾਰਤ ਦੇ ਵਿੱਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਹੀ ਵਿਕਦਾ ਹੈ, ਜਦੋਂ ਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਸਮਗਲਰ ਵੀ ਹੋ ਜਾਂਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਹੈਰੋਇਨ ਦੀ ਕੀਮਤ 1.25 ਲੱਖ ਰੁਪਏ ਪ੍ਰਤੀ ਕਿਲੋ ਹੈ ਤਾਂ ਹਿੰਦ ਪਾਕਿਸਤਾਨ ਸਰਹੱਦ ਦੇ ਉੱਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ ਤੇ ਇਸਦੀ ਕੀਮਤ 2.5 ਲੱਖ ਰੁਪਏ ਤੇ ਸਰਹੱਦ ਪਾਰ ਕਰਨ ਦੇ ਪਿੱਛੋਂ 3 ਲੱਖ ਰੁਪਏ ਹੋ ਜਾਂਦੀ ਹੈ। ਹਿੰਦ ਪਾਕਿਸਤਾਨ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਦੇ ਲਈ ਸਮਗਲਰਾਂ ਨੂੰ ਪ੍ਰਤੀ ਕਿਲੋ 50,000 ਰੁਪਏ ਮਿਲਦੇ ਨੇ ਤੇ ਬਹੁਤੀ ਵਾਰ ਇਹ ਵੀ ਜਿਹੜਾ ਨਗਦੀ ਦੀ ਥਾਂ ਦੇ ਉੱਤੇ ਹੈਰੋਇਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹੈ, ਜਿਸ ਨੂੰ ਇਹ ਸਮਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾਉਂਦੇ ਨੇ। ਦਿੱਲੀ ਵਿਖੇ ਪੁੱਜਣ ਦੇ ਉੱਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ। ਮੁੰਬਈ, ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੱਕ ਪੁੱਜਣ ਦੇ ਉੱਤੇ ਇਸਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਜਾਂਦੀ ਹੈ। ਸਰਵੇ ਦੇ ਅਨੁਸਾਰ 15 ਤੋਂ 24 ਸਾਲ ਦੇ 73.6% ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਨੇ, ਬੇਰੋਜ਼ਗਾਰ 45%, ਅਨਪੜ੍ਹ 27%, ਪੜ੍ਹੇ ਲਿਖੇ 23% ਤੇ ਵਿਦਿਆਰਥੀ 26%, ਮਜ਼ਦੂਰ ਵਰਗ 17%, ਕਿਸਾਨ ਜਿਹੜੇ ਨੇ 7.5% ਤੇ ਵਪਾਰੀ ਜਿਹੜੇ ਨੇ 5%, ਨੌਕਰੀ ਪੇਸ਼ਾ ਵਾਲੇ 5% ਤੇ ਪੁਲਿਸ ਜਿਹੜੀ ਹੈ 15% ਨਸ਼ੇ ਕਰਦੇ ਨੇ। ਨਸ਼ਿਆਂ ਦੇ ਕਾਰਨ 70% ਚੋਰੀਆਂ ਤੇ ਲੁੱਟਾਂਮਾਰਾਂ ਖੂਹਾਂ ਹੁੰਦੀਆਂ, 80% ਐਕਸੀਡੈਂਟ ਤੇ ਇਸੇ ਤਰ੍ਹਾਂ 69% ਬਲਾਤਕਾਰ, 70% ਘਰਾਂ ਦੇ ਵਿੱਚ ਝਗੜੇ ਤੇ 60% ਬਿਮਾਰੀਆਂ ਲੱਗਦੀਆਂ। ਇਸ ਦੇ ਵਿੱਚ ਨਾਰੇ ਲੱਗਦੇ ਆ ਅੱਗੇ ਲੱਗੇ ਨਸ਼ਿਆਂ ਦੇ ਵਪਾਰ ਨੂੰ, ਕਹਿੰਦੇ ਨੇ ਕਿ ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ, ਇਹ ਪੰਜਾਬ ਤੇਰੇ ਜਰੇ ਜਰੇ ਤੋਂ ਕੁਝ ਅਜਬ ਨਜ਼ਾਰੇ ਮਿਲਦੇ ਨੇ, ਕਿਤੇ ਡੋਲਦਾ ਖੂਨ ਸ਼ਹੀਦਾਂ ਦਾ, ਕਿਤੇ ਨਸ਼ਿਆਂ ਮਾਰੇ ਫਿਰਦੇ ਨੇ। ਨਸ਼ਿਆਂ ਦੇ 3 ਅੰਜਾਮ, ਹਸਪਤਾਲ, ਜੇਲ੍ਹਾਂ ਜਾਂ ਸ਼ਮਸ਼ਾਨ। ਜਿਹੜੇ ਲੋਕ ਨਸ਼ਾ ਕਰਦੇ ਨੇ ਬਿਨ ਆਈ ਮੌਤੇ ਉਹ ਮਰਦੇ ਨੇ, ਨਸ਼ਿਆਂ ਖਾਤਰ ਜੋ ਲੁੱਟਾਂ ਖੂਹਾਂ ਕਤਲ ਕਰਦੇ ਨੇ, ਮਾਪਿਆਂ ਦੀ ਬਦਨਾਮੀ, ਆਪ ਕੁੱਤੇ ਦੀ ਮੌਤ ਮਰਦੇ ਨੇ। ਨਸ਼ੇ ਦੇ ਵਿੱਚ ਜਵਾਨ ਪੁੱਤ ਗੱਲ ਬਾਪ ਦਾ ਫੜੇ, ਉਸ ਵੇਲੇ ਮਾਂ ਬਾਪ ਕੀ ਕਰੇ। ਮਾਤਾ ਪਿਤਾ ਦਾ ਬਣੋ ਸਹਾਰਾ, ਨਸ਼ਿਆਂ ਤੋਂ ਕਰੋ ਕਿਨਾਰਾ, ਨਸ਼ਾ ਪਾਵੇ ਨਿੱਤ ਪਵਾੜੇ, ਮਨ ਰੂਹ ਤੇ ਸਰੀਰ ਸਾੜੇ, ਨਸ਼ੇ ਛੱਡਣੇ ਮਨ ਮਜ਼ਬੂਤ ਬਣਾਉਣ, ਇਲਾਜ ਦੇ ਲਈ ਨਸ਼ਾ ਛਡਾਓ ਕੇਂਦਰ ਜਾਓ ਤੇ ਜ਼ਿੰਦਗੀ ਚੁਣੋ ਤੇ ਨਸ਼ੇ ਨੂੰ ਜਿਹੜਾ ਦੂਰ ਭਜਾਓ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਮੁਖਵਿੰਦਰ ਚੋਲਾ ਹੋਣਾ ਦੇ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਲੋ ਇਸੇ ਸੰਦੇਸ਼ ਦੇ ਨਾਲ ਅੱਗੇ ਵਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 944 19 ਬਾਟ ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਕਰੀਏ ਤੇ ਧੁੰਮਾ ਸਾਹਿਬ ਵੀ ਕਿਤੇ ਨਾ ਕਿਤੇ ਫਸਦੇ ਨਜ਼ਰ ਆਉਂਦੇ ਨੇ। ਕਰਤਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ਼ ਮਤਾ ਪਾਸ ਆਪਣੇ ਫਰਾਂਸ ਵਾਲਿਆਂ ਨੇ, ਤੇ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਸਿਰ ਚੜ੍ਹ ਬੁੱਲ ਪਿਆ ਤੇ ਦੇਖਦਿਆਂ ਹੁਣ ਸਰਕਾਰਾਂ ਦੇ ਦਾਅਵੇ ਕੀ ਕੁਝ ਜਿਹੜਾ ਰੰਗ ਲਿਆਉਂਦੇ ਨੇ। ਮਾਂ ਤੇ ਨਵੇਂ ਵਿਵਾਦ ਜਿਹੜੇ ਨੇ ਉਹਨਾਂ ਦੀ ਗੱਲ ਵੀ ਅੱਜ ਨਾਲ ਨਾਲ ਕਰਾਂਗੇ ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਰਾਜਨ ਸੈਣੀ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਰਦੇ ਆ ਸ਼ੁਰੂਆਤ ਫਿਰ ਖ਼ਬਰਾਂ ਦੀ। ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਅਹਿਮ ਖ਼ਬਰਾਂ ਦੇ ਵੱਲ ਝਾਤ ਮਾਰਦੇ ਆ। ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਐਲਾਨ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਬਿਆਨਾਂ ਤੇ ਸਿਆਸੀ ਟਕਰਾਅ ਵੱਧਦਾ ਨਜ਼ਰ ਆਉਂਦਾ ਹੈ। ਵਾਰਸ ਪੰਜਾਬ ਦੇ ਆਲੀ ਸਾਹਿਬ ਵੀ ਤੇ ਉਹਨਾਂ ਦੇ ਆਪਣੇ ਅੰਮ੍ਰਿਤਪਾਲ ਹੁਣਾਂ ਦੇ ਫਾਦਰ ਵੀ ਕੁਝ ਬੋਲੇ ਹੈ ਤੇ ਉਠਾਏ ਗਏ ਧਾਰਮਿਕ ਤੇ ਸਿਆਸੀ ਮੁੱਦੇ ਨੇ। ਵਿਵਾਦਤ ਵੀਡੀਓ ਮਾਮਲੇ ਦਾ ਨਵਾਂ ਮੋੜ ਆ ਗਿਆ ਤੇ ਫਰਾਂਸ ਦੇ ਗੁਰਦੁਆਰੇ ਦੇ ਵਿੱਚ ਪਾਸ ਹੋ ਗਿਆ ਮਤਾ। ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ ਤੇ ਗ੍ਰਿਫਤਾਰੀਆਂ ਹੋ ਗਈਆਂ ਤੇ ਜੇਲ੍ਹਾਂ ਦੇ ਵਿੱਚ ਡੱਕਣ ਦੀ ਤਿਆਰੀ ਹੈ। ਵੈਨਜ਼ੁਏਲਾ ਦੇ ਭਿਆਨਕ ਭੂਚਾਲ ਨੇ ਜਿਹੜੀ ਪੂਰੀ ਗਰਦ ਉਠਾਲੀ ਹੈ। ਭਾਰਤ ਇਰਾਨ ਸੰਬੰਧ ਜਿਹੜੇ ਨੇ ਨਜ਼ਦੀਕ ਹੁੰਦੇ ਲੱਗਦੇ ਨੇ ਤੇ ਕੈਨੇਡਾ ਦੇ ਹਸਪਤਾਲਾਂ ਦਾ ਸੰਕਟ ਜਿਹੜਾ ਵੱਧਦਾ ਨਜ਼ਰ ਆਉਂਦਾ ਹੈ, ਬੈੱਡ ਨਹੀਂ ਮਿਲ ਰਹੇ। ਕੈਲਗਰੀ ਦੇ ਵਿੱਚ ਜਬਰੀ ਵਸੂਲੀ ਦੇ ਖਿਲਾਫ ਵੱਡਾ ਪੋਸਟਰ ਜਾਰੀ ਕਰ ਦਿੱਤਾ, ਜਿਸ ਦੇ ਵਿੱਚ ਬਹੁਤ ਵੱਡੇ ਜਿਹੜੇ ਬਹੁਤ ਜ਼ਿਆਦਾ ਨਾਮ ਜਿਹੜੇ ਪੰਜਾਬੀਆਂ ਦੇ ਸ਼ਾਮਲ ਨੇ। ਅਮਰੀਕਾ ਦੇ ਵਿੱਚ ਜਾਲੀ ਸ਼ਰਨ ਕੇਸਾਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਉਹਦੇ ਵਿੱਚ ਇੱਕ ਜਿਹੜਾ ਵਕੀਲ ਟੰਗਿਆ ਗਿਆ। ਪਾਕਿਸਤਾਨ ਦੇ ਵਿੱਚ ਮਹਾਰੰਗ ਬਲੋਚ ਨੂੰ ਉਮਰ ਕੈਦ ਵਰਗੀਆਂ ਸਾਰੀਆਂ ਅਹਿਮ ਜਿਹੜੀਆਂ ਖਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਤੇ ਪੰਜਾਬ ਦੀ। ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਗਿਆ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਖੂਹ ਖਾਤੇ ਪਾਉਣ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮ ਮੰਗਾਂ, DA ਦੇ ਬਕਾਏ 2.59% ਦੇ ਜਿਹੜੇ ਨੇ ਗੁਣਗਾਨ ਨਾਲ ਪੈਨਸ਼ਨਾਂ ਸੋਧਣ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਉੱਤੇ ਹਰਾ ਪੈਨ ਚਲਾਉਣ ਦੇ ਝੂਠੇ ਵਾਅਦੇ ਕਰਕੇ ਰਾਜ ਭਾਗ ਤੇ ਕਾਬਜ ਜਿਹੜਾ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਖਫਾ ਮੁਲਾਜ਼ਮਾਂ ਪੈਨਸ਼ਨਰਾਂ ਦੇ ਵੱਲੋਂ ਜਿਹੜਾ ਜੋ ਗੁੱਸਾ ਤੇ ਰੋਹ ਪਣਪ ਰਿਹਾ ਹੈ ਉਸਦੀ ਅਗਵਾਈ ਕਰਨ ਦੇ ਉੱਤੇ ਤੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਲੁਧਿਆਣੇ ਮੀਟਿੰਗ ਕਰਕੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਇਸ ਦੀ ਕੜੀ ਜਿਹੜੀ ਹੈ ਵਿੱਚ ਸਮੂਹ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਤੇਜ਼ ਕਰਨ ਦੇ ਲਈ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਹੋਇਆ। ਮੋਗਾ ਜ਼ਿਲ੍ਹੇ ਦੇ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਵੀ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਦੇ ਹੇਠ ਜ਼ਿਲ੍ਹਾ DC ਦਫ਼ਤਰ ਯੂਨੀਅਨ ਦੇ ਦਫ਼ਤਰ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ। ਸੁਰਿੰਦਰ ਰਾਮ ਕੁੱਸਾ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਸੂਬੇ ਵੱਲੋਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਉਸਦੇ ਅਨੁਸਾਰ 11 ਜੁਲਾਈ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਚ ਮੁਲਾਜ਼ਮਾਂ ਪੈਨਸ਼ਨਰਾਂ ਦੀ ਇਕ ਵਿਸ਼ਾਲ ਕਨਵੈਨਸ਼ਨ ਜਿਹੜੀ ਹੈ 10 ਵਜੇ ਹੋਵੇਗੀ ਤੇ ਕਨਵੈਨਸ਼ਨ ਤੋਂ ਬਾਅਦ ਸਥਾਨਕ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਤੇ ਉਸਦੇ ਘਰ ਅੱਗੇ ਘੜਾ ਭੰਨ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਤੇ ਰੋਹ ਜਿਹੜਾ ਪ੍ਰਗਟ ਕੀਤਾ ਜਾਵੇਗਾ। ਲੱਗਦਾ ਕਿ ਧਾਰ ਲਿਆ, ਵੈਸੇ ਤਾਂ ਘੜਾ ਤਾਂ ਉਦੋਂ ਭੰਨਦੇ ਆ ਜਦੋਂ ਬੰਦੇ ਨੂੰ ਆਖਰੀ ਯਾਤਰਾ ਦੇ ਉੱਤੇ ਭੇਜਣਾ ਹੁੰਦਾ ਹੈ। ਲੱਗਦਾ ਕਿ ਮੁਲਾਜ਼ਮਾਂ ਨੇ ਮਨ ਬਣਾ ਲਿਆ, ਹੁਣ ਘੜਾ ਭੰਨਣ ਦੀ ਤਿਆਰੀ ਕਰ ਲਈ ਹੈ। ਦੂਸਰੇ ਪਾਸੇ ਮਾੜੇ ਤੀਲੇ ਨਿਕਲਣ ਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਵਿਰੋਧੀਆਂ ਦੇ ਉੱਤੇ ਚਿੰਨ ਹੀ ਨਕਾਰਾ ਹੋ ਗਏ। ਝਾੜੂ ਕਰੇਗਾ ਕਹਿੰਦੇ ਸਫਾਈ ਮੁੱਖ ਮੰਤਰੀ ਮਾਨ ਹੁਣਾਂ ਨੇ ਅੱਜ ਫਿਰ ਦਾਅਵਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀ ਤੇ ਤਿੱਖੇ ਜਿਹੜਾ ਸਿਆਸੀ ਨਿਸ਼ਾਨੇ ਸਾਧੇ ਹੈ। ਉਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਦੇ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ ਹੈ, ਪੰਜੇ ਦੀ ਉਂਗਲ ਨਿਕਲਣ ਦੇ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਤੇ ਪੱਤੀਆਂ ਟੁੱਟਣ ਦੇ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ। ਪਰ ਝਾੜੂ ਦਾ ਕੰਮ ਕਹਿੰਦੇ ਸਫਾਈ ਕਰਨਾ ਹੈ, ਭਾਵੇਂ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਤੇ ਆਪਣਾ ਕੰਮ ਕਹਿੰਦੇ ਹੈ ਕਰਦਾ ਜਾਂਦਾ ਹੈ। ਇੱਕ ਮਿੰਟ ਜੀ, ਉੱਪਰ ਥੱਲੇ ਹੋ ਗਿਆ ਕੁਛ। ਭਾਵੇਂ ਕਹਿੰਦੇ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਇਹ ਆਪਣਾ ਕੰਮ ਨਿਰੰਤਰ ਕਰਦਾ ਰਹਿੰਦਾ ਹੈ ਤੇ ਉਨ੍ਹਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਜਿਹੜੇ ਨੇ ਉਹ ਵੀ ਤਿਆਰ ਹੋ ਜਾਣਗੇ। ਕਿਆ ਬਾਤਾਂ ਜੀ। ਤੇ ਦੂਸਰੇ ਪਾਸੇ ਭਗਵੰਤ ਮਾਨ ਟਕਰਾਅ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ, ਵਾਰਸ ਪੰਜਾਬ ਦੇ ਜਿਹੜੇ ਨੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਤੇ ਭਾਖੜਾ ਡੈਮ ਤੇ ਨਦੇੜ ਐਕਟ ਦੇ ਵਿੱਚ ਤਬਦੀਲੀ ਦਾ ਮੁੱਦਾ ਚੁੱਕਿਆ। ਲੱਗਦਾ ਕਿ ਹੁਣ ਵਿਚੋਲੇ ਲੱਭਣ ਲੱਗ ਗਏ ਨੇ ਤੇ ਕੋਈ ਨਾ ਕੋਈ ਵਿਚੋਲਾ ਵਿੱਚ ਪਵੇ ਤੇ ਸੁਲਾਹ ਕਰਾਵੇ ਤੇ ਮਸਲਾ ਹੱਲ ਹੋਵੇ, ਕਿਉਂਕਿ ਲੱਗਦਾ ਕਿ ਇਹ ਕੰਮ ਪੁੱਠਾ ਪੈਂਦਾ ਨਜ਼ਰ ਆਉਂਦਾ ਹੈ। ਬਾਕੀ 29 ਤਰੀਕ ਦੇਖਦੇ ਹਾਂ ਕੀ ਕੁਝ ਜਿਹੜੀ ਹੈ ਕਹਿੰਦੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਤੇ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਟਕਰਾਅ ਛੱਡ ਕੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਜਾਣ। ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸਰਵਉੱਚਤਾ ਦਾ ਸਤਿਕਾਰ ਕਰਨਾ ਹਰ ਸੰਵਿਧਾਨਕ ਅਹੁਦੇਦਾਰ ਦਾ ਜਿਹੜਾ ਫਰਜ਼ ਹੈ। ਆਗੂਆਂ ਨੇ ਜਿਹੜਾ ਕਿਹਾ ਕਿ ਸਿਆਸੀ ਲਾਭ ਦੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਦੇ ਸਮਾਜ ਦੇ ਹਿੱਤ ਦੇ ਵਿੱਚ ਨਹੀਂ। ਵਿਧਾਇਕ ਆਲੀ ਨੇ ਕਿਹਾ ਕਿ ਉਹ 29 ਜੂਨ ਨੂੰ ਨਿਮਾਣੇ ਸਿੱਖ ਵੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਤੇ ਬਾਕੀ ਵਿਧਾਇਕਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਾ ਚਾਹੀਦਾ ਹੈ। ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ 1956 ਦੇ ਕਾਨੂੰਨ ਦੇ ਵਿਚ ਸੋਧ ਕਰਨ ਦਾ ਯਤਨ ਕਰ ਰਹੀ ਹੈ ਜੋ ਗੁਰਦੁਆਰਾ ਪ੍ਰਬੰਧ ਵਿਚ ਜਿਹੜਾ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਸਾਲ 2024 ਦੇ ਵਿਚ ਵੀ ਅਜਿਹੇ ਯਤਨ ਕੀਤੇ ਗਏ ਸਨ ਪਰ ਸੰਗਤਾਂ ਦੇ ਵਿਰੋਧ ਦੇ ਕਾਰਨ ਸਰਕਾਰ ਨੂੰ ਪਛਾਹ ਹਟਣਾ ਪਿਆ ਸੀ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨਾਂਦੇੜ ਐਕਟ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ ਤੇ ਵਿਧਾਇਕ ਆਲੀ ਹੁਣਾਂ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਤਹਿਤ 17 ਮੈਂਬਰੀ ਬੋਰਡ ਦੇ ਵਿਚੋਂ 12 ਮੈਂਬਰ ਸਿੱਧੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ ਜਾਣਗੇ ਤੇ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿਚ ਜਿਹੜਾ ਸਿੱਧੀ ਸਰਕਾਰੀ ਦਖਲ ਅੰਦਾਜ਼ੀ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੇਗੀ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਹੜ੍ਹ ਪ੍ਰਬੰਧਨ ਸੰਬੰਧੀ ਤਿਆਰੀਆਂ ਦੇ ਉੱਤੇ ਵੀ ਸਵਾਲ ਚੁੱਕੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਪਿਛਲੇ ਸਾਲਾਂ ਦੇ ਵਿਚ ਆਏ ਹੜ੍ਹਾਂ ਤੋਂ ਵੀ ਸੂਬਾ ਸਰਕਾਰ ਕੋਈ ਸਬਕ ਸਿੱਖ ਦੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਦੇ ਉੱਤੇ ਦਰਜ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਡੈਮ ਦਾ ਜਲ ਪੱਧਰ ਜਿਹੜਾ 1573.56 ਫੁੱਟ ਤੱਕ ਪਹੁੰਚ ਚੁੱਕਿਆ ਹੈ। ਦੋਵਾਂ ਆਗੂਆਂ ਨੇ ਅਪੀਲ ਕੀਤੀ ਕਿ ਦਰਿਆਈ ਇਲਾਕਿਆਂ ਦੇ ਵਿਚ ਰਹਿੰਦੇ ਲੋਕਾਂ ਦੀ ਸੁਰੱਖਿਆ ਦੇ ਲਈ ਪਹਿਲਾਂ ਤੋਂ ਹੀ ਪੂਰੀ ਚੌਕਸੀ ਵਰਤੀ ਜਾਵੇ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਉੱਤੇ ਜਾ ਰਹੇ ਨਿਹੰਗ ਸਿੰਘ ਨੌਜਵਾਨਾਂ ਤੇ ਸਥਾਨਕ ਲੋਕਾਂ ਵਿਚਕਾਰ ਹੋਏ ਟਕਰਾਅ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਸਿੱਖ ਨੌਜਵਾਨਾਂ ਦੇ ਨਾਲ ਡਟ ਕੇ ਖੜੀ ਹੈ ਤੇ ਲਗਾਤਾਰ ਪਾਰਟੀ ਦੇ ਵੱਲੋਂ ਨੌਜਵਾਨਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਕੇਜਰੀਵਾਲ ਕੱਲ ਨੂੰ ਪੰਜਾਬ ਦੇ ਵਿਚ ਆ ਰਹੇ ਨੇ, ਦੇਖਦਿਆਂ ਕੀ ਨਵਾਂ ਚੰਦ ਚੜਾਉਂਦੇ ਐ ਤੇ ਦੂਸਰੇ ਪਾਸੇ ਮੁੱਖ ਮੰਤਰੀ ਵੀਡੀਓ ਵਿਵਾਦ ਜਿਹੜਾ ਚੱਲ ਰਿਹਾ ਤੇ ਪਰ ਕਿਤੇ ਨਾ ਕਿਤੇ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਹੱਥ ਫੜਾਉਂਦੇ ਨਜ਼ਰ ਨਹੀਂ ਆਉਂਦੇ। ਨਵਾਂ ਮੋੜ ਜਿਹੜਾ ਵਿਵਾਦ ਦੇ ਵਿਚ ਆਇਆ ਵੀਡੀਓ ਦੇ, ਜਗਮਨ ਸਮਰਾ ਦਾ ਦਾਅਵਾ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਇਹ ਵੀਡੀਓ, ਤੁਹਾਨੂੰ ਇਕ ਕਲਿਪ ਵੀ ਸੁਣਾਉਂਦੇ ਹਾਂ ਬਾਅਦ ਚ ਇਕ ਮਿੰਟ ਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਚ ਹੁਣ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਗੂੰਜ ਵੀ ਪੈ ਗਈ ਹੈ। ਕੈਨੇਡਾ ਦੇ ਵਿਚ ਬੈਠੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ਦੇ ਉੱਤੇ 4.57 ਸੈਕਿੰਡ ਦੀ ਮਿੰਟ ਜਿਹੜੀ ਹੈ ਵੀਡੀਓ, ਯਾਨੀ ਕਿ 4 ਮਿੰਟ ਤੇ 57 ਸੈਕਿੰਡ ਦੀ ਵੀਡੀਓ ਇਕ ਸਾਂਝੀ ਕੀਤੀ ਹੈ ਜਿਸ ਦੇ ਵਿਚ ਉਸਨੇ ਆਪ ਚੋ ਭਾਜਪਾ ਦੇ ਵਿਚ ਸ਼ਾਮਲ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਜ਼ਿਕਰ ਕੀਤਾ ਹੈ। ਮਈ 2024 ਦੇ ਵਿਚ ਸਵਾਤੀ ਮਾਲੀਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਸੀ। ਜਗਮਨ ਸਮਰਾ ਨੇ ਅੱਜ ਹੀ ਸਾਂਝੀ ਇਹ ਵੀਡੀਓ ਕੀਤੀ ਹੈ। ਪ੍ਰਵਾਸੀ ਭਾਰਤੀ ਜਗਮਨ ਸਮਰਾ ਨੇ ਅੱਜ ਸਾਂਝੀ ਕੀਤੀ ਵੀਡੀਓ ਦੇ ਵਿਚ ਕਿਹਾ ਕਿ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਕੁੱਟਮਾਰ ਅਤੇ ਅਪਮਾਨ ਤੋਂ ਰੋਹ ਦੇ ਵਿਚ ਆ ਕੇ ਵੀਡੀਓਜ਼ ਲੀਕ ਕੀਤੀਆਂ ਨੇ। ਸਮਰਾ ਨੇ ਇਕ ਤਰੀਕੇ ਦੇ ਨਾਲ ਵਾਇਰਲ ਵੀਡੀਓ ਦੇ ਲੀਕ ਹੋਣ ਦੇ ਵਿਚ ਮਾਲੀਵਾਲ ਦੀ ਭੂਮਿਕਾ ਦੱਸੀ ਹੈ। ਸਮਰਾ ਨੇ ਇਹ ਵੀ ਕਿਹਾ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਹੋਰ ਵੀਡੀਓਜ਼ ਵੀ ਭੇਜੀਆਂ ਗਈਆਂ ਨੇ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਵਿਵਾਦਤ ਵੀਡੀਓ ਮਾਮਲੇ ਚ ਜਗਮਨ ਸਮਰਾ ਨੂੰ ਘੇਰਿਆ ਸੀ ਤੇ ਅੱਜ ਫਿਰ ਜਗਮਨ ਸਮਰਾ ਹੁਣਾਂ ਨੇ ਉਨ੍ਹਾਂ ਨੂੰ ਦੁਬਾਰਾ ਘੇਰਿਆ। ਜਗਮਨ ਸਮਰਾ ਨੇ ਨਕਾਰੀ ਨਕਲੀ ਮਾਸਕ ਵਾਲੀ ਗੱਲ, ਮੁੱਖ ਮੰਤਰੀ ਨੇ ਜਗਮਨ ਸਮਰਾ ਦੀ ਨਕਲੀ ਮਾਸਕ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਵਿਵਾਦਿਤ ਵੀਡੀਓ ਨੂੰ ਨਕਲੀ ਮਾਸਕ ਪਾ ਕੇ ਤਿਆਰ ਕੀਤੇ ਜਾਣ ਦੀ ਗੱਲ ਸੀ। ਅੱਜ ਜਗਮਨ ਸਮਰਾ ਨੇ ਨਕਲੀ ਮਾਸਕ ਵਾਲੀ ਗੱਲ ਨੂੰ ਨਕਾਰਤਾ ਤੇ ਸਮਰਾ ਨੇ ਮੁੱਖ ਮੰਤਰੀ ਦੇ ਨਾਲ ਪੁਰਾਣੀ ਸਾਂਝ ਹੋਣ ਦਾ ਜ਼ਿਕਰ ਵੀ ਕੀਤਾ। ਸਮਰਾ ਨੇ ਆਉਂਦੇ ਦਿਨਾਂ ਦੇ ਵਿਚ ਹੋਰ ਵੀਡੀਓਜ਼ ਵੀ ਨਸ਼ਰ ਹੋਣ ਦਾ ਦਾਅਵਾ ਕੀਤਾ। ਹੁਣ ਜਦੋਂ ਸਵਾਤੀ ਮਾਲੀਵਾਲ ਦਾ ਨਾਮ ਵਾਇਰਲ ਵੀਡੀਓ ਦੇ ਨਾਲ ਜਗਮਨ ਸਮਰਾ ਨੇ ਜੋੜ ਦਿੱਤਾ ਤਾਂ ਇਸ ਦੇ ਸਿਆਸੀ ਰੰਗ ਵੀ ਆਉਂਦੇ ਦਿਨਾਂ ਦੇ ਵਿਚ ਉਗੜਨਗੇ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਅੱਜ ਜਗਮਨ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੰਚਾਂ ਦੇ ਉੱਤੇ ਸਾਂਝਾ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵੀ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਰਵਾਈ ਦੀ ਜਿਹੜੀ ਮੰਗ ਕੀਤੀ। ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਹਵਾਲਾ ਦਿੱਤੇ ਜਾਣ ਤੋਂ ਹੁਣ ਇਹ ਜਿਹੜਾ ਮਾਮਲਾ ਨਵਾਂ ਮੋੜ ਲੈਣ ਲੱਗ ਪਿਆ। ਹਾਲਾਂਕਿ ਜਿਹੜਾ ਸਮਰਾ ਦੇ ਦਾਅਵੇ ਦੇ ਉੱਤੇ ਸਵਾਤੀ ਮਾਲੀਵਾਲ ਨੇ ਹਾਲੇ ਤੱਕ ਆਪਣਾ ਕੋਈ ਪੱਖ ਨਹੀਂ ਰੱਖਿਆ, ਪਰੰਤੂ ਵਿਵਾਦਿਤ ਵੀਡੀਓ ਨੂੰ ਲੈ ਕੇ ਕੋਈ ਵੀ ਸਿਆਸੀ ਖਿਚੜੀ ਰਿੱਝਣ ਵੱਲ ਜ਼ਰੂਰ ਇਸ਼ਾਰਾ ਜਾਪਦਾ। ਜਗਮਨ ਸਮਰਾ ਤੇ 28 ਨਵੰਬਰ 2020 ਨੂੰ ਫਿਰੋਜ਼ਪੁਰ ਦੇ ਵਿਚ 65 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਹ ਇਸ ਸੰਬੰਧ ਦੇ ਵਿਚ ਫਰੀਦਕੋਟ ਜੇਲ੍ਹ ਦੇ ਵਿਚ ਬੰਦ ਸੀ ਤੇ ਉਸ ਵਕਤ ਜੇਲ੍ਹ ਸਟਾਫ਼ ਨੂੰ ਜਿਹੜਾ ਚਕਮਾ ਦੇ ਕੇ ਸਮਰਾ ਫਰਾਰ ਹੋ ਗਿਆ ਸੀ ਤੇ ਉਹਦੇ ਨਾਲ ਜੁੜਦੀ ਜਿਹੜੀ ਵੀਡੀਓ ਆ ਦੋਸਤੋ ਉਹਦੀ ਗੱਲਬਾਤ ਸੁਣ ਕੇ ਫਿਰ ਧੁੰਮਾ ਸਾਹਿਬ ਦੀ ਗੱਲਬਾਤ ਕਰਦੇ ਆ। ਫਰਾਂਸ ਤੋਂ ਜਿਹੜਾ ਮਤਾ ਪਾਸ ਹੋਇਆ।
0: ਹਰਪ੍ਰੀਤ ਵੀਰ ਜੀ ਸਤਿ ਸ੍ਰੀ ਅਕਾਲ। ਤੁਹਾਡੀ ਬੇਨਤੀ ਤੇ ਮੈਂ ਦੁਬਾਰੇ ਰਿਕਾਰਡ ਕਰ ਰਿਹਾ, ਹਾਲਾਂਕਿ ਮੈਂ ਬਹੁਤ ਹੀ ਜ਼ਿਆਦਾ ਪਰਿਵਾਰਕ ਰੁਝੇਵੇਂ ਚ ਆ, ਨਹੀਂ ਤਾਂ ਮੀਡੀਆ ਦੇ ਇੰਨੇ ਕੁ ਫੋਨ ਨੇ ਜੀ ਵੀ ਚਾਹੇ ਮੈਂ 7 ਦਿਨ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ ਮੁੱਕਣੀ। ਪਹਿਲੀ ਗੱਲ ਬਾਈ ਜੀ, ਮਾਸਕ ਦੀ ਥਿਊਰੀ ਆ ਗਈ, ਇਹ ਗੱਲ ਅਕਾਲ ਤਖ਼ਤ ਸਾਹਿਬ ਤੇ ਕਲੀਅਰ ਕਰ ਦਿੰਦੇ, ਉਹਨਾਂ ਨੂੰ ਵੀਡੀਓ ਦਿਖਾ ਦਿੰਦੇ, ਨੰਬਰ 1। ਨੰਬਰ 2, ਨਾ ਸਾਡੀ ਕਿਸੇ ਲੈਬ ਨੇ ਕਿਹਾ ਜੀ ਤੋਂ ਅਸੀਂ ਡਾਕੂ ਫਰੋਡ ਤੋਂ ਕਰਾਈ ਜਾਂਚ ਵੀ ਇਹਦੇ ਚ ਮਾਸਕ ਹੈ ਜੀ, ਨਾ ਹੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਜੀ ਮਾਸਕ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ, ਨਾ ਜਿਹੜੀ ਇਹਨਾਂ ਨੇ ਕਰਾਈ ਹਰਿਆਣੇ ਤੋਂ ਜਾਲੀ 10 ਲੱਖ ਰੁਪਇਆ ਦੇ ਕੇ, ਉਹਨਾਂ ਨੇ ਕਿਹਾ ਜੀ ਇਹਦੇ ਵਿਚ ਮਾਸਕ ਹੈ ਜੀ। ਠੀਕ ਹੈ ਜੀ, 3 ਗੱਲਾਂ ਕਲੀਅਰ ਹੋ ਗਈਆਂ। ਹੁਣ 2014 ਦੀ ਇਹ ਕਿਤੇ ਬਣੀ ਹੈ ਜੀ, ਪਹਿਲੀ ਗੱਲ ਤਾਂ ਇਹ ਮੈਂ ਨਹੀਂ ਬਣਾਈ, ਨਾ ਮੈਂ ਇਹ ਰਿਕਾਰਡ ਕੀਤੀ। ਦੂਸਰੀ ਜਿਹੜੀ ਲੇਡੀਜ਼ ਵਾਲੀ ਕਹਿ ਲਓ ਜਾਂ ਹੋਰ ਕਹਿ ਲਓ, ਉਹ ਮੈਂ ਮੰਨ ਗਿਆ। ਜੇ 2014 ਦੀ ਇਹ ਬਣੀ ਹੈ ਤੇ ਮੇਰੇ ਕੋਲ 2014 ਚ ਉਹ ਮਾਸਕ ਸੀ, ਕੀ ਮੈਂ 2014 ਚ ਇਹ ਜਾ ਦਿਸਦਾ ਸੀ? ਜੇ ਉਦੋਂ ਤੱਕ ਮੈਂ ਉਹ ਸਾਂਭ ਕੇ ਰੱਖਿਆ ਹੋਇਆ ਪਾ ਪਾ ਕੇ ਹੁਣ ਮੈਂ ਲੋਕਾਂ ਨੂੰ ਦਿਖਾ ਰਿਹਾ ਵੀ ਆਹ ਮਾਸਕ ਸੀਗਾ ਤੇ ਜਾ ਕੇ ਅਗਲੇ ਖੁਲਾਸੇ ਕਰ ਦੇਣ, ਮੈਂ ਟਿੰਡੀਆਂ ਲੈਣੀਆਂ ਜੀ? ਨਾ ਮੈਂ ਅਕਾਲੀ ਦਲ ਤੋਂ ਕੁਛ ਲੈਣਾ ਵੀ ਮੈਂ MP MLA ਬਣਨਾ ਜਾਂ 100 ਕਰੋੜ ਲੈਣਾ, ਨਾ ਮੈਂ ਇਹਨਾਂ ਤੋਂ ਦੱਸ ਦੇਣ ਵੀ ਮੈਂ ਇਹਨਾਂ ਤੋਂ ਕਦੋਂ 100 ਕਰੋੜ ਮੰਗ ਲਿਆ ਜਾਂ MP MLA ਬਣਾ ਦੋ ਮੈਨੂੰ, ਭਾਈ ਮੈਂ ਤੁਹਾਨੂੰ ਬਲੈਕਮੇਲ ਕਰਤਾ। ਬਲੈਕਮੇਲ ਕਿਵੇਂ ਸਾਬਤ ਹੁੰਦਾ ਹੁੰਦਾ ਜੀ? ਜੇ ਕੋਈ ਬੰਦਾ ਮੂਹਰੋਂ ਡਿਮਾਂਡ ਰੱਖੇ ਮੈਨੂੰ 5 ਸੀਟਾਂ ਦੇ ਦਿਓ, ਮੈਨੂੰ 100 ਕਰੋੜ ਰੁਪਇਆ ਦੇ ਦਿਓ, ਜਾਂ ਮੈਂ ਅਕਾਲੀ ਦਲ ਨੂੰ ਕਹਾਂ ਭਾਈ ਮੈਂ ਤੁਹਾਡੇ ਹੱਕ ਚ ਖੜੂੰਗਾ, ਲਿਆਓ ਮੈਨੂੰ 10 ਕਰੋੜ ਦਿਓ, ਮੈਨੂੰ 20 ਕਰੋੜ ਦਿਓ, ਮੈਨੂੰ 200 ਕਰੋੜ ਦਿਓ। ਠੀਕ ਹੈ ਜੀ, ਤੇ ਇਹ ਹੁਣ ਕੱਲ ਨੂੰ ਕੁਛ ਹੋਰ ਨਿਕਲਿਆ ਹੋਊਗਾ ਜੀ, ਕੱਲ ਨੂੰ ਕਿਸੇ ਨੂੰ ਪੈਸੇ ਦੇ ਕੇ ਇਹ ਕਹਿ ਦੇਣਗੇ ਹਾਂਜੀ ਇੱਥੇ ਬਣੀ ਹੈ ਜੀ ਵੀਡੀਓ। ਹੋਟਲਾਂ ਦੇ ਰੂਮ ਸਿਮਿਲਰ ਕਿਸੇ ਦੇ ਨਹੀਂ ਹੁੰਦੇ, ਇਹ ਜਿਹਨੂੰ ਕਲੈਰਿਟਨ ਕਹੀ ਜਾਂਦੇ ਨੇ, ਅਰਾਮਡਾ ਕੀ ਤੁਸੀਂ ਰਮਾਡਾ ਇਨ, ਸਾਰੀ ਦੁਨੀਆਂ ਚ ਰਮਾਡਾ ਦੀਆਂ ਚੇਨਸ ਨੇ, ਰਮਾਡਾ ਦੇ ਹੋਟਲ ਨੇ ਇਹ ਜਿਹਨੂੰ ਤੁਸੀਂ ਕਲੈਰਿਟਨ ਕਹੀ ਜਾਂਦੇ ਹੋ ਸਪੋਰਟ ਦਾ। ਤੋ ਫਿਰ ਇਹ ਸੀਗਾ ਵੀ ਜੇ ਇਸ ਨੂੰ ਪਹਿਲਾਂ ਪਤਾ ਹੀ ਸੀਗਾ ਜੀ ਮਾਸਕ ਦਾ, ਤੇ ਜਿਹਨੇ ਮੇਰੀ ਵੀਡੀਓ ਬਣਾਈ ਉਹਨੇ ਸਾਰੀ ਬਣਾਈ ਹੋਊ, ਕੌਣ ਐਕਟਰ ਹੈ ਫਿਰ ਤਾਂ ਉਹ ਪੰਜਾਬੀ ਐਕਟਰ ਤੇ ਮੈਂ ਗੁਨੇਗਾਰ ਹੋ ਗਿਆ ਜੀ ਵੀ ਉਹਨੇ ਸ਼ਰਾਬ ਦੇ ਛਿੱਟੇ ਮਾਰੇ ਤੇ ਫਿਰ ਉਹਨੂੰ ਆਪਾਂ ਪੰਥ ਚੋਂ ਛੇਕੀ ਲਿਆਈਏ ਉਹਨੂੰ ਲੱਭ ਕੇ ਵੀ ਭਾਈ ਉਹਨੂੰ ਲੱਭ ਲਿਆ, ਉਹ ਜਿਹਨੇ ਐਕਟਰ ਨੇ ਪਾ ਕੇ ਫਿਰ ਇਹਦੀ ਐਕਟਿੰਗ ਕੀਤੀ, ਉਲਟੀ ਪੈ ਗਈ ਨਾ ਜੀ, ਤੇ ਕਰਨ ਖੁਲਾਸਾ ਸਾਰਾ ਹੀ ਕਰ ਦੇਣ ਵੀ ਲਓ ਜੀ ਇੱਥੋਂ ਆਇਆ ਇਹਨੇ ਬਣਾਇਆ ਇੰਨੇ ਪੈਸੇ ਚ ਬਣਿਆ, ਉਹਨੇ ਮੈਨੂੰ ਡਿਲੀਵਰ ਕੀਤਾ, ਅਕਾਲੀ ਦਲ ਨੇ ਜਾਂ ਕਿਸੇ ਨੇ ਮੈਨੂੰ ਜੇ ਪੈਸੇ ਦਿੱਤੇ ਫਿਰ ਇਹ ਬਣਾਈ ਤੇ ਕੀਤੀ। ਨਾ ਤਾਂ ਤੁਹਾਡੀ 14 ਚ ਆਪਦੀ ਫੋਟੋ ਸ਼ੋ ਸ਼ੇਅਰ ਕਰੀ ਜਾਂਦੇ ਹੋ ਮੇਰੇ ਨਾਲ, ਨਾ ਉਹਦੇ ਨਾਲ ਅੱਜ ਦੀ ਸ਼ਕਲ ਮਿਲਦੀ ਆ। ਅੱਜ ਹੱਥ ਤੇ ਮਾਸਕ ਪਾ ਕੇ ਦਿਖਾਤਾ ਜੀ, ਲਓ ਜੀ ਆ ਜਾਗਮਨ ਸਾਂਬਰਾ ਬੈਠਾ ਜੀ, ਤੇ ਤੁਹਾਡਾ ਕੀ ਫਿਰ ਯਕੀਨ ਹੈ ਜੀ ਵੀ ਤੁਸੀਂ ਕਿਹਦੇ ਮਾਸਕ ਪਵਾ ਕੇ ਵੀਡੀਓ ਬਣਾਈ ਜਾਂਦੇ ਹੋ? ਗੱਲ ਇਹ ਹੈ ਜੀ 3 U-turn ਮਾਰ ਲੇ, ਜਦੋਂ 3 U-turn ਮਾਰ ਲਈ ਆਪਾਂ ਆਪਦੇ ਘਰ ਨੂੰ ਹੀ ਮੁੜ ਕੇ ਆ ਜਾਂਦੇ ਹੁੰਦੇ, ਆਪ ਹੀ ਫਸ ਜਾਂਦੇ ਉਹਦੇ ਵਿਚ। ਇੰਨੀ ਕੁ ਮੇਰੀ ਬੇਨਤੀ ਆ, ਇਸ ਤੋਂ ਵੱਧ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹਿਣਾ। ਇਹ ਵੀਡੀਓ ਮੇਰੇ ਕੋਲ ਆਈ ਸੀ, ਮੈਨੂੰ ਇੰਨਾ ਦੱਸਿਆ ਗਿਆ ਸੀ ਵੀ ਜਰਨੈਲ ਸਿੰਘ ਦਾ ਕਮਰਾ ਤੇ ਆ ਰਮਾਡਾ ਇਹਨੇ ਹੋਟਲਾਂ ਦੀ ਚੇਨ ਹੈ ਉੱਥੇ ਇਹ ਬਣੀ ਹੈ, ਤੇ ਸਵਾਤੀ ਮਾਲੀਵਾਲ ਜੀ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹਨਾਂ ਵੱਲੋਂ ਆਈ ਸੀ। ਹੋਰ ਮੈਨੂੰ ਇਸ ਵੀਡੀਓ ਬਾਰੇ ਕੋਈ ਪਤਾ ਨਹੀਂ ਜੀ, ਕਿਹਨੇ ਬਣਾਈ, ਕਿਹਨੇ ਰਿਕਾਰਡ ਕੀਤੀ, ਕਿਹਦੇ ਫੋਨ ਚ, ਕਿਹਦੇ ਚ ਨਹੀਂ। ਜਾ ਕੇ ਮੇਰੇ ਘਰ ਦੀ ਲੈ ਲਓ ਤਲਾਸ਼ੀ, ਜੇ ਤੁਹਾਨੂੰ ਸਾਰਾ ਕੁਝ ਲੱਭ ਜੇ ਤਾਂ ਮੈਂ ਹਾਜ਼ਰ ਹਾਂ ਜੀ, ਮੈਂ ਦਿੰਦਾ ਪਰਮਿਸ਼ਨ, ਜਾ ਕੇ ਲਓ ਤਲਾਸ਼ੀ ਮੇਰੇ ਰੈਜੀਡੈਂਸ ਦੀ ਤੇ ਦਿਖਾਓ ਵੀ ਭਾਈ ਆਹ ਬੰਦੇ ਦੇ ਪਵਾ ਕੇ ਤੇ ਇਹਦੀ ਸ਼ੂਟਿੰਗ ਕੀਤੀ। ਇੰਨੀ ਕੁ ਬੇਨਤੀ ਆ ਜੀ, ਹੁਣ ਇਹ ਜੋ ਕੁਛ ਮਰਜ਼ੀ ਕਰੀ ਜਾਣ, ਇਹਨਾਂ ਤੋਂ ਇਹ ਖਲਾਰਾ ਨਹੀਂ ਸੰਭਲ ਲਿਆ ਜਾ। ਹਲੇ ਅਰਦਾਸ ਦੀ ਪਰੋਡੀ ਆਊਗੀ ਜਿਹਦੇ ਵਿਚ ਕਿਹਾ ਵੀ ਬੀਬੀਆਂ ਸਿੰਘਾਂ ਸਿੰਘਣੀਆਂ ਨੇ ਬੀਡੀਆਂ ਦੇ ਟੋਟੇ ਚੁੱਕ ਕੇ ਗੁਜ਼ਾਰਾ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਦਾਰੂ ਵਾਲਿਆਂ ਨੂੰ ਦਾਰੂ ਦਾ ਦਾਨ, ਹੈ ਜੀ ਭੁੱਕੀ ਵਾਲਿਆਂ ਨੂੰ ਭੁੱਕੀ ਦਾ ਦਾਨ ਬਖਸ਼, ਉਹ ਆਊਗੀ ਉਹਦੇ ਵਿਚ ਆਵਾਜ਼ ਵੀ ਆਜੂਗੀ। ਪਹਿਲਾਂ ਤਾਂ ਕਹਿੰਦੇ ਸੀ ਅੱਖਾਂ ਨੀ ਹੁੰਦੀਆਂ ਮਾਸਕ ਦੇ, ਐਨਕਾਂ ਲਵਾਤੀਆਂ, ਜਦੋਂ ਹੱਥ ਚ ਪਵਾਇਆ ਤੇ ਅੱਖਾਂ ਵਾਲਾ ਮਾਸਕ ਪਵਾਤਾ, ਫਿਰ ਐਨਕ ਦਿਖਾਉਂਦੇ ਲਾਉਣ ਦੀ ਕੀ ਲੋੜ ਸੀ ਜੇ ਅੱਖਾਂ ਹੀ ਹੈਗੀਆਂ ਜੀ ਮਾਸਕ ਤੇ? ਫਿਰ ਤਾਂ ਅਸੀਂ ਅੱਖਾਂ ਦਿਖਾਉਂਦੇ ਸੀ, ਕਿਉਂ ਦੀ ਅੱਖਾਂ ਢੱਕਦੇ? ਫਿਰ ਤਾਂ ਅਗਲਾ ਚਮਕੀ ਜਾਂਦਾ ਅੱਖਾਂ। ਸੋ ਕਿਸੇ ਸਟੇਟਮੈਂਟ ਚ ਵੀ ਇਹ ਸਹੀ ਨੀ, ਇਹਨਾਂ ਦੀ ਸਾਰੀਆਂ ਸਟੇਟਮੈਂਟਾਂ ਫੇਲ ਨੇ। ਇੰਨੀ ਕੁ ਬੇਨਤੀ ਹੈ ਜੀ, ਬਹੁਤ ਬਹੁਤ ਧੰਨਵਾਦ
1: ਜੀ। ਦੋਸਤੋ, ਇਹ ਸੀ ਜਗਮਨ ਸਮਾਂ, ਜਗਮਨ ਹੁਣਾਂ ਦੀ ਜਿਹੜੀ ਸੀ ਜਿਹੜੀ ਆਪਣੀ ਬਿਆਨ ਜੋ ਉਹਨਾਂ ਨੇ ਨਸ਼ਰ ਕੀਤੇ ਨੇ। ਤੇ ਲੋ ਅੱਗੇ ਗੱਲਬਾਤ ਕਰਦੇ ਹਾਂ ਇਹਦੇ ਉੱਤੇ ਜਾ ਕੇ, ਪਰ ਉਸ ਤੋਂ ਪਹਿਲਾਂ ਫਰਾਂਸ ਤੋਂ ਜਿਹੜੀ ਖਬਰ ਸਾਂਝੇ ਕਰਦੇ ਹਾਂ ਤੁਹਾਡੇ ਨਾਲ, ਜੋ ਕਿ ਫਰਾਂਸ ਦੇ ਗੁਰੂ ਘਰ ਜਿਹੜੇ ਨੇ, ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਸੰਬੰਧੀ ਮਤਾ ਪਾਸ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਫਰਾਂਸ ਵਿਖੇ ਹੋਈ ਇਕੱਤਰਤਾ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ ਵੱਖ ਪੰਥਕ ਜਥੇਬੰਦੀਆਂ ਤੇ ਸਿੱਖ ਆਗੂਆਂ ਨੇ ਭਾਈ ਹਰਨਾਮ ਸਿੰਘ ਧੁੰਮਾ ਦੀਆਂ ਗਤੀਵਿਧੀਆਂ ਦੇ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਤੇ ਕਰਦਿਆਂ ਹੋਇਆ ਇੱਕ ਮਤਾ ਪਾਸ ਕਰਨ ਦਾ ਐਲਾਨ ਕਰ ਦਿੱਤਾ। ਇਕੱਤਰਤਾ ਦੇ ਵਿੱਚ ਪੇਸ਼ ਕੀਤੇ ਮਤੇ ਦੇ ਅਨੁਸਾਰ ਭਾਗੀਦਾਰਾਂ ਨੇ ਦੋਸ਼ ਲਾਇਆ ਕਿ ਭਾਈ ਧੁੰਮਾ ਦੇ ਕੁਝ ਕਦਮ ਜਿਹੜੇ ਨੇ ਦਮਦਮੀ ਟਕਸਾਲ ਦੇ ਇਤਿਹਾਸਕ ਅਸੂਲਾਂ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਉਲਟ ਨੇ। ਮਤੇ ਦੇ ਵਿੱਚ ਭਾਈ ਧੁੰਮਾ ਦੀਆਂ ਭਾਰਤੀ ਜਨਤਾ ਪਾਰਟੀ, ਭਾਜਪਾ ਤੇ RSS ਨਾਲ ਕਥਿਤ ਨਜ਼ਦੀਕੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਨ ਵਰਗੇ ਕਦਮਾਂ ਦੀ ਆਲੋਚਨਾ ਕੀਤੀ ਗਈ ਹੈ। ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਨੇ ਇਤਿਹਾਸਕ ਤੌਰ ਦੇ ਉੱਤੇ ਧਾਰਮਿਕ ਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਤੇ ਭਾਗੀਦਾਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਪੰਥਕ ਪਰੰਪਰਾਵਾਂ ਤੇ ਮੌਜੂਦਾ ਸਿੱਖ ਸੰਘਰਸ਼ ਦੇ ਨਾਲ ਮੇਲ ਨਹੀਂ ਖਾਂਦੀਆਂ ਨੇ। ਇਕੱਤਰਤਾ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਪੰਥਕ ਮਰਿਆਦਾ ਤੇ ਗੁਰਦੁਆਰਿਆਂ ਦੀਆਂ ਸੁਤੰਤਰਤਾ ਨੂੰ ਬਰਕਰਾਰ ਰੱਖਣ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਗਿਆ। ਮਤੇ ਦੇ ਵਿੱਚ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਥਕ ਹਿੱਤਾਂ ਦੀ ਰੱਖਿਆ ਦੇ ਲਈ ਇਕਜੁੱਟ ਰਹਿਣ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ। ਇਸ ਤੋਂ ਇਲਾਵਾ ਮਤੇ ਦੇ ਵਿੱਚ ਦਮਦਮੀ ਟਕਸਾਲ ਦੇ ਨਾਲ ਜੁੜੇ ਸਿੱਖਾਂ ਨੂੰ ਸੰਸਥਾ ਦੀ ਪਰੰਪਰਾ ਤੇ ਅਸੂਲਾਂ ਦੀ ਰੱਖਿਆ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਗਈ। ਅੰਤ ਦੇ ਵਿੱਚ ਭਾਗੀਦਾਰਾਂ ਨੇ ਕਿਹਾ ਕਿ ਉਹ ਸਿੱਖ ਪੰਥ ਦੀ ਵੱਖਰੀ ਪਛਾਣ, ਮਰਿਆਦਾ ਤੇ ਅਸੂਲਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਵਿਰੋਧ ਜਿਹੜਾ ਕਰਨਗੇ। ਲੱਗਦਾ ਕਿ ਇਹ ਵੀ ਵਿਵਾਦ ਜਿਹੜਾ ਹੋਰ ਅੱਗੇ ਜਾ ਕੇ ਵਧੇਗਾ, ਦੇਖਦੇ ਹਾਂ ਕੀ ਬਣਦਾ ਹੈ ਸਿੱਖ ਸਿਆਸਤ ਦੇ ਵਿੱਚ। ਦੂਸਰੇ ਪਾਸੇ ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ, 8 ਮੁਲਜ਼ਮ ਜਿਹੜੇ ਭੇਜੇ ਗਏ ਨੇ ਜੇਲ੍ਹ, CO ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਗਈ ਸੀ ਜਾਂਚ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਤੇ ਮਾਮਲੇ ਦੇ ਵਿੱਚ SIT ਵਿਸ਼ੇਸ਼ ਜਾਂਚ ਟੀਮ ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਅਯੁੱਧਿਆ ਕੋਤਵਾਲੀ ਦੇ ਵਿੱਚ ਵੀਰਵਾਰ ਨੂੰ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਸੀ ਕਾਰਵਾਈ ਹੋਈ ਹੈ ਤੇ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 3 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ। ਲੋ ਦੋਸਤੋ, ਇਹ ਸੀ ਜੀ ਪੰਜਾਬ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਿਹੜੀਆਂ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰਾਂਗੇ ਤੇ ਵੈਨਜ਼ੂਆਲਾ ਦੇ ਹਾਲਾਤ ਜਿਹੜੇ ਨੇ ਉਨ੍ਹਾਂ ਦੀ ਵੀ ਗੱਲ ਤੁਹਾਡੇ ਨਾਲ ਚਲੋ ਸਾਂਝੀ ਕਰ ਲੈਂਦੇ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਵੈਨਜ਼ੂਏਲਾ ਦੇ ਵਿੱਚ ਜੋ ਅਰਥਕੁਇਕ ਆਇਆ, ਕੱਲ੍ਹ ਤਾਂ ਕੁਝ ਘੱਟ ਮੌਤਾਂ ਦਾ ਜਾਂ ਜਾਨੀ ਤੇ ਮਾਲੀ ਨੁਕਸਾਨ ਦਾ ਜਿਹੜਾ ਨਸ਼ਰ ਹੋਇਆ ਸੀ, ਪਰ ਅੱਜ ਜਿਹੜੇ ਦਿਨ ਚੜ੍ਹਦੇ ਨੂੰ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਵੈਨਜ਼ੂਏਲਾ ਦੇ ਵਿੱਚ ਭੂਚਾਲ ਤੋਂ ਬਾਅਦ ਜਿਹੜਾ ਤਬਾਹੀ ਦੇ ਕਾਰਨ 235 ਮੌਤਾਂ ਜਿਹੜੀਆਂ ਦਰਜ ਹੋਣ ਤੱਕ ਕੀਤੀਆਂ ਗਈਆਂ ਨੇ, 4,300 ਤੋਂ ਵੱਧ ਜ਼ਖਮੀ ਨੇ ਤੇ ਰਾਹਤ ਕਾਰਜ ਜਿਹੜੇ ਜਾਰੀ ਨੇ ਤੇ ਵੱਡੇ ਕਦਮ ਜਿਹੜੇ ਉੱਥੇ ਦੇ PM ਨੇ ਚੁੱਕੇ ਹੈ, ਵੱਡੇ ਪੱਧਰ ਦੇ ਉੱਤੇ ਫੰਡਿੰਗ ਦਾ ਐਲਾਨ ਕੀਤਾ ਹੈ। 7.2 ਤੇ 7.5 ਤੀਬਰਤਾ ਦੇ ਉੱਤੇ ਇਨ੍ਹਾਂ ਭੂਚਾਲਾਂ ਦੇ ਕਾਰਨ ਹੁਣ ਤੱਕ ਲਗਭਗ 235 ਲੋਕਾਂ ਦੀ ਮੌਤ ਜਿਹੜੀ ਹੈ ਉਹਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 4,300 ਤੋਂ ਵੱਧ ਲੋਕ ਜ਼ਖਮੀ ਨੇ। ਸਿਹਤ ਮੰਤਰੀ ਕਾਰਲੋਸ ਜਿਹੜੇ ਨੇ ਅਲਵਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਨੇ। ਪਿਛਲੇ ਇਕ ਸਦੀ ਦੇ ਵਿੱਚ ਦੇਸ਼ ਦੇ ਵਿੱਚ ਆਏ ਇਹ ਸਭ ਤੋਂ ਤਾਕਤਵਰ ਭੂਚਾਲ ਮੰਨੇ ਜਾ ਰਹੇ ਹੈ। ਤਬਾਹੀ ਦਾ ਸਭ ਤੋਂ ਵੱਧ ਅਸਰ ਜਿਹੜਾ ਰਾਜਧਾਨੀ ਕਰਾਕਸ ਦੇ ਜਿਹੜਾ ਉੱਤਰ ਪੱਛਮ ਦੇ ਵਿੱਚ ਸਥਿਤ ਤੱਟਵਰਤੀ ਖੇਤਰ ਲਾ ਗੁਆਇਰਾ ਦੇ ਵਿੱਚ ਦੇਖਣ ਨੂੰ ਮਿਲਿਆ। ਇੱਥੇ ਮੁੱਖ ਹਵਾਈ ਅੱਡਾ ਵੀ ਜਿਹੜਾ ਨੁਕਸਾਨਿਆ ਗਿਆ, ਜਿਸ ਦੇ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਦੇ ਵਿੱਚ ਮੁਸ਼ਕਲਾਂ ਆਈਆਂ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦਾ ਘਾਟ ਦੇ ਕਾਰਨ ਆਮ ਲੋਕ ਆਪਣੇ ਪੱਧਰ ਦੇ ਉੱਤੇ ਹੀ ਮਲਬੇ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਹੈ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਜੜੀਆ ਭਾਲ ਦੇ ਲਈ ਸੋਸ਼ਲ ਮੀਡੀਆ ਤੇ ਹੱਥ ਲਿਖਤ ਸੂਚੀਆਂ ਦਾ ਸਹਾਰਾ ਵੀ ਲਿਆ। ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਦੇਸ਼ ਦੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਤੇ $200 million ਦਾ ਮੁੜ ਨਿਰਮਾਣ ਫੰਡ ਬਣਾਉਣ ਦਾ ਜਿਹੜਾ ਐਲਾਨ ਕਰ ਦਿੱਤਾ। ਉਨਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੇ ਲਈ ਵਚਨਬੱਧ ਹੈ ਤੇ ਇਸ ਸੰਕਟ ਦੀ ਘੜੀ ਦੇ ਵਿਚ ਅਮਰੀਕਾ, ਮੈਕਸੀਕੋ, ਬ੍ਰਾਜ਼ਿਲ, ਕਤਰ, ਸਪੇਨ, ਪੁਰਤਗਾਲ ਤੇ ਇੰਡੀਆ, ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਅਮਰੀਕਾ ਨੇ ਰਾਹਤ ਕਾਰਜਾਂ ਦੇ ਲਈ ਕੁਝ ਪਾਬੰਦੀਆਂ ਦੇ ਵਿਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫੈਸਲਾ ਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਦੇ ਉਤੇ ਮੈਡੀਕਲ ਸਹਾਇਤਾ ਭੇਜ ਰਿਹਾ ਹੈ। ਲੋ ਦੋਸਤੋ, ਇਹ ਸਨ ਜੀ ਕੁਝ ਖ਼ਬਰਾਂ। ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹੋਰ ਵੀ ਵਿਦੇਸ਼ੀ ਖ਼ਬਰਾਂ ਦੇ ਉਤੇ। ਭਾਰਤ ਦੇ ਨਾਲ ਰਿਸ਼ਤੇ ਜਿਹੜੇ ਨੇ ਕਾਇਮ ਹੋ ਰਹੇ ਨੇ ਇਰਾਨ ਦੇ, ਪਾਕ ਨਿਜ਼ਾਦ ਉਨ੍ਹਾਂ ਦੇ ਬਿਆਨ ਆਏ ਹੈ ਜੋ ਕਿ ਆਪਣੇ ਇਰਾਨ ਦੇ ਪੈਟਰੋਲੀਅਮ ਮੰਤਰੀ ਨੇ, ਉਨ੍ਹਾਂ ਦੀ ਗੱਲ ਵੀ ਸੁਣਾਉਂਦੇ ਅੱਗੇ ਜਾ ਕੇ। ਤਦ ਤੱਕ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਜੀ, ਅੱਜ ਦੀ ਭਾਰੇ ਸਾਹਿਬ ਜਿਹੜੀ ਸਿਆਸਤ ਪੰਜਾਬ ਦੇ ਵਿਚ ਤਾਂ ਜਿਹੜੀ ਆ ਉਹ ਵੀਡੀਓ ਦੇ ਦੁਆਲੇ ਘੁੰਮਦੀ ਰਹੀ ਹੈ ਜੀ।
1: ਬਿਲਕੁਲ ਹੈ ਜੀ।
2: ਮਾਨ ਸਾਹਿਬ ਉਸ ਵੀਡੀਓ ਨੂੰ ਆਪਣੇ ਨੂੰ ਜਸਟੀਫਾਈ ਕਰਕੇ ਗਏ ਸੀ ਮਾਸਕ ਵਾਲਾ ਜਿਹੜਾ ਹੈਗਾ ਜੀ।
1: ਜੀ,
2: ਤੇ ਅੱਜ ਜਿਹੜੀ ਜਗਮਨ ਸਮਰਾ ਨੇ ਜਿਹੜੀ ਆ ਵੀਡੀਓ ਆਪਣੀ ਪਾਈ ਆ
1: ਜੀ,
2: ਉਹਦੇ ਵਿਚ ਉਹਨੇ ਜਿਹੜਾ ਆ ਉਹ ਜਿਹੜੇ ਤਿੰਨੇ ਪੁਆਇੰਟ ਰੇਜ ਕੀਤੇ ਹੈਗੇ ਆ ਜੀ। ਅਸੀਂ ਵੀ ਕੱਲ ਆਪਣੇ ਪ੍ਰੋਗਰਾਮ ਦੇ ਵਿਚ ਤਿੰਨੇ ਪੁਆਇੰਟ ਰੇਜ ਕੀਤੇ ਸੀ।
1: ਬਿਲਕੁਲ,
2: ਵੱਡੀ ਗੱਲ ਇਹ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜੇ ਇਹਨਾਂ ਦੀ ਵੀਡੀਓ ਹੈ ਨਹੀਂ ਸੀ ਤੇ ਇਹ ਚੀਜ਼ਾਂ ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣੀਆਂ ਚਾਹੀਦੀਆਂ ਸੀ ਜੀ।
1: ਬਿਲਕੁਲ ਹੈ ਜੀ।
2: ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਗਏ ਹੈਗੇ ਆ ਜੀ, ਉਦਣ ਇਹਨਾਂ ਨੇ ਜਿਹੜਾ ਆ ਇਹ ਸਾਰਾ ਕੁਛ ਡਿਸਕਲੋਜ਼ ਕਰਕੇ ਜਾਣਾ ਚਾਹੀਦਾ ਸੀ। ਜੇ ਇਹਨਾਂ ਨੂੰ ਪਤਾ ਸੀ ਜੀ ਵੀ ਮੈਂ ਤਾਂ ਬਣਾਈ ਨੀ ਜੀ, ਨਾ ਮੇਰੇ ਹੈਗਾ ਆ, ਜੇ ਕੋਈ ਐਕਟਰ ਹੋ ਸਕਦਾ ਆ ਜਾਂ ਕੋਈ ਮਾਸਕਿੰਗ ਪਰਸਨੈਲਿਟੀ ਹੋ ਸਕਦੀ ਆ ਜੀ।
1: ਜੀ,
2: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਸੇਦਾਰ ਸਾਹਿਬ ਦੀ ਜਿਹੜੀ ਹੈਗੀ ਆ ਰਿਪੋਰਟ ਉਹਦੇ ਵਿਚ ਤਾਂ ਆਇਆ ਵੀ ਉਹ ਜੈਨੂਅਨ ਆ, ਉਹਦੇ ਵਿਚ ਕੋਈ ਐਡਿਟਿੰਗ ਨਹੀਂ ਹੈਗੀ, ਤੇ ਕੀ ਇਹਨਾਂ ਨੇ ਉਹੀ ਵੀਡੀਓ ਭੇਜੀ ਸੀ ਜਿਹੜੀ ਜਸੇਦਾਰ ਸਾਹਿਬ ਕੋਲ ਆ
1: ਜੀ?
2: ਕੀ ਇਹ ਜਿਹੜਾ ਕਿਥੋਂ ਪਤਾ ਲੱਗਦਾ ਹੈਗਾ ਆ ਵੀ ਇਹਦੇ ਉੱਤੇ ਕੋਈ ਜਿਹੜੀ ਐਡੀਟਿੰਗ ਨਹੀਂ ਹੋਈ ਤੇ ਜਾਂ ਕੁਛ ਨਹੀਂ, ਮਤਲਬ ਜਿਹੜਾ ਹੈਗਾ ਇਹਦੇ ਵਿਚ ਕੋਈ ਟੈਂਪਰਿੰਗ ਨਹੀਂ ਹੋਈ
1: ਜੀ?
2: ਉਹਦੇ ਤੇ ਜਾਂ ਤਾਂ ਉਹਨੂੰ ਵੀ ਪਹਿਲਾਂ ਰਿਪੋਰਟ ਕਰਾ ਕੇ ਤੇ ਵੀ ਭਾਈ ਸਥਾਪਿਤ ਕਰ ਲੈਂਦੇ ਵੀ ਹਾਂ ਜੀ ਇਹ ਪਹਿਲਾਂ ਤਾਂ ਦੋ ਚੀਜ਼ਾਂ ਹੋਣੀਆਂ ਸੀ ਵੀ ਉਹੀ ਵੀਡੀਓ ਆ ਜਿਹੜੀ ਜਸੇਦਾਰ ਸਾਹਿਬ ਨੇ ਕਰਾਈ ਹੈਗੀ ਆ
1: ਜੀ,
2: ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਦੇ ਵਿਚ ਜਿਹੜਾ ਆਹ ਚੀਜ਼ ਆ ਜੀ ਇਹਦੇ ਵਿਚ ਉਨਾ ਜਿਹੜਾ ਆ
1: ਜੀ,
2: ਤੇ ਜਿਹੜੀ ਪਹਿਲਾਂ ਇਹਨਾਂ ਨੇ ਕਰਾਈ ਉਹ 10 ਲੱਖ ਰੁਪਇਆ ਇਹਨਾਂ ਦਾ ਕਿੱਥੇ ਗਿਆ ਫੇਰ?
1: ਬਿਲਕੁਲ,
2: ਡਿਫੈਂਸ ਬਣਾਉਂਦਿਆਂ ਦਾ
1: ਜੀ।
2: ਹੁਣ ਭਾਰੇ ਸਾਹਿਬ ਇੱਕ ਪਾਸੇ ਤਾਂ ਮਾਨ ਸਾਹਿਬ ਜਿਹੜਾ ਹੈਗਾ ਆ ਕੱਲ ਜਿਹੜੀ ਗੱਲ ਕਰਦੇ ਸੀ ਮੈਨੂੰ ਅਕਾਲ ਤਖ਼ਤ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਮੈਂ ਕਿੱਦਾਂ ਲਾ ਸਕਦਾ ਹੈਗਾ ਆ ਜੀ, ਇੱਦਾਂ ਕਰਕੇ ਮੈਨੂੰ ਬੁਲਾਉਣ ਤੇ ਮੈਂ ਤਾਂ ਹੁਣ ਵੀ ਜਾ ਕੇ ਤਿਆਰ ਆਪਣੀ ਸਫਾਈ ਦੇ ਦਊਂਗਾ
1: ਜੀ।
2: ਹਾਂਜੀ, ਦੂਜੇ ਪਾਸੇ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਅੰਮ੍ਰਿਤਸਰ ਤੋਂ ਵਿਧਾਇਕ ਹੈਗੀ ਆ
1: ਜੀ
2: ਜੀਵਨਜੋਤ ਕੌਰ, ਡਾਕਟਰ ਜੀਵਨਜੋਤ ਕੌਰ, ਉਹਨੇ ਜਿਹੜਾ ਹੈਗਾ ਆ ਕੱਲ ਬੜਾ ਡੈਰੋਗੇਟਰੀ ਜਿਹੜਾ ਰਿਮਾਰਕਸ ਜਿਹੜੇ ਆ ਜਸੇਦਾਰ ਸਾਹਿਬ ਦੇ ਖਿਲਾਫ਼ ਪਾਸ ਕੀਤੇ ਸੀ
1: ਜੀ,
2: ਔਰ ਉਹਨੂੰ ਬੁਰਾ ਵੀ ਮਨਾਇਆ ਗਿਆ ਕਿ ਜਿਸ ਐਕਸਟੈਂਟ ਤੱਕ ਉਹ ਗਈ ਜੀ
1: ਜੀ।
2: ਅੱਜ ਇਹਨਾਂ ਦੀ ਨਕੋਦਰ ਦੀ ਵਿਧਾਇਕ ਜਿਹੜੀ ਹੈਗੀ ਸੀ ਇੰਦਰਜੀਤ ਕੌਰ ਮਾਨ, ਉਹਨੇ ਵੀ ਇਹੀ ਗੱਲ ਉਸੇ ਟਿਊਨ ਦੇ ਵਿਚ ਕਹੀ
1: ਜੀ।
2: ਦੋ ਡਾਊਟ ਕੇ ਇੱਕ ਲੇਡੀ ਨੇ ਵੀ ਜਿਹੜਾ ਹੈਗਾ ਆ ਸਿੱਖ ਸੰਸਥਾਵਾਂ ਦਾ ਵਾਸਤਾ ਦੇ ਕੇ ਤੇ ਉਹਨੂੰ ਲਾਂਤਾਂ ਜ਼ਰੂਰ ਪਾਈਆਂ
1: ਜੀ
2: ਅੰਮ੍ਰਿਤਸਰ ਵਾਲੀ ਬੀਬੀ ਨੂੰ, ਨਾਲ ਕਿਹਾ ਕਿ ਭਾਈ ਆਪਣੀ ਜ਼ਬਾਨ ਨੂੰ ਲਗਾਮ ਦੇ ਵੀ ਤੁਸੀਂ ਸਾਡੇ ਅਕਾਲ ਤਖ਼ਤ ਨੂੰ ਬਦਨਾਮ ਕਰ ਰਹੇ ਹੈਗੇ ਆ
1: ਜੀ।
2: ਹੁਣ ਦੇਖੋ ਮੁੱਦਾ ਇਹ ਨੈਸ਼ਨਲ ਚੈਨਲ ਦੇ ਉੱਤੇ ਡਿਬੇਟ ਹੋ ਰਹੀ ਜੀ
1: ਜੀ,
2: ਤੇ ਨੈਸ਼ਨਲ ਚੈਨਲ ਦੇ ਵਿਚ ਜਿਹੜਾ ਆਪ ਦੇ ਜਿਹੜਾ ਹੈਗਾ ਸਪੋਕਸ ਪਰਸਨ ਉਹ ਲੇਡੀ ਆ ਕੋਈ, ਉਹਨੂੰ ਨਾ ਤਾਂ ਪਤਾ ਵੀ ਜਥੇਦਾਰ ਕੀ ਹੁੰਦਾ, ਉਹ ਉਹਨੂੰ ਅਕਾਲੀ ਦਲ ਦਾ ਵਰਕਰ ਹੀ ਕਹੀ ਜਾਂਦੇ ਆ ਅਕਾਲੀ ਦਲ ਨੂੰ, ਤੇ ਨਾ ਉਹਨਾਂ ਨੂੰ ਪਤਾ ਹੈਗਾ ਆ ਉਹ SGPC ਨੂੰ ਤੇ ਅਕਾਲੀ ਦਲ ਨੂੰ ਇੱਕੋ ਹੀ ਗੱਲ ਸਮਝਦੀ ਹੈ ਜੀ, ਨਾ ਉਹਨਾਂ ਨੂੰ ਸੰਸਥਾਵਾਂ ਦਾ ਪਤਾ ਆ, ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਨਾ ਹਿਸਟਰੀ ਦਾ ਪਤਾ ਜੀ
1: ਜੀ।
2: ਤੇ ਉਹ ਇਸ ਕਰਕੇ ਜੋ ਮੂੰਹ ਆਇਆ ਹੈਗਾ ਆ ਹਰ ਕੋਈ ਬੋਲੀ ਜਾਂਦਾ ਆ ਜੀ, ਜਿੱਥੇ ਤੱਕ ਹੈਗਾ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ

0: ਆਪਾਂ ਕੰਟੀਨਿਊਸਲੀ ਕਈ ਗਲਤੀਆਂ ਕਰ ਜਾਈਦੀਆਂ
1: ਜੀ।
0: ਇਹ ਪਾੜਾ ਦਿਨੋਂ ਦਿਨ ਵੱਧਦਾ ਜਾਂਦਾ ਹੈਗਾ ਆ। ਚਾਹੀਦਾ ਤਾਂ ਇਹ ਸੀ ਕਿ ਇਹਨੂੰ ਪਹਿਲੇ ਦਿਨ ਹੀ ਸਮੇਟ ਲਿਆ ਜਾਂਦਾ
1: ਜੀ।
0: ਦੇਖੋ ਇੱਕ ਚੀਜ਼ ਹੈਗੀ, ਜਦੋਂ ਮਾਨ ਸਾਹਿਬ ਕਟਾਕਸ਼ ਕਰਦੇ ਸੀ ਤੇ ਅਕਾਲੀ ਦਲ ਜਵਾਬ ਦੇਣ ਤੋਂ ਪੈਂਦਾ ਸੀ ਤੇ ਅਸੀਂ ਇਸ ਗੱਲ ਨੂੰ ਕਹਿੰਦੇ ਸੀ ਵੀ ਭਾਈ ਮਾਨ ਸਾਹਿਬ ਵਾਲੀ ਪਿੱਚ ਤੇ ਨਾ ਜਾਓ, ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ
1: ਜੀ।
0: ਹੁਣ ਜੇ ਫਰੀ ਬੀਜ ਦੀ ਗੱਲ ਕਰਦੇ ਸੀ ਤਾਂ ਵੀ ਅਸੀਂ ਇਹ ਗੱਲ ਪੁਆਇੰਟ ਆਊਟ ਕਰਦੇ ਸੀ ਵੀ ਭਾਈ ਤੁਸੀਂ ਉਸ ਐਕਸਟੈਂਡ ਤੱਕ ਨਾ ਜਾਓ, ਕਿੱਥੋਂ ਦੇਣਾ ਪੰਜਾਬ ਚ ਦਮ ਹੈ ਨੀ ਗਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਵਾਸਤੇ
1: ਜੀ।
0: ਜੇ ਤੁਸੀਂ ਅੱਗੇ ਆਉਣਾ ਚਾਹੁੰਦੇ ਆ, ਸਿਆਸਤ ਕਰਨੀ ਚਾਹੁੰਦੇ ਆ, ਇਹ ਆਸ ਰੱਖਦੇ ਆ ਕਿ ਅਗਲੀਆਂ ਚੋਣਾਂ ਦੇ ਵਿੱਚ ਲੋਕ ਵਾਗਡੋਰ ਤੁਹਾਨੂੰ ਦੇਣ, ਤੇ ਤੁਸੀਂ ਜਿਹੜਾ ਹੈਗਾ ਆ ਉਹ ਕੰਮ ਨਾ ਕਰੋ ਜੋ ਉਹ ਕਰਦੇ ਹੈਗੇ ਆ, ਕਿ ਉਹ ਕਿਉਂਕਿ ਜਿਹੜਾ ਕੰਮ ਉਹ ਕਰਦੇ ਉਹ ਤੁਹਾਡੇ ਨਾਲੋਂ ਵਧੀਆ ਹੀ ਕਰ ਲੈਂਦੇ ਪਏ ਆ।
1: ਬਿਲਕੁਲ
0: ਫ੍ਰੀ ਬੀਜ ਤੁਹਾਡੇ ਤੁਸੀਂ ਉਸ ਐਕਸਟੈਂਟ ਤੱਕ ਨਹੀਂ ਦੇ ਹੋਣੀ ਆ
1: ਜੀ,
0: ਕਿਉਂਕਿ ਹੁਣ ਜਿਹੜਾ 5 ਲੱਖ ਕਰੋੜ ਦੀ ਸਟੇਟ ਕਰਜਾਈ ਹੈਗੀ, ਮੁਲਾਜ਼ਮ ਤਾਂ ਕਿਹੜੇ ਹੈਗੇ ਆ ਉਹ ਸਾਰੇ ਸੜਕਾਂ ਤੇ ਧਰਨਿਆਂ ਚ ਹਾਂਜੀ, ਟੀਚਰ ਤਾਂ ਪਰੇਸ਼ਾਨ ਜੀ, ਹਸਪਤਾਲਾਂ ਦੇ ਵਿੱਚ ਕੋਈ ਡਾਕਟਰਾਂ ਦੀ ਭਰਤੀ ਨਹੀਂ ਹੋਈ ਜੀ। ਉਹ ਹੁਣ ਕੱਲ ਵੀ ਇੱਕ ਜਿਹੜੀ ਹੈਗੀ ਆ ਵੀਡੀਓ ਆਈ ਸੀ ਵੀ ਧੂਰੀ ਦੇ ਵਿੱਚ ਜਿਹੜਾ ਆ ਵੀ ਇੱਕ ਬੱਚਾ ਇਸ ਇਲਾਜ ਖੁਣੋ ਮਰ ਗਿਆ ਜੀ, ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇਹਨਾਂ ਨੇ ਧਰਨਿਆਂ ਦੇ ਵਿੱਚ ਜਿਹੜਾ ਆ ਕੋਈ ਜਾਤੀ ਕੀਤੀ ਹੈਗੀ, ਉਹ ਵੀ ਇੱਕ ਬੱਚੀ ਰਜਿੰਦਰਾ ਹੋਸਪਿਟਲ ਚ ਦਮ ਤੋੜ ਗਈ ਜੀ। ਇਸ ਤਰੀਕੇ ਦੇ ਨਾਲ ਜਿਹੜੀਆਂ ਵੀਡੀਓ ਆਉਂਦੀਆਂ ਉਹ ਦੱਸ ਰਹੀਆਂ ਹੈਗੀਆਂ ਵੀ ਕੰਮ ਜਿੱਥੇ ਕਰਨਾ ਚਾਹੀਦਾ ਸੀ ਉੱਥੇ ਤਾਂ ਕੰਮ ਹੋਇਆ ਨੀ ਜੀ।
1: ਜੀ
0: ਇਸ ਰਾਜਨੀਤੀ ਤੋਂ ਪੰਜਾਬ ਨੂੰ ਕੀ ਹਾਸਲ ਹੋਊਗਾ ਜੀ ਵੀ ਜਿਹੜੀ ਇਹ ਵੀਡੀਓ ਚੱਲਦੀ ਪਈ ਹੈ ਜੀ।
1: ਇੱਕ ਪਾਸੇ ਤਾਂ ਸੈਣੀ ਸਾਹਿਬ ਦਾਅਵੇ ਕਰ ਰਹੇ ਨੇ ਕਿ ਇੰਨਾ ਕੁਝ ਕਰ ਦਿੱਤਾ, ਹੁਣੇ ਮੈਂ ਖਬਰ ਕਰਕੇ ਹਟਿਆ ਕਹਿੰਦੇ ਜੀ ਭਾਈ 3000 ਜਿਹੜੇ ਸਟੇਡੀਅਮ ਨੇ ਉਹ ਵੀ ਤਿਆਰ ਹੋ ਜਾਣੇ ਆ 15 ਜੁਲਾਈ ਤੱਕ, ਇਸ ਤਰ੍ਹਾਂ ਦੇ ਦਾਅਵੇ। ਦੂਸਰੇ ਪਾਸੇ DA ਦੇ ਮਸਲੇ ਨੇ, ਆ ਦੇਖੋ ਅੱਜ ਵੀ ਖਬਰ ਲੱਗੀ ਆ, ਮੁਲਾਜ਼ਮ ਜਿਹੜੇ ਨੇ ਉਹ ਕਹਿੰਦੇ ਭਾਈ ਜਿਹੜੀ ਪੁਰਾਣੀ ਪੈਨਸ਼ਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਅਪੀਲ ਕਰ ਦਿੱਤੀ ਹੈ 11 ਜੁਲਾਈ ਤੋਂ, ਤੇ ਉਹਨਾਂ ਨੇ ਕਹਿੰਦੇ ਹੁਣ ਪਾਣੀ ਵਾਲੇ ਘੜੇ ਜਿਹੜੇ ਜਾਂ ਘੜਾ ਪਾਣੀ ਦਾ ਘੜਾ ਭੰਨ ਕੇ ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣਗੇ ਜੀ, ਗੁੱਸਾ ਜ਼ਾਹਰ ਕਰਨਗੇ। ਵੈਸੇ ਮੈਂ ਗੱਲ ਕੀਤੀ ਸੀ ਕਿ ਘੜਾ ਤਾਂ ਵੈਸੇ ਜਦੋਂ ਆਪਣਾ ਆਖਰੀ ਯਾਤਰਾ ਦੇ ਉੱਤੇ ਕੋਈ ਵੀ ਵਿਅਕਤੀ ਨੂੰ ਜਿਹੜਾ ਤੋਰਿਆ ਜਾਂਦਾ ਉਦੋਂ ਭੰਨਿਆ ਜਾਂਦਾ ਹੈ, ਤੇ ਲੱਗਦਾ ਹੈ ਕਿ ਮੁਲਾਜ਼ਮ ਜਿਹੜੇ ਖਫਾ ਨੇ ਜੀ।
0: ਮੁਲਾਜ਼ਮ ਵੀ ਖਫਾ ਭਾਰੇ ਸਾਹਿਬ, ਇੱਥੇ ਮੀਡੀਆ ਦੇ ਵਿੱਚ ਤਾਂ ਜਿਹੜਾ ਕੁਛ ਆਉਂਦਾ ਨੀ ਹੈਗਾ, ਪੈਨਸ਼ਨਰ ਦੁਖੀ ਹੈ ਜੀ,
1: ਪੈਨਸ਼ਨਰ ਦੁਖੀ ਹੈ ਜੀ।
0: ਪੈਨਸ਼ਨਰ ਜਿਹੜੇ ਪੰਜਾਬ ਸਰਕਾਰ ਦੇ ਪੈਨਸ਼ਨਰ ਆ, ਪੈਨਸ਼ਨਾਂ ਕੋਈ ਜ਼ਿਆਦਾ ਨਹੀਂ ਹੁੰਦੀਆਂ, ਪਰ ਜਿੰਨੀਆਂ ਵੀ ਹੁੰਦੀਆਂ ਉਹਨੇ ਦੇ ਵਿੱਚ ਜਿਹੜੇ ਲੋਕੀ ਕਈ ਹੈਗੇ ਉਹਨਾਂ ਕੋਲ ਹੋਰ ਸੋਰਸ ਆਫ ਇਨਕਮ ਨਹੀਂ ਹੁੰਦਾ, ਉਹਨਾਂ ਦਾ ਬਜਟ ਬਣਿਆ ਹੁੰਦਾ
1: ਜੀ।
0: ਇਹਦਾ ਓਲਡ ਏਜ ਲੋਕੀ ਜਿਹੜੇ ਹੈਗੇ ਆ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ, ਉਹਨਾਂ ਨੂੰ ਦਵਾਈਆਂ ਵੀ ਲੈਣੀਆਂ ਪੈਂਦੀਆਂ, ਸਾਰਾ ਉਹਨਾਂ ਦਾ ਉਹ ਡਿਪੈਂਡੈਂਟ ਹੁੰਦੇ ਆ, ਉਹਨਾਂ ਦਾ ਇੱਕ ਦਮ ਜਿਹੜਾ ਆ ਵੀ 5-5 ਹਜ਼ਾਰ 8 ਹਜ਼ਾਰ ਘੱਟ ਜਾਣਾ ਪੈਨਸ਼ਨ ਤੋਂ, ਤੇ ਉਹਨਾਂ ਦਾ ਵੀ ਤਾਂ ਜਿਹੜਾ ਬਜਟ ਖਰਾਬ ਕਰ ਦਿੰਦਾ ਨਾ ਜੀ।
1: ਨਾਲੇ ਸਾਰਿਆਂ ਕੋਲ ਕਿਹੜਾ ਆਪਣੇ ਮਕਾਨ ਹੈਗੇ, ਕੋਈ ਕਿਰਾਏ ਤੇ ਵੀ ਰਹਿੰਦਾ ਹੋਊਗਾ ਜੀ, ਉਹ ਸਾਰੀ ਉਮਰ ਮਤਲਬ ਕਿ
0: ਬਿਲਕੁਲ ਭਾਰਾ ਸਾਹਿਬ ਅਬਵ ਆਲ ਜਿਹੜਾ ਹੈਗਾ ਆ ਪਿਛਲੇ 3 ਮਹੀਨਿਆਂ ਤੋਂ ਮਹਿੰਗਾਈ ਜਿਹੜੀ ਆ ਉਹ ਆਪਣਾ ਮੂੰਹ ਖੋਲੀ
1: ਬੈਠੀ ਹੈ ਜੀ।
0: ਤੁਸੀਂ ਇੱਕ ਵਾਰੀ ਜਿਹੜਾ ਹੈਗਾ ਆ ਘਰ ਦਾ ਸ਼ਾਮ ਦਾ ਹੀ ਆਟਾ ਲੂਣ ਲੈਣ ਚਲ ਜਾਓ ਨਾ ਜੀ, ਤੇ 1000 ਰੁਪਇਆ ਲੱਗਦਾ।
1: ਬਿਲਕੁਲ ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ। ਸਗੋਂ ਤੁਹਾਡੇ ਕੋਲ ਤਾਂ ਹੁਣ ਟਾਈਮ ਘੱਟ ਸੀ, ਤੁਹਾਡਾ ਤਾਂ ਸਮਾਂ ਬਹੁਤ ਕੀਮਤੀ ਸੀ, ਤੁਹਾਨੂੰ ਟ੍ਰਿਫਲਸ ਦੇ ਵਿੱਚ ਉਲਝਣਾ ਹੀ ਨਹੀਂ ਸੀ ਚਾਹੀਦਾ।
1: ਬਿਲਕੁਲ ਜੀ, ਉਹ ਤਾਂ ਸਮਾਂ ਦੇਖੋ ਹੋਰ ਟੀਚਰਾਂ ਕਰੀ ਜਾਂਦੇ ਆ, ਕਿਉਂ ਕਹਿੰਦੇ ਮਾੜੇ ਤੀਲੇ ਜਿਹੜੇ ਨੇ ਨਿਕਲਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਤੇ ਕਾਂਗਰਸ ਦੇ ਪੰਜੇ ਦੇ ਵਿੱਚ ਉਹ ਕਹਿੰਦੇ ਜੇ ਮਤਲਬ ਕਿ ਇਹ ਕੁੰਗਲ ਘੱਟ ਜਾਂਦੀ ਹੈ ਤਾਂ ਉਹ ਫਿਰ ਪੂਰਾ ਨਹੀਂ ਰਹਿੰਦਾ, ਤੇ ਫੁੱਲ ਜਿਹੜਾ ਕਮਲ ਦਾ ਉਹਦੀ ਗੱਲ ਕੀਤੀ ਹੈ, ਤੇ ਤੱਕੜੀ ਦਾ ਇੱਕ ਧਾਗਾ ਹੀ ਜਿਹੜਾ ਕਹਿੰਦੇ ਜੇ ਰੱਸੀ ਟੁੱਟ ਜਾਵੇ ਤਾਂ ਉਹਦਾ ਬੈਲੈਂਸ ਨਹੀਂ ਰਹਿੰਦਾ ਜੀ।
0: ਪਰ ਇੱਕ ਪੰਜਾਬੀ ਦੀ ਕਹਾਵਤ ਆ ਕਿ ਤੂੰ
1: ਸੈਣੀ ਸਾਹਿਬ ਜੇ ਜਿੰਨਾ ਝਾੜੂ ਬੰਨਿਆ ਹੁੰਦਾ ਜੇ ਉਹੋ ਹੀ ਧਾਗਾ ਲੁੱਟ ਪੁੱਟ ਕੇ ਲੈ ਜਾਵੇ ਤਾਂ ਰਹਿੰਦਾ ਕੱਖ ਝਾੜੂ ਦਾ ਵੀ ਨਹੀਂ ਫਿਰ।
0: ਦੇਖੋ ਗੱਲ ਏਦਾਂ ਹੈਗੀ ਆ ਵੀ ਕਮੇਡੀਅਨ ਨੂੰ ਗੱਲਾਂ ਹੀ ਆਣੀਆਂ ਹੈਗੀਆਂ ਜੀ, ਹੋਰ ਉੱਥੇ ਕੀ ਆ
1: ਜੀ।
0: ਉਹ ਤਾਂ ਦੇਖੋ ਇੱਕ ਰੋਡ ਸ਼ੋਅ ਦੇ ਦੌਰਾਨ ਜਿਹੜਾ ਆ ਉਹ ਆਪਣੇ ਐਕਸ਼ਨ ਜਿਹਾ ਕਰਦੇ ਹੈਗੇ, ਤੀਰ ਚਲਾਉਂਦੇ ਆ, ਤੇ ਗੁਰੂ ਪਿੱਛੇ ਗੁਰੂ ਘਰ ਹੈਗਾ ਆ ਤੇ ਗੁਰੂ ਘਰ ਵੱਲ ਨੂੰ ਤੀਰ ਚਲਾਈ ਜਾਂਦੇ ਆ ਜੀ, ਨਾਲ ਅੱਗੇ ਤੇਰੇ ਯਾਰ ਨੂੰ ਹੈ ਜੀ, ਤੇ ਦੱਬਦਾ ਕਿੱਥੇ ਆ ਜੀ ਤੁਸੀਂ ਗੁਰੂ ਘਰ ਦੇ ਅੱਗੇ। ਭਾਰੇ ਸਾਹਿਬ ਮੈਂ ਨਾ ਇੱਕ ਬੰਦਾ ਜਿਹਦੇ ਨਾਲ ਮੈਂ

0: ਟਰੈਵਲ ਕਰਦਾ ਹੁੰਦਾ ਸੀਗਾ, ਉਹ ਡਰਿੰਕ ਕਰਨ ਦਾ ਬਹੁਤ ਸ਼ੌਕੀਨ ਸੀ
1: ਜੀ,
0: ਤੇ ਜਿੱਥੇ ਕਿਤੇ ਬਹਿਣਾ ਨਾ ਤੇ ਉਹਨੇ ਕਾਫੀ ਡਰਿੰਕ ਕਰ ਲੈਣੀ
1: ਜੀ।
0: ਭਰੇ ਸਾਹਿਬ ਮੈਨੂੰ ਸਮਝ ਨਹੀਂ ਸੀ ਆਉਂਦੀ ਉਹਦੀ ਗੱਡੀ ਦੇ ਵਿੱਚ, ਗੱਡੀ ਵਿੱਚ ਚਲਾ ਲੈਂਦੇ ਤੁਹਾਨੂੰ ਪਤਾ ਪੰਜਾਬ ਚ ਕੌਣ ਪਰਵਾਹ ਕਰਦਾ
1: ਜੀ।
0: ਉਹ ਗੱਡੀ ਚਲਾਉਂਦੇ ਹੋਏ ਇਕਦਮ ਮਿਊਜ਼ਿਕ ਚੱਲਦਾ ਹੋਣਾ ਨਾ, ਇਕਦਮ ਮਿਊਜ਼ਿਕ ਬੰਦ ਹੋ ਜਾ
1: ਜੀ।
0: ਮੈਂ ਦੇਖਿਆ ਤੇ ਸੱਜੇ ਪਾਸੇ ਗੁਰੂ ਘਰ
1: ਹੈ
0: ਜੀ, ਨਾਲ ਹੀ ਉਹਨੇ ਸਿਰ ਜਿਹਾ ਝੁਕਾਇਆ ਮਾੜਾ ਜਿਹਾ ਅੱਗੇ ਨਿਕਲਿਆ ਨਾਲ ਹੀ। ਭਾਰੇ ਸਾਹਿਬ ਸਾਡੇ ਤਾਂ ਜਿਹੜੇ ਹੈਗੇ ਆ ਏਦਾਂ ਦੇ ਕਲਚਰ ਆ ਜਾਂ ਏਦਾਂ ਦੇ ਕਸਟਮ ਆ ਕਿ ਇਸ ਚੀਜ਼ ਦਾ ਇੰਨਾ ਜ਼ਿਆਦਾ ਮਤਲਬ ਕੀਤਾ ਜਾਂਦਾ। ਕੱਲੀ ਇੱਕ ਜਗ੍ਹਾ ਨੀ ਮੈਂ ਦੇਖਿਆ, ਮੈਂ ਕਈ ਜਗ੍ਹਾ ਪਰਖਿਆ ਉਸ ਬੰਦੇ ਨੂੰ ਕਿ ਮਤਲਬ ਬਿਲਕੁਲ ਨਸ਼ੇ ਦੇ ਵਿੱਚ ਤੇ ਬਿਲਕੁਲ ਜਿਹੜਾ ਹੈਗਾ ਆ ਉੱਥੇ ਮਤਲਬ ਮਿਊਜ਼ਿਕ ਚਲਾਉਂਦਾ ਆਣਾ ਤੇ ਮੁੜ ਕੇ ਜਿੱਦਾਂ ਹੀ ਗੁਰੂ ਘਰ ਦਾ ਦੇਖਭਾਲ ਆ ਜਾਣਾ ਜੀ, ਇੱਕਦਮ ਮਿਊਜ਼ਿਕ ਬੰਦ ਨਾਲ ਹੀ
1: ਡਰਾਈਵਿੰਗ ਕਰਦੇ ਆ ਤਾਂ ਜਾਂ ਬਹੁਤ ਸਾਰੇ ਬੱਸਾਂ ਦੇ ਡਰਾਈਵਰ ਦੇਖ ਲੋ ਜਿਹੜੇ ਨੇ ਪਹਿਰਾਵੇ ਦੇ ਵਿਚ ਨੇ, ਸਰਦਾਰ ਨੇ, ਸਿੰਘ ਸਜੇ ਹੋਏ ਨੇ, ਉਹ ਹਮੇਸ਼ਾ ਹੀ ਤੁਸੀਂ ਦੇਖੋ ਚਾਹੇ ਹਿੰਦੂ ਭਾਈਚਾਰੇ ਦੇ ਲੋਕ ਨੇ ਚਾਹੇ ਕਿੱਦਾਂ ਵੀ ਆ, ਜੋ ਵੀ ਜਿਸ ਵੀ ਫੀਲਡ ਚ ਕੰਮ ਕਰਦੇ ਆ ਉਹ ਹਾਈਵੇ ਦੇ ਉੱਤੇ ਹੀ ਦੇਖ ਲੋ ਕਿ ਕਿੰਨੀਆਂ ਜਗ੍ਹਾ ਆਉਂਦੀਆਂ ਨੇ, ਚਾਹੇ ਕਿਸੇ ਪੀਰ ਦੀ ਜਗ੍ਹਾ ਆਉਂਦੀ ਹੈ ਤੇ ਚਾਹੇ ਕਿਤੇ ਆਪਣਾ ਗੁਰੂ ਘਰ ਆ, ਤਾਂ ਉਹ ਮਤਲਬ ਕਿ ਹੱਥ ਛੱਡ ਕੇ ਸਤੇਰੰਗ ਦੇ ਤਾਂ ਨਤਮਸਤਕ ਹੁੰਦੇ ਆ ਜੀ, ਬੈਠੇ ਬੈਠੇ ਚੱਲਦੇ ਚੱਲਦੇ
0: ਬਿਲਕੁਲ ਜੀ ਹੁੰਦੇ ਆ, ਮਿਊਜ਼ਿਕ ਇਕਦਮ ਬੰਦ ਕਰਦੇ ਵਿਦਆਊਟ ਰਿਸਪੈਕਟ
1: ਬਿਲਕੁਲ
0: ਜੀ। ਇਹਨਾਂ ਦਾ ਇਹਦਾ ਤੇਰਾ ਯਾਰ ਨੂੰ ਦੱਬਣ ਨੂੰ ਫਿਰਦੇ ਜੀ, ਦੱਬਦਾ ਕਿੱਥੇ ਹੈਗਾ ਉਹ ਬਾਹਰ ਤੇ ਦਬਾਉਣ ਵਾਲਾ ਅੰਦਰ ਹੀ ਬੈਠਾ ਆ ਜੀ
1: ਬਿਲਕੁਲ
0: ਜੀ। ਉਹ ਤਾਂ ਕਹਿੰਦੇ ਹੁੰਦੇ ਆ ਨਾ ਜੀ ਵੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਵਡਿਆਈਆਂ ਜਿਹੜੀਆਂ ਆ ਉਹ ਸੱਚੇ ਪਾਤਸ਼ਾਹ ਦੇ ਕੋਲ ਹੀ ਹੈਗਾ ਆ। ਨਹੀਂ ਸਰ ਇਹੋ ਜੇ ਇਹ ਜਿੱਥੇ ਜਿਸ ਟਰੈਕ ਤੇ ਚਲੇ ਗਏ ਨਾ ਜੀ ਉੱਥੇ ਜਿਹੜਾ ਆ ਲੋਕਾਂ ਦੇ ਬਹੁਤ ਸਾਰਿਆਂ ਦੇ ਲੋਕੀ ਅਕਾਲੀ ਦਲ ਨਾਲ ਸਹਿਮਤ ਹੋਣ ਨਾ ਹੋਣ ਜੀ, ਪਰ ਸ੍ਰੀ ਅਕਾਲ ਤਖ਼ਤ ਨੂੰ ਤਾਂ ਸਾਰੇ ਹੀ ਸਮਰਪਿਤ ਆ ਨਾ ਜੀ।
1: ਪਰ ਸੈਣ ਸਾਹਿਬ ਅਕਾਲੀ ਦਲ ਦਾ ਨਾ ਕਾਂਗਰਸ ਦਾ ਨਾ ਬੀਜੇਪੀ ਦਾ ਨਾ ਬਹੁਜਨ ਪਾਰਟੀ ਦਾ ਮੁੱਦਾ ਤਾਂ ਸਿਰਫ ਤੇ ਸਿਰਫ ਜਿਹੜਾ ਚੱਲ ਰਿਹਾ ਜਾਂ ਹੈਗਾ ਜੋ ਉਹਦੇ ਉੱਤੇ ਅਸੀਂ ਫੋਕਸ ਨਹੀਂ ਕਰਨਾ ਚਾਹੁੰਦੇ ਕਿ ਜੋ ਗੱਲਬਾਤ ਹੈਗੀ ਆ ਉਹ ਤੋਂ ਮਤਲਬ ਜਵਾਬਦੇਹੀ ਤੋਂ ਭੱਜਣਾ ਚਾਹੁੰਦੇ ਆ ਜਾਂ ਉਹ ਚਾਹੇ ਉਹ ਆਮ ਲੋਕ ਵੀ ਹੈ ਤੇ ਚਾਹੇ ਉਹ ਮੀਡੀਆ ਵੀ ਹੈ ਤੇ ਚਾਹੇ ਜਿੱਦਾਂ ਕਿਵੇਂ ਦੇਖ ਦੋ ਇਹ ਸਾਰੀ ਗੱਲਬਾਤ, ਮਤਲਬ ਕਿ ਕੰਟਰੋਵਰਸੀ ਕਿਉਂ ਸਾਡੇ ਹਮੇਸ਼ਾ ਹੀ ਹੈ ਕਿ ਮੁੱਦਾ ਕੁਝ ਹੁੰਦਾ ਤੇ ਕੰਟਰੋਵਰਸੀ ਕੁਝ ਛੱਡ ਜਾਂਦੀ ਹੈ।
0: ਸਰ ਇਹਨਾਂ ਗੱਲਾਂ ਦੇ ਉੱਤੇ ਮੈਂ ਗੜਗੱਜ ਸਾਹਿਬ ਦੀ ਸਿਫਤ ਕਰਾਂਗਾ, ਉਹ ਬਹੁਤ ਹੀ ਸੂਝਵਾਨ ਬੰਦੇ ਨੇ। ਉਹਨਾਂ ਨੇ ਦੇਖੋ ਅੱਜ ਵੀ ਜਿਹੜਾ ਹੈਗਾ ਆ ਇੱਕ ਵੀਡੀਓ ਪਾਈ, ਉਹ ਕਹਿੰਦੇ ਫਿਰ ਜਿਹੜਾ ਕੱਬ ਸੀਗਾ ਵੀ ਭਾਈ ਪਹਿਲਾਂ ਜਿਹੜਾ ਆ ਤੁਹਾਨੂੰ ਜਿੱਥੋਂ ਸ਼ੁਰੂਆਤ ਹੋਈ ਹੈਗੀ ਆ ਕਿ ਤੁਸੀਂ ਜਿਹੜਾ ਐਕਟ ਦੇ ਉੱਤੇ ਗੱਲ ਨੀ ਕਰਦੇ
1: ਜੀ,
0: ਹਾਂਜੀ ਜਿਹੜੇ ਸਪਲਿਟਡ ਗਰੁੱਪ ਹੈਗੇ ਆ SGPC ਨਾਲੋਂ ਉਹਨਾਂ ਦੀ ਤੁਸੀਂ ਰਾਇ ਲੈਨੇ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਪੰਥ ਨਹੀਂ,
1: ਨਾਲੇ ਉਹਨਾਂ ਦੀ ਆਪਸ ਦੇ ਵਿੱਚ ਵੀ ਤਾਂ ਲਾਗਡਾ ਡਟ ਹੈਗੀ ਆ ਨਾ, ਛੋਟੀਆਂ ਸੰਸਥਾਵਾਂ ਨੇ ਜਾਂ
0: ਹੈਗੀ ਆ ਹੋਊਗੀ ਅਕਾਲੀ ਦਲ ਨਾਲ।
1: ਇੱਥੇ ਬਾਹਰਲੇ ਮੁਲਕਾਂ ਚ ਹੀ ਦੇਖ ਲੋ ਕੋਈ ਮਤਲਬ ਕਿ ਇੱਕ ਗੁਰੂ ਘਰ ਦੀ ਕੋਈ ਮੰਨਦਾ ਨਹੀਂ ਤਾਂ ਉਹ ਅਗਲਾ ਆਪਣਾ ਅੱਡ ਗੁਰੂ ਘਰ ਜਿਹੜਾ ਸ਼ੁਰੂ ਕਰ ਲੈਂਦਾ ਜੀ।
0: ਸਰ ਤੁਸੀਂ ਅਯਾਲੀ ਸਾਹਿਬ ਦਾ ਦੇਖ ਲੋ ਨਾ, ਉਹਨਾਂ ਨੇ ਕੀ ਕਿਹਾ ਹੈਗਾ ਆ, ਨੋ ਡਾਊਟ ਉਹਨਾਂ ਦਾ ਸੋਫਟ ਕਾਰਨਰ ਮਾਨ ਸਾਹਿਬ ਨਾਲ ਬਹੁਤ ਆ
1: ਜੀ,
0: ਉਹਦੇ ਬਾਵਜੂਦ ਵੀ ਜਦੋਂ ਕੁਐਸਚਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਇਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਭਾਈ ਅਸੀਂ ਉਧਰ ਨਾਲ ਖੜੇ ਹੈਗੇ ਉਹਨਾਂ ਦੇ
1: ਜੀ।
0: ਤੋ ਇਸ ਕਰਕੇ ਜਿਹੜਾ ਆ ਉਹ ਮੁੱਦੇ ਦੀ ਤਾਂ ਗੱਲ ਉਹਨਾਂ ਨੇ ਕਿਹਾ ਵੀ ਕਰਦੇ ਹੀ ਨੀ ਹੈਗੇ ਵੀ ਐਕਟਰ ਵਿੱਚ ਸੋਧਾਂ ਕਰਨੀਆਂ ਸੀ, ਇਹ ਆਪਣੀ ਈਗੋ ਜਿਹੜੀ ਹੈਗੀ ਆ ਉਹਨੂੰ ਲੈ ਕੇ ਬਹਿ ਗਏ ਵੀ ਹਾਂ ਜੀ ਹਮ ਨੀ ਕਰੇਂਗੇ ਹੈਂਜੀ। ਅਸੀਂ ਕਹਿੰਦੇ ਸੀ ਭਾਈ ਆਹ ਮੁੱਦੇ ਆ ਵਿਚਾਰਾਂ ਨਾਲ ਹੈਗੇ ਆ ਜੀ, ਮੁੜ ਕੇ ਆਹ ਚੀਜ਼ ਆਈ ਸੀ ਇਹਦੇ ਤੇ ਅਸੀਂ ਇਹਨਾਂ ਨੂੰ ਲੈਟਰ ਲਿਖੇ, ਇਹਨਾਂ ਨੇ ਉਹਦਾ ਕੋਈ ਰਿਸਪੋਂਸ ਨਹੀਂ ਦਿੱਤਾ ਜੀ।
1: ਪਰ ਜੋ ਇਸ਼ਾਰੇ ਹੋਣ ਲੱਗੇ ਨੇ ਸੈਣੀ ਸਾਹਿਬ ਉਹਦੇ ਵਿੱਚ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਹੋਣ ਲੱਗ ਗਈ ਹੈ, ਥੋੜਾ ਜਿਹਾ ਨਰਮ ਲੱਗੇ ਆ ਅੰਦਰ ਖਾਤੇ।
0: ਭਾਰੇ ਸਾਹਿਬ ਦੋ ਚੀਜ਼ਾਂ ਇਕੱਠੀਆਂ ਨੀ ਹੁੰਦੀਆਂ ਹੁੰਦੀਆਂ, ਇੱਕ ਪਾਸੇ ਤੁਸੀਂ ਜਿਹੜੇ ਝੁਕਾ ਦੱਸਦੇ ਹੈਗੇ, ਦੂਜੇ ਪਾਸੇ ਟਕਰਾਓ ਦੇ ਵਿੱਚ ਤੁਸੀਂ ਇਹ ਆ ਕਿ ਪਬਲਿਕ ਦੇ ਵਿੱਚ ਤੁਸੀਂ ਇਹ ਸ਼ੋ ਕਰਨਾ ਚਾਹੁੰਦੇ ਆ ਕਿ ਤੁਸੀਂ ਬਹੁਤ ਸਟਰੋਂਗ ਆ
1: ਜੀ,
0: ਤੇ ਤੁਸੀਂ ਨੀ ਇਹਨਾਂ ਅੱਗੇ ਝੁਕਣ ਲੱਗੇ, ਤੁਸੀਂ ਤਾਂ ਇਸ ਚੀਜ਼ ਨੂੰ ਬਣਾਉਂਦੇ ਹੈਗੇ ਡਿਫੈਂਸ ਇਹ ਤਿਆਰ ਕਰਦੇ ਹੈਗੇ ਆ ਕਿ ਇਟ ਇਜ਼ ਆਲ ਬਿਕੋਜ਼ ਆਫ ਅਕਾਲੀ ਦਲ ਹੈ ਜੀ। ਤੁਸੀਂ ਤਖ਼ਤ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਜਾਣ ਬੁੱਝ ਕੇ ਅਕਾਲੀ ਦਲ ਤੱਕ ਹੀ ਮਤਲਬ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਜੀ।
1: ਜੀ
0: ਦੇਖੋ ਸੰਸਥਾ ਜਿਹੜੀ ਆ ਉਹ ਪਹਿਚਾਣ ਤਾਂ ਸੰਸਥਾ ਦੀ ਜਿਹੜੀ ਹੈਗੀ ਆ ਉਹ ਪੰਥ ਦੇ ਨਾਲ ਆ ਨਾ ਜੀ, ਤੇ ਪੰਥ ਜਿਹੜਾ ਹੈਗਾ ਆ ਉਹ ਸੰਸਥਾ ਦੇ ਨਾਲ ਆ ਜੀ।
1: ਜੀ
0: ਹੁਣ ਕੋਈ ਵੀ ਬੰਦਾ ਜਿਹੜਾ ਆ ਉਹ ਇਸ ਚੀਜ਼ ਨੂੰ ਭਾਵਾਂ ਸਿੱਖਾਂ ਦੇ ਹੈਗੇ ਆ ਚਾਹੇ ਵਾਰਸ ਪੰਜਾਬ ਵਾਲੇ